0: ਸਬਜ਼ੀਆਂ ਕੀਮਤਾਂ ਘੱਟ ਕਰ ਰਹੇ ਹਾਂ। ਇੱਕੋ ਹੀ ਫੀਸ ਨਹੀਂ, ਹੋਰ ਜਾਣਕਾਰੀ ਲਈ wholesaleclub.ca ਵੇਖੋ।
1: Wholesale Club, whole lot of value.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਲਹਿਰਾਂ,
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। Number one service, number one rates, professional ate honest team, te reliable. So car, van, SUV, koi bhi lena hove, Aaron Mills Acura, 905-828-5800, 905-828-5800, te call karo.
7: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
6: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: locations in GTA. For more information, visit rajdhanisweets.ca.
1: ਟੈਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਟੈਲੋ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਟੈਲੋ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਟੈਲੋ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557

ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਵੈਲਕਮ, ਪਿਆਰ ਸਤਿਕਾਰ, ਹੈਪੀ ਹੈਪੀ ਟਿਊਜ਼ਡੇ, ਸੋਹਣੀ ਜੀ, ਮਿੱਠੀ ਜੀ, ਪਿਆਰੀ ਜੀ ਈਵਨਿੰਗ, ਤੇ ਗਰਮੀ ਉਹ ਬੱਲੇ।

ਤਾਂ ਯਾਰ ਬਹੁਤ ਵਧੀਆ ਖੂਬਸੂਰਤ ਮੌਸਮ ਹੈ। ਜੇ ਡਰਾਈਵ ਕਰ ਰਹੇ ਹੋ ਵਿੰਡੋਆਂ ਡਾਊਨ ਕਰ ਲਓ, ਸਨਰੂਫ ਖੋਲ ਲਓ, ਅਰਮਾਨੀ ਦੀਆਂ ਐਨਕਾਂ ਪਾ ਲਓ ਤੇ ਵਧੀਆ ਪੰਜਾਬੀ ਲਹਿਰਾਂ ਸੁਣਦੇ ਜਾਓ। ਹੁਣ ਜੇ ਰੈਡ ਲਾਈਟ ਤੇ ਖੜੇ ਹੋ ਤੇ ਵਿੰਡੋਆਂ ਡਾਊਨ ਨੇ, ਤੁਹਾਡੇ ਨਾਲ ਦੀ ਗੱਡੀ ਨੂੰ ਪਤਾ ਲੱਗੇ ਕਿ ਚਲੋ AM 530 ਤੇ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ ਹੋ, ਤੇ ਇਸ ਤੋਂ ਵੱਧ ਯਾਰ ਮਸ਼ਹੂਰੀ ਕੀ ਹੋ ਸਕਦੀ ਹੈ। ਮੈਨੂੰ ਯਾਦ ਹੈ ਕਿ ਮੈਨੂੰ ਇੱਕ ਵੀਰ ਦਾ ਫੋਨ ਆਇਆ, ਉਹ ਕਹਿੰਦੇ ਕਿ ਨਾ ਵੀ ਮੈਂ ਗੈਸ ਭਰਨ ਗਿਆ ਗੈਸ ਸਟੇਸ਼ਨ ਤੇ, ਤੇ ਕਹਿੰਦੇ ਵਧੀਆ ਮੌਸਮ ਸੀ, ਡੋਰ ਖੁੱਲਾ ਤੇ ਵਿੰਡੋ ਵੀ ਥੱਲੇ, ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ। ਕਹਿੰਦੇ ਮੇਰੇ ਨਾਲ ਇੱਕ ਮੁੰਡਾ ਖੜਾ ਤੇ ਉਹ ਵੀ ਤੁਹਾਡਾ ਹੀ ਪ੍ਰੋਗਰਾਮ ਸੁਣ ਰਿਹਾ ਸੀ। ਅਸੀਂ ਇੱਕ ਦੂਜੇ ਵੱਲ ਦੇਖੀ ਕਿ ਅੱਛਾ ਤੂੰ ਵੀ ਪੰਜਾਬੀ ਲਹਿਰਾਂ ਸੁਣ ਰਿਹਾ ਹੈ। ਮੈਨੂੰ ਬੜਾ ਯਾਰ ਇੱਕ ਮਾਣ ਹੋਇਆ, ਬੜੀ ਖੁਸ਼ੀ ਹੋਈ ਕਿ ਦੋਨੋਂ ਜਾਣੇ ਇਕੱਠੇ ਦੇਖੋ ਤੁਸੀਂ ਪ੍ਰੋਗਰਾਮ ਸੁਣ ਰਹੇ ਤੇ ਵਧੀਆ ਇੰਜੋਏ ਕਰ ਰਹੇ, ਤੇ ਇਹ ਕੋਇਨਸੀਡੈਂਸ ਜਦੋਂ ਹੁੰਦੀ ਹੈ ਨਾ ਤਾਂ ਫਿਰ ਇਹਦੀ ਵੀ ਰੀਸ ਕੋਈ ਨਹੀਂ। ਸੋ 905-673-3337 ਨੰਬਰ ਆਪਣਾ, 9056733337 ਤੇ ਕਰਦੇ ਹਾਂ ਗੱਲਾਂ ਬਾਤਾਂ, ਲਾਉਂਦੇ ਹਾਂ ਰੌਣਕਾਂ ਤੇ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਆ ਜਾਓ ਫਿਰ। ਕੀ ਪਲੈਨ ਹੈ, ਕੀ ਅੱਜ ਖਾ ਪੀ ਰਹੇ ਹੋ, ਕਿੱਥੇ ਜਾ ਰਹੇ ਹੋ? 905-673-3337 ਆਪਣਾ ਨੰਬਰ ਹੈ, 9056733337, 9056733337।

ਵਾਹ ਬਈ ਵਾਹ। ਸੋ ਗੀਤ ਸਿੰਘ ਜੀ ਤੇ ਨਾਲ ਬਹੁਤ ਹੀ ਪਿਆਰੇ ਸਾਡੇ ਸਪੋਂਸਰਸ ਦੇ ਮੈਸੇਜ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਤੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਆ। ਗੀਤ ਸਿੰਘ ਜੀ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਸ਼ੁਰੂ ਕਰ ਦੇਈਦਾ ਤਾਂ ਫਿਰ ਬੱਲੇ ਬੱਲੇ ਹੀ ਹੁੰਦੀ ਆ। 905-673-3337-905-673-3337 ਕੋਈ ਵੀ ਰਿਕੁਐਸਟ ਕਰਨੀ ਹੈ ਜਾਂ ਤਾਂ ਕਾਲ ਕਰ ਲਓ। ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਕਾਲ ਕਰਨ ਨੂੰ ਥੋੜ੍ਹੇ ਜਿਹਾ ਸੰਗਦੇ ਹਾਂ, ਫਿਰ ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਦਿਓ, ਵਟਸਐਪ ਕਰ ਦਿਓ। ਨੰਬਰ ਹੈ 647-1557 647-504-1557 ਵਟਸਐਪ ਟੈਕਸਟ ਕਰ ਦਿਓ, ਜਾਂ ਇੰਸਟਾਗ੍ਰਾਮ ਪੇਜ ਪੰਜਾਬੀ ਦਰਾਂ PUNJABILEHRAN ਪੰਜਾਬੀ ਦਰਾਂ ਸਾਡਾ ਇੰਸਟਾਗ੍ਰਾਮ ਪੇਜ ਹੈ, ਉਹ ਤੇ ਵੀ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਸੋ ਸਾਨੂੰ ਰੀਚ ਕਰਨ ਦੇ ਬੜੇ ਤਰੀਕੇ ਨੇ, ਠੀਕ ਹੈ, ਐਨੀ ਟਾਈਮ ਕਰੋ ਤੇ ਵਧੀਆ ਤੁਸੀਂ ਆਪਣੇ ਮਨਪਸੰਦ ਦੇ ਗਾਣੇ ਲਵਾਓ। ਇੱਕ ਤਾਂ ਰੇਡੀਓ 'ਤੇ ਗਾਣਾ ਲਵਾਉਣਾ ਨਾ ਉਹਦੀ ਟੌਰ ਹੀ ਵੱਖਰੀ ਹੈ। ਕਈ ਸੱਜਣ ਮਿੱਤਰ ਤਾਂ ਕਿਸੇ ਕਹਿੰਦੇ ਹੁੰਦੇ ਨਾ ਕਿ ਕੁੜੀ ਨੂੰ ਖੁਸ਼ ਕਰਨਾ ਹੁੰਦਾ ਤਾਂ ਕਹਿੰਦੇ ਆਹ ਦੇਖ ਕਰਦਾ ਰੇਡੀਓ 'ਤੇ ਫੋਨ, ਦੇਖੀ ਮੇਰਾ ਗਾਣਾ ਲੱਗਦਾ। ਫਿਰ ਬੰਦਾ ਕਹਿੰਦਾ ਨਵੀਂ ਭਾਜੀ ਯਾਰ ਨਾਲ ਸਹੇਲੀ ਬੈਠੀ ਹੈ ਲਾ ਦਿਓ ਗਾਣਾ। ਸੋ ਫਿਰ ਤਾਂ ਜ਼ਰੂਰ ਜ਼ਰੂਰ ਕੋਸ਼ਿਸ਼ ਕਰੀਦੀ ਹੈ। 905-673-3337 ਨੰਬਰ ਹੈ ਆਪਣਾ, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਅੱਜ ਤਾਂ ਫਿਰ ਬੈਂਗਲੌਰ ਵਾਲਿਆਂ ਨੇ ਫੱਟੇ ਚੁਕਾਤੇ ਹੈ ਗੁਜਰਾਤ ਦੇ, ਗੁਜਰਾਤ ਤੋਂ ਬਣੀਆਂ ਹੀ ਕੱਖ ਨਹੀਂ ਯਾਰ, 162 ਰਨ ਸਿਰਫ। ਚਲੋ ਕੋਈ ਗੱਲ ਨਹੀਂ, ਹੁਣ ਰੋਇਲ ਚੈਲੰਜਰ ਵਾਲੇ ਨੇ ਤਾਂ ਵੈਸੇ ਫੱਟੇ ਚੱਕਤੇ ਅੱਜ, 254 ਰਨ, ਵੈਰੀ ਨਾਈਸ। ਕੋਹਲੀ ਸਾਹਿਬ ਦੀ ਟੀਮ ਨੇ ਫਿਰ ਕਮਾਲ ਕਰ ਦੀ ਤੇ ਉੱਤੇ ਹੁਣ ਕੀ ਫਾਈਨਲ ਦੇ ਵਿੱਚ ਚਲ ਗਏ ਨਾ ਆਈ ਥਿੰਕ, ਕਿ ਹੁਣ ਕੀ ਕਹਿੰਦੇ ਆ ਬੈਂਗਲੌਰ ਵਾਲੇ, ਦੇ ਵਿਲ ਪਲੇ ਇਨ ਦਾ ਫਾਈਨਲਸ 31 ਤਰੀਕ ਨੂੰ, ਤੇ ਦੇਖਦੇ ਹਾਂ ਅਗਲੀ ਟੀਮ ਹੁਣ ਕਿਹੜੀ ਨਾਲ ਫਾਈਨਲ ਦੇ ਵਿੱਚ ਪਹੁੰਚਦੀ ਹੈ। ਸੋ 905-673-3337 ਹਜੇ ਹੋਈ ਡਿਸਾਈਡ ਹੀ ਨਹੀਂ ਜਿਹੜੀ ਨੈਕਸਟ ਟੀਮ ਹੈ। ਇੱਕ ਤਾਂ ਯਾਰ ਔਨਲਾਈਨ ਸਾਰੇ ਸਕੋਰ ਲੱਭਣੀ ਥੋੜ੍ਹੇ ਜਿਹੇ ਮੁਸ਼ਕਿਲ ਹੋ ਜਾਂਦੇ ਆ। ਹੁਣ ਰੋਇਲ ਚੈਲੰਜਰਸ ਤਾਂ ਹੈ, ਅਤੇ ਅਗਲੀ ਟੀਮ ਕਿਹੜੀ ਹੈ ਯਾਰ ਜਿਹੜੀ ਪਹੁੰਚ ਰਹੀ ਹੈ? ਲੈਟਸ ਸੀ, ਔਨਲਾਈਨ ਪਤਾ ਚੱਲ ਹੀ ਜਾਏਗਾ। IPL ਦੀ ਵੈਬਸਾਈਟ 'ਤੇ ਮਾੜੇ ਨਿਗਾਹ ਮਾਰਦੇ ਆ ਅਤੇ ਫਿਰ ਤੁਹਾਨੂੰ ਦੱਸਦੇ ਹਾਂ।

0: ਅੱਛਾ ਹਜੇ ਡਿਸਾਈਡ ਹੋਣਾ, ਠੀਕ ਹੈ ਗੋਟ ਇਟ। ਸੋ ਹੁਣ ਕੁਆਲੀਫਾਇਰ 2 29 ਨੂੰ ਹੋਊਗਾ ਗੁਜਰਾਤ ਦਾ, ਤੇ ਜਿਹੜੀ ਟੀਮ ਬਿਟਵੀਨ ਹੈਦਰਾਬਾਦ ਤੇ ਰਾਜਸਥਾਨ ਜਿੱਤੇਗੀ ਉਹਨਾਂ ਵਿੱਚ। ਓਕੇ ਓਕੇ ਓਕੇ ਗੋਟ ਇਟ ਗੋਟ ਇਟ। ਦੇਖਿਆ ਮਿੰਟ ਲੱਗਦਾ ਆਨਲਾਈਨ ਤੇ ਯਾਰ ਚੀਜ਼ਾਂ, ਕਹਿੰਦੇ ਹੁੰਦੇ ਨਾ ਕਿ ਇੰਗਲਿਸ਼ ਕੇ ਤੁਹਾਡੇ ਫਿੰਗਰ ਟਿਪਸ ਤੇ ਅਵੇਲੇਬਲ ਨੇ। ਹੁਣ ਨਹੀਂ ਕੋਈ ਬੜਾ ਕਿਸੇ ਨੂੰ ਕੋਈ ਪੁੱਛਣ ਦੀ ਲੋੜ, ਆਨਲਾਈਨ ਗੂਗਲ ਕਰ ਲਓ, ਹੁਣ ਤਾਂ ਚੈਟ GPT ਨੂੰ ਪੁੱਛ ਲਓ, ਜੈਮਿਨਾਈ ਨੂੰ ਪੁੱਛ ਲਓ, ਪਰਪਲੈਕਸਿਟੀ ਨੂੰ ਪੁੱਛ ਲਓ ਕਿ ਮੈਨੂੰ ਬਈ ਆਹ ਬੀਬਾ ਇਨਫੋਰਮੇਸ਼ਨ ਚਾਹੀਦੀ ਹੈ, ਮਿੰਟਾਂ ਸਕਿੰਟਾਂ ਦੇ ਵਿੱਚ ਇਨਫੋਰਮੇਸ਼ਨ ਮਿਲ ਜਾਂਦੀ ਹੈ। ਸੋ ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ ਵਾਲਿਆਂ ਨੂੰ ਯਾਦ ਰੱਖੋ ਬਈ, ਤੁਸੀਂ ਅਗਰ ਹੁਣ ਕੋਈ ਵਿਆਹ ਸ਼ਾਦੀ, ਕੋਈ ਬਰਥਡੇ ਪਾਰਟੀ, ਕੋਈ ਵੀ ਫੰਕਸ਼ਨ ਘਰੇ ਕਰ ਰਹੇ ਹੋ ਤੇ ਟੈਂਟ ਲਵਾਉਣਾ, ਤਾਂ ਮੱਲੀ ਟੈਂਟ ਦੀ ਰੀਸ ਹੀ ਕੋਈ ਨਹੀਂ। ਸੋ ਲਗ ਇੱਕ ਦੋ ਚੀਜ਼ਾਂ ਨੇ। ਸੋ ਲਗਜ਼ਰੀ ਟੈਂਟ 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦੇ ਟੈਂਟ, 1500 ਬੰਦੇ ਨੂੰ ਭਾਵੇਂ ਬਿਠਾ ਲਓ ਟੈਂਟ ਦੇ ਵਿੱਚ, ਨੋ ਪ੍ਰੋਬਲਮ। ਇਹਨਾਂ ਕੋਲ ਕਲੀਅਰ ਟੈਂਟ ਵੀ ਨੇ, ਵਾਈਟ ਟੈਂਟ ਵੀ ਨੇ, ਡਾਂਸ ਫਲੋਰ ਵੀ ਹੈ, ਟੈਂਟ ਫਲੋਰ ਵੀ ਹੈ, ਸਟੇਜਿਸ ਵੀ ਨੇ, LED ਬਾਰ ਵੀ ਹੈ, ਸ਼ੈਂਡਲੀਅਰ ਵੀ ਹੈ, ਚੇਅਰਾਂ ਵੀ ਨੇ, ਸਾਰਾ ਕੁਛ, ਹੀਟਰ, ਫੈਨ, ਤੇ ਨਾਲ ਇਹਨਾਂ ਕੋਲ ਨਾ ਪੋਰਟੇਬਲ ਲਗਜ਼ਰੀ ਵਾਸ਼ਰੂਮ ਆਏ ਨੇ। ਦੇਖੋ ਤੁਹਾਡੇ ਘਰ ਦੇ ਵਾਸ਼ਰੂਮਾਂ ਨਾਲੋਂ ਵੀ ਵਧੀਆ ਵਾਸ਼ਰੂਮ ਨੇ, ਬਾਹਰ ਖੜਾ ਦਿਓ ਇਹ ਟ੍ਰੇਲਰ ਹੈ ਜਿਹੜਾ ਲਗਜ਼ਰੀ ਵਾਸ਼ਰੂਮ ਦਾ, ਤੇ ਵਧੀਆ, ਸਾਰੇ ਕਹਿਣਗੇ ਬੱਲੇ ਯਾਰ ਤਾਂ ਵਾਸ਼ਰੂਮ ਹੀ ਬੜੇ ਤਕੜੇ ਨੇ। ਸੋ ਮੱਲੀ ਟੈਂਟ 6479 2569 6479 2569 6479 2569, ਮੱਲੀ ਮੱਲੀ ਮੱਲੀ ਟੈਂਟ ਨੂੰ ਕਾਲ ਕਰ ਲਵੋ। ਇੱਕ ਤਾਂ ਯਾਰ ਮਹਿੰਗਾਈ ਬਹੁਤ ਹੋ ਗਈ ਹੈ, ਮੈਂ ਅੱਜ ਹੁਣ ਮੈਂ ਨਾਂ ਨਹੀਂ ਲੈਣਾ ਮੈਂ ਕਿੱਥੇ ਗਿਆ, ਮੈਂ ਕਿਤੇ ਗਿਆ ਸੀ ਕੌਫੀ ਲੈਣ, ਕੌਫੀ ਲੈਣ ਗਏ ਤੇ ਯਾਰ ਦੋ ਕੌਫੀਆਂ $25 ਦੀਆਂ, ਮੈਂ ਹੈਰਾਨ ਹੋਇਆ ਦੇਖ ਕੇ, ਮੈਂ ਕਿਹਾ ਚਲੋ ਹੋਣਗੇ $10-12 ਦੀਆਂ ਦੋ। ਉੱਥੇ ਮੈਂ ਗਿਆ ਤੇ ਜਦੋਂ ਉਹਨਾਂ ਨੇ ਫਿਰ ਮਸ਼ੀਨ ਦਿਖਾਈ, $24 ਤੇ 81 ਸੈਂਟ ਦੀਆਂ ਦੋ ਕੌਫੀਆਂ, ਉਹ ਵੀ ਰੈਗੂਲਰ ਸਾਈਜ਼ ਲਾਰਜ ਨਹੀਂ, ਨਾ ਕੋਈ ਕੁੱਕੀ ਲਈ ਆ, ਨਾ ਕੋਈ ਖਾਣ ਨੂੰ ਕੁਛ ਲਿਆ, ਸਿਰਫ ਦੋ ਕੌਫੀਜ਼ ਟੇਕ ਆਊਟ $24.81 ਤੇ ਨਾਲ ਫਿਰ ਲਿਖਿਆ 15% ਟਿਪ ਦੇਣੀ ਹੈ $3.72, 20% ਦੇਣੀ ਹੈ $4.96, $25% ਦੇਣੀ ਹੈ ਤਾਂ $6.20 ਤੇ 30% ਟਿਪ ਦੇਣੀ ਹੈ $7.44। ਮੈਂ ਹੱਸਾਂ ਯਾਰ ਟਿਪ ਕਦ ਲਈ, ਉਹਨੇ ਪੁੱਛਿਆ ਯੈਸ ਸਰ, ਮੈਂ ਕਿਹਾ 2 ਲਾਟੇਜ਼, ਕਹਿੰਦੀ ਠੀਕ ਹੈ ਜੀ ਖੜ ਜਾਓ, ਪਿੱਛੇ ਖੜੇ ਲੱਗੇ ਵੀ ਉਹਨਾਂ ਨੂੰ ਯਾਰ ਦੋ ਕੌਫੀਆਂ ਬਣਾਉਣ ਲੱਗ ਗਏ ਹੋਣਗੇ 7-8 ਮਿੰਟ। ਹੁਣ ਆਪਾਂ ਨਾਂ ਨਹੀਂ ਲੈਣਾ ਜਗ੍ਹਾ ਦਾ, ਕਿਉਂਕਿ ਯਾਰ ਦੇਖੋ ਆਪਾਂ ਇੱਥੇ ਤਾਂ ਨਹੀਂ ਬੈਠੇ ਵੀ ਕਿਸੇ ਦਾ ਨਾਂ ਬਦਨਾਮ ਕਰੀਏ, ਬਟ $25 ਦੀਆਂ ਦੋ ਕੌਫੀਆਂ ਤੇ ਟੂ ਬੀ ਵੈਰੀ ਓਨੈਸਟ ਮੈਂ ਸੈਟਿਸਫਾਈਡ ਨਹੀਂ ਹੋਇਆ ਟੇਸਟ ਤੋਂ। ਇੱਕ ਤਾਂ ਕੈਫੇਜ਼ ਇੰਨੇ ਖੁੱਲ੍ਹ ਗਏ, ਚਲੋ ਕਈ ਕੈਫੇਜ਼ ਨੇ, ਆਮ ਸ਼ੋਰ ਕਿ ਉਹਨਾਂ ਦੀਆਂ ਕੌਫੀਜ਼ ਦੇ ਮਸਟ ਬੀ ਵੈਰੀ ਗੁੱਡ, ਬਟ ਪਤਾ ਨਹੀਂ ਯਾਰ ਮੈਂ ਨੋਟਿਸ ਕੀਤਾ ਕਿ ਨਿਰਾ ਦੁੱਧ ਹੀ ਦੁੱਧ ਪਾਇਆ। ਇੱਕ ਤਾਂ ਮੇਰੀ ਵੀ ਗਲਤੀ ਹੈ, ਮੈਂ ਕਹਿੰਦਾ ਐਕਸਟਰਾ ਆਈਸ ਤੇ ਉਹਦੇ ਨਾਲ ਚਲੋ ਮਿਲਕ ਥੋੜ੍ਹਾ ਘੱਟ ਜਾਂਦਾ, ਬਟ ਸਟਾਰਬਕਸ ਨਾਲੋਂ ਵੀ ਮੈਂ ਨੋਟ ਕੀਤਾ ਕਿ ਕੌਫੀ ਮਹਿੰਗੀ ਸੀ, ਬਟ ਇੰਨਾ ਕਿਹਾ ਕਿ ਯਾਰ ਬਿਜ਼ੀ ਬਹੁਤ ਸੀ ਜਿਹੜੀ ਲੋਕੇਸ਼ਨ ਹੈ, ਲੋਕੀ ਬੈਠੇ ਕਾਫੀ ਹੱਦ ਤੱਕ ਫੁੱਲ ਹਾਊਸ, ਉਹ ਵੀ ਵੀਕਡੇ ਟਿਊਜ਼ਡੇ ਦੁਪਹਿਰ ਨੂੰ। ਸੋ ਆਈ ਡੋਨਟ ਨੋ, ਖੈਰ ਹੁਣ ਮੈਂ ਨਾ ਇੱਥੇ ਜਾਣਾ ਹੁੰਦਾ ਕਲਾਈਨਬਰਗ, ਉੱਥੇ ਇੱਕ ਬਹੁਤ ਹੀ ਕਮਾਲ ਦੀ ਕੌਫੀ ਸ਼ੋਪ ਹੈ ਬੈਲਜ਼ੈਕਸ, ਕੌਫੀ ਵੀ ਉਹਨਾਂ ਦੀ ਬਹੁਤ ਹੀ ਵਧੀਆ ਹੁੰਦੀ ਹੈ। ਉੱਥੇ ਇੱਕ ਲਾਟੇ ਤੁਸੀਂ ਰੈਗੂਲਰ ਸਾਈਜ਼ ਖਰੀਦਦੇ ਹੋ ਨਾ, $5.75 ਨੂੰ ਇੱਕ ਹੈ। ਸੋ ਤੁਸੀਂ ਹਿਸਾਬ ਲਾ ਲਓ ਕਿ ਪ੍ਰਾਈਸ ਦਾ ਯਾਰ ਫਿਰ ਵੀ ਕਿੰਨਾ ਡਿਫਰੈਂਸ ਹੈ, ਬਟ ਚਲੋ ਜੇ ਅਗਲੇ ਬਿਜ਼ੀ ਆ, ਉਹਨਾਂ ਨੂੰ ਗਾਹਕ ਮਿਲ ਰਹੇ ਆ ਤੇ ਵਧੀਆ ਨੂੰ ਕਲਾਇੰਟਲ ਮਿਲ ਰਿਹਾ, ਤਾਂ ਹੁਣ ਮੈਂ ਕੌਣ ਹੁੰਦਾ ਕਹਿਣ ਵਾਲਾ ਕਿ ਮਹਿੰਗੇ ਆ ਜਾਂ ਸਵਾਦ ਨਹੀਂ ਸੀ ਕੌਫੀ। ਤੇ ਸਰ ਦੱਸਾਂ, ਆਈ ਡੋਨਟ ਨੋ, ਮੈਂ ਇੰਪ੍ਰੈਸ ਨਹੀਂ ਹੋਇਆ, ਮੈਨੂੰ ਸੀਗਾ ਚਲੋ ਇੱਕ ਨਾ ਜਦੋਂ ਆਪਾਂ ਖਰਚਾ ਕਰਦੇ ਹਾਂ ਨਾ, ਫਿਰ ਹੁੰਦਾ ਵੀ ਚਲੋ ਤੁਸੀਂ ਜੇ ਪ੍ਰੀਮੀਅਮ ਪੇ ਕਰ ਰਹੇ ਹੋ ਉਹ ਪ੍ਰਾਈਸ ਟੈਗ ਤੁਹਾਨੂੰ ਕੋਈ ਬੋਦਰ ਨਹੀਂ ਕਰਦੇ, ਜੇ ਚੀਜ਼ ਸਵਾਦ ਹੈ ਤੇ ਪੂਰੀ ਐਨ ਕੁਆਲਿਟੀ ਦੀ ਹੈ। ਜਦੋਂ ਤੁਸੀਂ ਯੂਨੋ ਟਰਾਈ ਕਰਦੇ ਹੋ, ਇੰਨਾ ਪੈਸਾ ਵੀ ਖਰਚਦੇ ਹੋ, ਫਿਰ ਥੋੜ੍ਹੇ ਜਿਹਾ ਬੰਦੇ ਨੂੰ ਹੁੰਦਾ ਯਾਰ ਕਿ ਖੈਰ ਚੀਜ਼ਾਂ ਅੱਜ ਕੱਲ੍ਹ ਮਹਿੰਗੀਆਂ ਬਹੁਤ ਹੋ ਗਈਆਂ, ਬਟ ਮੈਂ ਹੈਰਾਨ ਹਾਂ ਕਿ ਇੱਦਾਂ ਦੀ ਇਕੋਨਮੀ ਦੇ ਵਿੱਚ ਲੋਕ ਫਿਰ ਵੀ ਖਰੀਦ ਰਹੇ ਆ ਬਿਜ਼ੀ ਯਾਰ, ਕੋਈ ਵਾਈ ਗਰਲਫ੍ਰੈਂਡ ਨੂੰ ਲੈ ਕੇ ਜਾ ਰਿਹਾ, ਕੋਈ ਦੋ ਯਾਰ ਮਿੱਤਰ ਬੈਠੇ, ਤੇ ਮੈਨੂੰ ਲੱਗਿਆ ਕਿ ਯਾਰ ਖਾਲੀ ਹੋਊ, ਬਟ ਵਾਸ ਬਿਜ਼ੀ। ਸੋ ਖੈਰ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, 905-673-3337। ਇੱਕ ਤਾਂ ਯਾਰ ਕੈਫੇਜ਼ ਦਾ ਇੱਕ ਕਰੇਜ਼ ਬੜਾ ਵਧਿਆ ਹੋਇਆ ਹੈ, ਜਿਹੜੇ ਹਿਸਾਬ ਨਾਲ ਕੋਨੇ ਕੋਨੇ ਚ ਕੈਫੇਜ਼ ਖੋਲ ਰਹੇ ਆ, ਮੈਨੂੰ ਲੱਗਦਾ ਜਿੰਨੀਆਂ ਕੈਫੇਜ਼ ਖੋਲ ਰਹੀਆਂ ਨੇ ਉਨੇ ਸਟਾਰਬਕ ਨਹੀਂ ਖੋਲ ਰਹੇ, ਇੰਡੀਪੈਂਡੈਂਟ ਲੋਕ ਜਿਹੜੇ ਹਿਸਾਬ ਨਾਲ ਖੋਲ ਰਹੇ ਆ। ਸੋ ਆਈ ਥਿੰਕ ਕਿ ਇੰਡੀਆ ਦੇ ਵਿੱਚ ਜ਼ਰੂਰ ਹੋਣਾ ਯਾਰ, ਕਾਫੀ ਕਰੇਜ਼ ਹੈ ਕੈਫੇਜ਼ ਦਾ, ਕਿਉਂਕਿ ਇੱਥੇ ਵੀ ਜੇ ਆਪਾਂ ਜਾ ਰਹੇ ਹਾਂ ਬ੍ਰੈਂਪਟਨ ਦੇ ਵਿੱਚ ਤਾਂ ਕਲਾਇੰਟਲ ਤਾਂ ਆਈ ਥਿੰਕ ਉਹੀ ਹੈ। ਐਂਡ ਉੱਥੇ ਕਿਹੜੀ ਕੈਫੇ, CCD ਹੈ ਜਾਂ ਕੀ ਹੈ ਪਤਾ ਨਹੀਂ, ਉਹ ਬੜੀ ਮਸ਼ਹੂਰ ਹੈ। ਓਕੇ, ਇੱਕ ਤੁਹਾਨੂੰ ਨੰਬਰ ਦਿੰਦੇ ਹਾਂ ਗਿੱਲ ਫਾਰਮ ਵਾਲਿਆਂ ਦਾ, ਗਿੱਲ ਫਾਰਮ 'ਤੇ ਗੇੜਾ ਲਗਾਓ, ਡਿਕਸੀ ਅਤੇ ਕਿੰਗ, ਡਿਕਸੀ ਅਤੇ ਕਿੰਗ ਦੇ ਉੱਤੇ ਗਿੱਲ ਫਾਰਮ ਹੈ, ਅਤੇ ਗਿੱਲ ਫਾਰਮ 'ਤੇ ਹਰ ਇੱਕ ਸਬਜ਼ੀ ਦੀ ਪਨੀਰੀ ਮਿਲ ਰਹੀ ਹੈ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ ਐਂਡ ਮੱਚ ਮੋਰ। ਗਿੱਲ ਫਾਰਮ ਤੇ ਤੁਸੀਂ ਗੇੜਾ ਲਗਾਓ, $2.49 ਤੋਂ ਪਨੀਰੀ ਸ਼ੁਰੂ ਹੈ, 14085 ਡਿਕਸੀ ਰੋਡ ਕੈਲਡਨ ਦੇ ਵਿੱਚ ਕਿੰਗ ਐਂਡ ਡਿਕਸੀ ਤੇ ਗਿੱਲ ਫਾਰਮ। ਇੱਥੇ ਫਰੈਸ਼ ਫਾਰਮ ਦੇ ਦੇਸੀ ਆਂਡੇ ਮਿਲ ਰਹੇ ਆ, ਫਰੈਸ਼ ਫਾਰਮ ਦਾ ਸ਼ਹਿਦ ਮਿਲ ਰਿਹਾ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ, ਸੋਇਲ ਵੀ ਮਿਲ ਰਿਹਾ, ਮਨੂਰ ਵੀ ਮਿਲ ਰਿਹਾ, ਔਰਗੈਨਿਕ ਕੰਪੋਸਟ ਵੀ ਮਿਲ ਰਿਹਾ। ਗਿੱਲ ਫਾਰਮ ਰੋਜ਼ 11 to 7 ਖੁੱਲ੍ਹੇ ਨੇ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਇਨ ਕੈਲਡਨ। ਗਿੱਲ ਫਾਰਮ ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ। ਤੇ ਮੈਸੇਜ ਆਇਆ ਹਰਪ੍ਰੀਤ ਸੈਣੀ ਜੀ ਦਾ, ਥੈਂਕ ਯੂ ਹਰਪ੍ਰੀਤ ਸੋ ਮਚ ਫੋਰ ਲਿਸਨਿੰਗ। ਤੇ ਹਰਪ੍ਰੀਤ ਹੁਣੇ ਕਹਿੰਦੇ ਨਾਈਸ ਵੈਦਰ ਐਂਡ ਨਾਈਸ ਸ਼ੋ, ਕਿਆ ਬਾਤ ਹੈ। ਬਾਕੀ ਹਰਪ੍ਰੀਤ ਜਦੋਂ ਮੌਸਮ ਵਧੀਆ ਹੋਵੇ ਨਾ ਤੇ ਉੱਤੋਂ ਦੀ ਪੰਜਾਬੀ ਲਹਿਰ ਲੱਗਿਆ ਹੋਵੇ ਫਿਰ ਤਾਂ ਸੋਨੇ ਤੇ ਸੁਹਾਗਾ ਹੀ ਆ। ਯਾਦ ਰੱਖੋ ਜ਼ਰੂਰ ਤੁਸੀਂ ਵੀ ਸਭ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਹਰਪ੍ਰੀਤ ਸੈਣੀ, ਕੋਈ ਵੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਮਦਦ ਚਾਹੀਦੀ ਹੈ ਤਾਂ 416-817-6565 ਇੱਕ ਫੋਨ ਨੰਬਰ ਹੈ, 416-817-6500 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਹਰਪ੍ਰੀਤ ਨੂੰ। ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਲਾਈਏ ਫਿਰ ਦੋ ਬੋਲ, ਕਰੀਏ ਕੰਮ ਗਰਮਾ ਗਰਮ ਥੋੜ੍ਹੇ ਕਿਹੜਾ ਲਾਈਏ, ਤਾਂ ਆਪਾਂ ਲਾਉਂਦੇ ਰਹਿੰਦੇ ਨਵੀਂ ਕੁਛ ਥੋੜ੍ਹਾ ਨਵਾਂ ਜਿਹਾ ਹੋ ਜਾਵੇ ਤੇ ਪਤਾ ਤਾਂ ਲੱਗੇ ਕਿ ਪੰਜਾਬੀ ਲਹਿਰਾਂ 'ਤੇ ਕੋਈ ਗਾਣਾ ਲੱਗਿਆ ਅਤੇ ਸਵਾਦ ਆਉਣਾ ਚਾਹੀਦਾ। ਸੋ ਕੁਛ ਵਧੀਆ ਜਿਹਾ ਚੁੜ ਕੇ ਥੋੜ੍ਹੇ ਲਾਉਣੇ ਆ। ਤੁਹਾਡੀ ਕੋਈ ਰਿਕੁਐਸਟ ਹੋਵੇ ਤਾਂ ਨੰਬਰ ਹੈ ਆਪਣਾ ਸਟੂਡੀਓ ਦਾ, 905-673-3337, 905-673-3337, 905-673-3337, 905-673-3337. ਪੈਸ਼ਨ ਰੂਫਿੰਗ ਨੂੰ ਇੱਕ ਵਾਰ ਜ਼ਰੂਰ ਕਾਲ ਕਰ ਲਓ, ਨਵੀਂ ਰੂਫ ਲਗਵਾਉਣੀ ਹੈ, ਤੁਸੀਂ ਚਾਹੇ ਮੈਟਲ ਰੂਫ ਲਗਵਾਉਣੀ ਹੈ, ਕੋਈ ਨਵਾਂ ਘਰ ਬਣਾ ਰਹੇ ਹੋ, ਨਿਊ ਰੂਫ ਦਾ ਕੰਮ ਹੈ, ਰੂਫ ਦੀ ਕੋਈ ਰਿਪੇਅਰ ਹੈ ਜਾਂ ਵੈਸੇ ਆਪਣੀ ਛੱਤ ਚੇਂਜ ਕਰਾਉਣੀ ਹੈ, ਵਿਥ ਵਾਰੰਟੀ ਕੰਮ ਕਰਦੇ ਆ। ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਦੀ ਸਰਵਿਸ ਨੰਬਰ 1 ਹੈ। ਸੋ ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੋਵੇ ਤਾਂ 647-919-94-13। ਮੈਂ ਵੀ ਕਿਹਾ ਕੋਈ ਕਾਲ ਨਹੀਂ ਤੁਹਾਡੀ ਖੜਕੀ ਮੇਰਾ ਨਵੀਂ, ਯਾਰ ਗਲਤ ਗੱਲ ਹੈ, ਮੈਂ ਨਾ ਕਈ ਵਾਰ ਕਾਲ ਜੀ ਹੋ ਜਾਂਦੀ ਹੈ, ਨੰਬਰ ਮੈਂ ਆਪਣਾ ਇੱਥੇ ਬੰਦ ਕਰਕੇ ਬੈਠਾ ਹੈ, ਜੇ ਨੰਬਰ ਬੰਦ ਹੈ ਤਾਂ ਫਿਰ ਕਾਲ ਕਿੱਥੋਂ ਆਉਣੀ ਹੈ। ਮੈਂ ਸੱਚੀ ਪਤਾ ਨਹੀਂ, ਮੈਂ ਜਿਹੜਾ ਫੋਨ ਹੈ ਨਾ ਉਹਨੂੰ ਆਫ ਹੀ ਕਰਕੇ ਬੈਠਾ ਹੋਇਆ। ਚਲੋ ਫੋਨ ਨੂੰ ਪਹਿਲਾਂ ਆਨ ਕਰੀਏ। ਸੋ ਸਦੀਕ ਸਾਹਿਬ ਵੀ ਤੁਹਾਨੂੰ ਸੁਣਾਉਂਦੇ ਆ, ਤੇ ਨੰਬਰ ਸਟੂਡੀਓ ਦਾ ਚਾਲੂ ਹੋ ਗਿਆ, ਹੁਣ ਕਰੋ ਕਾਲ ਯਾਰ, ਸੋਰੀ। 3631 ਆ ਗਈ ਕਾਲ ਜੀ, ਵੈਲਕਮ।
1: ਨਵੀ ਸਤਿ ਸ੍ਰੀ ਅਕਾਲ, ਮੈਂ ਅਮਰਜੀਤ ਬੋਲਦਾ।
0: ਸੀਮਾ ਸਾਹਿਬ ਤੁਸੀਂ ਵੀ ਕਹਿੰਦੇ ਹੋਗੇ ਕਿ ਨਵੀ ਨੇ ਨੰਬਰ ਹੀ ਬੰਦ ਕਰਤਾ।
1: ਮੈਨੂੰ ਵੀ ਆਪਣੀ ਯਾਦ ਆ ਗਈ, 3 ਸਾਲ ਪਹਿਲੋਂ ਅਸੀਂ ਤੁਰਕੀ ਗਏ,
0: ਤੁਰਕੀ ਠੀਕ ਹੈ।
1: ਸਾਨੂੰ ਨਾ ਟੈਕਸੀ ਵਾਲਾ ਹਰ ਮੈਂ ਪੁੱਛੀ ਆ, ਸਵੇਰੇ ਸਵੇਰੇ ਉਹਨੂੰ ਅਸੀਂ ਕੀਤਾ, ਪੂਰੀ ਦਿਹਾੜੀ ਚ ਕੀਤਾ ਸੀ, ਯਾਦ ਰੱਖੋਗੇ ਸਾਡੀ ਫਿਸ਼ ਨੂੰ, ਤੁਰਕੀ ਦੀ ਇੰਨੀ ਮਸ਼ਹੂਰ ਆ।
0: ਅੱਛਾ,
1: ਅੱਛਾ ਸ਼ਾਮ ਜੀ ਨੂੰ ਜਦੋਂ ਵਾਪਸ ਮੁੜੇ ਤੇ ਮੈਂ ਕਿਹਾ ਚਲੋ ਵੀ ਹੁਣ ਆਪਣਾ ਟਾਈਮ ਟੂਮ ਹੋਇਆ ਵੀ ਚਲੋ ਵੀ ਆਪਾਂ ਮੇਰਾ ਬੱਚਾ ਨਾਲ ਸੀ ਵਾਈਫ ਸੀ ਤੇ ਉਹ ਸਾਨੂੰ ਲੈ ਗਿਆ ਉੱਥੇ ਸ਼ਾਪ ਤੇ ਜਿਹੜੇ ਰੈਸਟੋਰੈਂਟ ਆ ਅਸੀਂ ਆਰਡਰ ਕੀਤਾ ਦੋ ਫਿਸ਼ ਆਰਡਰ ਤੇ ਵਾਈਫ ਤੇ ਮੇਰੀ ਵੈਜੀਟੇਰੀਅਨ ਸੀ ਤੇ ਇੱਕ ਮੈਂ ਲੈ ਵਾਢ ਕੇ ਦੀ ਛੋਟੀ ਬੋਟਲ ਛੋਟੀ ਜਿਹੜੀ ਹੁੰਦੀ ਆ ਮੇਰਾ ਖਿਆਲ 350 ਔਂਸ ਦੀ ਹੋਊਗੀ ਜਦੋਂ ਬਿੱਲ ਬਣਾ ਕੇ ਸਾਡੇ ਮੂਹਰੇ ਲੈਂਦਾ ਤੇ $364
0: ਅਮੇਰੀਕਨ ਦੀ ਮੱਛੀ
1: ਮੱਛੀ ਦੋ ਮੱਛੀਆਂ ਵਾੜ ਕੇ 350 ਦੀ ਵਾੜ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਇੱਕ ਵਾਰੀ ਚੈੱਕ ਕਰੋ ਵੀ ਪ੍ਰਾਈਸ ਠੀਕ ਆ ਕਿੰਨੇ ਲਈ ਸਾਡੇ ਏਦਾਂ ਇਹ ਪ੍ਰਾਈਸ ਆ ਸਾਡੇ ਫਿਰ ਮੈਂ ਸਮਝ ਗਿਆ ਮੈਂ ਕਿਹਾ ਟੈਕਸੀ ਆ ਜਿਹੜੀ ਮਿਲੀ ਭੁਗਤ ਇਹਨਾਂ ਦੇ ਨਾਲ ਤੇ ਮੈਂ ਮੁਰਗਾ ਲਿਆਊਂਗਾ ਤੁਸੀਂ ਉਹਨੂੰ ਕੱਟਿਓ ਵੱਢਿਓ ਤੇ ਮੇਰਾ ਕਮਿਸ਼ਨ ਮੈਨੂੰ ਦੇ ਦਿਓ
0: ਚਲੋ
1: ਤੇ ਮਤਲਬ ਏਦਾਂ ਹੋ ਜਾਂਦੀ ਆ ਬਹੁਤ ਮਤਲਬ ਥਾਵਾਂ ਤੇ ਪਰ $12 ਦੀ ਇੱਕ ਕਾਫੀ ਮੈਨੂੰ ਤੇ ਨਹੀਂ ਹਾਜ਼ਮ ਹੁੰਦੀ
0: ਹਾਜ਼ਮ ਤਾਂ ਕਿੱਥੇ ਹੋਣੀ ਹੈ ਥੈਂਕ ਯੂ ਨਹੀਂ ਮੈਂ ਸੋਚਿਆ ਮੈਂ ਕਿ ਯਾਰ $7 ਤੇ 35 ਸੈਂਟ ਦੇ ਵਿੱਚ ਸਟਾਰਬਕ ਤੋਂ ਇੱਕ ਮਿਲਦੀ ਆ ਆਈਸਡ ਬਰਾਊਨ ਸ਼ੂਗਰ ਸ਼ੇਕ ਇਨ ਐਸਪ੍ਰੈਸੋ ਬਹੁਤ ਸਵਾਦ ਹੈ ਉਹਨੇ ਦੀ ਤਾਂ ਉਹ ਮਿਲ ਜਾਂਦੀ ਆ ਸੋ ਜਿੰਨੇ ਦੀਆਂ 2 ਮਿਲੀ ਉਹਨੇ ਦੀ 3 ਉੱਥੋਂ ਮਿਲ ਜਾਣੀ ਸੀ 9390 ਹਾਂਜੀ ਬਾਈ ਜੀ
2: ਹਾਂਜੀ ਨਵੀਂ ਵਧੀਆ ਜਿਹੜੇ ਕੈਫੇ ਆ ਨਾ ਇੰਡੀਆ ਚ ਵੀ ਬਹੁਤ ਮਹਿੰਗੇ ਆ ਮੈਂ ਰੀਸੈਂਟਲੀ ਆ ਗਿਆ ਉੱਥੇ ਇਹਨਾਂ ਇੱਕ ਫ੍ਰੈਂਚਾਈਜ਼ ਚੱਲੀ ਆਪਣੇ ਇੰਡੀਅਨ ਬੰਦੇ ਨੇ ਚਲਾਈ ਆ ਬ੍ਰਿਸ਼ਟਾ ਕਰਕੇ ਆ ਉਹਦਾ ਨਾਂ ਤੇ 4 ਕਾਫੀਆਂ ਲਈਆਂ ਸੀ ਤੇ ਉਹ 33-3400 ਰੁਪਇਆ ਲੱਗ ਗਿਆ ਸੀ ਪਰ ਕਾਫੀ ਬੜੀ ਵਧੀਆ ਸੀ ਉਹਨਾਂ ਦੀ ਜਿਵੇਂ ਤੁਸੀਂ ਕਹਿ ਰਹੇ ਵੀ ਤੁਸੀਂ ਇੰਨੇ ਪੈਸੇ ਵੀ ਲਾ ਤੇ ਉਹ ਵਧੀਆ ਨੀ ਬਣੀ ਪਰ ਕਾਫੀ ਉਹਨਾਂ ਦੀ ਵਧੀਆ ਸੀ
0: ਕਿੰਨੇ ਦੀ ਤੁਹਾਨੂੰ ਕਾਫੀ ਪਈ
2: 4 ਕਾਫੀਆਂ ਲਈਆਂ ਸੀ ਤੇ ਇੱਕ ਚਿਪਸ ਦਾ ਪੈਕਟ ਜਿਹਾ ਲਿਆ ਨਿਆਣੇ ਦੇ ਨਾਲ ਤੇ 3300 ਰੁਪਇਆ ਲੱਗਾ
0: 3300 ਰੁਪਇਆ 4 ਕਾਫੀਆਂ ਤੇ ਇੱਕ ਪੈਕਟ ਅੱਛਾ
2: $35
0: ਬਣ ਜਾਂਦੇ
2: ਮਹੀਨਾ ਪੁਰਾਣੀ ਗੱਲ ਆ $70 ਰੇਟ ਸੀ ਤੇ ਤੁਸੀਂ ਮਤਲਬ ਕਹਿਣ ਦਾ ਮਤਲਬ ਜਿਹੜੇ ਕੈਫੇ ਆ ਜੇ ਵਧੀਆ ਵਾ ਤੇ ਉਹ ਮਹਿੰਗੀ ਇਕੱਲਾ ਇੱਕ ਨੀ ਇੱਥੇ ਹੀ ਮਹਿੰਗੀ ਆ ਲਾਤੇ ਲੂਤੇ ਜੇ ਤੇ ਮੈਨੂੰ ਵਧੀਆ ਨੀ ਲੱਗਦੇ ਯਾਰ ਕੱਚੇ ਜੇ ਦੁੱਧ ਵੀ ਬਣਾ ਦੇ ਦੁੱਧ ਦੀ ਮਾਰਕ ਉਹ ਗੱਲ ਹੀ ਨੀ ਬਣਦੀ
0: ਨਹੀਂ ਪਰ ਇੰਡੀਆ ਦੇ ਵਿੱਚ ਮੈਨੂੰ ਨੀ ਸੀ ਪਤਾ ਵੀ ਕੈਫੇ ਦਾ ਇੰਨਾ ਕਰੇਜ਼ ਆ ਹੁਣ ਭਾਜੀ ਮੈਂ ਅੱਜ ਗਿਆ ਤੁਸੀਂ ਦੇਖੋ ਟਿਊਜ਼ਡੇ ਵੀਕਡੇ ਆ ਵਰਕਿੰਗ ਡੇ ਆ ਮੈਂ ਦੁਪਹਿਰੇ ਤਕਰੀਬਨ 3 ਵਜੇ ਗਿਆ ਤੇ ਪੂਰਾ ਬਿਜ਼ੀ ਸੀਗਾ ਸਾਰੇ ਆਪਣੇ ਬੰਦੇ
2: ਇੰਡੀਆ ਜਿਹੜੇ ਜਾਂਦੇ ਜਾਂਦੇ ਇੰਡੀਆ ਚ ਵੀ ਬਹੁਤ ਕਰੇਜ਼ ਆ ਕੈਫੇ ਬਹੁਤ ਖੁੱਲੇ ਉੱਥੇ ਆਪਣੇ 2-3 ਫ੍ਰੈਂਚਾਈਜ਼ ਆਪਣਾ ਮੁੰਡਾ ਫ੍ਰੈਂਡ ਉਹਨੇ ਕੋਈ ਖੋਲੀਆਂ ਇੱਥੇ ਮੁੰਡਾ ਰਹਿੰਦਾ ਤੇ ਬੜਾ ਚੱਲਦਾ ਉਹਦੇ ਅੰਮ੍ਰਿਤਸਰ ਜੀ 2 ਵਾਰੀਆਂ ਫ੍ਰੈਂਚਾਈਜ਼ ਹੋ ਗਈਆਂ ਨਾ ਤੇ ਉਦਾਂ ਵੀ ਜਿਵੇਂ ਤੁਹਾਨੂੰ ਬ੍ਰਿਸ਼ਟਾ ਦੀਆਂ ਬਹੁਤ ਲੋਕੇਸ਼ਨ ਥਾਂ ਥਾਂ ਖੁੱਲੀਆਂ ਪਈਆਂ ਹੁਣ ਤੇ ਬਾਕੀ ਉਦਾਂ ਵੀ ਕੈਫੇ ਦਾ ਬਹੁਤ ਟ੍ਰੈਂਡ ਇੰਡੀਆ ਚਲੋ ਉੱਥੇ ਪੈਸੇ ਖਰਚ ਲੱਗਿਆ ਨੀ ਦੁਨੀਆਂ ਵੇਚਦੀ ਉਹ ਕਹਿੰਦੇ ਕੋਈ ਕਹਿੰਦੇ ਸਾਨੂੰ ਸਟੈਂਡਰਡ ਚਾਹੀਦਾ ਤੇ ਦੂਸਰੀ ਨਾਲ ਜਿਹੜੀ ਤੁਸੀਂ ਗੱਲ ਪੁੱਛ ਰਹੇ ਸੀ ਜਿਹੜੀ ਫਾਈਨਲ ਚ ਪਹੁੰਚਣ ਨੂੰ ਹਜੇ ਕੱਲ ਰਾਜਸਥਾਨ ਤੇ ਸਨਰਾਈਜ਼ਰ ਦਾ ਮੈਚ ਉਹਨਾਂ ਚ ਜਿਹੜੀ ਟੀਮ ਜਿੱਤੂਗੀ ਉਹਦਾ ਫਿਰ ਜੀਟੀ ਦਾ ਮੈਚ ਹੋਣਾ
0: ਹਾਂਜੀ ਗੱਲਬਾਤ ਸਾਡੀ ਹੋ ਸਕਦੀ ਹੁਣ ਕਰ ਸਕਦੇ ਹੋ ਫੋਨ ਸੋਰੀ ਪਹਿਲਾਂ ਫੋਨ ਬੰਦ ਸੀ ਹੁਣ ਤੁਹਾਡੀ ਕਾਲ ਆ ਰਹੀ ਹੈ ਤੇ ਨੰਬਰ ਹੈ 9056733337 ਇੱਕ ਨਾ ਤੁਸੀਂ ਯਾਦ ਜ਼ਰੂਰ ਰੱਖੋ HK Movers ਬਹੁਤ ਵਧੀਆ ਮੂਵਿੰਗ ਕੰਪਨੀ ਹੈ ਨਵਾਂ ਘਰ ਲਿਆ ਮੂਵ ਹੋਣਾ ਤਾਂ HK Movers ਨੂੰ ਫੋਨ ਕਰ ਲਓ 416-524-6704 ਵਧੀਆ ਟੌਪ ਦੀ ਮੂਵਿੰਗ ਕੰਪਨੀ 416-524-6704 ਦੇਖੋ ਜੇ ਤੁਸੀਂ ਇੰਟਰਲੋਕਿੰਗ ਕਰਾਉਣੀ ਹੈ ਨਾ ਨਵਾਂ ਡਰਾਈਵੇ ਬਣਵਾਉਣਾ ਜਾਂ ਬੈਕਹੇਡ ਪੱਕੀ ਕਰਾਉਣੀ ਹੈ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਤਲਵਿੰਦਰ ਬਾਈ ਜੀ ਦਾ TSC ਕੰਸਟਰਕਸ਼ਨ ਕੰਪਨੀ ਹੈ ਬਾਈ ਜੀ ਦੀ ਰੀਸ ਕੋਈ ਨਹੀਂ ਯਾਰ ਮੈਂ ਨਾ ਬਾਈ ਜੀ ਨੂੰ ਬਹੁਤ ਬਹੁਤ ਬਹੁਤ ਚੰਗੀ ਤਰ੍ਹਾਂ ਮਿਲਿਆ ਜਾਣਦਾ ਮੈਂ ਪਰਖਿਆ ਤੇ ਬੰਦੇ ਬਹੁਤ ਵਧੀਆ ਨੇ ਇਹਨਾਂ ਦਾ ਕੰਕਰੀਟ ਦਾ ਇੰਟਰਲੋਕਿੰਗ ਦਾ ਸਟੋਨ ਦਾ ਕੰਮ ਦੇਖੋਗੇ ਨਾ ਤੁਹਾਨੂੰ ਪਤਾ ਲੱਗੂ ਬਾਈ ਜੀ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ। ਬਹੁਤ ਵਧੀਆ ਟੀਮ ਹੈ। 416-930-4278 416-930-4238 ਇੱਕ ਵਾਰ ਕਾਲ ਕਰ ਲਓ, ਇਹਨਾਂ ਦਾ ਕੰਮ ਦੇਖੋ ਤੇ ਤੁਸੀਂ ਵੀ ਕਹੋਗੇ ਨਵੀਂ ਵਾਹ ਕਿਆ ਹੀ ਬਾਤਾਂ ਨੇ ਤੇ ਬਾਈ ਜੀ ਨੇ ਬਸ ਕਮਾਲ ਹੀ ਕਰਤੀ। 416 ਬਸ ਸਰੀ ਮੈਂ ਨੰਬਰ ਗਲਤ ਦਿੱਤਾ ਯਾਰ, ਨੰਬਰ ਹੈ 416-930-4238
3: ਨੰਬਰ
0: ਇਹੀ ਹੈ ਬਸ, ਥੋੜੇ ਜਿਹਾ ਨੰਬਰ ਮੈਂ ਬੰਦ ਹੀ ਕੀਤਾ ਹੋਇਆ ਸੀ।
3: ਮੈਨੂੰ ਪਰਸੋਂ ਮੇਰਾ ਬੇਟਾ ਸੀਗਾ ਇਹ ਉੱਥੋਂ ਗਏ ਕਾਫੀ ਲਈ, ਇਹਨਾਂ ਨੇ 10,000 ਪਤਾ ਨੀ 10,000 ਕਿ 7-7 ਡਾਲਰ ਦੀ। ਉਹ ਮੈਂ ਕਹਿੰਦਾ ਘਰੋਂ ਲਾ ਕੇ ਲੈ ਜਾ ਕਰੋ ਕੱਪ ਚ ਪਾ ਕੇ। ਅਸੀਂ ਜਦੋਂ ਕੰਮ ਤੇ ਜਾਂਦੇ ਹੋਏ ਯਾਰ ਬਾਹਰ ਜਾਣਾ ਕੱਪ ਤਰਮੋਚ ਪਾ ਕੇ ਘਰੋਂ ਹੀ ਲੈ ਜਾਈ ਸੀ।
0: ਮੈਂ ਨਾ ਤੁਹਾਨੂੰ ਸੱਚ ਗੱਲ ਦੱਸਾਂ, ਅੱਜ ਅਸੀਂ ਲਈ ਤੇ ਅਸੀਂ ਵੀ ਘਰੇ ਆ ਕੇ ਫਿਰ ਘਰੇ ਹੀ ਬਣਾਈ।
3: ਹਾਂਜੀ ਹਾਂਜੀ ਪਤਾ ਨੀ ਅਸੀਂ ਜਦੋਂ ਕੰਮ ਤੇ ਜਾਣਾ ਜਾਂ ਬਾਹਰ ਵੀ ਜਾਣਾ ਮੈਂ ਤਰਮੋਚ ਪਾ ਦਿੰਦਾ ਹੁੰਦਾ ਜੀ, ਉੱਥੋਂ ਉਹ ਗਰਮ ਰਹਿੰਦੀ ਉਹ ਹੀ ਪੀ ਲੈਣੀ।
0: ਨਹੀਂ ਦੇਖੋ ਉਦੋਂ ਤਾਂ ਚਲੋ ਠੀਕ ਹੈ, ਸੈਂਟਾਂ ਚ ਮਿਲ ਦਿੰਦੀ ਸੀ, ਹੁਣ ਤਾਂ ਤੁਸੀਂ ਦੇਖੋ ਮੈਂ 2 ਕਾਫੀਆਂ ਲਈਆਂ $24 ਦੀਆਂ ਟਿਪ ਤੋਂ ਬਿਨਾਂ, ਫਿਰ ਟਿਪ ਥੋੜੀ ਜਿਹੀ ਦੇਣੀ ਵੀ ਪੈਂਦੀ ਹੈ। ਮੈਨੂੰ ਲੱਗਦਾ ਮੇਰਾ ਬਿੱਲ $28-29 ਬਣ ਗਿਆ ਸੀਗਾ 2 ਕਾਫੀਆਂ ਦਾ।
3: ਹਾਂਜੀ ਹਾਂਜੀ ਹਾਂ
0: ਚਲੋ ਕਰੋ ਇੰਜੋਏ। ਥੈਂਕ ਯੂ ਬਾਈ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 9056733337 ਐਂਡ ਰਾਜਵੰਤ ਕੌਰ ਨੂੰ ਜ਼ਰੂਰ ਯਾਦ ਰੱਖੋ, ਰਾਜਵੰਤ ਕੌਰ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਇੱਕ ਵਾਰ ਤੁਸੀਂ ਰਾਜਵੰਤ ਨੂੰ ਕਾਲ ਕਰ ਲਓ, ਤੁਹਾਡਾ ਕੋਈ ਖਰਚਾ ਤਾਂ ਨਹੀਂ ਲੱਗਦਾ ਕਾਲ ਦਾ। ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਕੰਮ ਕਰਦੇ ਆ। ਰਾਜਵੰਤ ਕੌਰ 6476744735 ਰਾਜਵੰਤ 6009 ਹੈਲੋ ਹੈਲੋ ਜੀ 6009
4: ਹੈਲੋ
0: ਹਾਂਜੀ
4: ਬਾਈ
0: ਜੀ ਸਤਿ ਸ਼੍ਰੀ ਅਕਾਲ।
4: ਹੋਰ ਕੀ ਹਾਲ ਨੇ?
0: ਵਧੀਆ ਜੀ, ਤੁਸੀਂ ਸੁਣਾਓ?
4: ਵਧੀਆ ਵਧੀਆ ਵੀਰੇ, ਮੈਂ ਬਸ ਆ ਕੈਫੇ ਬਾਰੇ ਕਹਿਣਾ ਸੀ ਜੀ, ਜਿਵੇਂ ਹੁਣ ਇੰਡੀਆ ਦੀ ਕਾਫੀ ਮਿਲਦੀ ਹੈ ਨਾ, ਜਿਹੜੇ ਕੈਫੇ ਦਾ ਕਲਚਰ ਮਤਲਬ ਕਾਫੀ ਵਗੈਰਾ ਦਾ ਟੇਸਟ ਇੱਥੇ ਨੂੰ ਬੈਟਰ ਆ ਇੰਡੀਆ ਚ।
0: ਇੰਡੀਆ ਚ
4: ਹਾਂ
0: ਠੀਕ ਹੈ।
4: ਮੈਨੂੰ 2 ਸਾਲ ਹੋ ਗਏ, ਮੈਂ ਕਾਫੀ ਮਿਸ ਕਰਦਾ ਆਪਣੇ ਉੱਥੇ ਦੀ ਲਾਈਫ ਨੂੰ, ਉੱਥੇ ਦਾ ਖਾਣ ਪੀਣ ਨੂੰ।
0: ਹਾਂ
4: ਫਿਰ
0: ਵੀ ਮੈਂ ਨੀ ਕਹਿੰਦਾ ਬਾਲੀ ਪ੍ਰੀਮੀਅਮ ਹੈ, ਬਟ ਵਧੀਆ ਠੀਕ ਹੈ।
4: ਤੁਸੀਂ
0: ਨਾ ਟਿਮ ਸਟਾਰਬਕ ਵੱਖਰੀ ਗੱਲ ਹੈ, ਉਹ ਤਾਂ ਚਲੋ ਕਨਵੀਨੀਅੰਸ ਲਈ ਲੋਕ ਜਾਂਦੇ। ਤੁਸੀਂ ਡਾਊਨ ਟਾਊਨ ਟੋਰਾਂਟੋ ਕਿਸੇ ਵਧੀਆ ਕਾਫੀ ਸ਼ਾਪ ਤੇ ਜਾਓਗੇ, ਤੁਹਾਨੂੰ ਕੁਆਲਿਟੀ ਮਿਲੂਗੀ ਜ਼ਰੂਰ। ਇੰਡੀਅਨ ਓਨਡ ਕੈਫੇ ਸੀ, ਬਟ ਮੈਂ ਕਾਫੀ ਹੈਰਾਨ ਹੋਇਆ ਦੇਖ ਕੇ ਵੀ ਉਹ ਜਿਹੜੀ ਕੈਫੇ ਬਿਜ਼ੀ ਬਹੁਤ ਸੀ, ਮੈਨੂੰ ਇਹ ਅੰਦਾਜ਼ਾ ਨਹੀਂ ਸੀ ਵੀ ਲੋਕ ਕਿੰਨੇ ਜਾਂਦੇ ਆ।
4: ਹਾਂ ਕਾਫੀ ਚੀਜ਼ਾਂ ਦਾ ਟੇਸਟ ਦਾ ਫਰਕ ਆ, ਜਿਵੇਂ ਹੁਣ ਆਪਾਂ ਇੰਡੀਆ ਦੇ ਮੈਕਡੀ ਦਾ ਇੱਥੇ ਦਾ ਕੰਪੇਅਰ ਕੀਤਾ ਜਾਵੇ ਉਹ ਵੀ ਕਾਫੀ ਬੈਟਰ ਆ ਇੰਡੀਆ ਦੇ ਵਿੱਚ।
0: ਜੀ ਜੀ,
4: ਮਤਲਬ ਜਿਹੜੇ ਵੈਜ ਆਪਸ਼ਨ ਖਾ ਰਹੇ ਨੇ।
0: ਹਾਂ ਹਾਂ ਤੁਸੀਂ ਗੂਗਲ ਕਰ ਲੋ ਕੈਫੇ ਨੀਅਰ ਮੀ, ਤੁਹਾਡੇ ਨੇੜੇ ਤੇੜੇ ਕੋਈ ਨਾ ਕੋਈ ਤੁਹਾਨੂੰ ਮਿਲੂਗੀ ਜ਼ਰੂਰ। ਮੈਂ ਕੈਫੇ ਵਾਲਿਆਂ ਨੂੰ ਕਹਿੰਦਾ ਬਟ ਤੁਸੀਂ ਫੋਕਸ ਕਰਿਆ ਕਰੋ ਕੌਫੀ ਤੇ, ਵਧੀਆ ਬੀਨਸ ਹੋਣ, ਐਂ ਨਹੀਂ ਕਿ ਪੂਰਾ ਐਨ ਤੁਸੀਂ ਕੱਪ ਦੁੱਧ ਨਾਲ ਹੀ ਭਰ ਦਿਓ, ਫਿਰ ਵਿੱਚ ਇੱਕ ਐਸਪ੍ਰੈਸੋ ਸ਼ਾਟ ਪਾਤੀ, ਕੌਫੀ ਦਾ ਫਿਰ ਟੇਸਟ ਹੀ ਨਹੀਂ ਹੁੰਦਾ, ਨਿਰਾ ਤੁਹਾਨੂੰ ਦੁੱਧ ਹੀ ਟੇਸਟ ਹੁੰਦਾ, ਪਤਾ ਨਹੀਂ ਆਪਾਂ ਦੁੱਧ ਦੇ। ਚਲੋ ਸ਼ੌਕੀਨ ਬਹੁਤ ਆ। ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ, ਨਵੀਂ ਕਿਚਨ ਰੈਡੀ ਕਰਾਉਣੀ ਹੈ, ਨਵਾਂ ਬਾਰ ਰੈਡੀ ਕਰਾਉਣਾ, ਤੁਸੀਂ ਯਾਦ ਰੱਖੋ ਜ਼ਰੂਰ ਵਣ ਐਨ ਓਨਲੀ ਨਿਊ ਹਾਈਟਸ ਕਿਚਨ ਕਿਚਨ ਦੇ ਜਸਪਾਲ ਰਾਏ ਭਾਜੀ। ਜਸਪਾਲ ਭਾਜੀ ਬਹੁਤ ਸੋਹਣਾ ਕੰਮ ਕਰਦੇ ਆ ਯਾਰ, ਨਵਾਂ ਬਾਰ ਰੈਡੀ ਕਰਾਉਣਾ, ਪੂਰਾ ਕਿਚਨ ਕਾਊਂਟਰ ਟੋਪ ਵੈਨਿਟੀਜ਼ ਰੈਡੀ ਕਰਵਾਉਣੇ ਨੇ, ਜਾਂ ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ, ਤਾਂ 416-859-1920 416-859-1920 ਨਿਊ ਹਾਈਟਸ ਕਿਚਨ, ਡਿਸਕਾਊਂਟ ਵੀ ਮਿਲੂਗਾ, ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਮਿਲੂਗਾ। ਨਿਊ ਹਾਈਟਸ ਕਿਚਨ 416-859-1920 6100 ਹੈਲੋ
5: ਟੋਟਲੀ ਮਕੈਨਿਕ ਤੋਂ ਲੈ ਕੇ ਕੱਲੀ ਕੱਲੀ ਚੀਜ਼ ਮਹਿੰਗੀ ਕਰ ਰੱਖੀ ਹੈ, ਨਜਾਇਜ਼ ਹੀ ਕਰ ਰੱਖੀ ਹੈ। ਇਸ ਤੁਸੀਂ ਪਾੜਾ ਤਾਂ ਲੈ ਗਏ ਮਕੈਨਿਕ ਸ਼ਾਪ ਤੇ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ
0: ਤੁਸੀਂ ਹੁਣ ਹਿਸਾਬ ਲਾਓ ਕਿ ਹੁਣ ਜੇ ਮੈਂ ਗੱਲ ਕਰਾਂ ਆਪਦੀ, ਮੈਂ ਕਾਫੀਆਂ ਦੋ ਲਈਆਂ, ਮੈਨੂੰ 25-26 ਡਾਲਰ ਦੀਆਂ ਦੋ ਪਈਆਂ, ਤੇ ਲੋਕ ਯਾਰ ਖਰੀਦ ਰਹੇ ਆ, ਬਿਜ਼ੀ ਆ,
5: ਪਤਾ ਨੀ ਯਾਰ ਵੀ ਕਿੱਥੋਂ ਪੈਸਾ ਇੰਨੇ ਖੜਦੇ ਤਾਂ ਆਪਦਾ
0: ਮੈਂ ਨਾ ਚਲੋ ਆਪਾਂ ਜਦੋਂ ਕਿਤੇ ਜਾਣੇ, ਮੈਂ ਉੱਥੇ ਖੜਾ 5-7 ਮਿੰਟ ਵੇਟ ਕਰ ਰਿਹਾ ਸੀ, ਮੈਂ ਦੇਖ ਰਿਹਾ ਸੀ ਹੁਣ ਉੱਥੇ ਐਗਜ਼ਾਮਪਲ ਹੈ ਕੋਈ ਪਾਸਤਾ 18 ਡਾਲਰ ਦਾ, ਜੇ 19 ਡਾਲਰ ਦਾ 20 ਡਾਲਰ ਦਾ ਪਾਸਤਾ ਤੁਸੀਂ ਬਹਿ ਕੇ ਖਾ ਰਹੇ ਹੋ, ਤੁਸੀਂ ਫਿਰ ਉੱਤੋਂ ਦੀ ਜੇ ਆਪਣਾ ਕਹਿ ਲਓ ਕਿ ਸਪੋਜ਼ ਕਰੋ 20 ਡਾਲਰ ਦਾ ਪਾਸਤਾ, ਤੁਸੀਂ ਟੈਕਸ ਪਾ ਕੇ ਤੁਹਾਡਾ 22-22 ਡਾਲਰ ਹੋ ਗਿਆ, ਉੱਤੋਂ ਦੀ ਤੁਸੀਂ 5 ਡਾਲਰ ਟਿਪ ਦਿੱਤੀ, ਤੁਹਾਡਾ ਇੱਕ ਪਾਸਤਾ ਤੁਹਾਨੂੰ ਤਕਰੀਬਨ 30 ਡਾਲਰ ਦਾ ਪੈ ਗਿਆ। ਹਾਂ ਪੀਓਗੇ ਵੀ, ਹੁਣ ਜੇ ਕੌਫੀ ਲੈ ਲਈ 30 ਦਾ, ਤੁਹਾਡਾ 40 ਦਾ ਇੱਕ ਕੌਫੀ ਤੇ ਇੱਕ ਪਾਸਤਾ ਤੁਹਾਨੂੰ 40 ਡਾਲਰ ਦਾ ਪੈ ਗਿਆ। ਹੁਣ ਮੈਂ ਨਹੀਂ ਕਹਿੰਦਾ ਕਿ ਇਹ ਚੀਜ਼ ਇਹ ਜਿਹੜੇ ਕੈਫੇ ਆ ਕੋਈ ਮਾੜੇ ਨੇ, ਆਪਾਂ ਚਲੋ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ, ਬਟ ਜੇ ਮੈਂ ਹੁਣ 40 ਡਾਲਰ ਹੀ ਖਰਚ ਰਿਹਾ, ਮੈਂ ਕਿਉਂ ਨਾ ਸ਼ੇਰਵੇ ਗਾਰਡਨ ਵਰਗੇ ਮਾਲ ਦੇ ਨੇੜੇ ਜਾ ਕੇ, ਕੈਕਟਸ ਕਲੱਬ ਵਰਗੇ ਰੈਸਟੋਰੈਂਟ 'ਚ ਜਾ ਕੇ ਖਾਣਾ ਖਾ ਲਵਾਂ, ਰਾਈਟ? ਕੈਕਟਸ ਕਲੱਬ ਹੁਣ ਫਿਰ ਵੀ ਚਲੋ, ਖਰਚਾ ਕਰ ਰਹੇ ਲੋਕਾਂ ਕੋਲ ਪੈਸਾ ਤਾਂ ਫਿਰ ਹੈਗਾ ਹੀ ਆ, ਚਲੋ ਠੀਕ ਹੈ ਕੋਈ ਨਾ, ਜਿਹੜੇ ਜਾਂਦੇ ਆ ਉਹ ਫਿਰ ਕਹਿੰਦੇ ਜਾਂਦੇ ਉਹ ਮੌਜਾਂ ਭੁੱਲਣੀਆਂ ਨੇ ਜੋ ਬਾਪੂ ਦੇ ਸਿਰ ਤੇ ਕਰੀਆਂ। ਹੁਣ ਮੈਂ ਨਾ ਕੈਕਟਸ ਕਲੱਬ, ਜੋਈਜ ਮੇਰੇ ਬੜੇ ਚਲੋ ਪਸੰਦੀਦੇ ਰੈਸਟੋਰੈਂਟ ਨੇ, ਹੁਣ ਜੇ ਮੈਂ ਕੈਕਟਸ ਕਲੱਬ ਜਾਂਦਾ, ਮੈਂ ਉੱਥੇ ਹੁਣ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ, ਉੱਥੋਂ ਟਾਕੋਜ਼ ਲੈਂਦਾ, ਚਿਕਨ ਟਾਕੋਜ਼ 21 ਡਾਲਰ ਦੇ ਨੇ, ਜੇ ਇਹ ਕੰਪੇਅਰ ਟੂ ਇਹ ਪਾਸਤਾ $21 ਦਾ ਅਤੇ ਪਾਸਤਾ $21 ਦਾ ਮੈਂ ਕੀ ਪ੍ਰੈਫਰ ਕਰੂੰਗਾ ਉਹ ਹੁਣ ਤੁਸੀਂ ਦੱਸ ਦਿਓ। ਸਾਡੇ ਨਾਲ ਸੁੱਖ ਭਾਅ ਜੀ ਜੁੜਿਆ ਸੀ, ਸੇਵਿੰਗ ਕਰਾਉਂਦੇ ਹਾਂ। ਚਲੋ ਹੁਣ ਮੰਗਿਆਈ ਬਹੁਤ ਥਾਵਾਂ 'ਤੇ ਹੋ ਗਈ, ਬਟ ਸੁੱਖ ਭਾਅ ਜੀ ਅਤੇ ਗ੍ਰੈਂਡ ਹੋਮ ਫਰਨੀਚਰ ਵਾਲੇ ਬਿਲਕੁਲ ਮੰਗਿਆਈ ਨਹੀਂ ਕਰਦੇ। ਸੁੱਖ ਭਾਅ ਜੀ ਨੂੰ ਯਾਦ ਰੱਖੋ। ਸੁੱਖ ਜੀ ਵੈਲਕਮ,
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਗ੍ਰੈਂਡ ਹੋਮ ਫਰਨੀਚਰ ਤੇ ਨਾਲ ਦੀ ਨਾਲ ਡੀਲ ਦਿੰਦੇ ਆ ਪਰਿਵਾਰਾਂ ਨੂੰ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ। 6085 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, 6685 ਟੋਮਕਨ ਰੋਡ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ।

ਹਰੇਕ ਪਰਚੇ ਦੇ ਨਾਲ ਤੋਹਫਾ ਗਿਫਟ ਵੀ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਟੋਮਕਨ ਟੋਮਕਨ ਰੋਡ ਨਵੀਂ ਭਾਜੀ।

ਬਹੁਤ ਸ਼ੁਕਰੀਆ ਭਾਜੀ ਤੇ 647 262 0000 ਇੱਕ ਕੁਇਕ ਮੈਸੇਜ ਤੁਹਾਡੇ ਸਭ ਲਈ ਰੋਇਲ ਆਟੋ ਸੈਂਟਰ ਜੇ ਕਿਸੇ ਨੇ ਵੀ ਗੱਡੀਆਂ ਦੀ ਰਿਪੇਅਰ ਕਰਾਉਣੀ ਆ ਵਧੀਆ ਰੀਜਨੇਬਲ ਰੇਟ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਤੇ ਫਿਰ ਅਗਲੀ ਕਾਲ ਲੈਂਦੇ ਹਾਂ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਆ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478 ਰੋਇਲ ਆਟੋ ਸੈਂਟਰ

0: locations in GTA. For more information, visit rajdhanisweets.ca.
1: ਵਾਹ ਕੁਝ ਕਾਲਾਂ ਇਕੱਠ ਹੋ ਗਈਆਂ ਯਾਰ, ਦੀਵਾਰ ਤੋਂ ਕਰ ਲਿਓ ਜਿਹੜੇ ਸੱਜਣਾਂ ਨੇ ਕੱਟੀਆਂ ਨੇ ਤੇ 7570. ਹਾਂਜੀ ਬਾਈ ਜੀ,
2: ਹਾਂਜੀ
1: ਸਤਿ ਸ਼੍ਰੀ ਅਕਾਲ
2: ਜੀ।
1: ਬਟ ਥੋੜੇ ਫਿਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਕੁਆਲਿਟੀ ਤੇ ਵੀ ਫਿਰ ਯਾਰ ਫੋਕਸ ਕਰਨਾ ਚਾਹੀਦਾ ਹੈ। ਜਿਹੜੇ ਲੋਕ ਹੁਣ ਇਸਕੇਪਿਜ਼ਮ ਚਾਹੁੰਦੇ ਆ, ਹੁਣ ਜੇ ਆਪਾਂ ਜਾਣੇ ਆ ਤੇ ਇਸਕੇਪ ਹੀ ਤੁਹਾਨੂੰ ਸਵਾਦ ਨਾ ਮਿਲੇ ਫਿਰ ਕੀ ਫਾਇਦਾ। ਬਿਲਕੁਲ ਨਹੀਂ ਟੇਸਟ ਆਪਣੇ ਬੰਦੇ ਨਾ। ਵੈਸੇ ਆਪਾਂ ਕਾਫੀ ਦੀ ਇੱਕ ਸਿਰਫ ਕੁਆਲਿਟੀ ਨਹੀਂ ਭਾਲਦੇ, ਆਪਾਂ ਥੋੜੇ ਜਿਹਾ ਨਾਲ ਸ਼ੋਸ਼ੇਬਾਜ਼ੀ ਜੀ ਵੀ ਹੋਵੇ, ਪਤਾ ਨਹੀਂ ਕੁਛ ਵੀ ਤੁਹਾਨੂੰ ਉੱਤੇ ਸੋਨਾ ਜਿਹਾ ਛਾਪਿਆ ਹੋਵੇ ਜਾਂ ਕੋਈ ਇੱਦਾਂ ਦੀ ਚੀਜ਼, ਪਤਾ ਨਹੀਂ ਲੋਕ ਹੁਣ ਜੇ ਕੋਈ ਉੱਥੇ ਸੋਨਾ ਪਤਾ ਨਹੀਂ ਕਹਿੰਦੇ ਹੁੰਦੇ ਨਾ ਵੀ 24 ਕੈਰੇਟ ਦੀ ਤੁਹਾਨੂੰ ਕਾਫੀ ਮਿਲਦੀ, ਹੁਣ ਸੋਨੇ ਦਾ ਕਿਹੜਾ ਟੇਸਟ ਹੋਣਾ। ਬਟ ਚਲੋ ਲੋਕ ਹੈਗੇ ਸ਼ੌਕੀਨ। ਬਿਲਕੁਲ ਬਿਲਕੁਲ ਕਾਫੀ ਰੇਅਰ ਹੈ ਯਾਰ, ਬਹੁਤ ਜ਼ਿਆਦਾ। ਥੈਂਕ ਯੂ। ਸੋ ਨਹੀਂ ਬਹੁਤ ਦੇਖੋ ਬੜੀਆਂ ਵਧੀਆ ਵਧੀਆ ਕਾਫੀ ਸ਼ਾਪਸ ਨੇ, ਹੁਣ ਡਾਊਨ ਟਾਊਨ ਤੁਸੀਂ ਜਾਓ ਯਾਰ, ਬੈਸਟ ਕਾਫੀ ਸ਼ਾਪਸ ਟੋਰਾਂਟੋ। ਮੈਂ ਤੁਹਾਨੂੰ ਕੁਝ ਦੱਸਦਾ ਮੈਂ ਯਾਰ, ਮੈਂ ਕੋਈ ਬਾਹਲਾ ਵੱਡਾ ਕਾਫੀ ਦਾ ਮੈਂ ਨਹੀਂ ਕਹਿੰਦਾ ਕਿ ਇੱਕ ਮੇਰੇ ਕੋਲ ਇੰਨੀ ਨੌਲੇਜ ਹੈ, ਬਟ ਫਿਰ ਵੀ ਜਦੋਂ ਆਪਾਂ ਟਰਾਈ ਕਰਦੇ ਹਾਂ ਥੋੜ੍ਹਾ ਜਿਹਾ ਤਾਂ ਟੇਸਟ ਦਾ ਆਪਾਂ ਨੂੰ ਇੱਕ ਕਹਿੰਦੇ ਹੁੰਦੇ ਨਾ ਕਿ ਅੰਦਾਜ਼ਾ ਜਿਹਾ ਹੋ ਜਾਂਦਾ। ਸੋ ਮੈਂ ਤੁਹਾਨੂੰ ਦੱਸਦਾ ਹੈ, ਦੋ ਚਾਰ ਯਾਰ ਮੈਂ ਟਰਾਈ ਕੀਤੀਆਂ ਨੇ ਕੈਫੇਜ਼ ਇਨ ਟੋਰਾਂਟੋ, ਉਹਨਾਂ ਦਾ ਵੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਇੱਕ ਜਾਣਕਾਰੀ ਦਿੰਦਾ ਅਤੇ ਤੁਸੀਂ ਟਰਾਈ ਕਰਿਓ ਅਤੇ ਦੱਸਿਓ ਕਿੱਦਾਂ ਲੱਗੇ ਤੁਹਾਨੂੰ। ਇੱਕ ਦੋ ਮੈਸੇਜ ਨੇ, ਪਹਿਲਾਂ ਤਾਂ ਤੁਸੀਂ ਯਾਦ ਜ਼ਰੂਰ ਰੱਖੋ ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ ਨੇ ਬਹਿਜਾ ਕਰਵਾਈ ਪਈ ਹੈ। ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਇੱਕ ਡੀਲ ਲਾਈ ਹੈ, ਡੀਲ ਸੁਣੋ, ਸਾਰੀਆਂ ਇਹਨਾਂ ਦੀਆਂ ਲੋਕੇਸ਼ਨ

0: ਕਿਚਨ ਤੇ ਡੀਲ ਹੈ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਡਿਪਿੰਗ ਸੌਸ ਫਰੀ, 2 ਲੀਟਰ ਕੋਕ ਦੀ ਬੋਤਲ ਫਰੀ, ਸਾਰਾ ਕੁਝ ਸਿਰਫ $40 ਚ। ਮਿਸਟਰ ਸਿੰਘ ਪੀਜ਼ਾ, ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਰੂਥ ਐਂਡ ਕੈਨੇਡੀ, ਕੈਸਲਮੋਰ ਐਂਡ ਮਕਵੀਨ, ਫਾਈਨੈਂਸ਼ੀਅਲ ਐਂਡ ਮਿਸੀਸਾਗਾ, ਬਾਕੀ ਬੋਲਟਨ, ਹੈਮਿਲਟਨ, ਮਿਸੀਸਾਗਾ ਗੋਲਫ, ਹਰ ਇੱਕ ਸ਼ਹਿਰ ਚ ਲੋਕੇਸ਼ਨ ਹੈ। ਨੰਬਰ ਇੱਕੋ ਇੱਕ 905-504-905-504-905-5005-0050-4000-6179। ਹੈਲੋ
1: ਹੈਲੋ
0: ਹੈਲੋ ਜੀ,
1: ਸਤਿ
0: ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਠੀਕ ਹੈ, ਤੁਸੀਂ ਸੁਣਾਓ ਜੀ।
0: ਭਾਈ ਕਿੱਥੇ ਰਹਿੰਦੇ ਹੋ? ਤੁਹਾਡੀ ਵੀ ਕਾਲ ਬਹੁਤ ਚਿਰ ਬਾਅਦ ਆਈ ਹੈ ਮਲਾ ਦਾ।
1: ਹਾਂਜੀ, ਬੜੀ ਦੇਰ ਬਾਅਦ। ਬਸ
0: ਠੀਕ ਹੈ, ਸਿਹਤ ਸੂ ਠੀਕ ਹੈ?
1: ਮੈਂ ਕਾਫੀ ਬਾਰੇ ਸੁਣ ਰਿਹਾ ਸੀਗਾ।
0: ਹਾਂ, ਮੈਂ ਕਿਹਾ ਤੁਹਾਡੀ ਸਿਹਤ ਠੀਕ ਹੈ?
1: ਹਾਂਜੀ ਹਾਂਜੀ ਠੀਕ ਹੈ ਜੀ।
0: ਚਲੋ ਵਧੀਆ।
1: ਉਹ ਜੀ, ਮੈਂ ਸੁਣ ਰਿਹਾ ਕਾਫੀ ਬਾਰੇ। ਕਾਫੀ ਇੰਡੀਆ ਦਾ ਜੀ ਐਕਸਪ੍ਰੈਸੋ ਬਣਦੀ ਆ, ਉਹ ਵੀ ਦੁੱਧ ਨਾਲ। ਅਸਲੀ ਤਾਂ ਬਲੈਕ ਕਾਫੀ ਪੀਓ ਤਾਂ ਪਤਾ ਚੱਲਦਾ ਟੇਸਟ ਦਾ।
0: ਨਹੀਂ, ਐਕਸਪ੍ਰੈਸੋ ਵੀ ਵਧੀਆ, ਐਕਸਪ੍ਰੈਸੋ ਪੀਓ ਤਾਂ ਵੀ ਪਤਾ ਲੱਗਦਾ ਟੇਸਟ ਦਾ।
1: ਐਕਸਪ੍ਰੈਸੋ ਬਲੈਕ ਹੀ ਹੁੰਦੀ ਆ ਨਾ, ਪਰ ਜੇ ਤੁਸੀਂ ਕਰੀਮ ਪਾ ਲਈ ਵਿੱਚ ਫਿਰ ਤਾਂ ਐਕਸਪ੍ਰੈਸੋ ਨਹੀਂ ਰਹੀ ਹੋ।
0: ਹਾਂਜੀ ਹਾਂਜੀ, ਨਹੀਂ ਪਾਉਂਦੇ ਆ ਅੱਜ ਕੱਲ ਤਾਂ ਬੜਾ ਕੁਝ ਪਾਉਂਦੇ ਆ ਕਾਫੀ ਚ।
1: ਅੱਜ ਕੱਲ ਤਾਂ ਬਹੁਤ ਕੁਝ ਪਾਉਣ ਲੱਗੇ ਜੀ, ਮਤਲਬ ਕਿ ਜੋ ਮਰਜ਼ੀ ਤੁਸੀਂ ਸਿਰਪ ਪਵਾ ਲਓ, ਕੁਝ ਪਵਾ ਲਓ।
0: ਹਾਂ, ਸਿਰਪ ਤਰ੍ਹਾਂ ਤਰ੍ਹਾਂ ਦੇ, ਬਿਲਕੁਲ। ਮੈਨੂੰ ਪਤਾ ਲੱਗਿਆ ਵੀ ਇੰਡੀਆ ਚ ਕੈਫਿਆਂ ਦਾ ਕਿੰਨਾ ਕਰੇਜ਼ ਆ, ਤਾਂ ਹੀ ਇੱਥੇ ਇੰਨੇ ਖੁਰ ਰਿਹਾ ਹੁਣ।
1: ਇੰਡੀਆ ਚ ਕਰੇਜ਼ ਹੋਇਆ ਪਰ ਸਾਊਥ ਚ ਜ਼ਿਆਦਾ, ਐਕਚੁਅਲੀ ਪੰਜਾਬ ਚ ਹੁਣੇ ਹੋਇਆ।
0: ਅੱਛਾ, ਸਾਊਥ ਦੇ ਵਿਚ ਹੋਰ ਹੈ?
1: ਸਾਊਥ ਚ ਤਾਂ ਸ਼ੁਰੂ ਤੋਂ ਹੀ ਹੈ ਜੀ, ਕੈਫੇ ਐਕਚੁਅਲੀ ਬਹੁਤ ਹੈ ਸਾਊਥ ਚ।
0: ਅੱਛਾ,
1: ਕਾਫੀ ਐਕਚੁਅਲੀ ਹੈ ਹੀ ਸਾਊਥ ਦੀ, ਮਤਲਬ ਨੈਚੁਰਲੀ ਉੱਥੇ ਹੁੰਦੀ ਆ, ਹਿੱਲੀ ਏਰੀਆ ਚ, ਮਤਲਬ ਕਲਟੀਵੇਸ਼ਨ ਹੈਗੀ ਉੱਥੇ ਕਾਫੀ ਦੀ। ਕਾਫੀ
0: ਜੀ ਜੀ ਜੀ, ਨਹੀਂ ਕਾਫੀ
1: ਨੌਰਥ ਚ ਇੰਡੀਆ ਚ ਟੀ ਚੱਲਦੀ ਜ਼ਿਆਦਾ, ਸਾਊਥ ਚ ਕਾਫੀ ਚੱਲਦੀ ਆ।
0: ਕਾਫੀ ਦੀ ਭਾਜੀ ਇੰਡਸਟਰੀ ਬਹੁਤ ਵੱਡੀ ਆ, ਕਹਿੰਦੇ ਆ ਕਿ ਤਕਰੀਬਨ 250 ਬਿਲੀਅਨ ਤੋਂ ਲੈ ਕੇ $400 ਬਿਲੀਅਨ ਤੱਕ ਦੀ ਇੰਡਸਟਰੀ ਹੈ ਇਹ।
1: ਹਾਂਜੀ, ਬਹੁਤ ਵੱਡੀ ਹੋ ਗਈ, ਸਹੀ ਗੱਲ,
0: ਬਹੁਤ ਜ਼ਿਆਦਾ। ਤਾਂ ਜਿਹੜੇ ਹਿਸਾਬ ਨਾਲ ਹੁਣ ਦੁਨੀਆ ਭਰ ਦੇ ਵਿੱਚ ਕਾਫੀ ਦੀ ਕੰਜ਼ੰਪਸ਼ਨ ਹੋ ਰਹੀ ਹੈ, ਉਹਦਾ ਕੋਈ ਹਿਸਾਬ ਹੀ ਨਹੀਂ। ਹੁਣ ਬ੍ਰਾਜ਼ੀਲ ਦੇ ਵਿੱਚ ਤਕਰੀਬਨ 2.6 ਮਿਲੀਅਨ ਮੈਟ੍ਰਿਕ ਟਨ ਦੀ ਕਾਫੀ ਪ੍ਰੋਡਿਊਸ ਕੀਤੀ ਜਾਂਦੀ ਹੈ, ਤੁਸੀਂ ਹਿਸਾਬ ਲਾ ਲਓ।
1: ਹਾਂਜੀ,
0: ਤੇ ਯੂਰਪ ਦੇ ਵਿੱਚ ਤਾਂ ਕਮਾਲ ਹੀ ਹੈ।
1: ਕੋਲੰਬੀਆ ਚ ਵੀ ਹੁੰਦੀ ਹੈ, ਸਾਰੀ ਬੈਲਟ ਚ ਹੁੰਦੀ ਹੈ, ਉਸ ਬੈਲਟ ਚ ਹੁੰਦੀ ਹੈ।
0: ਹਾਂ, ਕੋਲੰਬੀਅਨ ਕਾਫੀ ਵੀ ਬਹੁਤ ਮਸ਼ਹੂਰ ਹੈ।
1: ਹਾਂਜੀ, ਗਏ ਸੀ ਕੋਈ ਕਾਫੀ ਫਾਰਮ ਚ, ਗਏ ਸੀ ਉਹ ਨੈਚੁਰਲ ਜਿਹੜੇ ਬੀਨਸ ਜੇ ਹੁੰਦੇ, ਟੇਸਟ ਕਰਕੇ ਦੇਖੋ ਉਹ ਅਲੱਗ ਹੀ ਡਿਫਰੈਂਟ ਹੀ ਲੱਗਦੇ, ਗ੍ਰੀਨਸ ਜੇ ਹੁੰਦੇ ਨੇ।
0: ਯਾ ਨਹੀਂ, ਹੁਣ ਬਹੁਤ ਸਾਰੇ ਬੀਨਸ ਵੀ ਹੁਣ ਜਿਹੜੇ ਲੋਕ, ਚਲੋ ਵਧੀਆ, ਕਿਸੇ ਕੋਲ ਕੋਈ ਬ੍ਰੈਵਲ ਦੀ ਮਸ਼ੀਨ ਹੈ, ਕੋਈ ਹੋਰ ਹੈ, ਉਹ ਫਿਰ ਬੀਨਸ ਵੀ ਬੜੇ ਚੁਣ ਚੁਣ ਕੇ ਖਰੀਦਦੇ ਨੇ, ਵੀ ਕੋਈ ਕੋਲੰਬੀਆ ਦਾ ਹੋਵੇ, ਕੋਈ ਬ੍ਰਾਜ਼ੀਲ ਦਾ ਹੋਵੇ,
1: ਕੋਸਟਾਰੀਕਾ ਦਾ ਅਲੱਗ ਆ, ਅਰੂਬਾ ਅਲੱਗ ਆ।
0: ਤੁਸੀਂ ਫਿਰ ਕਿਹੜੀ ਮਸ਼ੀਨ ਰੱਖੀ ਹੈ ਕਾਫੀ ਦੀ ਘਰੇ?
1: ਐਕਸਪ੍ਰੈਸੋ ਰੱਖੀ ਹੈ ਜੀ।
0: ਨੈਸਪ੍ਰੈਸੋ ਥੋੜੇ ਪ੍ਰੀ ਵਰਕਆਊਟ ਪੀ ਲੈਂਦਾ ਜਿਮ ਤੋਂ ਪਹਿਲਾਂ, ਤੇ ਫਿਰ ਇੱਕ ਕਾਫੀ ਪੀ ਲਈ ਦੀ ਹੈ ਦੁਪਹਿਰ ਜੀ ਨੂੰ। ਦੁਆਬਾ ਟਰੈਵਲ ਨੂੰ ਯਾਦ ਰੱਖੋ। ਸੋ ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ, ਚਾਹੇ ਤੁਸੀਂ ਇੰਡੀਆ ਜਾਣਾ ਜਾਂ ਕਿਸੇ ਨੇ ਇੱਥੇ ਆਉਣਾ ਇੰਡੀਆ ਤੋਂ, ਦੁਆਬਾ ਟਰੈਵਲ ਦੀ ਪ੍ਰਾਈਸ ਤਾਂ ਸਭ ਤੋਂ ਲੋਅ ਹੈਗੀ ਆ। ਜੋ ਇਹਨਾਂ ਦੀ ਸਰਵਿਸ ਹੈ ਯਾਰ, ਉਹ ਕਮਾਲ ਹੈ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ। ਯਾਦ ਰੱਖੋ ਏਰਨ ਮਿਲਸ ਐਕਿਰਾ ਨੂੰ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ SUV ਲੈਣਾ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ। ਏਰਨ ਮਿਲਸ ਐਕਿਰਾ 905-828-5800 ਏਰਨ ਮਿਲਸ ਐਕਿਰਾ 2587। ਹੈਲੋ ਹਾਂਜੀ,
2: ਹੈਲੋ, ਸਤਿ ਸ਼੍ਰੀ ਅਕਾਲ ਪੁੱਤ।
0: ਸਤਿ ਸ਼੍ਰੀ ਅਕਾਲ ਜੀ।
2: ਇਹ ਵੀ ਪਤਾ ਕਰੋ ਪ੍ਰੋਸੈਸ ਕਿਵੇਂ ਹੁੰਦਾ ਇਹਨਾਂ ਨੇ, ਇਹ ਕਾਫੀ ਦਾ ਹਾਥੀਆਂ ਨਾਲ ਵੀ ਸੰਬੰਧ ਆ, ਬਾਕੀ ਜਿਹੜੀ ਇਹ ਤਾਂ 1 ਕੁਇੰਟਲ ਦੁੱਧ ਚੋਂ 5 ਕੁਇੰਟਲ ਨਿਕਲਣਾ, ਦੂਜਾ ਆਪਣਾ ਖੋਆ ਵੀ
0: ਇੱਕ ਕੁਇੰਟਲ
2: ਆਪੇ ਸਵਾਦ ਲੱਗਣਾ।
0: ਅੱਛਾ, 1 ਕੁਇੰਟਲ ਦੁੱਧ ਚੋਂ
2: ਪੰਜ ਕੁਇੰਟਲ ਦਾ ਗੋਹਾ ਕੱਢ ਲੈਂਦੇ ਦੂਜਾ ਗੋਹਾ।
0: ਅੱਛਾ,
2: ਤੇ ਇਹ ਕਾਫੀ ਦਾ ਪੁੱਛਣ ਪੁੱਛੋ ਵੀ ਹਾਥੀਆਂ ਨੇ ਵੀ ਸੰਬੰਧ ਆ।
0: ਚਲੋ ਕੋਈ ਨਾ, ਪੁੱਛ ਲਾਂਗੇ। ਬੜਾ ਸਵਾਦ ਨੀ ਆਇਆ।
3: ਹਾਂਜੀ, ਡਾਊਨ ਟਾਊਨ ਚ ਮੈਨੂੰ ਵੀ ਪਤਾ ਹੈ ਕਾਫੀ ਪਲੇਸਿਸ ਹੈਗੀਆਂ, ਛੋਟੀ ਛੋਟੀ ਬਿਲਕੁਲ ਛੋਟੀਆਂ ਹੀ ਹੋਣਗੀਆਂ ਸ਼ੋਪਸ, ਪਰ ਉਹਦੀ ਕਾਫੀ ਟੇਸਟ ਬਹੁਤ ਹੁੰਦਾ ਤੇ ਲੋਕੀ ਵੀ ਬਹੁਤ ਜ਼ਿਆਦਾ ਹੁੰਦੇ ਉੱਥੇ।
0: ਹਾਂ ਨਹੀਂ, ਡਾਊਨ ਟਾਊਨ ਦੇ ਵਿੱਚ ਤਾਂ ਫਿਰ ਪਤਾ ਨਹੀਂ, ਉੱਥੇ ਮੈਨੂੰ ਲੱਗਦਾ ਜਾਂ ਤਾਂ ਕਿਉਂਕਿ ਕਲਾਇੰਟਲ ਉਦਾਂ ਦਾ ਹੈਗਾ, ਬਟ ਜੇ ਆਪਾਂ ਬ੍ਰੈਂਪਟਨ ਜਾਂ GTA ਦੇ ਇੱਕ ਟੇਸਟ ਨੂੰ ਕੰਪੇਅਰ ਕਰੀਏ ਡਾਊਨ ਟਾਊਨ ਨਾਲ ਤਾਂ ਬਹੁਤ ਫਰਕ ਆ।
3: ਹਾਂਜੀ, ਉਹ ਤਾਂ ਹੈਗਾ। ਤੁਸੀਂ ਕਦੀ ਉਹ ਟੇਸਟ ਕੀਤੀ ਆਪਣੀ ਇੰਡੀਆ ਦੇ ਵਿਆਹ ਜਿਸ ਤਰ੍ਹਾਂ ਕਾਫੀ ਬਣਾਉਂਦੇ ਆ?
0: ਹਾਂ ਕੀਤੀ ਆ,
3: ਉਹ ਟੇਸਟ ਇੱਥੇ ਕਿਤੇ ਨਹੀਂ ਲੱਭਦਾ।
0: ਪਰ ਉਹ ਟੇਸਟ ਤੁਹਾਨੂੰ ਇੰਨਾ ਵਧੀਆ ਲੱਗਦਾ ਉਹ ਟੇਸਟ?
3: ਹੈਗੇ ਆ
0: ਵੀ ਕੋਈ ਓਟ ਮਿਲਕ ਪਾ ਲਿਆ, ਕਿਸੇ ਨੇ ਅਸਲ ਮਿਲਕ ਪਾ ਲਿਆ, ਕਿਸੇ ਨੇ ਕੋਈ ਕੈਰਮੈਲ ਪਾ ਲਿਆ, ਹੁਣ ਕਾਫੀ ਨੂੰ ਵੀ ਇੱਕ ਡੈਜ਼ਰਟ ਹੀ ਬਣਾ ਲਿਆ ਅੱਧੇ ਨੇ।
3: ਉਹ ਵੀ ਤੇ ਨਾਲੇ ਵੈਸੇ ਵੀ ਜਿਹੜਾ ਹੁੰਦਾ ਨਾ ਲੈਕਟੋਸ ਫ੍ਰੀ ਹੋ ਗਿਆ, ਜਿਸ ਤਰ੍ਹਾਂ ਟੋਲਰੇਟ ਨਹੀਂ ਕਰ ਸਕਦੇ ਜਿਸ ਤਰ੍ਹਾਂ।
0: ਜੀ
3: ਬਾਕੀ ਉਹ ਵੀ ਉਹਦੇ ਰੀਜ਼ਨ ਕਰਕੇ ਵੀ ਕੋਈ ਆਲਮੰਡ ਮਿਲਕ ਯੂਜ਼ ਕਰ ਲੈਂਦੇ, ਉਹਦੇ ਕਰਕੇ ਵੀ ਆ ਗਿਆ।
0: ਕੋਈ ਹੈ ਲੋਕਲ ਲੋਕਲ GTA ਦੀ ਕੋਈ ਕਾਫੀ ਸ਼ਾਪ ਜਿਹੜੀ ਤੁਸੀਂ ਰੈਕਮੈਂਡ ਕਰਦੇ ਹੋ?
3: ਮੈਂ ਬੜੀ ਦੇਰ ਪਹਿਲਾਂ ਦੀ ਪੀਤੀ, ਮੈਨੂੰ ਇੱਕ ਸ਼ੋਪਸ ਉੱਥੇ ਬਹੁਤ ਹੈਗੀਆਂ, ਜਾਂ ਤੁਹਾਨੂੰ ਪਤਾ ਅੰਡਰਗਰਾਊਂਡ ਪਾਥ ਸਿਸਟਮ ਹੈਗਾ ਜਿਹੜਾ ਡਾਊਨਟਾਊਨ ਚ।
0: ਡਾਊਨਟਾਊਨ ਚ? ਅੱਛਾ, ਹਾਂ ਹਾਂ ਨਹੀਂ ਉੱਥੇ ਤਾਂ ਹੈਗੀਆਂ
3: ਪਾਥ ਸਿਸਟਮ ਜਿਹੜਾ ਥੱਲੇ ਹੈਗਾ ਹਨਾ, ਅੰਡਰਗਰਾਊਂਡ ਬੈਂਕਾਂ ਦੇ ਥੱਲੇ।
0: ਜੀ ਜੀ,
3: ਉੱਥੇ ਬਹੁਤ ਹੈਗੀਆਂ ਕਾਫੀ ਸ਼ੋਪਸ, ਉੱਥੇ ਸਾਰੇ ਜਿਹੜੇ ਵੀ ਪ੍ਰੋਫੈਸ਼ਨਲ ਜਿਹੜੇ ਕੰਮ ਕਰਦੇ ਆ ਆਪਣੀ ਬੈਂਕਿੰਗ ਬੈਂਕ ਦੇ ਵਿੱਚ, ਤੇ ਉਹ ਸਾਰੇ ਉੱਥੇ ਜਾਂਦੇ, ਉਹ ਵਧੀਆ ਹੁੰਦੀਆਂ ਕਾਫੀ, ਉੱਥੇ ਬਹੁਤ ਸ਼ੋਪਸ ਹੈਗੀਆਂ।
0: ਨਹੀਂ ਮੈਂ ਠੀਕ ਹੈ, ਥੈਂਕ ਯੂ। ਨਹੀਂ ਡਾਊਨਟਾਊਨ ਚਲੋ ਚਲੋ ਹੈਗੀਆਂ, ਮੈਂ ਲੱਭ ਰਿਹਾ ਜੇ ਕੋਈ ਕਾਫੀ ਲੋਕਲ ਹੋਵੇ ਤਾਂ ਉਹ ਦੱਸਿਓ। ਇੱਕ ਤਾਂ ਯਾਰ ਮੈਂ ਗੱਲ ਕੀਤੀ ਹੈ ਕਲਾਈਨਬਰਗ ਦੇ ਵਿੱਚ ਬੈਲਜ਼ੈਕਸ ਆ, ਮੈਨੂੰ ਉਹਨਾਂ ਦੀ ਵਧੀਆ ਲੱਗਦੀ ਹੈ ਕਾਫੀ, ਨਾਲੇ ਲੋਕਲ ਹੈ, ਨਾਲੇ ਰੀਜ਼ਨੇਬਲ ਦੀ ਪ੍ਰਾਈਸਡ ਹੈ, ਬੜੀ ਸਵਾਦ ਹੁੰਦੀ ਹੈ। ਹੋਰ ਇੱਥੇ ਲੋਕਲ ਯਾਰ ਮੈਂ ਬਾਹਲੀਆਂ ਕੋਈ ਇੱਥੇ ਟਰਾਈ ਵੀ ਨਹੀਂ ਕੀਤੀਆਂ, ਟੂ ਬੀ ਵੈਰੀ ਓਨੈਸਟ। ਜੇ ਕੋਈ ਹੋਣ ਨਾ ਲੋਕਲ GTA ਬ੍ਰੈਂਪਟਨ ਮਿਸਾਗਾ ਜਾਂ ਆਪਣੇ ਵੌਨ ਵੱਲ ਤਾਂ ਦੱਸਿਓ, ਉਹ ਵੀ ਕਿਤੇ ਟਰਾਈ ਕਰਾਂਗੇ ਤੁਹਾਡੀ ਰੈਕਮੈਂਡੇਸ਼ਨ 'ਤੇ। ਯਾਦ ਰੱਖੋ ਜ਼ਰੂਰ ਸਬਜ਼ੀ ਮਾਰਕੀਟ ਨੂੰ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ, ਨਾਲੇ ਸਬਜ਼ੀ ਮਾਰਕੀਟ ਰੈਸਟੋਰੈਂਟ ਹੈ, ਨਾਲੇ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਹੈ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ ਹੈ ਬਈ, 7 ਦਿਨ ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਮਾਰ ਕੇ ਆਓ। ਵਿਆਹਾਂ ਵਾਸਤੇ ਇੱਥੇ ਜਾਗੋ, ਪੱਖੀਆਂ, ਨਾਨਕੇ, ਦਾਦਕੇ ਆਏ, ਮੁੰਡੇ ਦੇ ਵਿਆਹ ਵਾਲੀਆਂ, ਕੁੜੀ ਦੇ ਵਿਆਹ ਵਾਲੀਆਂ, ਛੱਜ ਅਤੇ ਡੰਡੇ, ਬਾਕੀ ਇੱਥੇ ਜਾ ਰਹੇ ਹੋ ਤੁਹਾਨੂੰ ਢੋਲਕੀਆਂ ਵੀ ਰੈਂਟ 'ਤੇ ਮਿਲ ਜਾਣਗੀਆਂ, ਹੀਲੀਅਮ ਵਾਲੇ ਬਲੂਨਸ, ਬੱਚਿਆਂ ਦੇ ਬਰਥਡੇ ਕਾਰਟੂਨ ਜਾਂ ਸਪੈਸ਼ਲ ਲੈਟਰਸ ਵਾਲੇ ਬਲੂਨ ਵੀ ਮਿਲ ਰਹੇ ਆ। ਨੌਨ ਵੈਜ ਦੇ ਵਿੱਚ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਟਿੱਕਾ 24 ਘੰਟੇ ਓਪਨ ਹੈ। 10 Lord Mel Gate ਸੈਂਡਲਵੁੱਡ ਮਕਲੋਗਲਿਨ, 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ। ਬੜੀ ਜਲਦ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਦ ਵਨ ਐਂਡ ਓਨਲੀ ਮਿਸਟਰ ਲਖਵਿੰਦਰ ਵਡਾਲੀ ਸਾਹਿਬ ਨਾਲ ਪੰਜਾਬੀ ਲਹਿਰਾਂ ਦੇ ਵਿੱਚ, ਸੋ ਸਟੇ ਟਿਊਨ। ਵਡਾਲੀ ਸਾਹਿਬ ਨਾਲ ਬਹੁਤ ਹੀ ਜਲਦ ਗੱਲਬਾਤ ਕਰਨ ਜਾ ਰਹੇ ਹਾਂ ਆਪਾਂ। 2119 ਹੈਲੋ
4: ਹੈਲੋ ਸਤਿ
0: ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਹਿਮਾਲੀਅਨ
0: ਕਾਫੀ ਸ਼ੋਪ ਹੈ,
4: ਬੜੀ ਛੋਟੀ ਜਿਹੀ ਸ਼ੋਪ ਆ ਉੱਥੇ, ਸਵੇਰੇ ਜਾਓ 8 ਵਜੇ ਤੋਂ।
5: This is AM 530, CHLO AM, serving Brampton, Mississauga, Toronto, the GTA, and the world at AM530.ca.

0: ਮਾਈਂਡ ਗੱਡੀਆਂ ਬੰਗਲੇ ਕਾਰੋਬਾਰਾਂ ਨਾਲ ਨਹੀਂ ਬਲਕਿ ਆਪਣਿਆਂ ਦੇ ਫਿਊਚਰ ਨੂੰ ਸਿਕਿਓਰ ਰੱਖ ਕੇ ਹੁੰਦਾ। ਜ਼ਿੰਦਗੀ ਵਿੱਚ ਡੈਥ ਸਿਕਨੈਸ ਜਾਂ ਇੰਜਰੀ ਹੋ ਜਾਵੇ ਤਾਂ ਉਸ ਲਈ ਤੁਹਾਡੇ ਕੋਲ ਲਾਈਫ ਕ੍ਰਿਟੀਕਲ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਕਾਲ ਗੁਰਜੀਤ ਸੂਰੀ ਜਿਨ੍ਹਾਂ ਕੋਲ ਪਲਾਨਸ ਹਨ ਵਿਦ ਸਟਾਰਟ ਫਰੋਮ ਓਨਲੀ $99।
1: ਸਟੂਡੈਂਟਸ ਲਈ ਖਾਸ $250,000 ਲਾਈਫ ਇੰਸ਼ੋਰੈਂਸ ਕਵਰੇਜ ਪਲਾਨ ਸਿਰਫ $19 ਤੋਂ। ਫਾਰ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ DFSA RRSP and RESP ਕਾਲ ਗੁਰਜੀਤ ਸੂਰੀ at 416-627-3111।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99 ਵਿੱਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.

ਰੇਡੀਓ ਸੁਣਦਾ ਪਰਦੇਸ ਸਵਾਗਤ ਹੈ ਤੇ ਮੈਂ ਗੱਲ ਕਰਾਂ ਦੀ ਹੀ ਧੀ ਆ ਤੇ ਮੁੜੇ ਝੋਨੇ ਵਾਲੇ ਭੇਦਭਾਵ ਚ ਜੋ ਅੱਜ ਵੀ ਕੁਦੇ ਨਾ ਕੁਦੇ ਭਾਰਤੀ ਸੰਸਕ੍ਰਿਤੀ ਚ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਜ਼ਮਾਨੇ 'ਚ ਉਹ ਨਿਆ ਕੋਈ ਖੇਤਰ ਨਹੀਂ ਰਿਹਾ ਜਿੱਥੇ ਕੁੜੀਆਂ ਆਪਣਾ ਪਰਚਮ ਨਹੀਂ ਲਹਿਰਾਇਆ ਕਿਸੇ ਵੀ ਫੀਲਡ 'ਚ ਚੁੱਕੋ ਅਤੇ ਉੱਥੇ ਤੁਸੀਂ ਕੋਈ ਨਾ ਕੋਈ ਕੁੜੀ ਕੋਈ ਨਾ ਕੋਈ ਧੀ ਜ਼ਰੂਰ ਲੱਭੀ ਆਉਣੀ ਹੈ ਆਪਣਾ ਉਹ ਜਿਹੜਾ ਲੋਹਾ ਮਨਵਾ ਲਈ ਹੋਣੀ ਹੈ ਉਹ ਭਾਵੇਂ ਆਰਮੀ ਹੈ ਪੁਲਿਸ ਹੈ ਡਾਕਟਰ ਹੈ ਹਰ ਸੈਕਟਰ 'ਚ ਟੀਚਰ ਹਨ ਹਰ ਸੈਕਟਰ 'ਚ ਕੁੜੀਆਂ ਆਪਣਾ ਪਰਚਮ ਲਹਿਰਾਏਦਾ ਹੈ ਫਿਰ ਵੀ ਸਾਰਾ ਇੱਕ ਸਮਾਜ ਹੈ ਉਹ ਬੜਾ ਗੇ ਘਟੀਆ ਸੋਚ ਰੱਖਦੇ ਨੇ ਅਤੇ ਅੱਜ ਵੀ ਪ੍ਰਾਰਥਨਾ ਕਰਦੇ ਨੇ ਕਿ ਕੁੜੀ ਨਹੀਂ ਹੋਈ ਆ ਮੁੰਡਾ ਹੋਈ ਆ ਉਹਦੇ ਪਿੱਛੇ ਹੁੰਦੇ ਬੜੇ ਗੇ ਐਕਸਕਿਊਜ਼ ਨੇ ਲੱਟਣ ਪੱਟਣ ਕਿ ਭਾਈ ਬੰਸ਼ ਕੌਣ ਚਲਾਗ ਅਸੀਂ ਕੋਈ ਗਤੀ ਨਹੀਂ ਦੇਗ ਕਿਉਂਕਿ ਅੱਜ ਵੀ ਸਮਾਜ 'ਚ ਇਹੀ ਮੰਨਿਆ ਜਾਂਦਾ ਹੈ ਕਿ ਅਗਰ ਕੋਈ ਘਰ ਦਾ ਬੰਦਾ ਮਰਦਾ ਹੈ ਤਾਂ ਉਸੀ ਗਤੀ ਤਾਂ ਗਈ ਹੁੰਦੀ ਹੈ ਕਿ ਅਗਰ ਉਹਦਾ ਮੁੰਡਾ ਅਗਰ ਉਸੀ ਅਗਨੀ ਦੇ ਇਹ ਗੱਲ ਤਾਂ ਠੀਕ ਹੈ ਜੋ ਵੀ ਸਾਡੇ ਭੈਣ ਉਹਦੇ 'ਚ ਮੈਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦੀ ਹਾਂ ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਕਿ ਅਸੀਂ ਕੁੜੀਆਂ ਦਾ ਤਿਰਸਕਾਰ ਕਰ ਚਾਹੇ ਇੱਕ ਗਤੀ ਵਾਸਤੇ ਅਸ ਉਹਨੇ ਇਸ ਸਮਾਜ 'ਚ ਆਉਣ ਕੋਲੋਂ ਪਹਿਲੇ ਕਿ ਮਾਰੀ ਦਿੱਚੇ ਅਤੇ ਮੈਂ ਇਹ ਸੁਨੇਹਾ ਚਾਹੁੰਦੀ ਹਾਂ ਇਸ ਪੋਇਮ ਦੇ ਮਾਧਿਅਮ ਤੁਹਾਡੇ ਕੋਲ ਪੁੱਜੇ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬਹੁਤ ਵੱਡਾ ਹੈ ਪੁੱਤ, ਪਰ ਆਪਣੇ ਗੁਰੂ ਤੋਂ ਵੱਡਾ ਨਹੀਂ।

0: ਓ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
1: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ। ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
0: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
2: National Kabaddi Association of Ontario ਅਤੇ Can Sikh Cultural Center ਬੜੇ ਮਾਣ ਨਾਲ ਪੇਸ਼ ਕਰਦੇ ਹਨ Toronto Kabaddi Season 2026। ਮਿਤੀ 4 ਜੁਲਾਈ 2026। ਸਥਾਨ CAA Center, Brampton, Ontario। ਆਓ ਵੇਖੀਏ ਕਬੱਡੀ ਦੇ ਸ਼ਾਨਦਾਰ ਮੁਕਾਬਲੇ ਜਿੱਥੇ ਨਾਮਵਰ ਖਿਡਾਰੀ ਆਪਣਾ ਜੌਹਰ ਦਿਖਾਉਣਗੇ। ਆਈ ਹੋਈ ਸੰਗਤ ਲਈ ਲੰਗਰ ਅਤੇ ਸ਼ਬੀਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਆਓ ਸਾਰੀ ਮਿਲ ਕੇ ਮਾਂ ਖੇਡ ਕਬੱਡੀ ਦਾ ਆਨੰਦ ਮਾਣੀਏ ਅਤੇ ਖੇਡਾਂ ਨੂੰ ਹੋਰ ਉਤਸ਼ਾਹ ਦਈਏ। ਹੋਰ ਜਾਣਕਾਰੀ ਲਈ ਸੰਪਰਕ ਕਰੋ ਗੋਰਾ ਧਨੋਆ 416-230-4000, ਰਾਣਾ ਬਰਿਆਰ 647-271-4176।
3: ਨਾਲੇ ਚੋਪੜੀਆਂ ਨਾਲੇ ਦੋ ਦੋ।
4: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
5: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
4: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
5: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 Queen Street, East Brampton, Major Intersection, Queen and Bramley.
6: Call Gagan or Govinder at 905-286-9257.
7: Ladies and gentlemen, you are not ready for this.
8: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਰਿਕਿੰਗ ਗਿਰੀਸ਼ ਸ਼ਰਮਾ।
9: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
8: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
9: ਕਾਲ 647-606-8110
8: ਔਰ ਵਿਜ਼ਿਟ sharmamortgages.com।
10: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
11: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
12: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
13: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
14: 416-717-2929,
13: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
15: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल, 2 लोकेशंस टू सर्व यू, 2575 स्टील्स एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394। Stephen Furniture की धमाकेदार फेस्टिवल सीजन से।
16: ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਦੇ ਜਤਿੰਦਰ ਸੰ
14: ਬਣੀਆਂ ਰਹਿੰਦੀਆਂ ਕੀ ਕਰਾਂ
16: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
17: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
18: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
16: ਕਾਲ
14: करो जे एंड गैरी नो
19: 905-459-5533
14: 905-459-5533 ते
19: PNJ स्प्रिंग व्हील अलाइनमेंट
20: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
21: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
20: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
21: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172

0: 8150 ਟੋਰਬਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
2: ਹਾਈ ਗਾਇਸ ਇੰਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
2: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
1: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸਐਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
3: 6 └','//////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////// 647 835 52 94 647 835 5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਦਿਲ ਕਰਦਾ ਤੈਨੂੰ ਦੇਖਣ ਨੂੰ, ਤਸਵੀਰਾਂ ਨਾਲ ਗੁਜ਼ਾਰਾ ਨਹੀਂ ਹੁੰਦਾ। ਭਾਵੇਂ ਲੱਖ ਮਿਲ ਜਾਣ ਸੋਹਣੇ, ਪਰ ਤੇਰੇ ਨਾਲੋਂ ਵੱਧ ਕੇ ਸਾਨੂੰ ਕੋਈ ਪਿਆਰਾ ਨਹੀਂ ਹੁੰਦਾ। ਕੁਝ ਮੇਰੀ ਚਾਹਤ ਦਾ ਵੀ ਅਸਰ ਹੈ, ਇਕੱਲਿਆਂ ਜਾਦਾਂ ਦਾ ਸਹਾਰਾ ਨਹੀਂ ਹੁੰਦਾ। ਐਸੀ ਸੱਟ ਵੱਜੀ ਇਸ ਮਸੂਮ ਦਿਲ 'ਤੇ ਕਿ ਚਾਹ ਕੇ ਵੀ ਪਿਆਰ ਹੁਣ ਦੁਬਾਰਾ ਨਹੀਂ ਹੁੰਦਾ। ਕਹਿੰਦਾ ਰੱਬ ਬਦਲਣ ਵਾਲੇ ਹਮੇਸ਼ਾ ਧਰਤੀ 'ਤੇ ਡਿੱਗਦੇ ਆ, ਚਾਹੇ ਫਿਰ ਉਹ ਪੱਤੇ ਹੋਣ ਜਾਂ ਫਿਰ ਇਨਸਾਨ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ, ਜੂਨ ਦੀ 29 ਤਰੀਕ, 2026 ਵਰ੍ਹਾ। ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਦੇ ਉੱਤੇ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਸੁਣਦੇ ਹੋ। ਉਮੀਦ ਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਏਗਾ। ਅੱਜ ਦਾ ਟੈਂਪਰੇਚਰ ਮਿਸੀਸਾਗਾ ਪੀਐਸਐਨ ਏਅਰਪੋਰਟ ਦੇ ਬਿਲਕੁਲ ਨੇੜੇ 19 ਡਿਗਰੀ, ਫੀਲ ਲਾਈਕ 19 ਡਿਗਰੀ। ਦੁਪਹਿਰ ਨੂੰ 28, ਸ਼ਾਮ ਨੂੰ 25 ਅਤੇ ਨਾਈਟ ਨੂੰ 19 ਡਿਗਰੀ ਟੈਂਪਰੇਚਰ ਹੋਣ ਜਾ ਰਿਹਾ। ਪੰਜ ਵੱਜ ਕੇ 40 ਮਿੰਟ 'ਤੇ ਸੂਰਜ ਦੇਵਤਾ ਜੀ ਨੇ ਸਾਨੂੰ ਦਰਸ਼ਨ ਦੇ ਦਿੰਦੇ ਆ ਅਤੇ 9 ਵੱਜ ਕੇ 4 ਮਿੰਟ 'ਤੇ ਅਲੋਪ ਹੋ ਜਾਣਗੇ। ਸੋ ਵਧੀਆ ਆਪਣਾ ਦਿਨ ਇੰਜੋਏ ਕਰੋ, ਵਧੀਆ ਮੌਸਮ ਲੱਗਾ ਹੈ, ਸਾਰੇ ਬੰਦੇ ਵਧੀਆ ਤਰ੍ਹਾਂ ਇੰਜੋਏ ਕਰੋ। ਸਟੂਡੀਓ ਦੇ ਵਿੱਚ ਜੇ ਤੁਸੀਂ ਗੱਲਬਾਤ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ ਹੈ ਜੀ 905-673-3337, 905-673-3337। ਫੋਨ ਦੇ ਉੱਤੇ ਲਾਈਵ ਸੁਣਨਾ ਤਾਂ 416-477-2040, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ, ਜਾਂ ਫਿਰ ਗੂਗਲ 'ਤੇ 530 AM ਰੇਡੀਓ ਸਰਚ ਕਰਕੇ ਉਹਨਾਂ ਵੀ ਜੁੜਿਆ ਜਾ ਸਕਦਾ। ਸਾਂਝਾ ਵਿਰਸਾ ਰੇਡੀਓ 'ਤੇ ਕੋਈ ਐਡਵਰਟਾਈਜ਼ਮੈਂਟ ਦੇਣੀ ਹੋਵੇ ਜਾਂ ਹਰਜੀਤ ਜੰਜੂਆ ਜੀ ਉਹਨਾਂ ਦਾ ਸੰਪਰਕ ਕਰਨ ਲਈ 647-835-5294, ਜਾਂ ਫਿਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ, ਮੈਸੇਜ ਕਰਨਾ, ਆਪਣੀ ਗੁੱਡ ਮਾਰਨਿੰਗ ਵਿਸ਼ਿਜ਼ ਸ਼ੇਅਰ ਕਰਨੀ ਹੈ ਤਾਂ ਵਟਸਐਪ ਜਾਂ ਮੈਸੇਜ ਦੇ ਦੁਆਰਾ 647-237-3123 ਦੇ ਉੱਤੇ ਜਿਹੜਾ ਮੈਸੇਜ ਜਾਂ ਵਟਸਐਪ 'ਤੇ ਸੰਪਰਕ ਕੀਤਾ ਜਾ ਸਕਦਾ। ਰੋਡ ਉੱਤੇ ਹੋ, ਕੋਈ ਟ੍ਰੈਫਿਕ ਵਿਘਨ ਦੇਖਦੇ ਹੋ ਤਾਂ ਵੀ ਤੁਸੀਂ ਸਟੂਡੀਓ ਦੇ ਨੰਬਰ 905-673-3337 ਦੇ ਉੱਤੇ ਕਾਲ ਕਰਕੇ ਸਾਨੂੰ ਜਾਣਕਾਰੀ ਦੇ ਸਕਦੇ ਹੋ ਤਾਂ ਕਿ ਸਾਡੇ ਦੂਜੇ ਸਰੋਤਿਆਂ ਨੂੰ ਮਦਦ ਹੋ ਸਕੇ। ਕਹਿੰਦੇ ਪੂਰਾ ਹਫ਼ਤਾ ਬਹੁਤ ਵਧੀਆ ਲੱਗਣਾ, ਗਰਮੀ ਫਾਈਨਲੀ ਆ ਗਈ, 40-45 ਡਿਗਰੀ ਫੀਲ ਲਾਈਕ ਟੈਂਪਰੇਚਰ ਦੱਸ ਰਿਹਾ ਹੁਣ ਤੋਂ ਲੈ ਕੇ ਅਗਲੇ ਪੂਰੇ ਵੀਕ ਦੇ ਵਿੱਚ। ਸੋ ਅਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਸਨੋਅ 'ਚ ਵੀ ਧਿਆਨ ਨਾਲ ਬਾਹਰ ਨਿਕਲਣਾ, ਗਰਮੀ ਦੇ ਮੌਸਮ 'ਚ ਵੀ ਸਾਨੂੰ ਆਪਣਾ ਧਿਆਨ ਰੱਖਣ ਦੀ ਲੋੜ ਆ। ਬੱਚਿਆਂ ਨੂੰ ਖਾਸ ਕਰਕੇ ਜਦੋਂ ਤੁਸੀਂ ਬਾਹਰ ਲੈ ਕੇ ਜਾਂਦੇ ਹੋ ਅਤੇ ਸਨਸਕ੍ਰੀਨ ਜਾਂ ਹੋਰ ਧੁੱਪ ਤੋਂ ਬਚਣ ਦੀ ਚੀਜ਼ਾਂ ਦਾ ਪ੍ਰਬੰਧ ਜ਼ਰੂਰ ਜਾ ਕੇ ਜਾਓ। ਪਰ ਹੁਣ ਸਮਰ ਨੇ, ਬੱਚਿਆਂ ਨੂੰ ਛੁੱਟੀਆਂ, ਉਹਨਾਂ ਨੇ ਬਾਹਰ ਵੀ ਘੁੰਮਣਾ ਹੈ ਨਾ, ਇੰਜੋਏ ਕਰਨਾ, ਖੇਡਣਾ, ਅਤੇ ਸਾਰੇ ਬੰਦੇ ਬਾਹਰ ਜਾਓ, ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ, ਪਰ ਧੁੱਪ ਤੋਂ ਗਰਮੀ ਤੋਂ ਨਾਲ ਦੇ ਨਾਲ ਬਚਾਅ ਆਪਣਾ ਰੱਖਣਾ। ਪਿਛਲੇ ਵੀਕ ਸਾਨੂੰ ਥੋੜ੍ਹੀ ਆਵਾਜ਼ ਦੀ ਪ੍ਰੋਬਲਮ ਆਈ ਸੀਗੀ ਕਿ ਆਵਾਜ਼ ਥੋੜ੍ਹੀ, ਵੀਰਵਾਰ ਤਾਂ ਡਬਲ ਡਬਲ ਆਵਾਜ਼ ਆਉਂਦੀ ਰਹੀ ਅਤੇ ਸ਼ੁੱਕਰਵਾਰ ਨੂੰ ਸਾਡਾ ਇੱਥੇ ਟੈਕਨੀਕਲ ਪ੍ਰੋਗਰਾਮ ਕਰਕੇ ਪ੍ਰੋਗਰਾਮ ਔਨ ਏਅਰ ਨਹੀਂ ਜੁੜ ਸਕਿਆ। ਜੇ ਅੱਜ ਕੋਈ ਆਵਾਜ਼ ਦੀ ਪ੍ਰੋਬਲਮ ਹੈਗੀ ਹੈ ਜਾਂ ਸਾਰਾ ਕੁਛ ਠੀਕ ਹੈ, ਇੱਕ ਵਾਰੀ ਮੈਨੂੰ ਤੁਸੀਂ ਮੈਸੇਜ ਜਾਂ ਫਿਰ ਸਟੂਡੀਓ ਦਾ ਨੰਬਰ 'ਤੇ ਕਾਲ ਕਰਕੇ ਜ਼ਰੂਰ ਦੱਸੋ ਤਾਂ ਕਿ ਫਿਰ ਮੈਨੂੰ ਪਤਾ ਲੱਗ ਜਾਵੇ ਵੀ ਸਾਰਾ ਕੁਛ ਵਧੀਆ ਆ। ਨਹੀਂ ਤਾਂ ਫਿਰ ਆਪਾਂ ਜੰਜੂਆ ਸਾਹਿਬ ਨੂੰ ਐਡਮਿੰਟਨ ਉਠਾ ਲੈਣਾ ਵੀ ਸਾਡਾ ਠੀਕ ਕਰਾਓ, ਕੰਮ ਸਾਡੇ ਤੋਂ ਨਹੀਂ ਚੱਲਦਾ। ਹਾਂਜੀ, 905-673-3337 ਦੇ ਉੱਤੇ ਕਾਲ ਕਰਕੇ ਤੁਸੀਂ ਸਾਨੂੰ ਇਹ ਜਾਣਕਾਰੀ ਦੇ ਸਕਦੇ ਹੋ। ਅਤੇ ਇੱਕ ਅੱਜ ਸੋਮਵਾਰ ਦੀ ਸੋਹਣੀ ਸਵੇਰ ਹੈ, ਸਾਰਿਆਂ ਲਈ ਅਰਦਾਸ ਕਰਦੇ ਹਾਂ ਕਿ ਸਾਰੇ ਸਰੋਤੇ ਆ ਜਾਂ ਹਰੇਕ ਜਨ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਡੀ ਸਿਹਤ ਜਿਹੜੀ ਹੈਗੀ ਉਹ ਵਧੀਆ ਰਹੇ, ਕਿਉਂਕਿ ਸਿਹਤ ਨਾਲ ਹੀ ਸਭ ਕੁਝ ਹੁੰਦਾ ਹੈ, ਕਿਉਂਕਿ ਜੇ ਸਿਹਤ ਨਹੀਂ ਤਾਂ ਕੁਝ ਨਹੀਂ ਹੈ ਨਾ। ਕਹਿੰਦੇ ਹੁੰਦੇ ਆ ਹੈਲਥ ਐਂਡ ਵੈਲਥ ਜ਼ਰੂਰੀ ਹੈ, ਪਰ ਮੈਂ ਕਹਿੰਦਾ ਵੀ ਜੇ ਸਾਡੇ ਕੋਲ ਵੈਲਥ ਹੈਗੀ ਹੈ ਅਤੇ ਹੈਲਥ ਤਾਂ ਆਪਣੇ ਆਪ ਹੀ ਆ ਜਾਣੀ ਹੈ, ਅਤੇ ਕਿਉਂਕਿ ਸਿਹਤ ਜਿਹੜੀ ਹੈਗੀ ਹੈ ਜਦੋਂ ਹੁੰਦੀ ਹੈ ਬੰਦੇ ਤੋਂ, ਫਿਰ ਤਾਂ ਬੰਦਾ ਆਪੇ ਹੀ ਨਹੀਂ ਮੰਨਦਾ, ਸਭ ਕੁਝ ਕਮਾ ਲੈਂਦਾ। ਸੋ ਆਪਣੀ ਸਿਹਤ ਦਾ ਧਿਆਨ ਰੱਖੋ, ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ,

0: ਬਿਲਕੁਲ ਜੀ, ਸੋ ਜਦੋਂ ਸਿਹਤ ਚੰਗੀ ਹੁੰਦੀ ਹੈ ਤਾਂ ਜਵਾਨ ਬਹਿ ਕੇ ਦੇਖ ਰਹੇ ਅਤੇ ਬਾਬਾ ਜੀ ਹੁਣੀ ਪੂਰੇ ਭੰਗੜਾ ਪਾਉਂਦੇ ਨੇ। ਅਤੇ ਇੱਕ ਅੱਜ ਪੂਰਨਮਾਸ਼ੀ ਦਾ ਦਿਨ ਹੈ, ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਹੈ, ਸਾਰੀ ਸੰਗਤ ਨੂੰ ਅਸੀਂ ਵਧਾਈ ਦਿੰਦੇ ਹਾਂ, ਪੂਰਨਮਾਸ਼ੀ ਦਾ ਦਿਹਾੜਾ ਹੈ। ਸੋ ਇੱਕ ਕਾਲ ਲੈਂਦੇ ਹਾਂ ਜੀ, 4701। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਰ?
0: ਬਿਲਕੁਲ ਬਿਲਕੁਲ ਵਧੀਆ ਜੀ।
1: ਮੈਂ ਕਿਹਾ ਕਿਤੇ ਫਰਾਈਡੇ ਦੀ ਹੋਈ ਛੁੱਟੀ ਮਾਰ ਲਈ, ਨੀਂਦ ਨਹੀਂ ਖੁੱਲੀ।
0: ਛੁੱਟੀ ਨਹੀਂ ਮਾਰੀ, ਅਸੀਂ ਸਟੂਡੀਓ ਆਏ ਤਾਂ ਸਾਰਾ ਕੁਝ ਬੰਦ। ਤੁਹਾਨੂੰ ਪਤਾ ਵੀ ਨਵਾਂ ਨਵਾਂ ਬੰਦਾ, ਮੈਂ ਬੜੇ ਹੱਥ ਪੈਰ ਮਾਰੇ, ਜਿੰਨੇ ਕੁ ਬਟਨ ਮੈਨੂੰ ਪਤਾ ਸੀ ਸਾਰੇ ਆਨ ਕਰਤੇ।
1: ਹਾਂ ਹਾਂ, ਉਹ ਫਿਰ ਨਾ 7 ਵਜੇ ਜੀ ਇਹਨਾਂ ਦਾ ਮਾਲਕਾਂ ਦਾ ਹੀ ਸ਼ੁਰੂ ਹੁੰਦਾ ਨਾ, ਉਹ ਵੀ ਬਹੁਤ ਔਖਾ ਰਿਹਾ।
0: ਹਾਂਜੀ ਹਾਂਜੀ, ਉਹ ਕਹਿੰਦੇ ਪਲਾਜ਼ੇ ਦੀ ਲਾਈਟ ਚੱਲ ਗਈ ਰਾਤ ਨੂੰ, ਤੇ ਤਾਂ ਕਰਕੇ ਉਹ ਸਾਰਾ ਸਿਸਟਮ ਹੀ ਬੰਦ ਹੋ ਗਿਆ। ਤੇ ਬਾਅਦ ਵਿੱਚ ਅਸੀਂ ਸ਼ੰਭੀ ਪੱਠਲ ਭਾਜੀ ਆ ਗਏ ਸੀ, 4:30 ਹੀ ਅਸੀਂ ਉਹਨਾਂ ਨੂੰ ਬੁਲਾ ਲਿਆ, ਤੇ ਫਿਰ ਅਸੀਂ ਪੂਰੀਆਂ ਚਲਾ ਲਿਆ ਸੀ ਅਗਲਾ ਪ੍ਰੋਗਰਾਮ 5 to 6 ਵਾਲਾ ਸੱਜਰੀ ਸਵੇਰ।
1: ਹਾਂਜੀ ਹਾਂਜੀ ਹਾਂਜੀ,
0: ਨਾਲੇ ਉਹਦੇ ਚ ਹਾਜ਼ਰੀ ਹੈ।
1: ਥੋੜਾ ਜਿਹਾ ਦਿਨ ਤੋਂ ਨਾ ਪ੍ਰੋਬਲਮ ਦੇ ਹੀ ਰਿਹਾ।
0: ਹਾਂਜੀ ਹਾਂਜੀ,
1: ਹਾਂ ਜੇ ਇੰਡੀਆ ਵੀ ਮਿਲਾਉਣਾ ਹੈ ਨਾ, ਫੇਰ ਵੀ ਭਾਜੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੋਈ ਹੈ।
0: ਜੀ ਜੀ ਜੀ ਬਿਲਕੁਲ।
1: ਅੱਛਾ, ਤੇ ਉਹ ਇੱਕ ਨਾ ਮੈਨੂੰ ਡਾਕਟਰ ਸਾਹਿਬ ਦਾ ਨੰਬਰ ਦਿਓ ਗੋਡਿਆਂ ਵਾਲਿਆਂ ਦਾ।
0: ਡਾਕਟਰ ਰਜਿੰਦਰ ਗਰਾਇਆ ਹੋਣਾ ਦਾ ਨੰਬਰ ਹੈਗਾ ਜੀ 416-884-5486, 416-884-5486।
1: 5 4 8 416-884-5486।
0: ਬਿਲਕੁਲ,
1: ਥੈਂਕ ਯੂ ਸਰ,
0: ਨੋ ਪ੍ਰੋਬਲਮ ਜੀ। ਜੀ ਹਾਂ ਬਿਲਕੁਲ, ਜੇ ਕਿਸੇ ਨੇ ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿਪ ਪੇਨ, ਮਾਈਗ੍ਰੇਨ ਜਾਂ ਕਿਸੇ ਵੀ ਤਰ੍ਹਾਂ ਦੀ ਪੇਨ ਦਾ ਇਲਾਜ ਕਰਾਉਣਾ ਤਾਂ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨੂੰ ਤੁਸੀਂ ਕੰਟੈਕਟ ਕੀਤਾ ਜਾ ਸਕਦਾ 416-884-5486 ਦੇ ਉੱਤੇ। 1661। ਹਾਂਜੀ ਭਾਅ ਜੀ, ਲੰਘਿਓ।
2: ਅਮਰਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਚਾਲ ਵੀਰ ਜੀ?
0: ਬਿਲਕੁਲ ਵਧੀਆ ਜੀ, ਬਿਲਕੁਲ ਵਧੀਆ, ਚੜ੍ਹਦੀ ਕਲਾ,
2: ਚੜ੍ਹਦੀ ਕਲਾ ਚਾਹੀਦੀ ਹੈ। ਪ੍ਰੋਗਰਾਮ ਭਾਜੀ ਵਧੀਆ ਆਵਾਜ਼ ਆ ਰਹੀ ਤੁਹਾਡੀ ਅੱਜ ਨਾ।
0: ਠੀਕ ਹੈ ਠੀਕ ਹੈ, ਹੋਪਫੁਲੀ ਇਦਾਂ ਹੀ ਕਾਇਮ ਰਵੇ। ਅੱਜ ਅਸੀਂ ਪੂਰੇ ਕਾਇਮ ਹੋ ਕੇ ਸੋਮਵਾਰ ਦੀ ਸਵੇਰ ਚ ਪਹੁੰਚੇ ਆ।
2: ਬਹੁਤ ਵਧੀਆ ਸਟਾਰਟਿੰਗ ਕੀਤੀ ਵੀਰ ਜੀ ਤੁਸੀਂ ਨਾ, ਵਧੀਆ ਐਨ ਪਰਫੈਕਟ ਸਟਾਰਟਿੰਗ ਕੀਤੀ ਹੈ। ਤੇ ਅਗਲੀ ਗੱਲ ਇਹ ਵੀ ਮਤਲਬ ਕਿ ਆਵਾਜ਼ ਵੀ ਵਧੀਆ ਆ ਰਹੀ ਹੈ, ਤੇ ਉਦੋਂ ਭਾਜੀ ਤੁਹਾਡਾ ਪ੍ਰੋਗਰਾਮ ਮਿਸ ਕਰਦੇ ਰਹੇ ਅਸੀਂ। ਭਾਜੀ ਤੁਹਾਡਾ ਤੇ ਇੰਨਾ ਐਕਸਪੀਰੀਅੰਸ ਹੋ ਗਿਆ, ਐਂ ਲੱਗ ਰਿਹਾ ਵੀ ਜਿਵੇਂ ਤੁਸੀਂ ਕਦੇ ਪੁਰਾਣਾ ਰੇਡੀਓ ਕਰਦੇ ਰਹੇ ਕਿਤੇ, ਦੇਖ ਲਓ ਜਦੋਂ ਭਾਜੀ ਦੇ ਹੱਥਾਂ ਦੇ ਵਿੱਚ ਪਤਾ ਨਹੀਂ ਇੱਕ ਕੀ ਜਾਦੂ ਹੈ।
0: ਹਰਜੀਤ ਭਾਜੀ ਨੇ ਫਿਰ ਇੱਥੇ ਨਾਲ ਪੂਰੇ ਲਵਾਏ 2 ਵੀਕ, ਕਈ ਕਈ ਵਾਰੀ ਮੈਂ ਆਉਂਦਾ ਹੀ ਭਾਜੀ ਨੂੰ ਕਹਿੰਦੇ ਭਾਜੀ ਬੋਲੋ ਨਾ, ਮੈਂ ਨਾਲ ਆਇਆ, ਮੈਂ ਦੇਖਣਾ ਹੀ ਆ ਬਸ ਵੀ ਤੁਸੀਂ ਕਰਦੇ ਕੀ ਹੋ।
2: ਲਖਵਿੰਦਰ
0: ਭਾਜੀ, ਠੀਕ ਹੈ ਜੀ, ਠੀਕ ਹੈ, ਜਰੂਰ ਕਾਲ ਕਰ ਲਈ, ਬਹੁਤ ਬਹੁਤ ਧੰਨਵਾਦ। ਹਾਂਜੀ, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ, ਜੇ ਤੁਸੀਂ ਡਾਈਨ ਇਨ ਕਰਨਾ ਜਾਂ ਫਿਰ ਟੇਕ ਆਊਟ ਲੈਣਾ ਜਾਂ ਫਿਰ ਕੇਟਰਿੰਗ ਕਰਾਉਣੀ ਹੈ ਤਾਂ ਪਿਓਰ ਪੰਜਾਬੀ ਸਵੀਟ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ। 2 ਲੋਕੇਸ਼ਨਾਂ ਤੋਂ ਇਹ ਸਰਵ ਕਰਦੇ ਨੇ, 4025 ਬ੍ਰੈਂਡਮ ਗੇਟ ਮਾਲਟਨ ਅਤੇ 10178 ਹੋਰਨਟੈਰੀਓ ਸਟੀਟ, ਬਵੇਡ ਅਤੇ ਹੋਰਨਟੈਰੀਓ ਇੰਟਰਸੈਕਸ਼ਨ ਦੇ ਨੇੜੇ ਹੈਗੇ ਆ। ਜੇ ਤੁਸੀਂ ਕੇਟਰਿੰਗ ਦੇ ਵਧੀਆ ਪ੍ਰਾਈਜ਼ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਗੁਰਜੀਤ ਰੰਧਾਵਾ ਭਾਅ ਜੀ ਨਾਲ ਵੀ ਡਾਇਰੈਕਟਲੀ ਸੰਪਰਕ ਕੀਤਾ ਜਾ ਸਕਦਾ, 647-347-9972 ਦੇ ਉੱਤੇ। ਜਤਿੰਦਰ ਸੰਧੂ ਭਾਅ ਜੀ, ਸੰਧੂ ਹੀਟਿੰਗ ਵਾਲੇ ਭਾਅ ਜੀ, ਮੈਨੂੰ ਰੋਜ਼ ਕਹਿ ਦਿੰਦੇ ਭਾਅ ਜੀ ਮੈਂ ਆਇਆ ਹੀ ਆਇਆ, ਤੁਸੀਂ ਚਲੋ ਮੈਂ ਤੁਹਾਡੇ ਪਿੱਛੇ ਪਿੱਛੇ ਬਸ ਸਟੂਡੀਓ ਪਹੁੰਚੇ, ਅਸੀਂ ਰੌਣਕਾਂ ਲਾਵਾਂਗੇ। ਦੇਖ ਲਓ ਭਾਅ ਜੀ, ਤਾਂ ਹੀ ਨਹੀਂ ਚੱਲਦਾ ਸਿਸਟਮ, ਕਹਿੰਦੇ ਸੰਧੂ ਭਾਅ ਜੀ ਨਹੀਂ ਪਹੁੰਚੇ। ਅਤੇ ਜੇ ਤੁਸੀਂ ਕੋਈ ਏਸੀ ਫਰਨੈਸ, ਟੈਂਕਲੈਸ ਹੀਟਰ, ਗੈਸ ਪਾਈਪਲਾਈਨ ਦਾ ਕੰਮ ਕਰਾਉਣਾ ਹੈ ਤਾਂ ਤੁਸੀਂ ਜਤਿੰਦਰ ਸੰਧੂ ਜੀ ਹੁਣਾਂ ਨਾਲ ਨਵੇਅਰ ਕੰਫਰਟ ਦੇ ਉੱਤੇ ਸੰਪਰਕ ਕਰ ਸਕਦੇ ਹੋ, 647-706-6640 ਦੇ ਉੱਤੇ। ਅਤੇ ਡਾਕਟਰ ਰਜਿੰਦਰ ਗਰਾਂ ਜੀ ਦਾ ਅਸੀਂ ਮੈਸੇਜ ਦੇ ਚੁੱਕੇ, 416-884-5486 ਦੇ ਉੱਤੇ। ਚੰਕਿਊਜ਼ੀ ਐਂਡ ਵਿਲੀਅਮ ਪਾਰਕਵੇ ਦੇ ਏਰੀਏ ਦੇ ਅਤੇ ਇਹਨਾਂ ਦਾ ਜਿਹੜਾ ਹੈਗਾ ਆਫਿਸ ਹੈਗਾ, ਤੁਸੀਂ ਕਿਸੇ ਵੀ ਤਰ੍ਹਾਂ ਦੀ ਨੈੱਕ, ਬੈਕ, ਸ਼ੋਲਡਰ ਪੇਨ ਦੇ ਲਈ ਉਹਨਾਂ ਨੂੰ ਸੰਪਰਕ ਕਰੋ। ਕਹਿੰਦੇ ਨੇ 1-2 ਸਿਟਿੰਗ ਦੇ ਵਿੱਚ ਹੀ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਗਰੀਸ਼ ਸ਼ਰਮਾ ਜੀ, ਮੌਰਗੇਜ ਸਪੈਸ਼ਲਿਸਟ, ਗਿਰੀਸ਼ ਸ਼ਰਮਾ ਭਾਅ ਜੀ ਕਹਿੰਦੇ ਅਸੀਂ ਮੌਰਗੇਜ ਪਲੈਨ ਕਰਦੇ ਹਾਂ, ਅਸੀਂ ਐਟ ਏ ਟਾਈਮ ਨਹੀਂ ਵੀ ਹੁਣ ਤੁਸੀਂ ਆ ਗਏ ਅਤੇ ਕੱਲ੍ਹ ਨੂੰ ਤੁਹਾਡੀ ਕਲੋਜ਼ਿੰਗ ਆ, ਇਵੇਂ ਨਹੀਂ ਕਰਨਾ, ਤੁਸੀਂ ਸਾਨੂੰ ਪਹਿਲਾਂ ਸੰਪਰਕ ਕਰੋ, ਅਸੀਂ ਪੂਰੀ ਪਲੈਨਿੰਗ ਦੇ ਨਾਲ ਵੀ ਤੁਹਾਨੂੰ ਐਂਡ ਮੂਮੈਂਟ 'ਤੇ ਕੋਈ ਦਿੱਕਤ ਆਵੇ ਨਾ, ਅਤੇ ਤੁਸੀਂ ਗਿਰੀਸ਼ ਸ਼ਰਮਾ ਜੀ ਨੂੰ ਤੁਹਾਡੀ ਕਲੋਜ਼ਿੰਗ ਆ ਰਹੀ ਅੱਗੇ ਜਾਂ ਫਿਰ ਹਜੇ ਘਰ ਲੈਣ ਬਾਰੇ ਸੋਚਦੇ ਹੋ। ਕਈ ਵਾਰੀ ਇਹਦੇ ਹੁੰਦਾ ਵੀ ਫਸਟ ਟਾਈਮ ਜਿਹੜੇ ਹੋਮ ਬਾਇਰ ਆ ਹਜੇ ਸੋਚਦੇ ਹੁੰਦੇ ਆ ਵੀ ਹਾਂਜੀ ਅਸੀਂ ਘਰ ਲੈਣਾ, ਕਿੱਥੋਂ ਸ਼ੁਰੂ ਕਰੀਏ, ਕਿੰਨੇ ਕੁ ਦੀ ਮੌਰਗੇਜ ਹੋ ਜੂਗੀ ਜਾਂ ਕਿੰਨੀ ਡਾਊਨ ਪੇਮੈਂਟ ਸਾਨੂੰ ਦੇਣ ਦੀ ਲੋੜ ਆ, ਰਿਐਲਟਰਸ ਨਾਲ ਵੀ ਬੰਦੇ ਗੱਲ ਕਰਦੇ, ਪਰ ਰੈਲਟਰ ਦੇ ਨਾਲੋਂ ਵੱਧ ਤੁਹਾਨੂੰ ਮੋਰਗੇਜ, ਕਿਉਂਕਿ ਸਪੈਸ਼ਲਿਸਟ ਉਹਨਾਂ ਨੂੰ ਪਤਾ ਵੀ ਕਿਵੇਂ ਅਤੇ ਕਿਹੜੀ ਚੀਜ਼ ਦੀ ਲੋੜ ਹੈ, ਉਹ ਤੁਹਾਨੂੰ ਵੱਧ ਗਾਈਡ ਕਰ ਸਕਦੇ। ਸੋ ਗਿਰੀਸ਼ ਸ਼ਰਮਾ ਜੀ ਨਾਲ 647-6681-10 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਅੱਜ ਕਹਿੰਦੇ ਪੰਜਾਬ ਤੋਂ ਵੀ ਵਧੀਆ ਵਧੀਆ ਖਬਰਾਂ ਆ ਰਹੀਆਂ ਸੀ, ਪਰਮਿੰਦਰ ਜੀ ਨੂੰ ਵੀ ਜੋੜ ਲੈਣਾ ਨਾਲ। ਅਤੇ ਹਰਮਨ ਬਾਈ ਦਾ ਵੀ ਮੈਸੇਜ ਆ ਗਿਆ, ਕਹਿੰਦਾ ਸਤਿ ਸ਼੍ਰੀ ਅਕਾਲ ਵੀਰ ਜੀ, ਪ੍ਰੋਗਰਾਮ ਵਧੀਆ, ਆਵਾਜ਼ ਵੀ ਵੈਰੀ ਗੁੱਡ। ਅੱਛਾ, ਹਰਮਨ ਬਾਈ ਨੇ ਵੀ ਉੱਧਰ ਜਿੱਦਣ ਸਾਡੇ ਸ਼ੁੱਕਰਵਾਰ ਚੱਲਿਆ ਨਹੀਂ, ਅਤੇ ਬਾਈ ਨੇ ਪੂਰੀ ਮਦਦ ਕੀਤੀ ਮੈਸੇਜ ਕਰ ਕਰਕੇ, ਕਹਿੰਦਾ ਭਾਅ ਜੀ ਆਹ ਬਟਨ ਦਬਾ ਕੇ ਦੇਖੋ ਤਾਂ ਮੇਰੇ ਤੋਂ ਪੁੱਛ ਲਓ ਜੇ ਕੁਛ ਹੈਗਾ। ਅਤੇ ਵੀਰਵਾਰ ਨੂੰ ਵੀ ਜਦੋਂ ਅਸੀਂ ਹਰਮਨ ਭਾਅ ਜੀ ਦੀ, ਹਰਜੀਤ ਭਾਈ ਦੀ ਮਦਦ ਨਾਲ ਵੀ ਦੇਖਿਆ ਵੀ ਕਿਉਂ ਆਵਾਜ਼ ਡਬਲ ਡਬਲ ਆ ਰਹੀ ਸੀ। ਸੋ ਪਿਆਰ ਕਰਦੇ ਹਾਂ ਸਰੋਤੇ, ਸੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਆ। ਅਸੀਂ ਇੱਕ ਗਾਣਾ ਸੁਣਦੇ ਹਾਂ ਸੁਰਜੀਤ ਬੰਦਰਖੀਆ ਸਾਹਿਬ ਜੀ ਦਾ, ਅਤੇ ਨਾਲ ਦੇ ਨਾਲ ਉਨੀ ਦੇਰ 'ਚ ਮੈਂ ਪਰਮਿੰਦਰ ਜੀ ਨੂੰ ਆਪਣੇ ਨਾਲ ਜੋੜ ਲੈਣਾ। ਸੋ ਸਟੂਡੀਓ 'ਤੇ ਜੇ ਤੁਸੀਂ ਕਾਲ ਕਰਨੀ ਹੈ ਤਾਂ 905-673-3337 ਨੰਬਰ ਹੈਗਾ, ਪ੍ਰੋਗਰਾਮ ਸਾਂਝਾ ਵਿਰਸਾ। There you go.

ਅਮਰਜੀਤ ਭਾਅ ਜੀ ਦੀ ਕਾਲ ਕੱਟ ਗਈ, ਮੈਂ ਕਾਲ ਲੈਣ ਲੱਗਾ ਸੀਗਾ। ਸੋ ਭਾਅ ਜੀ ਜੇ ਤੁਸੀਂ ਸੁਣ ਰਹੇ ਆ ਤਾਂ ਦੁਬਾਰਾ ਪਲੀਜ਼ ਕਾਲ ਕਰ ਲਓ 905-673-3337 ਦੇ ਉੱਤੇ, ਕੀ ਕਹਿੰਦੇ ਕਾਲ ਕੀਤੀ ਜਾ ਸਕਦੀ ਹੈ।

ਕੁਮਾਰੀ ਆਂਟੀ ਜੀ, ਕੰਗ ਸਾਹਿਬ, ਬੂਟਾ ਸਿੰਘ ਭਾਅ ਜੀ, ਪ੍ਰਿਤਪਾਲ ਬਰਾੜ, ਸੁਰਿੰਦਰ ਗਿੱਲ ਭਾਅ ਜੀ, ਬਾਸੀ ਸਾਹਿਬ, ਪ੍ਰੋਗਰਾਮ ਸੁਣ ਰਹੇ ਹੋ ਕਿ ਨਹੀਂ ਸੁਣ ਰਹੇ? ਜੇ ਸੁਣ ਰਹੇ ਹੋ ਤਾਂ ਸਾਨੂੰ ਕੋਈ ਮੈਸੇਜ ਹੀ ਪਾ ਦਿਓ 647-237-2323 ਦੇ ਉੱਤੇ। ਹਰਜੀਤ ਭਾਅ ਜੀ ਕਹਿੰਦੇ ਸਾਡੇ ਪੱਕੇ ਲਿਸਨਰ ਰਹੇ, ਇਹਨਾਂ ਦਾ ਨਾਮ ਜ਼ਰੂਰ ਲੈਣਾ। ਸੋ ਜਾਂ ਫਿਰ ਤੁਸੀਂ ਸਟੂਡੀਓ 'ਤੇ ਕਾਲ ਕਰਕੇ ਆਪਣੀ ਹਾਜ਼ਰੀ ਲਵਾ ਲਓ 905-673-3337।

ਕੈਨੇਡਾ ਦਾ ਅੱਜ ਕੱਲ੍ਹ ਫੀਫਾ ਵਰਲਡ ਕੱਪ ਦੇ ਵਿੱਚ 32 ਰਾਊਂਡ ਆਫ 32 ਦਾ ਮੈਚ ਸੀਗਾ ਜਿਹਦੇ ਵਿੱਚ ਉਹਨਾਂ ਨੇ ਸਾਊਥ ਅਫਰੀਕਾ ਨੂੰ 1-0 ਨਾਲ ਹਰਾਇਆ ਅਤੇ ਹੁਣ ਉਹ ਪਹਿਲੇ ਟੋਪ 16 'ਚ ਪਹੁੰਚ ਗਏ ਨੇ, ਟੋਪ 16 ਦੇ ਵਿੱਚ ਕੈਨੇਡਾ ਦੀ ਟੀਮ ਪਹੁੰਚ ਗਈ ਹੈ। ਸੋ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਅਤੇ ਦੇਖੋ ਅੱਗੇ ਕੀ ਕਰਦੇ ਨੇ। ਸੋ ਨੀਦਰਲੈਂਡ ਅਤੇ ਮੋਰੋਕੋ ਦਾ ਅੱਜ ਮੈਚ ਹੈਗਾ, ਉਹਦੇ ਵਿੱਚੋਂ ਵੀ ਜਿਹੜਾ ਜਿੱਤੇਗਾ ਉਹਨਾਂ ਨਾਲ ਇਹਨਾਂ ਦਾ ਟੋਪ 16 ਦਾ ਮੁਕਾਬਲਾ ਹੋਣਾ ਰਾਊਂਡ ਆਫ 16 ਦਾ। ਸੋ ਕੈਨੇਡਾ ਦੀ ਪੂਰੀ ਟੀਮ ਨੂੰ ਅਤੇ ਕੈਨੇਡਾ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਗਾਂਹ ਦੇ ਮੈਚਾਂ ਲਈ ਸ਼ੁਭਕਾਮਨਾਵਾਂ।

ਕਹਿੰਦੇ ਕੈਨੇਡਾ ਦੇ ਵਿੱਚ 10 ਵਿੱਚੋਂ ਇੱਕ ਮਰੀਜ਼ ਜਦੋਂ ਐਮਰਜੈਂਸੀ ਸੇਵਾਵਾਂ ਲੈਣ ਜਾਂਦਾ ਹੋਸਪਿਟਲ ਦੇ ਵਿੱਚ, ਜਦੋਂ ਐਮਰਜੈਂਸੀ ਦੇ ਵਿੱਚ ਜਾਂਦੇ ਹੋ ਤਾਂ ਕਹਿੰਦੇ ਇੱਕ 10 ਚੋਂ ਇੱਕ ਮਰੀਜ਼ ਨੂੰ 48 ਘੰਟੇ ਦੀ 48 ਘੰਟੇ ਦੀ ਉਡੀਕ ਕਰਨੀ ਪੈਂਦੀ ਹੈ। ਵਾਹ ਜੀ ਵਾਹ, ਇਹ ਤਾਂ ਪਹਿਲਾਂ ਹੀ ਕਹਿੰਦੇ ਪਤਾ ਹੈ ਵੀ ਇੱਥੇ ਡਾਕਟਰਾਂ ਦੀ ਦਿੱਕਤ ਹੈਗੀ ਹੈ। ਸੋ CIHI ਦੀ ਰਿਪੋਰਟ ਆਈ ਹੈ, ਕਹਿੰਦੇ ਪਹਿਲਾਂ 36 ਘੰਟੇ ਹੁੰਦਾ ਸੀ ਇਹ ਅੰਕੜਾ ਅਤੇ ਹੁਣ ਵੱਧ ਕੇ 48 ਆਵਰਸ ਹੋ ਗਿਆ। ਸੋ ਭਾਈ ਥੋੜ੍ਹੇ ਬਹੁਤੇ ਡਾਕਟਰ ਹਾਇਰ ਕਰੋ। ਨਾਲ ਦੇ ਨਾਲ ਹੀ ਕਹਿੰਦੇ ਕਹਿੰਦਾ ਦਵਾਈਆਂ ਦੀ ਵੀ ਕਿੱਲਤ ਆ ਰਹੀ ਹੈ। ਫਾਰਮਾਸਿਸਟ ਨੇ ਖਤਰੇ ਦਾ ਘੁੱਗੂ ਵਜਾਇਆ ਵੀ ਜਿਹੜੀ ਦਵਾਈਆਂ ਦੀ ਸਪਲਾਈ ਆ ਉਹ ਵੀ ਕੈਨੇਡਾ ਦੇ ਵਿੱਚ ਘਟੀ ਹੋਈ ਹੈ।

0: हाँ जी 15 10 तो ਸਸਿਕਾਲ ਜੀ
1: ਸਤਿਕਾਰ ਅਮਨਦੀਪ ਜੀ
0: ਸਸਿਕਾਲ ਭਾਜੀ ਕੀ ਹਾਲ ਚਾਲ
1: ਬਹੁਤ ਵਧੀਆ ਸ਼ੋਅ ਗੂੰਜਦਾ ਪੂਰਾ ਫਿਰਸ
0: ਪੂਰਾ ਗੂੰਜਦਾ ਸ਼ੋਅ ਅੱਜ ਆਵਾਜ਼ ਤਾਂ ਨਹੀਂ ਗੂੰਜਦੀ ਸ਼ੋਅ ਨੂੰ ਗੂੰਜਣ ਦਾ ਆਵਾਜ਼ ਦਾ ਕਿਵੇਂ
1: ਅੱਜ ਸਹੀ ਆ ਪੂਰਾ
0: ਪੂਰਾ ਸਹੀ ਆ ਚਲੋ ਠੀਕ ਹੈ ਠੀਕ ਹੈ ਲੱਭ ਲਿਆ ਮਤਲਬ ਅਸੀਂ ਨੁਕਸਾ
1: ਹਾਂ ਜੀ ਬਿਲਕੁਲ
0: ਠੀਕ ਹੈ ਭਾਜੀ
1: ਬਾਕੀ ਕੱਲ ਆ ਗਈਆਂ ਚਿੱਠੀਆਂ ਫਰੋਤੀ ਦੀਆਂ ਸਿਟੀ ਵੱਲੋਂ
0: ਆ ਗਈਆਂ ਚਿੱਠੀਆਂ
1: ਹਾਂਜੀ ਜਦੋਂ ਖੋਲਿਆ ਕਰੰਟ ਵੱਜਦਾ ਪੂਰਾ ਮੜ ਜਾ ਪਾਣੀ ਦਾਣੇ ਪਹਿਲਾਂ ਪੀ ਲਿਓ ਬੰਦ ਵੱਧ ਕੇ ਆਉਂਦਾ ਕੰਮ
0: ਜੁਲਾਈ ਅਗਸਤ ਸਤੰਬਰ ਚ ਹੁਣ ਕਹਿੰਦੇ ਸਾਨੂੰ ਦੇ ਦਓ ਪਰ ਹੁਣ ਕਿ ਐਤਕੀ ਪਰ ਇਲੈਕਸ਼ਨ ਜੀਅਰ ਸੀ ਕਹਿੰਦੇ ਵਧਾਉਣਾ ਕੁਛ ਨਹੀਂ ਅਸੀਂ ਸੇਮ ਹੀ ਰੱਖਣਾ ਪ੍ਰੋਪਰਟੀ ਟੈਕਸ
1: ਇਹ ਨਹੀਂ ਗੱਲ ਹੀ ਹੈ ਇਹਨਾਂ ਦੀ ਨਹੀਂ ਵੱਧ ਕੇ ਆਉਂਦਾ
0: ਬਿਲਕੁਲ ਬਿਲਕੁਲ ਜੀ ਚਲੋ ਦੇਖਦੇ ਹਾਂ ਅਕਤੂਬਰ ਚ ਇਲੈਕਸ਼ਨ ਆ ਜਿਹੜੇ ਵੀ ਜਿਹੜੇ ਆਪਣੇ ਵਾਰਡ ਤੋਂ ਖੜੇ ਨੇ ਜਾਂ ਮੇਅਰ ਖੜੇ ਨੇ ਹਨਾ ਹਰੇਕ ਨੂੰ ਥੋੜਾ ਕੁਐਸਚਨ ਕਰੋ ਵੀ ਕੀ ਤੁਹਾਡਾ ਪਲਾਨ ਆ ਕੀ ਕਰ ਰਹੇ ਹੋ ਹਰੇਕ ਸਾਲ ਪ੍ਰੋਪਰਟੀ ਟੈਕਸ ਵਧਾਉਂਦੇ ਅਸੀਂ ਤਾਂ ਕਈ ਵਾਰੀ ਮੈਂ ਤਾਂ ਚਿੱਠੀਆਂ ਆਪਣੇ ਵਾਰਡ ਦੇ ਕੌਂਸਲਰ ਨੂੰ ਲਿਖੀਆਂ ਕਿਉਂਕਿ 2 ਘੰਟੇ ਗੱਡੀ ਬਾਹਰ ਕਿਤੇ ਵੀਕਐਂਡ 'ਤੇ ਖੜੀ ਰਹਿਣੀ ਪੈ ਜਾਵੇ ਤਾਂ ਸਿਟੀ ਵਾਲਾ ਆ ਜਾਂਦਾ ਸੀ ਟਿਕਟ ਲੈ ਕੇ ਇੱਥੇ ਨਹੀਂ ਖੜਾਉਣਾ ਘਰ ਦੇ ਵਿੱਚ ਜੇ ਡਾਕਟਰ ਦਾ ਬਰਥਡੇ ਮਨਾਇਆ ਟੈਂਟ ਲੱਗਾ ਡਰਾਈਵੇ ਤੇ ਬਾਹਰ ਗੱਡੀ ਖੜੀ ਕੀਤੀ ਤਾਂ ਆ ਜਾਂਦਾ ਸੀ ਮੈਂ ਕਿਹਾ ਯਾਰ ਤੁਸੀਂ ਚੰਗੇ ਬੰਦੇ ਹੋ ਕਿਸੇ ਤਾਂ ਹੁਣ ਹਨਾ ਬਾਹਰ 24 ਘੰਟੇ ਗੱਡੀਆਂ ਖੜੀਆਂ ਰਹਿੰਦੀਆਂ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਤੇ ਅਸੀਂ ਹੁਣ ਆਪਣੇ ਥੋੜਾ ਬਹੁਤਾ ਫੰਕਸ਼ਨ ਕਰਨਾ ਹੋਵੇ ਤਾਂ ਹੀ ਆ ਜਾਂਦੇ ਹੋ ਸੋ ਥੋੜਾ ਜਿਹਾ ਹੋਇਆ ਤਾਂ ਡਿਫੀਕਲਟ ਪਿਆ ਥੋੜੇ ਜਿਹੇ ਰੂਲ ਵੀ ਇਹਨਾਂ ਨੂੰ ਕਰਨੇ ਚਾਹੀਦੇ ਆ ਦੇਖਣੇ ਚਾਹੀਦੇ ਸਮੇਂ ਦੇ ਹਿਸਾਬ ਨਾਲ ਵੀ ਕਿਵੇਂ ਹੈਗਾ
1: ਸਹੀ ਆ ਹਰ ਇੱਕ ਤੋਂ ਮਹੀਨਾ ਲੈਂਦੇ ਆ ਹੁਣ ਤਾਂ ਤਕਰੀਬਨ $1,000 ਕਿਸ਼ਤੀ ਹੋ ਗਈ ਆ ਘੱਟੋ ਘੱਟ ਇੰਨੀ ਹੋ ਗਈ ਆ ਪ੍ਰੋਪਰਟੀ ਟੈਕਸ ਦੀ
0: ਬਿਲਕੁਲ ਬਿਲਕੁਲ ਜੀ
1: ਇਹ ਤਾਂ ਬਹੁਤ ਜੀਣਾ ਹਰਾਮੇ ਕੀਤਾ ਪਿਆ ਇਹ ਜੋ ਫਰੋਤੀ ਵਾਲੇ ਤਾਂ ਸ਼ਾਇਦ ਥੋੜੇ ਬਹੁਤ ਮੰਨ ਹੀ ਜਾਣ ਵੀ ਮਾਫ਼ ਕਰ ਦਿੰਦੇ ਇਹ ਨਹੀਂ ਮੰਨਦੇ ਤਾਂ ਫਰੋਤੀ ਵਾਲਿਆਂ ਤੋਂ ਵੀ ਤਾਂ ਦੇ ਦੇ
0: ਔਰ
1: ਮੈਂ ਦੇਖਦਾ ਜਿੰਨੇ ਵੀ ਬੰਦੇ ਖੜੇ ਨੇ ਨਾ ਸਾਰੇ ਸੂਤ ਲਾਉਣ ਨੂੰ ਹੀ ਆ ਕਿਸੇ ਦਾ ਕੋਈ ਦੂਜਾ ਹੈ ਹੀ ਨਹੀਂ ਲੋਕਾਂ ਦੇ ਮਾਟੋ ਕੋਈ ਨਹੀਂ ਕਹਿੰਦਾ ਮੈਂ ਟੈਕਸ ਘਟਾਊਂਗਾ ਕਰੂੰਗਾ ਸਭ ਐਂ ਖੜੇ ਆ ਬਸ
0: ਸਾਰੇ ਕਹਿੰਦੇ ਜੀ ਅਸੀਂ ਤੁਹਾਡੀ ਮਦਦ ਲਈ ਦਿਨ ਰਾਤ ਹਾਜ਼ਰ ਹਾਂ ਸਾਨੂੰ ਮਦਦ ਚਾਹੀਦੀ ਨਹੀਂ ਸਾਡਾ ਪ੍ਰੋਪਰਟੀ ਟੈਕਸ ਘਟਾ ਦਿਓ ਕ੍ਰਾਈਮ ਘਟਾ ਦਿਓ ਸਾਡੀ ਆਪੀ ਮਦਦ ਹੋ ਜਾਣੀ
1: ਮੇਰਾ ਖਿਆਲ ਹੈ ਜਿਹੜੇ ਆ ਬੈਠੇ ਬੈਠੇ ਰਹਿਣ ਕਰਨਾ ਕਿਸੇ ਨੇ ਕੱਖ ਨਹੀਂ ਹੈਗਾ ਜਦੋਂ ਇਹ ਲੋਕਾਂ ਨੂੰ ਖੁੱਲ ਕੇ ਦੱਸ ਹੀ ਰਹੇ ਜਿਹੜੇ ਮੇਅਰ ਨਵੇਂ ਵੀ ਖੜ ਰਹੇ ਨਾ ਇੱਕ ਦੋ ਆਪਣੇ ਬੰਦੇ ਇਹ ਉਹ ਪੈਟਰਿਕ ਨੂੰ ਜਿਤਾਉਣ ਦੀ ਖਾਤਰ ਖੜ ਰਹੇ ਉਹਦੇ ਹੱਕ ਚ ਹੀ ਆਪਣੇ ਬੰਦਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਆ ਪ੍ਰੈਕਟਿਸ ਕਰਕੇ 2-4 ਸਵਾਲਾਂ ਤੋਂ ਉਹਦੇ ਨਾਲ ਬੈਠੇ ਆ ਪੱਗਾਂ ਬੰਨ ਬੰਨ ਕੇ ਮੀਡੀਆ ਵਾਲੇ ਪੈਟਰਿਕ ਆਹ ਪੈਟਰਿਕ ਆਹ ਦੇਖੋ ਕਿੱਦਾਂ ਚਮਚਾਗਰੀ ਕੜਛਾਗਰੀ ਇੰਨੀ ਇਹਨਾਂ ਚ ਕੋਈ ਲਾਹਨਤੀ ਬੰਦੇ ਨੇ ਸਾਰੇ
0: ਬਿਲਕੁਲ ਬਿਲਕੁਲ ਜੀ
1: ਮਿਹਰਬਾਨੀ ਜੀ
0: ਥੈਂਕ ਯੂ ਭਾਜੀ ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਲੰਘੇ ਹੋ ਕੀ ਹਾਲ ਚਾਲ ਹੈਲੋ ਪਰਮਿੰਦਰ ਜੀ ਨਾਲ ਲੱਗਦਾ ਤਾਰਾਂ ਥੋੜੀਆਂ ਜਿਹੀਆਂ ਡਿਸਕਨੈਕਟ ਤਾਂ ਨਹੀਂ ਹੋ ਗਈਆਂ ਲੈਟ ਮੀ ਸੀ

0: ਪਰਮਿੰਦਰ ਭਾਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਰਮਨ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਹਿਲਾਂ ਇਹ ਦੱਸੋ ਵੀ ਮੇਰੀ ਆਵਾਜ਼ ਠੀਕ ਆ?
1: ਮੈਂ ਕਿਹਾ ਤੁਹਾਡੀ ਆਵਾਜ਼ ਤਾਂ ਇਹ ਜਾਗਰ ਵਾਂਗੂ ਖੜਕਦੀ ਆ।
0: ਜਾਗਰ ਵਾਂਗੂ ਖੜਕਦੀ ਆ, ਫੇਰ ਵਧੀਆ। ਆਹ ਕਨੈਕਸ਼ਨ ਹੀ ਟੁੱਟ ਗਿਆ ਸੀ, ਮੈਂ ਕਿਹਾ ਅੱਜ ਨਵਾਂ ਪੰਗਾ ਨਾ ਪੈ ਜਾਵੇ, ਅੱਜ ਕਿਤੇ ਪਰਮਿੰਦਰ ਜੀ ਨਾਲ ਚੱਲ ਜਾਣ, ਰੋਜ਼ ਦੀ ਕੋਈ ਨਵੀਂ ਕਹਾਣੀ ਅਸੀਂ ਲਿਖ ਕੇ ਜਾਣਾ। ਜੰਜੂਆ ਸਾਹਿਬ ਨੂੰ ਉੱਥੇ ਐਡਮਿੰਟਨ ਬੈਠੇ ਹੀ ਕੀ ਕਹਿੰਦੇ ਹਾਲ ਜੇ ਪਈ ਜਾਣੇ।
1: ਬਿਲਕੁਲ ਬਿਲਕੁਲ ਜੀ ਬਿਲਕੁਲ, ਨਹੀਂ ਉਹਨਾਂ ਨੂੰ ਵਧੀਆ ਆਪਾਂ ਰਿਪੋਰਟ ਦੇਵਾਂ, ਗੱਲ ਨੀ ਸ਼ਾਇਦ ਮੈਂ ਵੀ ਸ਼ਾਇਦ ਉੱਥੋਂ ਸੁਣ ਵੀ ਰਹੇ ਹੁਣ, ਪਰ ਹਾਲੇ ਮੈਨੂੰ ਲੱਗਾ ਕਿ ਉਹਨਾਂ ਦਾ ਸਮਾਂ ਕਾਫੀ ਲੇਟ ਆ ਇੱਥੇ ਬ੍ਰੈਂਪਟਨ ਨਾਲੋਂ,
0: 2 ਘੰਟੇ ਪਿੱਛੇ ਆ। ਹਾਂਜੀ ਉੱਥੇ 2:30 ਵੱਜ ਗਏ ਨੇ।
1: ਹਾਲੇ ਤਾਂ ਸੁਪਨਿਆਂ ਦੀ ਦੁਨੀਆ 'ਚ ਫਿਰਦੇ ਹੋਣੇ ਆ।
0: ਸੁਪਨਿਆਂ ਦੀ ਦੁਨੀਆ 'ਚ ਵਧੀਆ ਪਾਰਟੀਆਂ ਖਾ ਰਹੇ ਨੇ, ਬੈਂਫ ਘੁੰਮ ਰਹੇ ਨੇ, ਸੋਹਣੀਆਂ ਸੋਹਣੀਆਂ ਫੋਟੋਆਂ ਫੇਸਬੁੱਕ 'ਤੇ ਟਿਕਟੋਕ 'ਤੇ ਇੰਸਟਾਗ੍ਰਾਮ 'ਤੇ ਪਾ ਰਹੇ ਨੇ। ਸੋ ਵਧੀਆ ਇੰਜੋਏ ਕਰਨਾ ਚਾਹੀਦਾ। ਅਸੀਂ ਹੁਣ ਹੀ ਗੱਲ ਕਰਦੇ ਸੀ ਵੀ ਸਿਹਤ ਬੜੀ ਜ਼ਰੂਰੀ ਹੈ, ਜੇ ਸਿਹਤ ਵਧੀਆ ਤਾਂ ਹੀ ਸਭ ਕੁਝ ਵਧੀਆ ਲੱਗਦਾ। ਸੋ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਫੈਮਿਲੀ ਦੇ ਨਾਲ ਇੰਜੋਏ ਕਰੋ। ਅਤੇ ਇੱਕ ਕਾਲ ਵੀ ਲੈ ਲਈਏ ਨਾਲ ਦੇ ਨਾਲ, ਕੱਟੀ ਗਈ, 2 ਮਿੰਟ ਹੋਲਡ ਰੱਖ ਲਿਆ ਕਰੋ, ਕਿਉਂਕਿ ਕਈ ਵਾਰੀ ਹੋਰ ਪਾਸੇ ਧਿਆਨ ਹੁੰਦਾ ਜਾਂ ਗੱਲਬਾਤ ਕਰ ਰਹੇ ਹਾਂ, ਤਾਂ 2 ਮਿੰਟ ਪਲੀਜ਼ ਕਾਲ ਨੂੰ ਹੋਲਡ ਕਰਿਆ ਕਰੋ, ਜ਼ਰੂਰ ਅਸੀਂ ਏਅਰ ਦੇ ਉੱਤੇ ਤੁਹਾਡੀ ਕਾਲ ਲੈ ਕੇ ਆਵਾਂਗੇ। ਪਰਮਿੰਦਰ ਜੀ, ਕੀ ਖਬਰ ਆ ਪੰਜਾਬ ਦੀ? ਫਿਰ ਕਹਿੰਦੇ ਅੱਜ ਸਿੱਖ ਸਿਆਸਤਦਾਨਾਂ ਦੀ ਕਚਹਿਰੀ ਲੱਗਣੀ ਸੀ।
1: ਬਿਲਕੁਲ, ਅੱਜ ਪੰਜਾਬ ਦੇ ਜਿਹੜੇ ਸਿੱਖ ਸਿਆਸਤਦਾਨ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਲੈ ਕੇ ਵਿਰੋਧੀ ਧਿਰਾਂ, ਚਾਹੇ ਉਹ ਕਾਂਗਰਸ ਹੋਵੇ ਜਾਂ ਹੋਰ ਦਲ ਹੋਣ, ਈਵਨ ਕਿ ਅਕਾਲੀ ਦਲ ਹੋਵੇ, ਭਾਜਪਾ ਹੋਵੇ, ਸਾਰੇ ਜਿਹੜੇ ਸਿਆਸਤਦਾਨ ਨੇ ਪੰਜਾਬ ਦੇ ਪੰਥ ਦੀ ਕਚਹਿਰੀ ਦੇ ਵਿੱਚ ਨੇ। ਕਹਿਣ ਦਾ ਭਾਵ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ੀ ਸੀ ਜਿਹੜੀ ਹੁਣ ਤੋਂ ਥੋੜੀ ਦੇਰ ਪਹਿਲਾਂ ਖਤਮ ਹੋ ਕੇ ਹਟੀ ਆ। ਕਾਰਨ ਕਿ ਬੇਅਦਬੀ ਕਾਨੂੰਨ, ਜਿਹੜਾ ਬਹੁਤ ਚਰਚਿਤ ਬੇਅਦਬੀ ਕਾਨੂੰਨ ਜਿਹੜਾ ਭਗਵੰਤ ਮਾਨ ਸਰਕਾਰ ਨੇ ਬਣਾਇਆ ਸੀ, ਉਹਨੂੰ ਲੈ ਕੇ ਲਗਾਤਾਰ ਇੱਕ ਟਕਰਾਅ ਵਾਲੀ ਸਥਿਤੀ ਬਣੀ ਹੋਈ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਐਸ ਜੀ ਪੀ ਸੀ ਔਰ ਭਗਵੰਤ ਮਾਨ ਸਰਕਾਰ ਵਿਚਾਲੇ। ਸੋ ਚੰਗੀ ਗੱਲ ਆ ਕਿ ਅੱਜ ਜਿਹੜੀ ਪੇਸ਼ੀ ਹੋਈ ਆ, ਇੱਕ ਦੂਜੇ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਨੇ, ਪਰ ਇਸ ਮੌਕੇ ਬਹੁਤ ਸਾਰੀਆਂ ਝਲਕੀਆਂ ਤੇ ਆਪਾਂ ਉੜਦੀ ਉੜਦੀ ਨਜ਼ਰ ਮਾਰਨੀ ਆ ਕਿ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਸੀ, ਜਿੰਨੇ ਵੀ ਮੰਤਰੀ ਸੀ, ਉਹਨਾਂ ਨੇ ਜਿਹੜਾ ਬੇਅਦਬੀ ਕਾਨੂੰਨ ਸੀ ਉਹਦੀ ਉਹਦੀ ਜਿਹੜੀ ਰਿਪੋਰਟ ਆ ਭਗਵੰਤ ਮਾਨ ਸਰਕਾਰ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਆ। ਹਾਲਾਂਕਿ ਬਹੁਤਿਆਂ ਨੇ ਇਹ ਵੀ ਗੱਲ ਮੰਨ ਲਈ ਹੈ ਕਿ ਖਰੜਾ ਸਾਨੂੰ ਭੇਜਿਆ ਗਿਆ ਸੀ, ਪਰ ਅਸੀਂ ਸਮੇਂ ਦੇ ਰੁਝੇਵਿਆਂ ਕਾਰਨ ਉਹ ਖਰੜਾ ਬੇਅਦਬੀ ਕਾਨੂੰਨ ਜਦੋਂ ਪਾਸ ਹੋਇਆ ਸੀ ਉਹ ਖਰੜਾ ਵੀ ਨਹੀਂ ਪੜਿਆ। ਸੋ ਆਪਣੇ ਆਪ ਤੇ ਭਗਵੰਤ ਮਾਨ ਸਰਕਾਰ ਤੇ ਔਰ ਉਹ ਐਮ ਐਲ ਏ ਜਿਹੜੇ ਇਸ ਕਾਨੂੰਨ ਨੂੰ ਪਾਸ ਕਰਨ ਦੇ ਵਿੱਚ ਵੋਟਾਂ ਪਾਉਣ ਦੇ ਵਿੱਚ ਤਾਂ ਸ਼ਾਮਿਲ ਸੀ, ਪਰ ਉਹਨਾਂ ਨੇ ਖਰੜਾ ਪੜਨਾ ਕੋਈ ਜ਼ਰੂਰੀ ਨਹੀਂ ਸਮਝਿਆ। ਇਸੇ ਤਰ੍ਹਾਂ ਜਿਹੜੇ ਸੁਖਪਾਲ ਖਹਿਰਾ ਤੇ ਹਰਪਾਲ ਚੀਮਾ ਵਿਚਾਲੇ ਤੂਤੂ ਮੈਂ ਵੀ ਹੋਈ ਆ, ਔਰ ਇਹ ਤੂਤੂ ਮੈਂ ਹਾਲਾਂਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਦੋਵਾਂ ਨੂੰ ਝਿੜਕ ਦਿੱਤਾ, ਇਸ ਕਰਕੇ ਜਿਹੜੀ ਆ ਉਹ ਮੌਕੇ ਨਾਲ ਬਚਾ ਰਹਿ ਗਿਆ, ਨਹੀਂ ਤਾਂ ਉੱਥੇ ਇੱਕ ਨਵਾਂ ਸੀਨ ਕ੍ਰੀਏਟ ਹੋ ਜਾਣਾ ਸੀ। ਪ੍ਰਤਾਪ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਕਾਂਗਰਸ ਦੇ, ਉਹਨਾਂ ਨੇ ਕਿਹਾ ਕਿ ਅਸੀਂ ਇਸ ਬਿੱਲ ਦੇ ਵਿਰੋਧ 'ਚ ਖੜੇ ਸੀ। ਪ੍ਰਗਟ ਸਿੰਘ ਜਿਹੜੇ ਕਾਂਗਰਸ ਦੇ ਵਿਧਾਇਕ ਨੇ, ਉਹਨਾਂ ਨੇ ਕਿਹਾ ਕਿ ਇਹ ਬਿੱਲ ਕਾਹਲੀ ਨਾਲ ਲਾਗੂ ਕੀਤਾ ਗਿਆ। ਗੁਰਜੀਤ ਕੌਰ ਮੀਡੀਆ ਇੱਕੋ ਇੱਕ ਵਿਧਾਇਕ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਆ, ਉਹਨਾਂ ਨੇ ਕਿਹਾ ਕਿ ਕਿਉਂਕਿ ਇਹ ਬਿੱਲ ਬਣਾਉਣ ਲਈ ਐਸ ਜੀ ਪੀ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਏ ਨਹੀਂ ਲਈ ਗਈ, ਇਸ ਕਰਕੇ ਮੈਂ ਤਾਂ ਅਸੈਂਬਲੀ 'ਚ ਹੀ ਨਹੀਂ ਗਈ, ਮੈਂ ਗੈਰ ਹਾਜ਼ਰ ਸੀ। ਕੁੱਲ ਮਿਲਾ ਕੇ ਅੱਜ ਦਾ ਜਿਹੜਾ ਨਤੀਜੇ ਦੀ ਆਪਾਂ ਜੇਕਰ ਗੱਲ ਕਰਨੀ ਹੋਵੇ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਅਸੀਂ ਜੋ ਸਾਨੂੰ ਬੇਅਦਬੀ ਕਾਨੂੰਨ ਦੇ ਵਿੱਚ ਇਤਰਾਜ਼ ਨਜ਼ਰ ਆਉਂਦੇ ਨੇ, ਗਲਤੀਆਂ ਨਜ਼ਰ ਆਉਂਦੀਆਂ ਨੇ, ਉਹਦੀਆਂ ਸੋਧਾਂ ਲਈ ਇੱਕ ਪੱਤਰ ਭਗਵੰਤ ਮਾਨ ਸਰਕਾਰ ਨੂੰ ਦੇਵਾਂਗੇ ਔਰ 1 ਮਹੀਨਾ ਦੇਵਾਂਗੇ, 1 ਮਹੀਨੇ ਦੇ ਵਿੱਚ ਫਿਰ ਉਹ ਸਾਰੀਆਂ ਸੋਧਾਂ ਜਿਹੜੀਆਂ ਉਹ ਲਾਗੂ ਹੋਣ। ਸੋ ਇਹਨਾਂ ਦੇ ਵਿੱਚ ਸਭ ਤੋਂ ਜਿਹੜੀਆਂ ਮੇਨ ਪੁਆਇੰਟ ਨੇ ਕਿ ਇਸ ਕਾਨੂੰਨ ਦੇ ਵਿੱਚ ਜਿਹੜਾ ਇੱਕ ਸ਼ਬਦ ਵਰਤਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ, ਉਹਦੇ ਤੇ ਵੀ ਇਤਰਾਜ਼ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੋਥੀਆਂ ਦੇ ਵਿੱਚ ਜਾਂ ਸਿੱਖ ਇਤਿਹਾਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੀੜ ਵੀ ਕਿਹਾ ਗਿਆ, ਨਾਲ ਦੀ ਨਾਲ ਕਸਟੋਡੀਅਨ ਸ਼ਬਦ ਤੇ ਬਹੁਤ ਇਤਰਾਜ਼ ਕੀਤਾ ਗਿਆ ਕਿ ਜਿਹੜੇ ਗੁਰੂ ਘਰਾਂ ਦੇ ਗ੍ਰੰਥੀ ਨੇ ਜਾਂ ਪ੍ਰਬੰਧਕ ਕਮੇਟੀਆਂ ਨੂੰ ਉਹ ਵੀ ਇਸ ਕਾਨੂੰਨ ਦੇ ਘੇਰੇ 'ਚ ਆਉਂਦੀਆਂ, ਜੇਕਰ ਮਾੜੇ ਭਾਗਾਂ ਨਾਲ ਕੋਈ ਬੇਅਦਬੀ ਹੋਵੇ ਉਹ ਜਿਹੜਾ ਕਸਟੋਡੀਅਨ ਸ਼ਬਦ ਆ ਜਿਹੜਾ ਸਾਂਭ ਸੰਭਾਲ ਵਾਲਾ ਰਖਵਾਲਾ ਆ ਉਹਨੂੰ ਕਿਹਾ ਕਿ ਬਾਹਰ ਕੱਢਿਆ ਜਾਵੇ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਯੂਨੀਕ ਨੰਬਰ ਲਾਉਣ ਦੀ ਗੱਲ ਕੀਤੀ ਸੀ ਕਿ ਕਿੰਨੇ ਐਸਜੀਬੀਸੀ ਦੇ ਪ੍ਰਕਾਸ਼ਨ ਉਸ ਛਪਦੇ ਆ, ਕਿੰਨੇ ਬਾਹਰ ਆਉਂਦੇ ਆ, ਉਹਦੇ ਤੇ ਇੱਕ ਬਕਾਇਦਾ ਯੂਨੀਕ ਨੰਬਰ ਲਾਇਆ ਜਾਵੇ, ਇਸ ਗੱਲ ਤੇ ਇਤਰਾਜ ਆ। ਸੋ ਕੁੱਲ ਬਣਾ ਕੇ ਜਥੇ ਸਾਹਿਬ ਨੇ ਕਹਿ ਦਿੱਤਾ ਸਰਕਾਰ ਨੂੰ ਕਿ ਇਹ ਜਿਹੜੀ ਸਿੱਖ ਧਰਮ ਦੀ ਜਿਹੜੀ ਆ, ਜੋ ਵੀ ਅਸੀਂ ਕਰਨਾ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਰੱਖਣਾ ਆ, ਮਾਣ ਮਰਿਆਦਾ ਕੀ ਹੋਵੇ, ਸ਼ਬਦ ਕਿਹੜੇ ਵਰਤੇ ਜਾਣ, ਇਹ ਸਾਡਾ ਸਬਜੈਕਟ ਆ, ਸਰਕਾਰ ਦਾ ਸਬਜੈਕਟ ਨਹੀਂ ਆ। ਸਰਕਾਰ ਸੁਝਾਅ ਦੇ ਸਕਦੀ ਆ, ਕੋਈ ਕਾਨੂੰਨ ਲਾਗੂ ਨਹੀਂ ਕਰ ਸਕਦੀ। ਸੋ ਦੇਖਦੇ ਹਾਂ ਕਿ ਇੱਕ ਮਹੀਨੇ ਦੇ ਵਿੱਚ ਹੁਣ ਕਿਵੇਂ ਗੱਲ ਅੱਗੇ ਵੱਧਦੀ ਆ। ਪਰ ਚੰਗੀ ਗੱਲ ਇਹ ਆ ਕਿ ਦੋਵੇਂ ਤਰ੍ਹਾਂ ਆਹਮੋ ਸਾਹਮਣੇ ਬੈਠੀਆਂ ਹੋਈਆਂ ਨੇ। ਪਹਿਲਾਂ ਤਾਂ ਬੜੀ ਟਕਰਾਅ ਵਾਲੀ ਸਥਿਤੀ ਸੀ, ਪਰ ਇਹ ਜਿਹੜੀ ਇਕੱਤਰਤਾ ਖਤਮ ਹੋਣ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਰਪਾਲ ਸਿੰਘ ਚੀਮਾ ਤੇ ਹੋਰ ਵਿਧਾਇਕ ਜਦੋਂ ਬਾਹਰ ਆਏ ਨੇ, ਤਾਂ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਡਿਆਈ ਕੀਤੀ ਆ, ਕਿਹਾ ਸੀ ਕਿ ਅਸੀਂ ਨਿਮਾਣੇ ਸਿੱਖ ਹਾਂ। ਸੋ ਮੈਨੂੰ ਲੱਗਦਾ ਵੈਸੇ ਵੀ ਰਮਨ ਜੀ, ਇੱਕ ਦਿਨ ਪਹਿਲਾਂ ਸੀ ਐਮ ਭਗਵੰਤ ਮਾਨ ਦਾ ਬਿਆਨ ਆ ਗਿਆ ਸੀ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਐਸਜੀਪੀਸੀ ਕੁਝ ਸੋਧਾਂ ਚਾਹੁੰਦੇ, ਅਸੀਂ ਕਰਨ ਨੂੰ ਤਿਆਰ ਆ। ਕੁੱਲ ਮਿਲਾ ਕੇ ਮਾਮਲਾ ਹੁਣ ਹੱਲ ਹੋਣ ਵੱਲ ਨੂੰ ਵੱਧ ਰਿਹਾ ਜੀ।
0: ਬਿਲਕੁਲ ਚਾਹੀਦਾ। 4701 ਤੋਂ ਭਾਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ। ਪਰਮਿੰਦਰ ਜੀ, ਤੁਸੀਂ ਦੇਖੋ ਵੀ ਕਿਸੇ ਨੇ ਵੀ ਨੀ ਪੜਿਆ ਅਕਾਲ ਤਖ਼ਤ ਦੇ ਜੱਥੇ ਸਾਹਿਬ ਜੀ ਨੂੰ ਵੀ ਪੁੱਛਦੇ ਸੀ ਉਹਨਾਂ ਦੇ ਨੂੰ, ਅਸਾਂ ਪੜਿਆ ਨੀ ਜੀ, ਅਸਾਂ ਪੜਿਆ ਨੀ ਜੀ। ਹਾਂ ਹਾਂ ਚ ਕਹਿੰਦੇ ਹਾਂ ਹਾਂ ਅਸੀਂ ਕੀਤੀ ਆ ਜੀ, ਪਾਠ ਅਸੀਂ ਕਰਾਇਆ ਜੀ, ਅਸੀਂ ਪੜਿਆ ਨੀ। ਵੈਸੇ ਮੈਨੂੰ ਸਭ ਤੋਂ ਵਧੀਆ ਨਾ ਬਿਆਨ ਉਹ ਜਦ ਬੋਲੇ ਸੀ ਸਰਦਾਰ ਪ੍ਰਗਟ ਸਿੰਘ, ਤੁਹਾਨੂੰ ਕਿਵੇਂ ਲੱਗੇ ਦੱਸਿਓ, ਬਹੁਤ ਸੋਹਣਾ ਬੋਲੇ ਸੀ ਉਹ। ਉਹਨਾਂ ਨੇ ਸਾਫ ਕਹਿਤਾ ਸੀ ਵੀ ਸੰਤਾਂ ਇਹ ਜਿਹੜਾ ਸਿੱਧ ਮੈਂ ਸਾਨੂੰ ਤਾਂ ਟਾਈਮ ਹੀ ਨੀ ਦਿੰਦਾ ਜੀ, ਅਸੀਂ ਗੱਲ ਕੀ ਕਰਨੀ ਆ, ਇਹਨਾਂ ਨੇ ਤਾਂ ਆਪਣੀ ਅਜਿਆਂ ਦੀ ਬਹੁਮਤ ਜ਼ਿਆਦਾ ਜੇ, ਇਸ ਕਰਕੇ ਸਾਨੂੰ ਤਾਂ ਟਾਈਮ ਹੀ ਨਹੀਂ ਮਿਲਦਾ। ਉਹਨਾਂ ਦਾ ਬਹੁਤ ਚੰਗਾ ਲੱਗਿਆ, ਪਲੀਜ਼ ਦੱਸੋਗੇ ਤੁਹਾਡੇ ਕੀ ਵਿਚਾਰ ਆ। ਥੈਂਕ ਯੂ
0: ਜੀ। ਪਰਮਿੰਦਰ ਜੀ
1: ਦੇਖੋ, ਪਰਮੇਸ਼ਰ ਸਾਹਿਬ ਦੋ ਗੱਲਾਂ ਮਹੱਤਵਪੂਰਨ ਨੇ ਇਹਦੇ ਵਿੱਚ। ਸਭ ਤੋਂ ਪਹਿਲਾਂ ਤਾਂ 328 ਸਰੂਪ ਗਾਇਬ ਹੋਏ ਨੇ ਐਸਜੀਬੀਸੀ ਦੇ ਪ੍ਰਕਾਸ਼ਨ ਚੋਂ। ਉਹ ਜਿਹੜਾ ਕਸਟੋਡੀਅਨ ਸ਼ਬਦ ਤੇ ਇਤਰਾਜ਼ ਆ, ਮੈਨੂੰ ਲੱਗਦਾ ਕਿ ਉਹਦਾ ਸਿੱਧਾ ਸਿੱਧਾ ਜਿਹੜਾ ਲਿੰਕ ਜੁੜਦਾ 328 ਪਾਵਨ ਸਰੂਪ ਜਿਹੜੇ ਗਾਇਬ ਹੋਏ ਨੇ, ਉਹਨਾਂ ਦਾ ਬਣਿਆ ਕੀ ਆ, ਕਿੱਥੇ ਨੇ, ਬੇਅਦਬੀ ਹੋਈ ਆ, ਮੈਨੂੰ ਲੱਗਦਾ ਕਿ ਉਸ ਸ਼ੇਡ ਚ ਗੱਲ ਜਾ ਰਹੀ ਆ ਕਿ ਉਹ ਮਾਮਲਾ ਜਿਹੜਾ ਉਹ ਐਸਜੀਪੀਸੀ ਜਾਂ ਹੋਰ ਉਹਨਾਂ ਪ੍ਰਬੰਧ ਆ ਜਿਹੜਾ, ਉਹ ਸਰਕਾਰ ਜਾਂ ਪੁਲਿਸ ਤੰਤਰ ਜਾਂ ਕਾਨੂੰਨ ਇਸ ਕਾਨੂੰਨ ਦੇ ਦਾਇਰੇ ਚ ਨਾ ਆਵੇ। ਨੰਬਰ ਦੋ ਦੇ ਵਿੱਚ 2015-16 ਚ ਜਿਹੜੀਆਂ ਬੇਅਦਬੀਆਂ ਹੋਈਆਂ ਸੀ, ਜੇ ਜਦੋਂ ਸੁਖਬੀਰ ਬਾਦਲ ਹੋਮ ਮਿਨਿਸਟਰ ਸੀ, ਉਹ ਬੇਅਦਬੀਆਂ ਵਾਲਾ ਵੀ ਮਾਮਲਾ ਨਾਲ ਨਾਲ ਚੱਲ ਰਿਹਾ ਕਿ ਉਹ ਬੇਅਦਬੀਆਂ ਵਾਲਾ, ਕਿ ਹਾਲਾਂਕਿ ਕੁਝ ਦਿਨ ਪਹਿਲਾਂ ਸੀ ਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਸਾਰੀਆਂ ਬੇਅਦਬੀਆਂ ਵੀ ਮੁੜ ਕੇ ਅਸੀਂ ਇਸ ਕਾਨੂੰਨ ਦੀ ਰੋਸ਼ਨੀ ਚ, ਇਸ ਕਾਨੂੰਨ ਦੇ ਦਾਇਰੇ ਚ ਉਹ ਕੇਸ ਖੋਲਾਂਗੇ। ਔਰ ਮੈਨੂੰ ਲੱਗਦਾ ਕਿ ਉਹ ਜਿਹੜਾ ਕਸਟੋਡੀਅਨ ਵਾਲਾ ਸ਼ਬਦ ਆ, ਉਹ ਹੁਣ ਇੱਕ ਪਾਸੇ ਐਸਜੀਪੀਸੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਾਨੂੰਨ ਦੇ ਘੇਰੇ ਚ ਨਾ ਆਵੇ, 328 ਸਰੂਪਾਂ ਵਾਲਾ ਮਾਮਲਾ ਜਿਹੜਾ ਉਹ ਇੱਕ ਸਾਈਡ ਤੇ ਰਵੇ, ਔਰ ਨਾਲ ਦੀ ਨਾਲ ਬੇਅਦਬੀ ਕਾਨੂੰਨਾਂ ਚ ਬਾਦਲ ਪਰਿਵਾਰ, ਸੁਖਬੀਰ ਬਾਦਲ ਜਾਂ ਉਹਨਾਂ ਦੇ ਉਸ ਵੇਲੇ ਦੇ ਮੰਤਰੀ ਉਹਨਾਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਆ। ਸੋ ਆਪਾਂ ਇੱਕ ਇਹ ਨਹੀਂ ਕਹਿ ਸਕਦੇ ਕਿ ਭਗਵੰਤ ਮਾਨ ਸਰਕਾਰ ਮੰਤਰੀ ਨੇ ਉਹਨਾਂ ਨੇ ਪੜਿਆ ਨੀ। ਹਾਂ, ਕਾਨੂੰਨ ਸਾਰਿਆਂ ਦੇ ਸਾਹਮਣੇ ਆ, ਸਾਰੇ ਪੜ੍ਹੇ ਲਿਖੇ ਆ, ਹੋ ਸਕਦਾ ਕੋਈ ਰਜੇਵੇਂ ਵੀ ਹੋਣ, ਹੋ ਸਕਦਾ ਅਣਗਹਿਲੀ ਵੀ ਹੋਵੇ, ਆਪਾਂ ਇਸ ਗੱਲ ਤੇ ਨੀ ਆਉਂਦੇ। ਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਜੋ ਬੋਲੀ ਆ, ਉਸ ਬੋਲੀ ਦੇ ਵੀ ਕਈ ਰੰਗ ਨੇ, ਕਈ ਭੇਦ ਨੇ, ਕਿ ਉਹ ਹੁਣ ਸਿਆਸਤ ਤੋਂ ਪ੍ਰੇਰਿਤ ਬੋਲੀ ਬੋਲ ਰਹੇ ਨੇ, ਇਹ ਵੀ ਇੱਕ ਜਿਹੜੀ ਮੀਡੀਆ 'ਚ ਚਰਚਾ ਚੱਲ ਰਹੀ ਹੈ ਜੀ।
0: ਬਿਲਕੁਲ ਜੀ, ਇੰਪੀਰੀਅਲ ਕ੍ਰੀਏਸ਼ਨ ਤੇ ਡਰਾਈ ਕਲੀਨ ਸਰਵਿਸਿਜ਼ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 437-235-2700 ਦੇ ਉੱਤੇ। ਇਹ ਡਰਾਈ ਕਲੀਨ ਅਲਟਰੇਸ਼ਨ ਗਾਰਮੈਂਟ ਰਿਪੇਅਰ ਦੀਆਂ ਸੇਵਾਵਾਂ ਦਿੰਦੇ ਨੇ। 353 ਵੈਟਰਨ ਡਰਾਈਵ ਬ੍ਰੈਂਪਟਨ ਦੇ ਵਿੱਚ ਸਥਿਤ ਨੇ। ਸੋ ਤੁਸੀਂ 437-235-2700 ਦੇ ਉੱਤੇ ਸੰਪਰਕ ਕਰ ਲੈਣਾ, ਕਿਉਂਕਿ ਜਦੋਂ ਹੁਣ ਵਿਆਹ ਦਾ ਸੀਜ਼ਨ ਹੈਗਾ, ਇੰਡੀਆ ਤੋਂ ਕੱਪੜੇ ਆਉਂਦੇ ਆ ਥੋੜ੍ਹੇ ਮੋਟੇ, ਤਾਂ ਮੈਂ ਕੁੜਤਾ ਪਜਾਮਾ ਇੱਕ ਮੰਗਾਇਆ, ਦੋ ਵਾਰੀ ਮੈਂ ਟੇਲਰ ਨੂੰ ਸਾਈਜ਼ ਦਿੱਤਾ ਨਾਪ ਕੇ, ਉਹਨੇ 2 ਇੰਚ ਮੇਰਾ ਫੇਕ ਖੁੱਲ੍ਹਾ ਕਰਤਾ। ਮੈਂ ਕਿਹਾ, ਫਿਰ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਭਾਜੀ ਆਹ ਕੀ ਕੀਤਾ, ਕਹਿੰਦਾ ਕੁੜਤਾ ਪਜਾਮਾ ਖੁੱਲ੍ਹਾ ਹੀ ਪਾਈਦਾ ਹੁੰਦਾ। ਮੈਂ ਕਿਹਾ ਖੁੱਲ੍ਹਾ ਤਾਂ ਠੀਕ ਆ, ਉੱਥੇ ਹੋਰ ਹੀ ਨਾ ਉੱਡਦਾ ਫਿਰੇ। ਸੋ ਜੇ ਤੁਸੀਂ ਵੀ ਕੋਈ ਅਲਟਰੇਸ਼ਨ ਵਗੈਰਾ ਦਾ ਕੰਮ ਕਰਾਉਣਾ, ਤਾਂ ਇੰਪੀਰੀਅਲ ਕ੍ਰੀਏਸ਼ਨ ਡਰਾਈ ਕਲੀਨ ਵਾਲਿਆਂ ਨੂੰ ਜ਼ਰੂਰ ਸੰਪਰਕ ਕਰ ਲਿਓ 437-235-2700 ਦੇ ਉੱਤੇ। ਅਤੇ ਇੱਕ ਦਾਣਾ ਮੰਡੀ ਸੁਪਰ ਮਾਰਕੀਟ ਜ਼ਰੂਰ ਜਾ ਕੇ ਆਉਣਾ, ਵੀਕਐਂਡ ਸੀਗਾ, ਸ਼ਾਇਦ ਸਾਡੇ ਸਰੋਤੇ ਗਏ ਵੀ ਹੋਣਗੇ, ਜੇ ਨਹੀਂ ਗਏ ਤਾਂ ਹੁਣ ਜ਼ਰੂਰ ਜਾ ਕੇ ਆਇਓ। 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਸਥਿਤ ਨੇ। ਆਪਣੀ ਇੰਡੀਅਨ ਤਾਜ਼ੀ ਗਰੋਸਰੀ ਲੈਣ ਦੇ ਲਈ ਵਧੀਆ ਪ੍ਰਾਈਸ ਦੇ ਵਿੱਚ ਤੁਸੀਂ ਉੱਥੇ ਜਾ ਕੇ, ਜਾਂ ਫਿਰ ਗੰਨੇ ਦਾ ਜੂਸ ਪੀਣਾ, ਜਾਂ ਫਿਰ ਕੋਈ ਹੋਰ ਛੋਲੇ ਭਟੂਰੇ ਕੁਲਚਾ ਵਗੈਰਾ ਖਾਣਾ, ਤਾਂ ਪਲੀਜ਼ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜਾ ਕੇ ਆਇਓ। ਕਾਰਾਂ ਦੀ, ਘਰਾਂ ਦੀ ਜੇ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਜਾਂ ਤੁਹਾਡੀ ਰਿਨਿਊਅਲ ਆ ਰਹੀ ਹੈ, ਬਹੁਤ ਜ਼ਿਆਦਾ ਪੈਸੇ ਦੇ ਰਹੇ ਹੋ, ਤੁਸੀਂ ਇੱਕ ਵਾਰੀ ਦੇਖਣਾ ਚਾਹੁੰਦੇ ਹੋ ਵੀ ਸਾਡੀ ਕਿਤੇ ਵਧੀਆ ਸੇਵਿੰਗ ਹੋ ਸਕੇ, ਤਾਂ ਅਮਨਦੀਪ ਕੌਰ ਹੁਣਾਂ ਨੂੰ ਸੰਪਰਕ ਕਰ ਲਿਓ। ਡਾਇਮੰਡ ਇੰਸ਼ੋਰੈਂਸ ਗਰੁੱਪ ਦੇ ਨਾਲ ਇਹ ਕੰਮ ਕਰਦੇ ਨੇ। 416-600-1861 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਕਹਿੰਦੇ ਨੇ ਮੈਂ ਤੁਹਾਨੂੰ ਕਾਰਾਂ ਦੇ ਹੋਮ ਦੇ ਬੰਡਲ ਪੈਕੇਜ ਬਣਾ ਕੇ ਵਧੀਆ ਡਿਸਕਾਊਂਟ ਪ੍ਰੋਵਾਈਡ ਕਰ ਸਕਦੀਆਂ, ਜਾਂ ਫਿਰ ਕੋਈ ਕਮਰਸ਼ੀਅਲ ਜਾਂ ਬਿਜ਼ਨਸ ਇੰਸ਼ੋਰੈਂਸ ਵੀ ਲੈਣਾ ਚਾਹੁੰਦੇ ਹੋ ਤਾਂ ਅਮਨਦੀਪ ਕੌਰ ਹੁਣਾਂ ਨਾਲ ਸੰਪਰਕ ਕੀਤਾ ਜਾ ਸਕਦਾ। ਹਾਂਜੀ ਭਾਅ ਜੀ, 8110 ਤੋਂ ਸਤਿ ਸ਼੍ਰੀ ਅਕਾਲ।
1: ਫਰਾਈਡੇ
0: ਕੰਮ ਖਰਾਬ ਹੋ ਗਿਆ। ਮੈਂ ਕਿਹਾ ਚਲੋ ਜੇ ਗਰੀਸ਼ ਸ਼ਰਮਾ ਜੀ ਪਹੁੰਚ ਜਾਣਗੇ ਤਾਂ ਸਾਹਮਣੇ ਟਿਮ ਹੋਟਲ ਤੋਂ ਚਾਹ ਚ ਹੀ ਪੀ ਲਾਂਗੇ, ਹੁਣ ਕੰਮ ਤਾਂ ਖਰਾਬ ਹੋ ਹੀ ਗਿਆ ਸੀ। ਕੀ ਸੰਦੇਸ਼ ਦਿੰਦੇ ਹੋ ਭਾਜੀ?
1: ਬਾਕੀ ਜਿੰਦੂ ਸਾਹਿਬ, ਸੋਰੀ ਰਮਨ ਜੀ, ਜਿੰਦੂ ਸਾਹਿਬ ਨੇ ਗੱਲ ਹੋ ਰਹੀ ਸੀ, ਜਿਹੜੇ ਇਨਫਲੇਸ਼ਨ ਦਾ ਨੰਬਰ ਜੂਨ 22 ਨੂੰ ਆਇਆ, ਇਹ ਇਨਫਲੇਸ਼ਨ ਜਿਹੜੀ ਹੁਣ 3.2 ਤੇ ਆ ਕੇ ਹੋਈ ਹੈ, ਜਿਹੜੀ ਅਪ੍ਰੈਲ ਦੇ ਵਿੱਚ ਸੀਗੀ 2.8। ਮਤਲਬ ਕਹਿਣ ਦਾ ਮਤਲਬ ਹੈ ਜਿਹੜੇ ਗੈਸੋਲੀਨ ਪ੍ਰਾਈਸ ਹੈ, ਐਨਰਜੀ ਕੋਸਟ ਹੈ, ਫੂਡ ਇਨਫਲੇਸ਼ਨ ਹੈ, ਜੇ ਸਭ ਤੋਂ ਕੈਨੇਡੀਅਨ ਲਈ ਚਿੰਤਾ ਦਾ ਵਿਸ਼ਾ ਹੈਗੀ ਹੈ, ਉਹਦੇ ਕਾਰਨ ਜਿਹੜੇ ਹੁਣ ਆਉਣ ਵਾਲੇ ਜੁਲਾਈ 15 ਨੂੰ ਦੇਖਣ ਵਾਲੀ ਗੱਲ ਹੋਏਗੀ, ਬੈਂਕ ਆਫ ਕੈਨੇਡਾ ਰੇਟ ਇਨਕਰੀਜ਼ ਕਰਦਾ ਹੈ ਕਿ ਘਟਾਉਂਦਾ ਹੈ ਕਿ ਵਧਾਉਂਦਾ ਹੈ। ਕੁਝ ਦਾ ਇਨਫਲੇਸ਼ਨ ਵਧੀ ਹੈ, ਚਾਂਸਿਸ ਹੈ ਵੀ ਰੇਟ ਵਧਾਉਣ ਦੇ, ਬਟ ਮੈਨੂੰ ਲੱਗਦਾ ਜੋ ਹਾਲਾਤ ਹੈ ਇਸ ਵੇਲੇ ਕੈਨੇਡੀਅਨ ਦੇ ਹੈਗੇ ਆ, ਡੈਟ ਪੇ ਨਹੀਂ ਹੋ ਰਹੇ, ਮੋਰਗੇਜ ਪੇ ਨਹੀਂ ਹੋ ਰਹੀ, ਕੈਸ਼ ਫਲੋ ਕੱਢਿਆ ਹੋਇਆ, ਇਸ ਲਈ ਜੁਲਾਈ 15 ਨੂੰ ਵੀ ਰੇਟ ਹੋਲਡ ਹੀ ਰਹਿਣਗੇ। ਰੇਟ ਹੁਣ ਨਾ ਇਨਕਰੀਜ਼ ਕਰਨਗੇ ਨਾ ਡਿਕਰੀਜ਼ ਕਰਨਗੇ, ਜੁਲਾਈ 15 ਨੂੰ ਰੇਟ ਹੋਲਡ ਹੀ ਰਹਿਣਗੇ। ਬਾਕੀ ਜੋ ਆਪਾਂ ਵਾਅਦਾ ਕਰਦੇ ਹਾਂ, ਅਸੀਂ ਮੋਰਗੇਜ ਪਲਾਨ ਕਰਦੇ ਹਾਂ, ਅਸੀਂ ਮੋਰਗੇਜ ਸੇਲ ਨਹੀਂ ਕਰਦੇ, ਮਤਲਬ ਮੋਰਗੇਜ ਅਸੀਂ ਵੇਚਦੇ ਨਹੀਂ ਹੈਗੇ। ਬਹੁਤ ਸਾਰੇ ਸਰੋਤਿਆਂ ਦੀ ਕਾਲ ਆਉਂਦੀ ਹੈ, ਕਿਸੇ ਨੇ ਪ੍ਰਾਈਵੇਟ ਮੋਰਗੇਜ ਦੇ ਵਿੱਚ ਹਿੱਸਾ ਲਿਆ, ਕਿਸੇ ਨੇ ਏ ਸਾਈਡ ਦਾ ਕਹਿ ਕੇ ਬੀ ਸਾਈਡ ਰੇਟ ਦਵਾਤਾ, ਜਾਂ ਬੀ ਸਾਈਡ ਕਹਿ ਕੇ ਸੀ ਸਾਈਡ ਦਵਾਤਾ, ਬਹੁਤ ਹੀ ਕੰਪਲੀਕੇਸ਼ਨ ਹੈਗੀ ਹੈ ਮਾਰਕੀਟ ਦੇ ਵਿੱਚ। ਇਸ ਲਈ ਕਦੇ ਵੀ ਤੁਸੀਂ ਪ੍ਰੋਪਰਟੀ ਲੈਣ ਜਾ ਰਹੇ ਹੋ, ਰੀਫਾਈਨਾਂਸ ਕਰਾਉਣ ਜਾ ਰਹੇ ਹੋ, ਆਪਣਾ ਟਾਈਮ ਰਹਿੰਦੇ ਹੋਏ ਦੋ ਤਿੰਨ ਆਪਣੇ ਜਿਹਨਾਂ ਜਿੱਥੇ ਵੀ ਤੁਸੀਂ ਟਰੱਸਟ ਕਰਦੇ ਹੋ, ਮੋਰਗੇਜ ਐਡਵਾਈਜ਼ਰ ਹੈ, ਮੋਰਗੇਜ ਸਪੈਸ਼ਲਿਸਟ ਹੈ, ਕਿਸੇ ਨਾਲ ਵੀ ਬਹਿ ਕੇ ਆਪਣੇ ਸਾਰੇ ਕੈਸ਼ ਫਲੋ, ਆਪਣੇ ਸਾਰੇ ਡੈਟ ਕੰਸੀਡਰ ਕਰਕੇ ਹੀ ਆਪਣੇ ਡਿਸੀਜਨ ਲਓ। ਘਰ ਲੈਣ ਤੋਂ ਪਹਿਲਾਂ ਤੁਹਾਡੀ ਪ੍ਰੀ ਕੁਆਲੀਫਿਕੇਸ਼ਨ ਬਹੁਤ ਹੋਣੀ ਜ਼ਰੂਰੀ ਹੈ। ਜੇ ਤੁਹਾਡੇ ਕੋਲ ਪ੍ਰੀ ਕੁਆਲੀਫਿਕੇਸ਼ਨ ਜਾਂ ਪ੍ਰੀ ਅਪਰੂਵਲ ਨਹੀਂ ਹੈਗਾ, ਤੇ ਤੁਸੀਂ ਅੱਜ ਵੀ ਸਟੱਕ ਹੋਣਾ ਤੇ ਕਲੋਜ਼ਿੰਗ ਦੇ ਟਾਈਮ ਤੇ ਵੀ ਸਟੱਕ ਹੋਣਾ। ਇਸ ਲਈ ਸਾਰਿਆਂ ਨੂੰ ਬੇਨਤੀ ਇਹੀ ਹੈ, ਚਾਹੇ ਤੁਸੀਂ ਕਮਰਸ਼ੀਅਲ ਯੂਨਿਟ ਲੈ ਰਹੇ ਹੋ, ਗੈਸ ਸਟੇਸ਼ਨ ਲੈ ਰਹੇ ਹੋ, ਪਲਾਜ਼ਾ ਲੈ ਰਹੇ ਹੋ, ਮੋਟਲ ਲੈ ਰਹੇ ਹੋ, ਕਿਸੇ ਨਾਲ ਵੀ ਤੁਸੀਂ ਬਹਿ ਕੇ ਜਿੱਥੇ ਤੁਸੀਂ ਟਰੱਸਟ ਕਰਦੇ ਹੋ ਕੰਸਲਟ ਕਰਕੇ ਹੀ ਆਪਣੀ ਡੀਲ ਫਾਈਨਲ ਕਰੋ, ਅਦਰਵਾਈਜ਼ ਤੁਹਾਡੇ ਸਟੱਕ ਹੋਣ ਦੇ ਪੂਰੇ ਚਾਂਸਿਸ ਹੈਗੇ ਆ। ਅਸੀਂ ਮੇਜਰ 5 ਬੈਂਕਾਂ ਨਾਲ ਡੀਲ ਕਰਦੇ ਹਾਂ, ਔਰ ਜਿਹੜੀ ਅਸੀਂ ਪਹਿਲਾਂ ਗੱਲ ਕਰਦੀ ਹੈ ਫਾਈਲ ਦੇ ਕੇ ਬਿਲਕੁਲ ਓਦਾਂ ਹੀ ਅਪਰੂਵ ਕਰਾਈ ਦੀ ਹੈ। ਕੋਈ ਆਪਾਂ ਤੁਹਾਨੂੰ ਏ ਸਾਈਡ ਕਹਿ ਕੇ ਸੀ ਸਾਈਡ ਕਦੀ ਵੀ ਸਟੱਕ ਨਹੀਂ ਕਰਦੇ, ਨਹੀਂ ਤਾਂ ਆਨ ਦੇ ਰਾ ਕੇ ਕਹਿੰਦੇ ਸਾਨੂੰ ਕੁਸ਼ਚਨ ਕੀਤਾ ਜਾਵੇ ਕਿ ਤੁਸੀਂ ਇਸ ਚੀਜ਼ ਸਾਨੂੰ ਸਟੱਕ ਕਰਤਾ। ਇਸ ਲਈ ਸਾਡਾ ਪਿਛਲੇ 10 ਸਾਲ ਦਾ ਐਕਸਪੀਰੀਅੰਸ ਹੈ ਰਮਨ ਜੀ, GTA ਦੇ ਵਿੱਚ ਸਾਡੇ 2 ਆਫਿਸ ਹੈਗੇ, ਇੱਕ ਬਰੈਂਪਟਨ ਦੇ ਵਿੱਚ, ਇੱਕ ਮਿਸਾਗਾ ਦੇ ਵਿੱਚ। ਕਦੀ ਵੀ ਫੋਨ ਕਰਕੇ ਮੈਨੂੰ ਜਾਂ ਮੇਰੀ ਵੈਬਸਾਈਟ ਹੈਗੀ ਹੈ sharmamortgages.com, ਉੱਤੇ ਵਿਜਿਟ ਕਰਕੇ ਵੀ ਸਾਡੇ ਕੋਲ ਅਪਾਇੰਟਮੈਂਟ ਲੈ ਕੇ ਮਿਲਿਆ ਜਾ ਸਕਦਾ ਜੀ ਸਾਨੂੰ। ਥੈਂਕ ਯੂ ਰਮਨ ਜੀ।
0: ਬਿਲਕੁਲ ਗਰੀਸ਼ ਭਾਜੀ, ਇੱਕ ਗੱਲ ਤਾਂ ਦੱਸੋ, ਜਿਵੇਂ ਹੁਣ ਕਈ ਵਾਰੀ ਹੁਣ ਦੇਖੋ ਬੰਦਿਆਂ ਦੇ ਇਕਨੋਮੀ ਕਰਕੇ ਹੱਥ ਤਾਂ ਟਾਈਟ ਹੁੰਦੇ ਨੇ, ਕਈ ਵਾਰੀ ਮੈਂ ਸੋਚਦਾ ਹੁੰਦਾ ਵੀ ਕਿੰਨੀ, ਜੇ ਮੰਨ ਲਓ ਕੋਈ ਪੇਮੈਂਟ ਵਗੈਰਾ ਮਿਸ ਹੋ ਜਾਵੇ ਤਾਂ ਬੈਂਕ ਵਾਲੇ ਕੋਈ 1-2 ਮਹੀਨੇ ਦਾ ਟਾਈਮ ਦਿੰਦੇ ਨੇ, ਕਈ ਵਾਰ ਬੰਦਾ ਸੋਚਦਾ ਯਾਰ 2 ਮਹੀਨੇ ਮੇਰੀ ਮੋਰਗੇਜ ਦੀ ਨਾ ਜਾਵੇ, $2,500 ਤਾਂ ਮੈਂ ਪੈਰਾਂ 'ਤੇ ਆਜਮਾ, ਇੱਦਾਂ ਦਾ ਕੁਛ ਹੁੰਦਾ ਵੀ? ਚਲੋ ਜੇ ਏ ਲੈਂਡਰ ਦੀ ਗੱਲ ਕਰੀਏ, ਇਹ ਬੰਦਾ ਕਹਿੰਦਾ ਵੀ 2 ਮਹੀਨੇ ਬੈਂਕ ਕਹਿ ਦੇਗੀ ਵੀ ਚੱਲ ਕੋਈ ਗੱਲ ਨਹੀਂ ਠੀਕ ਹੈ, ਜਾਂ ਨਾਲ ਦੇ ਨਾਲ ਹੀ ਉਹ ਫਿਰ ਤੁਹਾਨੂੰ ਚਿੱਠੀਆਂ ਕੱਢ ਕੇ ਪਾਵਰ ਆਫ ਸੇਲ ਵੱਲ ਨੂੰ ਤੁਰ ਪੈਂਦੇ ਨੇ।
1: ਨਹੀਂ ਨਹੀਂ ਰਮਨ ਜੀ, ਇਹ ਬਹੁਤ ਵਧੀਆ ਕੁਸ਼ਚਨ ਹੈ। ਦੇਖੋ, ਤੁਹਾਨੂੰ ਤੁਹਾਡੇ ਕੈਸ਼ ਫਲੋ ਦਾ, ਤੁਹਾਡੇ ਬਜਟ ਦਾ ਸਭ ਪਤਾ ਵੀ ਤੁਸੀਂ ਇਸ ਮਹੀਨੇ ਮੋਰਗੇ ਪੇ ਕਰ ਸਕਦੇ ਨਹੀਂ ਕਰ ਸਕਦੇ। ਬੈਂਕ ਤੁਹਾਡੀ ਇੰਟੈਂਸ਼ਨ ਦੇਖਦਾ ਵੀ ਕਲਾਇੰਟ ਦੀ ਇੰਟੈਂਸ਼ਨ ਕੀ ਹੈ, ਜੇ ਤੁਸੀਂ ਟਾਈਮ ਰਹਿੰਦੇ ਬੈਂਕ ਨਾਲ ਕੰਸਲਟ ਕਰਕੇ ਆਪਣੀ ਮੋਰਗੇ ਪੇਮੈਂਟ ਡੈਫਰ ਕਰਾ ਲਓ, ਰਿਕੁਐਸਟ ਕਰ ਦਿਓ, ਤੇ ਬੈਂਕ ਕਦੀ ਵੀ ਤੁਹਾਨੂੰ ਵੀ ਏਦਾਂ ਨੋਟਿਸ ਨਹੀਂ ਭੇਜਦਾ। ਅਨਲੈਸ ਤੁਸੀਂ 1-2-3 ਪੇਮੈਂਟਾਂ ਮਿਸ ਕਰੋ, ਉਸ ਸਿਚੁਏਸ਼ਨ ਤੇ ਪਹੁੰਚ ਜਾਓ, ਫਿਰ ਤੁਹਾਨੂੰ ਬੈਂਕ ਨੋਟਿਸ ਭੇਜਦਾ। ਇਸ ਲਈ ਬੈਂਕ ਹਮੇਸ਼ਾ, ਚਾਹੇ ਕੋਈ ਏ ਬੈਂਕ ਹੈ ਚਾਹੇ ਬੀ ਬੈਂਕ ਹੈ, ਹਾਲਾਂਕਿ ਮੈਂ ਕਹੂੰਗਾ ਜਿਹੜੇ ਪ੍ਰਾਈਵੇਟ ਲੈਂਡਰ ਵੀ ਹੈਗੇ ਆ, ਉਹ ਵੀ ਤੁਹਾਡੀ ਇੰਟੈਂਸ਼ਨ ਦੇਖਦੇ ਵੀ ਕਲਾਇੰਟ ਦੀ ਇੰਟੈਂਸ਼ਨ ਕੀ ਹੈਗੀ ਹੈ। ਅੱਜ ਤੁਹਾਡੇ ਕੋਲ ਬਜਟ ਦਾ ਦਿੱਕਤ ਹੈਗੀ, ਤੁਹਾਡੇ ਕੈਸ਼ ਫਲੋ ਦੀ ਦਿੱਕਤ ਹੈਗੀ ਹੈ, ਜੇ ਤੁਸੀਂ ਟਾਈਮ ਰਹਿੰਦੇ ਹੋਏ ਡੈਫਰ ਦੀ ਰਿਕੁਐਸਟ ਕਰ ਦਿੰਦੇ ਵੀ ਸਾਨੂੰ 1-2 ਮਹੀਨੇ ਦੀ ਡੈਫਰ ਕਰ ਦਿਓ, ਉਹਦਾ ਜ਼ਰੂਰ ਉਹ ਕੰਪਾਊਂਡ ਇੰਟਰਸਟ ਲਗਾਉਂਦੇ ਆ, ਜਿਹੜਾ ਇੰਟਰਸਟ ਦੇ ਉੱਪਰ ਇੰਟਰਸਟ, ਬਟ ਤੁਹਾਡੀ ਮੋਰਗੀ ਪੇਮੈਂਟ ਡੈਫਰ ਕਰ ਦਿੰਦੇ। ਇਸ ਲਈ ਬੈਂਕ ਹਮੇਸ਼ਾ ਹੀ, ਰਮਨ ਭਾਜੀ ਕੁਸ਼ਚਨ ਤੁਹਾਡਾ ਬਹੁਤ ਵਧੀਆ, ਤੁਹਾਡੇ ਕਲਾਇੰਟ ਦੀ ਹਮੇਸ਼ਾ ਇੰਟੈਂਸ਼ਨ ਦੇਖਦੇ ਵੀ ਕਲਾਇੰਟ ਦੀ ਇੰਟੈਂਸ਼ਨ ਕੀ ਹੈਗੀ ਹੈ।
0: ਠੀਕ ਹੈ,
1: ਜੇ ਤੁਸੀਂ ਅੱਧੇ ਸਿਚੁਏਸ਼ਨ ਫਸ ਗਏ ਹੋ, ਤੁਸੀਂ ਟਾਈਮ ਰਹਿੰਦੇ ਆਪਣੇ ਬੈਂਕ ਨਾਲ ਕੰਸਲਟ ਕਰੋ ਜਾਂ ਮੋਰਗੇਜ ਐਡਵਾਈਜ਼ਰ ਨਾਲ ਕੰਸਲਟ ਕਰੋ, ਉਹ ਤੁਹਾਡੀ ਮੋਰਗੇਜ ਪੇਮੈਂਟ ਡੈਫਰ ਕਰਾ ਕੇ ਇੱਕ ਦੋ ਮਹੀਨੇ ਤੁਹਾਨੂੰ ਰਿਆਇਤ ਦਵਾ ਸਕਦੇ ਆ। ਜੇ ਤੁਹਾਡੀ ਮੋਰਗੇਜ ਪੇਮੈਂਟ ਇੱਕ ਦੋ ਤੀਜੀ ਪੇਮੈਂਟ ਮਿਸ ਹੋ ਜਾਂਦੀ ਹੈ ਤੇ ਉਹਨੂੰ ਕਹਿੰਦੇ ਡੈਲੀਕੁਐਂਟ ਮੋਰਗੇਜ, ਉਹ ਤੁਹਾਡੀ ਮੋਰਗੇਜ ਡੈਲੀਕੁਐਂਸੀ ਦੇ ਵਿੱਚ ਚਲੀ ਜਾਂਦੀ ਹੈ, ਉਹ ਤੁਹਾਡੇ ਕ੍ਰੈਡਿਟ ਬਿਊਰੋ ਤੇ ਵੀ ਸ਼ੋ ਹੋਏਗੀ ਤੇ ਤੁਹਾਡਾ ਮੋਰਗੇਜ ਦੇ ਵਿੱਚ ਆਉਣ ਵਾਲੇ ਟਾਈਮ 'ਚ ਰੀਨਿਊਲ 'ਚ ਵੀ ਤੁਹਾਡੀ ਪ੍ਰੋਬਲਮ ਆਏਗੀ। ਇਸ ਲਈ ਟਾਈਮ ਰਹਿੰਦੇ ਹੋਏ ਬੈਂਕ ਨਾਲ ਜ਼ਰੂਰ ਕੰਸਲਟ ਕਰੋ। ਇਸ ਲਈ ਬੈਂਕ ਕਦੀ ਵੀ ਤੁਹਾਨੂੰ ਟ੍ਰਬਲ ਨਹੀਂ ਦਿੰਦਾ, ਆਪਣਾ ਕਲਾਇੰਟ ਕਦੀ ਲੂਜ਼ ਨਹੀਂ ਕਰਦਾ ਜੇ ਤੁਹਾਡੀ ਇੰਟੈਂਸ਼ਨ ਕਲੀਅਰ ਹੈਗੀ ਹੈ।
0: ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ, ਘਬਰਾਉਣਾ ਠੀਕ ਹੈ। ਗ੍ਰੀਸ਼ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਕਾਲ ਕਰਨ ਲਈ।
1: ਥੈਂਕ ਯੂ ਸੋ ਮਚ ਅਮਨ ਜੀ।
0: ਤੇ ਜੇ ਕੋਈ ਇਦਾਂ ਦੀ ਦਿੱਕਤ ਆਈ ਹੋਈ ਹੈ ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਜਾਂ ਫਿਰ ਤੁਸੀਂ ਇਹ ਆਪਣੇ ਪ੍ਰਾਈਵੇਟ ਮੋਰਗੇਜ ਦੇ ਵਿੱਚ ਸਟੱਕ ਹੋ ਗਏ ਹੋ ਤਾਂ ਵੀ ਤੁਸੀਂ ਗ੍ਰੀਸ਼ ਸ਼ਰਮਾ ਜੀ

0: ਸੀ ਕਿ ਨਿਹੰਗ ਸਿੰਘਾਂ ਨੇ ਚੋਲੇ ਪਾਤੇ ਨੇ ਜਾਂ ਉਹ ਹੋ ਗਿਆ ਕਰਨ ਪ੍ਰਯਾਗ ਦੇ ਵਿੱਚ ਜਿਹੜੇ ਨਿਹੰਗ ਕਾਬੂ ਕੀਤੇ ਗਏ ਸੀ ਉਹਨਾਂ ਨੂੰ ਛੁਡਾਉਣ ਲਈ ਮੋਰਚਾ ਲੱਗਿਆ ਸੀ ਔਰ ਇਹ ਮੋਰਚਾ ਪਹੁੰਚਾ ਸਾਹਿਬ ਤੱਕ ਪਹੁੰਚ ਗਿਆ ਸੀ ਪਰ ਨਤੀਜਾ ਕੀ ਹੋਇਆ ਕੱਲ ਜਿਹੜੇ ਚਾਰ ਨਿਹੰਗ ਕਰਨ ਪ੍ਰਯਾਗ ਚ ਗ੍ਰਿਫ਼ਤਾਰ ਕੀਤੇ ਗਏ ਸੀ ਸਰਕਾਰ ਨੇ ਉਹ ਤਾਂ ਛੱਡ ਦਿੱਤੇ ਨੇ ਪਰ ਜਦੋਂ ਉਹਨਾਂ ਦਾ ਮੋਹਾਲੀ ਨੇੜੇ ਗੁਰਦੁਆਰਾ ਸ੍ਰੀ ਸੋਹਾਣਾ ਸਾਹਿਬ ਚ ਸਨਮਾਨ ਹੋ ਰਿਹਾ ਸੀ ਤਾਂ ਇੱਕ ਨਵਾਂ ਵਿਵਾਦ ਪੈਦਾ ਹੋ ਗਿਆ ਨਵਾਂ ਵਿਵਾਦ ਕੀ ਆ ਕਿ ਉੱਤਰਾਖੰਡ ਨਿਹੰਗਾਂ ਦੇ ਮੋਰਚੇ ਦੇ ਮੁੱਖ ਚਿਹਰੇ ਸਭ ਤੋਂ ਮੇਨ ਵਿਅਕਤੀ ਜਸਦੀਪ ਸਿੰਘ ਜਿਹਨਾਂ ਦਾ ਨਾਂ ਆ ਨਿਹੰਗ ਜਸਦੀਪ ਸਿੰਘ ਨਿਹੰਗ ਬਾਣੇ ਚਾ ਉਹਨਾਂ ਦੀਆਂ ਰਮਨ ਜੀ ਏਦਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮਤਲਬ ਬੰਦੇ ਨਾਲ ਬੰਦਾ ਸੁੱਤਾ ਪਿਆ ਬੰਦੇ ਨਾਲ ਬੰਦਾ ਕੀ ਕਰ ਰਿਹਾ ਤੇ ਆਪਾਂ ਸੰਕੇਤਾਂ ਚ ਗੱਲ ਕਰਾਂਗੇ ਉਹਨਾਂ ਤਸਵੀਰਾਂ ਨੇ ਮੈਨੂੰ ਲੱਗਦਾ ਸਾਡਾ ਮਾਣ ਮਰਿਆਦਾ ਵਧਾਉਣਾ ਕੀ ਸੀ ਸਾਡੇ ਪੱਲੇ ਕੁਛ ਵੀ ਨਹੀਂ ਛੱਡਿਆ ਔਰ ਉਸ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹਾਜ਼ਰੀ ਚ ਜਿਹੜੀਆਂ ਤਲਵਾਰਾਂ ਚੱਲੀਆਂ ਨੇ ਜ਼ਖਮੀ ਹੋਏ ਨੇ ਮੈਨੂੰ ਲੱਗਦਾ ਕਿ ਕਹਿੰਦੇ ਹੁੰਦੇ ਆ ਕਿ ਹੁਣ ਇਸ ਤੋਂ ਵੱਧ ਬੇੜਾ ਗਰਕ ਨਹੀਂ ਹੋ ਸਕਦਾ ਜੇਕਰ ਆਪਾਂ ਜੇ ਠੇਠ ਪੰਜਾਬੀ ਚ ਕਰਨਾ ਹੋਵੇ ਸੋ ਉਹ ਜਸਦੀਪ ਸਿੰਘ ਜਿਹੜਾ ਮੇਨ ਚਿਹਰਾ ਬਣਿਆ ਸੀ ਕਹਿੰਦੇ ਕਈਆਂ ਲੋਕਾਂ ਨਾਲ ਠੱਗੀ ਵੀ ਮਾਰ ਗਿਆ ਸੋਸ਼ਲ ਮੀਡੀਆ ਤੇ ਬੜੇ ਉਹਨੇ ਅਕਾਊਂਟ ਚਲਾਏ ਸੀ ਕਿ ਉੱਤਰਾਖੰਡ ਨੂੰ ਅਸੀਂ ਜਾਣਾ ਆ ਇੰਨੇ ਇੰਨੇ ਪੈਸੇ ਦਿਓ ਪਰ ਸਵਾਲਾਂ ਦਾ ਸਵਾਲ ਰਮਨ ਜੀ ਇਹ ਆ ਕਿ ਅਸੀਂ ਹਮੇਸ਼ਾ ਹੀ ਇੰਨੇ ਭੋਲੇ ਭਾਲੇ ਰਵਾਂਗੇ ਕਿ ਕੋਈ ਵੀ ਸਾਨੂੰ ਮਗਰ ਲਾ ਕੇ ਕਿਸੇ ਵੀ ਤਰੀਕੇ ਨਾਲ ਉਹ ਚਾਹੇ ਠੱਗ ਹੋਵੇ ਲੁਟੇਰਾ ਹੋਵੇ ਜਾਂ ਕੋਈ ਐਸਾ ਕਲੰਕੀ ਬੰਦਾ ਹੋਵੇ ਜਿਵੇਂ ਜਸਦੀਪ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਉਹਨੇ ਮੰਨ ਲਿਆ ਕਿ ਮੇਰੇ ਕੋਲੋਂ ਨਸ਼ੇ ਚ ਆਹ ਮੁੰਡਿਆਂ ਨਾਲ ਆਹ ਹਰਕਤਾਂ ਹੋਈਆਂ ਨੇ ਸੋ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਬਣ ਗਿਆ ਹੁਣ ਤਾਂ ਰਮਨ ਜੀ ਇਹ ਹਾਲਤ ਬਣ ਗਈ ਆ ਕਿ ਉੱਤਰਾਖੰਡ ਜਾਂ ਹਿਮਾਚਲ ਦੇ ਲੋਕ ਚਟਕਾਰੇ ਲੈ ਕੇ ਗੱਲਾਂ ਕਰ ਰਹੇ ਨੇ ਕਿ ਆਹ ਦੇਖੋ ਤੁਹਾਡੇ ਨਿਹੰਗ ਸਿੰਘ ਜਿਹੜੇ ਸਾਡੇ ਤੇ ਚੜ੍ਹਾਈ ਕਰਕੇ ਆਏ ਸੀ ਇਹਨਾਂ ਦਾ ਕਿਰਦਾਰ ਤੁਸੀਂ ਆਪ ਦੇਖ ਲਓ
1: ਜੀ ਪੀ ਐਂਡ ਜੇ ਸਪਰਿੰਗ ਵਾਲਿਆਂ ਨਾਲ ਤੁਸੀਂ ਕੰਟੈਕਟ ਕਰ ਲੈਣਾ ਜੀ ਜੇ ਕੋਈ ਟਰੱਕਿੰਗ ਦਾ ਕੰਮ ਹੈਗਾ ਬੁਸ਼ਿੰਗ ਅਲਾਈਨਮੈਂਟ ਕਿੰਗ ਪਿੰਨ ਗ੍ਰੈਵਲ ਦਾ ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਜੇ ਅਤੇ ਗੈਰੀ ਭਾਅ ਜੀ ਨਾਲ ਸੰਪਰਕ ਕਰ ਲਿਓ 905-459-5533 'ਤੇ 905-459-5533 'ਤੇ ਤੁਸੀਂ ਜੇ ਅਤੇ ਗੈਰੀ ਭਾਅ ਜੀ ਨਾਲ ਸੰਪਰਕ ਕਰ ਸਕਦੇ ਹੋ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਡਿਕਸੀ ਅਤੇ ਮੈਥਸਨ ਦੇ ਨੇੜੇ ਇਹ ਲੋਕੇਟਡ ਨੇ ਜੇ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਟਰੈਵਲ ਇੰਸ਼ੋਰੈਂਸ ਜਾਂ ਫਿਰ RESP RRSP TFS ਸੰਬੰਧੀ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਜਾਂ ਤੁਹਾਡੀ ਪੁਰਾਣੀ ਪੋਲਿਸੀ ਚੱਲ ਰਹੀ ਹੈ ਤੁਹਾਨੂੰ ਹਨਾ ਕਈ ਵਾਰੀ ਬੰਦਾ ਨਾ ਭੁੱਲ ਜਾਂਦਾ 2 ਸਾਲ ਪੋਲਿਸੀ ਨੂੰ ਹੋ ਗਏ ਹੁੰਦੇ ਨੇ ਅਤੇ ਬੰਦੇ ਨੂੰ ਯਾਦ ਨਹੀਂ ਰਹਿੰਦਾ ਯਾਰ ਮੈਂ ਕਿਹੜੀ ਕਵਰੇਜ ਲਈ ਸੀ ਕੀ ਹੈ ਜਾਂ ਫਿਰ 2 ਸਾਲ ਪਹਿਲਾਂ ਜਿਹੜੀ ਤੁਸੀਂ ਕਵਰੇਜ ਲਈ ਹੈ ਮੇ ਬੀ ਤੁਹਾਨੂੰ ਹੁਣ ਇਸ ਵੇਲੇ ਕੋਈ ਉਸ ਤੋਂ ਵੱਧ ਕਵਰੇਜ ਦੀ ਜਾਂ ਘੱਟ ਕਵਰੇਜ ਦੀ ਲੋੜ ਹੈ ਉਹਨੂੰ ਪੋਲਿਸੀ ਨੂੰ ਥੋੜ੍ਹਾ ਬਹੁਤਾ ਅਮੈਂਡ ਕਰਨ ਦੀ ਲੋੜ ਹੈ ਜਾਂ ਹੋਰ ਚੀਜ਼ ਜੋੜਨ ਦੀ ਲੋੜ ਹੈ ਕੋਈ ਵੀ ਇੰਸ਼ੋਰੈਂਸ ਰਿਲੇਟਡ ਤੁਹਾਨੂੰ ਕੁਐਸਚਨ ਹੈਗਾ ਤਾਂ ਤੁਸੀਂ ਮੇਰੇ ਨਾਲ ਜਾਂ ਹਰਜੀਤ ਸਿੰਘ ਜੰਜੂਆ ਭਾਅ ਜੀ ਦੇ ਨਾਲ ਕਾਲ 'ਤੇ ਜਾਂ ਫਿਰ ਸਾਡੇ ਆਫਿਸ ਆ ਕੇ ਸੰਪਰਕ ਕਰ ਸਕਦੇ ਹੋ ਜੰਜੂਆ ਭਾਅ ਜੀ ਦਾ ਨੰਬਰ ਤੁਹਾਡੇ ਸਾਰਿਆਂ ਤੋਂ ਹੈ ਹੀ 647-835-5494 ਅਤੇ ਮੇਰੇ ਨਾਲ ਤੁਸੀਂ 647-237-3123 ਦੇ ਉੱਤੇ ਸੰਪਰਕ ਕਰ ਸਕਦੇ ਹੋ ਸਾਡੀ ਬ੍ਰੋਕਰੇਜ ਦਾ ਨਾਮ ਹੈਗਾ ਜੀ ਹੌਰਨਬਿਲ ਇੰਸ਼ੋਰੈਂਸ ਬ੍ਰੋਕਰ ਅਤੇ ਤੁਸੀਂ ਡਿਕਸੀ ਅਤੇ ਸਟੀਲ ਦੇ ਏਰੀਏ 'ਚ ਸਾਡਾ ਆਫਿਸ ਹੈ 200 ਵਿਲਕਿਨਸਰ ਰੋਡ 'ਤੇ ਆ ਕੇ ਤੁਸੀਂ ਕੋਈ ਵੀ ਸੰਪਰਕ ਕਰ ਸਕਦੇ ਹੋ ਵਾਸੀ ਸਾਹਿਬ ਸਾਡੇ ਕੋਲ ਆਉਂਦੇ ਰਹਿੰਦੇ ਨੇ ਵਾਸੀ ਸਾਹਿਬ ਨੇ ਅੱਜ ਕਾਲ ਨਹੀਂ ਕੀਤੀ ਅਤੇ ਵਾਸੀ ਸਾਹਿਬ ਆ ਜਾਓ ਕੋਈ ਹਾਜ਼ਰੀ ਲਵਾ ਦਿਓ ਪਤਾ ਲੱਗਦਾ ਵੀ ਵਾਸੀ ਸਾਹਿਬ ਸੁਣਦੇ ਆ ਪ੍ਰੋਗਰਾਮ ਅਤੇ ਜਗਤਾਰ ਰੋਕੇ ਜੀ ਦਾ ਕੋਈ ਵੀ ਪਲੰਬਿੰਗ ਦਾ ਕੰਮ ਹੈਗਾ ਜਾਂ ਤੁਹਾਡੇ ਘਰ ਦੀ ਡਰੇਨ ਬਣਦਾ ਤਾਂ ਤੁਸੀਂ ਜਗਤਾਰ ਰੋਕੇ ਜੀ ਨੂੰ ਸੰਪਰਕ ਕਰ ਲੈਣਾ 416-820-9346 ਦੇ ਉੱਤੇ ਕਿਉਂਕਿ ਨਾ ਹੈਂਡੀਮੈਨ ਮਿਲਦੇ ਨਹੀਂ ਇੱਦਾਂ ਦੀ ਕੋਈ ਨਾ ਕੋਈ ਟੂਟੀ ਟੋਇਲਟ ਦੀ ਪ੍ਰੋਬਲਮ ਘਰਾਂ 'ਚ ਆਈ ਰਹਿੰਦੀ ਹੈ ਫਿਰ ਅਸੀਂ ਲੱਭਦੇ ਹਾਂ ਵੀ ਯਾਰ ਕਿਹਨੂੰ ਸੰਪਰਕ ਕਰੀਏ ਫਿਰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਨੰਬਰ ਨਹੀਂ ਮਿਲਦਾ ਤੁਸੀਂ ਇੱਦਾਂ ਦੇ ਨੰਬਰ ਹੈਂਡੀ ਰੱਖਿਆ ਕਰੋ ਅਤੇ 416-820-9346 ਦੇ ਉੱਤੇ ਅਸੀਂ ਕਿਹੜਾ ਜੀ ਜਗਤਾਰ ਰੋਕੇ ਭਾਅ ਜੀ ਨੂੰ ਸੰਪਰਕ ਕਰ ਸਕਦੇ ਹਾਂ ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲੋਂ ਉਹਨਾਂ ਦਾ ਮੈਸੇਜ ਆ ਜੀ ਕਹਿੰਦੇ ਕੋਈ ਵੀ ਯੂ ਸ਼ੇਪ ਆਈ ਸ਼ੇਪ ਕਸਟਮ ਮੇਡ ਸੋਫਾ ਬਣਾਉਣਾ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸ਼ਗਨਦੀਪ ਉਹਨਾਂ ਦਾ ਨੰਬਰ ਹੈਗਾ 905-99-8877-8050 ਟੋਰਬਮ ਰੋਡ ਯੂਨਿਟ 1 ਦੇ ਉੱਤੇ ਸਥਿਤ ਨੇ ਇੱਥੋਂ ਹੁਣ ਜਿੱਦਾਂ ਅਸੀਂ ਆ ਸਟੂਡੀਓ ਤੋਂ ਨਿਕਲ ਕੇ ਡੈਰੀ ਦੇ ਉੱਤੇ ਟੋਰਬਮ ਲੈ ਕੇ ਬ੍ਰੈਂਪਟਨ ਵੱਲ ਨੂੰ ਜਾਣਾ ਤਾਂ ਖੱਬੇ ਪਾਸੇ ਆ ਜਾਂਦਾ ਕੁਈਨ ਤੋਂ ਪਹਿਲਾਂ ਹੀ ਇਹਨਾਂ ਦਾ ਸੋਫਾ ਸਟੂਡੀਓ ਬਾਏ ਸ਼ਗਨਦੀਪ ਉੱਥੇ ਲਿਖਿਆ ਹੁੰਦਾ ਅਮਰਜੀਤ ਮੁਲਤਾਨੀ ਭਾਅ ਜੀ ਦੀ ਦੁਆਰਾ ਕਾਲ ਆ ਗਈ ਆ ਉਹਨਾਂ ਨੂੰ ਆਨਲਾਈਨ ਲੈ ਲੈਂਦੇ ਸਤਿ ਸ਼੍ਰੀ ਅਕਾਲ ਮੁਲਤਾਨੀ ਸਾਹਿਬ ਲੰਘੇ ਹੋ ਜੀ ਕੀ ਹਾਲ ਚਾਲ
2: ਰਮਨ ਭਾਈ ਸਤਿ ਸ਼੍ਰੀ ਅਕਾਲ ਜੀ ਪ੍ਰਵਿੰਦਰ ਭਾਅ ਜੀ ਨੂੰ ਤੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ ਬੱਲੇ ਬੱਲੇ ਭਾਅ ਜੀ
1: ਸ਼ੁਕਰੀਆ ਜੀ ਪਹਿਲਾਂ ਤੁਹਾਡੀ ਕਾਲ ਕੱਟੀ ਗਈ
2: ਹਾਂਜੀ ਹਾਂਜੀ ਕੋਈ ਗੱਲ ਨਹੀਂ ਭਾਅ ਜੀ

0: ਗਾਣਾ ਵੀ ਬਹੁਤ ਸੋਹਣਾ ਲੱਗਾ ਜੀ, ਬੱਲੇ ਬੱਲੇ ਕਰਾਈ ਸੀ ਤੁਸੀਂ।
1: ਬਿਲਕੁਲ ਜੀ ਬਿਲਕੁਲ,
0: ਸਟਾਰਟਿੰਗ ਤੁਹਾਡੀ ਬਹੁਤ ਸੋਹਣੀ ਫਸਟ ਕਲਾਸ, ਥੈਂਕ ਯੂ ਸੋ ਮਚ ਜੀ ਭਾਈ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਥੈਂਕ ਯੂ ਜੀ। ਹਾਂ ਇੱਕ ਦੋ ਕਹਿੰਦੇ ਸਪੋਂਸਰਾਂ ਦੇ, ਮੈਨੂੰ ਅੱਗੇ ਹਰਜੀਤ ਭਾਈ ਦਾ ਫੋਨ ਆਇਆ, ਕਹਿੰਦੇ ਹੌਲੀ ਹੌਲੀ ਪੜ੍ਹਦੇ ਆ ਉਹ ਰਹਿ ਜਾਂਦੇ ਆ, ਫਟਾਫਟ ਕਰਿਆ ਕਰੋ। ਮੈਂ ਕਿਹਾ ਚਲੋ ਠੀਕ ਹੈ ਕਰ ਦਿੰਦੇ ਹਾਂ, ਕਿਉਂਕਿ ਸਪੋਂਸਰਾਂ ਦੇ ਸੰਦੇਸ਼ ਲੈਣੇ ਬੜੇ ਜ਼ਰੂਰੀ ਹੈ, ਕਿਉਂਕਿ ਜਦੋਂ ਮੈਂ ਵੀ ਘਰੋਂ ਸੁਣਦਾ ਸੀ ਨਾ, ਮੈਂ ਉਡੀਕਦਾ ਰਹਿੰਦਾ ਸੀ ਭਾਜੀ ਮੇਰੀ ਐਡ ਕਦੋਂ ਬੋਲੂਗੀ, ਨੰਬਰ ਕਦੋਂ ਬੋਲੂਗੀ, ਕਿਉਂਕਿ ਸਪੋਂਸਰ ਦੇ ਸਹਿਯੋਗ ਨਾਲ ਹੀ ਸਾਰਾ ਪ੍ਰੋਗਰਾਮ ਜਿਹੜਾ ਹੈ ਚੱਲਦਾ। ਸੋ ਦੇਸੀ ਸਿਨੇ ਫਿਲਮ ਤੋਂ ਜਗਜੀਤ ਸਿੰਘ ਭਾਜੀ ਹੁਣਾਂ ਦਾ ਤੁਸੀਂ ਕੰਟੈਕਟ ਕਰ ਲੈਣਾ, ਵੀਡੀਓ ਫੋਟੋਗ੍ਰਾਫੀ, ਡੀਜੇ ਦੀ ਪ੍ਰੀ ਵੈਡਿੰਗ ਇਵੈਂਟਸ, ਐਨੀਵਰਸਰੀ, ਬਰਥਡੇ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਹੋਰ ਤਾਂ ਜਗਜੀਤ ਸਿੰਘ ਦੇਸੀ ਸਿਨੇ ਫਿਲਮ ਤੋਂ 416-930-1251 'ਤੇ ਗੱਲ ਕੀਤੀ ਜਾ ਸਕਦੀ ਹੈ। ਤੰਦੂਰੀ ਬੋਇਜ਼ 905-956-2111 71 ਟੋਰਬਰਮ ਰੋਡ, ਜਾਂ ਫਿਰ ਇਹਨਾਂ ਦੀ ਇੱਕ ਲੋਕੇਸ਼ਨ ਮੈਕਲੋਗਲਿਨ ਅਤੇ ਕੁਈਨ ਦੇ ਕੋਲ ਹੈਗੀ ਆ, ਕਿਉਂਕਿ ਮੈਂ ਉੱਥੇ ਜਾਂਦਾ ਹੁੰਦਾ ਚਾਂਪਾਂ ਲੈਣ ਇਹਨਾਂ ਦੀਆਂ, ਚਾਂਪ ਇਹਨਾਂ ਦੀਆਂ ਖਾਓ, ਬਹੁਤ ਹੀ ਵਧੀਆ ਜਿਹੜੀਆਂ ਹੈਗੀਆਂ ਚਾਂਪਸ ਹੈਗੀਆਂ ਨੇ। ਹਾਂਜੀ ਭਾਅ ਜੀ 7603 ਕੀ ਹਾਲ ਚਾਲ? ਹਾਂਜੀ ਹਾਂਜੀ ਕਿੱਦਾਂ ਜੀ, ਕੀ ਹਾਲ ਚਾਲ? ਥੈਂਕ ਯੂ ਭਾਜੀ, ਕੀ ਸੰਦੇਸ਼ ਦਿੰਦੇ ਹੋ, ਕੋਈ ਗੱਲਬਾਤ ਬਾਹਰਲੀ?
0: ਹਾਂਜੀ
1: ਸਾਰਾ ਕੁਛ ਵਧੀਆ। ਮੈਂ ਕਿਹਾ ਘਰੇ ਸੁਣਦੇ ਹੋ ਬਾਹਰ ਹੋ? ਠੀਕ ਹੈ ਚੜ੍ਹਦੀ ਕਲਾ ਚਲੋ, ਠੀਕ ਹੈ ਭਾਜੀ,
0: ਥੈਂਕ ਯੂ।
1: ਸਟੀਫਨ ਫਰਨੀਚਰ ਤੋਂ ਜਸਵੀਰ ਭਾਜੀ ਹੋਣਾਂ ਨਾਲ ਵੀ ਤੁਸੀਂ ਸੰਪਰਕ ਕਰ ਲੈਣਾ, 2575 ਸਟੀਲ ਐਵੀਨਿਊ ਈਸਟ ਦੇ ਉੱਤੇ ਸਥਿਤ ਨੇ। ਕਹਿੰਦੇ ਕੈਨੇਡਾ ਡੇ ਜਿਹੜਾ ਆ ਗਿਆ ਅਤੇ ਕੈਨੇਡਾ ਡੇ ਦੇ ਉੱਤੇ ਅਸੀਂ ਵਧੀਆ ਵਧੀਆ ਡੀਲਾਂ ਲਾਈਆਂ ਹੋਈਆਂ, ਸੋ ਸਟੀਫਨ ਫਰਨੀਚਰ ਦੇ ਜਸਵੀਰ ਭਾਜੀ ਉਹਨਾਂ ਨਾਲ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕ ਤੋਂ ਜਸਵੀਰ ਅਤੇ ਜਗਤਾਰ ਸਿੰਘ ਚੱਠਾ ਨਾਲ ਸੰਪਰਕ ਕਰ ਲਿਓ, ਕਿਉਂਕਿ ਜੇ ਵੀ ਤੁਸੀਂ ਟਰੈਕਿੰਗ ਦੇ ਵਿੱਚ ਕੰਮ ਲੱਭ ਰਹੇ ਹੋ ਤਾਂ ਤੁਸੀਂ ਜਸਵੀਰ ਭਾਜੀ ਨੂੰ 416-717-2929 ਜਾਂ ਫਿਰ ਜਗਤਾਰ ਭਾਜੀ ਨੂੰ 416-455-9993-11 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਅਪਲਾਈਂਸ ਟੂ ਫਿਕਸ ਤੋਂ ਹਰਵਿੰਦਰ ਭਾਜੀ ਉਹਨਾਂ ਨੂੰ 647-407-1470 ਤੋਂ ਕੰਟੈਕਟ ਕਰ ਲਿਓ ਜੇ ਘਰ ਦੇ ਵਿੱਚ ਕੋਈ ਵੀ ਅਪਲਾਈਂਸ ਦਾ ਰਿਪੇਅਰ ਹੈਗਾ। ਅੱਛਾ ਮੇਰੇ ਸਵੇਰੇ ਸਵੇਰੇ ਮੰਮੀ ਗਏ ਜਾਂਦੇ ਸੀ ਸਵੇਰੇ, ਕਾਹਨੂੰ ਸ਼ਾਮੀ ਜਦੋਂ ਮੈਂ ਸੌਣ ਲੱਗਾ ਕਹਿੰਦੇ ਯਾਰ ਨਾ ਜਿਹੜਾ ਡਿਸ਼ ਵਾਸ਼ਰ ਆ ਢਿੱਲਾ ਜਿਹਾ ਲੱਗਦੇ ਇਹਦੇ, ਸੋ ਲੱਗਦਾ ਮੈਨੂੰ ਵੀ ਹਰਵਿੰਦਰ ਭਾਜੀ ਨੂੰ ਕਾਲ ਕਰਨੀ ਪੈਣੀ 647-447-1470 ਦੇ ਉੱਤੇ। ਅਤੇ ਪੰਜਾਬੀ ਟਿਫਨ ਸਰਵਿਸਿਜ਼ ਅਤੇ ਕੇਟਰਿੰਗ, ਤੁਸੀਂ ਟਿਫਨ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ 437-430-1063 'ਤੇ ਗੱਲਬਾਤ ਕਰ ਲਿਓ। ਸਨੀ ਭਾ ਨਾ ਹੋਣਾ ਨਾ ਗਰਾਜ ਰਿਪੇਅਰ ਦਾ ਕੋਈ ਵੀ ਕੰਮ ਹੈਗਾ, ਗਰਾਜ ਦੀ ਡੋਰ ਰਿਪੇਅਰ ਕਰਨੀ ਹੈ ਜਾਂ ਓਪਨਰ ਨਵਾਂ ਇੰਸਟਾਲ ਕਰਨਾ, 647-1270-1245 ਦੇ ਉੱਤੇ। ਅਤੇ ਯੰਗ ਸਟੀਲ ਫੋਰਡ ਵਾਲਿਆਂ ਨਾਲ ਕੋਈ ਵੀ ਫੋਰਡ ਦੀ ਗੱਡੀ ਲੈਣੀ F-150 ਬਰੋਂਕੋ ਸਪੋਰਟ ਦੀ ਤਾਂ 416-704-4940 'ਤੇ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ ਹੈਡਲਾਈਨ ਜੋਗਾ ਹੀ ਸਮਾਂ ਬਚਿਆ ਮੈਨੂੰ ਲੱਗਦਾ।
2: ਬਿਲਕੁਲ ਹੈਡਲਾਈਨ ਕਰਦੇ ਹਾਂ ਜੀ। ਪੰਜਾਬ ਹਰਿਆਣਾ ਸਮੇਤ ਉੱਤਰੀ ਭਾਰਤ ਚ ਅੰਤਾਂ ਦੀ ਗਰਮੀ ਤੇ ਹੁੰਮਸ ਨੇ ਨਿੰਬੂਆਂ ਵਾਂਗ ਨਿਚੋੜੇ ਲੋਕ, ਬਿਜਲੀ ਕੱਟਾਂ ਨੇ ਕੱਢੀ ਲੋਕਾਂ ਦੀ ਜਾਨ, ਹਲਕੀ ਬੂੰਦਾਬਾਂਦੀ ਦੇ ਬਾਵਜੂਦ ਪੰਜਾਬ ਚ ਹੀਟ ਵੇਵ ਦੀ ਚੇਤਾਵਨੀ। ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਅੰਮ੍ਰਿਤਸਰ ਚ ਬਣੇਗਾ ਮਾਤਾ ਸੀਤਾ ਤੇ ਲਵ ਕੁਸ਼ ਦਾ ਵਿਸ਼ਾਲ ਮੰਦਿਰ, ਪਟਿਆਲਾ ਸਥਿਤ ਕਾਲੀ ਮਾਤਾ ਦੇ ਮੰਦਿਰ ਤੇ ਪੁਨਰ ਨਿਰਮਾਣ ਲਈ ਖਰਚੇ ਜਾਣਗੇ 80 ਕਰੋੜ ਰੁਪਏ। ਪੰਜਾਬੀਆਂ ਸਿਰ ਹੋਰ ਭਾਰੀ ਹੋਵੇਗੀ ਕਰਜ਼ੇ ਦੀ ਪੰਡ, ਭਗਵੰਤ ਮਾਨ ਸਰਕਾਰ ਦੂਜੀ ਤਿਮਾਹੀ ਦੌਰਾਨ ਚੁੱਕੇਗੀ 14,000 ਕਰੋੜ ਦਾ ਹੋਰ ਕਰਜ਼ਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਚ 14 ਕਰੋੜ ਤੋਂ ਵੱਧ ਦਾ ਕਪੜਾ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਲਈ ਬਣੀ ਕਮੇਟੀ ਦੀ ਰਿਪੋਰਟ ਨੇ ਵਰਸਿਟੀ ਦੇ ਪ੍ਰਬੰਧਕਾਂ ਨੂੰ ਕਸੂਤੇ ਫਸਾਇਆ। ਅਜਨਾਲਾ ਚ ਲੁਟੇਰੇ ਬੇਖੌਫ, ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਸਰਕਾਰੀ ਗੋਦਾਮ ਚ ਲੁੱਟੀ 400 ਬੋਰੀਆਂ ਕਣਕ। ਫਰੀਦਕੋਟ ਤੇ ਕੋਟਕਪੁਰਾ ਚ ਭਿਆਨਕ ਸੜਕ ਹਾਦਸਿਆਂ ਨੇ ਬਜਾਏ 5 ਘਰਾਂ ਦੇ ਚਿਰਾਗ। ਡਿੱਗ ਬ੍ਰੇਕਿੰਗ, ਯੂਰੀਆ ਘੁਟਾਲੇ ਦੇ ਸੱਚ ਨੇ ਹਿਲਾਈ ਭਗਵੰਤ ਮਾਨ ਸਰਕਾਰ। 5.91 ਰੁਪਏ ਪ੍ਰਤੀ ਕਿਲੋ ਵਾਲੇ ਸਬਸਿਡੀ ਯੂਰੀਆ ਨੂੰ 61 ਰੁਪਏ ਪ੍ਰਤੀ ਕਿਲੋ ਟੈਕਨੀਕਲ ਗ੍ਰੇਡ ਵਾਲਾ ਯੂਰੀਆ ਦਾ ਲੇਵਲ ਲਾ ਕੇ ਹੋ ਰਹੀ ਸੀ ਸਪਲਾਈ। ਫੜਾ ਦਫੜੀ ਚ 7 ਅਫਸਰ ਚਾਰਜਸ਼ੀਟ ਕਰਕੇ ਮਾਮਲੇ ਨੂੰ ਠੰਡਾ ਪਾਉਣ ਦੀ ਕੋਸ਼ਿਸ਼। ਜੀ
1: ਬਿਲਕੁਲ ਜੀ, ਪਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਕੱਲ ਮਿਲਦੇ ਆ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ। ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ, ਜਿਹਨਾਂ ਜਿਹਨਾਂ ਨੇ ਵੀ ਕਾਲ ਕੀਤੀ ਸਾਨੂੰ ਜਾਂ ਮੈਸੇਜ ਕਰਕੇ ਵਟਸਐਪ ਕਰਕੇ ਸਾਡੇ ਨਾਲ ਰਾਬਤਾ ਕਾਇਮ ਕੀਤਾ, ਬਹੁਤ ਬਹੁਤ ਧੰਨਵਾਦ ਹੈਗਾ। ਅੱਜ ਦਾ ਪ੍ਰੋਗਰਾਮ ਬਸ ਇੰਨਾ ਹੀ, ਅਤੇ ਬੁਲਾਉਂਦੇ ਹਾਂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
3: 905-459-5533
1: 905-459-5533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: du bist ein Job, Assas, du Assas, Hebises, Nadet, Hose, Bises, Bole, Sonihal, Sassiakal.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
2: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ
1: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
3: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ ਹਾਜ਼ਰ ਹੈ। ਅੱਜ ਸੋਮਵਾਰ ਹੈ, ਹੈਪੀ ਮੰਡੇ ਵੀਕ ਦੀ ਸ਼ੁਰੂਆਤ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਹਫ਼ਤਾ ਤੁਹਾਡੇ ਪਰਿਵਾਰਾਂ ਅਤੇ ਕਾਰੋਬਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ। ਦੋਸਤੋ, ਸੱਜਰੀ ਸਵੇਰ ਦੇ ਵਿੱਚ ਜਿੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਨਵੇਂ ਤਾਜ਼ੇ ਜਿਹੜੇ ਵਿਸ਼ੇ ਨੇ, ਮੁੱਦੇ ਨੇ, ਉਹਨਾਂ 'ਤੇ ਗੱਲਬਾਤ ਕੀਤੀ ਜਾਵੇ, ਅਤੇ ਸਭ ਤੋਂ ਵੱਡੀ ਸਾਡੀ ਜਿਹੜੀ ਅਸਲੀ ਦੌਲਤ ਤੁਸੀਂ ਹੋ, ਸਰੋਤੇ ਹੋ ਸਾਡੇ, ਜਦੋਂ ਤੁਹਾਡੇ ਫੀਡਬੈਕ ਸਾਡੇ ਤੱਕ ਆਉਂਦੇ ਨੇ, ਜਦੋਂ ਤੁਸੀਂ ਕਾਲ ਕਰਕੇ ਪ੍ਰੋਗਰਾਮ ਬਾਬਤ ਕੋਈ ਵੀ ਗੱਲ ਕਰਦੇ ਹੋ, ਵਧੀਆ ਲੱਗਦਾ, ਭਾਵੇਂ ਉਸ ਨੂੰ ਹੈ ਜਿਹੜਾ ਹੋਰ ਤੰਦਰੁਸਤ ਕਰਨ ਵਾਸਤੇ, ਜਾਂ ਫਿਰ ਤੁਹਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਅਤੇ ਤੁਸੀਂ ਹੋਰਨਾਂ ਨੂੰ ਵੀ ਰੈਫਰ ਕਰਦੇ ਹੋ, ਅਤੇ ਮਾਣ ਨਾਲ ਸਿਰ ਉੱਚਾ ਹੋ ਜਾਂਦਾ। ਬਹੁਤ ਬਹੁਤ ਧੰਨਵਾਦ, ਇੰਨਾ ਤੁਸੀਂ ਪਿਆਰ ਦਿੰਦੇ ਹੋ। ਅਤੇ ਬਾਕੀ ਜਿਹੜਾ ਮੇਰਾ ਬਿਜ਼ਨਸ ਹੈ, ਤੁਸੀਂ ਜਿੱਦਾਂ ਰੈਫਰੈਂਸ ਅੱਗੇ ਦਿੰਦੇ ਰਹਿੰਦੇ ਹੋ, ਕਿਉਂਕਿ ਤੁਸੀਂ ਸਰਵਿਸਿਸ ਸਾਡੀਆਂ ਦੇਖੀਆਂ ਹੋਈਆਂ ਨੇ, ਅਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਦੋਸਤੋ, ਬਾਕੀ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਕੋਈ ਵੀ ਨਿਊਜ਼ ਵਿਊਜ਼ ਹੈਗੀ ਹੈ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਕੋਈ ਹੋਰ ਅਪਡੇਟ ਹੈ ਟ੍ਰੈਫਿਕ ਨੂੰ ਲੈ ਕੇ, ਭਾਵੇਂ ਕਿਤੇ ਰੁਕਾਵਟ ਦੇਖਦੇ ਪਏ ਹੋ, ਬਾਕੀ ਸਾਰੇ ਸਰੋਤਿਆਂ ਨੂੰ ਤੁਸੀਂ ਅਪਡੇਟ ਕਰ ਸਕਦੇ ਹੋ। ਇੱਕੋ ਇੱਕ ਨੰਬਰ ਹੈ ਸਟੂਡੀਓ ਦਾ ਜਿਹਤੇ ਤੁਸੀਂ ਕਾਲ ਕਰਨੀ ਹੈ, 905-600-3337 905-600-7333-37 ਇਹ ਸਟੂਡੀਓ ਦੇ ਨੰਬਰ ਹੈ ਦੋਸਤੋ। ਅਤੇ ਉੱਥੇ ਹੀ ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਹੈ, ਟੈਂਪਰੇਚਰ 18 ਡਿਗਰੀ ਸੈਲਸੀਅਸ ਮੌਜੂਦਾ ਜਿਹੜਾ ਇਸ ਟਾਈਮ ਹੈ ਜਿਹੜਾ ਉਹ ਦਰਜ ਕੀਤਾ ਗਿਆ। ਅਤੇ ਅੱਜ ਵੱਧ ਤੋਂ ਵੱਧ ਦਿਨ ਦੇ ਵਿੱਚ ਦੁਪਹਿਰ ਵੇਲੇ ਤਾਪਮਾਨ 29-30 ਡਿਗਰੀ ਨੂੰ ਛੂਹੇਗਾ, ਅਤੇ ਫੀਲ ਲਾਈਕ 35 ਡਿਗਰੀ ਸੈਲਸੀਅਸ ਹੋਵੇਗਾ। ਸੋ ਇਟਸ ਗੋਨਾ ਬੀ ਅ ਹੋਟ ਐਂਡ ਹਿਊਮਿਡ ਡੇ, ਸੋ ਕੀਪ ਹਾਈਡਰੇਟਡ ਬੱਚਿਆਂ ਨੂੰ ਅਤੇ ਖਾਸ ਤੌਰ 'ਤੇ ਬਜ਼ੁਰਗਾਂ ਨੂੰ। ਸੋ ਸੰਸਾਰ ਦੇ ਬਥੇਰੇ ਇਹੋ ਜਿਹੇ ਸ਼ਹਿਰ ਨੇ ਜਿੱਥੇ ਇਸ ਟਾਈਮ ਹੀਟ ਵੇਵਸ ਚੱਲ ਰਹੀਆਂ ਨੇ, ਅਤੇ ਕਈ ਜਗ੍ਹਾ ਖਤਰਨਾਕ ਜਿਹੜੀਆਂ ਕਹਿ ਲਓ ਵੀ ਗਰਮੀਆਂ ਹੋਈਆਂ ਪਈਆਂ, ਉਹ ਵੀ ਅੱਗੇ ਜਾ ਕੇ ਤੁਹਾਡੇ ਨਾਲ ਅਸੀਂ ਝਾਤ ਮਾਰਾਂਗੇ। ਕਹਿੰਦੇ ਛੱਡ ਦਿੱਤੇ ਨੇ ਕੁਝ ਫੈਸਲੇ ਮੈਂ ਰੱਬ ਉੱਪਰ, ਕਿਉਂਕਿ ਗੁਰੂ ਘਰ ਹੀ ਹੁਣ ਮੇਰੀ ਕਚਹਿਰੀ ਹੈ ਅਤੇ ਅਕਾਲ ਪੁਰਖ ਹੀ ਮੇਰਾ ਜੱਜ। ਹਰ ਅਰਦਾਸ ਦਾ ਜਵਾਬ ਉਸੇ ਵਕਤ ਨਹੀਂ ਮਿਲਦਾ, ਪਰ ਪਰਮਾਤਮਾ ਨੂੰ ਯਾਦ ਕਰਨ ਵਾਲਿਆਂ ਨੂੰ ਉਸਦੀ ਰਹਿਮਤ ਹਰ ਪਲ ਮਿਲ ਜਾਂਦੀ ਹੈ। ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ, ਪਰ ਸੱਚੇ ਬੰਦੇ ਦੀ ਚੁੱਪ ਹੀ ਝੂਠੇ ਇਨਸਾਨ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦੀ ਹੈ। ਕਿਆ ਬਾਤ ਹੈ ਜੀ। ਅਤੇ ਉੱਥੇ ਹੀ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ, ਕਹਿੰਦੇ ਜ਼ਿੰਦਗੀ ਵਿੱਚ ਜੋ ਕੁਝ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ, ਬੁਰਾ ਵਕਤ ਇਸ ਲਈ ਆਉਂਦਾ ਹੈ ਤਾਂ ਕਿ ਅਸੀਂ ਚੰਗੇ ਵਕਤ ਦੀ ਕੀਮਤ ਜਾਣ ਸਕੀਏ, ਅਤੇ ਲੋਕ ਇਸ ਲਈ ਬਦਲ ਜਾਂਦੇ ਨੇ ਤਾਂ ਕਿ ਅਸੀਂ ਉਹਨਾਂ ਦੇ ਅਸਲੀ ਚਿਹਰੇ ਪਹਿਚਾਣ ਸਕੀਏ ਕਿ ਉਹ ਕੀ ਸਨ ਅਤੇ ਅਸੀਂ ਉਹਨਾਂ ਨੂੰ ਕੀ ਸਮਝੀ ਬੈਠੇ ਸੀਗੇ। ਜਿਹੜਾ ਇਨਸਾਨ ਸਵਾਰਥ ਅਤੇ ਲਾਲਚ ਵਿੱਚ ਆ ਕੇ ਆਪਣਿਆਂ ਨਾਲ ਧੋਖਾ ਕਰਦਾ, ਉਸ ਦਾ ਕੋਈ ਆਪਣਾ ਨਹੀਂ ਬਣਦਾ, ਅੰਤ ਉਸ ਨੂੰ ਪਛਤਾਉਣਾ ਪੈਂਦਾ। ਸਮਾਂ ਅਤੇ ਸ਼ਬਦ ਦੋਵਾਂ ਦੀ ਵਰਤੋਂ ਲਾਪਰਵਾਹੀ ਨਾਲ ਨਾ ਕਰੋ, ਕਿਉਂਕਿ ਇਹ ਦੋਵੇਂ ਨਾ ਤਾਂ ਦੁਬਾਰਾ ਆਉਂਦੇ ਹਨ ਅਤੇ ਨਾ ਹੀ ਦੁਬਾਰਾ ਮੌਕਾ ਦਿੰਦੇ ਹਨ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਤੱਕ ਹੈ ਜਿਹੜੇ ਤੁਹਾਡੇ ਜਿਹੜੇ ਟੈਕਸਟ ਮੈਸੇਜ ਵੀ ਆਏ ਨੇ, ਮੈਂ ਹਮੇਸ਼ਾ ਮਾਫ਼ੀ ਮੰਗਦਾ, ਕਈ ਵਾਰ ਜਿਹੜੇ ਸ਼ੇਅਰ ਨਹੀਂ ਕਰ ਪਾਉਂਦਾ, ਪਰ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਸਾਰੇ ਜਿਹੜੇ ਮੈਸੇਜ ਮੇਰੇ ਤੱਕ ਆਏ ਨੇ ਉਹਨਾਂ ਨੂੰ ਸ਼ੇਅਰ ਕੀਤਾ ਜਾਵੇ। ਮਹਿਤਾਬ ਜੀ, ਗੁੱਡ ਮਾਰਨਿੰਗ। ਅਮਦੀਪ ਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਪ੍ਰੀਤ ਜੀ, ਵੈਰੀ ਗੁੱਡ ਮਾਰਨਿੰਗ ਸਰ। ਦਿਲਬਾਗ ਜੀ, ਗੁੱਡ ਮਾਰਨਿੰਗ ਸਰ। ਗਗਨ ਜੀ, ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ। ਲਖਵਿੰਦਰ ਭਾਅ ਜੀ, ਵੈਰੀ ਗੁੱਡ ਮਾਰਨਿੰਗ ਸਰ। ਹਰਮਨ ਜੀ ਹੋਣਾ ਦਾ ਮੈਸੇਜ ਹੈ, ਉਹਨਾਂ ਨੇ 2-3 ਸਤਰਾਂ ਭੇਜੀਆਂ ਨੇ। ਕਿਆ ਬਾਤ ਹੈ, ਕਹਿੰਦੇ ਜਦੋਂ ਲੋਕ ਤੁਹਾਡੀ ਕਾਬਲੀਅਤ ਅਤੇ ਰਫ਼ਤਾਰ ਦਾ ਮੁਕਾਬਲਾ ਨਹੀਂ ਕਰ ਪਾਉਂਦੇ, ਫਿਰ ਉਹ ਲੋਕ ਤੁਹਾਨੂੰ ਨਿੰਦਣਾ ਅਤੇ ਭੰਡਣਾ ਸ਼ੁਰੂ ਕਰ ਦਿੰਦੇ ਨੇ। ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ। ਬਹੁਤ ਬਹੁਤ ਧੰਨਵਾਦ। ਨੀਅਤ, ਸਾਈਂ ਦੇ ਘਰ ਮੂੰਹ ਦੇ ਮਿੱਠੇ ਬੋਲ ਨਹੀਂ ਸੁਣੇ ਜਾਂਦੇ, ਮਿੱਠੇ ਬੋਲਾਂ ਪਿੱਛੇ ਮਨ ਦੀ ਨੀਅਤ ਵੇਖੀ ਜਾਂਦੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਗਿਆਨੀ ਪਿੰਦਰਪਾਲ ਸਿੰਘ ਜੀ ਕਿਹਾ ਕਰਦੇ ਨੇ, ਬਹੁਤੇ ਅਮੀਰ ਨਹੀਂ ਹੈ ਭਾਵੇਂ ਖਾਬ ਨਵਾਬਾਂ ਵਰਗੇ ਨੇ, ਕੰਡਿਆਂ ਵਰਗੀ ਜ਼ਿੰਦਗੀ ਹੈ, ਸੁਭਾਅ ਗੁਲਾਬਾਂ ਵਰਗੇ ਨੇ। ਕਿਆ ਬਾਤ ਹੈ, ਕਿਆ ਬਾਤ ਹੈ ਜੀ। ਬਹੁਤ ਖੂਬ, ਬਹੁਤ ਖੂਬ ਹਰਮਨ ਜੀ, ਕਿਆ ਬਾਤ ਹੈ। ਲਹਿਰਾ ਵਹਿਰਾ ਤੁਸੀਂ ਲਗਾ ਦਿੱਤੀਆਂ। ਸਿੱਧੂ ਸਾਹਿਬ ਪਿਕਰਿੰਗ ਤੋਂ ਗੁੱਡ ਮਾਰਨਿੰਗ। ਮੁਲਤਾਨੀ ਸਾਹਿਬ ਗੁੱਡ ਮਾਰਨਿੰਗ, ਵਾਹਿਗੁਰੂ ਮਿਹਰ ਕਰਨ। ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਧੰਨਵਾਦ। ਅਤੇ ਉੱਥੇ ਰੇਸ਼ਮ ਭਾਅ ਜੀ ਆ ਜਿਹੜੇ, ਉਹ ਕਹਿੰਦੇ ਗੁੱਡ ਮਾਰਨਿੰਗ, ਮੇ ਦਾ ਲਾਰਡ ਬਲੈਸ ਯੂਅਰ ਹੋਮ ਐਂਡ ਫੈਮਿਲੀ ਐਂਡ ਮੇ ਯੂ ਫੀਲ ਹਿਜ਼ ਪ੍ਰੈਜੈਂਸ ਐਂਡ ਪ੍ਰੋਟੈਕਸ਼ਨ ਓਵਰ ਯੂਅਰ ਲਵਡ ਵਨਸ, ਹੈਵ ਏ ਗ੍ਰੇਟ ਵੀਕ। ਗ੍ਰੇਟ ਵੀਕ ਜੀ, ਬਹੁਤ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਅਤੇ ਪ੍ਰੇਮ ਭਾਅ ਜੀ ਹੋਣਾ ਦਾ ਵੀ ਇੱਕ ਮੈਸੇਜ ਆਇਆ, मैसेज उन्होंने मेरे ख्याल है जिहड़ा वीडियो पाई हुई है सॉरी ते वो वीडियो मैं बाद च देख लूंगा। प्रेम भाजी बहुत बहुत धन्यवाद। अमरीक भाजी उन्हां दा भी आ गया, गुड मॉर्निंग सत श्री अकाल, बहुत बहुत धन्यवाद अमरीक भाजी। लै जी हासा दा चेहरा हाँ जी भेज दिता अमरीक भाजी ने, क्या बात है, बहुत बहुत सारे का धन्यवाद। तो अपने सरगुण जी होने का आया जी, गुड मॉर्निंग भाजी, बहुत सोहना प्रोग्राम कीप इट अप, थैंक यू जी, थैंक यू, तुहाडे नाल ही है जी सारे दे। मनदीप जी सत श्री अकाल, सत श्री अकाल, बहुत बहुत सारे का धन्यवाद। आओ फिर प्रोग्राम का आगाज़ करते हैं खूबसूरत गीत के नाल, तो उस तो बाद कुछ जिहड़ियां हैडलाइनस ते दिलचस्प जिहड़े दो स्टोरीज है जिहड़ी उह मैं कवर करांगा, जो साडे तुहाडे नाल सीधा नहीं अज कहांगा, सीधा ही वाह वास्ता रख दिया ने 84 18 84 18 जी। सत श्री अकाल भाजी।
1: सत श्री अकाल शमी भाजी,
0: क्या बात है भाजी, किदा हाल चाल जी?
1: बहुत जी है, तुसी सुनाओ जी।
0: बहुत वधिया भाजी, बहुत वधिया जी।
1: ए भाजी शमी भाजी, इदा हुण लैटर आ रहा है सारिया नू आपा प्रॉपर्टी टैक्स दे
0: जी,
1: ते कोई आवाज ही नहीं ठहर रहा वेला, किन्ने किन्ने वध के आ रहा है, $550,000-550,000 ईयरली ईयरली वध रहा है
0: जी जी,
1: 25-26 ਦਾ ਡਿਫਰੈਂਸ ਕੱਢੀਏ
0: ਜੀ ਜੀ ਜੀ।
1: ਹੁਣ ਇਲੈਕਸ਼ਨ ਵੀ ਆ ਰਹੀ ਆ, ਇਹ ਮੁੱਦਾ ਲਿਆਉਣਾ ਚਾਹੀਦਾ ਹੈ ਤਾਂ ਮੇਅਰ ਨੂੰ ਤਾਂ ਮੇਰੇ ਹਿਸਾਬ ਨਾਲ ਜਿਹੜਾ ਬ੍ਰਹਮਣ ਦਾ ਮੇਅਰ ਨੂੰ ਚਲਦਾ ਕਰ ਦੇਣਾ ਚਾਹੀਦਾ ਹੁਣ, ਹਨਾ ਪੂਰੀ ਲੁੱਟ ਮਚਾਈ ਆ।
0: ਭਾਜੀ ਇੱਕ ਮੇਰਾ ਕੁਇਕ ਇਹੀ ਹੈ ਸਵਾਲ, ਵੀ ਤੁਹਾਨੂੰ ਇਹ ਲੱਗਦਾ ਵੀ ਪਿਛਲੇ ਜਿਹੜੀ ਆ ਦੋ ਟਰਮਸ ਹੈ, ਕਿਉਂਕਿ ਇੱਕੋ ਹੀ ਆ ਜਿਹੜੀ ਤਕਰੀਬਨ ਕੌਂਸਲਰ ਉਹੀ ਰਹੇ ਨੇ, ਉਹੀ ਮੇਅਰ ਰਹੇ ਨੇ, ਕੀ ਤੁਹਾਨੂੰ ਲੱਗਦਾ ਵੀ ਪਿਛਲੀਆਂ ਜਿਹੜੀ ਆ ਦੋ ਟਰਮਸ ਦੇ ਦੌਰਾਨ ਸਿਟੀ ਦਾ ਜਿਹੜਾ ਆ ਵਿਕਾਸ ਨਹੀਂ ਹੋਇਆ, ਤੁਹਾਨੂੰ ਇਹ ਲੱਗਿਆ ਵੀ ਜੋ ਸਰਵਿਸਿਸ ਚਾਹੀਦੀਆਂ ਸੀ ਉਹ ਨਹੀਂ ਪਹੁੰਚ ਸਕੀ?
1: ਹਾਂਜੀ ਹਾਂਜੀ ਬਿਲਕੁਲ, ਹੁਣ ਤੁਸੀਂ ਦੇਖੋ ਪ੍ਰੋਪਰਟੀ ਦਾ ਗੰਨੇ ਵਾਲਾ ਆ ਰਿਹਾ ਹੈ ਨਾ, ਹੁਣ ਜਦੋਂ ਵਿੰਟਰ ਵੀ ਆਉਂਦੀ ਆ, ਸਨੋ ਪੈਂਦੀ ਆ
0: ਜੀ,
1: ਜਿਹੜੀਆਂ ਦਾ ਮੇਨ ਰੋਡ ਆ ਉਹਦਾ ਕਲੀਨ ਕਰ ਦਿੰਦੇ ਆ, ਚਲੋ ਉਹ ਸੇਮ ਡੇ ਹੀ,
0: ਹਾਂਜੀ,
1: ਜਿਹੜੀਆਂ ਘਰਾਂ ਨੀ ਆ ਲੋਕਲ ਰੋਡ ਆ ਉੱਥੇ ਕੋਈ ਪਹੁੰਚਦਾ ਨੀ, ਤੇ ਮੇਰੇ ਘਰ ਦੇ ਮੁਹਰੇ ਇੰਨਾ ਕੁ ਬੁਰਾ ਹਾਲ ਆ ਨਾ ਸ਼ਮੀ ਭਾਜੀ, ਉੱਥੇ ਗੱਡੀਆਂ ਏਦਾਂ ਇਹਨਾਂ ਲੁਧਿਆਣੇ ਪਾਰਕਿੰਗ ਲੋਟ ਬਣਿਆ ਹੁੰਦਾ, ਏਦਾਂ ਮੇਰੇ ਘਰ ਦੇ ਮੁਹਰੇ ਰਾਤ ਦਿਨ ਗੱਡੀਆਂ ਖੜਦੀਆਂ, ਕੋਈ ਟਾਈਟ ਲਾਉਣ ਨੀ ਆਉਂਦਾ।
0: ਪਰ ਰਾਤ ਨੂੰ ਤਾਂ ਖੜੀ ਨੀ ਸਟਿਆ, ਓਵਰਨਾਈਟ ਪਾਰਕਿੰਗ ਤਾਂ ਬਿਨਾਂ ਤੁਸੀਂ ਜਿਹੜੇ ਪਰਮਿਟ ਦੇ ਕਰ ਹੀ ਨੀ ਸਕਦੇ।
1: ਮੈਂ ਫੋਟੋਆਂ ਖਿੱਚ ਖਿੱਚ ਵੀ ਪਾ ਰਿਹਾ, ਕੋਈ ਨੀ ਆਉਂਦਾ। ਈਵਨ ਜਿਹੜੇ ਸਨੋ ਠਾਉਣ ਆਉਂਦੇ ਆ ਨਾ ਆਪਣੇ ਮੁੰਡੇ ਸੈਂਟਰ ਨੂੰ
0: ਜੀ,
1: ਉਹ ਸਾਰੀ ਸਾਈਡ ਉੱਧਰ ਨੀ ਛੱਡ ਜਾਂਦੇ ਆ, ਉਹ ਵੀ ਕਹਿੰਦੇ ਆ, ਕਹਿੰਦੇ ਅਸੀਂ ਫੋਟੋਆਂ ਖਿੱਚ ਖਿੱਚ ਪਾਉਂਦੇ ਆ, ਕਹਿੰਦੇ ਕੋਈ ਨੀ ਗੋਲਦਾ।
0: ਮਜਬੂਰੀ ਉਹ ਉਹਨਾਂ ਦੀ ਵੀ ਹੈ ਜੀ, ਉਸ ਕਿੱਦਾਂ ਜਦ ਗੱਡੀਆਂ ਖੜੀਆਂ ਕਿੱਦਾਂ ਸਾਫ ਕਰ ਸਕਦੇ ਆ ਉਹ।
1: ਹਾਂਜੀ ਹਾਂਜੀ
0: ਜੀ ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਤੁਸੀਂ ਕੰਸਰਨ ਹੈ ਜਿਹੜਾ ਸਾਡੇ ਨਾਲ ਸਾਂਝਾ ਕੀਤਾ। ਇਹ ਮੇਰੇ ਖਿਆਲ ਹੈ ਜਿਹੜੇ ਤਕਰੀਬਨ ਕਈ ਇਹੋ ਜਿਹੇ ਇਸ਼ੂ ਹੈ ਜਿਹੜੇ 'ਤੇ ਗੱਲ ਹੋਣੀ ਚਾਹੀਦੀ ਹੈ ਅਤੇ ਸਾਨੂੰ ਕਰਨੀ ਵੀ ਚਾਹੀਦੀ ਹੈ। ਮੈਂ ਤੁਹਾਡਾ ਬੜਾ ਧੰਨਵਾਦੀ ਹੈ, ਕੋਈ ਵੀ ਇਸ਼ੂ ਹੋਵੇ, ਸਿਟੀ ਦਾ ਮੁੱਦਾ ਹੋਵੇ, ਤੁਸੀਂ ਮੇਰੇ ਤੱਕ ਪਹੁੰਚਾਉਂਦੇ ਹੋ ਜਾਂ ਤੁਸੀਂ ਏਅਰ ਰਾਹੀਂ ਆ ਜਿਹੜੇ ਆਪਣੇ ਵਿਚਾਰ ਸਾਂਝੇ ਕਰਦੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਿੱਛੇ ਜਿਹੇ ਆ ਜਿਹੜਾ ਸਿਟੀ ਵੱਲੋਂ ਜਿਹੜੇ ਵਾਰਡਸ ਨੇ, ਜਿੱਦਾਂ 9-10 ਹੋ ਗਿਆ, ਸੋ ਇੱਦਾਂ ਜਿਹੜੇ ਗਰੁੱਪਿੰਗ ਕੀਤੀ ਹੋਈ ਆ ਵਾਰਡਸ ਦੀ, ਉਹਨਾਂ ਦੇ ਲਈ ਡੈਜੀਗਨੇਟਡ ਹੈ ਜਿਹੜੇ ਬਾਇਲਾ ਆਫਿਸਰਸ ਹੈ ਜਿਹੜੇ ਉਹ ਲਾਏ ਗਏ ਆ, ਅਤੇ ਹਰ ਹਫ਼ਤੇ ਜਿਹੜੇ ਉਹ ਸ਼ਫਲ ਹੋ ਰਹੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ, ਜਦੋਂ ਕਈ ਵਾਰ ਜ਼ਿਆਦਾ ਹੀ ਸਖਤੀ ਹੋ ਜਾਂਦੀ ਹੈ ਫਿਰ ਆਪਾਂ ਕਹਿੰਦੇ ਵੀ ਸਿਟੀ ਨੇ ਸਖਤੀ ਬਹੁਤ ਕਰ ਦਿੱਤੀ, ਪਰ ਥੋੜ੍ਹਾ ਜਿਹਾ ਲਾਈਫ ਸਟਾਈਲ ਹੈ ਜਿਹੜਾ ਆਪਾਂ ਨੂੰ ਜੇ ਸਹੀ ਰੱਖਣਾ, ਮੈਨੂੰ ਲੱਗਦਾ ਵੀ ਕੁਛ ਕੁ ਜਿਹੜੇ ਬੈਡ ਐਕਟਰਸ ਹੁੰਦੇ ਨੇ, ਸਾਰੇ ਨਹੀਂ ਹੁੰਦੇ, ਬਹੁਤ ਘੱਟ ਪਰਸੈਂਟੇਜ ਹੁੰਦੀ ਹੈ ਬੈਡ ਐਕਟਰ ਦੀ, ਉਹਨਾਂ ਕਰਕੇ ਕੀ ਹੁੰਦਾ ਆ, ਉਹ ਵੀਡੀਓਜ਼ ਆ ਜਿਹੜੀਆਂ ਸੋਸ਼ਲ ਮੀਡੀਆ 'ਤੇ ਆ ਜਾਂਦੀ ਆ, ਫਿਰ ਬਦਨਾਮੀ ਦਾ ਕਾਰਨ ਬਣਦਾ, ਉਹ ਬਹੁਤ ਬੈਡ ਐਕਟ, ਅਤੇ ਉਹਨਾਂ ਬੈਡ ਐਕਟਰਸ ਦੇ ਵਿਰੁੱਧ ਆ ਜਿਹੜੀ ਨਕੇਲ ਕੱਸੀ ਜਾਣੀ ਚਾਹੀਦੀ ਹੈ। ਅਮਰੀਕ ਭਾਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
2: ਗੁੱਡ ਮਾਰਨਿੰਗ ਭਾਈ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਆਪ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਜੀ।
0: ਜੀ ਸਤਿ ਸ਼੍ਰੀ ਅਕਾਲ ਅਮਰੀਕ ਭਾਜੀ, ਹੋਰ ਸੁਣਾਓ, ਸਭ ਠੀਕ ਠਾਕ ਜੀ?
2: ਸਭ ਰਾਜੀ ਕੋ ਜੀ, ਪਰਮਾਤਮਾ ਦੀ ਭਾਜੀ ਕਿਰਪਾ, ਤੇ ਬਾਕੀ ਜਿਹੜੇ ਕਲਰ ਆਏ ਭਾਜੀ ਉਹਨਾਂ ਨਾਲ ਮੈਂ ਬਿਲਕੁਲ ਸਹਿਮਤ ਆ ਭਾਜੀ, ਸਭ ਈਮੇਲਾਂ ਕਰਕੇ ਦੇ ਖੜੇ ਆ, ਕੋਈ ਕਿਸੇ ਦਾ ਕੋਈ ਜਵਾਬ ਨਹੀਂ ਦਿੰਦਾ।
0: ਤੇ ਵੱਡਾ ਜਵਾਬ ਹੈ ਫਿਰ ਤੁਹਾਡੇ ਕੋਲ ਆ ਰਿਹਾ ਜੀ, ਜਿਹੜੇ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਣੀਆਂ ਨੇ ਮਿਊਨਸੀਪੈਲਿਟੀਜ਼ ਦੀਆਂ।
2: ਇਹ ਤਾਂ ਬਸ ਹੁਣ ਜਦੋਂ ਤਾਂ ਇਹ ਘਰਾਂ ਚ ਆਉਣੇ, ਇਹਨਾਂ ਨੇ ਪਹਿਲਾਂ ਤਾਂ ਕਹਿਣਾ ਵੀ ਇੱਥੇ ਝੰਡਾ ਗੱਡ ਦਈਏ, ਤੇ ਫਿਰ ਮਿਹਨਤ ਤਾਲਾ ਕਰ ਸਾਡਾ ਝੰਡਾ ਗੱਡ ਲੈਂਦੇ ਉੱਥੇ। ਜੇ ਕਹਿੰਦੇ ਆ ਵੀ ਝੰਡਾ ਤਾਂ ਕੱਢਣ ਦੇਣਾ ਜਿਹੜੇ ਸਾਡੇ ਮੁੱਦੇ ਆ ਉਹ ਪੂਰੇ ਕਰ ਦਿਓ, ਉਹ ਕਹਿੰਦੇ ਮੁੱਦੇ ਨਾਲ ਤੁਸੀਂ ਫਿਕਰ ਨਾ ਕਰੋ, ਝੰਡਾ ਕੱਢ ਕੇ ਰੱਖੋ ਸਾਡਾ।
0: ਉਹ ਪਹਿਲਾਂ
2: ਚੱਕਰ ਸਮੀ ਵੱਲ ਕਹਿੰਦੇ ਝੰਡਾ ਕੱਢਿਆ ਕੀ ਕਰੂਗਾ, ਸਾਡੇ ਕੰਮ ਹੀ ਨੀ ਹੋਣੇ ਪੂਰੇ। ਹੁਣ ਮੈਂ ਭਾਈ ਤੈਨੂੰ ਮੈਂ ਗੱਲ ਦੱਸਦਾ, ਆਪਣੇ ਨਾ ਜਦੋਂ ਵਾਕ ਕਰਦੇ ਆ ਨਾ ਸਾਡੇ ਘਰ ਨਾਲ ਪਾਣੀ ਹੈ ਨਾ, ਪਿੱਛੋਂ ਪਾਣੀ ਆਉਂਦਾ ਬਹੁਤ ਜ਼ਿਆਦਾ, ਉਹ ਆ ਕੇ ਗਰਮੀਆਂ ਨੂੰ ਬਹੁਤ ਜ਼ਿਆਦਾ, ਜਦੋਂ ਰਾਤ ਨੂੰ ਆਪਣੇ ਸਪਰਿੰਕਲ ਚਲਾਉਂਦੇ ਨਾ ਪਾਣੀ ਆ ਕੇ ਭਾਈ ਵਾਕ ਦੇ ਮੋਹਰੇ ਖੜਾ ਖੜ ਜਾਂਦਾ। ਆਪਣੇ ਘਰ ਪੂਲ ਬਣਿਆ ਤੇ ਉਹਨਾਂ ਨੇ ਕਿਸੇ ਨੇ ਕੰਪਲੇਂਟ ਕਰਦੀ ਵੀ ਸਾਡੇ ਘਰੋਂ ਖਰੇ ਪੂਲ ਦਾ ਪਾਣੀ ਲੀਕ ਹੁੰਦਾ ਨਾ, ਉਹ ਮੈਂ ਕੰਪਲੇਂਟ ਵੀ ਕੀਤੀ, ਮੈਂ ਕਿਹਾ ਭਾਈ ਜੇ ਪੂਲ ਦਾ ਸਾਡੇ ਪਾਣੀ ਦਾ ਲੀਕ ਹੁੰਦਾ ਹੋਵੇ ਨਾ ਸਾਡਾ ਪੂਲ ਦਾ ਪਾਣੀ ਨਾ ਘਟੇ।
0: ਬਿਲਕੁਲ
2: ਪਹਿਲੀ ਗੱਲ ਤਾਂ ਉਸ ਨੂੰ ਭਾਈ ਫੁੱਟ ਪਰ ਦੋ ਦੋ ਫੁੱਟ ਦਾ ਪੂਲ ਪੱਟਿਆ, ਉਹਦਾ ਸੀਮੈਂਟ ਪਾਇਆ, ਇੱਦਾਂ ਦਾ ਕਦੇ ਸਵਾਲ ਨੀ ਪੈਣਾ ਹੁੰਦਾ ਲੀਕ ਹੋ ਜਾਵੇ ਨਾ।
0: ਜੀ ਜੀ।
2: ਉਹ ਕੰਪਲੇਂਟ ਕੀਤੀ ਭਾਜੀ, ਪਾਣੀ ਪਿੱਛੇ ਆਉਂਦਾ ਜਦੋਂ ਦਾ ਸਿਆਲ ਆਉਂਦਾ ਉਦੋਂ ਤਾਂ ਭਾਜੀ ਉਹ ਵਾਕ ਤੁਸੀਂ ਕਰ ਹੀ ਸਕਦੇ, ਉਹ ਫ੍ਰੀਜ ਹੋ ਗਿਆ ਪਾਣੀ ਐਨ ਜੰਮ ਜਾਂਦਾ।
0: ਅੱਛਾ ਜੀ।
2: ਹਾਂਜੀ, ਉਹ ਤਾਂ ਕਈ ਬਹੁਤ ਜ਼ਿਆਦਾ ਕੰਪਲੇਨ ਕਰਦੇ ਇਹਦੇ ਬਾਰੇ, ਮੈਂ ਬਹੁਤ ਜ਼ਿਆਦਾ ਮਤਲਬ ਮੈਸੇਜ ਵੀ ਕੀਤੀ ਆ, ਈਮੇਲ ਕੀਤੀ ਆ, ਤੇ ਅਸੀਂ ਉਹਦਾ ਗੱਲ ਵੀ ਕੀਤੀ ਆ, ਭਾਜੀ ਮਾੜਾ ਤੁਸੀਂ ਚੈੱਕ ਕਰੋ ਆ ਕੇ ਜੇ ਕੋਈ ਸਾਡੇ ਦੇ ਘਾਟ ਆ ਸਾਡੇ ਨੂੰ ਦੱਸੋ, ਅਸੀਂ ਕਮੀ ਆਪਣੀ ਪੂਰੀ ਕਰਾਂਗੇ, ਪਰ ਸਾਡੇ ਵੱਲ ਤਾਂ ਕੋਈ ਸਾਡਾ ਕੋਲ ਕਲੀਅਰ ਆ ਭਾਜੀ, ਕੋਈ ਜਵਾਬ ਨੀ ਭਾਜੀ ਦਿੰਦਾ। ਬਾਕੀ ਇੱਕ ਭਾਜੀ ਮੈਂ ਬੇਨਤੀ ਕਰਦਾ ਵੀ ਜਿਹੜੇ ਨਾ ਰਾਤਾਂ ਨੂੰ ਜਾਂ ਸਵੇਰ ਨੂੰ ਆ ਜਿਹੜੇ ਡੋਗੀ ਘੁਮਾਉਣ ਆਉਂਦੇ ਆ ਨਾ, ਇਹਨਾਂ ਨੂੰ ਭਾਜੀ ਮੈਂ ਬੇਨਤੀ ਕਰਦਾ ਵੀ ਦੇਖੋ ਅਸੀਂ ਬੜੇ ਵੀਕ ਦੇ ਸਿਫਾਰਿਸ਼ ਵੀ ਕੀਤੀ ਹੁੰਦੀ ਆ, ਤੇ ਇਹ ਸਵੇਰ ਨੂੰ ਜਾਂ ਤਕਾਲਾ ਨੂੰ ਅਰਲੀ ਹਨੇਰੇ ਕਰਕੇ ਤੇ ਉੱਥੇ ਪੋਟੀ ਕਰਾ ਜਾਂਦੇ ਆ
0: ਸਾਹਮਣੇ ਬੈਗ ਸਾਹਮਣੇ ਮਟਰ
2: ਫਰੰਟ। ਕਈ ਵਾਰ ਤਾਂ ਸੰਮੀ ਸਾਹਿਬ ਏਦਾਂ ਲੱਗਦਾ ਵੀ ਜਾਂ ਆਪਾਂ ਚੱਲ ਜਾਣ ਜਾਂ ਕੋਟਾ ਲਵੇੜ ਖੜਦੇ ਆ। ਅਸੀਂ ਬੇਨਤੀ ਕਰਦੇ ਆ ਸਾਰਿਆਂ ਨੂੰ, ਮੈਂ ਕਹਿੰਦਾ ਭਾਜੀ ਦੇਖੋ ਅਸੀਂ
0: ਪੁੱਛ ਕੇ ਹੁੰਦੇ ਆ
2: ਪੰਜ ਛੇ ਦਿਨ ਕੰਮ ਕਰੀਦਾ, ਵੀਕਐਂਡ ਤੇ ਘਰ ਦੀ ਸਫਾਈ ਕਰਦੀ, ਘਾਹ ਕੋ ਕੱਟੀਦਾ, ਸਾਰਾ ਕੁਝ ਕਰਕੇ ਜਾਂਦੇ, ਤੁਸੀਂ ਜੇ ਰੱਖਿਆ ਤੇ ਇਹਨੂੰ ਪ੍ਰੋਪਰ ਆਪਣੀ ਕੇਅਰ ਵੀ ਕਰੋ ਹਨਾ। ਇਹ ਭਾਜੀ ਬੇਨਤੀ ਕਰਦੇ ਆ, ਤੁਸੀਂ ਵੀ ਮਾੜੀ ਰਿਕਵੈਸਟ ਕਰਿਓ ਭਾਜੀ।
0: ਜੀ ਜੀ ਜ਼ਰੂਰ ਭਾਜੀ,
2: ਬੇਨਤੀ ਕਰਦੇ ਆ। ਦੇਖੋ ਅਸੀਂ ਸਾਰਿਆਂ ਨੂੰ ਕਹਿੰਦੇ, ਕੁਝ ਕੁ ਬੰਦੇ ਆ ਜਿਹੜੇ ਇਹ ਆਪਣੇ ਛੱਡ ਕੇ ਚੱਲ ਜਾਂਦੇ ਆ, ਤੇ ਇਹ ਮੈਂ ਬੇਨਤੀ ਕਰਦਾ ਵੀ ਮੇਰੀ ਗੱਲ ਦਾ ਗੁੱਸਾ ਨਾ ਕਰੋ ਭਾਜੀ।
0: ਨਹੀਂ ਨਹੀਂ ਭਾਜੀ,
2: ਰੱਖੋ ਤੈਨੂੰ ਹਾਲ ਨਾ ਸੰਭੋ,
0: ਸੰਭਾਲਣਾ ਵੀ ਜ਼ਿੰਮੇਵਾਰੀ ਹੈ ਜੀ ਜੋ।
2: ਹਾਂਜੀ ਜ਼ਿੰਮੇਵਾਰੀ ਆ ਨਾ। ਹੁਣ ਸ਼ਮੀ ਸਾਹਿਬ ਤੁਸੀਂ ਸਾਰਾ ਕੁਝ ਕਲੀਅਰ ਕੀਤਾ ਹੋਵੇ, ਆਪਣੀ ਸਫਾਈ ਸਫੂਈ ਕੀਤੇ ਹੋਵੇ, ਘਾਹ ਕੋ ਕੱਟੇ ਹੋਵੇ, ਤਕਾਲਾ ਨੂੰ ਜਾਂ ਸ਼ਾਮ ਨੂੰ ਘੁਮਾਉਣ ਲੱਗਿਆ ਕਰ ਦਿਓ ਤੇ ਗੁੱਸਾ ਤਾਂ ਆਉਂਦਾ ਨਾ ਭਾਜੀ।
0: ਜੀ ਜੀ ਜੀ ਬਿਲਕੁਲ ਬਿਲਕੁਲ।
2: ਫਿਰ ਸਾਡੇ ਹਰ ਕੈਮਰੇ ਲੱਗੇ ਆ, ਕੈਮਰੇ ਵੀ ਆਉਂਦੇ, ਹੁਣ ਬੰਦਾ ਉਤਰਿਆ ਜਾਂਦਾ ਆਉਂਦਾ, ਜੇ ਮੈਂ ਉਹਨੂੰ ਪੁੱਛਾਂ ਭਾਈ ਸਾਹਿਬ ਆ ਤੁਹਾਡਾ ਕੁੱਤਾ ਸੀ, ਮੰਨਦੇ ਨੀ ਭਾਜੀ, ਗੱਲ ਹੀ ਨੀ ਮੰਨਦੇ। ਜੇ ਕਹਿੰਦਾ ਵੀ ਆ ਜਾ ਤੈਨੂੰ ਮੈਂ ਵੀਡੀਓ ਦਿਖਾ ਲੈਣਾ, ਜਮੇ ਭਾਜੀ ਮੁੱਕ ਜਾਂਦੇ ਬੰਦੇ ਸਾਡੇ ਯਾਰ। ਕੋਈ ਮਾੜੀ ਮੋਟੀ ਸਹਿਣਸ਼ੀਲਤਾ ਰੱਖੋ ਯਾਰ।
0: ਜੇ ਪਾ ਲਿਆ ਆ ਤੇ ਫਿਰ ਉਹਨਾਂ ਦੀ ਸੰਭਾਲ ਮਲ ਮੂਤਰ ਉਹ ਚੱਕਣਾ ਫਰਜ਼ ਹੈ, ਇਹ ਤਾਂ ਬਾਇਲਾਜ਼ ਵੀ ਹੈਗੇ ਆ ਭਾਜੀ।
2: ਇਹਦਾ ਇਹ ਮਤਲਬ ਥੋੜੋ ਵੀ ਘਰ ਚੋਂ ਤੁਸੀਂ ਬਾਹਰ ਕਦੇ ਲੋਕਾਂ ਨੇ ਗੰਦ ਪਾ ਲਓ ਘਰ ਜਾ ਕੇ।
0: ਨਹੀਂ ਨਹੀਂ ਵੈਰੀ ਬੈਡ ਭਾਜੀ, ਇਹ
2: ਤੇ ਭਾਜੀ ਕਹਿੰਦਾ ਤੱਕ ਉੱਚਿਆਂ ਤੋਂ ਕਿਸੇ ਦੀਆਂ ਮਹਿਲਾਂ ਨੂੰ ਨਾ ਠੰਡੇ ਹੋ ਕੇ ਭਰਿਆ ਕਰ, ਉਹ ਕੁੱਲੀ ਆਪਣੀ ਦੇ ਵਿੱਚ ਮਨਾ ਬੈਠ ਕੇ ਰਾਮ ਰਾਮ ਕਰਿਆ ਕਰ, ਤੇ ਵੰਡ ਛਕਣੀ ਤੇ ਕਰਨੀ ਕਿਰਤ ਤੂੰ, ਉਹ ਸਿੱਖ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ, ਮੇਰਾ ਸਤਿਗੁਰੂ ਯਾਰ ਗਰੀਬਾਂ ਦਾ, ਅਸੀਂ ਵੱਡਿਆ ਹੋ ਕੇ ਕੀ ਲੈਣਾ, ਅਸੀਂ ਵੱਡਿਆ ਹੋ ਕੇ ਕੀਣਾ। ਵਾਹਿਗੁਰੂ ਜੀ ਕਾ ਖਾਲਸਾ,
3: ਮਤਲਬ ਬ੍ਰਮਟਨ ਦਾ ਡਿਫਰੈਂਟ ਕੀ ਹੈ ਮਿਸਾਗਾ ਤੋਂ ਜਾਂ ਟੋਰਾਂਟੋ ਦੇ ਜੀ? ਇਹ ਸ਼ਹਿਰ ਨੂੰ ਕੋਈ ਗੋਲਡ ਵੱਖਰੇ ਲਾਣ ਦੇ ਨੇ ਜਾਂ ਗੋਲਡ ਇਹਨਾਂ ਨੂੰ ਵੱਖਰੇ ਬਣਾਤਾ ਜੀ ਸਟੀਟਾਂ ਦਾ ਜਾਂ ਕੋਈ ਇਹਨਾਂ ਨੇ? ਇਹ ਮਤਲਬ ਵਿਤਕਰਾ ਬਹੁਤ ਵੱਡਾ, ਇਹ ਜਿਹੜਾ ਮੇਅਰ ਇਹਨੇ ਬਹੁਤ ਖਰਾਬ ਖਤਰਨਾਕ ਬੰਦਾ ਹੈ ਜੀ, ਬੇੜਾ ਗਰ ਕਰਦਾ ਭਾਜੀ, ਯਕੀਨ ਕਰੋ ਇੰਨਾ ਸ਼ੋਰਟ ਲੱਗਣਾ ਜਦੋਂ ਖੋਲੀਆਂ ਭੂਰੀਆਂ ਚਿੱਠੀਆਂ
0: ਹਾਂ
3: ਜੀ ਹਰ ਬਿਲ ਹਰ ਸ਼ਮੀ ਬਾਈ ਹਰ ਬਿੱਲ ਵਧੀਆ ਹੁਣ ਪਾਣੀ ਦਾ ਬਿੱਲ ਲਾ ਲਓ, ਇਲੈਕਟ੍ਰਿਸਿਟੀ ਦਾ, ਹਰ ਚੀਜ਼ ਵਧਾ ਤੀ ਆ, ਤੇ ਜਿਹੜਾ ਰਹਿੰਦਾ ਖੁੰਦਾ ਜਿਹੜਾ ਕਸਰ ਕੱਢ ਦਿੱਤੀ ਇਹਨਾਂ ਨੇ ਜੀ ਪ੍ਰੋਪਰਟੀ ਟੈਕਸ ਦੀ, ਕਿ ਮਤਲਬ ਇਹਨਾਂ ਇਹਨਾਂ ਇਹ ਕਹਿੰਦਾ ਇੱਕ ਤੇ ਡਾਊਨ ਹੋ ਗਈ ਆ ਉਧਰੋਂ ਦੇ ਪ੍ਰੋਪਰਟੀ ਦੇ, ਉਧਰੋਂ ਇਹਨਾਂ ਨੇ ਭਾਈ ਚੱਕ ਦੀ ਚੀਕਾਂ ਕਢਾ ਦੀਆਂ ਭਾਜੀ, ਬੁਰੇ ਹਾਲ ਕੀਤੇ ਨੇ ਇੰਨੇ ਮੇਹਰ ਨੇ, ਤੇ ਬਾਈ ਇਹਨੂੰ ਚੱਲਦਾ ਕਰਨਾ ਚਾਹੀਦਾ, ਰਿਕੁਐਸਟ ਹੈ ਮੇਰੀ ਸਾਰੇ ਭੈਣ ਭਰਾਵਾਂ ਕੇ ਜੀ, ਤੇ ਧੰਨਵਾਦ ਵੀਰੇ, ਬਹੁਤ ਬਹੁਤ ਮਿਹਰਬਾਨੀ,
0: ਥੈਂਕ ਯੂ ਜੀ, ਥੈਂਕ ਯੂ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਜਾਂਦਾ ਮੈਂ, ਮੈਨੂੰ ਲੱਗਦਾ ਇੱਕ ਬਟਨ ਹੈ ਜਿਹੜਾ ਥੋੜਾ ਜਿਹਾ ਫਰੀਜ਼ ਹੋ ਜਾਂਦਾ। ਕਿਰਪਾਲ ਜੀ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਬਾਈ?
0: ਬਸ ਵਧੀਆ ਜੀ, ਤੁਸੀਂ ਸੁਣਾਓ?
4: ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਕੈਨੇਡਾ ਰਾਊਂਡ 16 ਚ ਪਹੁੰਚਿਆ।
0: ਬਿਲਕੁਲ ਜੀ ਬਿਲਕੁਲ,
4: ਗੱਲ ਜ਼ਿਕਰ ਨਹੀਂ ਕੀਤਾ ਕਿਸੇ ਨੇ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ, ਮੁਬਾਰਕ ਜੀ ਸਾਰਿਆਂ ਨੂੰ,
4: ਫਸਟ ਟਾਈਮ ਹੈਪਨ ਇਨ ਦਾ ਹਿਸਟਰੀ
0: ਜੀ।
4: ਸੈਕੰਡ ਬਾਕੀ ਜੀ, ਨਾ ਤਾਂ ਜੱਗ ਦਰਬਦਾ ਚੱਕਣ ਲੱਗੇ ਦੇਖਦੇ ਆ ਤਾਂ ਰੇਟ ਕੀ ਆ, ਨਾ ਮੈਂ ਤਾਂ ਨਾ ਸਮੋਕ ਕਰਦਾ ਨੀ ਵੇ, ਉਹ ਸਮੋਕ ਦਾ ਪੈਕ ਵੀ ਮੇਰਾ 20-25 ਰੁਪਏ ਦਾ ਹੋਣਾ, ਉਹ ਚੱਕ ਦਿੰਦੇ ਫਟਾਫਟ ਜਾ ਕੇ, ਤੇ ਹੁਣ ਜੇ 5-4 ਦਾ ਟੈਕਸ ਵਧਿਆ ਉਹਨਾਂ ਤੋਂ ਅਸੀਂ ਸਰਵਿਸਿਜ਼ ਮੰਗੀਏ, ਭਾਈ ਸਾਨੂੰ ਸਰਵਿਸਿਜ਼ ਦਿਓ, ਠੀਕ ਆ ਟੈਕਸ ਵਧਾ ਤਾ, ਸਾਨੂੰ ਸਰਵਿਸ ਚਾਹੀਦੀਆਂ, ਵਾਹਨ ਹੈਗਾ, ਵਾਹਨ ਤਾਂ ਗਰੰਟ ਦਾ ਮਿਸਾਗਰ ਵਾਲਾ ਮਿਸਾਗਾ ਤੇ ਬੈਂਟ ਆਲਮੋਸਟ ਸਿਮਲਰ ਹੀ ਹੈਗਾ, ਐਵੇਂ ਕਹਿਣ ਜੋ ਮਰਜ਼ੀ ਆਪਾਂ ਕਹੀ ਜਾਈਏ, ਕਿਉਂ ਪੇਅਰ ਕਰਨਾ ਵਾਹਨ ਨਾ ਕਰੀਏ ਅਸੀਂ।
0: ਸਹੀ ਗੱਲ ਹੈ,
4: ਤੇ ਬਾਕੀ ਦੂਸਰਾ ਇਹ ਆ ਸਾਡਾ ਆਪਦਾ ਕੀ ਹਾਲ ਆ, ਅਸੀਂ ਆਪਦਾ ਘਰ ਸੁਧਾਰਦੇ ਨੀ, ਆਹ ਦੇਖੋ ਭਾਈ ਸਭ ਕਰਕੇ ਸ਼ਰਟ ਉੱਥੇ ਕਰਾ ਕੇ ਕਿਸੇ ਕੁੱਤਿਆਂ ਦੀ ਤੇ ਜਾਂਦੇ ਆ, ਉਹ ਅਸੀਂ ਚੱਕਦੇ ਨੀ, ਅਸੀਂ ਕਹਿੰਦੇ ਜੀ ਉਹ ਫਲਾਨਾ ਖੜੋਕਾ ਜੀ ਉਹ ਗੰਦਾ, ਉਹ ਰਿਪਲੇਸ ਕਰ ਦਿਓ ਠੀਕ ਆ, ਉਹ ਗੰਦ ਹੈਗਾ ਜਦੋਂ ਕੱਢ ਦਿਓ ਜਿਹੜਾ ਪੈਲੀਟੀਸ਼ਨ ਗੰਦਾ ਹੈਗਾ ਉਹ ਖੇਡ ਲਈ ਇਸ ਵਕਤ ਥੋੜਾ ਜਿਹਾ ਅਸੀਂ ਆਪਦੇ ਆਪ ਨੂੰ ਹਰੇ ਚੌਲ ਸਕਦੀਆਂ, ਮੈਨੂੰ ਬੜੀਆਂ ਗੱਲਾਂ ਵਧੀਆ ਲੱਗਦਾ, ਅਸੀਂ ਆਪਦਾ ਸੁਧਾਰਦੇ ਨੀ, ਅਸੀਂ ਪੋਲੀਟੀਸ਼ਨ ਨੂੰ ਸੁਧਾਰਨ ਤੱਕ ਲੈਂਦੇ ਹਾਂ, ਥੋੜਾ ਬਹੁਤਾ ਅਸੀਂ ਆਪਦੇ ਘਰ ਤੋਂ ਪਹਿਲਾਂ ਸ਼ੁਰੂ ਕਰੀਏ, ਅਸੀਂ ਨਾ ਤਾਂ ਪ੍ਰੋਪਰ ਕੱਟਣਾ ਨਾ ਅਸੀਂ ਗਾਰਵੇ ਪਾਏ ਲਾ ਪ੍ਰੋਪਰ ਕਰਨਾ, ਉਹ ਦੇਖ ਲਓ ਗੱਤੇ ਵਿੱਚ ਗਾਰਵੇ ਵਾਲੇ ਤੁਨੇ ਪਏ ਹੁੰਦੇ ਆ, ਤੇ ਗਾਰਵੇ ਵਾਲਾ ਰੀਸਾਈਕਲ ਚ ਪਿਆ ਹੁੰਦਾ, ਫੂਡ ਵੇਸਟ ਉਹਦੇ ਗਾਰਵੇ ਸਿੱਟੇ ਹੁੰਦਾ, ਕੋਈ ਸਾਡੀ ਕੋਈ ਹੈ ਅਸੀਂ ਕਿਸੇ ਪੱਖੋਂ ਤੇ, ਦੂਜੇ ਸਿੱਟੀਆਂ ਜਾ ਕੇ ਦੇਖੋ ਉਹ ਸਿਟੀਜਨ ਵੀ ਉਹ ਪ੍ਰੋਪਰ ਚੱਲਦੇ ਆ, ਫਿਰ ਅਸੀਂ ਕਹਿੰਦੇ ਸਾਨੂੰ ਗਾਲਾਂ ਕੱਢਦੇ, ਉਹਦੇ ਇਹ ਕਰਦੇ ਆ ਉਹ ਕਰਦੇ ਆ, ਤੇ ਐਨੀ ਵੇ ਥੈਂਕ ਯੂ ਸੋ ਮਚ ਟੇਕਿੰਗ ਮਾਈ ਕਾਲ ਐਂਡ ਗੋ ਕੈਂਡਾ ਗੋ, ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਕਿਰਪਾਲ ਭਾਈ ਹੁਣ ਦਾ ਇਹ ਹੈ ਵੀ ਸਾਨੂੰ ਆ ਜਿਹੜਾ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਪਵੇਗਾ, ਹਰ ਇੱਕ ਨੂੰ ਆ ਜਿਹੜਾ ਜ਼ਿੰਮੇਵਾਰ ਬਣਨਾ ਪਵੇਗਾ, ਤਾਂ ਹੀ ਕੋਈ ਸਿਟੀ ਦਾ ਕੋਈ ਜਗ੍ਹਾ ਦਾ ਸੁਧਾਰ ਆ ਜਿਹੜਾ ਹੋ ਸਕਦਾ। ਕਮਲਜੀਤ ਭਾਜੀ ਸਤਿ ਸ੍ਰੀ ਅਕਾਲ
5: ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ ਹੁਣ ਪੀੜ੍ਹੀ ਥੱਲੇ ਸੋਟਾ ਤਾਂ ਅਸੀਂ ਮਾਰ ਲਈਏ, ਪਰ ਸਿਟੀ ਦਾ ਪੀੜ੍ਹੀ ਥੱਲੇ ਸੋਟਾ ਕੌਣ ਮਾਰੂ,
0: ਉਹ ਆਪਾਂ ਹੀ ਮਾਰਨਾ ਜੀ ਜਦੋਂ ਇਲੈਕਸ਼ਨ ਆਉਂਦੀਆਂ ਨੇ
5: ਮਾਰਨਾ ਨਾ ਹੋ ਨਾ। ਸੋ ਇਸ ਕਰਕੇ ਗੱਲ ਉਹ ਮੇਰੇ ਖਿਆਲ ਦੇ ਨਾਲ ਜਿਹੜੀਆਂ ਰਿਐਲਿਟੀ ਆ ਉੱਤੇ ਸਾਨੂੰ ਦੇਣਾ ਪੈਂਦਾ, ਸਿਟੀ ਟਿਕਟਾਂ ਵੀ ਦਿੰਦੀ ਹੈ ਨਾ, ਵੀ ਪੇ ਫੋਰ ਇਟ, ਹਨਾ ਇਹੀ ਹੈ ਨਾ। ਹੁਣ ਦੇਖੋ ਟੈਕਸਾਂ, ਟੈਕਸ ਜਿਹੜਾ ਆ ਹਰ ਇੱਕ ਪ੍ਰੋਵਿੰਸ ਆ ਚਾਹੇ ਦੁਨੀਆਂ ਵਿੱਚ ਕੋਈ ਵੀ ਕੰਟਰੀ ਆ ਉੱਥੇ ਵਧਾਉਂਦੀ ਆ
0: ਜੀ।
5: ਹੁਣ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਸਾਨੂੰ ਉਹਨਾਂ ਦੀਆਂ ਸਰਵਿਸ
0: ਨਹੀਂ ਮਿਲਦੀਆਂ, ਸਹੀ ਗੱਲ।
5: ਹੁਣ ਬਾਈ ਜੀ ਪਹਿਲਾਂ ਸਨੋਹ ਦੀ ਗੱਲ ਕਰਕੇ ਗਏ ਆ, ਹੁਣ ਕ੍ਰੈਸ਼ਨ ਦੇ ਵਿੱਚ ਤਾਂ ਸਨੋਹ ਚੱਕਦੇ ਨੀ ਕਦੀ ਵੀ ਇਹ, ਔਰ ਜਿਸ ਬੰਦੇ ਨੇ ਕ੍ਰੈਸ਼ਨ ਦੇ ਵਿੱਚੋਂ ਬਾਹਰ ਮੇਨ ਰੋਡ ਤੇ ਨਿਕਲਣਾ ਉੱਥੇ ਐਡਾ ਵੱਡਾ ਉਹ ਬੰਨ ਜਿਹਾ ਬਣਾ ਜਾਂਦੇ ਆ ਜਾ ਕੇ ਚੱਕਦੇ ਉਹ, ਉੱਥੇ ਹੀ ਗੱਡੀਆਂ ਫਸੀਆਂ ਹੁੰਦੀਆਂ, ਬੰਦਾ ਘਰੋਂ ਤਾਂ ਨਿਕਲ ਜਾਂਦਾ ਜਾ ਕੇ ਉੱਥੇ ਗੱਬੇ ਜਾ ਕੇ ਫਸ ਜਾਂਦਾ ਫਿਰ ਜਾ ਕੇ। ਹੁਣ ਸਾਡਾ ਜਿਹੜਾ ਟੈਕਸ ਆ ਉਹ ਜਾਂਦਾ ਜਾਂਦਾ ਕਿਤੇ ਤੁਹਾਡੇ ਸਾਹਮਣੇ ਬਿਲਡਿੰਗ ਦਾ ਰੌਲਾ ਪੈ ਰਿਹਾ ਨਾ ਉੱਥੇ 40-50 million dollars ਦਾ
0: ਜੀ ਜੀ।
5: ਤੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਆਪਣੇ ਘਰੇ ਵੋਟਾਂ ਪੈਣੀਆਂ ਕਿੰਨੀਆਂ ਗਈਆਂ, ਬਹੁਤ ਥੋੜਾ ਜਿਹਾ ਦੂਜਾ ਦੀ ਵੋਟਾਂ ਦੀ ਪਰਸੈਂਟੇਜ ਹੈਗੀ ਆ, ਤੇ ਜਿੰਨੇ ਵੀ ਬੰਦੇ ਭਾਈ ਵੋਟਾਂ ਹੈਗੀਆਂ ਆਪਣੇ ਬਜ਼ੁਰਗਾਂ ਨੂੰ ਆਪਣੇ ਘਰੇ ਬਹਿ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰੋ ਤੇ ਐਸੀ ਚੇਂਜ ਲੈ ਕੇ ਆਈਏ, ਤੇ ਨਹੀਂ ਤੇ ਟੈਕਸ ਦੇਈ ਚਲੋ ਪ੍ਰੋਪਰਲੀ ਟੈਕਸ ਕਿੱਥੇ ਦੀ ਕਿੱਥੇ ਪਹੁੰਚ ਗਿਆ ਤਾਂ ਤੁਸੀਂ ਦੇਖ ਲਓ ਤੁਸੀਂ। ਫਿਰ ਇਹ ਨੀ ਕਿਹਾ ਵੀ ਅਸੀਂ ਜਿਹੜਾ ਉਹ ਘਰ ਦੇ ਮੋਹਰੇ ਡਰਾਈਵਰ ਦੇ ਮੋਹਰੇ ਬੰਨ ਬਣਾ ਦਿੰਦੇ ਆ, ਜਿਹੜੇ ਸਲੋ ਆ ਟਰੱਕਾਂ ਦਾ ਉਹ ਅਸੀਂ ਚੱਕ ਦਿਆ ਕਰਾਂਗੇ, ਉਹ ਬੰਦਾ 10-10 feet ਦੇ ਉੱਤੇ ਤਾਂ ਡਰਾਈਵਰ ਜਾਂ ਕਿੰਨੇ ਕੁ ਬੰਦੇ ਲਾਣਗੇ ਇਹ ਉਹਦੇ ਉੱਤੇ।
0: ਕਮਲਜੀਤ ਭਾਜੀ ਕੁਇਕਲੀ, ਸੋਰੀ ਮੈਂ ਤੁਹਾਨੂੰ ਇੰਟਰਪਟ ਕੁਇਕਲੀ ਹੈ ਜਿਹੜਾ ਥੋੜ੍ਹਾ ਜਿਹਾ ਤੁਸੀਂ ਇਹ ਦੱਸ ਦਿਓ, ਜਿੱਦਾਂ ਤੁਸੀਂ ਕਿਹਾ ਵੌਨ ਦੇ ਨਾਲ ਜਾਂ ਵੁੱਡਬ੍ਰਿਜ ਦੇ ਨਾਲ ਆਪਾਂ ਨੂੰ ਕੰਪੈਰੀਜ਼ਨ ਕਰਨਾ ਚਾਹੀਦਾ, ਤੇ ਮੇਜਰ 2-3 ਕਿਹੜੇ ਤੁਹਾਨੂੰ ਲੱਗੇ ਵੀ ਵੌਨ ਦੇ ਵਿੱਚ ਹੋ ਰਹੇ ਨੇ ਵੀ ਸਾਡੇ ਜਿਹੜੇ ਬ੍ਰੈਂਪਟਨ ਦੇ ਵਿੱਚ ਉਹ ਨਹੀਂ ਚੀਜ਼ਾਂ ਹੋ ਰਹੀਆਂ?
5: ਉਹਦੇ ਦੇਖੋ ਜੀ ਅਸੀਂ ਤੇ ਪਹਿਲਾਂ ਜਦੋਂ ਤੁਸੀਂ ਵੌਨ ਦੇ ਵਿੱਚ ਜਾਂਦੇ ਤੁਹਾਨੂੰ ਪਲਾਜ਼ੇ ਹੀ ਡਿਫਰੈਂਟ ਟਾਈਪ ਦੇ ਲੱਗਦੇ ਆ, ਖੁੱਲੀਆਂ ਖੁੱਲੀਆਂ ਇੰਟਰਸਾਂ ਤੇ ਸਾਰਾ ਕੁਛ ਘਰਾਂ ਦੀ ਜਿਹੜੀ ਬਣਤ ਰਿਹਾ ਉਹ ਤੁਸੀਂ ਦੇਖ ਲਓ ਠੀਕ ਹੈ। ਸਾਡੇ ਬਹੁਤ ਸਾਰੇ ਬੰਦੇ ਇਹੋ ਜਿਹੇ ਵੀ ਹੈਗੇ ਆ ਵੀ ਜਿਹੜੇ ਘਾਹ ਵਗੈਰਾ ਮੋਹਰੋਂ ਨਹੀਂ ਕੱਢਦੇ, ਪਰ ਸਿਟੀਜ਼ਨ ਦੂਜਾ ਕਰੇ ਉਹ, ਹੁਣ ਬੇਸਮੈਂਟਾਂ ਤੋਂ ਪੁੱਕੜਾਂ ਗੋ ਅਸੀਂ ਬੰਦੇ ਰੱਖਿਓ ਆ ਤੇ ਉੱਥੇ ਪਾਰਕਿੰਗ ਮਿਲਣੀ ਨੀ ਤੇ ਸਿੱਧੀ ਕਾਰਵਾਈ ਕਰੇ। ਜਿਹੜਾ ਬੰਦਾ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਸਿਟੀ ਆਪਣੇ ਆਪ ਉਹਨੂੰ ਪੇ ਫਾਈਨ ਕਰੇ, ਪਰ ਸਿਟੀ ਨੂੰ ਕੌਣ ਪੁੱਛੇ ਫਿਰ ਸਿਟੀ ਦੀ ਜਵਾਬਦਾਰੀ ਕਿੱਥੇ ਆ? ਤੇ ਇਹ ਜਿਹੜੇ ਬੰਦੇ ਆ ਕੇ ਨਾ ਕਹਿੰਦੇ ਅਸੀਂ ਤੁਹਾਡੀ ਭਾਸ਼ਾ ਜਾਣਦੇ ਆ, ਅਸੀਂ ਤੁਹਾਡੀ ਕਮਿਊਨਿਟੀ ਦੇ ਪਿੱਛੇ ਵਾ, ਇਹ ਕੁਛ ਨੀ, ਕਮਿਊਨਿਟੀ ਕਮਿਊਨਿਟੀ ਦਾ ਕੋਈ ਹਿਸਾਬ ਨੀ ਆ, ਇਹ ਡਮਰੂ ਵਜਾਉਣੇ ਵਾਲੇ ਸ਼ੋਸ਼ਣੇ ਰੱਖੇ ਉਹਨਾਂ ਨੇ ਉੱਥੇ ਲਿਜਾ ਕੇ, ਇਹ ਗੱਲ ਨੀ ਕਰ ਸਕਦੇ ਬੰਦੇ ਇਹ ਜਾ ਕੇ, ਅਸੀਂ ਰਾਜਾ ਤੋਂ ਲਿਆ ਕੇ ਉਹਨੂੰ ਪਕੌੜੇ ਸਿਖਾ ਲਏ ਏਦਾਂ ਗੱਲ ਹੈ ਜਾਂ ਆਹ ਬਾਲ ਟਿਕੂ ਤੇ ਚਲ ਗਏ, ਤੇ ਜੇ ਏਦਾਂ ਕਰਨਾ ਤਾਂ ਕਰੀ ਚਲੋ ਕਮਾ ਕਮਾ ਕੇ ਇਹਨਾਂ ਨੂੰ ਦੇਈ ਚਲੋ, ਤੇ ਬਾਕੀ ਰੇਡੀਓ ਤੇ ਆ ਗਏ ਇੱਥੇ ਗੱਲਬਾਤ ਕਰ ਲਈ ਮੁੜ ਕੇ ਚਲ ਗਏ ਆਪਣੇ ਆਪਣੀ ਫਸਟ ਸਿੰਘ ਝਾੜੀ ਦਾ ਨਿਕਲ ਕੇ ਜਾ ਕੇ, ਤੇ ਇਹ ਚੇਂਜ ਲਿਆਣੀ ਆ ਤੇ ਹਰ ਇੱਕ ਬੰਦੇ ਹੁਣ ਆਪਾਂ ਇਹ ਗੱਲ ਕਹਿ ਰਹੇ ਕਿ ਭਾਈ ਦੂਜਾ ਕਰੋ। ਬਾਕੀ ਅਮਰੀਕ ਸਿੰਘ ਜੀ ਉਹ ਜਿਹੜੇ ਬੰਦੇ ਨਾ ਆਪਣੇ ਘਰ ਦੇ ਉੱਤੇ ਕਰਵਾ ਲਏ ਆ, ਮੇਰੇ ਕੋਲ ਹੈਗੀ ਇੱਕ ਟੇਪ ਲਾਣੇ, ਮੈਂ ਤੁਹਾਨੂੰ ਲਾਉਣੀ ਦੱਸ ਦੂੰਗਾ ਕਿੱਦਾਂ, ਮੈਂ ਤੁਹਾਨੂੰ ਕਾਲ ਕਰਦਾ ਤੁਹਾਨੂੰ ਬਾਅਦ ਵਿੱਚ ਠੀਕ ਆ। ਉਹ ਟੇਪ ਲਾਉਣੀ ਆ ਜੀ, ਤੁਹਾਨੂੰ ਦੱਸੂਗਾ ਕੀ ਕੰਮ ਕਰਨਾ, ਜਿਹੜਾ ਕਿਹੜੇ ਉਹ ਕੁੱਤੇ ਵਾਲਾ ਜੰਗਲ ਪਾਣੀ ਚੱਕਦੇ ਨੀ ਲਿਆ ਕੇ ਜੀ, ਤੁਹਾਡਾ ਟਾਈਮ ਦੇਣ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਮਲਜੀਤ ਭਾਜੀ। ਸੋ ਸੋਲੂਸ਼ਨ ਵੀ ਦੱਸਤਾ, ਪਰ ਮੈਨੂੰ ਇਹ ਲੱਗਦਾ ਵੀ ਆਪੋ ਆਪਣੀ ਜ਼ਿੰਮੇਵਾਰੀ ਆ ਜਿਹੜੀ ਸਾਨੂੰ ਹਰ ਇੱਕ ਨੂੰ ਆ ਜਿਹੜੀ ਸਮਝਣੀ ਪਵੇਗੀ। ਸੋ ਕੁਛ ਕੁ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ, ਕਿਉਂਕਿ ਹੁਣ ਇਸ ਵਾਰ ਜਿਹੜਾ ਮਾਹੌਲ ਕਾਫੀ ਗਹਿਮਾ ਗਹਿਮੀ ਵਾਲਾ ਹੋਵੇਗਾ, ਸਾਰਿਆਂ ਨੂੰ ਪਤਾ ਜਿਹੜੀ ਇਸ ਟਾਈਮ ਓਨਟਾਰੀਓ ਦੇ ਵਿੱਚ ਮਿਊਂਸੀਪਲ ਇਲੈਕਸ਼ਨਸ ਹੈ ਜਿਹੜੇ ਅਕਤੂਬਰ ਦੇ ਵਿੱਚ ਆ ਰਹੀਆਂ ਨੇ, ਬਹੁਤ ਸਾਰੇ ਦਿਗਜ ਸ਼ਖਸੀਅਤਾਂ ਉੱਤਰ ਰਹੀਆਂ ਨੇ, ਕਈ ਆ ਜਿਹੜੇ ਨਹੀਂ ਦੁਬਾਰਾ ਰੀਇਲੈਕਟ ਕਰ ਰਹੇ, ਸ਼ਾਇਦ ਉਹਨਾਂ ਨੂੰ ਜ਼ਮੀਨੀ ਹਕੀਕਤ ਬਾਰੇ ਪਤਾ ਹੋਵੇਗਾ। ਸੋ ਬਹੁਤ ਕੁਛ ਚੱਲ ਰਿਹਾ, ਪਰ ਸਮੇਂ ਸਮੇਂ 'ਤੇ ਆਪਾਂ ਉਸ ਦੀ ਗੱਲਬਾਤ ਕਰਦੇ ਰਹਾਂਗੇ, ਤੁਹਾਨੂੰ ਜਾਗਰੂਕ ਸੁਚੇਤ ਕਰਦੇ ਰਹਾਂਗੇ। ਕਰਕੇ ਤੇ ਜਿਹੜੇ ਜਿਹੜੇ ਕੌਂਸਲਰ ਆ ਜਿਹਨਾਂ ਨੂੰ ਈਮੇਲਾਂ ਭੇਜੀਆਂ ਜੇ ਉਹ ਆ ਜਾਂਦੇ ਉਹ ਵੀ ਦੱਸਾਂਗੇ, ਜਿਹੜੇ ਨਹੀਂ ਆਉਂਦੇ ਉਹ ਵੀ ਤੁਹਾਡੇ ਨਾਮ ਤੁਹਾਡੇ ਨਾਲ ਉਹਨਾਂ ਦੇ ਨਾਮ ਅਸੀਂ ਸਾਂਝੇ ਕਰਾਂਗੇ। ਸੋ ਸਟੂਡੀਓ ਨੰਬਰ 905-673-3337 9056733337 ਆਓ ਫਿਰ ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਉੱਧਰ ਚੱਲਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਦੋ ਕੁ ਸਟੋਰੀਜ਼ ਆ ਜਿਹੜੀਆਂ ਕਵਰ ਕਰਨੀਆਂ ਉਹਦੇ 'ਤੇ ਤੁਹਾਡੇ ਵਿਚਾਰ ਲਵਾਂਗੇ। ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਵੱਲੋਂ ਆ ਜਿਹੜਾ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ। ਐਨੂਅਲ ਸੇਫਟੀ ਐਮਿਸ਼ਨ ਟੈਸਟ ਕਰਾਉਣਾ, ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ ਕਰਾਉਣੇ ਚਾਹੁੰਦੇ ਹੋ, ਟਰਾਂਸਮਿਸ਼ਨ ਡਿਫ ਹੈ ਜਿਹੜਾ ਉਹ ਰੀਬਿਲਟ ਕਰਾਉਂਦੇ ਨੇ ਕਰਦੇ ਨੇ, ਡੀ ਪੀ ਐਸ ਸਿਸਟਮ ਹੈ ਜਿਹੜਾ ਰਿਪੇਅਰ ਕਰਾਉਣਾ ਚਾਹੁੰਦੇ ਹੋ, ਗੱਲ ਕੀ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ, ਕੋਈ ਵੀ ਟਰੱਕਾਂ ਟਰੇਲਾਂ ਦਾ ਕੰਮ ਕਰਾਉਣਾ ਤੁਸੀਂ ਚਲੇ ਜਿਓ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਇੱਕ ਤਾਂ ਕੰਮ ਕੁਆਲਿਟੀ ਦਾ ਕੀਤਾ ਜਾਂਦਾ, ਪਲੱਸ ਉੱਤੋਂ ਦੀ ਜਿਹੜਾ ਮੁਰੰਮਤ ਦਾ ਖਰਚਾ ਆ ਬਿਲਕੁਲ ਵਾਜਬ ਹੈ। ਤੁਸੀਂ ਜੀ ਟੀ ਏ ਦੇ ਵਿੱਚ ਸ਼ੋਪ ਰਾਊਂਡ ਕਰ ਲਿਓ, ਫਿਰ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਤੋਂ ਬੰਦਾ ਸ਼ੋਪ ਰਾਊਂਡ ਕਰਦਾ ਵੀ ਉੱਥੇ ਕਿੰਨੇ ਲੱਗਣਗੇ ਅਤੇ ਉੱਥੇ ਕਿੰਨੇ ਲੱਗਣਗੇ, ਯੂ ਵਿਲ ਬੀ ਅਮੇਜ਼ਡ। ਹਾਂਜੀ, ਸੋ 519-490 ਕਾਰਡ 5194009061 'ਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਲਿਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ। ਜਿਹੜੀ ਪੀ ਐੱਮ ਇੰਸਪੈਕਸ਼ਨ ਹੁੰਦੀ ਹੈ ਉਹ ਕੰਪਲੀਮੈਂਟਰੀ ਜਾਂ ਫਰੀ ਆਫ ਕੋਸਟ ਹੈ ਜਿਹੜੀ ਉਹ ਤੁਹਾਨੂੰ ਕੀਤੀ ਜਾਵੇਗੀ। ਅਤੇ ਦੋਸਤੋ ਭੰਗੜਾ ਤੁਸੀਂ ਜੁਆਇਨ ਕਰਨਾ ਤਾਂ ਫਿਰ ਦਾ ਭੰਗੜਾ ਅਕੈਡਮੀ ਬੜੇ ਮਾਣ ਦੇ ਨਾਲ ਹੈ ਜਿਹੜੇ ਤੁਹਾਨੂੰ ਅਸੀਂ ਇਸ ਅਕੈਡਮੀ ਦਾ ਰੈਕਮੈਂਡ ਕਰਦੇ ਹਾਂ। ਰੈਕਮੈਂਡ ਇਸ ਕਰਕੇ ਕਿਉਂਕਿ ਜਦੋਂ ਸਾਨੂੰ ਜ਼ਮੀਨੀ ਹਕੀਕਤ ਪਤਾ ਹੁੰਦੀ ਹੈ, ਗਰਾਊਂਡ ਰਿਐਲਿਟੀ ਪਤਾ ਹੁੰਦੀ ਹੈ ਕਿਸੇ ਬਿਜ਼ਨਸ ਬਾਰੇ, ਕਿਹੋ ਜਿਹੀ ਸਰਵਿਸ ਦਿੱਤੀਆਂ ਜਾ ਰਹੀਆਂ ਨੇ, ਕਿਹੋ ਜਿਹਾ ਖਾਸ ਤੌਰ 'ਤੇ ਜਦੋਂ ਬੱਚਿਆਂ ਦੀ ਗੱਲ ਤੁਰਦੀ ਹੈ ਅਤੇ ਉਹਦੇ 'ਤੇ ਦੋਸਤੋ ਜ਼ੀਰੋ ਕੰਪਰੋਮਾਈਜ਼ ਕਰੋ, ਜ਼ੀਰੋ ਕੰਪਰੋਮਾਈਜ਼। ਜਿੱਥੇ ਤੁਹਾਨੂੰ ਲੱਗਦਾ ਵੀ ਸਰਵਿਸ ਨਹੀਂ ਵਧੀਆ ਉੱਥੇ ਬਿਲਕੁਲ ਵੀ ਆਪਣੇ ਬੱਚੇ ਨਾ ਭੇਜੋ। ਦਾ ਭੰਗੜਾ ਅਕੈਡਮੀ, ਦਾ ਭੰਗੜਾ ਅਕੈਡਮੀ ਇੱਕ ਵਾਰ ਤੁਸੀਂ ਜੁਆਇਨ ਕਰਿਓ, ਆਪਣੇ ਬੱਚਿਆਂ ਨੂੰ ਭੇਜਿਓ। ਤੁਸੀਂ ਆ ਜਿਹੜੇ ਆਪ ਕਹੋਗੇ ਵੀ ਆਹ ਅਸੀਂ ਡਿਸੀਜਨ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਲਿੱਤਾ। ਸੋ ਪਹਿਲਾਂ ਤਾਂ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਲਓ ਜੋਤ ਹੋਣਾ ਦਾ, 6475077672 647-5776772। ਭਾਵੇਂ ਤੁਸੀਂ ਬੱਚਿਆਂ ਨੂੰ ਸਿਖਾਉਣਾ ਜਾਂ ਫਿਰ ਤੁਸੀਂ ਆਪ ਸਿੱਖਣਾ ਚਾਹੁੰਦੇ ਹੋ, ਸੋ ਇਹਨਾਂ ਕੋਲ ਹਰ ਇੱਕ ਏਜ ਗਰੁੱਪ ਦੀਆਂ ਕਲਾਸਿਸ ਹੈ ਜਿਹੜੀਆਂ ਉਹ ਚੱਲਦੀਆਂ ਪਈਆਂ। ਦਾ ਭੰਗੜਾ ਅਕੈਡਮੀ ਸਮਰ ਕੈਂਪ ਹੈ ਜਿਹੜਾ ਉਹ ਜੁਲਾਈ ਦੇ ਅਗਲੇ ਹਫ਼ਤੇ ਤੋਂ ਮੇਰੇ ਖਿਆਲ ਸ਼ੁਰੂ ਹੋ ਜਾਣਾ, ਉਹਦੇ ਬਾਬਤ ਹੋਰ ਜਾਣਕਾਰੀ ਲੈਣੀ ਹੈ। ਬੱਚੇ ਬਿਜ਼ੀ ਰਹਿਣਗੇ, ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਵਿਰਸੇ ਦੇ ਨਾਲ ਜੁੜਨਗੇ, ਪਲੱਸ ਜਿੰਨੇ ਵੀ ਇੰਸਟਰਕਟਰਸ ਹੈ ਜਿਹੜੇ ਉੱਥੇ ਸਿਖਾਉਂਦੇ ਨੇ ਉਹ ਬਹੁਤ ਵਧੀਆ ਅਹੁਦਿਆਂ 'ਤੇ ਹੈ, ਪੋਜੀਸ਼ਨਾਂ 'ਤੇ ਕੰਮ ਕਰ ਰਿਹਾ, ਕੋਈ ਮੈਡੀਕਲ ਸਕੂਲ ਦੇ ਵਿੱਚ, ਕੋਈ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ। ਉਹ ਤੁਹਾਡੇ ਬੱਚਿਆਂ ਨੂੰ ਵੀ ਗਾਈਡ ਕਰਨਗੇ ਵੀ ਜੇ ਤੁਹਾਡਾ ਇੱਧਰਲੇ ਪਾਸੇ ਇੰਟਰਸਟ ਹੈ ਤਾਂ ਤੁਹਾਨੂੰ ਆ ਜਿਹੜਾ ਕਿਹੜਾ ਪਾਥ ਫੋਲੋ ਕਰਨਾ ਪੈ ਚਾਹੀਦਾ ਹੈ। ਸੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਸ਼ਾਇਦ ਬੱਚੇ ਪੇਰੈਂਟਸ ਦੀ ਗੱਲ ਉਨੀ ਨਹੀਂ ਮੰਨਦੇ ਪਰ ਜਿੰਨੀ ਆਪਣੇ ਇੰਸਟਰਕਟਰ ਦੀ ਗੱਲ ਮੰਨਦੇ ਹੁੰਦੇ ਹੈ। ਸੋ ਇੰਟਰਸਟ ਹੈ ਜਿਹੜਾ ਬੱਚਿਆਂ ਦਾ ਨਾਲੇ ਪਤਾ ਚੱਲਦਾ। ਸੋ ਦਾ ਭੰਗੜਾ ਅਕੈਡਮੀ ਨੰਬਰ ਇੱਕ ਵਾਰ ਫਿਰ 6475077672 6475077672 ਦਾ ਭੰਗੜਾ ਅਕੈਡਮੀ ਦੇ ਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਆਓ ਫਿਰ ਹੁਣ ਥੋੜ੍ਹੀ ਦੇਰ ਚੱਲਦੇ ਹੈਂ ਹੈਡਲਾਈਨਸ ਵੱਲ।

ਜੀ ਆ ਦੋਸਤੋ, ਆਓ ਫਿਰ ਹੁਣ ਚੱਲਦੇ ਆ ਕੈਨੇਡਾ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ, ਕੀ ਕੁਝ ਆ ਜਿਹੜਾ ਵਾਪਰ ਰਿਹਾ ਤੇ ਦੀਨ ਦੁਨੀਆ ਦੇ ਵਿੱਚ ਵੀ ਕੀ ਅਪਡੇਟਸ ਹੈ। ਇਸ ਟਾਈਮ ਆ ਜਿਹੜਾ ਫੈਡਰਲ ਕੋਰਟ ਤੋਂ ਜਿਹੜੀ ਖਬਰ ਆ ਰਹੀ ਹੈ, ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਕਹਿੰਦੇ ਵੀ ਇਸ ਟਾਈਮ ਜਿਹੜੇ ਕੋਰਟਸ ਦੇ ਵਿੱਚ ਜਿਹੜੇ ਕੇਸਿਸ ਪਹੁੰਚ ਰਹੇ ਨੇ ਇਮੀਗ੍ਰੇਸ਼ਨ ਦੇ ਰਿਲੇਟਡ, ਉਹਨਾਂ ਦੀ ਤਾਦਾਦ ਬਹੁਤ ਵੱਡੀ ਵੱਧ ਚੁੱਕੀ ਹੈ ਤੇ 2026 ਦੇ ਵਿੱਚ ਤਕਰੀਬਨ 30,000 ਫਾਈਲਸ ਆ ਜਿਹੜੀਆਂ ਬੈਕਲੌਗ ਦੇ ਵਿੱਚ ਪਈਆਂ ਹੋਈਆਂ, ਜਿਸ ਕਰਕੇ ਉਹਨਾਂ ਦਾ ਪ੍ਰੋਸੈਸਿੰਗ ਟਾਈਮਸ ਹੈ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ। ਹਾਲਾਂਕਿ ਆ ਜਿਹੜਾ ਇੱਕ ਸੀਗਾ ਵੀ 48 ਘੰਟੇ ਦੇ ਵਿੱਚ ਜਿਹੜੇ ਡਾਕੂਮੈਂਟਸ ਹੈ ਜਿਹੜੇ ਉਹ ਪ੍ਰੋਸੈਸ ਕੀਤੇ ਜਾਣਗੇ, ਹੁਣ ਉਹਨਾਂ ਡਾਕੂਮੈਂਟਸ ਨੂੰ ਪ੍ਰੋਸੈਸ ਕਰਨ ਵਾਸਤੇ ਫੈਡਰਲ ਕੋਰਟ ਨੂੰ ਹੈ ਜਿਹੜਾ ਤਕਰੀਬਨ ਕਈ ਹਫ਼ਤੇ, 4 ਤੋਂ 8 ਹਫ਼ਤਿਆਂ ਦਾ ਟਾਈਮ ਹੈ ਜਿਹੜਾ ਇਹ ਲੱਗ ਰਿਹਾ। ਅਤੇ ਉੱਥੇ ਹੀ ਕੰਜ਼ਰਵੇਟਿਵਸ ਵੱਲੋਂ ਹੈ ਜਿਹੜਾ ਪੋਲੀਟੀਕਲ ਪਾਰਟੀ ਜਿਹੜੀ ਹੈ ਉਹਦੇ ਵੱਲੋਂ AI ਦਾ ਇਸਤੇਮਾਲ ਕੀਤਾ ਗਿਆ ਸੀਗਾ, ਇੱਕ ਐਡ ਚੱਲੀ ਸੀਗੀ ਅਤੇ ਐਕਸਪਰਟ ਨੇ ਕਿਹਾ ਵੀ ਇਹ ਕੰਜ਼ਰਵੇਟਿਵ ਹੈ ਜਿਹੜੀ ਸ਼ਾਇਦ ਪਹਿਲੀ ਪਾਰਟੀ ਹੋ ਸਕਦੀ ਹੈ, ਪਰ ਹੋਰ ਜਿਹੜੀਆਂ ਜਿੰਨੀਆਂ ਵੀ ਹੋਰ ਪਾਰਟੀਆਂ ਨੇ ਉਹ ਵੀ ਬਹੁਤ ਜਲਦੀ ਹੈ ਜਿਹੜਾ AI 'ਤੇ ਡਿਪੈਂਡੈਂਟ ਹੋ ਰਹੀਆਂ ਨੇ, ਆਪਣੀਆਂ ਵੀਡੀਓਜ਼ AI ਜਨਰੇਟ ਬਣਾ ਰਹੀਆਂ ਨੇ, ਤਾਂ ਕਿ ਹੈ ਜਿਹੜਾ ਆਪਣੇ ਆਪਣੇ ਜੋ ਪਾਰਟੀ ਦੀਆਂ ਨੀਤੀਆਂ ਨੇ, ਜੋ ਪਾਰਟੀ ਕਹਿਣਾ ਚਾਹੁੰਦੀ ਹੈ, ਉਹਨਾਂ ਨੂੰ ਆਮ ਕੈਨੇਡੀਅਨਸ ਤੱਕ ਹੈ ਜਿਹੜਾ ਪਹੁੰਚਾਇਆ ਜਾਵੇ। ਅਤੇ ਉੱਥੇ ਹੀ ਅਮਰੀਕਾ ਵੱਲੋਂ ਇਰਾਨ ਦੇ ਡਰੋਨ ਅਤੇ ਫੌਜੀ ਟਿਕਾਣਿਆਂ ਦੇ ਉੱਤੇ ਹਵਾਈ ਹਮਲਿਆਂ ਤੋਂ ਬਾਅਦ ਮਿਡਲ ਈਸਟ ਦੇ ਵਿੱਚ ਇਸ ਟਾਈਮ ਤਣਾਅ ਜਿਹੜਾ ਵੱਧ ਗਿਆ। ਜਵਾਬ ਦੇ ਵਿੱਚ ਇਰਾਨ ਨੇ ਬਹਿਰੀਨ ਦੇ ਉੱਤੇ ਆ ਜਿਹੜਾ ਡਰੋਨ ਹਮਲਾ ਕੀਤਾ ਅਤੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਰਸਤਾ ਜਿਹਨੂੰ ਸਟ੍ਰੇਟ ਆਫ ਹਾਰਮੋਜ਼ ਕਹਿੰਦੇ ਆ ਵਿੱਚ ਇੱਕ ਤੇਲ ਟੈਂਕਰ ਦੇ ਉੱਤੇ ਹਮਲਾ ਵੀ ਕੀਤਾ। ਅਮਰੀਕੀ ਫੌਜ ਦਾ ਕਹਿਣਾ ਉਸਨੇ ਇਰਾਨ ਦੇ ਨਿਗਰਾਨੀ ਪ੍ਰਣਾਲੀ, ਡਰੋਨ ਸਟੋਰੇਜ, ਹਵਾਈ ਰੱਖਿਆ ਪ੍ਰਣਾਲੀ ਅਤੇ ਹੋਰ ਕਈ ਫੌਜੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ। ਇਹ ਕਾਰਵਾਈ ਇੱਕ ਵਪਾਰਕ ਜਹਾਜ਼ 'ਤੇ ਹੋਏ ਹਮਲਿਆਂ ਦੇ ਡਰੋਨ ਹਮਲੇ ਦੇ ਜਵਾਬ ਵਿੱਚ ਕੀਤੀ ਗਈ। ਇਸ ਘਟਨਾ ਤੋਂ ਬਾਅਦ ਸਟੇਟ ਆਫ ਹਾਰਮੋਜ਼ ਦੇ ਵਿੱਚ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਇਹ ਰਸਤਾ ਦੁਨੀਆ ਦੇ ਵੱਡੇ ਹਿੱਸੇ ਦੇ ਕੱਚੇ ਤੇਲ ਦੀ ਸਪਲਾਈ ਲਈ ਬਹੁਤ ਮਹੱਤਵਪੂਰਨ ਹੈ। ਇਸ ਲਈ ਇੱਥੇ ਕੋਈ ਵੀ ਟਕਰਾਅ ਵਿਸ਼ਵ ਤੇਲ ਦੀਆਂ ਕੀਮਤਾਂ ਅਤੇ ਗਲੋਬਲ ਅਰਥ ਵਿਵਸਥਾ 'ਤੇ ਅਸਰ ਪਾ ਸਕਦਾ ਹੈ। ਬ੍ਰੈਂਪਟਨ ਦੇ ਵਿੱਚ ਇਸ ਸਾਲ ਸ਼ੁਰੂਆਤ ਦੇ ਵਿੱਚ 10 ਜਨਵਰੀ ਨੂੰ ਇੱਕ ਹਿੰਸਕ ਕਾਰਜੈਕਿੰਗ ਦਾ ਮਾਮਲਾ ਪੀਲ ਰੀਨਾ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਦੋਸ਼ ਲਗਾਏ ਨੇ। ਘਟਨਾ ਇਹ 10 ਜਨਵਰੀ ਦੀ ਤੜਕ ਸਾਰ 2:10 ਕੁਈਨ ਸਟਰੀਟ ਈਸਟ ਅਤੇ ਗੋਰਵੇ ਡਰਾਈਵ ਦੇ ਕੋਲ ਵਾਪਰੀ ਸੀਗੀ, ਜਦੋਂ ਇੱਕ ਜੋੜਾ ਆਪਣੀ ਗੱਡੀ ਤੋਂ ਉੱਤਰ ਰਿਹਾ ਸੀ। ਇਸ ਦੌਰਾਨ 2 ਨਕਾਬ ਪੋਸ਼ ਸ਼ੱਕੀ ਵਿਅਕਤੀ ਹੈ ਜਿਹੜੇ ਉਹ ਉਹਨਾਂ ਨੂੰ ਘੇਰ ਲੈਂਦੇ ਨੇ, ਪੁਰਸ਼ ਦੀ ਕੁੱਟਮਾਰ ਕਰਦੇ ਨੇ ਅਤੇ ਉਹਨਾਂ ਦੀ ਗੱਡੀ ਹੈ ਜਿਹੜੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਪੁਲਿਸ ਮੁਤਾਬਕ ਇੱਕ ਸ਼ੱਕੀ ਨੂੰ ਤਾਂ ਘਟਨਾ ਤੋਂ ਕੁਝ ਸਮੇਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ, ਜਦਕਿ ਜਿਹੜਾ ਦੂਜਾ ਸੀਗਾ ਉਹ ਫਰਾਰ ਸੀਗਾ। ਪਿਛਲੇ ਹਫ਼ਤੇ ਆ ਜਿਹੜਾ ਵਾਹਨ ਦੇ ਵਿੱਚ ਟਾਰਗੇਟਡ ਸਰਵੇਲੈਂਸ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਤੇ ਹੁਣ ਆ ਜਿਹੜਾ ਕਲਾਈਮੈਕਸ ਨਹੀਂ ਹੁੰਦਾ, ਇੱਕ ਉਹ ਕਲਾਈਮੈਕਸ ਖਬਰ ਦਾ ਇਹ ਹੈ ਵੀ ਦੋਨਾਂ ਦੇ ਜਿਹੜੇ 23 ਸਾਲਾਂ ਦੇ ਮੁਲਜ਼ਮ ਅਤੇ ਜਿਹੜੇ ਡਕੈਤੀ ਦੇ ਭੇਸ ਬਦਲ ਕੇ ਅਪਰਾਧ ਕਰਨ ਦੀ ਨੀਅਤ, ਪੁਲਿਸ ਤੋਂ ਭੱਜਣਾ ਅਤੇ ਖਤਰਨਾਕ ਢੰਗ ਦੇ ਨਾਲ ਗੱਡੀ ਨੂੰ ਚਲਾਉਣਾ ਅਤੇ ਅਪਰਾਧ ਰਾਹੀਂ ਪ੍ਰਾਪਤ ਸੰਪਤੀ ਹੈ ਜਿਹੜੀ ਰੱਖਣ ਸਮੇਤ ਕਈ ਦੋਸ਼ ਲਗਾਏ ਗਏ। ਇੱਕ ਆ ਜਿਹੜਾ ਤੁਸੀਂ ਲਾ ਲਓ ਤਕਰੀਬਨ 6 ਮਹੀਨਿਆਂ ਬਾਅਦ ਫੜਿਆ ਗਿਆ, ਅਤੇ ਹੁਣ ਕੀ ਹੋਇਆ, ਦੋਵਾਂ ਨੂੰ ਆ ਜਿਹੜਾ ਜ਼ਮਾਨਤ 'ਤੇ ਆ ਜਿਹੜਾ ਅਤੇ ਕੁਝ ਸ਼ਰਤਾਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ। ਫੜਨ ਦੇ ਵਿੱਚ 6 ਮਹੀਨੇ ਲੱਗ ਗਏ ਇੱਕ ਨੂੰ, ਅਤੇ ਇੱਕਦਮ ਇੱਕ ਦਿਨ ਰਿਹਾ ਅਤੇ ਦੂਸਰੇ ਦਿਨ ਜ਼ਮਾਨਤ ਲੈ ਕੇ ਉਹ ਰਿਹਾਅ ਵੀ ਹੋ ਗਿਆ। ਮੌਂਟਰੀਅਲ ਦੀ ਕੌਨਕੋਡੀਆ ਯੂਨੀਵਰਸਿਟੀ ਦੇ ਵਿੱਚ ਦੋਸਤੋ, ਜਿਹੜੇ ਬਹੁਤ ਪਹਿਲਾਂ ਆਏ ਆ ਉਹਨਾਂ ਨੂੰ ਸ਼ਾਇਦ ਇਸ ਗੋਲੀਕਾਂਡ ਘਟਨਾ ਬਾਰੇ ਪਤਾ ਹੋਵੇ। ਮੌਂਟਰੀਅਲ ਦੀ ਕੌਨਕੋਡੀਆ ਯੂਨੀਵਰਸਿਟੀ ਵਿੱਚ 1992 ਵਿੱਚ ਹੋਏ ਭਿਆਨਕ ਗੋਲੀਕਾਂਡ ਦੇ ਦੋਸ਼ੀ ਵੈਲਰੀ ਫੈਬਰੀਕਾਂਡ ਦੀ 86 ਸਾਲ ਦੀ ਉਮਰ ਵਿੱਚ ਕਿਊਬੈਕ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਹੈ। ਕੈਨੇਡਾ ਦੀ ਕਰੈਕਸ਼ਨਲ ਸਰਵਿਸ ਦੇ ਮੁਤਾਬਕ ਉਸ ਦੀ ਜਿਹੜੀ ਮੌਤ ਹੈ ਕੁਦਰਤੀ ਕਾਰਨਾਂ ਕਰਕੇ ਹੋਈ ਹੈ। 24 ਅਗਸਤ ਨੂੰ 1992 ਦੇ ਵਿੱਚ ਫੈਬਰੀਕਾਂਟ ਹੈ ਜੋ ਉਸ ਸਮੇਂ ਯੂਨੀਵਰਸਿਟੀ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦਾ ਪ੍ਰੋਫੈਸਰ ਸੀਗਾ, ਨੇ ਇੰਜੀਨੀਅਰਿੰਗ ਵਿਭਾਗ ਵਿੱਚ ਗੋਲੀਆਂ ਚਲਾ ਕੇ ਆਪਣੇ ਨਾਲ ਕੰਮ ਕਰਦੇ 4 ਪ੍ਰੋਫੈਸਰਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਇੱਕ ਕਰਮਚਾਰੀ ਨੂੰ ਜ਼ਖਮੀ ਕਰ ਦਿੱਤਾ ਸੀ। ਉਹਨੇ
अपने सहकर्मियों के उत्ते अपनी रिसर्च का सहरा चोरी करन दे दोष लगाउंदे ते इसे खुंदक दे विच ए गोलियां चला के उन्हां नूं मौत दे घाट उतार दिता सीगा ते उस वक्त ओह नौकरी तो कढे जाण दा वी सामना कर रहा सीगा। 1993 तो ओह उम्र कैद की सज़ा कट रहा सीगा ते 2020 विच उस दी पैरोल की अर्जी भी है जिहड़ी ओह रद्द कर दित्ती गई सी क्योंकि पैरोल बोर्ड ने कहा सीगा ओह अजे भी अपने कीते जुर्म लई पूरी जिम्मेवारी स्वीकार नहीं करदा अते समाज लई खतरा बनिया रह सकदा है। सो दोस्तो अगली खबर जे आपां गल करिए रुख करिए ते ओ है ब्रैम्पटन दे विच शनिवार रात नूं एक भयानक दो वाहनां दी टक्कर होई सी कंट्री साइड ते मकवीन दे एरिया दे विच जिहदे विच एक दी मौत हो गई जदकि पंज होर लोक है जिहड़े ओह गंभीर जख्मी होके हस्पताल पहुँच गए। हादसा इन्ना भयानक सीगा कि एमरजेंसी सेवावां वालियां नूं है जिहड़ा कई लोकां नूं गड्डियां नूं कट के उन्हां नूं बाहर कढ़ना पिया। पर पुलिस ने दस्सिया कि मृतक है जिहड़ा एक पुरश अते बाकी जख्मियां दा इलाज है जिहड़ा ओह जारी है। हादसे दा कारण दी जांच है जिहड़ी कीती जा रही है पर यह शुरुआती रिपोर्टां दे विच आया कि दोनों दे विचो एक गड्डी है जिहड़ी उन्हें है जिहड़ा रैड लाइट है जिहड़ी ओह जंप कीती सी। सो यह घटना एक बार फिर सड़क सुरक्षा नूं लैके गंभीर सवाल है जिहड़ी खड़े करदी पई है। तेज रफ्तार लापरवाही जां फिर ध्यान भटकन वर्गे कारण अजिहे हादसिआं नूं दोस्तों जन्म दिंदे आ। इस लई हर ड्राइवर लई सावधानी दे नाल वाहन चलाउणे आ जिहड़े बहुत जरूरी ने। गर्मी की मैं स्टार्टिंग दे विच गल कीती सी यूरोप विच इस बार रिकॉर्ड तोड़ गर्मी की लहर हुण जानलेवा साबित हो रही है। फ्रांस की सरकार सेहत एजेंसी मुताबक सिर्फ कुछ दिनों दौरान ही लगभग 1000 तो वाधू मौतां जिहड़ियां ने ओह दर्ज कीतियां गईआं ते इन्हां विचों 85% जिहड़ियां मौतां ने ओह 65 साल जां इस तों वध उमर दे लोकां दीआं हन। इस गर्मी की लहर ने सिर्फ फ्रांस ही नहीं जर्मनी हो गया पोलैंड हो गया होर बहुत सारे जिहड़े यूरोप देशां विच वी तापमान दे नवें रिकॉर्ड है जिहड़े ओह बनाए ने। कई थावां ते जिहड़ा पारा गा कहिंदे 40 तों 42 डिग्री सैलसीयस तों वी उपर चल गया जिस करके जंगलां दे विच अग लगन दीआं घटनावां वधीआं ने। आवाजाई कई जगह ते प्रभावित होई है ते बिजली प्रणाली ते वी है जिहड़ा बहुत दबाव है जिहड़ा पिया होया। इस टाइम नासा अपने 22 साल पुराने स्विफ्ट स्पेस टेलीस्कोप है जिहड़ा उन्हूं धरती वल डिगन तो बचाउण लई एक बेहद दिलचस्प अते पहली वार कीते जा रहे बचाव मिशन की तैयारी यह कर रहा। सो मैं इहदे ते थोड़ा जिहा तुहानूं सांझा करना जो साइंस ते टेक्नोलॉजी दे उत्ते बहुत रुचि रखदे ने। इह टेलीस्कोप है दोस्तों 2004 दे विच लॉन्च कीता गया सी ते इसदा मुख जिहड़ा काम है ब्रह्मांड यूनिवर्स दे विच होण वाले बहुत शक्तिशाली गामा रे बस्ट है ते होर स्पेस दीआं जिहड़ियां घटनावां ने उहनां दे अध्ययन करना है। हालिया सूरजी जिहड़ियां गतिविधियां करन है जिहड़ा धरती दे उत्तेला जिहड़ा कह लो माहौल एटमोसफीयर है उहदे विच काफ़ी चेंजस आईआं जिस करके जिहड़ा टेलीस्कोप है उसका ऑरबिट है जिहड़ा तेजी दे नाल घटन लग्या ते हुण इह धरती दे एटमोसफीयर दे विच दाखिल हो के सड़ जाण दा इहदा खतरा बनिया होया है। इस नूं बचाउण लई नासा ने लगभग $30 मिलियन की एक विशेष रेस्क्यू मिशन है जिहड़ा ओह शुरू किया। एक रोबोटिक है जिहड़ा ओह सैटेलाइट है जिहड़ा जिसका नाम लिंक है जिहड़ा दिता गया ओह स्विफ्ट टेलीस्कोप तक पहुँचेगा उसनू अपने रोबोटिक आर्म्स नाल फड़ेगा ते उसनू ऑर्बिट नू होर उचाई ते जिहड़ा धक्क देवेगा तां जो होर कई सालां तक विज्ञानक सेवावां कर सके। जे इह मिशन सफल रहिंदा है तां इह इतिहास दा पहला अजिहा मिशन होवेगा जिस विच एक पुराने उपग्रह नू अंतरिक्ष विच ही है जिहड़ा बचाया जावेगा। सो दोस्तों हुण एक खबर सांझी करके मैं दो स्टोरीज़ है जिहड़ियां ओह कवर करन जा रिहा उहदे ते फिर तुहाडे सवाल लवांगा। एक तो यह है कैनेडा दे विच जिहड़ा फीफा वर्ल्ड कप का जोश है जिहड़ा सिखरां ते है भाजी उन्हें गल भी करके गए। देश भर के हज़ारां फुटबाल प्रेमी अपनी टीम का हौसला वधाउण लई है जिहड़ा इकट्ठे होए जदों कनेडा ने नॉकआउट राउंड दे विच
साउथ अफरीका का सामना किया। टोरोंटो, वैनकूवर, मॉन्ट्रियल समेत कई शहरों के फैन फेस्ट और जनतक थावां ते लोग है जिहड़े लाल चिट्टे झंडे लहराउंदे टीम लई जोरदार नारे लगाउंदे नज़र आए। यह मुकाबला कनेडा लई इतिहासिक साबित होया। स्टीफन युस्टाकियो ने इंजरी टाइम दे विच एक जेतू गोल नाल जित दवाई अते टीम पहली बार वर्ल्ड कप दे राउंड ऑफ 16 दे विच पहुंच गई है। ते हुण कैनेडा दा अगला मुकाबला जिहड़ा नीदरलैंड जा फिर मोरोको नाल होवेगा, इन्हां दोवां टीमां दे नाल होवेगा। प्रशंसकां दे विच उत्साह जिहड़ा आ ऐन सिखरां दे विच है। सो गो कैनेडा गो इस टाइम है जिहड़ा हर पासे दोस्तो सुनाई दे रहा है। अच्छा, जिहड़ा मैं तुहाडे नाल एक खबर ते जिहड़ा रिपोर्ट आई है उहदे ते गल करना चाहुंदा है, क्विकली मैं उह सांझी कर दिंदा, उस ते फिर तुसीं अपने जरूर विचार दिओ। अच्छा, जदों भी आपां नवें कपड़े खरीददे आ ਤੇ ਕੀ ਤੁਸੀਂ ਜਿਹੜੇ ਨਵੇਂ ਕੱਪੜੇ ਕਿਸੇ ਵੀ ਤਰ੍ਹਾਂ ਦੇ ਖਰੀਦਦੇ ਹੋ, ਘਰ ਲਿਆ ਕੇ ਉਹਨਾਂ ਨੂੰ ਧੋਂਦੇ ਹੋ ਫੇਰ ਪਾਉਂਦੇ ਹੋ, ਜਾਂ ਫਿਰ ਹੈ ਜਿਹੜਾ ਉਹਨਾਂ ਕੱਪੜਿਆਂ ਨੂੰ ਤੁਸੀਂ ਹੈ ਜਿਹੜਾ ਬਿਨਾਂ ਧੋਤੇ ਹੀ ਪਾ ਲੈਂਦੇ ਹੋ, ਵੀ ਤੁਸੀਂ ਸਮਝਦੇ ਹੋ ਵੀ ਭਾਈ ਅਸੀਂ ਨਵੇਂ ਕੱਪੜੇ ਲੈ ਕੇ ਆਏ ਹਾਂ, ਇਹ ਕੱਪੜੇ ਆ ਜਿਹੜੇ ਬੜੇ ਕਲੀਨ ਹੋਣਗੇ ਅਤੇ ਅਸੀਂ ਹੈ ਜਿਹੜਾ ਇਸੇ ਤਰ੍ਹਾਂ ਇਸ ਨੂੰ ਯੂਜ਼ ਕਰ ਲੈਂਦੇ ਹਾਂ। ਸੋ ਇਹਦੇ 'ਤੇ ਜ਼ਰੂਰ ਦੱਸਿਓ, ਅਤੇ ਰਿਪੋਰਟ ਦੇ ਵਿੱਚ ਜੋ ਸਾਂਝਾ ਕੀਤਾ ਗਿਆ ਫਿਰ ਮੈਂ ਉਹਦੇ 'ਤੇ ਤੁਹਾਡੀ ਰੋਸ਼ਨੀ ਪਾਵਾਂਗਾ। ਜ਼ਰੂਰ ਦੱਸਿਓ ਕਿ ਤੁਸੀਂ ਨਵੇਂ ਕੱਪੜੇ ਪਹਿਨਣ ਤੋਂ ਪਹਿਲਾਂ ਧੋਂਦੇ ਹੋ ਜਾਂ ਸਿੱਧੇ ਹੀ ਪਾ ਲੈਂਦੇ ਹੋ। ਤੁਹਾਡੇ ਘਰ ਦੇ ਵਿੱਚ ਇਹ ਕਿਸੇ ਦੀ ਆਦਤ ਹੈ ਵੀ ਧੋ ਕੇ ਆ ਜੇ ਕੋਈ ਨਵਾਂ ਕੱਪੜਾ ਘਰ ਦੇ ਵਿੱਚ ਆਇਆ ਉਹਨੂੰ ਧੋ ਕੇ ਪਹਿਨਦਾ ਹੈ ਜਾਂ ਬਿਨਾਂ ਧੋ ਹੀ ਪਾ ਲੈਂਦਾ ਹੈ? ਅਤੇ ਇਸ ਦੇ ਉੱਤੇ ਆ ਜਿਹੜਾ ਆਪਣੇ ਜ਼ਰੂਰ ਵਿਚਾਰ ਦਿਓ। ਕੋਈ ਵੀ ਨਵਾਂ ਕੱਪੜਾ ਤੁਸੀਂ ਖਰੀਦ ਕੇ ਆਇਓ, ਸ਼ੋਪਿੰਗ ਕਰਕੇ ਆਇਓ, ਕੋਈ ਵੀ ਹੋ ਸਕਦਾ ਉਹ ਕੱਪੜਾ, ਕੀ ਤੁਸੀਂ ਉਸਨੂੰ ਧੋਂਦੇ ਹੋ? ਹਾਂ, ਬਲੇਜ਼ਰ ਨੂੰ ਆ ਜਿਹੜਾ ਜਾਂ ਕੋਟ ਵਗੈਰਾ ਉਹਨਾਂ ਨੂੰ ਛੱਡ ਦਿਓ, ਉਹਨਾਂ ਨੂੰ ਡਰਾਈ ਕਲੀਨ ਹੈ ਜਿਹੜਾ ਆਪਾਂ ਕਹਿ ਦਿੰਦੇ ਹਾਂ, ਪਰ ਬਾਕੀ ਲੈ ਲਓ ਆਮ ਜਿਹੜੇ ਕੱਪੜੇ ਆਪਾਂ ਖਰੀਦਦੇ ਹਾਂ ਰੋਜ਼ਮਰਾ ਜ਼ਿੰਦਗੀ ਵਾਸਤੇ, ਕੀ ਤੁਸੀਂ ਉਹਨਾਂ ਨੂੰ ਧੋ ਕੇ ਪਾਉਂਦੇ ਹੋ ਜਾਂ ਫਿਰ ਉਹਨਾਂ ਨੂੰ ਖਰੀਦ ਕੇ ਲਿਆਉਂਦੇ ਹੋ ਅਤੇ ਸਿਰਫ ਜਦੋਂ ਮੌਕਾ ਹੁੰਦਾ ਆ ਉਦੋਂ ਸਿੱਧਾ ਪਾ ਲੈਂਦੇ ਹੋ? ਇਹਦੇ 'ਤੇ ਜ਼ਰੂਰ ਆਪਣੇ ਆ ਜਿਹੜਾ ਟਿਕਾ ਟਿੱਪਣੀ ਦਿਓ। ਅਤੇ ਸਟੂਡੀਓ ਨੰਬਰ 905-673-3337 9056733337 ਅਤੇ ਇਹ ਵੀ ਦੱਸਿਓ ਕਿ ਜੋ ਆਪਾਂ ਨਵੇਂ ਕੱਪੜੇ ਬਾਜ਼ਾਰੋਂ ਖਰੀਦਦੇ ਹਾਂ ਕਿ ਉਸਨੂੰ ਸਾਨੂੰ ਧੋ ਕੇ ਪਾਉਣਾ ਚਾਹੀਦਾ ਹੈ ਜਾਂ ਨਹੀਂ ਪਾਉਣਾ ਚਾਹੀਦਾ, ਕਿ ਉਹ ਤੁਹਾਨੂੰ ਲੱਗਦਾ ਵੀ ਕਲੀਨ ਹੀ ਹੁੰਦੇ ਨੇ, ਸਾਫ਼ ਹੀ ਹੁੰਦੇ ਨੇ, ਉਹਨਾਂ 'ਤੇ ਪੂਰੀ ਹੈ ਜਿਹੜੀ ਉਸੇ ਤਰ੍ਹਾਂ ਵੱਟ ਬਣੀ ਹੁੰਦੀ ਹੈ, ਕਰੀਜ਼ ਬਣੀ ਹੁੰਦੀ ਹੈ, ਸੋ ਉਸੇ ਤਰ੍ਹਾਂ ਉਸਨੂੰ ਆ ਜਿਹੜਾ ਯੂਜ਼ ਕਰ ਲਿੱਤਾ ਜਾਂਦਾ। ਕਈ ਇਸ ਕਰਕੇ ਨਹੀਂ ਧੋਂਦੇ ਵੀ ਜੇ ਅਸੀਂ ਨਵਾਂ ਕੱਪੜਾ ਧੋ ਲਿਆ ਉਹਦਾ ਜਿਹੜਾ ਉਹ ਨਿਖਾਰ ਹੈ ਜਿਹੜਾ ਉਹ ਚਲੇ ਜਾਵੇਗਾ, ਉਹਦਾ ਜਿਹੜਾ ਉਹ ਇੱਕ ਨਵੇਂ ਕੱਪੜੇ ਦੀ ਗਰੇਸ ਹੁੰਦੀ ਹੈ ਉਹ ਚਲੇ ਜਾਵੇਗੀ। ਸੋ ਇਹਦੇ 'ਤੇ ਕੁਛ ਕੁ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਟੂਡੈਂਟ ਨੰਬਰ 905-673-3337 9056733337 'ਤੇ ਤੁਸੀਂ ਆ ਜਿਹੜੇ ਇਸ ਦੇ ਉੱਤੇ ਆਪਣੇ ਵਿਚਾਰ ਆ ਜਿਹੜੇ ਦੋਸਤੋ ਸਾਂਝੇ ਕਰ ਸਕਦੇ ਹੋ। ਅਤੇ ਉੱਥੇ ਹੀ ਫਿਰ ਆਪਾਂ ਚੱਲਦੇ ਹਾਂ ਸਮਾਈਲਸ ਔਨ ਵੀਲਸ ਦੇ ਉੱਤੇ। ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ, ਸੋ ਦੰਦਾਂ ਦੀ ਗਮਸ ਦੀ ਕੋਈ ਵੀ ਪ੍ਰੋਬਲਮ ਆ ਗਈ ਹੈ, ਉੱਦਾਂ ਦਾ ਪ੍ਰੋਬਲਮ ਆਉਣ ਤੋਂ ਪਹਿਲਾਂ ਹੀ ਹੈ ਜਿਹੜੀ ਕਲੀਨਿੰਗ ਹੈ ਜ਼ਰੂਰ ਸਾਲ ਦੇ ਵਿੱਚ ਦੋ ਵਾਰ ਪ੍ਰੋਫੈਸ਼ਨਲੀ ਕਲੀਨ ਕਰਾਓ ਆਪਣੇ ਦੰਦਾਂ ਨੂੰ। ਜਿੰਨੇ ਦੰਦਾਂ ਦੀ ਸੰਭਾਲ ਰੱਖੋਗੇ ਉਨੇ ਹੀ ਤੁਹਾਡੇ ਦੰਦ ਹੈ ਜਿਹੜੇ ਜ਼ਿਆਦਾ ਦੇਰ ਤੁਹਾਡਾ ਸਾਥ ਦੇਣਗੇ। ਸਿਆਣੇ ਕਹਿੰਦੇ ਨੇ ਦੰਦ ਗਏ ਤਾਂ ਸਵਾਦ ਗਿਆ। ਹਾਂਜੀ, ਇਸ ਕਰਕੇ ਦੰਦਾਂ ਦੀ ਸੰਭਾਲ ਹੈ ਜਿਹੜੀ ਬਹੁਤ ਜ਼ਰੂਰੀ ਹੈ। ਬਲਬੀਰ ਸੋਹੀ ਜੀ ਹੋਣੀ ਹੈ ਜਿਹੜੇ ਆ ਕੇ ਉਹਨਾਂ ਨੇ ਕਈ ਵਾਰ ਦੱਸਿਆ ਵੀ ਜੇ ਤੁਸੀਂ ਦੰਦਾਂ ਦੀ ਸੰਭਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਦੀ ਸੰਭਾਲ, ਤੁਹਾਡੇ ਸਿਹਤ ਦੀ ਸੰਭਾਲ ਆਪੇ ਹੋ ਜਾਂਦੀ ਹੈ। ਅਤੇ ਕਈ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਹਜੇ ਤੁਹਾਨੂੰ ਲੱਗੀਆਂ ਨਹੀਂ ਅਤੇ ਦੰਦਾਂ ਦੀ ਜੇ ਤੁਸੀਂ ਸੰਭਾਲ ਕਰਦੇ ਪਏ ਹੋ ਤਾਂ ਤੁਹਾਨੂੰ ਪਹਿਲੀ ਪਤਾ ਚੱਲ ਜਾਂਦਾ ਵੀ ਆਹ ਆਹ

0: ਟੋਟਕੇ ਆ ਜਿਹੜੇ ਉਹ ਵੀ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਤੁਸੀਂ ਆਪਣੇ ਦੰਦਾਂ ਨੂੰ ਆ ਜਿਹੜਾ ਸੰਭਾਲ ਸਕਦੇ ਹੋ। ਸੋ ਨੰਬਰ ਹੈ ਜੀ 6479690008 6479690008 ਤੇ ਸਮਾਈਲਸ ਔਨ ਵੀਲਸ ਦੇ ਬਲਵੀਰ ਸੋਹੀ ਜੀ ਹੋਣਾ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਉੱਥੇ ਹੀ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਉਹਨਾਂ ਦੇ ਨਾਲ ਦੋਸਤੋ ਸੰਪਰਕ ਕਰ ਲਿਓ। ਬਹੁਤ ਵਧੀਆ ਤੁਸੀਂ ਰਿਵਿਊ ਹੈ ਜਿਹੜਾ ਸਾਡੇ ਤੱਕ ਪਹੁੰਚਾਏ ਨੇ। ਸੋ ਡਰੀਮ ਹੋਮ ਅਪਲਾਇੰਸਿਸ ਹੈ ਜਿਹੜਾ ਜੈਨੀਅਰ ਅਤੇ ਕਿਚਨ ਏਅਰ ਦੇ ਟੋਪ ਆਫ ਦਾ ਲਾਈਨ ਬਿਲਟ ਇਨ ਅਪਲਾਇੰਸਿਸ ਹੈ। ਜੇ ਤੁਸੀਂ ਬਾਏ ਕਰਦੇ ਹੋ 30% ਤੋਂ ਵੱਧ ਸੇਵਿੰਗਸ ਹੈ ਜਿਹੜੀਆਂ ਤੁਸੀਂ ਕਿੱਥੇ ਕਰੋਗੇ? ਡਰੀਮ ਹੋਮ ਅਪਲਾਇੰਸਿਸ। ਨੰਬਰ ਹੈ ਜਿਹੜਾ 905-805-3000 905-805-3000 ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 ਤੇ ਤੁਸੀਂ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਨੂੰ ਹੈ ਜਿਹੜਾ ਮੀਟ ਕਰ ਸਕਦੇ ਹੋ, ਉੱਥੇ ਵਿਜ਼ਿਟ ਕਰ ਸਕਦੇ ਹੋ। ਅਤੇ ਇਹ ਕਹਿੰਦੇ ਨੇ ਪੂਰੇ ਕੈਨੇਡਾ ਦੇ ਵਿੱਚ ਕੋਈ ਵੀ ਡੀਲ ਆ ਜਿਹੜੀ ਤੁਸੀਂ ਸਾਡੇ ਕੋਲ ਲਿਆਓ, ਅਸੀਂ ਮੈਚ ਨਹੀਂ, ਅਸੀਂ ਬੀਟ ਕਰਦੇ ਹਾਂ। ਅਤੇ ਇਹ ਕੰਮ ਕੌਣ? ਡਰੀਮ ਹੋਮ ਅਪਲਾਇੰਸਿਸ ਦੀ ਟੀਮ ਕਰ ਸਕਦੀ ਹੈ 905-805-3000 ਦੇ ਉੱਤੇ। ਕਪਿਲ ਜੀ, ਗੁੱਡ ਮਾਰਨਿੰਗ ਸਰ।
1: Anji, good morning sir, how are you?
0: I'm doing good, thank you bhaji for asking about yourself ji.
1: I'm okay sir. Tuhanda topic vaise acha hai ga kyunki main khud kam kita hai departmental store de vich te tuhadi gal bilkul sahi hai ki ennu wash karke hi pana chahida hai kyunki try room de vich bahut kapde jehde ki use matlab loki try karde hai fir oh bahar sut dende hai fir oh ਵਾਪਸ ਉਹਨਾਂ ਨੂੰ ਤੈਅ ਕਰਕੇ ਲਗਾ ਦਿੰਦੇ ਆ। ਸੋ ਆਈ ਥਿੰਕ ਫੋਰ ਪ੍ਰੀਕੋਸ਼ਨਰੀ ਮੈਜ਼ਰ ਇਹਨੂੰ ਵਾਸ਼ ਕਰਨਾ ਜ਼ਰੂਰੀ ਹੈ।
0: ਬਿਲਕੁਲ ਬਿਲਕੁਲ ਭਾਜੀ, ਬਹੁਤ ਸੋ ਨਾਈਸ ਆਫ ਯੂ ਤੁਸੀਂ ਆ ਜਿਹੜੇ ਇਹ ਵਿਚਾਰ ਸਾਂਝੇ ਕੀਤੇ, ਕਿਉਂਕਿ ਆਪਾਂ ਜਿਹੜੇ ਇਸ ਚੀਜ਼ਾਂ ਦੇ ਉੱਤੇ ਭਾਜੀ ਕਈ ਵਾਰ ਇੰਨੀ ਅਵੇਅਰਨੈਸ ਨਹੀਂ ਹੁੰਦੀ।
1: ਨਹੀਂ ਨਹੀਂ ਬਿਲਕੁਲ ਗੱਲ ਸਹੀ ਹੈ ਜੀ। ਈਵਨ ਤੁਹਾਨੂੰ ਮੈਂ ਦੱਸਦਾ, ਅੰਡਰ ਗਾਰਮੈਂਟਸ ਵੀ ਜਿਹੜੇ ਹੈਗੇ ਆ ਉਹ ਮਤਲਬ ਤੁਹਾਨੂੰ ਮੇਕ ਸ਼ੋਰ ਕਰੋ ਕਿ ਤੁਹਾਨੂੰ ਧੋ ਕੇ ਹੀ ਪਾਣੇ ਚਾਹੀਦੇ ਆ। ਸਪੈਸ਼ਲੀ ਲੇਡੀਜ਼ ਨੂੰ ਤਾਂ ਬਹੁਤ ਜ਼ਰੂਰੀ ਹੈਗਾ, ਕਿਉਂਕਿ ਮੈਂ ਖੁਦ ਡਿਪਾਰਟਮੈਂਟਲ ਸਟੋਰ ਚ ਦੇਖਿਆ ਕਿ ਲੋਕੀ 20-20 ਆਈਟਮਾਂ ਲੈ ਕੇ ਟਰਾਈ ਕਰਨ ਚੱਲ ਜਾਂਦੇ ਆ, ਫਿਰ ਉਸ ਤੋਂ ਬਾਅਦ ਉਹੀ ਬਾਹਰ ਸੁੱਟ ਦਿੰਦੇ ਆ। ਤੇ ਪਰ
0: ਸਵਾਲ ਤਾਂ ਪੁੱਛਿਆ ਕਿਉਂਕਿ ਅਵੇਅਰਨੈਸ ਬਹੁਤ ਘੱਟ ਹੈ ਸਾਡੇ ਆ ਜਿਹੜੇ ਕਈ ਕੱਪੜੇ ਇਹੋ ਜਿਹੇ ਹੁੰਦੇ ਨੇ ਆਪਾਂ ਬੱਚਿਆਂ ਨੂੰ ਜਾਂ ਫਿਰ ਜਿਹਦਾ ਭਾਈ ਹੋਣਾ ਗਿਆ ਅੰਡਰ ਜਿਹੜੇ ਗਾਰਮੈਂਟਸ ਹੁੰਦੇ ਨੇ ਕਈ ਵਾਰ ਆਪਾਂ ਆ ਸਿੱਧਾ ਹੀ ਉਹਨਾਂ ਦਾ ਇਸਤੇਮਾਲ ਕਰ ਲੈਂਦੇ ਹਾਂ ਉਹਨਾਂ ਨੂੰ ਬਿਨਾਂ ਧੋਤੇ ਹੀ। ਰਿਪੋਰਟ ਹੈ ਜਿਹੜੀ ਮੈਂ ਉਹਦਾ ਖੁਲਾਸਾ ਜਿਹੜਾ ਉਹ ਦੱਸ ਦਿੰਦਾ, ਪਰ ਮੈਂ ਤੁਹਾਡੇ ਤੋਂ ਇਹ ਪੁੱਛਿਆ ਵੀ ਤੁਸੀਂ ਜਿਹੜੇ ਹੈ ਨਵੇਂ ਕੱਪੜੇ ਜਿਹੜੇ ਵੀ ਘਰੇ ਲੈ ਕੇ ਆਉਂਦੇ ਹੋ ਕਦੇ ਉਹਨਾਂ ਨੂੰ ਧੋ ਕੇ ਯੂਜ਼ ਕਰਦੇ ਹੋ ਜਾਂ ਫਿਰ ਸਿੱਧਾ ਹੀ ਉਹਨਾਂ ਨੂੰ ਹੈ ਜਿਹੜਾ ਉਹਨਾਂ ਦਾ ਯੂਸੇਜ ਹੈ ਜਿਹੜਾ ਤੁਸੀਂ ਉਹ ਕਰ ਲੈਂਦੇ ਹੋ? ਸੋ ਨਵੇਂ ਕੱਪੜਿਆਂ ਦਾ ਸੋ ਮੇਰਾ ਇਹ ਸਵਾਲ ਸੀਗਾ ਤੁਹਾਡੇ ਤੱਕ। 7603 ਭਾਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਅੱਛਾ ਇਹ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਆਪਾਂ ਨਵੇਂ ਕੱਪੜੇ ਲਿਆਉਂਦੇ ਆ ਬਿਨਾਂ ਧੋਤੇ ਪਾ ਲੈਂਦੇ ਹਾਂ, ਕਿਉਂਕਿ ਕੱਪੜੇ ਆ ਜਿਹੜੇ ਫੈਕਟਰੀ ਤੋਂ ਲੈ ਕੇ ਦੁਕਾਨ ਤੱਕ ਪਹੁੰਚਣ ਦਾ ਲੰਬਾ ਸਫ਼ਰ ਹੈ ਜਿਹੜਾ ਉਹ ਤੈਅ ਕਰਦੇ ਨੇ। ਕਈ ਲੋਕਾਂ ਦੇ ਹੱਥਾਂ ਦੇ ਵਿੱਚੋਂ ਦੀ ਲੰਘਦੇ ਨੇ, ਕਈ ਲੋਕ ਹੈ ਉਸਨੂੰ ਟਰਾਈ ਕਰਦੇ ਨੇ, ਫਿਰ ਜਿਹੜੇ ਸਟੋਰ ਵਾਲੇ ਹੁੰਦੇ ਨੇ ਤੈਅ ਲਾ ਕੇ ਉਸਨੂੰ ਫਿਰ ਉਸੇ ਤਰ੍ਹਾਂ ਰੱਖ ਦਿੰਦੇ, ਆਪਾਂ ਨੂੰ ਨਹੀਂ ਨਾ ਪਤਾ ਹੁੰਦਾ। ਇਸ ਦੌਰਾਨ ਉਹਨਾਂ 'ਤੇ ਕਈ ਤਰ੍ਹਾਂ ਦੀ ਬੈਕਟੀਰੀਆ ਹੋ ਗਿਆ, ਧੂੜ ਹੋ ਗਿਆ, ਅਤੇ ਕਈ ਵਾਰ ਕੁਝ ਕੁ ਜਿਹੜੇ ਰਸਾਇਣਿਕ ਪਦਾਰਥ ਹੁੰਦੇ ਨੇ ਹਾਂਜੀ ਉਹ ਵੀ ਹੈ ਜਿਹੜਾ ਉਹਨਾਂ 'ਤੇ ਰਹਿ ਜਾਂਦੇ ਨੇ। ਖਾਸ ਕਰਕੇ ਜਿਹੜੇ ਲੋਕ ਨੂੰ ਚਮੜੀ ਵਰਗੇ ਜਿਹੜੇ ਸੰਵੇਦਨਸ਼ੀਲ ਬੜੇ ਨੇ, ਸੈਂਸਿਟਿਵ ਬੜੇ ਨੇ ਸਕਿਨ ਨੂੰ ਲੈ ਕੇ, ਜੇ ਉਹ ਧੋ ਕੇ ਨਹੀਂ ਪਾਉਂਦੇ ਉਹਨਾਂ ਨੂੰ ਖਾਰਿਸ਼ ਹੋ ਗਿਆ, ਐਲਰਜੀ ਹੋ ਗਿਆ ਜਾਂ ਹੋਰ ਚਮੜੀ ਦੇ ਕਈ ਸਮੱਸਿਆ ਜਿਹੜੀ ਹੋ ਸਕਦੀ ਹੈ। ਇਸ ਲਈ ਡਾਕਟਰ ਅਤੇ ਜਿਹੜੇ ਕੱਪੜੇ ਦੇ ਮਾਹਿਰ ਨੇ ਉਹ ਇਹ ਸਲਾਹ ਦਿੰਦੇ ਨੇ ਕਿ ਨਵਾਂ ਕੱਪੜਾ ਜਿਹੜਾ ਪਹਿਲੀ ਵਾਰ ਪਹਿਨਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਹੈ ਜਿਹੜਾ ਉਸਨੂੰ ਧੋ ਲੈਣਾ ਚਾਹੀਦਾ ਹੈ। ਸੋ ਇਹ ਆ ਜਿਹੜਾ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਗਿਆ। ਦੋਸਤੋ, ਹੋਮ ਆਟੋ ਇੰਸ਼ੋਰੈਂਸ ਦਾ ਤੁਸੀਂ ਪਲੈਨ ਲੈਣਾ ਆ, ਕਹਿੰਦਾ ਭਾਵ ਹੈ ਤੁਹਾਡੀ ਜਿਹੜੀ ਹੈ ਰਿਨਿਊਅਲ ਆ ਰਹੀ ਹੈ, ਕੋਲ ਦੇ ਕੰਪਨੀ ਵੱਲੋਂ ਤੁਹਾਨੂੰ ਚਿੱਠੀਆਂ ਘੱਲ ਦਿੱਤੀਆਂ ਵੀ ਪ੍ਰੀਮੀਅਮ ਹੈ ਜਿਹੜਾ ਤੁਹਾਡਾ ਵਧਣ ਲੱਗਾ ਹੈ, ਤਾਂ ਫਿਰ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲਿਓ।

0: ਸ਼ੋਪ ਅਰਾਊਂਡ ਕਰਿਆ ਕਰੋ, ਫਿਰ ਤੁਸੀਂ ਇੱਕ ਵਾਰ ਜਿਹੜੇ ਸਾਡੇ ਸਪੋਂਸਰ ਉਹਨਾਂ ਦੇ ਨਾਲ ਵੀ ਗੱਲ ਕਰੋ, ਕਮਾਲ ਦੇਖਿਓ ਫਿਰ। ਮਨਵੀਰ ਸਿੰਘ ਹੋਣਾ ਦਾ ਨੰਬਰ ਹੋਮ ਆਟੋ ਇੰਸ਼ੋਰੈਂਸ ਵਾਸਤੇ 647-219-2870 6472192870 ਤੇ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਨਾ ਆ ਤਾਂ ਫਿਰ ਸਰਦਾਰ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 416-272-8214 416-272-8214। ਇਹਨਾਂ ਦੀਆਂ ਟੀਮਾਂ ਨੇ, ਤੁਸੀਂ ਘਰ ਦੇ ਵਿੱਚ ਕੋਈ ਪਲੰਬਿੰਗ ਦਾ ਵੀ ਕੰਮ ਕਰਾਉਣਾ ਜਾਂ ਕੋਈ ਹੋਰ ਨਿੱਕ ਸੁੱਕ ਕੰਮ ਆ ਗਿਆ ਤਾਂ ਵੀ ਤੁਸੀਂ ਆ ਜਿਹੜਾ ਸਰਦਾਰ ਮਨਦੀਪ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਿਓ। ਇਹ ਆਪਣਾ ਟੀਮ ਮੈਂਬਰ ਭੇਜ ਕੇ ਤੁਹਾਡਾ ਕੰਮ ਉਸੇ ਵਕਤ ਹੈ ਜਿਹੜਾ ਠੀਕ ਕਰ ਦੇਣਗੇ। ਨੰਬਰ 416-272-8214 416-272-8214। ਸਤਨਾਮ ਭਾਅ ਜੀ, ਸਤਿ ਸ਼੍ਰੀ ਅਕਾਲ। ਧੋ ਪਿਆ ਲੀੜਾ ਗਿਆ।
1: ਅੱਛਾ ਸ਼ੋਰ ਲਾਈ ਜੀ ਉਹਦੀ।
0: ਅੱਛਾ, ਨਵੇਂ ਕੱਪੜੇ ਦੀ?
1: ਬਿਲਕੁਲ ਬਿਲਕੁਲ ਜੀ, ਨਵੇਂ ਦਾ ਫਾਇਦਾ ਕੀ ਹੈ? ਆਪਾਂ ਅੱਗੇ ਦਰਜੀ ਤੋਂ ਤਾਂ ਹੀ ਹੁਣ ਆਉਂਦੇ ਸੀ ਕੱਪੜੇ ਨਵੇਂ ਮੰਗਾਉਣੇ ਆ, ਉਹਦੇ ਮੇਜ ਦੇ ਮੰਗਾਉਣੇ।
0: ਜੀ ਜੀ ਜੀ ਜੀ ਭਾਜੀ, ਉਹ ਮੇਚ ਦੇ ਜਿਹੜੇ ਬਣਾਉਣੇ ਉਹ ਅੱਡ ਗੱਲ, ਉਹ ਆਪਾਂ ਨੂੰ ਪਤਾ ਕਿਹੜੇ ਥਾਂ ਤੋਂ ਆਪਾਂ ਕੱਪੜਾ ਲਿਆ,
1: ਹਨਾ।
0: ਪਰ ਜਿਹੜੇ ਬਣੇ ਹੁੰਦੇ ਆ ਕੱਪੜੇ, ਰੈਡੀਮੇਡ ਕੱਪੜੇ ਹੁੰਦੇ ਆ, ਕਈ ਵਾਰ ਕਈਆਂ ਨੇ ਟਰਾਈ ਵੀ ਕੀਤੇ ਹੁੰਦੇ ਆ।
1: ਬਿਲਕੁਲ, ਕਰਦੇ ਜੀ, ਕਰਦੇ, ਟਰਾਈ ਕਰਦੇ ਜ਼ਰੂਰ,
0: ਹਨਾ। ਸੋ
1: ਕੱਪੜੇ ਦੀ ਟਰਾਈ ਜ਼ਰੂਰ ਕਰਦੇ, ਪਰ ਕੱਪੜਾ ਜੇ ਤੇਰਾ ਧੋ ਪੈ ਗਿਆ ਉਹਦੇ ਸੋਈ ਨਹੀਂ ਰਹਿੰਦੀ ਕੱਪੜੇ ਦੀ, ਇੰਨਾ ਮਰਜ਼ੀ ਪ੍ਰੈਸ ਕਰ ਲਓ।
0: ਅੱਛਾ, ਤੁਹਾਡੇ ਹਿਸਾਬ ਨਾਲ ਜੇ ਆਪਾਂ ਨਵਾਂ ਕੱਪੜਾ ਲਿਆਏ ਆ, ਉਹਨੂੰ ਧੋ ਕੇ ਪਾਉਣਾ ਚਾਹੀਦਾ ਜਾਂ ਬਿਨਾਂ ਧੋਏ ਪਾਉਣਾ ਚਾਹੀਦਾ ਤਾਂ ਕਿ ਉਹਦੀ ਗ੍ਰੇਸ ਬਣੀ ਰਹੇ?
1: ਦੇਖੋ, ਮੈਂ ਮੂਹਰੀਆਂ ਤੋਂ ਪਤਾ ਲੱਗ ਜੂ, ਜੇ ਮੂਹਰੀ ਗੰਦੀ ਹੈ ਸਾਡੇ ਨਾ ਪੈਂਟ ਦੀ, ਉੱਥੋਂ ਪਤਾ ਲੱਗ ਜੂ, ਕਾਲਰ ਤੋਂ, ਸ਼ਰਟ ਦੇ ਕਾਲਰ ਤੋਂ ਤੇ ਕਫਾਂ ਤੋਂ ਪਤਾ ਲੱਗ ਜੂਗਾ ਆਪਾਂ ਐਵੇਂ ਦਾ।
0: ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ ਜੀ,
1: ਕਹਿੰਦਾ ਮੈਂ ਲੱਗੀ ਹੋਊ।
0: ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਭਾਜੀ, ਥੈਂਕ ਯੂ ਸਰਨਾਮ ਭਾਜੀ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਲਾਸਟ ਹੀ ਲਵਾਂਗੇ, ਉਸ ਤੋਂ ਫਿਰ ਰੈਪ ਅਪ ਕਰਦੇ ਆਪਾਂ। ਸਗਨਦੀਪ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ, ਜੀ ਆਇਆਂ ਨੂੰ ਜੀ। ਸਹੀ ਗੱਲ ਹੈ।
2: ਮੇਰੀ ਹਾਂਜੀ ਭਾਜੀ, ਮੇਰੀ ਇਹ ਆਦਤ ਹੈ ਕਿ ਮੈਂ ਜਦੋਂ ਵੀ ਨਵਾਂ ਕੱਪੜਾ ਲੈ ਕੇ ਆਉਂਦਾ, ਮੈਂ ਉਹਨੂੰ ਹਮੇਸ਼ਾ ਪਹਿਲਾਂ ਧੋਂਦਾ ਆ, ਪ੍ਰੋਪਰ ਉਹਨੂੰ ਸੈਨੀਟਾਈਜ਼ ਕਰਦਾ, ਫੇਰ ਹੀ ਪਾਉਂਦਾ ਆ।
0: ਕੀ ਬਾਤ ਹੈ, ਕਿੰਗ ਪਿੰਨ ਦਾ ਕੰਮ ਕਰਾਉਣਾ ਸਸਪੈਂਸ਼ਨ ਦੇ ਵਿੱਚ, ਸਾਡੇ ਭਾਈਚਾਰੇ ਦੇ ਵਿੱਚ ਪਹਿਲੀ ਜਿਹੜੀ ਸ਼ੋਪ ਹੈ, ਪਹਿਲਾ ਗਰਾਜ ਹੈ ਜਿਹੜਾ, ਉਹ ਜੈ ਤੇ ਗੈਰੀ ਭਾਜੀ ਹੋਣਾ ਨੇ ਖੋਲਿਆ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਡਿਸਕਾਊਂਟ ਹੈ ਜਿਹੜਾ ਤੁਹਾਨੂੰ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਤੇ ਮਿਲੇਗਾ। 5330 ਬਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਹੈ ਜਿਹੜਾ, ਤੁਸੀਂ ਉਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ, ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਦੀ ਟੀਮ ਨੂੰ। ਅਤੇ ਉੱਥੇ ਹੀ ਤੁਸੀਂ ਇਹ ਜਿਹੜਾ ਮੇਰੇ ਨਾਲ ਸੰਪਰਕ ਕਰਨਾ, ਰੀਅਲ ਸਟੇਟ ਬਾਬਤ ਕੋਈ ਗੱਲ ਕਰਨਾ ਚਾਹੁੰਦੇ ਹੋ, ਫਸਟ ਟਾਈਮ ਹੋਮ ਬਾਇਰ ਹੋ, ਜਾਂ ਫਿਰ ਤੁਸੀਂ ਲਿਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਹ ਜਿਹੜਾ ਲਾਈਫ ਇੰਸ਼ੋਰੈਂਸ ਹੈ ਜਿਹੜੀ ਨਹੀਂ ਬਾਏ ਹਜੇ ਤੱਕ ਕੀਤੀ, ਪੋਲਿਸੀਜ਼ ਪੁਰਾਣੀਆਂ ਤੁਹਾਡੀਆਂ ਚੱਲਦੀਆਂ ਪਈਆਂ, ਤੁਹਾਨੂੰ ਨਹੀਂ ਨੌਲੇਜ, ਰਿਕੁਆਇਰਮੈਂਟ ਚੇਂਜ ਹੋ ਗਈ ਹੈ, ਤਾਂ ਵੀ ਮੈਂ ਤੁਹਾਨੂੰ ਪੂਰਾ ਸਮਝ ਕੇ ਤੁਹਾਡੇ ਅਕੋਰਡਿੰਗਲੀ ਇੱਕ ਟੇਲਰਡ ਪੋਲਿਸੀ ਹੈ ਜਿਹੜੀ ਤੁਹਾਨੂੰ ਲੈ ਕੇ ਦਿੰਦਾ। ਸੋ ਨੰਬਰ ਮੇਰਾ 416-917-63 416-917-7763। ਇੱਥੇ ਦੋ ਇਜਾਜ਼ਤ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
3: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
4: ਅੱਲਾ ਨਾਲੋਂ ਵੀ ਘੱਟ।
3: ਇਹ ਵੇਖੋ, 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
4: ਇਹ ਤਾਂ ਹੋਰ ਵੀ ਘੱਟ ਹੈ,
3: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
4: ਓਏ ਤੂੰ ਕਿੱਥੇ ਜਾ ਰਹੀ ਹੈ?
3: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
5: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ, ਹੋਰ ਜਾਣਕਾਰੀ ਲਈ wholesaleclub.ca ਵੇਖੋ।
6: Wholesale Club, whole lot of value.
7: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. brought to you by the Canadian Trucking Alliance's Stop Illegal Trucking campaign.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: समोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन 3 लोकेशंस तो सर्व कर देने 2 इन ब्रैम्पटन 1850 एल्बन रोड इटोबिको। वधेरे जानकारी ले कॉल करो 416-213-1165 416-213-1165।
1: ओहो सर्दी च हीट नहीं चलदी ते गर्मी च एसी।
2: ले आपा हुणे करदे आ संधू साहब ना गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6640।
4: रोकी तू अपनी इंश्योरेंस किस तो करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो मोना मेंगी फ्रॉम इंश्योरेंस फॉर यू
5: 416-509-1509
6: और insuranceforyou.ca।
7: ਬਲਜਿੰਦਰ ਸਿੰਘ ਤੰਬੜਵਾਂ ਪੈਰ ਪਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ 530 AM ਡਾਲ ਤੇ CHLO ਦੇ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਸੁਣਿਆ ਕਰੋ ਤੇ ਨਾਲ ਦੀ ਨਾਲ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਨੂੰ ਵੀ ਦੇਖਿਆ ਕਰੋ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ ਤੇ ਵਿਰਾਸਤ ਟੀਵੀ ਚੱਲਦੀ ਹੈ। ਸਾਡਾ ਸੋਸ਼ਲ ਮੀਡੀਆ ਬੜਾ ਸਟਰੋਂਗ ਹੈਗਾ ਤੁਸੀਂ ਬੜਾ ਪਿਆਰ ਦਿੱਤਾ ਸੋਸ਼ਲ ਮੀਡੀਆ ਨੂੰ ਕਾਫੀ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਵੀ ਪਾ ਦੇਈ ਦੀਆਂ ਹਨ। ਤੁਹਾਡਾ ਵੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਸਟੂਡੀਓ ਦੇ ਮੈਂ ਨੰਬਰ ਦੱਸ ਦਿੰਦਾ 416-837-1515 ਸਟੂਡੀਓ ਦੇ ਨੰਬਰ ਹੁੰਦੇ ਹਨ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਤੇ ਕਰ ਸਕਦੇ ਹੋ। ਜੀ ਆਇਆਂ ਨੂੰ ਸੋਮਵਾਰ ਦਾ ਦਿਨ ਆ ਤੇ ਜੂਨ ਮਹੀਨੇ ਦੀ 29 ਤਰੀਕ ਹੋ ਗਈ ਹੈ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ। ਵੀਕਐਂਡ ਦੇ ਉੱਪਰ ਬਹੁਤ ਸਾਰੇ ਪ੍ਰੋਗਰਾਮ ਸੀਗੇ, ਕੋਈ ਸੌਕਰ ਖੇਡ ਰਿਹਾ ਫੁੱਟਬਾਲ, ਕੋਈ ਕ੍ਰਿਕਟ ਖੇਡ ਰਿਹਾ ਤੇ ਨਾਲ ਦੀ ਨਾਲ ਬੱਚੇ ਆਪਣੀਆਂ ਗੇਮਾਂ ਸ਼ੁਰੂ ਕਰੀ ਬੈਠੇ ਆ ਤੇ ਕਬੱਡੀ ਵੀ ਆ ਰਹੀ ਹੈ ਤੁਹਾਡੇ ਸ਼ਹਿਰ ਦੇ ਵਿੱਚ CA ਦੀਆਂ ਗਰਾਊਂਡ ਦੇ ਵਿੱਚ ਕਬੱਡੀ ਇਸ ਵੀਕਐਂਡ ਤੇ ਆ ਰਹੀ ਹੈ। ਉਹਦੀ ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ ਆ, ਕਮਿਊਨਿਟੀ ਵਿੱਚ ਕੀ ਕੁਝ ਹੋ ਰਿਹਾ ਉਹਦੀ ਖੋਜ ਕਰਨ ਦੀ ਕੋਸ਼ਿਸ਼ ਕਰਾਂਗੇ। ਗੁਰਮੁਖ ਸਿੰਘ ਬਾਰੀਆ ਸਭ ਥੋੜ੍ਹਾ ਠਹਿਰ ਕੇ ਆਣਗੇ, ਖਬਰਾਂ ਤੇ ਨਜ਼ਰ ਰੱਖਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। ਵੀਕਐਂਡ ਦੇ ਉੱਪਰ ਕਾਫੀ ਸਾਰੇ ਫੋਨ ਕਾਲਸ ਆਉਂਦੇ ਹਨ ਵੀ ਆਹ ਵੀ ਲੈ ਕੇ ਆਇਆ ਕਰੋ, ਅਵੀ ਧਾਲੀਵਾਲ ਜੀ ਨੂੰ ਲੈ ਕੇ ਆਵੋ, ਇਸ ਸਿਟੀ ਦੇ ਕੌਂਸਲਰ ਨੂੰ, ਸਿਟੀ ਦੇ ਮੇਅਰ ਨੂੰ, ਜਾਂ ਕੋਈ MP ਨੂੰ ਲੈ ਕੇ ਆਇਆ ਕਰੋ। ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਨ, ਜਦੋਂ ਵੀ ਆਉਣ ਲੱਗ ਪੈਣ ਤੁਹਾਡੇ ਵਾਸਤੇ ਇੱਥੇ ਪੇਸ਼ ਕਰਾਂਗੇ ਜ਼ਰੂਰ। ਤੁਹਾਡੀ ਹਾਰਡ ਕੀਤੀ ਹੋਈ ਜਿਹੜੀ ਕਮਾਈ ਹੈਗੀ ਆ, ਤੁਸੀਂ ਲਾਉਂਦੇ ਹੋ, ਟੈਕਸਿਸ ਪੇ ਕਰਦੇ ਹੋ। ਵੈਰੀ ਇੰਪੋਰਟੈਂਟ ਇਲੈਕਸ਼ਨਸ ਆ ਰਹੀਆਂ ਹਨ, ਮਿਊਨਿਸਪਲ ਇਲੈਕਸ਼ਨਸ ਆ ਰਹੀਆਂ ਹਨ ਅਤੇ ਉਹ ਤੁਸੀਂ ਮਿਊਨਿਸਪਲ ਇਲੈਕਸ਼ਨ ਆਪਣਾ ਯੋਗਦਾਨ ਜ਼ਰੂਰ ਪਾਉਣਾ। ਹੱਥ ਜੋੜ ਕੇ ਬੇਨਤੀ ਕਿ ਬੱਚਿਆਂ ਨੂੰ ਕਹਿੰਦੇ ਆਪਣਾ ਕੰਮ ਕਰਿਆ ਕਰੋ, ਅਸੀਂ ਵੀ ਬੱਚਿਆਂ ਤੋਂ ਘੱਟ ਰਹੀ ਹਨ। ਜਿਹੜੀਆਂ ਕਾਸਟਿੰਗ ਹੈਗੀ ਆ, ਵੋਟਿੰਗ ਦੀ ਹੈਗੀ ਆ, ਬਹੁਤ ਘੱਟ ਜਿਹੜੀਆਂ ਹਾਂ ਵੋਟਾਂ ਜਿਹੜੀਆਂ ਹਨ ਉਹ ਪੈਂਦੀਆਂ ਹਨ ਇਸ ਮਿਊਨਿਸਪਲ ਇਲੈਕਸ਼ਨ ਦੇ ਵਿੱਚ, ਕਿਉਂਕਿ ਮੈਨੂੰ ਪਤਾ ਤੁਸੀਂ ਬਿਜ਼ੀ ਹੁੰਦੇ ਹੋ ਪਰ ਤੁਹਾਨੂੰ ਬਹੁਤ ਸਾਰੇ ਮੌਕੇ ਦਿੱਤੇ ਹੁੰਦੇ ਆ ਵੋਟ ਪਾਉਣ ਵਾਸਤੇ। ਕੰਮ ਸੌਖਾ ਹੈਗਾ ਨਾ ਔਖਾ ਨਹੀਂ ਹੈਗਾ, ਪਰ ਹਾਂ ਤੁਸੀਂ ਹੋਰ ਕਿੱਦਾਂ ਸੌਖਾ ਕਰ ਸਕਦੇ, ਕੌਣ ਖੜਾ ਕੀ ਕਰ ਰਿਹਾ ਹੈਗਾ, ਕੌਣ ਤੁਹਾਡੇ ਵਾਸਤੇ ਕੀ ਕਰੇਗਾ, ਕਿੰਨੇ ਕੁ ਪੈਸੇ ਬਚਾਵੇਗਾ, ਪਤਾ ਲੱਗ ਰਿਹਾ। ਭੂਰੀਆਂ ਚਿੱਠੀਆਂ ਆਈਆਂ ਹੋਈਆਂ ਹਨ ਬਹੁਤ ਸਾਰੇ ਲੋਕਾਂ ਨੂੰ ਜਿਹਦੇ ਵਿੱਚ ਟੈਕਸਿਸ ਵੱਧ ਗਏ ਹਨ। ਫਿਰ ਬਰੈਂਪਟਨ ਦੇ ਸਿਟੀ ਆ, ਬਰੈਂਪਟਨ ਦੇ ਹੋਰ ਸਿਟੀਆਂ ਦੇ ਕਿੰਨੇ ਕੁ ਟੈਕਸਿਸ ਵਧੇ ਹਨ, ਆਉਣ ਵਾਲੇ ਦਿਨਾਂ ਵਿੱਚ ਕਾਫੀ ਸਾਰੀ ਜਾਣਕਾਰੀ ਅਵੀ ਧਾਲੀਵਾਲ ਜੀ ਲੈ ਕੇ ਆਉਣਗੇ ਤੁਹਾਡੇ ਵਾਸਤੇ। ਉਹ ਮੇਅਰ ਦੀ ਸੀਟ ਵਾਸਤੇ ਖੜੇ ਹਨ, ਹੀ ਵਾਂਟਸ ਟੂ ਬੀ ਅ ਮੇਅਰ ਆਫ ਬਰੈਂਪਟਨ। ਸੋ ਆਪਣੇ ਫੋਰਮ ਉਹਨਾਂ ਨੇ ਭਰ ਦਿੱਤੇ ਹਨ ਅਤੇ ਹੋਰ ਵੀ ਜਿਹੜੇ ਹਨ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਏਅਰ 'ਤੇ ਲੈ ਕੇ ਆਵਾਂਗੇ ਅਤੇ ਕੱਲ੍ਹ ਨੂੰ ਆਪਾਂ ਸਤਪਾਲ ਜੋਲ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਾਂ ਰੀਜਨਲ ਕੌਂਸਲ ਦੀ ਸੀਟ ਲਈ ਖੜੇ ਹਨ। ਪਰ ਅੱਜ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ। ਇੱਕ ਵਧਾਈ ਦੇਣਾ ਚਾਹੁੰਦੇ ਹਾਂ, ਕਿਆ ਬਾਤ ਆ, ਕਿੰਨੀ ਤਕੜੀ ਗੇਮ ਸੀਗੀ। ਸੋ ਟੀਮ ਕੈਨੇਡਾ ਦੀ ਸੌਕਰ ਦੀ ਜਿਹੜੀ ਟੀਮ ਹੈਗੀ ਆ, ਹਿਸਟਰੀ ਪੈਦਾ ਕਰ ਦਿੱਤੀ, ਜਿੱਤ ਪ੍ਰਾਪਤ ਕੀਤੀ ਹੈਗੀ ਆ, ਦੁਨੀਆ ਭਰ ਦੇ ਲੋਕ ਸੈਲੀਬ੍ਰੇਟ ਕਰ ਰਹੇ ਹਨ ਅਤੇ ਕੋਚ ਦੇ ਜਿਹੜੇ ਵਰਡ ਸੀਗੇ ਨਾ ਹੁਣ ਉਸ ਟੀਮ ਨੂੰ ਕਹੇ ਜਦੋਂ ਟੀਮ ਜਿੱਤ ਗਈ ਸੀਗੀ, ਕਹਿੰਦੇ ਵੀ ਤੁਸੀਂ ਬੱਚਿਆਂ ਦਾ ਫਿਊਚਰ ਹੋ। ਸੋ ਇਹਨੂੰ ਕਹਿੰਦੇ ਆ ਰੋਲ ਮਾਡਲ, ਰੋਲ ਮਾਡਲ ਬਣ ਕੇ ਤੁਸੀਂ ਸਪੈਸ਼ਲੀ ਬ੍ਰੈਂਟ ਵਿੱਚੋਂ 6 ਬੱਚੇ ਖੇਡਦੇ ਹਨ ਵੀ ਤੁਸੀਂ ਉਹਨਾਂ ਘਰਾਂ ਵਿੱਚ ਨਿਕਲਿਆ ਜਿਹੜੇ ਆਮ ਘਰ ਵਿੱਚ ਬੱਚੇ ਪੈਦਾ ਹੁੰਦੇ ਹਨ ਅਤੇ ਸਪੋਰਟਸ ਖੇਡਦੇ ਹਨ, ਕੋਈ ਵੀ ਤਗੜਾ ਪਲੇਅਰ ਬਣ ਸਕਦਾ, ਪਲੇਅਰ ਬਣ ਕੇ ਆਪਣੇ ਕੈਨੇਡਾ ਦਾ ਨਾਂ ਰੋਸ਼ਨ ਕਰ ਸਕਦਾ। ਕਹਿੰਦੇ ਤੁਸੀਂ ਕੈਨੇਡਾ ਦਾ ਨਾਂ ਰੋਸ਼ਨ ਕੀਤਾ, ਯੂ ਗਾਈਜ਼ ਮੇਡ ਹਿਸਟਰੀ। ਸੱਚੀ ਹਿਸਟਰੀ ਹੀ ਬਣਾਈ ਸੀ ਇਹਨਾਂ ਨੇ, ਜਿਹੜਾ ਫੁੱਟਬਾਲ ਦਾ ਮੈਚ ਇਹਨਾਂ ਨੇ ਜਿੱਤਿਆ 1-0 'ਤੇ, ਬੜਾ ਤਕੜਾ ਮੈਚ ਸੀਗਾ। ਕਾਫੀ ਸਾਰੇ ਚਾਂਸਿਸ ਮਿਲੇ ਪਰ ਗੋਲ ਨਹੀਂ ਹੋ ਸਕੇ, ਪਰ ਐਟ ਦੀ ਐਂਡ ਗੋਲ ਕਰਕੇ ਜਿੱਤ ਪ੍ਰਾਪਤ ਕੀਤੀ ਆ, 1-0 ਦੀ ਜਿੱਤ ਪ੍ਰਾਪਤ ਕਰਕੇ ਹੁਣ ਅਗਲੇ ਰਾਊਂਡ ਵਿੱਚ ਪਹੁੰਚ ਗਏ ਹਨ। ਅਗਲੇ ਰਾਊਂਡ ਵਿੱਚ ਕਿੰਨਾ ਖੇਡਦੇ ਹਨ ਪਤਾ ਲੱਗ ਜਾਵੇਗਾ ਜਦੋਂ ਦੂਸਰੀਆਂ ਦੋ ਟੀਮਾਂ ਖੇਡ ਕੇ ਅੱਗੇ ਆਉਣਗੀਆਂ। ਸੋ ਬੈਸਟ ਆਫ ਲੱਕ ਅਗੇਨ ਟੂ ਟੀਮ ਕੈਨੇਡਾ। ਫੀਫਾ ਨੂੰ ਬੜੀ ਸਪੋਰਟ ਮਿਲ ਰਹੀ ਹੈਗੀ ਆ, ਈਵਨ ਦੋ ਜਿਹੜੀਆਂ ਫੈਨ ਜ਼ੋਨ ਸੀਗੀਆਂ ਜਿੱਥੇ ਲੋਕਾਂ ਨੇ ਟਿਕਟ ਲੈ ਕੇ ਅੰਦਰ ਵੜਨਾ ਸੀਗਾ ਉਹ ਓਵਰ ਕਪੈਸਿਟੀ ਹੋ ਗਈਆਂ, ਲੋਕ ਡਰਾਈਵ ਕਰਕੇ ਆਏ, ਕਾਰ ਪਾਰਕਿੰਗ ਟਿਕਟ ਦਿੱਤੀ, ਬਾਅਦ 'ਚ ਮੁੜ ਕੇ ਉਹਨਾਂ ਨੂੰ ਅੰਦਰ ਵੜਨ ਦਾ ਮੌਕਾ ਨਹੀਂ ਮਿਲਿਆ। ਪਰ ਫਿਰ ਵੀ ਜਿਹੜੇ ਵੱਡੇ ਇਵੈਂਟ ਹੁੰਦੇ ਨਾ ਕੁਝ ਇਹਦੇ ਵਿੱਚ ਜਿਹੜੀਆਂ ਕਮੀਆਂ ਰਹਿ ਜਾਂਦੀਆਂ, ਨਹੀਂ ਰਹਿਣੀਆਂ ਚਾਹੀਦੀਆਂ, ਇੰਨੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਇਵੈਂਟ, ਇੱਧਰ ਇਹ ਕਮੀਆਂ ਨਹੀਂ ਹੋਣੀ ਚਾਹੀਦੀਆਂ, ਪਰ ਆ ਜਾਂਦੀਆਂ ਜੋ ਦੂਸਰੀ ਕੰਟਰੀ ਵਿੱਚ ਬੰਦਾ ਵੱਢਦਾ, ਅਤੇ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਨਗੇ ਐਂਡ ਆਫ ਦ ਫੀਫਾ ਕੱਪ। ਇਹ ਸਾਰੇ ਕਿੰਤੂ ਪਰੰਤੂ ਜਿਹਨੇ ਕੱਲੇ ਹੋਏ ਕੱਲੇ ਹੈਪਨ ਹੋਏ ਆ ਉਹਦੀ ਜਾਣਕਾਰੀ ਆਪੇ ਹੀ ਸਾਂਝੀ ਕਰਨਗੇ, ਅਸੀਂ ਤੁਹਾਡੇ ਨਾਲ ਸਾਂਝ ਪਾ ਦੇਵਾਂਗੇ। ਅਤੇ ਵੀਕਐਂਡ ਦੇ ਉੱਪਰ ਬਹੁਤ ਸਾਰੇ ਐਕਸੀਡੈਂਟਸ ਵੀ ਹੋਏ। ਵੰਸ ਅਗੇਨ ਬ੍ਰੈਂਪਟਨ ਵਿੱਚ ਐਕਸੀਡੈਂਟ ਹੋਇਆ, ਇਸ ਅਮੇਜ਼ਿੰਗ ਬ੍ਰੈਂਪਟਨ ਦਾ ਨਾਂ ਸਾਰੇ ਪਾਸੇ ਹੀ ਛਾਇਆ ਪਿਆ ਹੈਗਾ, ਜਦੋਂ ਵੀ ਵੱਖ ਵੱਖ ਨਿਊਜ਼ ਏਜੰਸੀ ਦੇਖਦੀਆਂ ਹਨ ਤਾਂ ਬ੍ਰੈਂਪਟਨ ਦਾ ਨਾਂ ਮੋਹਰੇ ਆ ਜਾਂਦਾ ਹੈਗਾ। ਮਿਸਰ ਸਾਗਾ ਵਿੱਚ ਵੀ ਇੱਕ ਮੋਟਰਸਾਈਕਲ ਦੀ ਐਕਸੀਡੈਂਟ ਹੋਇਆ ਅਤੇ ਇੰਜਰੀਜ ਹੋਈਆਂ ਸੀਗੀਆਂ, ਇਹਦੇ ਨਾਲ ਨਾਲ ਜਿਹੜਾ ਬ੍ਰੈਂਪਟਨ ਵਿੱਚ ਐਕਸੀਡੈਂਟ ਹੋਇਆ ਇੱਕ ਜਣੇ ਦੀ ਮੌਤ ਹੋ ਗਈ। ਦੇ ਵਰ ਆਲ ਅੰਡਰ 20s, ਕਹਿੰਦੇ ਆ ਵੀ ਇੱਕ ਜਣੇ ਨੇ ਰੈੱਡ ਲਾਈਟ ਲੰਘੀ ਸੀ ਤਾਂ ਕਰਕੇ ਇਹ ਐਕਸੀਡੈਂਟ ਵਾਪਰਿਆ ਵਾਪਰ ਰਹੇ ਹਨ। ਬੀ ਕੇਅਰਫੁਲ, ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਗਰਮੀਆਂ ਦੀਆਂ, ਕੀ ਕਰਨਗੇ ਗਰਮੀ ਦੀ ਛੁੱਟੀਆਂ ਦੇ ਵਿੱਚ? ਤੁਸੀਂ ਪ੍ਰੋਗਰਾਮ ਵਿੱਚ ਕੋਈ ਰਜਿਸਟਰ ਕੀਤੇ ਆ? ਬਹੁਤ ਸਾਰੇ ਕੈਂਪ ਲਗਾਏ ਜਾਂਦੇ ਹਨ, ਉਹਨਾਂ ਕੈਂਪਾਂ ਵਿੱਚ ਬੱਚਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਆ ਅਤੇ ਵੱਖਰੀ ਵੱਖਰੀ ਫੀਸ ਹੁੰਦੀ ਹੈ ਕਿੰਨਾ ਕੀ ਅਫੋਰਡ ਕਰ ਸਕਦੇ। ਬਹੁਤ ਸਾਰੇ ਕੈਂਪ ਗੁਰੂ ਘਰ ਵਿੱਚ ਵੀ ਲੱਗਦੇ ਨੇ, ਵੱਖ ਵੱਖ ਗੁਰੂ ਘਰਾਂ ਦੇ ਵਿੱਚ। ਜੇ ਬੱਚੇ ਵਿਹਲੇ ਬੈਠੇ ਆ, ਸੋਫੇ ਤੋੜ ਰਹੇ ਆ, ਤਾਂ ਸੋਸ਼ਲ ਮੀਡੀਆ ਨਹੀਂ ਛੱਡਦੇ, ਥੋੜ੍ਹਾ ਬਿਜ਼ੀ ਕਰ ਲਵੋ ਅਤੇ ਉਹਨਾਂ ਨੂੰ ਇਹਨਾਂ ਕੈਂਪਾਂ ਦੇ ਵਿੱਚ ਜੋੜ ਲਵੋ। ਵੱਖ ਵੱਖ ਗੁਰੂ ਘਰਾਂ ਵਿੱਚ ਗੁਰਮਤ ਕੈਂਪ, ਸੌਕਰ ਕੈਂਪ ਅਤੇ ਹਰਮੋਨੀਆ ਵਾਜਾ ਵਜਾਉਣਾ ਅਤੇ ਤਬਲਾ ਵਜਾਉਣਾ ਸਿੱਖ ਸਕਦੇ ਹੋ। ਵੱਖਰੇ ਵੱਖਰੇ ਕੈਂਪ ਲੱਗੇ ਹੋਏ ਹਨ, ਬੜੀ ਵਾਜਬ ਫੀਸ ਹੁੰਦੀ ਹੈ ਸਪੈਸ਼ਲੀ ਗੁਰੂ ਘਰਾਂ ਦੀ। ਬਹੁਤ ਸਾਰੇ ਪ੍ਰੋਗਰਾਮ ਫਰੀ ਵੀ ਹੁੰਦੇ ਹਨ, ਪਰ ਤੁਸੀਂ ਪਤਾ ਕਰ ਲੈਣਾ ਇਹਨਾਂ ਬੱਚਿਆਂ ਨੂੰ ਪਲੀਜ਼ ਸੋਸ਼ਲ ਮੀਡੀਆ ਤੋਂ ਆਫ ਕਰਕੇ ਬਿਜ਼ੀ ਰੱਖਣਾ। ਸਰਕਾਰ ਕਰੇ ਤਾਂ ਕੀ ਕਰੇ। ਲਓ ਜੀ, ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਮੋਨਾ ਮਹਿੰਗੀ ਦੇ ਵੱਲੋਂ, ਇੰਸ਼ੋਰੈਂਸ ਐਡਵਾਈਜ਼ਰ ਹਨ, ਬਹੁਤ ਵਧੀਆ ਤੁਹਾਨੂੰ ਗਾਈਡੈਂਸ ਦਿੰਦੇ ਹਨ ਮੋਨਾ ਮਹਿੰਗੀ ਜੀ, ਅਤੇ ਉਹਨਾਂ ਨਾਲ ਵੀ ਆਪਾਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਗੁਰਮਤ ਸਿੰਘ ਵਾਰੀ ਸਾਹਿਬ ਕਾਫੀ ਸਾਰੀਆਂ ਖਬਰਾਂ ਤੁਹਾਡੇ ਪਾਸੇ ਲੈ ਕੇ ਆਉਣਗੇ। ਇੱਕ ਮੈਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੁਰਮਤ ਸਿੰਘ ਵਾਰੀਆ ਸਾਹਿਬ ਨੂੰ ਏਅਰ 'ਤੇ ਲੈ ਕੇ ਆਉਣਾ। ਅਤੇ ਢਿੱਲੋ ਵੀਡੀਓ ਦੀ IPTV ਦੇ ਡਿਵਾਈਸਿਸ ਤੁਸੀਂ ਪਸੰਦ ਕਰ ਰਹੇ ਹੋ, 4K ਦੇ ਵਿੱਚ ਹੀ ਤੁਸੀਂ ਸਟ੍ਰੀਮਿੰਗ ਜਿਹੜੀ ਹੈਗੀ ਆ ਇਹ ਦੇਖ ਸਕਦੇ ਹੋ।
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
8: ਚਲ ਕੇ ਰਹੇ ਆ ਪਰ
3: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
9: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
10: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
8: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी हायर कर रहे ने AZ ड्राइवर्स जेकर तुहानू भी है कम दी पाल ता अज ही संपर्क करो स्टारगेट लॉजिस्टिक दे नाल वर्क लोकली या क्रॉस बॉर्डर सर्व करदे ने GTA मिडवेस्ट मॉन्ट्रियल ते नॉर्थ अमेरिका दे विच स्टारगेट लॉजिस्टिक अज ही कॉल करो 905-564-9992
11: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਏ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ
7: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ GN ਗੁਰਮਿਤ ਸਿੰਘ ਵਾਰੀ ਸਾਹਿਬ ਨਾਲ ਲਾਈਨ ਜੁੜ ਗਈ ਹੈਗੀ ਆ ਮੇਰੀ ਟੈਕ ਵਾਲੇ ਨਾਲ ਗੱਲਬਾਤ ਹੋ ਗਈ ਸੀ 530 AM ਨਾਲ ਅਤੇ ਮੈਨੂੰ ਆਡੀਓ ਰਿਸੀਵ ਨਹੀਂ ਹੋ ਰਹੀ ਸੀ ਆਡੀਓ ਜਾ ਰਹੀ ਸੀ ਬਟ ਐਵਰੀਥਿੰਗ ਇਜ਼ ਓਕੇ ਹੈਗਾ ਅਤੇ ਬਾਕੀ ਓਕੇ ਕਰਦੇ ਆਪਾਂ ਗੁਰਮਿਤ ਸਿੰਘ ਵਾਰੀ ਸਾਹਿਬ ਨਾਲ ਵਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ GN ਪ੍ਰੋਗਰਾਮ ਵਿੱਚ ਹੈਲੋ ਵਾਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ GN ਪ੍ਰੋਗਰਾਮ ਦੇ ਵਿੱਚ
12: ਜੀ ਤਮਰ ਸਾਹਿਬ ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੰਡੇ ਆ
7: ਜੀ ਗੁੱਡ ਗੁੱਡ ਖਬਰ ਸ਼ੁਰੂ ਕਰਦੇ ਸੋਮਵਾਰ ਦਾ ਦਿਨ ਹੈਗਾ ਆ ਜਿੱਥੇ ਕੈਨੇਡਾ ਦੀ ਸੌਕਰ ਟੀਮ ਨੇ ਇੱਕ ਜਿੱਤ ਪ੍ਰਾਪਤ ਕੀਤੀ ਆ ਜਿਸ ਮੁੰਡੇ ਨੇ ਗੋਲ ਕੀਤਾ ਆ ਤੇ ਉਹਦਾ ਫਾਦਰ ਦੀ ਵੀ ਮੌਤ ਹੋ ਗਈ ਸੀ ਤੇ ਮਦਰ ਦੀ ਵੀ ਮੌਤ ਹੋ ਗਈ ਸੀਗੀ ਪਰ ਆਪਣੇ ਭਾਵਕ ਹੋ ਗਏ ਇਨਫੋਰਮੇਸ਼ਨ ਸਾਂਝੀ ਕੀਤੀ ਸੀ ਕਹਿੰਦਾ ਆਈ ਲੋਸਟ ਮਾਈ ਫਾਦਰ ਲੋਸਟ ਮਾਈ ਮਦਰ ਬਟ ਹੀ ਸਕੋਰਡ ਅ ਹਿਸਟਰੀ ਮੇਕਿੰਗ ਗੋਲ ਤੇ ਜਿੱਤ ਪ੍ਰਾਪਤ ਕੀਤੀ ਆ ਅਗਲੇ ਰਾਊਂਡ ਵਿੱਚ ਪਹੁੰਚ ਗਏ ਹਨ ਕੈਨੇਡਾ ਦੀ ਫੀਫਾ ਦੀ ਫੁੱਟਬਾਲ ਦੀ ਜਿਹੜੀ ਟੂਰਨਾਮੈਂਟ ਚੱਲ ਰਹੀ ਹੈਗੀ ਆ ਵਰਲਡ ਕੱਪ ਸੌਕਰ ਚੱਲ ਰਿਹਾ ਹੈਗਾ
12: ਬਿਲਕੁਲ ਕੈਨੇਡੀਅਨ ਵਾਸਤੇ ਬੜੀ ਖੁਸ਼ੀ ਦੀ ਗੱਲ ਹੈਗੀ ਆ ਜੀ ਕਿ ਇਹ ਵੀ ਜਿਹੜੀ ਤੁਸੀਂ ਖਬਰ ਹੁਣੇ ਸਾਂਝੀ ਕੀਤੀ ਆ ਇੱਕ ਖਿਡਾਰੀ ਦੀ ਸਾਂਝੀ ਕੀਤੀ ਆ ਜਿਹੜਾ ਖੇਡ ਦਾ ਮੈਦਾਨ ਹੈਗਾ ਇਹ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਦੇਸ਼ ਭਗਤੀ ਦੀ ਜਿਹੜੀ ਚਰਮ ਸੀਮਾ ਵਾ ਉਹਦੀ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਆਪਣਾ ਪ੍ਰਦਰਸ਼ਨ ਕਰਨਾ ਹੁੰਦਾ ਉਹ ਤੋਂ ਘੱਟ ਨਹੀਂ ਹੈਗੀ ਜੀ ਕਈ ਮੁਸ਼ਕਲਾਂ ਤੋਂ ਬਾਅਦ ਇੱਕ ਖਿਡਾਰੀ ਇੱਕ ਪਲੇਟਫਾਰਮ ਤੇ ਜਾਂਦਾ ਹੈ ਉਹਨੂੰ ਕਈ ਦਿੱਕਤਾਂ ਜਿਹੜੇ ਆਮ ਘਰਾਂ ਚੋਂ ਖਿਡਾਰੀ ਨਿਕਲਦੇ ਹੈਗੇ ਆ ਉਹ ਆਉਂਦੀਆਂ ਹੈਗੀਆਂ ਨੇ ਤੇ ਉਸ ਪਲੇਟਫਾਰਮ ਤੇ ਜਾਣ ਤੱਕ ਹਰ ਬੰਦੇ ਦਾ ਬੜਾ ਵੱਡਾ ਸਟਰਗਲ ਹੁੰਦਾ ਆਪਾਂ ਨੂੰ ਜਿਹੜਾ ਕਿ ਸ਼ਾਇਦ ਨਾ ਦਿਸ ਰਿਹਾ ਹੁੰਦਾ ਪਰ ਉਹਦੀ ਅਸਲ ਜ਼ਿੰਦਗੀ ਦੇ ਵਿੱਚ ਉਹਦੇ ਮਾਂ ਬਾਪ ਪਰਿਵਾਰ ਸੱਜਣ ਮਿੱਤਰ ਕਈ ਏਦਾਂ ਦੇ ਹੁੰਦੇ ਆ ਜਿਹਦਾ ਬੜਾ ਖਾਸ ਯੋਗਦਾਨ ਹੁੰਦਾ ਤੇ ਇਸ ਦੇ ਮੌਕੇ ਤੇ ਜੇ ਏਦਾਂ ਦੀ ਗੱਲ ਹੁੰਦੀ ਆ ਪਰ ਇਸ ਤੋਂ ਬਾਅਦ ਵੀ ਵਧੀਆ ਪ੍ਰਦਰਸ਼ਨ ਜੇ ਖੇਡਾਂ ਚ ਹੁੰਦਾ ਵਾ ਤੇ ਨਿਸ਼ਚੇ ਖਿਡਾਰੀਆਂ ਨੂੰ ਜੀ ਆਪਾਂ ਕਹਿ ਸਕਦੇ ਹਾਂ ਕਿ ਸਲੂਟ ਕਰਨਾ ਬਣਦਾ ਜੀ ਉਹਨਾਂ ਖਿਡਾਰੀਆਂ ਨੂੰ ਜਿਹੜੇ ਦੇਸ਼ ਦਾ ਨਾਮ ਰੋਸ਼ਨ ਕਰਦੇ ਆ ਆਪਣੇ ਜਿਹੜੇ ਦੇਸ਼ ਵਾਸੀ ਆ ਉਹਨਾਂ ਦੀਆਂ ਭਾਵਨਾਵਾਂ ਦੇ ਉੱਪਰ ਪੂਰਾ ਉਤਰਦੇ ਹੈਗੇ ਆ ਹੁਣ ਅਗਲੇ ਰਾਊਂਡ ਦੀ ਗੱਲਬਾਤ ਜਿਹੜੀ ਹੈਗੀ ਆ 16 ਜੁਲਾਈ ਨੂੰ ਅਜੇ ਇੱਕ ਮੈਚ ਹੋਣਾ ਜਦੋਂ ਤੁਸੀਂ ਦੱਸਿਆ ਉਹਦੇ ਵਿੱਚ ਹੋਰ ਨੀਦਰਲੈਂਡ ਜਾਂ ਮੋਰੋਕੋ ਇੱਕ ਨਾਲ ਇਹ ਮੈਚ ਜਿਹੜਾ ਕੈਨੇਡਾ ਦਾ ਹੋਊਗਾ ਸੋ ਉਮੀਦਾਂ ਦੇ ਨਾਲ ਅੱਗੇ ਦੀ ਅੱਗੇ ਜਿਹੜਾ ਖਿਡਾਰੀ ਜਿਹੜੇ ਆ ਆਪਾਂ ਕਹਿ ਸਕਦੇ ਹਾਂ ਚੱਲ ਰਹੇ ਹੈਗੇ ਆ ਨਾਲ ਦੀ ਨਾਲ ਕੈਨੇਡੀਅਨ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉਹ ਵੀ ਜੁੜੀਆਂ ਹੋਈਆਂ
7: ਦੇਖੋ ਜੀ ਬੜੇ ਚਾਂਸਸ ਵੇਲੇ ਗੋਲ ਕਰਨ ਦੇ ਬੜੇ ਚਾਂਸਸ ਮਿਲੇ ਹੁਣ ਵੀ ਹੋ ਗਿਆ ਸਾਡੀ ਟੀਮ ਦੇ ਗੋਲਕੀਪਰ ਨੇ ਕਾਫੀ ਸਾਰੇ ਦੋ ਤਿੰਨ ਸ਼ਾਟਾਂ ਜੇ ਤਗੜੀਆਂ ਉਹਨਾਂ ਨੇ ਲਾਈਆਂ ਸੀ ਉਹ ਵੀ ਸੇਵ ਕੀਤੀਆਂ ਪਰ ਕੈਨੇਡਾ ਕੋਲ ਵੱਧ ਚਾਂਸ ਸੀਗੇ ਐਂਡ ਦੇ ਆ ਗਏ ਡਰ ਲੱਗਦਾ ਸੀਗਾ ਵੀ ਇਹ ਜਿਹੜੀ ਮਿਹਨਤ ਕੀਤੀ ਹੋਈ ਕਿਤੇ ਖਰਾਬ ਨਾ ਜਾਵੇ ਪਰ ਇਹਨਾਂ ਨੇ ਐਂਡ ਦੇ ਆ ਕੇ ਜਿਹੜਾ ਗੋਲ ਕੀਤਾ ਤਾਂ ਕੈਨੇਡਾ ਦਾ ਜਿਹੜਾ ਮਾਹੌਲ ਦੇਖਣ ਵਾਲਾ ਸਾ ਰਾਈਟ ਕਰੋਸ ਕੈਨੇਡਾ ਵੱਖਰੇ ਵੱਖਰੀਆਂ ਫੈਨ ਜ਼ੋਨਸ ਰੱਖੀਆਂ ਹੋਈਆਂ ਹਨ ਹਰ ਇੱਕ ਆਪਣੀ ਜਿਹੜੀ ਖੁਸ਼ੀ ਦੀ ਲਹਿਰ ਜਿਹੜੀ ਆ ਲਿਆਤੀ ਅਤੇ ਨਾਲ ਦੀ ਨਾਲ ਦੇਖਿਆ ਜਾਵੇ ਕੈਨੇਡਾ ਨੂੰ ਸੌਕਰ 'ਚ ਬਹੁਤ ਘੱਟ ਗਿਣਿਆ ਜਾਂਦਾ ਸੀ ਇਹਨਾਂ ਨੂੰ ਕਿਤੇ ਖੇਡਣਾ ਆਉਂਦਾ ਪਰ ਹੁਣ ਦੁਨੀਆ ਭਰ ਵਿੱਚ ਛਾ ਗਏ ਹਨ ਇਹਨਾਂ ਦੇ ਵਿੱਚ ਜਿਸ ਹਿਸਾਬ ਨਾਲ ਕੋਚ ਨੇ ਕਿਹਾ ਸਾ ਵੀ ਤੁਸੀਂ ਬੱਚਿਆਂ ਦਾ ਫਿਊਚਰ ਹੋ ਤੁਸੀਂ ਹਿਸਟਰੀ ਮੇਕ ਕੀਤੀ ਆ ਤੋ ਜੇ ਕੋਈ ਚੰਗਾ ਕੰਮ ਕਰਦਾ ਚੰਗੀ ਗੇਮ ਹੁੰਦੀ ਆ ਹਰ ਇੱਕ ਗੇਮ ਚੰਗੀ ਹੁੰਦੀ ਆ ਸਪੈਸ਼ਲੀ ਸਪੋਰਟਸ ਦੇ ਵਿੱਚ ਤਾਂ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਹੈ ਤਾਂ ਕੋਚ ਬੜਾ ਖੁਸ਼ ਸੀਗਾ ਵੀ ਤੁਸੀਂ ਕੈਨੇਡੀਅਨ ਹਿਸਟਰੀ ਬਣਾ ਦਿੱਤੀ ਹੈਗੀ ਆ ਦੁਨੀਆ ਭਰ ਦੇ ਲੋਕ ਸਪੈਸ਼ਲੀ ਬੱਚੇ ਤੁਹਾਡੇ ਵੱਲ ਦੇਖਣਗੇ ਵੀ ਮੈਂ ਵੀ ਇੱਕ ਸੌਕਰ ਦਾ ਸੁਪਰ ਸਟਾਰ ਬਣਨਾ ਚਾਹੁੰਦਾ ਹਾਂ ਅਤੇ ਵਧੀਆ ਗੱਲ ਲੱਗੀ ਜਦੋਂ ਕੋਚ ਨੇ ਇੱਦਾਂ ਦੀ ਉਹਨਾਂ ਨੂੰ ਸਪੀਚ ਦਿੱਤੀ ਹੈ ਜਿੱਤਣ ਤੋਂ ਬਾਅਦ
12: ਜੀ ਬਿਲਕੁਲ ਤੇ ਖੇਡਾਂ ਦੇ ਨਾਲ ਹੀ ਜੁੜੀ ਹੋਈ ਖਬਰ ਆਪਣੇ ਭਾਈਚਾਰੇ ਨਾਲ ਜਿਹੜੀ ਕਿ ਤੁਸੀਂ ਥੋੜਾ ਜਿਹਾ ਅੰਸ਼ ਸਾਂਝਾ ਕੀਤਾ ਕਿ ਜਿਵੇਂ ਆਸਟ੍ਰੇਲੀਆ ਚ ਕਾਫੀ ਸਮੇਂ ਪਹਿਲਾਂ ਤੁਸੀਂ ਸਿੱਖ ਗੇਮਸ ਜਿਹੜੀਆਂ ਆਪਣੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵਾਸਤੇ ਕਰਾਈਆਂ ਜਾਣੀਆਂ ਹੁਣ ਕੈਨੇਡਾ ਚ 2026 ਇਹਦਾ ਜਿਹੜਾ ਜਿਹੜਾ ਆਪਾਂ ਕਹਿ ਸਕਦੇ ਸ਼ੁਰੂਆਤ 31 ਜੁਲਾਈ ਤੋਂ 3 ਅਗਸਤ ਤੱਕ ਹੋਣੇ ਆ ਜੀ ਗੇਮਾਂ। ਇਹਦੇ ਸੰਬੰਧੀ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਚ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਆ ਜੀ, ਜਿਹਦੇ ਵਿੱਚ ਕੁਝ ਬਰੀਫ ਜਿਹੜੇ ਕੀਤੇ ਗਏ ਕਿ ਸੋਕਰ, ਕਬੱਡੀ, ਗਤਕਾ, ਕਈ ਤਰ੍ਹਾਂ ਦੀ ਫੀਲਡ ਹਾਕੀ, ਬਾਸਕਟਬਾਲ, ਵਾਲੀਬਾਲ ਤੇ ਵੇਟ ਲਿਫਟਿੰਗ ਦੇ ਮੁਕਾਬਲੇ ਜਿਹੜੇ ਆ ਇਹ ਕਰਾਏ ਜਾਣੇ ਆ ਜੀ। ਸੋ ਵੈਨਿਊ ਜਿਹੜੇ ਰਹਿਣੇ ਆ ਬ੍ਰੰਪਟਨ ਸੋਕਰ ਸੈਂਟਰ ਤੇ ਜਿਹੜਾ ਕੇਸੀ ਕੈਂਪਬੈਲ ਕਮਿਊਨਿਟੀ ਸੈਂਟਰ ਆ
7: ਜੀ
12: ਉਹ ਹੋਣੇ ਆ ਜੀ। ਇਹਦੇ ਨਾਲ ਸੰਬੰਧ ਜਿਹੜੀ ਜ਼ਿਆਦਾ ਜਾਣਕਾਰੀ ਆ ਉਹ ਤੁਹਾਡੇ ਨਾਲ ਵੀ ਆਫ ਦੀ ਏਅਰ ਜਿਹੜੇ ਸਰੋਤੇ ਆ ਲੈ ਸਕਦੇ ਆ, ਜਾਂ ਪ੍ਰਬੰਧਕ ਜਿਹੜੇ ਆ ਉਹ ਵੀ ਆਪਣੇ ਰੇਡੀਓ ਤੇ ਜੇ ਚਾਹੁਣ ਤੇ ਆ ਕੇ ਦੱਸ ਸਕਦੇ ਆ ਜੀ।
7: ਗੁਰਮੁਖ ਸਿੰਘ ਜੀ, ਇਹਨਾਂ ਨੇ ਪਹਿਲੀ ਵਾਰੀ ਗੇਮਾਂ ਰੱਖਣੀਆਂ ਆਸਟ੍ਰੇਲੀਆ ਵਿੱਚ, ਦੁਨੀਆ ਭਰ 'ਚ ਬਹੁਤ ਲੰਬੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਹਨ, ਸੋ ਜਦੋਂ ਪਹਿਲੀ ਵਾਰੀ ਪ੍ਰੋਗਰਾਮ ਰੱਖੀ ਜਾਂਦਾ ਥੋੜ੍ਹੀਆਂ ਮੁਸ਼ਕਲਾਂ ਵੀ ਆ ਜਾਂਦੀਆਂ ਹਨ। ਤੁਸੀਂ ਸਾਥ ਦੇਣਾ, ਜਦੋਂ ਲੋਕ ਕਹਿੰਦੇ ਹੁੰਦੇ ਆ ਵੀ ਵਧੀਆ ਕੰਮ ਹੈ ਅਸੀਂ ਤੁਹਾਡੇ ਵਾਸਤੇ ਕੀ ਕਰੀਏ, ਸਭ ਤੋਂ ਵੱਡੀ ਸੇਵਾ ਹੈਗੀ ਹੈ ਜੇ ਕਿਤੇ ਮੁਸ਼ਕਲ ਆ ਰਹੀ ਹੈਗੀ ਆ ਤਾਂ ਨਿਮਰਤਾ ਦੇ ਨਾਲ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਸੋ ਮੁਸ਼ਕਲ ਆਉਣੀ ਨਹੀਂ ਚਾਹੀਦੀ, ਜੇ ਆ ਗਈ ਹੈ ਵੀ ਇਸ ਪਾਰਟ ਆਫ ਲਾਈਫ ਹੈਗੀ ਆ, ਇਸ ਤਰ੍ਹਾਂ ਸਮਝਿਆ ਕਰੋ। ਸੋ ਬੱਚਿਆਂ ਵਾਸਤੇ ਚੰਗੇ ਕੰਮ ਵਾਸਤੇ ਜਦੋਂ ਕੰਮ ਕਰਦੇ ਨੇ ਅਸੀਂ ਜੋ ਜਿੰਨਾ ਵੀ ਟਾਈਮ ਚਾਹੀਦਾ ਏਅਰ 'ਤੇ ਦੇ ਦਿੰਦੇ ਹੈਗੇ ਆ, ਕਿਉਂਕਿ ਕਮਿਊਨਿਟੀ ਜਦੋਂ ਚੰਗੇ ਕੰਮਾਂ ਵੱਲ ਲੱਗਦੀ ਆ ਜਾਂਦੀ ਆ ਤਾਂ ਸੇਫਟੀ ਅਤੇ ਸਿਕਿਉਰਿਟੀ ਵੱਧ ਜਾਂਦੀ ਹੈਗੀ ਆ, ਪਰਿਵਾਰ ਖੁਸ਼ ਹੋਣ ਲੱਗ ਪੈਂਦੇ ਹਨ। ਸੋ ਤੁਸੀਂ ਵੀ ਆਪਣਾ ਯੋਗਦਾਨ ਪਾਉਣਾ ਐਜ਼ ਅ ਵੋਲੰਟੀਅਰ ਤੌਰ 'ਤੇ, ਵੋਲੰਟੀਅਰ ਸਦਾ ਹੀ ਲੋੜ ਪੈਂਦੀ ਰਹਿੰਦੀ ਹੈਗੀ ਆ। ਅੱਗੇ ਹੁਣ ਇਹਨਾਂ ਨੇ ਸ਼ੁਰੂ ਕੀਤੀ ਹੈ, ਫਿਊਚਰ ਵਿੱਚ ਹੋਰ ਵਧੀਆ ਕਿਸ ਤਰ੍ਹਾਂ ਕਰ ਸਕਦੇ ਹੋ, ਸੋ ਤੁਸੀਂ ਨੋਟ ਪੈਡ ਲੈ ਲੈਣਾ ਜੇ ਲੱਗਦਾ ਕਿਤੇ ਕਮੀ ਆ, ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ, ਤੁਹਾਡੀ ਆਪਣੀ ਹੀ ਕਮਿਊਨਿਟੀ ਆ। ਸੋ ਗੇਮਾਂ ਰੱਖੀਆਂ ਗਈਆਂ ਸਪੋਰਟਸ ਗੇਮਾਂ, ਗੱਤਕਾ ਵੀ ਹੋਵੇਗਾ, ਸੋਕਰ ਵੀ ਹੋਵੇ, ਹੋਰ ਵੱਖਰੀ ਵੱਖਰੀਆਂ ਗੇਮਾਂ ਹਨ। ਮੈਂ ਵੀ ਹੋਰ ਜਾਣਕਾਰੀ ਲੈ ਕੇ ਆਵਾਂਗਾ, ਉਹਨਾਂ ਨੂੰ ਇੱਥੇ ਬਿਠਾਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਜਿਹੜਾ ਪਲੇਟਫਾਰਮ ਹੈਗਾ ਇਹ ਕਮਿਊਨਿਟੀ ਵਾਸਤੇ ਹੈਗਾ, ਬੱਚੇ ਖੁਸ਼ ਰਹਿਣ ਅਤੇ ਇੱਦਾਂ ਦੇ ਪ੍ਰੋਗਰਾਮ ਜੋ ਰੱਖਦੇ ਹਨ ਉਹਨਾਂ ਨੂੰ ਵਧਾਈ ਹੋਵੇ ਅਤੇ ਕਮਿਊਨਿਟੀ ਨੂੰ ਵਧਾਈ ਹੋਵੇ ਵੀ ਲੋਕ ਕਮਿਊਨਿਟੀ ਇੱਦਾਂ ਦੇ ਪ੍ਰੋਗਰਾਮ ਵੱਲ ਤੁਰ ਪਈ ਆ। ਬਾਰੀ ਸਾਹਿਬ
12: ਬਿਲਕੁਲ, ਜੇ ਕਿਹੜਾ ਸਵਾਲ ਹੋਏਗਾ ਕਿ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ info@sikhgamescanada.ca ਤੇ ਜਾ ਕੇ ਆਪਣਾ ਸਵਾਲ ਵੀ ਜਿਹੜੇ ਸਰੋਤੇ ਆ ਉਹ ਰੱਖ ਸਕਦੇ ਆ ਜੀ। ਬਿਲਕੁਲ,
7: ਮੈਂ ਇੱਕ ਤੋਂ ਐਡਸ ਪੜ੍ਹ ਦਵਾਂ ਫਿਰ ਆਪਾਂ ਅਗਲੀਆਂ ਖਬਰਾਂ ਵੱਲ ਚੱਲਦੇ ਹਾਂ। ਸਪੌਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਮੋਨਾ ਮਹਿੰਗੀ ਜੀ ਦਾ ਨੰਬਰ 416-509-1509 ਹੈਗਾ, 416-509-1509 ਤੇ ਮੋਨਾ ਮਹਿੰਗੀ ਨਾਲ ਸੰਪਰਕ ਕਰਨਾ। ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਸਪੈਸ਼ਲੀ ਇਨਸ਼ੋਰੈਂਸ ਦੇ ਵਿੱਚ, ਇਨਸ਼ੋਰੈਂਸ ਲਾਈਸੈਂਸ ਇਨਸ਼ੋਰੈਂਸ ਐਡਵਾਈਜ਼ਰ ਹਨ ਮੋਨਾ ਮਹਿੰਗੀ ਜੀ, ਕਾਫੀ ਲੰਬੇ ਸਮੇਂ ਤੋਂ ਇਸੇ ਹੀ ਫੀਲਡ ਵਿੱਚ ਹਨ। ਕੋਈ ਵੀ ਜਾਣਕਾਰੀ ਲੈਣੀ ਹੋਵੇ, ਇਨਵੈਸਟਮੈਂਟ ਕਰਨੀ ਹੋਵੇ, ਇਹ ਵੀ ਇੱਕ ਇਨਵੈਸਟਮੈਂਟ ਹੈਗੀ ਹੈ ਲਾਈਫ ਦੀ, ਇਨਸ਼ੋਰੈਂਸ ਦੀ ਇਨਵੈਸਟਮੈਂਟ, ਅਤੇ ਸੇਫ ਅਤੇ ਸਿਕਿਓਰ ਰਹਿਣਾ ਚਾਹੁੰਦੇ ਹੋ, ਵਰੀ ਫਰੀ ਜ਼ਿੰਦਗੀ ਜੀਣਾ ਚਾਹੁੰਦੇ ਹੋ, ਤਾਂ ਮੋਨਾ ਮਹਿੰਗੀ ਨੰਬਰ 416-509-1509 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਮਨਜੀਤ ਚੀਮਾ ਜੀ ਦਾ ਕਾਫੀ ਲੰਬੇ ਸਮੇਂ ਤੋਂ ਦੱਸਦਾ ਆ ਰਿਹਾ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਘਰ ਕਦੋਂ ਖਰੀਦਣਾ ਚਾਹੀਦਾ, ਕਦੋਂ ਵੇਚਣਾ ਚਾਹੀਦਾ, ਤੁਹਾਡੇ ਕੋਲ ਕਿੰਨੇ ਕੁ ਪੈਸੇ ਹਨ, ਕੀ ਕਰਨਾ ਚਾਹੁੰਦੇ ਹੋ, ਕਿੱਥੇ ਰਹਿਣਾ ਚਾਹੁੰਦੇ ਹੋ। ਬਹੁਤ ਵੱਡੀ ਇਹ ਇੱਕ ਇਨਵੈਸਟਮੈਂਟ ਅਤੇ ਗੇਮ ਹੁੰਦੀ ਹੈ, ਜਿਹਦੇ ਵਿੱਚ ਇਸ ਗੇਮ ਵਿੱਚ ਸਹੀ ਤਰੀਕੇ ਨਾਲ ਬਣ ਜਾਓਗੇ, ਪੈਸੇ ਹੀ ਬਹੁਤ ਹਨ, ਰੀਅਲ ਸਟੇਟ ਦੇ ਵਿੱਚ ਸਹੀ ਇਨਵੈਸਟਮੈਂਟ ਕਰ ਲਉਂਗੇ ਅਤੇ ਬੰਦਾ ਗਵਾ ਵੀ ਬਹੁਤ ਲੈਂਦਾ ਜਦੋਂ ਬੰਦਾ ਨਹੀਂ ਕੋਈ ਗਾਈਡੈਂਸ ਲੈਂਦਾ। ਸੋ ਕਾਫੀ ਗਾਈਡੈਂਸ ਦਿੰਦੇ ਹਨ ਤੁਹਾਨੂੰ ਮਨਜੀਤ ਚੀਮਾ ਜੀ, ਰੀਅਲ ਸਟੇਟ ਦੀ ਮਾਰਕੀਟ ਵਿੱਚ ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਕਮਰਸ਼ੀਅਲ ਪ੍ਰੋਪਰਟੀ, ਰੈਜੀਡੈਂਸ਼ੀਅਲ ਪ੍ਰੋਪਰਟੀ, ਫੁੱਲ ਟਾਈਮ ਕੰਮ ਕਰਦੇ ਹਨ ਅਤੇ ਨੰਬਰ 416-357-99 ਪੈਡ ਹੈਗਾ, 416-357-99 ਅਤੇ ਮੁਸ਼ਕਲ ਜੇ ਚੱਲ ਰਹੀ ਹੈਗੀ ਹੈ, ਮੁਸ਼ਕਲ ਆਈ ਹੋਈ ਹੈਗੀ ਹੈ ਸਾਰਿਆਂ ਨੂੰ ਪਤਾ, ਸਪੈਸ਼ਲੀ ਬਿਗ ਸੀਰੀਜ਼ ਆਰ ਇਨ ਟ੍ਰਬਲ, ਜਿਹੜੇ ਸਾਰੇ ਲੀਡਰ ਹਨ ਉਹ ਵੀ ਫਿਰ ਜਦੋਂ ਕੌਂਡੋ ਖਰੀਦਦੇ ਆ ਤਾਂ ਬਿਲਡਰ ਹੀ ਖਰੀਦਦੇ, ਉਹਨਾਂ ਨੂੰ ਬੇਲ ਆਊਟ ਕਰਦੇ ਆ, ਆਮ ਲੋਕ ਟੈਕਸ ਦੇ ਦੇ ਕੇ ਅੱਕੇ ਥੱਕੇ ਪਏ ਹਨ। ਸੋ ਜੇ ਕੋਈ ਔਖਾ ਟਾਈਮ ਆ ਗਿਆ ਤਾਂ ਕਈ ਪ੍ਰੋਗਰਾਮ ਹੁੰਦੇ ਥੋੜ੍ਹਾ ਸੌਖਾ ਟਾਈਮ ਲਿਆ ਦਿੰਦੇ ਹਨ। ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਅਤੇ ਜਸਵੀਰ ਸਿੰਘ ਹੁੰਡਲ ਜੀ ਨਾਲ ਸੰਪਰਕ ਕਰ ਲੈਣਾ, 70% ਦੇ ਕਰਜ਼ਾ ਮਾਫ਼ ਦਿੰਦੇ ਹਨ, ਕਰਕੇ ਦਿੰਦੇ ਹਨ, ਸਭ ਕੁਛ ਗੁਪਤ ਰਹਿੰਦਾ, ਪਤਾ ਕਰ ਲਿਓ ਯਾਰ, ਪਲੀਜ਼ ਹੱਥ ਜੋੜ ਕੇ ਬੇਨਤੀ, ਜੇ ਕੰਮ ਔਖਾ ਆ ਰਿਹਾ ਨਾ ਸਲਾਹ ਲੈ ਲਿਓ, ਸੋਚੀ ਨਾ ਜਾਓ, ਕਈ ਬੰਦਾ ਡਿਪਰੈਸ਼ਨ ਵਿੱਚ ਚਲੇ ਜਾਂਦਾ ਹੈਗਾ, ਤੁਹਾਡੀ ਮਦਦ ਕਰ ਦਿੰਦੇ ਹਨ, ਬੈਂਕ ਰਫਸ ਤੋਂ ਦੂਰ ਕਰ ਦਿੰਦੇ ਹਨ, ਰੀਫਾਈਨੈਂਸਿੰਗ ਵੀ ਕਰ ਦਿੰਦੇ ਹਨ, ਟਾਕ ਟੂ ਹਿਮ, ਹੀ ਵਿਲ ਹੈਲਪ ਯੂ ਆਊਟ। ਜਸਵੀਰ ਹੁੰਡਲ ਜੀ 416-502-3100 ਇਹਨਾਂ ਦਾ ਫੋਨ ਨੰਬਰ ਹੈਗਾ ਜੀ, ਅਤੇ ਅਵੀ ਧਾਲੀਵਾਲ ਜੀ ਖੜ੍ਹੇ ਹਨ ਸਿਟੀ ਆਫ ਬਰੈਂਪਟਨ ਦੇ ਵਿੱਚ, ਅਤੇ ਤੁਹਾਡੇ ਟੈਕਸਿਸ ਫਰੀਜ਼ ਕਰਨਗੇ ਜਾਂ ਘੱਟ ਕਰਨ ਦੀ ਕੋਸ਼ਿਸ਼ ਕਰਨਗੇ, ਮੇਅਰ ਦੀ ਸੀਟ ਲਈ ਖੜ੍ਹੇ ਹਨ ਅਵੀ ਧਾਲੀਵਾਲ ਜੀ, ਬੈਸਟ ਆਫ ਲੱਕ ਟੂ ਹਿਮ। ਇਹੀ ਮੈਂ ਕਹਿਣਾ ਚਾਹੁੰਦਾ, ਕਾਫੀ ਲੰਬੇ ਸਮੇਂ ਤੋਂ ਬਹੁਤ ਸਾਰੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀ ਜਾਣਕਾਰੀ ਦਿੰਦੇ ਆ ਰਹੇ ਹਨ, ਅਤੇ ਕਾਫੀ ਸਾਰੀ ਜਾਣਕਾਰੀ ਫਿਊਚਰ ਜਾ ਕੇ ਲੈ ਕੇ ਆਵਾਂਗੇ, ਅਵੀ ਧਾਲੀਵਾਲ ਜੀ ਨਾਲ ਗੱਲ ਕਰਾਂਗੇ, ਰਨ ਕਰ ਰਹੇ ਐਜ਼ ਅ ਮੇਅਰ। ਬਾਜੇ ਸਾਹਿਬ ਅਗਲੀ ਖਬਰ ਵੱਲ ਚੱਲਦੇ ਹਾਂ ਪਲੀਜ਼।
12: ਬਿਲਕੁਲ, ਤਮਰ ਸਾਹਿਬ, ਵੱਖ ਵੱਖ ਹਾਦਸਿਆਂ ਜਾਂ ਕੁਦਰਤੀ ਕਰੋਪੀਆਂ ਚ ਜਿਹੜੇ ਆਪਾਂ ਮਾਨਵਤਾ ਦੀਆਂ ਜਾਨਾਂ ਜਾਣਾ ਵੀ ਜਿਹੜਾ ਸਿਲਸਿਲਾ ਜਾਰੀ ਹੈਗਾ ਜੀ। ਜਿੱਥੇ ਪਹਿਲਾਂ ਖਬਰਾਂ ਇਹ ਆ ਰਹੀਆਂ ਸੀ ਕਵੈਂਜੂਵਾਲਾ ਦੇ ਵਿੱਚ ਜਿਹੜਾ ਭੂਚਾਲ ਆਇਆ ਸੀ ਜ਼ਬਰਦਸਤ, ਉਹਦੇ ਵਿੱਚ ਹੁਣ 1400 ਗਿਣਤੀ ਜਿਹੜੀ ਆ ਪਹਿਲਾਂ ਹੋ ਗਈ ਆ। ਹਾਲਾਂ ਵੀ ਲਾਸ਼ਾਂ ਜਿਹੜੀਆਂ ਨੇ ਉਹ ਲੱਭੀਆਂ ਜਾ ਰਹੀਆਂ ਨੇ। ਬੜਾ ਦਰਦਨਾਕ ਮੰਦਰ ਜਿਹੜਾ ਹਾਲੇ ਉੱਥੇ ਬਣਿਆ ਹੋਇਆ ਜੀ। ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਅਨਸਪੈਕਟਡ ਇੱਦਾਂ ਮਨੁੱਖੀ ਜਿਹੜਾ ਜਦੋਂ ਪੈਂਦਾ ਆ ਤਾਂ ਨਿਸ਼ਚੈ ਹੀ ਇਹ ਜ਼ਰੂਰ ਧਿਆਨ ਜਾਂਦਾ ਹੈਗਾ ਕਿ ਜ਼ਿੰਦਗੀ ਹੈ ਕੀ ਆ। ਫਿਰ ਜ਼ਿੰਦਗੀ ਜਿਹੜੀ ਇੱਕ ਦੂਜੇ ਦੁੱਖ ਸੁੱਖ ਵੰਡਣ ਦਾ ਨਾ ਹੀ ਹੈਗਾ ਜੀ। ਬਹੁਤੇ ਦਾਅਵੇ ਜ਼ਿੰਦਗੀ 'ਚ ਕਰਨੇ ਨਹੀਂ ਚਾਹੀਦੇ, ਕਿਉਂਕਿ ਕੁਦਰਤੀ ਤੌਰ 'ਤੇ ਬੰਦੇ ਦਾ ਦਾਅਵਾ ਹੀ ਕੁਛ ਨਹੀਂ ਹੈਗਾ, ਕੁਦਰਤ ਦੇ ਵਿੱਚ ਕੀ ਕੁਛ ਹੋਣਾ। ਤਾਂ ਆਪਣੇ ਕੈਨੇਡਾ ਦੇ ਵਿੱਚ ਵੀ ਜਿਹੜਾ ਆ ਇੱਕ ਬੋਟ ਜਿਹੜੀ ਆ ਰਿਚਮੰਡ ਨੇੜੇ ਰਾਬਰਟ ਬੈਂਕ ਦੇ ਵਿੱਚ ਡੁੱਬੀ ਹੈਗੀ ਹੈ, ਜਿੱਥੇ 10 ਲੋਕ ਜਿਹੜੇ ਸੀਗੇ ਪਹਿਲਾਂ ਲਾਪਤਾ ਸੀ, ਹੁਣ 4 ਨੂੰ ਕੱਢ ਲਿਆ ਗਿਆ, 6 ਅਜੇ ਵੀ ਲਾਪਤਾ ਸੀਗੇ ਜੀ। ਤਾਂ ਫਰਾਂਸ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਆ ਜੀ। ਯੂਰਪ ਦੇ ਵਿੱਚ 10 ਮੌਤਾਂ ਉੱਥੇ ਗਰਮੀ ਨਾਲ ਜਿਹੜੀਆਂ ਹੋ ਗਈਆਂ ਜੀ।
7: ਯੂਰਪ ਦੇ ਵਿੱਚ ਜੇ ਦੇਖਿਆ ਜਾਵੇ ਜਰਮਨੀ ਵਿੱਚ ਕਾਫੀ ਟੈਂਪਰੇਚਰ ਹਾਈ ਹੋਏ ਆ, ਰਸ਼ੀਆ ਚੈਕੋਸਲੋਵਾਕੀਆ ਏਰੀਆ ਵਿੱਚ ਟੈਂਪਰੇਚਰ ਕਾਫੀ ਹਾਈ ਹੋਏ ਆ, ਤੇ ਯੂਰਪ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਦੱਸੀਆਂ ਜਾ ਰਹੀਆਂ ਹਨ ਗਰਮੀ ਦੇ ਕਾਰਨ। ਸਪੈਸ਼ਲੀ ਬਜ਼ੁਰਗਾਂ ਦੀਆਂ ਮੌਤਾਂ ਵੱਧ ਹੁੰਦੀਆਂ ਹਨ ਜਦੋਂ ਇੱਦਾਂ ਦਾ ਮੌਸਮ ਚੇਂਜ ਹੋ ਜਾਂਦਾ ਹੈਗਾ, ਕਿਉਂਕਿ ਵੀਕਨੈਸ ਹੁੰਦੀ ਹੈ ਬੋਡੀ ਦੇ ਵਿੱਚ, ਸਿਸਟਮ ਹੀ ਐਸਾ ਹੋ ਜਾਂਦਾ ਹੈਗਾ ਆ, ਅਤੇ ਜਿੱਥੇ ਉਹਨਾਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਆ ਜਾਂ ਕੋਈ ਸਾਧਨ ਨਹੀਂ ਮਿਲਦਾ ਵੀ ਚੰਗੇ ਘਰਾਂ ਵਿੱਚ ਰਹੀਏ ਤਾਂ ਚੰਗੀਆਂ ਸਹੂਲਤਾਂ ਮਿਲ ਜਾਣ। ਇਨਵਾਇਰਮੈਂਟ ਲਈ ਕਹਿੰਦੇ ਜਿਹੜੀ ਡਿਸਟਰਬ ਹੋਈ ਹੈ ਧਰਤੀ, ਅਤੇ ਹੁਣ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਦਿਸਣ ਲੱਗ ਪਏ ਹਨ। ਉਹ ਕਾਫੀ ਹੀਟ ਵੇਵ ਚੱਲ ਰਹੀ ਹੈਗੀ ਆ ਯੂਰਪ ਦੇ ਵਿੱਚ, ਅਤੇ ਤੁਸੀਂ ਹੁਣ ਵੈਨਜ਼ੁਏਲਾ ਦੀ ਵੀ ਗੱਲਬਾਤ ਕੀਤੀ ਹੈ, ਬਾਰੇ ਸਭ ਦੁੱਖ ਲੱਗਦਾ ਜਦੋਂ ਉਹ ਕੰਟਰੀਆਂ ਜਿਹੜੀਆਂ ਪਹਿਲੀਆਂ ਹੀ ਗਰੀਬ ਹੋਣ, ਦੁਨੀਆਂ ਭਰ ਦੇ ਲੋਕ ਉੱਤੇ ਨਿਗਾਹ ਰੱਖਦੇ ਹੋਣ, ਚਾਹੇ ਅਮੈਰੀਕਾ ਹੋਵੇ, ਤਾਂ ਮੁੜ ਕੇ ਭੂਚਾਲ ਆ ਜਾਂ ਦੁੱਖ ਬੜਾ ਲੱਗਦਾ ਇੱਦਾਂ ਦੇ ਕੰਟਰੀਆਂ ਦੇ ਵਿੱਚ ਵੀ ਗਰੀਬਾਂ ਦੇ ਕਾਲੇ ਫੇਰ ਹੀ ਮਾਰ ਪੈਂਦੀ ਆ।
12: ਜੀ ਬਿਲਕੁਲ, ਇਹ ਵਰਤਾਰਾ ਜਿਹੜਾ ਹੈਗਾ ਉਹਦੇ ਵਿੱਚ ਇਹ ਵੇਖਣ ਵਾਲਾ ਹੁੰਦਾ ਕਿ ਜਦੋਂ ਅਮੈਰੀਕਾ ਉੱਥੇ ਦਾਅਵੇ ਕਰਦਾ ਸੀ ਕਿ ਅਸੀਂ, ਹੁਣ ਕਿੱਦਾਂ ਦਾ ਉੱਥੇ ਮਨੁੱਖੀ ਜਿਹੜਾ ਤੌਰ ਤੇ ਅਮੈਰੀਕਾ ਉੱਥੇ ਮਦਦ ਕਰਕੇ ਪਹੁੰਚਦਾ ਜੀ, ਫਰਜ਼ ਵੀ ਬਣਦਾ ਹੈਗਾ। ਤਾਂ ਇਹਦੇ ਨਾਲ ਹੀ ਆਪਾਂ ਅਗਲੀ ਖਬਰ ਵੀ ਸਾਂਝੀ ਕਰ ਦਿੰਦੇ ਹਾਂ। ਜੁੜੀ ਹੋਈ ਖਬਰ ਇਹ ਵੀ ਹੈਗੀ, ਫਰਾਂਸ ਦੇ ਵਿੱਚ ਹੀ ਇੱਕ ਹੈਲੀਕਾਪਟਰ ਹਾਦਸਾ ਜਿਹੜਾ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜੀ। ਪੈਰਾਸ਼ੂਟ ਟ੍ਰੇਨਿੰਗ ਸੀਗੇ, 10 ਮੌਤਾਂ ਪਾਇਲਟ ਸਮੇਤ ਉਹਨਾਂ ਦੀਆਂ ਹੋ ਗਈਆਂ ਜੀ। ਸੋ ਕੁੱਲ ਮਿਲਾ ਕੇ ਇਹ ਇੱਕ ਆਪਾਂ ਕਹਿ ਸਕਦੇ ਸੋਚਜਨਕ ਹਾਦਸੇ ਸੀਗੇ ਜਿਹਦੀ ਮਨੁੱਖੀ ਜਾਨਾਂ ਗਈਆਂ ਨੇ। ਤਾਂ ਹੁਣ ਅਗਲੀ ਖਬਰ ਮੈਂ ਨਾਲ ਕਹਿੰਦੇ ਤਾਂ ਕਰ ਦੇਣਾ ਜੇ ਆਪਾਂ ਕਮਰਸ਼ੀਅਲ ਲੈਣ ਤੋਂ ਪਹਿਲਾਂ
7: ਦੋ ਬ੍ਰੇਕਾਂ ਲੈ ਲਈਏ। ਮੈਂ ਸਪੌਂਸਰ ਵੀਰਾ ਭੈਣ ਧੰਨਵਾਦ ਕਰਦਾ, ਇੱਕ ਤਾਂ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਤੇ ਕੈਂਸਿਕ ਕਲਚਰ ਸੈਂਟਰ ਵਾਲੇ ਤੁਹਾਡੇ ਵਾਸਤੇ ਕਬੱਡੀ ਦੇ ਟੂਰਨਾਮੈਂਟ ਲੈ ਕੇ ਆ ਰਹੇ ਹਨ। ਜੁਲਾਈ ਦੀ 4 ਤਰੀਕ ਨੂੰ 42ਵਾਂ ਕਬੱਡੀ ਕੱਪ ਜੁਲਾਈ ਦੀ 4 ਤਰੀਕ ਨੂੰ ਹੋਣਾ CA ਸੈਂਟਰ ਦੀਆਂ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ। ਗਰਾਊਂਡ ਬਹੁਤ ਵਧੀਆ ਹੈਗੀ ਆ, ਸਿਟੀ ਮਿਹਨਤ ਕਰਕੇ ਤੁਹਾਡੇ ਵਾਸਤੇ ਗਰਾਊਂਡ ਲੈ ਕੇ ਆਈ ਆ, ਅਤੇ ਤੁਸੀਂ ਉੱਥੇ ਬੈਠ ਕੇ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਹੋ, ਸਵੇਰ ਤੋਂ ਸ਼ਾਮ ਤੀਕਰ ਮੈਚ ਦੇਖਦੇ ਹੋ, ਤੋ ਸੀਜ਼ਨ ਦਾ ਜਿਹੜਾ ਪਹਿਲਾ ਮੈਚ ਸ਼ੁਰੂ ਹੋ ਜਾਣਾ ਕਬੱਡੀ ਦਾ, ਇਹ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਲੈ ਕੇ ਆ ਰਹੇ ਹਨ, ਅਤੇ ਕੈਨ ਸਿੱਖ ਕਲਚਰ ਸੈਂਟਰ ਵਾਲੇ ਆਪਣਾ ਯੋਗਦਾਨ ਪਾ ਰਹੇ ਹਨ। 42ਵਾਂ ਜਿਹੜਾ ਹੈ ਕਬੱਡੀ ਕੱਪ ਹੈਗਾ ਹੈ CA ਸੈਂਟਰ ਦੀਆਂ ਗਰਾਊਂਡਾਂ ਵਿੱਚ ਹੋਣਾ, ਆਉਣ ਵਾਲੇ ਦਿਨਾਂ ਵਿੱਚ ਹੋਰ ਜਾਣਕਾਰੀ ਲੈ ਕੇ ਆਵਾਂਗੇ। ਪਰ ਤੁਸੀਂ ਪਹੁੰਚਣਾ ਜੁਲਾਈ ਦੀ 4 ਤਰੀਕ ਨੂੰ ਕਬੱਡੀ ਦੀਆਂ ਗਰਾਊਂਡਾਂ ਵਿੱਚ, ਕਬੱਡੀ ਦੇ ਮੈਚ ਦੇਖਣੇ, ਕਿਹੜੇ ਕਿਹੜੇ ਪਲੇਅਰ ਪਹੁੰਚ ਰਹੇ ਹਨ, ਵਿਜੇ ਸੌਖੇ ਨਹੀਂ ਮਿਲਦੇ, ਬੜੇ ਔਖੇ ਮਿਲਦੇ ਹਨ, ਅਤੇ ਜਿਹੜੇ ਜਿਹੜੇ ਪਲੇਅਰ ਪਹੁੰਚ ਹਨ ਉਸ ਹਿਸਾਬ ਨਾਲ ਆਪਾਂ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜ਼ਰੂਰ। ਕਿੰਨੀਆਂ ਕੁ ਟੀਮਾਂ ਖੇਡ ਰਹੀਆਂ ਹਨ ਉਹ ਵੀ ਆਪਾਂ ਦੱਸ ਦੇਵਾਂਗੇ। ਇਸਦੇ ਨਾਲ ਨਾਲ ਕਾਫੀ ਸਾਰੀਆਂ ਹੋਰ ਖਬਰਾਂ ਹਨ, ਅਤੇ ਸਪੌਂਸਰ ਵੀਰ ਜਿਹੜੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਹਨ, LP ਰੂਫਿੰਗ ਤੋਂ ਬਲਵਿੰਦਰ ਸਿੰਘ ਜੀ ਨੇ ਪ੍ਰੋਗਰਾਮ ਸਪੌਂਸਰ ਕੀਤਾ, ਅਤੇ ਹੀਟਿੰਗ ਐਂਡ ਏਅਰ ਕੰਡੀਸ਼ਨਿੰਗ ਅਤੇ ਆਪਣੇ ਜਤਿੰਦਰ ਸੰਧੂ ਸਾਹਿਬ ਨਵ ਏਅਰ ਕੰਫਰਟ ਦੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਹਨ। CWC ਤੋਂ ਗੁਰਪ੍ਰੀਤ ਖਹਿਰਾ ਸਾਹਿਬ 905-670-4444 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਬਾਰੀਆ ਸਾਹਿਬ, ਆਪਾਂ ਇੱਕ ਛੋਟੀ ਜਿਹੀ ਗੱਲਬਾਤ ਕਰਨੀ ਚਾਹੁੰਦਾ, ਜੇ ਤੁਸੀਂ ਹੋਰ ਖਬਰ ਲੈ ਕੇ ਆਉਂਦੇ ਉਹ ਵੀ ਆਪਾਂ ਕਵਰ ਕਰਾਂਗੇ। ਪ੍ਰਧਾਨ ਮੰਤਰੀ ਸਾਹਿਬ ਸੀਗੇ ਆਪਣੇ ਪ੍ਰਾਈਮ ਮਿਨਿਸਟਰ ਵੈਂਕੂਵਰ ਦੇ ਵਿੱਚ, ਉਹਨਾਂ ਨੂੰ ਪੁੱਛਿਆ ਗਿਆ ਸੀ ਇੱਕ ਰਿਪੋਰਟਰ ਦੇ ਵੱਲੋਂ ਵੀ ਤੁਸੀਂ ਜਿਹੜੇ ਕੌਂਡੋ ਖਰੀਦਣਾ ਚਾਹੁੰਦੇ ਹੋ, ਬਿਲਡਰ ਨੂੰ ਬੇਲ ਆਊਟ ਕਰਨਾ ਚਾਹੁੰਦੇ ਹੋ, ਕੀ ਤੁਹਾਡੇ ਇਹ ਜਿਹੜੇ ਫੰਡ ਰੇਜ਼ਿੰਗ ਡਿਨਰ 'ਤੇ ਸੀਗੇ ਉਹ ਕਹਿੰਦੇ ਸੀਗੇ ਵੀ ਉੱਥੇ ਵੀ ਤੁਸੀਂ ਉਹਨਾਂ ਨੂੰ ਬੇਲ ਆਊਟ ਕਰਨਾ ਚਾਹੁੰਦੇ ਹੋ, ਇਹ ਪ੍ਰੋਗਰਾਮ ਲੈ ਕੇ ਕਿ ਇਹਨਾਂ ਦਾ ਇੱਕਦਮ 'ਚ ਪ੍ਰੋਗਰਾਮ ਤੁਸੀਂ ਬਾਹਰ ਛੱਡ ਦਿੱਤਾ, ਅਤੇ ਪ੍ਰੋਗਰਾਮ ਛੱਡ ਗਏ ਜਿਹੜੇ ਲੋਕ ਹਨ ਉਹ ਬੜੇ ਦੁਖੀ ਹਨ, ਵੀ ਤੁਸੀਂ ਮਲਟੀ ਮਿਲੀਨੀਅਰ ਬਿਲੀਅਨ ਲੋਕਾਂ ਨੂੰ ਬੇਲ ਆਊਟ ਕਰਦੇ ਆ, ਆਮ ਇਨਸਾਨ ਜਿਹੜਾ ਟੈਕਸ ਦੇ ਰਿਹਾ, ਜਿਹੜਾ ਆਮ ਇਨਸਾਨ ਰਾਤ ਦਿਨ ਮਿਹਨਤ ਕਰ ਰਿਹਾ, ਉਹਨਾਂ ਦੇ ਘਰ ਇਹਨੂੰ ਡਿੱਗਣ 'ਤੇ ਆਏ ਪਏ ਹਨ, ਬੈਂਕਰਪਸੀ ਵੱਲ ਜਾ ਰਹੇ ਹਨ, ਮੋਰਗੇਜਾਂ ਅਫੋਰਡੀਆਂ ਕਰਨ ਅਫੋਰਡ ਕਰਨੀਆਂ ਬੜੀ ਔਖੀਆਂ ਹੋ ਗਈਆਂ, ਵੀ ਲੋਕਾਂ ਵਾਸਤੇ ਤੁਸੀਂ ਕੀ ਕਰਦੇ ਹੋ? ਸਿਰਫ ਅਮੀਰ ਨੂੰ ਅਮੀਰ ਹੀ ਬਣਾਈ ਜਾਂਦੇ ਹੋ, ਜੇ ਕਿਤੇ ਅਮੀਰ ਨੂੰ ਕੋਈ ਪ੍ਰੋਬਲਮ ਆ ਜਾਵੇ, ਤੁਸੀਂ ਉਹਨਾਂ ਨੂੰ ਬੇਲ ਆਊਟ ਕਰਨ ਦੀ ਬੜੀ ਜਲਦੀ ਕੋਸ਼ਿਸ਼ ਕਰ ਦਿੰਦੇ ਹੋ, ਪ੍ਰੋਗਰਾਮ ਰੱਖ ਦਿੰਦੇ ਹੋ, ਵੀ ਜਿਹੜੇ ਘਰ ਇੰਨੇ ਸੇਲ 'ਤੇ ਆਏ ਹੋਏ ਉਹੀ ਖਰੀਦ ਲਵੋ, ਜੇ ਜੇ ਇੰਨਾ ਪੈਸਾ ਹੈਗਾ ਟੈਕਸ ਪੇਅਰ ਦਾ ਤੁਹਾਡੇ ਕੋਲ, ਅਤੇ ਵੀ ਤੁਸੀਂ ਕੌਂਡੂ ਇਕੱਲੇ ਇਕੱਲੇ ਖਰੀਦ ਲੱਗੇ, ਹੁਣ ਪ੍ਰਧਾਨ ਮੰਤਰੀ ਨੇ ਥੋੜ੍ਹਾ ਜਿਹਾ ਡਾਇਰੈਕਸ਼ਨ ਜਿਹੀ ਚੇਂਜ ਕੀਤੀ ਇਹਦੇ ਵਿੱਚ ਮਾਰਕ ਕਰ ਰਹੇ ਨੇ।
12: ਜੀ ਬਿਲਕੁਲ, ਅਸਲ ਦੇ ਵਿੱਚ ਪ੍ਰੈਸ਼ਰ ਕਾਫੀ ਹੈਗਾ ਜੀ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨ ਹੋਣਾ ਦੇ ਉੱਪਰ। ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਾ, ਉਹਨਾਂ ਨੇ ਵੀ ਹੁਣ ਐਥਿਕ ਕਮੇਟੀ ਤੋਂ ਇੱਕ ਪੱਤਰ ਲਿਖ ਕੇ ਮੰਗ ਕੀਤਾ ਕਿ ਹੁਣ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਆ। ਪਹਿਲਾਂ ਇਹਦਾ ਵਿਰੋਧ ਹੀ ਹੋ ਰਿਹਾ ਸੀਗਾ, ਆਪਾਂ ਕਹਿ ਸਕਦੇ ਹਾਂ ਪੋਲੀਟੀਕਲ ਤੌਰ ਦੇ ਉੱਪਰ ਵਿਰੋਧ ਕਰਨਾ ਜਾਂ ਜਤਾਉਣਾ, ਇਹਦੇ ਉੱਪਰ ਜਿਹੜੀਆਂ ਵਿਰੋਧੀ ਪਾਰਟੀਆਂ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਹੱਕ ਹੁੰਦਾ ਆ, ਫਰਜ਼ ਵੀ ਹੁੰਦਾ ਆ, ਹਾਂਜੀ। ਲੇਕਿਨ ਹੁਣ ਜਦੋਂ ਇੰਨੀ ਵੱਡੀ ਪੱਧਰ ਤੇ ਗੱਲ ਉੱਠ ਗਈ ਆ, ਸਿਆਸੀ ਤੌਰ ਤੇ ਪ੍ਰਧਾਨ ਮੰਤਰੀ ਹੁਣ ਥੋੜਾ ਘਿਰਦੇ ਨਜ਼ਰ ਆਏ ਆ, ਤਾਂ ਉਹਦੇ ਸੰਬੰਧ ਵਿੱਚ ਹੁਣ ਸਵਾਲ ਜਿਹੜੇ ਆ ਸਿੱਧੇ ਤੌਰ ਤੇ ਆਮ ਲੋਕਾਂ ਵੱਲੋਂ ਵੀ ਉਹਨਾਂ ਨੂੰ ਕਰਨੇ ਸ਼ੁਰੂ ਹੋ ਗਿਆ ਜੀ। ਤਾਂ ਪ੍ਰਧਾਨ ਮੰਤਰੀ ਮਾਰਕ ਕਰਨੇ ਉਹਨਾਂ ਨੂੰ ਇਹਦੇ ਤੇ ਸਵਾਲ ਹੋਇਆ ਜੀ, ਉਹ ਕਹਿੰਦੇ ਕਿ ਵੀ ਤੁਸੀਂ ਜਿਹੜਾ ਇਹ ਲਿਆਂਦਾ ਹੈਗਾ ਇਹਦੇ ਉੱਪਰ ਇੱਕ ਪੋਰਟਫੋਲੀਓ ਪ੍ਰੋਪਰ ਜਿਹੜੇ ਆਮ ਲੋਕਾਂ ਨੂੰ ਜਾਰੀ ਹੋਣਾ ਚਾਹੀਦਾ ਕਿ ਵਾਕਿਆ ਜਿਹੜਾ ਕਿੱਥੇ ਕਿੱਥੇ ਕਿੰਨੀ ਗੱਲ ਹੈਗੀ, ਮਕਸਦ ਕੀ ਹੈਗਾ ਗਵਰਨਮੈਂਟ ਦਾ। ਤਾਂ ਪ੍ਰਧਾਨ ਮੰਤਰੀ ਹੁਣਾਂ ਨੇ ਜਿਹੜੀ ਗੱਲਬਾਤ ਕੀਤੀ ਆ, ਵੇਖੋ ਮੇਰਾ ਇਹ ਮੰਨਣਾ ਹੈਗਾ ਕਿ ਸਪਸ਼ਟ ਗੱਲ ਹੋਣੀ ਚਾਹੀਦੀ ਆ
7: ਜੀ,
12: ਇਹਦੇ ਉੱਪਰ ਹੋਣਾ ਕੀ ਚਾਹੀਦਾ ਕਿ ਦਰਅਸਲ ਇੱਕ ਹੁਣ ਜਿਹੜੀ ਪਾਰਲੀਮੈਂਟ ਕਮੇਟੀ ਹਾਊਸਿੰਗ ਦੇ ਉੱਪਰ ਉਹ ਬਣਨੀ ਚਾਹੀਦੀ ਆ, ਉਹਦੇ ਉੱਪਰ ਇੱਕ ਜਵਾਬ ਸਪੈਸ਼ਲ ਤੌਰ ਤੇ ਉਹਨਾਂ ਨੂੰ ਰੱਖਣਾ ਚਾਹੀਦਾ ਪ੍ਰਧਾਨ ਮੰਤਰੀ ਹੁਣਾਂ ਨੂੰ ਜਾਂ ਉਹਨਾਂ ਦੀ ਕੈਬਨਿਟ ਨੂੰ ਕਿ ਇਹ ਮਾਮਲਾ ਜਿਹੜਾ ਇੰਨੇ ਸਪੈਸਿਫਿਕ ਤਰੀਕੇ ਨਾਲ ਲਿਆ ਗਿਆ ਆ ਕਿ 2200 ਕੌਂਡੋ ਖਰੀਦ ਕੇ ਫਿਰ ਉਹਨਾਂ ਨੂੰ ਕਰਨਾ ਕੀ ਆ, ਕੀ ਇਹਦੇ ਨਾਲ ਸੂਬੇ ਭਰ ਦੇ, ਚਲੋ ਆਪਾਂ ਪ੍ਰੋਵਿੰਸ਼ੀਅਲ ਲੈਵਲ ਤੇ ਇਹਨੂੰ ਲੈ ਲੈਂਦੇ ਹਾਂ ਕਿ ਪ੍ਰੋਵਿੰਸ਼ੀਅਲ ਲੈਵਲ ਤੇ ਕੀ ਓਵਰਆਲ ਜਿਹੜੇ ਲੋਕਾਂ ਦੀ ਅਫੋਰਡੇਬਿਲਟੀ ਹੈਗੀ ਆ ਉਹ ਬਣ ਜੂਗੀ, ਹਰੇਕ ਬੰਦੇ ਦੀ, ਹਰੇਕ ਜਿਹੜਾ ਬੰਦੇ ਨੂੰ ਘਰ ਚਾਹੀਦਾ ਹੈਗਾ, ਛੱਤ ਚਾਹੀਦੀ ਹੈਗੀ ਆ। ਸੋ ਉਹਨਾਂ ਦੀ ਗੱਲਾਂ ਦਾ ਜਵਾਬ ਸਪਸ਼ਟ ਤੌਰ ਤੇ ਮੈਨੂੰ ਉੱਥੇ ਨਹੀਂ ਲੱਭਾ ਹੈਗਾ, ਲੇਕਿਨ ਇੱਕ ਗੱਲ ਹੈ ਕਿ ਕੁਝ ਸਟੈਪ ਜਿਹੜੀ ਆ ਗਵਰਨਮੈਂਟ ਹੋ ਰਹੀ ਹੈਗੀ ਆ, ਇਹਦੇ ਖੁਲਾਸੇ ਆਉਣ ਵਾਲੇ ਸਮੇਂ 'ਚ ਹੁਣ ਹੋਣੇ ਆ। ਮੈਨੂੰ ਇਹ ਲੱਗਦਾ ਹੈਗਾ ਕਿ ਆਪਾਂ ਨੂੰ ਇੱਕ ਦੋ ਦਿਨਾਂ 'ਚ ਇਹਦੀ ਰਿਪੋਰਟ ਜਿਹੜੀ ਆ ਆਜੂਗੀ।
7: ਹੋਲਡ ਕਰੇ, ਮੈਂ ਬਲਦੇਵ ਸਿੰਘ ਦੀ ਲਾਈਨ ਲੈ ਲਵਾਂ। ਬਲਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਪ੍ਰੋਗਰਾਮ ਦੇ ਵਿੱਚ।
13: ਸੰਗੜ ਸਾਹਿਬ ਤੇ ਬਾਰੀਆ ਸਾਹਿਬ ਸਤਿ ਸ੍ਰੀ ਅਕਾਲ ਬਾਈ।
7: ਅੱਛਾ ਵੀ ਮੇਰੇ ਕੀ ਹਾਲ ਚਾਲ, ਮੇਰੇ ਸੌਕਰ ਬਾਰੇ ਤੁਹਾਡੀ ਟੀਮ ਕਿੱਦਾਂ ਰਹੀ?
13: ਆਪਣੇ ਕੈਨੇਡਾ ਜਿੱਤੀ, ਅੱਜ ਜਰਮਨ ਦੀ ਹੈ 4:30 ਜਰਮਨ ਤੇ ਪੈਰਾਗੁਆਏ।
7: ਅੱਜ ਜਰਮ ਤੇ ਪੈਰਾਗੁਆਏ ਦੀ ਗੇਮ ਹੈਗੀ ਹੈ, ਜਰਮਨ ਨੂੰ ਮੇਰਾ ਵੀਰ ਬੜਾ ਪਸੰਦ ਕਰਦਾ। ਦੇਖੋ ਜੀ ਬਾਰੀ ਸਾਹਿਬ, ਹਰ ਇੱਕ ਦੀ ਆਪਣੀ ਆਪਣੀ ਟੀਮ ਹੁੰਦੀ ਹੈ, ਈਵਨ
13: ਆਪਾਂ ਤਾਂ ਸਟੇਡੀਅਮ ਦੇ ਵਿੱਚ ਬਹਿ ਕੇ ਦੇਖ ਕੇ ਆਂਦਾ।
7: ਜੀ ਜੀ ਹਾਂ, ਤੇ ਹੁਣ ਕੈਨੇਡਾ ਦੀ ਜਿੱਤ ਬਾਰੇ ਕੀ ਕਹਿਣਾ ਚਾਹੁੰਦੇ ਹੋ?
13: ਕੈਨੇਡਾ ਦਾ ਕੱਲ ਬਹੁਤ ਜ਼ੋਰ ਲੱਗਿਆ, ਕੱਲ
7: ਗੇਮ ਤੋਂ ਜਿੱਤ ਜ਼ੋਰ ਲਾ ਕੇ ਜਿੱਤ ਪ੍ਰਾਪਤ ਕਰ ਗਏ।
13: ਕੈਨੇਡਾ ਵਾਲੀ ਵਰਦੀ ਗੱਲ ਭਾਈ, ਜਰਮਨ ਵਾਲੀ ਪਾ ਲੈਣੀ ਹੈ।
7: ਕੀ ਬਾਤ ਹੈ, ਸਪੋਰਟਸ ਆ, ਇੰਜੋਏ ਕਰੋ, ਇੰਜੋਏ ਕਰਨੀ ਚਾਹੀਦੀ। ਕੀ ਕਹਿਣਾ ਚਾਹੁੰਦੇ ਹੋ? ਵੈਰੀ ਗੁੱਡ, ਤੇ ਤੁਹਾਡਾ ਸਵਾਲ ਕੀ ਹੈਗਾ? ਚਾਹੁੰਦੇ ਹੋ
13: ਸਵਾਲ ਤਾਂ ਕੋਈ ਨਹੀਂ, ਮੈਂ ਦੱਸਿਆ ਵੀ ਜਰਮਨ ਦੀ ਅੱਜ ਆਉਣੀ 4:30।
7: ਜਰਮਨ ਜਿੱਤ ਜਾਣੀ ਹੈ, ਭਵਿੱਖ ਬਾਣੀ ਹੈ, ਮਤਲਬ ਕਿਤੇ ਗੁਰਦੁਆਰਾ ਜਾ ਕੇ ਉਹ ਹੱਥ ਦੇਖਣ ਵਾਲਾ ਕੋਈ ਸਿਸਟਮ ਖੋਲ ਲਿਓ, ਅੱਗੇ ਅੱਗੇ ਕਈ ਕੁਛ ਕਰਦੇ। ਬਹੁਤ ਬਹੁਤ ਧੰਨਵਾਦ, ਕਹਿੰਦੇ ਜਰਮਨ ਨੇ ਜਿੱਤ ਜਾਣਾ। ਦੇਖੋ ਸਾਰੇ ਇੱਕ ਜ਼ਿਆਦਾ ਆਪਣੀ ਟੀਮ ਜਿੱਤੇ। ਬਾਰੀ ਸਾਹਿਬ, ਜਿੱਦਾਂ ਸੌਕਰ ਚੱਲਦਾ ਟਰਾਂਟੋ ਨਾ, ਇੱਕ ਮਕੈਨਨ ਕੋ ਪਲੇਅਰ ਮਿਲਿਆ ਆਈਸ ਹੋਕੀ ਦੇ ਵਿੱਚ, ਉਹਨੂੰ ਇੰਨੇ ਇੰਨੇ ਇੰਨੀ ਬੱਲੇ ਬੱਲੇ ਹੋ ਰਹੇ ਜਿੱਦਾਂ ਕਿਤੇ ਇਹਨਾਂ ਨੇ ਸਟੈਨਲੀ ਕੱਪ ਜਿੱਤ ਲਿਆ ਹੁੰਦਾ ਟਰਾਂਟੋ ਮੇਫਲੀ ਵਾਲੇ ਨੇ। ਪਰ ਇੱਕ ਵਧੀਆ ਪਲੇਅਰ ਮਿਲ ਗਿਆ ਫਸਟ ਰਾਊਂਡ ਦੇ ਵਿੱਚ, ਬੈਸਟ ਆਫ ਲੱਕ ਟੂ ਟਰਾਂਟੋ ਮੇਫਲੀ। ਅਤੇ ਸੌਕਰ ਦੇ ਵਿੱਚ ਜਿੱਥੇ ਕੈਨੇਡਾ ਟੀਮ ਨੇ ਜਿੱਤ ਪ੍ਰਾਪਤ ਕੀਤੀ, ਅੱਜ ਜਿਹੜਾ ਜਰਮਨੀ ਦਾ ਮੈਚ ਹੈਗਾ ਉਹ ਵੀ ਬੜਾ ਤਕੜਾ ਮੈਚ ਹੁਣ, ਹਰ ਇੱਕ ਮੈਚ ਤਕੜਾ ਹੁੰਦਾ, ਹਰ ਇੱਕ ਟੀਮ ਵਧੀਆ ਹੈਗੀ, ਜਿੱਤਣ ਵਾਸਤੇ ਆਏ ਹਨ। ਕਈ ਐਸੇ ਹਨ ਛੋਟੀਆਂ ਕੰਟਰੀਆਂ ਤੋਂ ਪਹੁੰਚੇ ਹੋਏ ਹਨ, ਪਰ ਸਾਡੀ ਟੀਮ ਨਹੀਂ ਬਾਰੇ ਸਭ ਕਿਤੇ ਦਿਸ ਰਹੀ, ਸਾਡੀਆਂ ਟੀਮਾਂ ਸਾਰੀਆਂ ਹਨ ਪਰ ਕੋਈ ਇੰਡੀਆ ਦੀ ਟੀਮ ਨਹੀਂ ਦਿਸ ਰਹੀ। ਦੇਖੋ ਜੀ, ਸਭ ਤੋਂ ਸਸਤੀ ਗੇਮ ਹੈ ਇਹ, ਸਭ ਤੋਂ ਸਸਤੀ ਗੇਮ ਹੈਗੀ ਆ। ਇੱਕ ਗੁਰੂ 15-15 ਗੁਰਦੁਆਰੇ ਬਣਾ ਕੇ ਪਿੰਡਾਂ ਵਿੱਚ ਜਾਂ ਹੋਰ ਮਸਜਿਦ ਮੰਦਰ ਬਣਾ ਕੇ ਨਾ ਇੱਕ ਗਰਾਊਂਡ ਹੀ ਯਾਰ ਬਣਾ ਲਵੋ, ਬੱਚੇ ਖੇਡਦੇ ਦਿਸਣਗੇ ਤੁਹਾਡੇ ਸਾਹਮਣੇ, ਤੁਹਾਡਾ ਪਰਿਵਾਰ ਨੱਚਦਾ ਟੱਪਦਾ ਦੇ ਦਿਸੇਗਾ। ਪਰ ਨਹੀਂ, ਆਪਾਂ ਤਾਂ ਗੁਰੂ ਘਰ ਹੀ ਖੜ੍ਹੇ ਕਰਨੇ ਹਨ। ਜੇ ਇੰਨੀ ਨਿਮਰਤਾ ਆ ਗਈ ਹੈਗੀ ਹੈ ਨਾ, ਫਿਰ ਉੱਥੇ ਦੇਖੋ ਇੰਨਾ ਘਬਲੇ ਖਲੇ ਹੋ ਰਹੇ ਹੈਗੇ ਆ, ਛੱਡ ਦਿਓ ਯਾਰ ਇਹਨਾਂ ਕੰਮਾਂ ਨੂੰ। ਰੱਬ ਤੁਹਾਡੇ ਇੱਥੇ ਹੱਥ ਵਿੱਚ ਵੱਸਦਾ ਫੋਨ ਦੇ ਵਿੱਚ, ਜਿੰਨੀ ਮਰਜ਼ੀ ਬਾਣੀ ਸਿੱਖ ਲਵੋ, ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ, ਪਰ ਕੋਈ ਸਪੋਰਟਸ ਵਾਸਤੇ ਕੁਝ ਨਾ ਕੁਝ ਕਰੋ, ਪਰ ਸਾਡੀ ਇੰਡੀਆ ਦੀ ਟੀਮ ਨਹੀਂ ਆਈ। ਦੁੱਖ ਬੜਾ ਲੱਗਦਾ ਵੀ ਬਿਲੀਅਨਸ ਆਫ ਪੀਪਲ ਐਂਡ ਵੀ ਡੋਨਟ ਹੈਵ ਅ ਟੀਮ ਇਨ ਦਾ ਇਨ ਦਾ ਵਰਲਡ ਕੱਪ ਫਾਈਨਲ ਕਹਿ ਸਕਦੇ ਹੈਗੇ ਵਰਲਡ ਕੱਪ ਮੈਚਾਂ ਦੇ ਵਿੱਚ।
12: ਜੀ ਬਿਲਕੁਲ, ਉਹਦਾ ਕਾਰਨ ਇਹ ਹੈਗਾ ਕਿ ਪਹਿਲਾਂ ਏਦਾਂ ਨਹੀਂ ਸੀਗਾ ਵੈਸੇ ਤੰਬਰ ਸਾਹਿਬ, ਜਦੋਂ ਪੁਰਾਣੇ ਸਮੇਂ 'ਚ ਜੇ ਤੁਸੀਂ ਮੈਚ ਕਰਨਾ ਹੋਏ ਆਪਣੇ ਆ ਪੰਜਾਬ ਨੂੰ ਇਸ ਮਾਮਲੇ ਦੇ ਵਿੱਚ, ਤਾਂ ਕਿਉਂਕਿ ਹੁਣ ਤਾਂ ਵਰਲਡ ਸਨੀਰੀਓ ਬਣ ਗਿਆ ਨਾ ਖੇਡਾਂ ਦਾ। ਲੇਕਿਨ ਪਹਿਲਾਂ ਕੀ ਹੁੰਦਾ ਹੁੰਦਾ ਸੀ, ਮੀਡੀਆ ਨਹੀਂ ਸੀ ਹੈਗਾ ਜਾਂ ਇੰਨਾ ਕਮਿਊਨੀਕੇਸ਼ਨ ਵੀ ਨਹੀਂ ਸੀ ਹੈਗਾ, ਉਦੋਂ ਅਜੇ ਇੱਕ ਸੰਸਾਰ ਪਿੰਡ ਨਹੀਂ ਸੀ ਬਣਿਆ ਆਪਾਂ ਕਹਿ ਸਕਦੇ ਹਾਂ ਕਿ ਵਰਲਡ ਲੈਵਲ ਦੇ ਇਵੈਂਟ ਵੀ ਥੋੜੇ ਸਪੈਸੀਫਿਕ ਹੀ ਹੁੰਦੇ ਸੀਗੇ, ਪਰ ਫਿਰ ਵੀ ਸਾਡੇ ਭਾਗੇਦਾਰੀ ਸੀ ਪੰਜਾਬ ਦੀ ਜਿਹੜੀ ਬਹੁਤ ਵਧੀਆ ਸੀਗੀ। ਸਾਡੀ ਹਾਕੀ ਟੀਮ ਦੀ ਗੱਲ ਲੈ ਲਓ, ਅਥਲੈਟਿਕ ਮਿਲਖਾ ਸਿੰਘ ਹੋਣਾ ਦੀ ਗੱਲ ਲੈ ਲਓ, ਠੀਕ ਹੈ ਜੀ। ਤਾਂ ਪਰ ਪਿੰਡਾਂ ਦੇ ਵਿੱਚ ਜਿਹੜਾ ਸਨੀਰੀਓ ਮੈਂ ਤੁਹਾਨੂੰ ਦੱਸਣਾ ਹੋਵੇ ਤਾਂ ਪਿੰਡਾਂ ਦੇ ਵਿੱਚ ਛਿੰਝਾਂ ਮੇਲੇ ਕਬੱਡੀਆਂ ਆਮ ਲੱਗਦੀਆਂ ਸੀਗੀਆਂ, ਤਾਂ ਲੋਕਲ ਲੈਵਲ ਦੇ ਉੱਪਰ ਗੇਮਾਂ ਦਾ ਬੜੀ ਭਰਮਾਰ ਸੀਗੀ। ਇਹ ਪਿੰਡ ਪੱਧਰ ਦੇ ਉੱਪਰ ਵੀ ਜਿਹੜੇ ਕਈ ਅਖਾੜੇ ਬਣੇ ਹੋਣੇ ਹੁੰਦੇ ਸੀਗੇ, ਤਾਂ ਉੱਥੇ ਵੀ ਐਕਸਰਸਾਈਜ਼ਾਂ ਕਰਨ ਦਾ ਰਿਵਾਜ ਬਹੁਤ ਜ਼ਿਆਦਾ ਸੀਗਾ ਨੌਜਵਾਨਾਂ ਦੇ ਵਿੱਚ। ਜਿਹੜੇ ਸੀਗੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਉਤਸ਼ਾਹਿਤ ਕਰਨ ਦਾ ਵੀ ਬੜਾ ਵਧੀਆ ਸੀਗਾ। ਇਹ ਦਰਅਸਲ ਹੌਲੀ ਹੌਲੀ ਟੁੱਟਿਆ ਜੀ ਰਿਵਾਜ, ਆਪਾਂ ਕਹਿ ਸਕਦੇ ਕਿ ਜਦੋਂ ਤੋਂ ਮਾਹੌਲ ਥੋੜਾ ਉੱਤੇ ਪਾਰਟੀਕੁਲਰ ਬਣ ਗਿਆ, ਤਾਂ ਹੁਣ ਪਹਿਲਾਂ ਇੱਕ ਲਹਿਰ ਦੇ ਵਿੱਚ ਨੌਜਵਾਨ ਬਹੁਤ ਸਾਰੇ ਗਏ ਹੈਗੇ ਆ, ਉਹ ਤੋਂ ਬਾਅਦ ਜਿਹੜਾ ਹੁਣ ਗੈਂਗਸਟਰਵਾਦ ਨਸ਼ਾ ਇੱਕ ਸੁਨੇਰੀ ਹੋਈ ਏਦਾਂ ਦਾ ਬਣ ਗਿਆ ਹੈ ਕਿ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਤੱਕ ਹੀ ਜਾਣਾ ਹੈਗਾ ਜੀ ਹੁਣ।
7: ਪਰ ਗੈਂਗਸਟਰ ਵੀ ਅਸੀਂ ਪੈਦਾ ਕੀਤਾ, ਸਾਡੇ ਪੇਰੈਂਟਸ ਨੇ ਪੈਦਾ ਕੀਤਾ। ਦੇਖਿਆ ਜਾਵੇ ਜੋ ਪੇਰੈਂਟਸ ਕਹਿੰਦੇ ਆ ਟੀਵੀ ਦੇਖੋ, ਆ ਗਾਣੇ ਸੁਣੋ, ਇੰਨੇ ਸਪੀਕਰ ਲਾ ਲਵੋ, ਤੇ ਬਾਕੀ ਸ਼ਾਮ ਨੂੰ ਧੱਕੇ ਨਾਲ ਗੁਰਦੁਆਰੇ ਲੈ ਜਾਓ, ਜਾਂਦੇ ਹੈ ਨਹੀਂ, ਬਾਣੀ ਨਹੀਂ ਸੁਣਦੇ, ਫੋਨ 'ਤੇ ਬੈਠੇ ਰਹਿੰਦੇ ਆ। ਜੇ ਆਪਾਂ ਫੈਸਿਲਿਟੀ ਦੇਵਾਂਗੇ ਤਾਂ ਕਿਉਂ ਨਾ ਬੱਚੇ ਖੇਡਣਗੇ। ਮੈਂ ਧੰਨਵਾਦ ਕਰਨਾ ਚਾਹੁੰਦਾ, ਕਹਿੰਦੇ ਮੇਰਾ ਨਾਂ ਨਾ ਲਿਆ ਪਰ ਮਨਾਓ ਮੈਂ ਲੈਣਾ ਚਾਹੁੰਦਾ ਜ਼ਰੂਰ। ਚੈਨ ਸਿੰਘ ਬੋਲਾ ਸਾਹਿਬ ਹੈ, ਇਹਨਾਂ ਦਾ ਇੰਡੀਅਨ ਪੰਜਾਬੀ ਵੀ ਆਰ ਬਹੁਤ ਵਧੀਆ ਗਰੋਸਰੀ ਸਟੋਰ ਵੀ ਚੱਲਦਾ ਕੈਂਡੀ ਰੋਡ 'ਤੇ, ਸਾਡੇ ਨਾਲ ਜੁੜਨਗੇ ਜੁਲਾਈ ਦੇ ਵਿੱਚ। ਇਹ ਜਾਂਦੇ ਹਨ ਨੌਰੇ ਦੇ ਵਿੱਚ, ਨੌਰਾ ਭੋਰਾ ਸੁੱਜੋ ਸੂਰਾ ਭਾਅ ਜੀ ਤੋਂ ਆਪਣਾ ਪਿੰਡ ਹੈਗਾ, ਅਤੇ ਗੇਮਾਂ ਕਰਾ ਕੇ ਆਉਂਦੇ ਹਨ, ਗੁਪਤ ਗੇਮਾਂ ਕਰਾ ਕੇ ਆਉਂਦੇ ਹਨ, ਬਹੁਤ ਸਾਰੇ ਪੈਸੇ ਵੀ ਵੰਡ ਕੇ ਆਉਂਦੇ ਹਨ। ਅਤੇ ਨਾਲ ਦੀ ਨਾਲ ਪਿੰਡ ਵਿੱਚ ਇਹਨਾਂ ਨੇ ਇੱਕ ਬੰਦੇ ਨੇ ਪੁੱਛਿਆ ਵੀ ਕੋਈ ਹੈਲਪ ਕਰੋ, ਹੁਣ ਉਹਦੀ ਬਿਜਲੀ ਦੀ ਦੁਕਾਨ ਚਲਾ ਦਿੱਤੀ, ਹੁਣ ਬੰਦਾ ਇੱਕ ਨਹੀਂ ਦੋ ਦੁਕਾਨਾਂ ਚਲਾਈ ਬੈਠਾ, ਵਧੀਆ ਪੈਸਾ ਕਮਾਉਂਦਾ। ਸੋ ਕਈ ਇੱਧਰੋਂ ਲੋਕ ਜਾਂਦੇ ਹਨ, ਵੱਧ ਹੈਲਪ ਕਰ ਦਿੰਦੇ ਹਨ, ਸਪੋਰਟਸ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਵੱਖ ਵੱਖ ਪਿੰਡਾਂ ਦੇ ਵਿੱਚ। ਲੈ ਕੇ ਆਵੋ ਅਤੇ ਦੁਨੀਆ ਭਰ ਵਿੱਚ ਨਾਂ ਰੋਸ਼ਨ ਹੋਵੇਗਾ ਚੰਗੇ ਕੰਮਾਂ ਦੇ ਵਿੱਚ। ਚੱਕ ਲਓ ਦਨਾਲੀ, ਚੱਕ ਲਓ ਬੰਦੂਕਾਂ, ਅਤੇ ਚੱਕ ਲਓ ਜਸਵੀਰ ਸਿੰਘ ਦਾ ਫੋਨ ਜੀ। ਸਤਿ ਸ਼੍ਰੀ ਅਕਾਲ ਜੀ
14: ਅਮਰ ਸਾਹਿਬ, ਸਤਿ ਸ਼੍ਰੀ ਅਕਾਲ ਬਾਰੀਆ ਸਾਹਿਬ ਨੂੰ, ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ
14: ਅਮਰ ਸਾਹਿਬ, ਸਾਕਰ ਦੀਆਂ ਟੀਮਾਂ ਦੇਖਦੇ ਹਾਂ, ਵਾਰੀਆ ਸਾਹਿਬ ਵੀ ਇਹਦੇ ਵਿੱਚ ਇਨਪੁੱਟ ਪਾਉਣ, ਵੀ ਸਾਡੇ ਬੱਚਿਆਂ ਦਾ ਰੁਝਾਨ ਜਿਹੜਾ ਬਹੁਤ ਘੱਟ ਆ। ਜੇ ਆਪਾਂ ਪਿਛਲੇ ਪੰਜਾਂ ਕੁ ਦਸਾਂ ਸਾਲਾਂ ਚ ਪਿਛੜੀ ਆ ਕੇ ਦੇਖੀਏ, ਕਾਰਾਂ ਚੋਰੀ ਕਰ ਲਓ, ਬੈਟਰੀਆਂ ਚੋਰੀ ਕਰ ਲਓ, ਡਰੱਗ ਦੇ ਵਿੱਚ, ਇੱਧਰ ਸਾਡੀ ਇਨਵੋਲਵਮੈਂਟ ਜ਼ਿਆਦਾ, ਕਿਉਂ ਅਸੀਂ ਚੰਗੇ ਕੰਮਾਂ ਵੱਲ ਨੂੰ ਕਦੇ ਨੀ ਆਪਣੇ ਬੱਚਿਆਂ ਨੂੰ ਪਾਉਂਦੇ, ਜਾਂ ਅਸੀਂ ਪੋਲੀਟਿਕਸ ਵੱਲ ਨੂੰ ਆਪਣੇ ਬੱਚਿਆਂ ਨੂੰ ਤੱਕੀ ਜਾਂਦੇ ਹਾਂ, ਲੋਕਾਂ ਨੂੰ ਲੁੱਟੀ ਆ। ਸੋ ਕਹਿਣ ਦਾ ਮਤਲਬ ਸਾਡਾ ਰੁਝਾਨ ਪੁੱਠੇ ਪਾਸੇ ਨੂੰ ਜਾ ਰਿਹਾ ਹੈਗਾ, ਇਹ ਬਾਰੇ ਦੱਸਣ ਵਾਲੀਆ ਸਾਹਿਬ ਧੰਨਵਾਦ ਹੈ ਤੁਹਾਡਾ ਜੀ।
7: ਧੰਨਵਾਦ ਵੀਰ ਵੀਰੇ। ਸਿੱਖ ਸਪੋਰਟਸ ਕਲੱਬ ਸੋਕਰ ਦਾ ਕਲੱਬ ਚਲਾਇਆ ਸੀਗਾ ਅਤੇ ਹਜੇ ਵੀ ਹੈਗਾ, ਟੂਰਨਾਮੈਂਟ ਕਰਾਵਾਂਗੇ, ਹੋਰ ਵਾਪਸ ਮੈਂ ਫਿਰ ਆਵਾਂਗਾ। 1600 ਬੱਚੇ ਖੇਡਦੇ ਸੀਗੇ, 100 ਟੀਮਾਂ ਸੀਗੀਆਂ, ਅਸੀਂ ਬੜੇ ਦੁੱਖ ਸਹੇ ਬਾਰੀਆ ਸਾਹਿਬ। ਲੋਕਾਂ ਦੇ ਲੋਕ ਚੰਗੇ ਵੀ ਬਹੁਤ ਸੀ ਪਰ ਕਿੰਤੂ ਪ੍ਰੰਤੂ ਵੀ ਬਹੁਤ ਹੋਇਆ, ਮੁੜ ਕੇ ਫਿਰ ਵਾਪਸ ਸਾਡੇ ਕਲੱਬ ਵਿੱਚ ਆਉਂਦੇ ਰਹੇ। ਸੋ ਕੋਸ਼ਿਸ਼ ਕੀਤੀ ਬੱਚਿਆਂ ਨੂੰ ਸੋਕਰ ਨਾਲ ਜੋੜਨ ਦੀ, 100 ਟੀਮਾਂ ਖੇਡ ਰਹੀਆਂ ਸੀਗੀਆਂ ਅਤੇ 1600 ਬੱਚੇ ਖੇਡ ਰਹੇ ਸੀਗੇ। ਜੇ ਸਵਾਲ ਹੁੰਦਾ ਨਿਮਰਤਾ ਨਾਲ ਪੁੱਛ ਲਿਆ ਕਰੋ, ਜਵਾਬ ਵੀ ਨਿਮਰਤਾ ਨਾਲ ਮਿਲਦੇ ਹਨ। ਗੇਮ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ, ਪੇਰੈਂਟਸ ਪਾ ਰਹੇ ਹਨ, ਗੇਮਾਂ ਦੇ ਵਿੱਚ ਪਾ ਰਹੇ ਹਨ, ਪਰ ਹੁਣ ਮਹਿੰਗਾਈ ਇੰਨੀ ਹੋ ਗਈ ਆ ਬਾਰੀ ਸਾਹਿਬ, ਲੋਕ ਦੋ ਦੋ ਜੋਬਾਂ ਕਰਦੇ ਹਨ ਅਤੇ ਅਫੋਰਡੇਬਿਲਟੀ ਬੜੀ ਔਖੀ ਹੋ ਗਈ ਆ। ਪੰਗੇ ਵੀ ਆਪਾਂ ਲਏ ਹਨ ਪਰ ਗੇਮਾਂ ਵਿੱਚ ਪਾਣੇ ਵੀ ਚਾਹੀਦੇ ਅਤੇ ਪਾ ਵੀ ਰਹੇ ਨੇ, ਇਹ ਨਹੀਂ ਕਹਿੰਦੇ ਪਾਉਂਦੇ ਨਹੀਂ ਹੈਗੇ। ਗਿੱਲ ਦਾ ਕੁਲਦੀਪ ਗਿੱਲ ਦਾ ਕਲੱਬ ਬਹੁਤ ਵਧੀਆ ਚੱਲਦਾ ਬਰੈਂਪਟਨ ਦੇ ਵਿੱਚ, ਅਤੇ ਹੋਰ ਬਹੁਤ ਸਾਰੇ ਕਲੱਬ ਚੱਲਦੇ, ਸਿਰਫ ਆਪਣੇ ਹੀ ਨਹੀਂ, ਗੁਰੂ ਘਰ ਦੇ ਓਨਟੇਰੀਓ ਖਾਲਸਾ ਦਰਬਾਰਿਆਂ ਦਾ ਸੌਕਰ ਦਾ ਕਲੱਬ ਚੱਲਦਾ, ਹਾਕੀ ਦਾ ਕਲੱਬ ਚੱਲਦਾ, ਬੜੇ ਹਾਕੀ ਦੇ ਫੀਲਡ ਮੈਚ ਹੁੰਦੇ, ਉੱਥੇ ਨਹੀਂ ਆਪਾਂ ਪਹੁੰਚਦੇ, ਚਾਹੇ ਫੀਲਡ ਹਾਕੀ ਹੋਵੇ ਚਾਹੇ ਸੌਕਰ ਦੀ ਟੂਰਨਾਮੈਂਟ। ਹੁਣ ਜਤਿੰਦਰ ਸੰਧੂ ਸਾਹਿਬ ਫਿਰ ਟੂਰਨਾਮੈਂਟ ਖੇਡ ਕੇ ਆਏ ਸੀਗੇ ਵੀਕਐਂਡ ਦੇ ਉੱਪਰ। ਸੋ ਸਪੋਰਟਸ ਗੇਮਾਂ ਤਾਂ ਬਹੁਤ ਚੱਲਦੀਆਂ ਹਨ ਪਰ ਹਜੇ ਇੰਨਾ ਸਾਡੇ ਕੋਲ ਫੰਡ ਵੀ ਨਹੀਂ ਆਇਆ ਵੀ ਆਪਾਂ ਸ਼ਾਮ ਨੂੰ ਬੈਰੀ ਜਾ ਕੇ ਖੇਡੀਏ ਫਿਰ ਉੱਥੇ ਜਾ ਖੇਡੀਏ, ਇਹ 'ਚ ਪੈਸਾ ਹੀ ਬਹੁਤ ਲੱਗਦਾ ਬਾਰੀ ਸਾਹਿਬ।
12: ਪੈਸਾ ਵੀ ਚਾਹੀਦਾ ਹੈਗਾ, ਸਮਾਂ ਵੀ ਚਾਹੀਦਾ ਹੈਗਾ ਜੀ, ਜਿੱਦਾਂ ਦੀ ਇਸੇ ਜ਼ਿੰਦਗੀ ਹੈਗੀ ਹੈ, ਠੀਕ ਹੈ। ਲੇਕਿਨ ਜਿਹੜੇ ਕੁਝ ਉਦਮੀ ਮਾਪੇ ਆ ਉਹ ਕਰਦੇ ਵੀ ਹੈਗੇ ਆ। ਦੂਜੀ ਗੱਲ ਗੁਰਦੁਆਰਾ ਸਾਹਿਬਾਨਾਂ ਦੀ ਗੱਲ ਹੈ ਜੀ, ਗੁਰਦੁਆਰਾ ਸਾਹਿਬਾਨਾਂ ਦੀ ਬਹੁਤ ਜ਼ਿਆਦਾ ਸਪੋਰਟ ਹੈਗੀ ਆ। ਮਤਲਬ ਕਹਿਣ ਤੋਂ ਭਾਵ ਹੈ ਕਿ ਮੈਂ ਵੱਖ ਵੱਖ ਗੁਰਦੁਆਰਾ ਸਾਹਿਬ ਜੋ ਨਮਸਕਾਰ ਕਰਨ ਜਾਈਦਾ ਆ, ਕਈ ਤਰ੍ਹਾਂ ਦੀਆਂ ਜਾਣਕਾਰੀਆਂ ਉੱਥੇ ਜਿਹੜੇ ਸਮਰ ਕੈਂਪ ਆ ਉਹ ਵੀ ਲੱਗਦੇ ਹੈਗੇ ਬੱਚਿਆਂ ਦੇ। ਫਿਰ ਗ੍ਰਿਡਨ ਗੁਰਦੁਆਰਾ ਸਾਹਿਬ ਵੀ ਹੈਗਾ ਜੀ, ਕਰਾਟੇ ਦਾ ਵੀ ਕਈ ਕੈਂਪ ਲੱਗਦੇ ਹੈਗੇ ਆ। ਅੰਟਾਰੀਓ ਖਾਲਸਾ ਤੋਂ ਬਾਅਦ ਤੁਸੀਂ ਦੱਸ ਹੀ ਦਿੱਤਾ ਆ, ਹੁਣ ਵੀ ਜਿਹੜਾ ਇਨੀਸ਼ੀਏਟਿਵ ਜਿਹੜਾ ਲਿਆ ਜਾ ਰਿਹਾ ਇਹ ਹੈਗਾ ਵਾ ਆਪਣੇ ਗੁਰੂ ਘਰਾਂ ਦੇ ਉੱਪਰ। ਪਰ ਇੱਕ ਗੱਲ ਸੋਚਣ ਵਾਲੀ ਗੱਲ ਹੈਗੀ ਆ ਵੀ ਜਿੱਦਾਂ ਹੁਣ ਆਪਾਂ ਰੀਅਲ ਇਨਵੈਸਟਮੈਂਟ ਵੇਖਣੀ ਹੋਵੇ ਤੰਬੜ ਸਾਹਿਬ, ਤਾਂ ਰੀਅਲ ਇਨਵੈਸਟਮੈਂਟ ਘਰਾਂ ਚ ਪੈਸਾ ਲਾਉਣ ਦੀ ਨਹੀਂ ਹੈਗੀ, ਰੀਅਲ ਇਨਵੈਸਟਮੈਂਟ ਇਹੀ ਹੈਗੀ ਆ। ਫਿਰ ਜੇ ਥੋੜਾ ਬਹੁਤਾ ਤੁਹਾਨੂੰ ਔਖੇ ਤੰਗ ਹੋ ਕੇ ਵੀ ਆਪਣੇ ਬੱਚਿਆਂ ਨੂੰ, ਜਿਹੜੇ ਹੁਣ ਮੈਂ ਸੋਕਰ ਕਲੱਬ ਮੇਰੇ ਲਾਗੇ ਹੀ ਹੈਗਾ, ਜਦੋਂ ਉੱਥੇ ਜਾਣਾ ਹੈਗਾ ਵਾ ਉੱਥੇ ਮੈਂ ਖੇਡਦੇ ਹੈਗੇ ਨਿਆਣਿਆਂ ਨੂੰ ਦੇਖੀਦਾ ਆ, ਹਨਾ।
7: ਜਿਹੜਾ ਸ਼ਾਮ ਨੂੰ ਬੜੀ ਗੱਲ ਕੀਤੀ ਜੀ, ਸ਼ਾਮ ਨੂੰ ਬੰਦਾ ਕਹਿੰਦਾ ਨਾ ਮੈਂ ਬੋਰ ਹੋ ਗਿਆ, ਤੁਹਾਡੀ ਮਿਸਿਸ ਕਹਿੰਦੀ ਬੋਰ ਹੋ ਗਈ ਆ, ਟੀਵੀ ਵਰ ਉਠਾਵੋ, ਸੋਸ਼ਲ ਮੀਡੀਆ ਉਠਾਵੋ, ਇਹਨਾਂ ਨੂੰ ਕਿਸੇ ਨਾ ਕਿਸੇ ਗਰਾਊਂਡ ਵਿੱਚ ਲੈ ਜਾਵੋ, ਕਹਿੰਦਾ ਵਾਓ ਆਹ ਕੁਛ ਹੋ ਰਿਹਾ, ਇੰਨੀਆਂ ਟੂਰਨਾਮੈਂਟ ਹੋ ਰਹੀਆਂ ਇਸ ਅਮੇਜ਼ਿੰਗ ਵੀਕਐਂਡ ਦੇ ਉੱਪਰ ਨਾ, ਜਦੋਂ ਗੋਰੇ ਕੌਫੀ ਦਾ ਕੱਪ ਬਾਹਰ ਪੀਂਦੇ ਆ ਅਤੇ ਬੱਚਿਆਂ ਨੂੰ ਗੇਮਾਂ 'ਤੇ ਲੈ ਕੇ ਜਾਂਦੇ ਆ, ਤੁਹਾਡੀ ਇਨਵਾਇਰਮੈਂਟ ਹੀ ਬਦਲ ਜਾਂਦੀ ਹੈਗੀ ਆ ਜ਼ਿੰਦਗੀ ਦੀ। ਸੋ ਜੇ ਲੱਗਦਾ ਵੀ ਤੁਸੀਂ ਬੋਰ ਹੋਏ, ਅੱਕ ਗਏ, ਥੱਕ ਗਏ ਕੈਨੇਡਾ ਤੋਂ, ਕੈਨੇਡਾ ਵਿੱਚ ਬਹੁਤ ਕੁਝ ਕਰਨ ਨੂੰ ਹੈਗਾ। ਆ ਰਾਤੇ ਨੂੰ ਸਾਡੇ ਸਪੋਰਟਸ ਕੰਪਲੈਕਸ ਫੁੱਲ ਰਹਿੰਦੇ ਹਨ ਅਤੇ ਵੀਕਐਂਡ ਦੇ ਉੱਪਰ ਜਿੰਨੀਆਂ ਵੀ ਆ ਸਪੋਰਟਸ ਪਾਰਕ ਹਨ, ਕੋਈ ਕ੍ਰਿਕਟ ਖੇਡਦਾ, ਕੋਈ ਸੌਕਰ ਖੇਡਦਾ, ਜੇ ਤੁਹਾਡੇ ਬੱਚੇ ਨਹੀਂ ਇਦੋਂ ਲੱਗ ਰਹੇ ਲਾਭੋ, ਉਹਨਾਂ ਨਾਲ ਲੈ ਕੇ ਜਾਵੋ। ਪਰ ਟਾਈਮ ਕੱਢਣਾ ਪੈਣਾ, ਫੀਸ ਬਹੁਤ ਘੱਟ ਹੁੰਦੀ ਆ, ਤੁਸੀਂ ਜਿੰਨਾ ਟਾਈਮ ਹੌਸਪਿਟਲਾਂ ਦੇ ਵਿੱਚ ਬਿਤਾਉਣਾ ਨਾ ਜੇਲ੍ਹਾਂ ਵਿੱਚ ਕੱਢਣ ਵਾਸਤੇ ਬਿਤਾਉਣਾ, ਉਨਾ ਘੱਟ ਟਾਈਮ ਸੌਕਰ ਵਿੱਚ ਲੱਗਦਾ। ਸੋ ਤੁਹਾਡੀ ਵੀ ਡਿਊਟੀ ਹੈਗੀ ਆ ਬੱਚਿਆਂ ਨੂੰ ਚੰਗੇ ਕੰਮਾਂ ਵੱਲ ਲਾਵੋ। ਅਮਰਜੀਤ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
15: ਹਾਂਜੀ ਭਾਈ ਤੰਬੜ ਬਾਈ, ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਸਤਿ
7: ਸ਼੍ਰੀ ਅਕਾਲ ਜੀ।
15: ਤੰਬੜ ਬਾਈ ਜਿਹੜਾ ਲਵ ਲੈਟਰ ਆਏ ਨੇ ਜੀ ਹੁਣ ਨਵੇਂ ਜੀ, ਪ੍ਰੋਪਰਟੀ ਟੈਕਸ ਦੇ ਵੱਧ ਗਏ ਜੀ,
7: ਕਈਆਂ ਨੂੰ ਪੰਜ, ਕਈਆਂ ਦਾ 500 ਬਜੇ ਡਿਪੈਂਡ ਕਰਦਾ ਤੁਹਾਡਾ ਸਾਈਜ਼ ਕਿੱਡਾ ਸਾ ਘਰ ਦਾ, ਟੈਕਸ ਵੱਧ ਗਏ ਹਨ ਬ੍ਰੈਂਪਟਨ ਦੇ ਵਿੱਚ।
15: ਭਾਜੀ ਇਹ ਜਿਹੜਾ ਮੇਅਰ ਆ ਰਿਹਾ ਆਪਣੀ ਕੀ ਬ੍ਰੈਂਪਟਨ ਸਿਟੀ ਵੱਖਰੇ ਤੇ ਨਹੀਂ ਆ ਕੈਨੇਡਾ ਤੋਂ, ਦੇਖੋ ਤੁਸੀਂ ਮਿਸਾਗਾ ਜਾਂ ਟੋਰਾਂਟੋ ਜਾਂ ਵੁੱਡਬ੍ਰਿਜ ਤੋਂ ਇਲਾਵਾ ਇਹ ਅਲੱਗ ਸਿਟੀ ਤੇ ਨਹੀਂ ਆ ਆਪਣੀ।
7: ਜਦੋਂ ਨਾ
15: ਇੰਨੀ ਜ਼ਿਆਦਾ ਬਿਊਟੀਫੁਲ ਤੇ ਬਣਾਤੀ ਇਹਨਾਂ ਨੇ
7: ਜੀ, ਜਦੋਂ ਨਾ ਫੋਨ ਤੇ ਟਾਊਨ ਹਾਲ ਮੀਟਿੰਗ ਕਰਦੇ ਫੋਨ ਦੇ ਉੱਪਰ 15-20 ਮਿੰਟ ਵੇਟ ਕਰਨੇ ਪੈਂਦੇ ਕੁਐਸਚਨ ਪੁੱਛਣ ਵਾਸਤੇ, ਇਹਨਾਂ ਨੂੰ ਕਿਹਾ ਕਰੋ ਲਾਈਵ ਸਾਹਮਣੇ ਆ ਕੇ ਮੀਟਿੰਗਾਂ ਕਰੋ, ਟਾਊਨ ਹਾਲ ਮੀਟਿੰਗ ਆਪਾਂ ਫੋਨ 'ਤੇ ਨਹੀਂ ਕਰਨਾ ਚਾਹੁੰਦੇ, ਤੁਸੀਂ ਮੀਟਿੰਗ ਰੱਖੋ, ਅਸੀਂ ਆਵਾਂਗੇ। ਇਹਨਾਂ ਨੂੰ ਈਮੇਲਾਂ ਭੇਜੋ। ਮੈਂ ਤੁਸੀਂ ਲੋਕਾਂ ਨੇ ਸਵਾਲ ਪੁੱਛਿਆ ਸਾ ਵੀ ਜਿਹੜੇ ਹੌਸਪਿਟਲ ਦੇ ਪੈਸੇ ਗੁਰਦੁਆਰਾ ਸਾਹਿਬ ਵਾਸਤੇ ਵੀ ਤੁਸੀਂ ਇਕੱਠੇ ਮਾਲ ਗੁਰਦੁਆਰਾ ਸਾਹਿਬ ਕਹਿਤਾ, ਹੌਸਪਿਟਲ ਦੇ ਪੈਸੇ ਇੱਥੇ ਏਅਰ 'ਤੇ ਬੈਠ ਕੇ, ਮੈਂ ਤੁਹਾਡੀ ਗੱਲ ਸੁਣਦਾ, ਏਅਰ 'ਤੇ ਬੈਠ ਮੈਂ ਉਹਨਾਂ ਨੂੰ ਈਮੇਲ ਕੀਤੀ ਸੀਗੀ, ਮੈਂ ਕਈਆਂ ਬੰਦੇ ਨੂੰ ਇੰਕਲੂਡ ਕੀਤੇ, ਉਹਨਾਂ ਈਮੇਲ ਮੈਨੂੰ ਵਾਪਸ ਆ ਗਈ ਹੈਗੀ ਆ ਵਿਲੀਅਮ ਓਸਰੋ ਹੈਲਥ ਵਾਲਿਆਂ ਤੋਂ। ਕਹਿੰਦੇ ਜਿਹੜੇ ਹੌਸਪਿਟਲ ਵਾਲੇ ਹਨ ਉਹ ਕਹਿੰਦੇ ਕੋਈ ਨਾ ਕੋਈ ਨੁਮਾਇੰਦਾ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਦੇਵੇਗਾ, ਹੌਸਪਿਟਲ ਬਿਹਾਈਂਡ ਕਰ ਰਹੇ ਪਿਆ ਜੀ। ਤੁਸੀਂ ਬੋਲੋ ਹੁਣ।
15: ਤੰਬੜ ਸਾਹਿਬ ਸੋਰੀ, ਇੱਕ ਮਿੰਟ ਚਾਹੀਦਾ ਜੀ, ਸਿਰਫ ਇੱਕ ਮਿੰਟ
7: ਲਓ ਜੀ।
15: ਬਸ ਮੇਰੀ ਇਹੀ ਰਿਕੁਐਸਟ ਹੈ ਕਿ ਜਿੰਨੇ ਭੈਣ ਭਰਾ ਸੁਣਦੇ ਨੇ ਜਾਂ ਮੇਰੀ ਆਵਾਜ਼ ਜਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਆਪਣੇ ਮੋਟਰ ਦੇ ਬੈਂਡਰ ਲਾ ਦੋ ਜੀ, ਕਿ ਇਹਨੂੰ ਚੱਲਦਾ ਕਰ ਦੋ ਜੀ, ਜਿਹੜਾ ਆਪਣਾ ਮੇਅਰ ਜੀ ਇਹਨਾਂ ਦਾ ਬੇੜਾ ਗਰ ਕਰਤਾ ਜੀ ਬ੍ਰਹਮਟਨ ਦਾ, ਇਹ ਵੱਖਰੇ ਇਹਨਾਂ ਨੇ ਉਧਰ ਕਹਿਣਾ ਨਹੀਂ ਚਾਹੁੰਦਾ ਮੈਂ ਸ਼ਬਦਬਾਜ਼ੀ ਜੋ ਇਹਨਾਂ ਨੇ ਕੀਤਾ ਜੀ, ਹਾਲਾਤ ਪ੍ਰੋਪਰਟੀ ਟੈਕਸ ਪ੍ਰੋਪਰਟੀ ਦੀ ਕੀਮਤ ਥੱਲੇ ਡੇਗੀ, ਇਹਨਾਂ ਨੇ ਟੈਕਸ ਤਾਂ ਚੱਕਿਆ ਤੇ ਆਪਣੀਆਂ ਜੇਬਾਂ ਭਰੀ ਜਾਂਦੇ ਨੇ ਜੀ।
7: ਧੰਨਵਾਦ ਤੁਹਾਡਾ, ਤੁਸੀਂ ਫੀਲ ਜੋ ਕਰ, ਤੁਹਾਡੇ ਵਿਚਾਰ, ਤੁਹਾਡੇ ਸ਼ਬਦ, ਤੁਹਾਡੇ ਬੋਲ ਏਅਰ ਤੇ ਚੱਲ ਗਏ ਹਨ, ਪਰ ਹਰ ਇੱਕ ਨੂੰ ਮੌਕਾ ਹੁੰਦਾ ਜਦੋਂ ਇਹ ਵੱਖ ਵੱਖ ਪ੍ਰੋਗਰਾਮ ਤੇ ਪਹੁੰਚਦੇ ਹਨ, ਸਾਈਡ ਤੇ ਲੈ ਜਾਇਆ ਕਰੋ, ਸਾਈਡ ਤੇ ਲਿਜਾ ਕੇ ਪੁੱਛ ਲਿਆ ਕਰੋ ਯਾਰ ਹੁਣ ਤੱਕ ਕੁਝ ਨਾ ਕੁਝ ਕਰੋ, ਆ ਹੋ ਰਿਹਾ, ਕੱਲ੍ਹ ਹੀ ਹੋ ਰਿਹਾ। ਜਿਹੜੀਆਂ ਬਾਰੀ ਸਾਹਿਬ ਜਿਹੜੀ ਟੈਲੀਫੋਨ ਮੀਟਿੰਗਾਂ ਹੁੰਦੀਆਂ ਨਾ ਏਅਰ 'ਤੇ, ਉਹ ਮੈਂ ਵੀ ਅਟੈਂਡ ਕੀਤੀ ਇੱਕ ਦੋ ਵਾਰੀ, ਕਈ ਵਾਰੀ ਬਹੁਤ ਸਾਰੀ ਵੇਟ ਕਰਨੀ ਪੈਂਦੀ ਆ, ਕਈ ਕੁਛ ਕਰਨਾ ਪੈਂਦਾ, ਕਈ ਇੱਕ ਵਾਰ ਮਿੱਤਰਾਂ ਦੋਸਤ ਨੇ ਇਕੱਠੇ ਹੋ ਕੇ ਕਹਿ ਤਾ ਹਾਂ ਵੀ ਆਪਾਂ ਵੀ ਤੁਹਾਡਾ ਫੋਨ ਕਾਲ ਅਸੈਪਟ ਕਰਦੇ ਹਾਂ, ਲਾਈਨ ਵਿੱਚ ਵੇਟ ਕਰਦੇ, ਸਵਾਲ ਪੁੱਛਣਾ ਚਾਹੁੰਦੇ ਹਾਂ, ਪਰ ਉਹ ਸਿਸਟਮ ਮੈਨੂੰ ਚੰਗਾ ਨਹੀਂ ਲੱਗਾ, ਕਿਉਂਕਿ ਜਿਹੜੀ ਆਹਮਣੋ ਸਾਹਮਣੇ ਗੱਲਬਾਤ ਹੋਣੀ ਆ ਨਾ, ਤੁਹਾਨੂੰ ਸਵਾਲਾਂ ਦੇ ਜਵਾਬ ਮਿਲਣੇ, ਉਹ ਇੱਕ ਵੱਖਰੀ ਹੀ ਮੀਟਿੰਗ ਹੁੰਦੀ ਹੈਗੀ ਆ। ਮੈਨੂੰ ਪਤਾ ਇਹ ਲੋਕਾਂ ਦਾ ਟਾਈਮ ਅਤੇ ਪੈਸਾ ਸੇਵ ਕਰਨਾ ਚਾਹੀਦਾ, ਵੀ ਇੱਥੋਂ ਪੈਸਾ ਨਹੀਂ ਸੇਵ ਹੋਇਆ, ਇੱਥੋਂ ਦਾ ਜਿਹੜਾ ਸੇਵ ਪੈਸਾ ਕਰਨਾ ਉਹ ਕਿੱਦਾਂ ਕਰਨਾ, ਉਹ ਸਵਾਲਾਂ ਦੇ ਜਵਾਬ ਲੁਕੋ ਰਹੇ ਹਨ। ਤੋ ਉਹ ਮੀਟਿੰਗ ਜਿਹੜੀ ਹੈਗੀ ਆ ਇਨ ਪਰਸਨ ਹੋਣੀ ਚਾਹੀਦੀ ਆ ਵਾਰੀ ਸਾਹਿਬ।
12: ਤੁਮਰ ਸਾਹਿਬ ਵਿੱਚ ਹਰਜ ਕੀ ਆ ਜੀ ਕਿ ਵਾਰਡ ਵਾਈਜ਼ ਮੀਟਿੰਗ ਰੱਖ ਲਈ ਜਾਵੇ
7: ਜੀ,
12: ਜੇ ਵਾਰਡ ਵਾਈਜ਼ ਕੌਂਸਲਰ ਹੈਗੇ ਆ ਸਾਡੇ, ਉਹਦੇ ਨਾਲ ਤੇ ਨਾਲ ਮੇਅਰ ਹੋਣ, ਠੀਕ ਹੈ ਜੀ, ਲੋਕਾਂ ਦੇ ਸਿੱਧੇ ਜਵਾਬ ਹੋਣ, ਸਵਾਲ ਹੋਣ। ਇੱਥੇ ਕਿੰਨੇ ਆਪਣੇ ਕਾਮਨ ਹਾਲ ਹੈਗੇ ਜਿਹਦੇ 'ਚ ਮੀਟਿੰਗ ਰੱਖੀ ਜਾ ਸਕਦੀ ਆ
7: ਜੀ,
12: ਤੇ ਲੋਕਾਂ ਨੂੰ ਸਿੱਧੇ ਸਵਾਲ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ, ਉੱਥੇ ਆਪਣੀ ਗੱਲ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਆ। ਹਾਂ, ਇੱਕ ਗੱਲ ਕਰਨ ਦਾ ਤਰੀਕਾ ਹੋਣਾ ਚਾਹੀਦਾ ਉਹਦੇ ਵਿੱਚ, ਪ੍ਰੋਪਰ ਇੱਕ ਸ਼ਡਿਊਲ ਬਣੇ ਕਿ ਕਿਹੜੇ ਟਾਈਮ ਤੇ ਸਵਾਲ ਲੈਣੇ ਆ। ਪਹਿਲਾਂ ਸਿਟੀ ਆਪਣੀ ਪੱਖ ਰੱਖ ਸਕਦੀ ਆ, ਡਾਟੇ ਦੇ ਸਕਦੀ ਆ ਆਪਣੇ ਸਾਰੇ ਕੌਂਸਲਰ ਜਾਂ ਕੋਈ ਵੀ ਕਮੇਟੀ ਜਿਹੜੀ ਆ ਸਿਟੀ ਦੀ ਉਹ ਰੱਖ ਸਕਦੀ ਆ, ਉਹਦੇ ਅਗੇਂਸਟ ਜਿਹੜੇ ਲੋਕਾਂ ਦੇ ਸਵਾਲ ਸੁਣੇ ਜਾ ਸਕਦੇ ਆ, ਫਿਰ ਕੰਕਲੂਜਨ ਵੀ ਦੇਣਾ ਚਾਹੀਦਾ। ਮੇਰੇ ਕਹਿਣ ਤੋਂ ਭਾਵ ਹੈ ਕਿ ਫੋਨਾਂ ਦੇ ਉੱਪਰ ਗੱਲਬਾਤ ਕਿਉਂ? ਇਹ ਸਿਟੀ ਬ੍ਰਹਮਪਟਨ ਸਿਟੀ ਦੇ ਵਿੱਚ ਤੁਸੀਂ ਇਨ ਪਰਸਨ ਗੱਲ ਕੀਤੀ ਹੈ, ਤੇ ਮੈਂ ਵੀ ਇਹ ਗੱਲ ਦੀ ਪਹਿਲਾਂ ਤੋਂ ਮੈਂ ਇਹ ਗੱਲ ਪਹਿਲਾਂ ਤੋਂ ਬਹੁਤ ਵਾਰ ਕੀਤੀ ਹੈ ਜੀ, ਈਮੇਲ 'ਚ ਵੀ ਕੀਤੀ ਹੈ ਜੀ। ਪਰ ਜਦੋਂ ਮੈਨੂੰ ਪਤਾ ਹੁੰਦਾ ਕਿ ਹੁਣ ਟਾਊਨ ਹਾਲ ਜਿਹੜੀਆਂ ਫੋਨ ਟਾਊਨ ਮੀਟਿੰਗਾਂ ਰੱਖਣੀਆਂ ਨੇ, ਤਾਂ ਉਹਦੇ ਵਿੱਚ ਹੁਣ ਇਲੈਕਸ਼ਨਾਂ ਜਦੋਂ ਆਈਆਂ ਨੇ, ਤੇ ਇਹ ਮੁੱਦਾ ਬਣਨਾ ਚਾਹੀਦਾ ਹੈ ਕਿ ਜਿਹੜੀਆਂ ਫੋਨ ਦਾ ਕੋਈ ਨਹੀਂ ਹੈਗਾ ਜੀ ਇਨ ਪਰਸਨ ਵਾਰਡ ਵਾਈਜ਼, ਈਵਨ ਤਾਂ ਮੈਂ ਕਹਿੰਦਾ 2-3 ਮੀਟਿੰਗਾਂ ਵੀ ਇੱਕ ਵਾਰਡ 'ਚ ਹੋ ਜਾਣ, ਤਾਂ ਉਹਦੇ ਵਿੱਚ ਗਲਤ ਕੀ ਹੈਗਾ? ਇਹ ਪ੍ਰੋਸੈਸ ਇੱਕ ਡੈਮੋਕ੍ਰੇਟ ਪ੍ਰੋਸੈਸ ਹੈਗਾ, ਤੇ ਲੋਕਾਂ ਦਾ ਹੱਕ ਵੀ ਬਣਦਾ, ਤੇ ਇਹ ਹੋਣਾ ਚਾਹੀਦਾ ਜੀ।
7: ਹਾਂ ਸਾਹਿਬ, ਲਾਈਨਾਂ ਮੇਰੀਆਂ ਬਿਜ਼ੀ ਹਨ, ਮੈਂ ਰਾਜ ਸੈਣੀ ਨੂੰ ਮੈਸੇਜ ਕੀਤਾ, ਕਹਿੰਦੇ ਫੋਨ ਨਹੀਂ ਮਿਲਦਾ ਸਾ, ਨੰਬਰ ਉਹਨਾਂ ਨੂੰ ਭੇਜਦਾ, ਫੋਨ ਉਹਨਾਂ ਦਾ ਲੱਗਦਾ ਆ ਵੀ ਗਿਆ। ਉਹਨਾਂ ਨਾਲ ਮੈਂ ਗੱਲਬਾਤ ਕਰਦਾ, ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਦੀ ਟਿਕਟ ਚਾਹੀਦੀ ਕਿਤੇ ਟਰੈਵਲ ਕਰਨਾ ਹੋਵੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ 905-6678-1200 ਮਜੈਸਟਿਕ ਕਿਚਨ ਦੇ ਗ੍ਰੀਨ ਵੈਲੀ ਸੁਪਰ ਮਾਰਕੀਟ, ਢਿੱਲੋ ਵੀਡੀਓ ਵਾਲੇ ਨਾਲ ਜਨ ਆਰ ਗਿੱਲ ਵਾਲੇ, ਮਨਮੋਹਨ ਵਾਰਸ ਦੇ ਕਮਲਹੀਰ ਸੰਤਾਰ ਦਾ ਸ਼ੋਅ ਆ ਰਿਹਾ ਜੁਲਾਈ ਦੀ 25 ਤਰੀਕ ਨੂੰ, ਤੇ ਕੈਨੇਡਾ ਖਰਾਬ ਕਿਨ ਕੀਤਾ, ਸੱਚੀ ਗੱਲ ਆ। ਸਿਕਿਉਰਿਟੀ ਸੇਫਟੀ ਉੱਪਰ ਤੋਂ ਲੈ ਕੇ ਥੱਲੇ ਤੀਕਰ ਲੀਡਰਾਂ ਨੇ, ਅਸੀਂ ਬੱਚਿਆਂ 'ਤੇ ਇੰਨਾ ਬਲੇਮ ਕੀਤਾ ਨਾ, ਵੀ ਬੱਚੇ ਆ ਯਾਰ, ਉਹਨਾਂ ਨੂੰ ਪ੍ਰੋਗਰਾਮ ਮਿਲਿਆ ਆਉਣ ਵਾਸਤੇ, ਉਹ ਆ ਗਏ, ਰੋਕਣੇ ਕਿਨ ਸੀਗੇ ਜਿਹੜੇ ਗਲਤ ਆਏ ਆ? ਇਮੀਗ੍ਰੇਸ਼ਨ ਡਿਪਾਰਟਮੈਂਟ ਰੋਕਣੇ ਸੀਗੇ ਨਾ ਇਹਨਾਂ ਲੋਕਾਂ ਨੇ? ਕਿੱਥੇ ਬੱਚੇ ਸਪਰੈਡ ਆਊਟ ਕਰਨੇ ਸੀਗੇ? ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਇੱਕ ਸਿਟੀ ਦੇ ਵਿੱਚ ਇੰਨੇ ਮਿਲੀਅਨਸ ਲੋਕ ਆ ਗਏ, ਲੱਖਾਂ ਦੇ ਹਿਸਾਬ ਨਾਲ ਆ ਗਏ, ਰਹਿਣ ਵਾਸਤੇ ਜਗ੍ਹਾ ਕੌਣ ਦੇਵੇਗਾ? ਇਨਫਰਾਸਟ੍ਰਕਚਰ ਕੌਣ ਦੇਵੇਗਾ? ਸੇਫਟੀ ਸਿਕਿਉਰਿਟੀ ਕੌਣ ਦੇਵੇਗਾ? ਇਹ ਤੁਹਾਡੇ ਲੀਡਰ ਹਨ ਜਿਹੜੇ ਨਲਾਇਕ ਰਹੇ ਆ, ਅਤੇ ਇਹਨਾਂ ਨੇ ਬਹੁਤ ਘੱਟ ਕੀਤਾ, ਮੈਂ ਕਹਿੰਦਾ ਕੁਝ ਵੀ ਨਹੀਂ ਕੀਤਾ, ਜੇ ਸੋਚ ਕੇ ਸਮਝ ਕੇ ਕਹਿੰਦੇ ਬਈ ਹੇ ਆਹ ਕੀ ਹੋ ਰਿਹਾ, ਆਹ ਦੁਨੀਆ ਕਿੱਥੋਂ ਆ ਗਈ, ਇਹ ਸਾਂਭਾਂਗੇ ਕਿੱਦਾਂ? ਨਹੀਂ, ਕਹਿੰਦੇ ਵਰਤੋਂ ਇਹਨਾਂ ਨੂੰ, ਇਹਨਾਂ ਬੱਚਿਆਂ ਨੂੰ ਕੈਸ਼ ਜੋਬਾਂ 'ਤੇ ਘੱਟ ਪੈਸੇ ਦਿੱਤੇ ਗਏ ਆ, ਇਹਨਾਂ ਬੱਚਿਆਂ ਨੂੰ ਬੱਸਾਂ ਵਿੱਚ ਧੱਕ ਧੱਕ ਕੇ, ਫਿਰ ਕਹਿੰਦੇ ਸਮੈਲਾਂ ਦੀ, ਯਾਰ ਬੱਚੇ ਸਵੇਰ ਤੋਂ ਸ਼ਾਮ ਤੀਕਰ ਪਹਿਲਾਂ ਕੰਮ ਕਰਦੇ, ਫਿਰ ਕਾਲਜ ਜਾਂਦੇ, ਫਿਰ ਭਾਂਡੇ ਧੋਂਦੇ ਆ, ਉਹਨਾਂ ਬਾਰੇ ਵੀ ਸੋਚਿਆ ਕਰੋ ਨਾ। ਅਸੀਂ ਵੀ ਇੱਦਾਂ ਦੀ ਜ਼ਿੰਦਗੀ ਪਹਿਲਾਂ ਕੱਟ ਕੇ ਗਏ, ਸਾਨੂੰ ਡਿਓਡਰੈਂਟ ਦਾ ਪਤਾ ਨਹੀਂ ਹੁੰਦਾ ਸੀਗਾ, ਰਾਤ ਦਿਨ ਮਿਹਨਤ ਕਰਦੇ ਸੀਗੇ, ਹੁਣ ਜਦੋਂ ਉਹਨਾਂ ਦੀ ਵਾਰੀ ਆਈ ਆ, ਅਸੀਂ ਕਿੰਤੂ ਪਰੰਤ, ਖਰਾਬ ਵੀ ਬਹੁਤ ਸੀਗੇ, ਚੰਗੇ ਵੀ ਸਾਰੇ ਨਹੀਂ ਸੀਗੇ, ਪਰ ਆਪਾਂ ਨੂੰ ਸੁਧਾਰ ਸਕਦੇ, ਪਰ ਸਾਡੇ 'ਤੇ ਤਾਂ ਇੰਨੇ ਲਿਆ ਕੇ ਸਿਰ 'ਤੇ ਇਕੱਠੇ ਕਰ ਦਿੱਤੇ, ਆਪਾਂ ਸਾਂਭੀਏ ਕਿੱਦਾਂ? ਇਹਨਾਂ ਕੋਲ ਸਾਂਭ ਨਹੀਂ ਹੋਈ, ਗਲਤੀਆਂ ਇਹਨਾਂ ਦੀਆਂ ਸੀਗੀਆਂ। 0010 ਤੁਸੀਂ ਇਹ 'ਤੇ ਹੋ ਜੀ।
16: ਅਮਰ ਸਾਹਿਬ ਸਤਿ ਸ਼੍ਰੀ ਅਕਾਲ,
7: ਰਾਜੀ ਭਾਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
16: ਤੇ ਅਮਰ ਸਾਹਿਬ ਗੱਲ ਪਤਾ ਕੀ ਆ, ਵੀ ਇੱਕ ਨਾ ਆਪਣੇ ਸਮੁੰਦਰੀ ਲਟੇਰੇ ਨਹੀਂ ਆਉਂਦੇ ਹੁੰਦੇ ਸੀਗੇ
7: ਜੀ,
16: ਵੀ ਜਿੱਦਾਂ ਯਾਨੀ ਕਿ ਉਹ ਥੋੜੇ ਕੁ ਟਾਈਮ ਬਾਅਦ ਉਹ ਨਿਕਲ ਕੇ ਆ ਜਾਂਦੇ ਸੀਗੇ,
7: ਪਾਇਰੇਟਸ ਹਨ ਜੀ,
16: ਪਾਇਰੇਟਸ ਹਨਾ, ਵੀ ਜਿੱਦਾਂ ਆ ਗਏ ਤੇ ਜਦੋਂ ਉਹਨਾਂ ਨੇ ਸ਼ਿਪ ਦੇਖਿਆ ਉਦੋਂ ਆ ਜਾਂਦੇ ਸੀਗੇ। ਤੇ ਸੇਮ ਇਹੀ ਹਾਲ ਆ ਵੀ ਇੱਥੇ ਹੁਣ ਇਲੈਕਸ਼ਨ ਦਾ ਟਾਈਮ ਆ, ਹੁਣ ਅਗਲਿਆਂ ਨੇ ਉਹਨਾਂ ਨੇ ਆਪਣੇ ਹਥਿਆਰ ਕੱਢ ਲਏ ਆ ਦੁਬਾਰਾ ਧੋਣਾ ਲਾਹਣ ਦੇ ਲੋਕਾਂ ਦੇ, ਠੀਕ ਆ ਕਿ ਨਹੀਂ? ਤੇ ਲੋਕਾਂ ਨੇ ਧੋਣਾ ਲਾਹਣ ਦੀ ਤਾਂ ਕੋਈ ਉਹਨਾਂ ਨੇ ਤਾਂ ਖਿੱਚ ਕੇ ਲਾਹਣੀ ਨੀ, ਇਹਨਾਂ ਨੇ ਤਾਂ ਆਪਣੀ ਧੋਣ ਆਪ ਜਾ ਕੇ ਉਹਨਾਂ ਨੂੰ ਦੇਣੀ ਆ ਕਿ ਲਾਹ ਦਿਓ, ਪਹਿਲਾਂ ਮੇਰੀ ਲਾਓ, ਲਾਈਨ 'ਚ ਲੱਗਣਾ ਇਹਨਾਂ ਨੇ। ਅਮਰ ਸਾਹਿਬ ਪ੍ਰੋਬਲਮ ਕੀ ਆ, ਸਾਡੀ ਕਮਿਊਨਿਟੀ 'ਚ ਅਵੇਅਰਨੈਸ ਦੀ ਬਹੁਤ ਪ੍ਰੋਬਲਮ ਆ। ਜਦੋਂ ਤੁਸੀਂ ਇਸ ਕਮਿਊਨਿਟੀ ਨੂੰ ਜਗਾਉਣ ਦੀ ਟਰਾਈ ਕੀਤੀ ਨਾ, ਤੁਹਾਨੂੰ ਲੋਕਾਂ ਦੇ ਕੋਲੋਂ ਕ੍ਰਿਟੀਸਿਜ਼ਮ ਤੋਂ ਇਲਾਵਾ ਕੁਛ ਨਹੀਂ ਮਿਲਿਆ
7: ਜੀ।
16: ਪਰ ਫੇਰ ਵੀ ਜਿਹੜਾ ਕ੍ਰਿਟੀਸਿਜ਼ਮ ਹੁੰਦਾ ਨਾ, ਉਹ ਇੱਕ ਹੈਲਦੀ ਕ੍ਰਿਟੀਸਿਜ਼ਮ ਹੋਵੇ ਤਾਂ ਗੁੱਡ ਆ
7: ਜੀ।
16: ਸਾਡੇ ਲੋਕ ਜੇ ਕੋਈ ਅੱਗੇ ਲੱਗ ਕੇ ਕੁਛ ਕਰਨਾ ਚਾਹੁੰਦੇ ਆ ਨਾ, ਤੇ ਲੋਕ ਉਹਨੂੰ ਜੋੜ ਦਿੰਦੇ ਆ ਵੀ ਲੈ ਇਹਨੇ ਪੈਸੇ ਖਾਣੇ ਆ
7: ਜੀ।
16: ਇਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਲੀਡਰਾਂ ਦੀ ਬਹੁਤ ਕਮੀ ਆ। ਲੀਡਰ ਹੈਗੇ ਆ, ਸਿਰਫ ਝੋਲਾ ਚੱਕ ਪੈਸੇ ਖਾਣ ਵਾਲੇ ਆ
7: ਜੀ।
16: ਹੁਣ ਜਿਹੜੇ ਨਵੇਂ ਮੁੰਡੇ ਆ ਰਹੇ, ਕੌਂਸਲ ਦੀ ਸਲੇਟ ਚੇਂਜ ਕਰਨੀ ਚਾਹੀਦੀ ਹੈ ਐਤਕੀ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰਨਾ ਨਾ, ਆਪਣੀ ਕਿਸੇ ਵੀ ਕੰਟਰੀਆਂ ਦਾ ਰਿਕਾਰਡ ਦੇਖ ਲਓ, 5 ਸਾਲ ਜਿਨ੍ਹਾਂ ਨੇ ਆਪਣੀ ਸਰਕਾਰ ਚੇਂਜ ਕਰ ਲਈ, ਚਾਹੇ ਉਹ ਸਿਟੀ ਦੀ ਆ ਚਾਹੇ ਪ੍ਰੋਵਿੰਸ ਦੀ ਆ, ਹਰ 5 ਸਾਲ ਬਾਅਦ ਸਰਕਾਰ ਚੇਂਜ ਕਰੀ ਆ, ਉਹਨੂੰ ਡਰ ਹੁੰਦਾ ਬੰਦੇ ਨੂੰ ਕੰਮ ਕਰਨ ਦਾ। ਪਰ ਜਦੋਂ ਅਗਲੇ ਨੂੰ ਪਤਾ ਵੀ ਤੀਜੀ ਵਾਰ ਵੀ ਆਪਾਂ ਜਿੱਤ ਕੇ ਆ ਜਾਣਾ, ਚੌਥੀ ਵਾਰ ਵੀ ਜਿੱਤ ਕੇ ਆ ਜਾਣਾ, ਕੋਈ ਫੜਨ ਵਾਲਾ ਹੀ ਨਹੀਂਗਾ।
7: ਪਰ ਅੱਜ ਭਾਜੀ ਹੁਣ ਤਾਂ ਇਹਨਾਂ ਨੇ ਗੱਲ ਉਹ ਬਣੀ ਹੋਈ ਹੈ ਨਾ, ਵੀ ਮੈਨੂੰ ਇਸ ਯੂਨੀਅਨ ਵੱਲੋਂ ਵੱਧ ਵੋਟਾਂ ਮਿਲੀਆਂ, ਥੋੜ੍ਹੀ ਇਹਦੀ ਸਪੋਰਟ ਕਰ ਦੇਵੋ, ਮੈਨੂੰ ਪੁਲਿਸ ਐਸੋਸੀਏਸ਼ਨ ਵੱਲੋਂ ਜਿਹੜੇ ਹਨ ਮੈਨੂੰ ਵੱਧ ਵੋਟਾਂ ਮਿਲਣੀਆਂ, ਇਹਨਾਂ ਦੀ ਸਪੋਰਟ ਕਰ ਦੇਵੋ। ਸਾਡੇ ਚੀਫ ਦੀ ਸੈਲਰੀ ਇੰਨੀ ਹੈਗੀ ਨਾ, ਪ੍ਰਾਈਮ ਮਿਨਿਸਟਰ ਦੇ
16: ਹੋਰ
7: ਬੰਦੇ ਨਾਲ ਲਵੋ,
16: 6 ਲੱਖ
7: ਤੋਂ ਵੱਧ। ਡਜ਼ ਹੀ ਡਿਜ਼ਰਵ ਦੈ ਮਚ? ਆਈ ਰਿਸਪੈਕਟ ਐਂਡ ਸਲੂਟ ਹਿਸ ਵਰਕ।
16: ਮੈਂ ਚੈੱਕ ਕਰਦਾ ਸੀਗਾ, ਈਵਨ ਆਰਸੀਐਮਪੀ ਦੇ ਹੈੱਡ ਦੀ ਇੰਨੀ ਤਨਖਾਹ ਹੈਗੀ।
7: ਦੀਪਿਕਾ ਦਰਮਲਾ ਨੇ ਮੋਸ਼ਨ ਲੈ ਕੇ ਆਂਦਾ ਸੀਗਾ ਬਈ ਇਹ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਆ ਬਜਟ ਹੈ ਨਾ ਸੋ ਕਾਲਡ ਬਈ ਉਹਦੀ ਨਾ ਡਾਲਰ ਟੂ ਵੈਲਿਊ ਆਰਡਰ ਹੋਣੀ ਚਾਹੀਦੀ ਆ ਇਹਨਾਂ ਸਾਰੇ ਨਾ ਕਰਦੀ ਕਹਿੰਦੇ ਆਪਾਂ ਕਰਦੇ ਹੀ ਆ ਤੁਹਾਡੇ ਘਰ ਨਾਲ ਕੀ ਹੋਣਾ ਪਰ ਜਦੋਂ ਡਾਲਰ ਟੂ ਵੈਲਿਊ ਆਰਡਰ ਕਰੋਗੇ ਪੈਸੇ ਦਾ ਪਤਾ ਕਿੱਧਰ ਕਿੱਧਰ ਲੱਗਦਾ ਪਰ ਲੋਕਾਂ ਨੇ
16: ਖਾ ਲਿਆ ਭਾਈ ਮੋਸਟਲੀ ਤਾਂ ਫੇਲੀਅਰ ਹੀ ਰਿਹਾ ਚੀਫ ਵੇਖਿਆ ਜਾਵੇ ਤਾਂ
7: ਮੇਰੇ ਗੋਲੀ ਵੱਜੇ ਕਹਿਣਾ ਜਿਹਨੂੰ ਜੇ ਫੜ ਵੀ ਲਿਆ ਕੱਲ ਨੂੰ ਫੇਰ ਛੁੱਟ ਜਾਣਾ ਤੋ ਸਿਸਟਮ ਇਹ ਪੂਰਾ ਫੇਲ ਹੀ ਰਹੇਗਾ ਜਿਹਨੂੰ ਕਰੈਕਟਾਂ ਦੀ ਲੋੜ ਹੈ ਜੀ ਰਾਜ ਸਾਹਿਬ ਕਾਲ ਕਰ
16: ਮੈਂ ਤਾਂ ਟੋਰਾਂਟੋ ਦੀ ਇੱਕ ਰਿਪੋਰਟ ਪੜ੍ਹਦਾ ਸੀਗਾ ਉਹ ਪੁਲਿਸ ਵਾਲੇ ਦੇ ਘਰ ਦੇ ਬਾਹਰ ਜਾ ਕੇ ਭੰਗੜਾ ਪਾ ਕੇ ਅਗਲੇ ਨੱਚ ਕੇ ਗਏ ਆ
7: ਜੀ ਇਟਸ ਅ ਸੈਡ ਸਟੋਰੀ
16: ਤੋ ਇਸ ਕਰਕੇ ਆਪਾਂ ਨੂੰ ਤਾਂ ਉਹ

0: ਕਰਾਂਗੇ ਇਸ ਹੋਣਾ, ਅਸੀਂ ਲਿਬਰਲ ਨੂੰ ਜਿਤਾਣਾ ਹੀ ਜਿਤਾਣਾ ਹੈਗਾ, ਚਾਹੇ ਜਿਹੜਾ ਮਰਜ਼ੀ ਅਗਲਾ ਆ ਜਾਵੇ ਓਪੋਜੀਸ਼ਨ 'ਚ, ਉਹ ਵਿਜ਼ਨ ਆਪਣਾ ਗੁੱਟ ਦੱਸੇ, ਅਸੀਂ ਲਿਬਰਲ ਨਹੀਂ ਛੱਡਣੀ, ਅਸੀਂ ਆ ਪੈਟਰਿਕ ਬਰਾਊਨ ਨਹੀਂ ਛੱਡਣਾ, ਇਹਨਾਂ ਦੀ ਈਗੋ ਬਹੁਤ ਆ ਵੀ ਅਸੀਂ ਦੂਜੇ ਨੂੰ ਨਹੀਂ ਆਮ ਦੇਣਾ, ਇਹ ਚਾਹੇ ਲੁੱਟਦੇ ਲੁੱਟਦੀ ਜਾਵੇ। ਹਾਂਜੀ, ਈਗੋ ਈਗੋ ਬਹੁਤ ਜ਼ਿਆਦਾ ਭਾਜੀ ਪੰਜਾਬੀਆਂ 'ਚ, ਈਗੋ ਬਹੁਤ ਇਹਨਾਂ ਨੇ ਬਰਬਾਦ ਕਰਤੀ ਆਪਣੀ ਈਗੋ ਦੇ ਵਿੱਚ, ਨਾ ਪੰਜਾਬ ਵੀ ਬਰਬਾਦ ਕਰਤਾ ਇੰਨਾ ਰਹੀ ਨੇ, ਤੇ ਇੱਥੇ ਵੀ ਕੰਟਰੀਆਂ ਕਹਿ ਕੇ ਬਰਬਾਦੀ ਹੀ ਕੀਤੀ ਹੈ।
1: ਜਿਤੇਂਦਰ ਭਾਜੀ, ਜੇ ਦੇਖਿਆ ਜਾਵੇ, ਮੈਂ ਬਹੁਤ ਵਾਰੀ ਗੱਲ ਕੀਤੀ ਆ, ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਵੀ ਕਹਿੰਦੇ ਸੀਗੇ ਤੁਹਾਡਾ ਜਿਹੜਾ ਲੀਡਰ ਆ ਨਾ, ਦੋ ਕਾਲ ਪ੍ਰਕਾਸ਼ ਸਿੰਘ ਬਾਦਲ ਲੀਡਰ ਹੁਣ ਤਾਂ ਨਹੀਂ ਰਹੇ, ਬਈ ਉਹ ਖਾਲੀ ਨਹੀਂ ਮੈਂ ਮੋੜਿਆ। ਮੋਦੀ ਕਹਿੰਦਾ ਤੁਹਾਨੂੰ ਬਹੁਤ ਪੈਸਾ ਦਿੱਤਾ, ਤੁਸੀਂ ਹੀ ਖਾਧਾ, ਉੱਪਰੋਂ ਤਿੱਕਰ ਥੱਲੇ ਦੇ ਘਰ ਨਿਚੋੜ ਕੇ ਲੋਕਾਂ ਦਾ ਖੂਨ ਕੱਢਣ ਲੱਗ ਪਏ ਆ ਹੁਣ, ਇਹ ਤੁਸੀਂ ਹੀ ਕੰਮ ਕੀਤਾ। ਕਹਿੰਦੇ ਆਪਾਂ ਕੁਛ ਨਹੀਂ ਕੀਤਾ, ਅਸੀਂ ਤੁਹਾਨੂੰ ਸਦਾ ਹੀ ਪੈਸੇ ਦਿੱਤੇ ਆ, ਤੁਸੀਂ ਨਹੀਂ ਸਾਂਭੇ, ਤੁਹਾਨੂੰ ਕਿੰਨੇ ਕੁ ਵੰਡੀਏ, ਤੁਸੀਂ ਕਰਪਟ ਹੋ, ਪੰਜਾਬ ਸਿੱਖ ਦੇ ਨਾਂ ਦੇ ਕਰਪਟ ਹੋਏ, ਕਿੱਧਰ ਹੀ ਗੱਲਾਂ ਆਪਾਂ ਸੁਣ ਰਹੇ ਹੋ। ਕਹਿੰਦੇ ਤੁਸੀਂ ਕਰਪਟ ਹੋਣ, ਆਪਾਂ ਕੀ ਕਰੀਏ, ਤੁਹਾਨੂੰ ਪੈਸਾ ਦਿੱਤਾ, ਤੁਸੀਂ ਨਹੀਂ ਸਾਂਭਿਆ, ਤੁਸੀਂ ਨਹੀਂ ਟਿਕਦੇ, ਤੁਸੀਂ ਬੰਦੂਕਾਂ ਦੀਆਂ ਗੱਲਾਂ ਕਰਦੇ, ਡੰਗ ਦੀਆਂ ਗੱਲਾਂ ਕਰਦੇ ਆ। ਜੀ
0: ਭਾਜੀ, ਮੈਂ ਗਰੰਟੀ ਕਹਿੰਦਾ ਹੈਗਾ, ਕਾਮ ਨੀ ਆ ਕੇ ਘਰਾਂ 'ਚ ਨੋਕ ਕਰਕੇ ਵੀ ਕਵੇ ਨਾ ਵੀ ਲਿਬਰਲ ਨੂੰ ਵੋਟ ਨਾ ਪਾਈਓ, ਆਪਣੀ ਕਮਿਊਨਿਟੀ ਏਦਾਂ ਦੀ ਉਹ ਕਲੈਸ਼ ਹੈ ਨਾ ਕੰਜ਼ਰਵੇਟਿਵ ਨਾਲ, ਇਹਨਾਂ ਨੇ ਠਾਠਾ ਵੋਟਾਂ ਪਾਉਣੀਆਂ, 70-80 ਸਾਲ ਦੇ ਬਜ਼ੁਰਗ ਲੈ ਕੇ ਵੀ ਗਏ ਵੀ ਵੋਟ ਪਾ ਦਿਓ, ਕਿ ਹਾਂ ਵੀ ਅਸੀਂ ਲਿਬਰਲ ਲਿਆਉਣੀ ਆ, ਅਸੀਂ ਲਿਬਰਲ ਲਿਆਉਣੀ ਆ, ਲਿਬਰਲ ਨੇ ਉਹ ਗੰਦ ਪਾਇਆ, ਸਭ ਨੂੰ ਪਤਾ ਸੀ, ਬਟ ਆਪਣੀ ਕਮਿਊਨਿਟੀ ਨੇ ਉਹ ਸੱਤਿਆਨਾਸ਼ ਫੇਰਿਆ। ਭਾਜੀ, ਰੋਜ਼ ਮੈਨੂੰ ਲਾਂਤਾਂ ਸੁਣਨੇ ਪੈਂਦੀਆਂ ਕਿ ਹਾਂ ਵੀ ਉਹ ਸਾਰੇ ਗੋਰੇ ਕਹਿੰਦੇ ਤੁਹਾਡੀ ਕਮਿਊਨਿਟੀ ਨੇ ਗੰਦ ਪਾਤਾ ਯਾਰ, ਹਾਂ ਵੀ ਮਤਲਬ ਲਿਬਰਲ ਲਿਬਰਲ ਲਿਬਰਲ ਲਿਬਰਲ ਬਸ।
1: ਧੰਨਵਾਦ ਵੀਰ ਮੇਰੇ, ਜੇ ਕੋਈ ਚੰਗਾ ਕੰਮ ਕਰ ਚੰਗਾ ਕਹੋ, ਪਾਰਟੀ ਇੱਕ ਨਾ ਰੱਖੋ ਪਲੀਜ਼, ਜੇ ਜੇ ਉਹਨਾਂ ਨੇ ਮਾੜਾ ਕੰਮ ਕੀਤਾ ਉਹਨੂੰ ਸੁਧਾਰੋ, ਨਹੀਂ ਸੁਧਾਰੋਗੇ ਆਪਾਂ ਦੂਸਰੇ ਬੰਦੇ ਨੇ ਮਦਦ ਕਰਨ ਲੱਗ ਪੈਣਾ। ਸਾਡੇ ਪਾਸੇ ਸਾਰੇ ਚੰਗੇ ਹਨ, ਜਸਟਿਨ ਟਰੂਡੋ ਨੇ ਕਿੰਨੇ ਘਬਲੇ ਕੀਤੇ ਆ, ਪੈਸੇ ਲੈ ਕੇ ਕਿੱਥੇ ਗਏ, ਇਨਵੈਸਟੀਗੇਸ਼ਨ ਸਰਚ ਕਰ ਲਿਓ, ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰ ਲਿਓ, ਇਹ ਬਿਲੀਅਨਸ ਆਫ ਡਾਲਰ ਕਿੱਥੇ ਗਏ, ਉਹ ਕਈ ਰਿਟਾਇਰ ਹੋ ਕੇ ਬਹਿ ਗਏ, ਐਮ ਪੀ ਮਿਨਿਸਟਰ ਕਈ ਕੁਛ ਕਰਕੇ ਬਹਿ ਗਏ, ਇੱਥੇ ਤੁਹਾਡਾ ਟੈਕਸ ਬਿਲ ਦਾ ਪੈਸਾ ਸੀਗਾ, ਇਹ ਨਾ ਸੋਚੋ ਹਾਊ ਫਿਰ, ਸਾਨੂੰ ਹਾਊ ਫਿਰ, ਅਤੇ ਮੈਂ ਲੈ ਬੈਠੀ ਹੈਗੀ ਆ, ਜੇ ਹਿੰਮਤ ਹੈਗੀ ਆ ਹਜੇ ਵੀ ਸੱਚ ਬੋਲਣ ਦੀ ਕੋਸ਼ਿਸ਼ ਕਰੋ, ਅਤੇ ਸੱਚ ਦੀ ਸਪੋਰਟ ਕਰਨ ਦੀ ਕੋਸ਼ਿਸ਼ ਕਰੋ। ਆਉਣ ਵਾਲੇ ਦਿਨਾਂ ਵਿੱਚ ਅਮੀਤ ਧਾਲੀਵਾਲ ਅਤੇ ਹੋਰ ਬਹੁਤ ਸਾਰੇ ਜਿਹੜੇ ਟੂ ਬੀ ਲੀਡਰ ਹਨ, ਉਹ ਸਵਾਲ ਰੱਖ ਦੇਣਗੇ, ਜਦੋਂ ਵੀ ਕਿਤੇ ਫੰਕਸ਼ਨ 'ਤੇ ਪਹੁੰਚਦੇ ਹਨ ਉਹਨਾਂ ਨੂੰ ਕਹਿੰਦੇ ਵਨ ਬਾਏ ਵਨ ਸਾਨੂੰ ਜਵਾਬ ਦਿਓ, ਵੀ ਗੋਲ ਮੋਲ ਨਾ ਕਰਿਓ, ਵੀ ਜਿਹੜਾ ਆਪਾਂ 10-15-20 million ਲੂਜ਼ ਕੀਤਾ ਇਸ ਬਿਲਡਿੰਗ ਦੀ ਪਰਚੇਸ ਦੇ ਵਿੱਚ, ਉਹ ਕਿੱਥੇ ਗਿਆ, ਅਤੇ ਤੁਸੀਂ ਕੱਲ੍ਹ ਕੀਤਾ, ਸਾਡਾ ਪੈਸਾ ਸੀਗਾ, ਤੁਸੀਂ ਇੰਨੀ ਤਨਖਾਹ ਇਹਨੂੰ ਕੱਲ੍ਹ ਦੇ ਰਹੇ ਹੈਗੇ ਆ, ਆਹ ਲੋਕ ਬਾਹਰੋਂ ਕੱਲ੍ਹ ਹਾਇਰ ਹੋ ਰਹੇ, ਸਾਡੇ ਬ੍ਰਹਮਪੁਰ ਵਿੱਚ ਬੰਦੇ ਹੈ ਨਹੀਂ, ਬਹੁਤ ਸਾਰੇ ਸਵਾਲ ਉਹਨੂੰ ਪੁੱਛ ਲਿਆ ਕਰੋ ਜ਼ਰੂਰ। ਬਾਰੇ ਸਾਹਿਬ, ਤੁਸੀਂ ਕਾਫੀ ਲੰਬੇ ਸਮੇਂ ਤੋਂ ਹੋਰ ਲਾਈਨਾਂ ਹੀ ਮੈਂ ਲੈਣ ਲੱਗ ਪਿਆ, ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ?
2: ਜੀ ਬਿਲਕੁਲ, ਮੈਂ ਹੁਣ ਸਮਾਪਤੀ ਕਰਾਂਗਾ ਆਪਣੀ ਗੱਲ ਨੂੰ
1: ਜੀ,
2: ਇੱਕ ਮਿੰਟ ਦੇ ਵਿੱਚ ਹੀ। ਜਿਹੜੀਆਂ ਗੱਲਾਂ ਆਪਣੇ ਪਲੇਟਫਾਰਮ ਤੋਂ ਆਪਾਂ ਕਰਦੇ ਹੈਗੇ ਆ, ਪਹਿਲੀ ਗੱਲ ਤੇ ਹੈਗੀ, ਤੰਬੜ ਸਾਹਿਬ ਤੁਸੀਂ ਮੇਰੀ ਗੱਲ ਅਗਰੀ ਹੋਵੋਗੇ, ਅਸੀਂ ਇਹ ਨਹੀਂ ਕਹਿੰਦੇ ਕਿਹੜੀ ਪਾਰਟੀ ਨੂੰ ਸਪੋਰਟ ਕਰਨੀ ਆ, ਕਿਹੜੀ ਨੂੰ ਨਹੀਂ ਕਰਨੀ ਹੈਗੀ, ਆਪਾਂ ਇਹ ਕਹਿੰਦੇ ਕਿ ਫੈਕਟ ਬੇਸ ਸੋਚੋ
1: ਜੀ,
2: ਕਿ ਜਿਹੜੇ ਫੈਕਟ ਦੇ ਬੇਸ ਦੇ ਉੱਪਰ ਜਿਹੜੀ ਪਾਰਟੀ ਜ਼ਿੰਮੇਵਾਰੀ ਆ, ਜ਼ਿੰਮੇਵਾਰ ਹੈ, ਉਹਨੂੰ ਜ਼ਿੰਮੇਵਾਰ ਠਹਿਰਾਓ, ਠੀਕ ਹੈ ਜੀ। ਵੋਟ ਪਾਉਣ ਦਾ ਸਰੋਤਿਆਂ ਨੂੰ ਹੱਕ ਹੈ, ਆਪਣੇ ਵਿਚਾਰ ਦੇਣ ਦਾ ਸਰੋਤਿਆਂ ਨੂੰ ਹੱਕ ਹੈਗਾ, ਅਸੀਂ ਪਾਰਟੀਕੁਲਰ ਇੱਕ ਬੰਦੇ ਨੂੰ ਲੈ ਕੇ ਨਾ ਚੱਲੀਏ ਕਿ ਆਹ ਬੰਦਾ ਮਾੜਾ ਜਾਂ ਆਹ ਚੰਗਾ, ਆਪਾਂ ਫੈਕਟ ਵੇਖੀਏ, ਫੈਕਟ ਕੀ ਹੈਗੇ ਆ, ਤੇ ਉਹਦੇ ਵਿਹਾਵ ਤੇ ਆਪਣੇ ਡਿਸੀਜਨ ਜਿਹੜੇ ਆ, ਆਉਣ ਵਾਲੇ ਸਮੇਂ ਚ ਹੁਣ ਇਲੈਕਸ਼ਨਾਂ ਆਉਣੀਆਂ ਜੀ, ਜਿਹੜੀ ਸਾਡੀ ਗੱਲਬਾਤ ਹੈਗੀ ਆ ਰੇਡੀਓ ਦੇ ਉੱਪਰ, ਇਹਨੂੰ ਲੈ ਕੇ ਜਾਓ, ਆਪਣੀਆਂ ਜਿਹੜੀਆਂ ਚੋਣਾਂ ਹੁੰਦੀਆਂ, ਇਲੈਕਸ਼ਨਾਂ ਹੁੰਦੀਆਂ, ਫੈਕਟ ਬੇਸ ਤੇ ਸੋਚੋ, ਤੇ ਫਿਰ ਉਹਦੇ ਆਪਣੀ ਵੋਟ ਦਾ ਇਸਤੇਮਾਲ ਹੀ ਸਹੀ, ਜਿਹੜਾ ਪਾਵਰ ਹੈ ਰੀਅਲ ਪਾਵਰ ਇਹੀ ਹੈਗੀ ਆ। ਤਾਂ ਮੈਂ ਹੁਣ ਇਜਾਜ਼ਤ ਹੀ ਚਾਹੂੰਗਾ ਅੰਮ੍ਰਿਤ ਸਾਹਿਬ, ਕਿਉਂਕਿ ਹੁਣ 5 ਮਿੰਟ ਰਹਿ ਗਏ, ਤੁਸੀਂ ਰੈਪ ਅਪ ਵੀ ਕਰਨਾ, ਤੇ ਆਪਾਂ ਕੱਲ ਕੋਈ ਨਵੇਂ ਵਿਸ਼ਿਆਂ ਨਾਲ ਜੁੜਦੇ ਹੈਗੇ ਜੀ, ਕੁਛ ਅਹਿਮ ਵਿਸ਼ੇ ਹੈਗੇ ਆਪਣੇ ਕੋਲ, ਇੱਕ ਇੱਕ ਕਰਕੇ ਆਪਾਂ ਸ਼ੁਰੂ ਕਰਦੇ ਹਾਂ ਜੀ, ਉੱਤੇ ਤੇ ਗੱਲਬਾਤ ਕਰਨੀ। ਤੇ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਹੈ ਵਾਡੇ। ਗੁਰਮੁਖ ਸਿੰਘ ਬਾਰੇ ਸਾਹਿਬ ਖਬਰਾਂ ਤੇ ਨਜ਼ਰ ਰੱਖਦੇ ਹਨ, ਤੁਹਾਡੇ ਫੋਨ ਕਾਲ ਆਏ, ਤੁਹਾਡੇ ਵਿਚਾਰ ਆਏ, ਦੁਖੀ ਹੋ ਸੁਖੀ ਹੋ, ਕੈਨੇਡਾ ਇਜ਼ ਅ ਗ੍ਰੇਟ ਕੰਟਰੀ ਬਟ ਦੇ ਸਕਰੂਡ ਇਟ ਆਲ, ਉੱਪਰ ਤੋਂ ਥੱਲੇ ਤਿੱਕਰ ਥੋੜੇ ਚੰਗੇ ਕੰਮ ਕੀਤੇ ਆ, ਕੀਤਾ ਇਹਨਾਂ ਨੇ ਹੈਗਾ, ਵੇਅਰ ਜਸਟ ਪੀਪਲ ਫਾਲੋਇੰਗ ਦੇ ਰੂਲਸ, ਦੇ ਡਿਡਨਟ ਸੈਟ ਅਪ ਦ ਰੂਲਸ ਰਾਈਟ। ਫਰਾਈਡੇ ਸਾਡਾ ਪ੍ਰੋਗਰਾਮ ਔਨ ਨਹੀਂ ਹੋਇਆ ਸਾ, ਥੋੜ੍ਹੀ ਟੈਕਨੀਕਲ ਪ੍ਰੋਬਲਮ ਕਰਕੇ, 530 ਦੀ ਸੀ ਸਾਡੀ ਨਹੀਂ ਸੀਗੀ, ਪਰ ਅੱਜ ਔਨ ਹੋਇਆ। ਮੇਰੇ ਫੋਨ ਕਾਲ ਆਏ 2-3 ਵੀਰਾਂ ਦੇ, ਉਹ ਕਹਿੰਦੇ ਪਤਾ ਕਰਨਾ ਸਿਰਫ ਇਹੀ ਚਾਹੁੰਦੇ ਵੀ ਤੁਸੀਂ ਠੀਕ ਠਾਕ ਹੋ, ਤੁਸੀਂ ਬੜੀਆਂ ਸੱਚੀਆਂ ਗੱਲਾਂ ਕਰਦੇ। ਮੈਂ ਠੀਕ ਹੈ ਯਾਰ, ਜਿੰਨੀ ਮੇਰੀ ਹੈਗੀ ਆ ਉੱਪਰ ਵਾਲੇ ਨੇ ਉਨੀ ਹੀ ਰੱਖਣੀ ਹੈਗੀ ਆ, ਤੁਹਾਡੇ ਲਈ ਇੱਥੇ ਹੈਗੇ ਆ, ਤੁਹਾਡੇ ਲਈ ਬੈਠੇ ਹਾਂ, ਜੋ ਗੱਲ ਹੈਗੀ ਆ ਮਾਰਕੀਟ ਉਹਦੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮਿਊਨਸੀਪਲ ਇਲੈਕਸ਼ਨ ਆ ਜਾਣੀ ਹੈਗੀ ਆ, ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ ਵੀ ਤੁਸੀਂ ਕਿਹਨੂੰ ਵੋਟ ਪਾਉਣੀ ਆ, ਕੱਲ੍ਹੇ ਪਾਉਣੀ ਹੈਗੀ ਆ, ਅਸੀਂ ਜੋ ਹੋ ਰਿਹਾ ਸਿਟੀ ਦੇ ਵਿੱਚ ਜਾਂ ਪ੍ਰੋਬਲਮਸ ਦੇ ਵਿੱਚ ਕਹਿ, ਉਹਦੀਆਂ ਗੱਲਾਂ ਪਤਾ ਕਰੀ ਜਾਣੀਆਂ, ਵੋਟਾਂ ਤਾਂ ਤੁਹਾਡੇ ਛੱਡ ਦੇ, ਸਾਡੇ ਵਾਸਤੇ ਸਾਰੇ ਹੀ ਰਿਸਪੈਕਟਡ।

0: ਪਰ ਸਵਾਲ ਪੁੱਛਣੇ ਜਵਾਬ ਲੈਣੇ ਤੁਹਾਡਾ ਵੀ ਕੰਮ ਹੁੰਦਾ ਹੈਗਾ ਆ। ਤੋ ਹੋਸਪਿਟਲ ਦੀ ਮੈਨੂੰ ਜਿੰਨੀ ਛੇਤੀ ਇਨਫੋਰਮੇਸ਼ਨ ਮਿਲ ਗਈ ਵੀ ਪੈਸੇ ਕਿੱਥੇ ਗਏ ਅਤੇ ਕਿੱਦਾਂ ਲਗਾਏ ਜਾਣਗੇ ਅਤੇ ਕਦੋਂ ਹੋਸਪਿਟਲ ਆਵੇਗਾ, ਉਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਜ਼ਰੂਰ। ਮੈਂ ਦੱਸ ਦੇਵਾਂ, ਮਾਡਰਨ ਡਾਇਗਨੋਸਟ੍ਰਕ ਐਂਡ ਰਿਪੇਅਰ ਵਾਲੇ ਵੱਲੋਂ ਸਪੋਂਸਰ ਕੀਤਾ, ਸਟਾਰਗੇਟ ਰਜੈਸਟਰੀ ਵਾਲੇ ਵੱਲੋਂ ਸਪੋਂਸਰ ਕਰਦੇ ਹਨ, ਬੀ ਕੇ ਟੈਕਸ ਐਂਡ ਅਕਾਊਂਟੈਂਟ ਜਸਪਾਲ ਗੋਹਨੀਆ, ਐਲ ਪੀ ਰੂਫੀ ਤੋਂ ਬਲਵਿੰਦਰ ਸਿੰਘ, ਸਟਾਰਲਿਨ ਪੇਂਟਿੰਗ, ਹੋਟਲ ਮੋਟਰ ਪੇਂਟ ਕਰਵਾਉਣਾ ਹੋਵੇ ਕਰਵਾ ਸਕਦੇ ਹੋ, ਅਤੇ ਕਬੱਡੀ ਦਾ ਟੂਰਨਾਮੈਂਟ ਜੁਲਾਈ ਦੀ 4 ਤਰੀਕ ਨੂੰ ਆ ਰਿਹਾ ਹੈਗਾ ਆ, ਅਤੇ ਸਮੋਸਾ ਸਵੀਟ ਫੈਕਟਰੀ ਮੋਨਾ ਮਹਿੰਗੀ 416-509-1509 'ਤੇ ਸੰਪਰਕ ਕਰ ਲਿਓ। ਛੋਟੀ ਬੜੀ ਸ਼ੋਰ ਸੋਣੀ ਬੜੀ ਜ਼ਰੂਰੀ ਆ, ਲੈ ਲਿਓ ਜ਼ਰੂਰ, ਜੇ ਹੈਗੀ ਆ ਪਤਾ ਕਰ ਲਿਓ ਇਜ਼ ਏ ਵਰਥ ਇਟ। 416-509-1509 'ਤੇ ਗੱਲਬਾਤ ਕਰ ਲਿਓ। ਟਾਰਗੇਟ ਰਜੈਸੇ, ਸੀ ਡਬਲ ਸੀ ਇਮੀਗ੍ਰੇਸ਼ਨ, ਟੋਪ ਆਟੋ ਕਲੀਅਰ, ਦੁਆਬਾ ਸਵੀਟਸ ਐਂਡ ਰੈਸਟੋਰੈਂਟ, ਏਮ ਸਵਿਸ, ਅਤੇ ਮਰੋਰ ਵਾਸਤੇ ਕਮਲ ਹੀ ਦਾ ਸ਼ੋਅ ਟੀਮ ਫੋਰ ਐਂਟਰਟੇਨਮੈਂਟ ਵਾਲੇ ਤੁਹਾਡੇ ਪਾਸੇ ਲੈ ਕੇ ਆ ਰਹੇ ਹਨ ਜੁਲਾਈ ਦੀ 25 ਤਰੀਕ ਨੂੰ, ਅਤੇ ਨਾਲ ਨਾਲ ਆਫਰ ਟ੍ਰਾਂਸਫਰ ਲੱਕੀ ਅਤੇ ਸੁਖੀ ਸੈਣੀ ਸਾਹਿਬ, ਮਜੈਸੇ ਕਿਚਨ, ਗ੍ਰੀਨ ਵੈਲੀ ਸੁਪਰ ਮਾਰਕੀਟ, ਨਵ ਏਅਰ ਕੰਫਰਟ ਕੰਫਰਟ ਵਾਲੇ ਜਤਿੰਦਰ ਸੰਧੂ ਸਾਹਿਬ, 647-706-6640, ਢਿੱਲੋ ਵੀਡੀਓ ਆਈ ਪੀ ਟੀ ਵੀ ਦੇ ਡਿਵਾਈਸਿਸ ਤੁਸੀਂ ਲੈ ਸਕਦੇ ਹੋ। ਮਨਜੀਤ ਚੀਮਾ ਜੀ, ਘਰ ਖਰੀਦਣਾ ਹੋਵੇ ਵੇਚਣਾ ਹੋਵੇ, 18 ਸਾਲ ਦਾ ਐਕਸਪੀਰੀਅੰਸ ਹੈਗਾ ਆ, ਕੱਲ੍ਹ ਕਹਿ ਲਿਓ 416-357-9965 'ਤੇ, ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਸਰਜੀਤ ਜੀ ਵੱਲੋਂ ਸਪੋਂਸਰ ਕਰਦੇ ਆ, ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਅਤੇ ਤੁਸੀਂ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਦੇ ਸਰਜੀਤ ਜੀ ਬਲਕਾਰ 905-212-9200 'ਤੇ ਗੱਲਬਾਤ ਕਰਨੀ ਆ। ਅਤੇ ਦਵਿੰਦਰ ਸਿੰਘ ਪਵਾਰ ਮੋਰਗੇਜ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ, ਇਹਨਾਂ ਨੇ ਸਾਨੂੰ ਜੁਆਇਨ ਕੀਤਾ ਜੂਨ ਦੇ ਮਹੀਨੇ ਵਿੱਚ, ਅਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀ ਜਾਣਕਾਰੀ ਆਪਾਂ ਟੀ ਵੀ 'ਤੇ ਲੈ ਕੇ ਆਵਾਂਗੇ, ਸੋਸ਼ਲ ਮੀਡੀਆ 'ਤੇ ਆਪਾਂ ਉਹ ਵੀਡੀਓ 'ਤੇ ਪਾਵਾਂਗੇ, ਜਿਹਦੇ ਵਿੱਚ ਤੁਹਾਨੂੰ ਵੀ ਕਾਫੀ ਸਾਰਾ ਫਾਇਦਾ ਹੋ ਜਾਂਦਾ ਹੈਗਾ, ਫਾਇਦਾ ਹੋਣਾ ਚਾਹੀਦਾ ਤੁਹਾਡੇ ਵਾਸਤੇ, ਖਬਰਾਂ ਲੈ ਕੇ ਆਈ ਦੀ, ਇਨਫੋਰਮੇਸ਼ਨ ਲੈ ਕੇ ਆਈ ਦੀ ਆ, ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਗੱਲਾਂ ਕਰਨੀਆਂ ਸੌਖੀ ਨਹੀਂ, ਜੋ ਹੈਗੀ ਉਹੀ ਕਰਦੇ, ਜੇ ਲੱਗਦਾ ਕਿਤੇ ਸਾਡੇ ਕੋਲ ਵੀ ਕਿੰਤੂ ਪ੍ਰੰਤੂ ਹੋ ਗਿਆ, ਆਹ ਸੀਟ ਨਾ ਖੱਬੇ ਪਾਸੇ ਵਿਹਲੀ ਆ, ਬੈਠ ਜਾਇਓ ਇੱਥੇ, ਸਾਨੂੰ ਦੱਸ ਦਿਓ ਇੱਥੇ ਵੀ ਅਸੀਂ ਕੀ ਗਲਤ ਕੀਤਾ, ਵੀ ਤੁਸੀਂ ਕੀ ਸਹੀ ਕਰ ਰਹੇ ਹੋ, ਕਮਿਊਨਿਟੀ ਵਿੱਚ ਕੀ ਕੁਝ ਹੋਣਾ ਚਾਹੀਦਾ ਹੈਗਾ। ਸਿੱਖ ਗੇਮਸ ਆ ਰਹੀਆਂ ਹਨ ਪੂਰਾ ਜੁਲਾਈ ਦੇ ਮਹੀਨੇ, ਅਤੇ ਤੁਸੀਂ ਵੱਖ ਵੱਖ ਗੁਰੂ ਘਰਾਂ ਵਿੱਚ ਸੰਪਰਕ ਕਰ ਲੈਣਾ ਅਤੇ ਪਤਾ ਕਰ ਲੈਣਾ ਵੀ ਕੌਣ ਰਜਿਸਟਰ ਕਰ ਸਕਦਾ, ਕਿੱਦਾਂ ਟੀਮ ਰਜਿਸਟਰ ਹੋ ਸਕਦੀ ਹੈ, ਕਿੱਦਾਂ ਵੋਲੰਟੀਅਰ ਕਰ ਸਕਦੇ ਹੋ। ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਹਨ, ਮੈਂ ਬਹੁਤ ਸਾਰੇ ਪ੍ਰੋਗਰਾਮ ਬੱਚਿਆਂ ਦੇ ਕਰਦਾ ਕਿਉਂਕਿ ਇਹੀ ਸਾਡਾ ਭਵਿੱਖ ਹਨ। ਸਤਵਾਲ ਜੋਬ ਜੀ ਕੱਲ੍ਹ ਨੂੰ ਆਉਣਗੇ, ਕਾਫੀ ਸਾਰੀ ਜਾਣਕਾਰੀ ਦੇ ਕੇ ਜਾਣਗੇ। ਇਹਨਾਂ ਨੇ ਬੜੀ ਟਰਾਈ ਕੀਤੀ ਵੀ ਬੱਚਿਆਂ ਨੂੰ ਸੈੱਲ ਫੋਨ ਦੀ ਲੋੜ ਹੈ ਨਹੀਂ, ਇਹ ਜਿਹੜਾ ਸਟੈਟਸ ਬਣ ਗਿਆ ਹੈਗਾ ਨਾ ਕੱਪੜੇ, ਜੇ ਸਾਡੇ ਵਰਗੇ ਤਾਂ ਕੱਪੜੇ ਨਾ ਪਹਿਲਾਂ ਜੀਨਾਂ ਸਾਡੀਆਂ ਪਾਰਟੀਆਂ ਆਪਾਂ ਖੇਡਦੇ ਬਹੁਤ ਸੀਗੇ, ਆਈਸ ਹੋਕੀ ਸੀਗੀ, ਸਕੇਟਿੰਗ, ਰੋਲਿੰਗ, ਕਿਤੇ ਪਾਰਟੀ ਉਹ ਜੀਨ ਪਾ ਲੈਣੀ ਘਰਦਿਆਂ ਨੇ ਖਿਜਣਾ ਵੀ ਜੀਨ ਪਾਰਟੀ, ਮੈਂ ਕਹਿੰਦਾ ਯਾਰ ਪੈਸਾ ਲੱਗਿਆ ਗੋਡੇ ਤੋਂ ਪਾਰਟੀ ਆ, ਅੱਜ ਕੱਲ੍ਹ ਉਹੀ ਗੋਡੇ ਤੋਂ ਪਾਰਟੀ ਹੋਈ ਜੀਨ $400-400 ਦੀ ਮਿਲਦੀ ਆ, ਜਿਹੜੀ ਆਪਾਂ ਉਸ ਵੇਲੇ $10 ਦੀ ਲਈ ਦੀ ਸੀਗੀ, ਤਾਂ ਘਰ ਦੀ ਖੇਡਦੇ ਨਹੀਂ ਤਾਂ ਚੰਗਾ ਨਹੀਂ ਲੱਗਦਾ ਯਾਰ, ਬੰਦਾ ਤਾਂ ਉਹੀ ਹੁੰਦਾ ਕੱਪੜੇ ਪਿੱਛੇ, ਜਿਹੜਾ ਬੰਦਾ ਉਹੀ ਰਹਿਣਾ, ਕੱਪੜੇ ਪਾ ਕੇ ਨਹੀਂ ਤੁਸੀਂ ਕੋਈ ਵੱਖਰਾ ਬਣ ਸਕਦੇ। ਹਾਂ, ਸਰੀਰ ਢੱਕਣਾ ਬੜਾ ਜ਼ਰੂਰੀ ਆ, ਮਾਂ ਪਿਓ ਦੀ ਸੇਵਾ ਕਰਨੀ, ਰੱਬ ਦੀ ਸੇਵਾ ਬੜੀ ਜ਼ਰੂਰੀ ਹੁੰਦੀ ਆ। ਕੁੱਤੇ ਬਿੱਲੀਆਂ ਬੜੇ ਮੰਗਦੇ ਹਨ, ਪਹਿਲਾਂ ਮਾਂ ਪਿਓ ਦੀ ਸੇਵਾ ਕਰਾ ਲਿਓ, ਇੰਨੇ ਕੁ ਘੰਟੇ ਕਰਦੇ ਕਰੋ, ਫਿਰ ਸ਼ਾਇਦ ਤੁਹਾਨੂੰ ਕੋਈ ਨਾ ਕੋਈ ਪੱਪੀ ਲੈ ਦੇਵਾਂਗੇ, ਡੋਗ ਪੱਪੀ ਦੇ ਵੀ ਦਿਓ, ਬੱਚੇ ਹਨ ਤੁਹਾਡੇ, ਪਿਆਰ ਕਰਨਾ ਚਾਹੀਦਾ, ਹੱਕ ਕਰਨਾ ਚਾਹੀਦਾ। ਸੋ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰ ਲਿਓ ਜਿੰਨੀ ਕਹਿੰਦੀ, ਤੁਹਾਡਾ ਪਰਿਵਾਰ ਤੁਸੀਂ ਸਾਹਮਣਾ, ਕਿਸੇ ਹੋਰ ਨਹੀਂ ਸਾਹਮਣਾ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
2: ਅੱਲਾ ਨਾਲੋਂ ਵੀ ਘੱਟ,
1: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਜ਼ ਸਿਰਫ $33.99 ਵਿੱਚ,
2: ਇਹ ਤਾਂ ਹੋਰ ਵੀ ਘੱਟ ਹੈ,
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ ਤੂੰ ਕਿੱਥੇ ਜਾ ਰਹੀ ਹੈ,
1: ਆਪਣੇ ਬਿਜ਼ਨਸ ਲਈ ਪੈਸੇ ਬਚਾਓ,
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ, ਕੋਈ ਫੀਸ ਨਹੀਂ, ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਵਿਦਿਆ ਦੀਆਂ ਛਣਕਾਰਾਂ ਨੂੰ
7: ਪ੍ਰੋਗਰਾਮ ਪੰਜਾਬੀ ਲਹਿਰਾਂ,
6: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਸੱਚ ਕਿਹੋ ਜਿਹਾ ਹੁੰਦਾ?
10: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
11: ਮਿੱਟੀ ਚੁਗਦੀ ਫਸਲ ਸੱਚ ਹੈ,
10: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਂਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਪੰਜਾਬੀ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਪੰਜਾਬ ਦੀ ਧਰਤੀ ਸਾਡਾ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਬਸ ਕੁਛ ਹੀ ਸਮੇਂ ਦੇ ਵਿੱਚ ਜੁੜ ਜਾਣਗੇ ਅਤੇ ਫਿਰ ਆਪਾਂ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਸ਼ੁਰੂ ਕਰਾਂਗੇ। ਤਦ ਤੱਕ ਸਾਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਸਾਰੇ ਬਜ਼ੁਰਗਾਂ ਨੂੰ, ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ।

0: ਇਹ ਖੂਬਸੂਰਤ ਵੀਕਐਂਡ ਤੋਂ ਬਾਅਦ ਫਿਰ ਜੁੜ ਚੁੱਕੇ ਹਾਂ ਜੀ, ਵੀਕਡੇ ਮੰਡੇ ਦੀ ਸੋਹਣੀ ਸੱਜਰੀ ਸਵੇਰ ਦੇ ਵਿੱਚ ਕੈਨੇਡਾ ਦੀ ਧਰਤੀ ਤੋਂ ਬੜੀ ਚੜ੍ਹਦੀ ਕਲਾ ਵਾਲੀ ਸਵੇਰ ਔਰ ਪੰਜਾਬ ਦੀਆਂ ਤਰਕਾਲਾਂ ਤੋਂ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ, ਬਸ ਰਾਬਤਾ ਹੋਣ ਹੀ ਵਾਲਾ ਆ। ਸੋ ਖਬਰਾਂ ਦੇ ਨਾਲ ਜੁੜਾਂਗੇ, ਪੰਜਾਬ ਅਤੇ ਦੇਸ਼ ਦੁਨੀਆਂ ਦੀ ਖਬਰਾਂ ਦਾ ਹਾਲ ਜਾਣਾਂਗੇ ਅਤੇ ਤੁਹਾਡੀਆਂ ਕਾਲਾਂ ਦੇ ਲਈ 905-673-7333 905-673-3337 'ਤੇ ਤੁਸੀਂ ਕਾਲ ਕਰਨੀ ਆ ਅਤੇ ਸ਼ੋਰਟ ਜੇ ਆਪਣੇ ਸਵਾਲ ਰਮੇਸ਼ ਹੁਸ਼ਿਆਰਪੁਰੀ ਤੱਕ ਰੱਖਣੇ ਆ ਅਤੇ ਸ਼ੋਰਟ ਦੇ ਵਿੱਚ ਰਮੇਸ਼ ਜੀ ਤੁਹਾਡੇ ਸਵਾਲਾਂ ਦਾ ਜਵਾਬ ਦੇਣਗੇ। ਸੋ 905-673-3337 905-673-3337 'ਤੇ ਗੱਲਾਂਬਾਤਾਂ ਹੋ ਜਾਣੀਆਂ ਨੇ ਅਤੇ ਰਾਬਤਾ ਸਾਡਾ ਜੁੜ ਚੁੱਕਿਆ। ਅਤੇ ਬੜੇ ਖੂਬ ਕਿਸੇ ਨੇ ਕਿਹਾ ਕਿ ਖੁਦ ਨੂੰ ਵੇਚ ਖਰੀਦੇ ਰਿਸ਼ਤੇ ਐਵੇਂ ਕਦਰ ਗਵਾਈ, ਮੇਰੀ ਵਾਰੀ ਕੋਈ ਨਾ ਖੜਿਆ, ਅਕਲ ਫੇਰ ਜਾ ਆਈ ਅਤੇ ਨਾ ਚਾਵਾਂ ਦਾ ਚਾਹ ਹੁੰਦਾ ਏ, ਨਾ ਕਦਰ ਹੁੰਦੀ ਏ ਰੀਝਾਂ ਦੀ ਅਤੇ ਅਕਸਰ ਹੀ ਬੇਕਦਰੀ ਹੁੰਦੀ ਮੁਫਤ 'ਚ ਮਿਲੀਆਂ ਚੀਜ਼ਾਂ ਦੀ। ਸੋ 905-673-3337 ਕਈ ਵਾਰ ਅਸੀਂ ਮੁਫਤ ਦੀਆਂ ਚੀਜ਼ਾਂ ਨੂੰ ਬੈਨੀਫਿਟ ਵੀ ਸਮਝ ਲੈਂਦੇ ਹਾਂ, ਅਸੀਂ ਸਮਝ ਲੈਂਦੇ ਹਾਂ ਕਿ ਸਾਡਾ ਹੱਕ ਆ, ਪਰ ਉਹ ਮੁਫਤ ਦੀਆਂ ਚੀਜ਼ਾਂ ਕਦੋਂ ਤੁਹਾਡੇ ਲਈ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਨਿਗਾਰ ਦਾ ਕਾਰਨ ਬਣ ਜਾਣ, ਤੁਹਾਡੀ ਜਿਹੜੀ ਛਵੀ ਬਣੀ ਹੋਈ ਉਸ ਨੂੰ ਕਦੋਂ ਵਿਗਾੜ ਦਾ ਕਾਰਨ ਬਣ ਜਾਣ, ਇਹ ਨਹੀਂ ਪਤਾ ਲੱਗਦਾ। ਸੋ 905-673-3337 905-673-3337 ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ, ਸਾਡੇ ਨਾਲ ਰਾਬਤਾ ਜੁੜ ਚੁੱਕਿਆ ਜੀ। ਪੰਜਾਬ ਦੀ ਧਰਤੀ ਤੋਂ ਪੰਜਾਬ ਦੀਆਂ ਸ਼ਾਮਾਂ ਲੌਡਾ ਵੇਲਾ ਤਰਕਾਲਾਂ ਦੀ ਸਤਿ ਸ਼੍ਰੀ ਅਕਾਲ, ਰਮੇਸ਼ ਜੀ ਨੂੰ ਸਵਾਗਤ ਕਰਦੇ ਹਾਂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਅੱਜ ਦੀ ਮੰਡੇ ਦੀ ਸਵੇਰ ਦੇ ਵਿੱਚ ਕੈਨੇਡਾ ਦੀ ਧਰਤੀ ਤੋਂ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਕੀ ਹਾਲ ਚਾਲ?
1: ਪ੍ਰਭ ਸੰਧੂ ਜੀ, ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਹਮੇਸ਼ਾ ਦੀ ਤਰ੍ਹਾਂ ਸੋਮਵਾਰ ਦਾ ਦਿਨ, ਕਮਾਕਾਰਾਂ ਵਾਲਾ ਦਿਨ, ਚੜ੍ਹਦੀ ਕਲਾ ਵਾਲਾ ਦਿਨ, ਅਤੇ ਅੱਜ ਦੇ ਕਹਿੰਦੇ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਚੜ੍ਹਦੀ ਵਾਲਾ ਨਾ ਹੋ ਜਾਵੇ, ਅਤੇ ਉਵੇਂ ਜੇ ਦਿਨ ਦੀ ਸ਼ੁਰੂਆਤ ਮੰਡੇ ਤੋਂ ਪੂਰੇ ਹਫ਼ਤੇ ਦੀ ਸ਼ੁਰੂਆਤ ਚੜ੍ਹਦੀ ਕਲਾ ਨਾ ਹੋ ਜਾਵੇ ਨਾ, ਅਤੇ ਵਧੀਆ ਖਬਰਾਂ ਪੰਜਾਬ ਦੀ ਧਰਤੀ ਤੋਂ। ਖਬਰਾਂ ਤਾਂ ਖਬਰਾਂ ਆ, ਮੈਨੂੰ ਲੱਗਦਾ ਰਮੇਸ਼ ਜੀ, ਚਾਹੇ ਵਧੀਆ ਆ, ਚਾਹੇ ਤਿੱਖੀਆਂ ਆ, ਚਾਹੇ ਤੱਤੀਆਂ ਆ, ਚਾਹੇ ਠੰਡੀਆਂ ਆ, ਸੋ ਪੰਜਾਬ ਦਾ ਨਹੀਂ ਕਿਤੇ ਆ ਹੀ ਜਾਂਦਾ। ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਸ਼ੁਰੂਆਤੀ ਦੌਰ ਦੇ ਵਿੱਚ ਦੱਸੀਏ ਕਿ ਜੇ ਤੁਸੀਂ ਟੈਂਟ ਦੀਆਂ ਸੇਵਾਵਾਂ ਲੈਣੀਆਂ, ਆਊਟਡੋਰ ਟੈਂਟ ਦੀਆਂ ਸੇਵਾਵਾਂ, ਤਾਂ ਮੱਲੀ ਟੈਂਟ ਸਰਵਿਸ ਪ੍ਰੋਗਰਾਮ ਦੇ ਸਿਰਸੇ ਨੂੰ ਸਪੋਂਸਰ ਕਰ ਰਹੇ ਨੇ। ਸੋ ਮੱਲੀ ਟੈਂਟ ਸਰਵਿਸ 647-942-5269, ਮੱਲੀ ਟੈਂਟ ਸਰਵਿਸ ਨੰਬਰ ਇਹਨਾਂ ਦਾ ਤੁਹਾਨੂੰ ਦੇ ਦਈਏ, 647-942-5269, 647-999-2569, ਮੱਲੀ ਟੈਂਟ ਸਰਵਿਸ 'ਤੇ ਤੁਸੀਂ ਸੇਵਾਵਾਂ ਲੈ ਸਕਦੇ ਹੋ ਆਊਟਡੋਰ ਟੈਂਟਸ ਦੇ ਲਈ। ਅਤੇ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ, ਸਮਾਂ ਨਾ ਬਹੁਤ ਆਪਾਂ ਲੈਂਦਿਆਂ ਹੋਇਆਂ, ਮਾਨ ਸਰਕਾਰ ਵੱਲੋਂ ਬਹੁਤ ਰੌਲਾ ਪਿਆ, ਬੜੀਆਂ ਇੱਕ ਦੂਜੇ ਉੱਧਰ ਉੱਧਰ ਸਿਆਸਤੀ ਧਾਰਮਿਕ ਭਾਵਨਾਵਾਂ ਜਾਗੀਆਂ ਔਰ ਇੱਕ ਦੂਜੇ ਨਾਲ ਮਤਭੇਦ ਵੀ ਹੋਏ, ਪਰ ਹੁਣ ਕਿਹਾ ਜਾ ਰਿਹਾ ਕਿ ਮਾਨ ਸਰਕਾਰ ਵੱਲੋਂ ਪਾਸ ਬੇਅਦਬੀ ਕਾਨੂੰਨ 'ਤੇ ਰੋਕ ਲੱਗੇਗੀ। ਹੁਣ ਇਹ ਨਹੀਂ ਪਤਾ ਕਿ ਇਹ ਚੰਗੀ ਖਬਰ ਆ ਕਿ ਮਾੜੀ ਖਬਰ ਆ, ਤੁਸੀਂ ਇਸ ਨੂੰ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸ ਸਕਦੇ ਹੋ?
1: ਤਾਂ ਸੰਧੂ ਜੀ, ਖਬਰ ਵਾਕਈ ਖਬਰੀ ਹੁੰਦੀ ਹੈ, ਬਾਕੀ ਜੋ ਮੌਕੇ ਦੇ ਹਾਲਾਤ ਨੇ ਉਸਦੀ ਤਰਜਮਾਨੀ ਹੁੰਦੀ ਹੈ, ਉਹਨੂੰ ਆਪਾਂ ਚੰਗੇ ਜਾਂ ਮਾੜੇ ਨਾਲ ਇਸ ਕਰਕੇ ਨਹੀਂ ਜੋੜ ਸਕਦੇ ਜਦੋਂ ਖਬਰਨਾਮੇ ਦੀ ਗੱਲ ਕਰਦੀ ਹੈ
0: ਜੀ,
1: ਕਿਉਂਕਿ ਇਹ ਖਬਰਨਾਮਾ ਆ ਜਿਹੜੀ ਮੇਰੀ ਜ਼ਿੰਮੇਵਾਰੀ ਤੁਸੀਂ ਲਾਈ ਹੈ, ਜੋ ਇੱਥੇ ਵਾਪਰਦਾ ਮੈਂ ਕੰਨਾਂ 'ਚ ਪਾ ਦੇਣਾ, ਯਤਨ ਕਰਦਾ ਹੂ ਬਹੂ ਪਾਇਆ ਜਾਵੇ, ਅਤੇ ਕਈ ਵਾਰ ਉੱਤੇ ਟਿੱਪਣੀ ਵੀ ਆਪਣੀ ਕਰ ਦੇਈਦੀ ਹੈ ਜਿਹੜੀ ਮੌਕੇ 'ਤੇ ਵਾਜਬ ਹੋਵੇ। ਹੁਣ ਜਿਸ ਮਸਲੇ ਨੂੰ ਤੁਸੀਂ ਹੱਥ ਪਾਇਆ, ਇਹ ਮਸਲਾ ਬੜਾ ਮਹੱਤਵਪੂਰਨ ਮਸਲਾ ਆ, ਕਿਉਂਕਿ ਜਿੱਥੇ ਬੇਅਦਬੀਆਂ ਨੂੰ ਰੋਕਣ ਦੇ ਲਈ ਬਣਿਆ ਇੱਕ ਸਖ਼ਤ ਕਾਨੂੰਨ ਹੈ, ਉੱਥੇ ਉਸੇ ਸਖ਼ਤ ਕਾਨੂੰਨ ਦੇ ਉੱਪਰ ਅਕਾਲ ਤਖ਼ਤ ਸਾਹਿਬ ਦੀ ਨਾਰਾਜ਼ਗੀ ਹੈ ਜਿਹੜੀ ਬੜੀ ਸਾਫ਼ ਜਗਜਾਰ ਹੋ ਚੁੱਕੀ ਹੈ। ਤੇ ਦੂਜੇ ਪਾਸੇ ਇਹ ਵੀ ਜਗਜਾਰ ਉਦੋਂ ਹੀ ਹੋ ਗਿਆ ਸੀ ਜਦੋਂ ਅਕਾਲ ਤਖ਼ਤ ਸਾਹਿਬ ਨੇ ਨਵੇਂ ਬਣੇ ਉਸ ਕਾਨੂੰਨ ਨੂੰ, ਜਿਹਦਾ ਨਾਮ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 ਹੈ, ਜਿੱਥੇ ਪੰਜਾਬ ਸਰਕਾਰ ਨੇ ਉਹਨੂੰ ਪ੍ਰਵਾਨਗੀ ਦਿੱਤੀ ਸੀ ਔਰ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਨੇ ਜਾ ਕੇ ਇੱਕ ਯਾਤਰਾ ਕਰਕੇ ਕਿਹਾ ਸੀ ਸ਼ੁਕਰਾਨਾ ਯਾਤਰਾ, ਹਾਲਾਂਕਿ ਉਹ ਸ਼ੁਕਰਾਨਾ ਸੀ ਜਾਂ ਕੀ, ਮੈਂ ਉੱਧਰ ਨਹੀਂ ਜਾਣਾ ਅੱਜ। ਦੂਜੇ ਪਾਸੇ ਉਹਨਾਂ ਦਿਨਾਂ 'ਚ ਹੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਸੀ ਕਿ ਇਹ ਕਾਨੂੰਨ ਵਿੱਚ ਆਹ ਕੁਛ ਨੁਕਸ ਹੈ, ਇਸ ਕਰਕੇ ਰੋਕ ਲਾਓ ਅਤੇ ਕਾਨੂੰਨ ਨੂੰ ਸੋਧ ਕੇ ਲਾਗੂ ਕਰੋ। ਪਰੰਤੂ ਭਗਵੰਤ ਮਾਨ ਸਰਕਾਰ ਨੇ ਬੜਾ ਸਾਫ਼ ਸਪਸ਼ਟ, ਜਿਹਨੂੰ ਕਹਿੰਦੇ ਹੁੰਦੇ ਐਨ ਟਣਾ ਟਣ ਠੋਕ ਕੇ ਜਵਾਬ ਦਿੱਤਾ ਕਿ ਅਸੀਂ ਨਹੀਂ ਸੋਧ ਕਰਨੀ, ਜੋ ਬਣਾਇਆ ਠੀਕ ਹੈ, ਜਿਹੜਾ ਮਰਜ਼ੀ ਬੋਲੀ ਜਾਏ, ਇਹੋ ਜਿਹੇ ਸ਼ਬਦ ਵੀ ਕਹਿ। ਹੁਣ ਉਹ ਤੋਂ ਬਾਅਦ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਜਾਰੀ ਕੀਤੇ ਪੰਜਾਬ ਦੀ ਸਰਕਾਰ ਨਾ ਮੰਨੇ ਨਾ, ਅੱਜ ਸੰਧੂ ਸਾਹਿਬ ਉਸ ਕਾਨੂੰਨਾਂ ਤੇ ਜਿਹੜੀ ਪੰਜਾਬ ਦੀ ਸਰਕਾਰ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਵਗਿਆ ਕੀਤੀ, ਉਹਦੇ ਚਲਦੇ ਅਕਾਲ ਤਖਤ ਸਾਹਿਬ ਨੇ ਪੰਜਾਬ ਦੇ ਸਿੱਖ ਵਿਧਾਇਕਾਂ ਨੂੰ ਚਾਹੇ ਉਹ ਮੰਤਰੀ ਦੇ ਰੂਪ ਚ ਚਾਹੇ ਵਿਧਾਇਕ ਦੇ ਰੂਪ ਚ ਤਲਬ ਕੀਤੇ ਸੀ ਅਕਾਲ ਤਖਤ ਸਾਹਿਬ। ਔਰ ਮੈਂ ਜਿਵੇਂ ਵਾਰ ਵਾਰ ਕਹਿੰਦਾ ਹੁੰਦਾ ਕਿ ਪੰਜਾਬ ਦੀ ਧਰਤੀ ਚ ਅਜੇ ਇਹ ਚੀਜ਼ ਜੀਵਤ ਹੈ ਕਿ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਿਆ ਜਾਂਦਾ ਹੈ। ਫਿਰ ਪੰਜਾਬ ਦੇ ਵਿਧਾਇਕ ਜਿਹੜੇ ਸਿੱਖ ਵਿਧਾਇਕ ਹੈ ਸੰਧੂ ਸਾਹਿਬ ਅੱਜ ਅਕਾਲ ਤਖਤ ਸਾਹਿਬ ਪਹੁੰਚੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਸੀ, ਚਾਹੇ ਇੱਕਰ ਦੁੱਕਰ ਅਕਾਲੀ ਦਲ ਦਾ ਹੋ ਗਿਆ, ਚਾਹੇ ਕੋਈ ਬਾਰਸ ਪੰਜਾਬ ਵਿੱਚ ਚਲਾ ਗਿਆ, ਚਾਹੇ ਕੋਈ ਕਾਂਗਰਸੀ ਹੈ ਜਿਸ 'ਚ ਸੁਖਪਾਲ ਸਿੰਘ ਖਹਿਰਾ ਵੀ ਸੀ, ਜਿਸ 'ਚ ਪ੍ਰਤਾਪ ਸਿੰਘ ਬਾਜਵਾ ਸੀ, ਜਿਸ 'ਚ ਪ੍ਰਗਟ ਸਿੰਘ ਸੀਗਾ, ਅਕਾਲੀ ਦਲ ਦੀ ਕਰੀਏ ਤੇ ਬੀਬੀ ਹੁਣੀ, ਜਿਹੜੇ ਆਪ ਗਰੀਬ ਕੌਰ ਹੁਣੀ, ਜਾਂ ਹੋਰ ਬੜੇ ਜਣੇ ਅੱਜ ਪਹੁੰਚੇ ਆ। ਹੁਣ ਰੋਕ ਦੀ ਜਿਹੜੀ ਗੱਲ ਹੈ, ਜਿਹੜੀ ਅੱਜ ਉਹ ਵਾਰਤਾਲਾਪ ਹੋਈ, ਜੋ ਉੱਥੇ ਗੱਲਬਾਤ ਹੋਈ, ਜੋ ਅਸੀਂ ਉਹ ਕਚਹਿਰੀ 'ਚ ਵੇਖਿਆ ਸੁਣਿਆ, ਜਿਹੜੀ ਜਥੇਦਾਰ ਸਾਹਿਬ ਨੇ ਕਚਹਿਰੀ ਲਗਾਈ ਅਕਾਲ ਤਖਤ ਸਾਹਿਬ 'ਤੇ, ਉਹ ਕਚਹਿਰੀ ਵਿੱਚ ਜੋ ਜਥੇਦਾਰ ਸਾਹਿਬ ਨੇ ਹੁਕਮ ਜਾਰੀ ਕੀਤੇ ਆ ਸੰਧੂ ਸਾਹਿਬ, ਉਹ ਹੁਕਮ ਇਹੀ ਹੈ ਕਿ ਇੱਕ ਮਹੀਨੇ ਵਿੱਚ ਕਾਨੂੰਨ ਵਿੱਚ ਸੋਧ ਕਰੋ, ਇੱਕ ਮਹੀਨੇ ਦੇ ਵਿੱਚ, ਔਰ ਉਹ ਤੋਂ ਪਹਿਲਾਂ ਜਿਹੜਾ ਪਹਿਲਾਂ ਚੱਲ ਰਿਹਾ ਕਾਨੂੰਨ ਉੱਤੇ ਰੋਕ ਲਾਓ। ਹੁਣ ਸੰਧੂ ਸਾਹਿਬ ਜੇ ਤੇ ਚਲੀਏ ਆਪਾਂ ਮਹੀਨਾ ਖੰਡ ਪਿੱਛੇ ਭਗਵੰਤ ਮਾਨ ਦੇ ਪਹਿਲੇ ਸ਼ਬਦਾਂ ਤੇ, ਤੇ ਉਹਨਾਂ ਨੇ ਸਾਫ਼ ਠੋਕ ਕੇ ਜਵਾਬ ਦਿੱਤਾ ਸੀ ਕਿ ਮੈਂ ਨਹੀਂ ਸੋਧ ਕਰਨੀ। ਹੁਣ ਅੱਜ ਉਹਦੇ ਵਿਧਾਇਕ, ਅੱਜ ਉਹਦੇ ਮੰਤਰੀ ਅੰਦਰ ਬੈਠੇ ਸੀ, ਜਿਨ੍ਹਾਂ ਨੇ ਜਦੋਂ ਇਹ ਮਤਾ ਪਾਸ ਕੀਤਾ ਤੇ ਹੱਥ ਖੜੇ ਕਰਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡ ਕੇ ਸਹਿਮਤੀ ਦਿੱਤੀ ਹੈ ਕਚਹਿਰੀ ਦੇ ਵਿੱਚ। ਤੇ ਕਚਹਿਰੀ ਕਿਹੜੀ? ਸ੍ਰੀ ਅਕਾਲ ਤਖਤ ਸਾਹਿਬ ਦੀ ਕਚਹਿਰੀ, ਇਹ ਕੋਈ ਸਿਆਸੀ ਪਾਰਟੀ ਦੀ ਕਚਹਿਰੀ 'ਚ ਨਹੀਂ। ਇਸ ਕਰਕੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹੁਣ ਇਸ ਕਾਨੂੰਨ ਤੇ ਰੋਕ ਲੱਗੇਗੀ, ਇਹ ਕਾਨੂੰਨ ਵਿੱਚ ਸੋਧ ਹੋਵੇਗੀ, ਇਹ ਮੇਰਾ ਦਾਅਵਾ ਆ। ਹਾਲਾਂਕਿ ਸਰਕਾਰ ਵਾਲੇ ਪਾਸਿਓਂ ਆਮ ਆਦਮੀ ਪਾਰਟੀ ਨੇ ਤੇ ਕੋਈ ਪੱਖ ਨਹੀਂ ਰੱਖਿਆ ਕਿ ਉਹ ਤੇ ਕੱਲ੍ਹ ਰੋਕ ਲਾਉਣ ਜਾ ਰਹੇ ਆ ਜਾਂ ਸ਼ਾਮ ਨੂੰ ਲਾਉਣ ਜਾ ਰਹੇ ਆ ਜਾਂ ਨਹੀਂ ਲਾਉਣ ਜਾ ਰਹੇ, ਕੋਈ ਪੱਖ ਨਹੀਂ ਰੱਖਿਆ। ਭਗਵੰਤ ਮਾਨ ਖੁਦ ਗਿਆ ਨਹੀਂ, ਬਾਕੀ ਗਏ ਆ, ਬਾਕੀ ਜਾ ਕੇ ਗੱਲ ਸੁਣਿਆ ਆ, ਪੱਖ ਰੱਖਿਆ ਆ। ਹੁਣ ਸਭ ਤੋਂ ਮਹੱਤਵਪੂਰਨ ਮੈਂ ਉਹ ਨੁਕਤੇ ਤੁਹਾਡੇ ਕੰਨਾਂ 'ਚ ਸੰਧੂ ਸਾਹਿਬ ਪਾਉਣੇ ਆ ਜਿਹੜੇ ਉਸ ਕਚਹਿਰੀ ਦੇ ਵਿੱਚ ਮੈਂ ਸੁਣੇ ਆ
0: ਜੀ।
1: ਉਸ ਕਚਹਿਰੀ 'ਚ ਬੜਾ ਕੁਛ ਹੈਰਾਨੀਜਨਕ ਮੈਨੂੰ ਚੀਜ਼ਾਂ ਕੰਨਾਂ 'ਚ ਪਈਆਂ, ਬਹੁਤ ਹੈਰਾਨੀਜਨਕ, ਜਿਹੜੀਆਂ ਅਸੀਂ ਤੁਸੀਂ ਚਰਚਾ 'ਚ ਤਾਂ ਲਿਆਉਂਦੇ ਆ, ਪਰੰਤੂ ਉਸ ਵੇਲੇ ਕਈ ਵਾਰ ਲੱਗਦਾ ਕਿ ਸ਼ਾਇਦ ਪੱਤਰਕਾਰ ਐਵੇਂ ਹੀ ਮਸਾਲਾ ਲਾ ਕੇ ਦੱਸੀ ਜਾਂਦਾ। ਉਹ ਗੱਲਾਂ ਅੱਜ ਰੱਬ ਦੀ ਕਚਹਿਰੀ ਦੇ ਵਿੱਚ ਸਾਹਮਣੇ ਆਈਆਂ, ਕਿਉਂਕਿ ਉੱਥੇ ਝੂਠ ਨਹੀਂ ਬੋਲਿਆ ਜਾ ਸਕਦਾ। ਸੰਧੂ ਸਾਹਿਬ ਜੇ ਤੇ ਹੁੰਦੀ ਵਿਧਾਨ ਸਭਾ ਤੇ ਲੋਕ ਸਭਾ ਫਿਰ ਤੇ ਅੱਜ ਵੀ ਉੱਥੇ ਭਿੜ ਪੈਣਾ ਸੀ, ਅੱਜ ਵੀ ਤੇ ਇੱਕ ਦੋ ਵਾਰੀ ਭਿੜਦੇ ਭਿੜਦੇ ਜਥੇਦਾਰ ਸਾਹਿਬ ਨੇ ਦਬਕਾ ਮਾਰਿਆ, ਕਹਿੰਦੇ ਇਹ ਕੋਈ ਤੁਹਾਡੀ ਸਿਆਸੀ ਕਚਹਿਰੀ ਨਹੀਂ, ਆਰਾਮ ਨਾਲ ਬਹਿ ਜਾਓ ਆਪਣੀ ਥਾਂ ਤੇ। ਜਿਹੜਾ ਬੋਲਣੋਂ ਨਹੀਂ ਹਟਦਾ ਸੀ ਉਹਨੂੰ ਇੱਕ ਵਾਰੀ ਜਥੇਦਾਰ ਘੂਰਦੇ ਸੀ, ਦੂਜੀ ਵਾਰ ਮਾਈਕ ਛੱਡ ਦਿੰਦਾ ਸੀ। ਜਿਹੜਾ ਖੜਾ ਹੋ ਕੇ ਟੱਪਣ ਲੱਗਿਆ ਜਥੇਦਾਰ ਸਾਹਿਬ ਨੇ ਕਹਿ ਤਾ ਆਰਾਮ ਨਾਲ ਬਹਿ ਜਾ, ਇੱਥੇ ਇਹ ਅਕਾਲ ਤਖਤ ਸਾਹਿਬ ਆ, ਇਹ ਕੋਈ ਤੁਹਾਡੀ ਸਿਆਸੀ ਕਚਹਿਰੀ ਨਹੀਂ, ਇੱਥੇ ਤੁਸੀਂ ਐਵੇਂ ਟੱਪੀ ਜਾਓ, ਬੋਲੀ ਜਾਓ, ਜੋ ਪੁੱਛਿਆ ਜਾਂਦਾ ਉਹ ਬੋਲਣਾ। ਔਰ ਭਾਸ਼ਣ ਕਲਾ ਨਹੀਂ ਕਿਸੇ ਨੂੰ ਕਰਨ ਦਿੱਤੀ ਜਥੇਦਾਰ ਸਾਹਿਬ ਨੇ, ਜਥੇਦਾਰ ਸਾਹਿਬ ਕਹਿੰਦੇ ਗੱਲ ਇਹ ਆ ਕਿ ਜਿਹੜਾ ਸਵਾਲ ਪੁੱਛਿਆ ਪਹਿਲਾਂ ਜਵਾਬ ਉਹਦਾ ਦਓ। ਤੇ ਸੰਧੂ ਸਾਹਿਬ ਉਹ ਸਵਾਲਾਂ ਦੇ ਜਵਾਬ ਪਤਾ ਕੀ ਆ, ਜਥੇਦਾਰ ਸਾਹਿਬ ਨੇ ਜਦੋਂ ਪੁੱਛਿਆ
0: ਜੀ
1: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੁੱਛਿਆ, ਜਥੇਦਾਰ ਸਾਹਿਬ ਨੇ, ਮੈਂ ਨਾਂ ਲੈ ਕੇ ਦੱਸ ਸਕਦਾ ਕਈਆਂ ਨੂੰ ਜਿਹਦੇ ਵਿੱਚ ਮੰਤਰੀ ਵੀ, ਕਿ ਜਿਹੜਾ ਕਾਨੂੰਨ ਹੈ ਤੁਸੀਂ ਪੜ੍ਹਿਆ ਹੈ, ਜਦੋਂ ਕਾਨੂੰਨ ਇਹ ਪਾਸ ਕਰਨਾ ਸੀ ਦਸਤਖਤ ਕਰਨੇ ਸੀ ਪੜ੍ਹਿਆ ਸੀ, ਤੇ ਉਹਨਾਂ ਨੇ ਪਤਾ ਕੀ ਕਿਹਾ? ਸੰਧੂ ਸਾਹਿਬ ਕਹਿੰਦੇ ਨਹੀਂ। ਬਾਕੀ ਜਿਸ ਕਚਹਿਰੀ ਵਿੱਚ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਹੋਇਆ, ਜਥੇਦਾਰ ਸਾਹਿਬ ਨੇ ਕੋਈ ਗੋਲ ਮੋਲ ਸ਼ਬਦਾਂ 'ਚ ਨਹੀਂ ਸਿੱਧਾ ਕਹਿੰਦੇ ਸਵਾਲ ਹੈ ਜਵਾਬ ਦਿਓ, ਨਹੀਂ। ਤੇ ਕਈਆਂ ਨੇ ਤੇ ਇੱਥੋਂ ਤੱਕ ਕਹਿਤਾ ਜੀ ਉਸ ਕਚਹਿਰੀ ਦੇ ਵਿੱਚ ਕਿ ਜਲਦੀ ਜਲਦੀ ਦੇ ਵਿੱਚ ਇਹ ਕਾਨੂੰਨ ਪਾਸ ਕਰਨਾ ਪਿਆ, ਕਿ ਤੁਹਾਡੇ ਮਗਰ ਕੋਈ ਦੌੜਿਆ ਸੀ ਜਲਦੀ ਜਲਦੀ ਕਾਹਦੀ ਸੀ? 4 ਸਾਲ ਦੀ ਉਹ ਗੱਲ ਹੋ ਗਈ, 4 ਸਾਲ 'ਚ ਵੀ ਜਲਦੀ ਜਲਦੀ। MLA ਜਗਰੂਪ ਸਿੰਘ ਨੇ ਸਿੱਧੇ ਸ਼ਬਦਾਂ 'ਚ ਕਿਹਾ ਕਿ ਅਸੀਂ ਪੜ੍ਹਿਆ ਹੀ ਨਹੀਂ, ਕੁਲਵੰਤ ਸੂ ਨੇ ਕਿਹਾ ਮੈਂ ਪੜ੍ਹਿਆ ਹੀ ਨਹੀਂ। ਔਰ ਇਹ ਅੰਦਰ ਗੱਲ ਮੰਨ ਲਈ ਗਈ ਕਿ ਮੌਕੇ ਤੇ ਕਾਨੂੰਨ ਆਉਂਦਾ, ਉੱਥੇ ਮੰਨ ਲਈ ਗੱਲ ਕਿ ਮੌਕੇ ਤੇ ਕਿਸੇ ਨੂੰ ਕੁਛ ਘੰਟੇ ਪਹਿਲਾਂ, ਕਿਸੇ ਨੂੰ ਰਾਤ ਨੂੰ ਉਹ ਖਰੜਾ ਪਹੁੰਚਿਆ ਤੇ ਪੜ੍ਹਨਾ ਕੀ ਸੀ? ਔਰ ਵਿਰੋਧੀ ਧਿਰਾਂ ਨੇ ਤੇ ਫਿਰ ਅੱਜ ਰੱਜ ਕੇ ਮੌਕਾ ਮਿਲਿਆ ਸੀ, ਵਿਰੋਧੀ ਧਿਰਾਂ ਦੀ ਤੇ ਕਚਹਿਰੀ ਹੱਕ ਵਿੱਚ ਸੀ, ਕਾਂਗਰਸੀਆਂ ਨੇ ਵੀ ਬਾਗੋ ਬਾਗ ਨਗਰ ਆਏ। ਸੁਖਪਾਲ ਸਿੰਘ ਖਹਿਰਾ ਕਹਿੰਦਾ ਜੀ ਉੱਥੇ ਸੁਣਦੀ ਕਿਹਦੇ ਆ, ਨਾ ਸਾਨੂੰ ਤੇ ਬੋਲਣ ਹੀ ਨਹੀਂ ਦਿੰਦੇ, ਅਸੀਂ ਤਾਂ ਬਥੇਰਾ ਕਹੀਏ ਜੇ ਨਹੀਂ ਬੋਲਦੇ ਸੀ ਹੱਕ ਵਿੱਚ, ਕਹਿੰਦੇ ਗਦਾਰ ਆ, ਤੇ ਹੱਕ 'ਚ ਅਸੀਂ ਕਿੱਥੋਂ ਬੋਲਣਾ ਸੀ, ਸਾਨੂੰ ਤੇ ਖਰੜਾ ਹੀ ਮੌਕੇ ਤੇ ਪਹੁੰਚਿਆ। ਬੀਬੀ ਗਨੀਪ ਕੌਰ ਕਹਿੰਦੀ ਮੈਨੂੰ ਤੇ ਬੇਇੱਜ਼ਤ ਕਰਦੇ, ਬੋਲਣ ਹੀ ਨਹੀਂ ਦਿੰਦੇ, ਤੇ ਮੈਂ ਬੋਲਣਾ ਕੀ ਹੈ। ਪ੍ਰਤਾਪ ਸਿੰਘ ਬਾਜਵੇ ਨੇ ਕਿਹਾ, ਮੈਂ ਕਿਹਾ ਸੀ ਕਿ SGPC ਦੀ ਰਾਏ ਲਓ, ਕਹਿੰਦਾ ਮੇਰੀ ਮੰਨੀ ਕੇ ਨਾ ਸਪੀਕਰ ਸਾਹਿਬ ਬੈਠੇ, ਮੈਂ ਕਹਿੰਦਾ ਸਪੀਕਰ ਸਾਹਿਬ ਨੂੰ ਕਿਹਾ ਸੀ। ਭਾਰਤੀ ਵਿਰੋਧੀਆਂ ਨੇ ਅੱਜ ਰੱਜ ਕੇ ਜਿਹਨੂੰ ਕਹਿੰਦੇ ਹੈਗੇ ਆ, ਉੱਥੇ ਮੌਕਾ ਮਿਲਿਆ ਇਸ ਕਚਹਿਰੀ ਦੇ ਵਿੱਚ, ਉਹਨਾਂ ਨੇ ਵਿਰੋਧੀ ਤੇ ਹੋ ਗਏ ਬਰੀ। ਵਿਰੋਧੀਆਂ ਨੇ ਤੇ ਰੱਜ ਕੇ ਲਾਈ ਪੰਜਾਬ ਸਰਕਾਰ ਦੀ, ਕਹਿੰਦੇ ਹੁੰਦੇ ਨਾ ਕਿ ਚੰਗੀ ਖਲ ਲਾਈ, ਕਹਿੰਦੇ ਜੀ ਇਹ ਤੇ ਮੰਨਦੇ ਨਹੀਂ, ਮੌਕੇ ਤੇ ਕਾਨੂੰਨ ਪਹੁੰਚਦਾ। ਔਰ ਬਹੁਤ ਹੋਰ ਬੜੀਆਂ ਸਾਰੀਆਂ ਗੱਲਾਂ ਹੋਈਆਂ। ਸਾਧ ਰਾਮ ਰਹੀਮ ਦੀ ਗੱਲ ਵੀ ਉੱਥੇ ਹੋਈ ਕਿ ਅੱਜ ਤੱਕ ਨੀ ਉਹਨੂੰ ਤਲਬ ਕੀਤਾ, ਜਿਹੜਾ ਉਹ ਜਿਹੜੀ ਇੱਥੇ ਦੀਆਂ ਇਹਨਾਂ ਦੀਆਂ ਜਾਂਚ ਟੀਮਾਂ ਬੜੀਆਂ ਹੋਈਆਂ ਤੇ ਇਹਨਾਂ ਨੇ ਕੀ ਕਾਰਵਾਈ ਕਰਨੀ ਹੈ। ਸੋ ਕੁੱਲ ਮਿਲਾ ਕੇ ਗੱਲ ਇਹ ਹੈ, ਕਚਹਿਰੀ ਅੱਜ ਲੱਗ ਗਈ, ਕਚਹਿਰੀ ਦੇ ਵਿੱਚ ਵਾਹਾਂ ਖੜੀਆਂ ਕਰਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਹਿ ਕੇ ਸਹਿਮਤੀ ਦੇ ਆਏ ਆ ਪੰਜਾਬ ਦੇ ਵਿਧਾਇਕ, ਚਾਹੇ ਉਹ ਆਮ ਆਦਮੀ ਪਾਰਟੀ ਤੇ ਚਾਹੇ ਖਾਸ ਆਦਮੀ ਪਾਰਟੀ ਤੇ, ਕਿ ਜਿਹੜਾ ਭਾਈ ਤੁਸੀਂ ਕਹਿੰਦੇ ਹੋ ਕਿ 1 ਮਹੀਨੇ ਵਿੱਚ ਹੋਵੇਗੀ ਸੋਧ ਤੇ ਲੱਗੇਗੀ ਰੋਕ, ਸਹਿਮਤੀ ਦੇ ਆਇਆ। ਤੇ ਮੈਂ ਆਸ ਤੇ ਉਮੀਦ ਇਹ ਕਰਦਾ ਕਿ ਜਿਸ ਕਚਹਿਰੀ ਦੇ ਵਿੱਚ ਇਹ ਸਹਿਮਤੀ ਦੇ ਕੇ ਆਏ ਹੈ ਤੇ ਉਹ ਸਹਿਮਤੀ ਨੂੰ ਮੈਂ ਤੇ ਸਰਵਉੱਚ ਸਮਝਦਾ ਹਾਂ। ਬਾਕੀ ਸਰਵਉੱਚ ਹੈ ਜਾਂ ਨਹੀਂ ਹੈ, ਮੈਨੂੰ ਲੱਗਦਾ ਕਿ ਕੁਛ ਘੰਟਿਆਂ 'ਚ ਸਿੱਟੇ ਸਾਹਮਣੇ ਆ ਜਾਣੀ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਗਿੱਲ ਫਾਰਮ ਦਾ ਸੁਨੇਹਾ ਤੁਹਾਨੂੰ ਦੇ ਦਈਏ, ਹਰ ਤਰ੍ਹਾਂ ਦੀ ਪਨੀਰੀ, ਮੌਸਮੀ ਸਬਜ਼ੀਆਂ ਦੀ ਪਨੀਰੀ ਤੁਸੀਂ ਲੈਣੀ ਹੈ ਤਾਂ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖੋ। ਫਰੈਸ਼ ਚੱਕੀ ਆਟਾ ਅਤੇ ਸਬਜ਼ੀਆਂ, ਤਾਜ਼ੀਆਂ ਸਬਜ਼ੀਆਂ ਤੁਸੀਂ ਖੁਦ ਖੇਤ ਦੇ ਵਿੱਚੋਂ ਤੋੜ ਕੇ ਨਾ ਆਪਣੇ ਘਰ ਵਾਸਤੇ ਲੈ ਕੇ ਆਉਣੀਆਂ ਤਾਂ ਗਿੱਲ ਫਾਰਮ, ਡਿਕਸੀ ਰੋਡ ਐਂਡ ਕਿੰਗ ਸਟਰੀਟ ਕੈਲਡਨ 'ਤੇ ਤੁਸੀਂ ਪਹੁੰਚ ਸਕਦੇ ਹੋ। 416-898-7778, 416-898-8778 ਗਿੱਲ ਫਾਰਮ 'ਤੇ ਤੁਸੀਂ ਪਹੁੰਚ ਸਕਦੇ ਹੋ। ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ, ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੇ ਵਿੱਚ। ਸੋ 905-673-3337 ਸੁਨੇਹਾ ਲੈ ਲਈਏ, ਫਿਰ ਜਲਦੀ ਜੁੜਦੇ ਹੋ ਪੰਜਾਬੀ ਲਹਿਰਾਂ ਦੇ ਵਿੱਚ।
2: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
0: ਬਿਲਕੁਲ ਜੀ, ਸਵਾਗਤ ਹੈ ਪੰਜਾਬੀ ਲਹਿਰ ਦੇ ਅਗਲੇ ਹਿੱਸੇ ਦੇ ਵਿੱਚ। ਔਰ ਨਾਲ ਦੀ ਨਾਲ ਰਮੇਸ਼ ਜੀ ਕਹਿੰਦੇ ਗਰਮੀ ਨੇ ਇਸ ਵਾਰ ਵੱਟ ਕੱਢੇ ਪਏ ਆ, ਹਾਹਾਕਾਰ ਮੱਚੀ ਪਈ ਆ। ਉੱਤੋਂ ਜਿਹੜੇ 24 ਘੰਟੇ ਦੀ ਜਿਹੜੀ ਬਿਜਲੀ ਵਾਲੀ ਇੱਕ ਲਹਿਰ ਚੱਲੀ ਸੀਗੀ ਵੀ 24 ਘੰਟੇ ਬਿਜਲੀ ਆਉਂਦੀ ਹੈ ਇੱਥੇ, ਤਾਂ ਕਹਿੰਦੇ ਕੱਟਾਂ ਦੇ ਨਾਲ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ, ਉੱਤੋਂ ਗਰਮੀ।
1: ਪ੍ਰਭ ਸੰਧੂ ਜੀ, ਗਰਮੀ ਨੇ ਤੇ ਵਾਕਈ ਵੱਟ ਕੱਢੇ ਆ, ਤੇ ਖੈਰ ਇਹਨਾਂ ਦਿਨਾਂ 'ਚ ਗਰਮੀ ਹੁੰਦੀ ਵੀ ਹੈ। ਹੁਣ ਗੱਲ ਇਹ ਹੈ ਕਿ ਗਰਮੀ ਤੇ ਉੱਪਰੋਂ ਬਿਜਲੀ ਲਈ ਹਾਹਾਕਾਰ, ਬਿਜਲੀ ਦੇ ਲੰਬੇ ਕੱਟ ਲੱਗਣ, ਘਰਾਂ ਵਿੱਚ ਵੀ ਲੱਗਣ, ਤੇ ਸਭ ਤੋਂ ਵੱਡੀ ਗੱਲ ਕਿ ਕਿਸਾਨਾਂ ਦੀਆਂ ਬੰਬੀਆਂ ਤੇ ਵੀ ਲੱਗਣ ਜਦੋਂ ਝੋਨਾ ਲੱਗਣਾ ਹੋਵੇ। ਸਰਕਾਰਾਂ ਕੀ ਦਾਅਵੇ ਕਰਦੀਆਂ ਨੇ, ਕੀ ਮਸ਼ਹੂਰੀ ਦਿੰਦੀਆਂ ਨੇ, ਉਹ ਮੈਂ ਨਹੀਂ ਗੱਲ ਕਰਦਾ, ਮੈਂ ਜ਼ਮੀਨ ਦੀ ਗੱਲ ਕਰਦਾ। ਤਾਜ਼ਾ ਹਾਲਾਤ ਇਹ ਹੈ ਕਿ ਲੰਬਾ ਲੰਬਾ ਸਮਾਂ 8 ਘੰਟੇ ਵੀ ਕਈ ਥਾਵਾਂ ਤੇ ਮੋਟਰਾਂ ਨੂੰ ਬਿਜਲੀ ਲਿਵੇ ਲਈ 8 ਘੰਟੇ, ਜਿਹੜਾ ਘੱਟੋ ਘੱਟ 8 ਘੰਟੇ ਆ, ਵੱਧ ਕੀਤੀ ਗੱਲ ਛੁੱਟ ਟੁੱਟ ਟੁੱਟ ਕੇ ਮਿਲ ਰਹੀ ਹੈ, ਰਾਤਾਂ ਨੂੰ ਮਿਲ ਰਹੀ, ਕਿਤੇ ਕਿਤੇ ਮਿਲ ਰਹੀ ਹੈ। ਹੁਣ ਹਾਲਾਂਕਿ ਇਹਦਾ ਕਾਰਨ ਬੜਾ ਸਿੱਧਾ ਪੱਧਰਾ ਆ, ਘਰਾਂ ਬਾਜ਼ਾਰਾਂ ਦੀ ਡਿਮਾਂਡ ਵੱਧ ਗਈ ਹੈ। ਪ੍ਰਭ ਸੰਧੂ ਜੀ, ਜੇ ਮੈਂ ਭਾਰਤੀ ਸਮੇਂ ਦੀ ਬੀਤੀ ਕੱਲ ਦੀ ਗੱਲ ਕਰਾਂ, ਕਰੀਬ ਕਰੀਬ 17,000 ਮੈਗਾਵਾਟ, 17,000 ਮੈਗਾਵਾਟ ਇੱਕ ਰਿਕਾਰਡ ਹੁੰਦਾ ਹੈ, ਬਾਕੀ 14,000 ਮੈਗਾਵਾਟ ਤੇ ਜਦੋਂ ਨੇੜੇ ਤੇੜੇ ਜਾਂਦੀ ਹੈ ਤੇ ਜਿਹਨੂੰ ਆਪਾਂ PSPCL ਕਹਿੰਦੇ ਹਾਂ, ਬਿਜਲੀ ਦਾ ਢਾਂਚਾ ਕਹਿੰਦੇ, ਉਹਦੀਆਂ ਚੀਕਾਂ ਨਿਕਲ ਜਾਂਦੀਆਂ। 14,000 ਮੈਗਾਵਾਟ ਦੀ ਨੇੜੇ, ਇੱਥੇ 17,000 ਮੈਗਾਵਾਟ ਦੀ ਮੰਗ ਹੈ ਇਸ ਵੇਲੇ 17,000 ਮੈਗਾਵਾਟ। ਤੇ ਫਿਰ ਬੰਬੀਆਂ ਕਿੱਥੋਂ ਚੱਲਣਗੀਆਂ, ਕੱਟ ਤੇ ਲੱਗਣਗੇ ਲੱਗਣਗੇ। ਸੋ ਇਸ ਕਰਕੇ ਬਿਜਲੀ ਨੂੰ ਹਾਹਾਕਾਰ, ਉੱਪਰੋਂ ਗਰਮੀ, ਤੇ ਤੀਜਾ ਜਿਹੜਾ ਅਸੀਂ ਮਾਨਸੂਨ ਪਾਉਣਾ ਆਖਦੇ ਹਾਂ, ਮਾਨਸੂਨ ਪਾਉਣਾ ਜਿਸ ਰਫਤਾਰ ਵਿੱਚ ਆਉਣੀਆਂ ਚਾਹੀਦੀਆਂ ਤਪ ਸੰਧੂ ਜੀ, ਉਹ ਰਫਤਾਰ ਵੀ ਹੌਲੀ ਹੈ, ਇਸ ਕਰਕੇ ਉਹ ਵੀ ਖਤਰੇ ਦੀ ਘੰਟੀ। ਉੱਪਰੋਂ ਝੋਨਾ ਲੱਗ ਗਿਆ, ਮੱਕੀਆਂ ਫਸਲ ਜਿਹੜੀ ਅੱਜ ਕੱਲ੍ਹ ਫਸਲ ਹੁੰਦੀ ਉਹ ਲਾਉਣੀ ਹੈ, ਕਿੱਥੋਂ ਲਾ ਲੈਣਗੇ। ਵੈਸੇ ਮੈਂ ਇੱਥੇ ਇੱਕ ਥੋੜਾ ਜਿਹਾ ਜ਼ਿਕਰ ਕਰਦਾ ਕਿ ਗੱਲ ਇਕੱਲੀ ਪੰਜਾਬ ਜਾਂ ਉੱਤਰੀ ਭਾਰਤ ਜਾਂ ਭਾਰਤ ਦੀ ਨਹੀਂ ਹੈ। ਸੰਧੂ ਸਾਹਿਬ, ਕੰਨਾਂ 'ਚ ਖਬਰਾਂ ਤੁਹਾਡੇ ਲਗਾਤਾਰ ਪੈ ਰਹੀਆਂ ਹੋਣਗੀਆਂ, ਸਾਡੇ ਬਹੁਤ ਸਾਰੇ ਸਰੋਤੇ ਵੀ ਜਾਣੂ ਹੋਣਗੇ ਕਿ ਲਗਾਤਾਰ ਇਸ ਧਰਤੀ ਦੇ ਉੱਪਰ ਪਾਰਾ, ਟੈਂਪਰੇਚਰ ਵੱਧ ਰਿਹਾ ਹੈ। ਯੂਰਪ ਜਿਹਨੂੰ ਠੰਡਾ ਖੇਤਰ ਆਖਿਆ ਜਾਂਦਾ ਹੈ, ਉਹ ਜਿਹੜੇ 7-8 ਮੁਲਕ ਹੈ, ਗਰਮੀ ਨੇ ਉੱਥੇ ਵੀ ਵੱਟ ਕੱਟੇ ਹੋਏ ਹੈ। ਹਾਲਾਂਕਿ ਪੰਜਾਬ ਦੇ ਮੁਕਾਬਲੇ ਪਾਰਾ ਹੇਠਾਂ ਆ, ਪਰੰਤੂ ਉੱਥੇ ਦੇ ਮੁਕਾਬਲੇ ਬਹੁਤ ਉੱਪਰ ਹੈ। ਮੇਰੀਆਂ ਕਈਆਂ ਦੇ ਨਾਲ ਟੈਲੀਫੋਨ ਦੇ ਰਾਹੀਂ ਗੱਲਾਂ ਬਾਤਾਂ ਹੁੰਦੀਆਂ ਨੇ, ਬੜੇ ਸੱਜਣ ਬੇਲੀ ਉੱਥੇ ਹੈ, ਉੱਥੇ ਵੀ ਹਾਹਾਕਾਰ ਹੈ। ਸੋ ਕੁੱਲ ਗੱਲ ਇਹੀ ਹੈ ਕਿ ਧਰਤੀ ਤੇ ਬਦਲਦਾ ਹੋਇਆ ਮੌਸਮ, ਬਦਲਦੀ ਹੋਈ ਜਲਵਾਯੂ, ਤਬਦੀਲ ਹੋ ਰਿਹਾ ਸਾਰਾ ਕੁਛ, ਤੇ ਵਿੱਚੋਂ ਵੱਧ ਰਿਹਾ ਤਾਪਮਾਨ, ਪ੍ਰਭ ਸੰਧੂ ਜੀ ਖਤਰੇ ਦੀ ਘੰਟੀ ਹੈ। ਮੋੜਾ ਪਾ ਲਾਂਗੇ ਚੰਗੀ ਗੱਲ ਹੈ, ਨਹੀਂ ਤੇ ਭਾਈ ਫਿਰ ਔਖਾ ਆ।
0: ਸੋ ਬਿਲਕੁਲ ਜੀ, ਔਰ ਨਾਲ ਦੀ ਨਾਲ ਦੂਜੇ ਪਾਸੋਂ ਖਬਰ ਆ ਰਹੀ ਹੈ ਤਾਮਿਲਨਾਡੂ ਵਿੱਚ ਐਕਟਰ ਵਿਜੇ ਦੀ ਜਿਹੜੀ ਪਾਰਟੀ ਹੈ, ਕਹਿੰਦੇ ਉਹ ਵੀ ਹੁਣ ਸਿਆਸੀ ਰੰਗ ਵਿਖਾਉਣ ਲੱਗ ਗਈ ਹੈ ਜੀ।
1: ਦੇਖੋ, ਇਹ ਤੇ ਪਹਿਲੇ ਦਿਨ ਹੀ ਸਾਫ਼ ਸੀ, ਜਦੋਂ ਉਸਨੇ ਚੋਣ ਜਿੱਤੀ ਸੀ, ਸਾਡੇ ਸਰੋਤਿਆਂ ਨੇ ਵੀ ਟਿੱਪਣੀਆਂ ਕੀਤੀਆਂ, ਮੈਂ ਵੀ ਦੱਸਿਆ ਸੀ ਕਿ ਜਿਹੜਾ ਉਹਦਾ ਚੋਣ ਮੈਨੀਫੈਸਟੋ ਹੈ, ਜਿਹੜਾ ਉਹ ਟੰਗ ਹੈ, ਜੇ ਅਸੀਂ ਇਹ ਉਮੀਦ ਲਾਈਏ ਕਿ ਉੱਥੇ ਕੋਈ ਬਹੁਤ ਵੱਡਾ ਬਦਲਾਅ ਆ ਜਾਏਗਾ, ਸ਼ਾਇਦ ਬਦਲਾਅ ਆ ਗਿਆ। ਘੱਟੋ ਘੱਟ ਪੰਜਾਬੀਆਂ ਨੇ ਤੇ ਬਦਲਾਅ ਦੇਖ ਲਿਆ ਨਾ, ਪ੍ਰਭ ਸੰਧੂ ਜੀ ਪੰਜਾਬੀ ਤੇ ਬਦਲਾਅ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹੋ ਗਏ ਹੈ, ਇਹਨਾਂ ਨੇ ਵੇਖ ਵੀ ਲਿਆ, ਸਿੱਖ ਵੀ ਲਿਆ, ਤਜਰਬਾ ਵੀ ਹੋ ਗਿਆ ਕਿ ਬਦਲਾਅ ਕੀ ਹੁੰਦਾ ਹੈ, ਸ਼ਬਦਾਂ ਦਾ ਬਦਲਾਅ ਕਿਹੜਾ ਹੁੰਦਾ ਹੈ, ਸ਼ਬਦਾਂ ਦਾ ਇਨਕਲਾਬ ਕਿਹੜਾ ਹੁੰਦਾ ਤੇ ਸੱਚਾ ਇਨਕਲਾਬ ਕਿਹੜਾ ਹੁੰਦਾ। ਪੰਜਾਬੀਆਂ ਤੋਂ ਜ਼ਿਆਦਾ ਮੈਨੂੰ ਲੱਗਦਾ ਕੋਈ ਨਹੀਂ ਜਾਣਦਾ, ਤਾਮਿਲਨਾਡੂ ਵਾਲੇ ਹੁਣ ਥੋੜਾ ਥੋੜਾ ਉਹ ਸਿੱਖਣ ਲੱਗੇ ਹੈ। ਹੁਣ ਉੱਥੇ ਸਰਕਾਰ ਬਣ ਗਈ ਸੀ ਜੀ, ਸਭ ਨੂੰ ਪਤਾ ਤਾਮਿਲਨਾਡੂ ਦੇ ਵਿੱਚ ਐਕਟਰ ਵਿਜੇ ਦੀ ਪਾਰਟੀ ਜਿਹੜੀ TVK ਜਿਹਨੇ ਵਾਹਵਾ ਸਾਰੀਆਂ ਸੀਟਾਂ ਜਿੱਤ ਲਈਆਂ ਸੀ, ਤੇ 10-15 ਸੀਟਾਂ ਆਧਾਰੀਆਂ ਲੈ ਲਈਆਂ, ਭਾਵੇਂ ਇੱਧਰੋਂ ਉੱਧਰੋਂ ਜੁਗਾੜਬੰਦੀ ਦੇ ਨਾਲ ਲੈ ਲਈਆਂ, ਸਰਕਾਰ ਬਣਾ ਲਈ। ਹੁਣ ਸਰਕਾਰ ਬਣਾਉਣ ਤੋਂ ਬਾਅਦ ਜਿਹੜੇ ਉੱਥੋਂ ਦੇ ਸਿਆਸੀ ਜੋੜ ਤੋੜ ਚੱਲ ਰਹੇ ਹੈ, ਜੋ ਕੁਛ ਖਬਰਾਂ ਨੇ ਸੰਧੂ ਸਾਹਿਬ, ਉਹੀ ਗੱਲ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਸਿਆਸੀ ਰੰਗ ਜਿਹੜੇ ਉੱਥੇ ਵੀ ਨਜ਼ਰ ਆਉਣ ਲੱਗੇ ਹੈ। AIADMK ਪਾਰਟੀ ਦੇ ਕਈ ਵਿਧਾਇਕ ਅਸਤੀਫਾ ਦੇ ਚੁੱਕੇ ਆ, 7 ਸੀਟਾਂ ਖਾਲੀ ਹੋ ਗਈਆਂ, 7 ਸੀਟਾਂ ਉੱਥੇ, ਜੁਮਾ ਜੁਮਾ ਮਹੀਨੇ ਖਾਲੀ ਦੀ ਗੱਲ ਹੈ, ਮਹੀਨਾ 2 ਮਹੀਨੇ ਦੀ ਉਸ ਸਰਕਾਰ ਦੀ, 7 ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਜਾਂ ਖਾਲੀ ਕਰਵਾਈਆਂ ਗਈਆਂ, ਇੱਕ ਵੱਖਰਾ ਮੁੱਦਾ। ਹੁਣ 7 ਵਿਧਾਨ ਸਭਾ ਸੀਟਾਂ ਖਾਲੀ, ਜਿਸ ਪਾਰਟੀ ਦਾ ਅਸੀਂ ਜ਼ਿਕਰ ਕਰ ਰਹੇ, ਜਿਹਦੀ ਸਰਕਾਰ ਹੈ TVK, ਇਹਨੂੰ 108 ਸੀਟਾਂ ਮਿਲੀਆਂ ਸੀ, ਹਾਲਾਂਕਿ ਸਰਕਾਰ ਬਣਾਉਣ ਲਈ 118 ਚਾਹੀਦੀਆਂ ਸੀ, 10 ਕੁ ਘੱਟ ਹੈ, ਕੁਛ ਕਾਂਗਰਸ ਤੋਂ ਲਈਆਂ, ਕੁਛ ਹੋਰਾਂ ਤੋਂ ਲਈਆਂ, ਸਰਕਾਰ ਬਣਾ ਲਈ। ਆ 7 ਜਿਹੜੀਆਂ ਹੁਣ ਖਾਲੀ ਹੋਈਆਂ ਹੈ, ਪ੍ਰਭ ਸੰਧੂ ਜੀ ਜਦੋਂ ਉੱਥੇ ਵੋਟਾਂ ਪੈਣੀਆਂ ਤੇ ਫਿਰ ਭਾਈ ਕਿਹਨੂੰ ਜਿੱਤਣੀਆਂ, ਸੱਤਾਧਾਰੀ ਧਿਰ ਨੇ ਆਮ ਤੌਰ ਤੇ ਮੰਨਿਆ ਜਾਂਦਾ ਜਿੱਤ ਜਾਣੀਆਂ, ਭਾਵੇਂ TVK ਪੱਕੇ ਬਹੁਮਤ ਵਾਲੇ ਪਾਸੇ ਨੂੰ ਵੱਧ ਰਹੀ ਹੈ, ਇਹਨੂੰ ਸਿਆਸੀ ਜੁਗਾੜਬੰਦੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈਗਾ। ਫਿਰ ਉੱਪਰੋਂ ਉਹਨਾਂ ਨੇ ਵੀ ਉਹੋ ਹੀ ਕੁਛ ਕੀਤਾ, ਜਦੋਂ ਜਿਹੜੀ ਕਦੇ ਆਮ ਆਦਮੀ ਪਾਰਟੀ ਦੇ ਆਉਂਦੇ ਸਿਰੇ ਕਰਨਾ ਸ਼ੁਰੂ ਕੀਤਾ ਸੀ ਕਿ ਦਿੱਲੀ ਤੋਂ ਬੰਦੇ ਲਿਆ ਕੇ ਕਿਸੇ ਨੂੰ ਕੈਬਨਿਟ ਮੰਤਰੀ ਦਾ ਰੈਂਕ, ਕਿਸੇ ਨੂੰ ਚੇਅਰਮੈਨੀਆਂ ਦਿੱਤੀਆਂ, ਇੱਕ ਫਿਲਮੀ ਕਹਿ ਲਈਏ ਵਪਾਰੀ ਹੈ, ਫਿਲਮਾਂ ਦਾ ਵਪਾਰੀ ਵੀ ਹੈ, ਉਵੇਂ ਵੀ ਵੱਡਾ ਇੱਕ ਕਹਿ ਸਕਦੇ ਹਾਂ ਕਿ ਕਾਰੋਬਾਰੀ ਹੈ, KVENKATNARAYANAN। ਉਹ ਜਿਹੜਾ ਵੈਂਕਟਿੰਗ ਨਰਾਇਣ ਆ, ਫਿਲਮਾਂ ਦਾ ਵਪਾਰੀ ਤੇ ਹੋਰ ਬੜੇ ਕਾਰੋਬਾਰ ਚੱਲਦੇ ਆ, ਉਹਨੂੰ ਕੈਬਨਿਟ ਦਾ ਦਰਜਾ ਦੇ ਦਿੱਤਾ, ਕਿਉਂਕਿ ਉਹ ਵਿਜੇ ਦੇ ਨੇੜੇ ਹੈ। ਹੁਣ ਵਿਜੇ ਨੂੰ ਕਿੰਨੇ ਕੁ ਉਸ ਵੇਲੇ ਧਨ ਦੌਲਤ ਪੈਸਾ ਸਰਮਾਇਆ ਜਦੋਂ ਚੋਣਾਂ ਤੇ ਭਾਈ ਜਿਹੜਾ ਖਰਚੇਗਾ, ਬਾਅਦ ਵਿੱਚ ਫਿਰ ਕੈਬਨਿਟ ਰੈਂਕ ਤੇ ਮਿਲਣਾ ਹੀ ਆ। ਸੋ ਕਹਿਣ ਤੋਂ ਭਾਵ ਹੈ ਕਿ ਤਾਮਿਲਨਾਡੂ ਵਿੱਚ ਵੀ ਸਿਆਸੀ ਰੰਗ ਨਜ਼ਰ ਆਉਣ ਲੱਗ ਪਏ ਆ, ਬਾਕੀ ਰੱਬ ਸੁੱਖ ਰੱਖੇ, ਉਹਦੇ ਵੀ ਜਿੱਤ ਨੂੰ ਕਹਾਣੀ ਤੁਰੀ ਆ, ਕੋਈ ਚੰਗਾ ਪਾਸਾ ਜਾਪਦਾ ਨਹੀਂ।
6: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। एक्सपीरियंस टीम समय सिर काम करते ने बहुत ही रीजनेबल रेट फ्री एस्टिमेट ले कॉन्टैक्ट करो नानक रेनोवेशन 416-902-9293 नानक रेनोवेशन थोड़े रेनोवेशन दे सुपनिया नु पूरा करनगे ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
0: ਸੋ ਬਿਲਕੁਲ ਜੀ ਸਵਾਗਤ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਵਿੱਚ ਔਰ ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਤੁਹਾਨੂੰ ਦੇ ਦਈਏ ਟੌਪ ਚੁਆਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਇੰਸ਼ੋਰੈਂਸ ਦੀ ਸਲਾਹ ਤੁਸੀਂ ਜੇ ਲੈਣੀ ਹੈ ਜਾਂ ਇੰਸ਼ੋਰੈਂਸ ਕਰਾਉਣ ਬਾਰੇ ਤੁਹਾਡਾ ਮਨ ਬਣ ਰਿਹਾ ਤਾਂ ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਐਲਨੈਂਸ ਡਿਸੇਬਿਲਟੀ ਸੁਪਰਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ ਅਤੇ ਇਨਵੈਸਟਮੈਂਟ ਪਲਾਨ ਦੀ ਤੁਸੀਂ ਗੱਲਬਾਤ ਕਰਨੀ ਹੈ ਤਾਂ ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ 416-817-8176500 ਤੇ ਤੁਸੀਂ ਹਰਪ੍ਰੀਤ ਸੈਣੀ ਹੋਣ ਨਾਲ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਅਯੁੱਧਿਆ ਮੰਦਰ ਵਿੱਚ ਚੜਾਵਾ ਚੋਰੀ ਦਾ ਬਹੁਤ ਰੌਲਾ ਪਿਆ ਜੀ, ਬੜੀ ਵੱਡੀਆਂ ਖਬਰਾਂ ਆਈਆਂ। ਹੁਣ ਕਹਿੰਦੇ ਭਾਜਪਾ 'ਤੇ ਇਹ ਜਿਹੜੀ ਚੋਰੀ ਆ ਉਹ ਭਾਰੀ ਪੈਣ ਲੱਗ ਗਈ ਹੈ ਜੀ।
1: ਦੇਖੋ ਗੱਲ ਇਹ ਹੈ ਪ੍ਰਭ ਸੰਧੂ ਜੀ, ਜਿਸ ਅਯੁੱਧਿਆ ਮੰਦਰ ਦੀ ਅਸੀਂ ਗੱਲ ਕਰਦੇ ਜਿੱਥੇ ਬਹੁਤ ਵੱਡੀ ਰਾਸ਼ੀ ਸੋਨਾ ਚਾਂਦੀ ਚੋਰੀ ਹੋ ਗਿਆ, ਲੁੱਟ ਕੇ ਲੈ ਗਏ ਲੁਟੇਰੇ, ਤੇ ਲੁਟੇਰੇ ਵੀ ਨਹੀਂ ਕਹਿ ਸਕਦੇ ਆਪਣੇ ਹੀ ਲੁੱਟ ਕੇ ਲੈ ਗਏ। ਹੁਣ ਉਸ ਮਸਲੇ ਤੇ ਇੱਕੋ ਇੱਕ ਸਵਾਲ ਦੀ ਗੂੰਜ ਹੈ ਕਿ ਉਹ ਲੁੱਟਣ ਵਾਲੇ ਉਹੀ 8 ਲੋਕ ਹੀ ਹੈ ਜਿਹੜੇ 8 ਇਸ ਵੇਲੇ ਜੇਲ੍ਹ 'ਚ ਬੰਦ ਕਰ ਦਿੱਤੇ ਹੈ, ਕਿ ਉਹ 8 ਦੇ ਕੋਲ ਇੰਨੀਆਂ ਸ਼ਕਤੀਆਂ ਸੀ ਕਿ ਉਹ ਇੰਨੇ ਵੱਡੇ ਅਧਿਕਾਰੀ ਬਣ ਗਏ, ਏਡੇ ਵੱਡੇ ਰੁਤਬੇ ਵਾਲੇ ਬਣ ਗਏ ਕਿ ਉਹਨਾਂ 'ਤੇ ਕੋਈ ਪੁੱਛ ਪੜਤਾਲ ਹੀ ਨਹੀਂ ਸੀ। ਉਹ ਮਹੀਨੇ ਵਧੀ ਲਗਾਤਾਰ ਸੋਨਾ ਹੱਥ ਆਇਆ, ਸੋਨਾ ਲੈ ਕੇ ਚਾਂਦੀ ਹੱਥ ਆਈ, ਚਾਂਦੀ ਲੈ ਕੇ ਪੈਸਾ ਹੱਥ ਆਇਆ, ਪੈਸਾ ਲੈ ਕੇ। ਇਹ ਬੜੀ ਹੈਰਾਨੀਜਨਕ ਹੈ। ਕੁਛ ਤੱਥ ਸਾਹਮਣੇ ਆਏ। ਉਹਨਾਂ ਤੱਥਾਂ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ ਕਿ ਜਦੋਂ 500-500 ਰੁਪਏ ਦੀਆਂ ਗੱਠੀਆਂ ਬਣਾਈਆਂ ਜਾਂਦੀਆਂ ਪੈਸੇ 'ਤੇ ਗਿਣਤੀ ਤੋਂ ਬਾਅਦ, ਆਖਦੇ ਆ ਕਿ ਉਹ ਜਾਣ ਬੁੱਝ ਕੇ ਜ਼ਿਆਦਾ ਬਣਾ ਦਿੱਤੀਆਂ ਜਾਂਦੀਆਂ ਸੀ। ਜਦੋਂ ਫਿਰ ਉੱਥੋਂ ਚਲੇ ਜਾਂਦੀਆਂ ਸੀ, ਬਾਅਦ ਵਿੱਚ ਉੱਚੋਂ ਪੈਸਾ ਸ਼ਾਂਤੀ ਕਰ ਲਿਆ ਜਾਂਦਾ ਸੀ। ਸੋਨਾ ਤੋਲਣ ਵੇਲੇ ਗੜਬੜ ਹੁੰਦੀ ਸੀ, ਚਾਂਦੀ ਤੋਲਣ ਵੇਲੇ ਗੜਬੜ ਹੁੰਦੀ ਸੀ। ਹੋਰ ਬੜੇ ਢੰਗ ਸਾਹਮਣੇ ਆਏ ਹੈ। ਹੁਣ ਸਵਾਲ ਇੱਕੋ ਇੱਕ ਹੈ ਕਿ ਉਹ 8 ਲੋਕ ਹੀ ਇਹਦੇ ਨਾਲ ਜੁੜੇ ਹੋਏ ਸੀ, ਕਿਉਂਕਿ ਜਿਹੜੇ 8 ਦਾ ਜ਼ਿਕਰ ਆ ਰਿਹਾ, ਜਿਹੜੇ 8 ਇਸ ਵੇਲੇ ਜੇਲ੍ਹ 'ਚ ਬੰਦ ਕਰ ਦਿੱਤੇ ਬਿਨਾਂ ਰਿਮਾਂਡ ਲਏ, ਰਿਮਾਂਡ ਨਹੀਂ ਲਿਆ, ਇਹ ਵੀ ਆਪਣੇ ਹੈਰਾਨੀ ਵਾਲੀ ਗੱਲ ਹੈ। ਨਹੀਂ ਤੇ ਪੁਲਿਸ ਵਾਲੇ ਇੱਥੇ 500 ਰੁਪਇਆ ਚੋਰੀ ਹੋ ਜੇ ਤੇ 5-7 ਦਿਨ ਦਾ ਰਿਮਾਂਡ ਐਵੇਂ ਲੈ ਲੈਂਦੇ। ਇੱਥੇ ਕਰੋੜਾਂ ਚੋਰੀ ਹੋ ਗਿਆ ਤੇ ਰਿਮਾਂਡ ਹੀ ਨਹੀਂ, ਉਹ 8 ਤੇ 8 ਜੇਲ੍ਹ 'ਚ ਭੇਜ ਦਿੱਤੇ ਆ। ਹੁਣ ਉਹ 8 ਜੇਲ੍ਹ 'ਚ ਤੇ ਭੇਜ ਦਿੱਤੇ ਆ। ਸਵਾਲ ਇਹੀ ਹੈ ਕਿ ਉਹ 8 ਜਣੇ ਜਿਹੜੇ ਆ, ਕੀ ਉਹ ਆਪਣੇ ਤੱਕ ਸੀਮਤ ਸੀ ਜਾਂ ਉਹਨਾਂ ਦੇ ਮਗਰ ਕੋਈ ਵੱਡੀਆਂ ਸ਼ਕਤੀਆਂ ਸੀ? ਕਿਉਂਕਿ ਜਿੰਨੀ ਇੱਕ ਬਰਾਮਦੀ ਹੋਈ ਹੈ, ਜਿੰਨਾ ਕੁਛ ਪਤਾ ਲੱਗਾ, ਉਹ ਅਜੇ ਬਹੁਤ ਛੋਟੀ ਰਾਸ਼ੀ ਹੈ, ਅਜੇ ਬਹੁਤ ਸਾਰੇ ਭੇਦ ਖੁੱਲਣੇ ਆ। ਹੁਣ ਜਦੋਂ ਅਸੀਂ ਚੰਪਤ ਹੋਣਾ ਦੀ ਗੱਲ ਕਰਦੇ ਹਾਂ, ਜਿਹੜਾ ਨੂੰ ਬੀਤੇ ਦਿਨਾਂ ਅਸਤੀਫਾ ਦੇਣਾ ਪੈ ਗਿਆ, ਚੰਪਤ ਰਾਏ ਜੀ ਜਿਹੜੇ ਜਨਰਲ ਸੈਕਟਰੀ ਸੀ, ਉਹਨਾਂ ਦੇ ਨਾਲ ਇੱਕ ਹੋਰ ਜਿਹੜੇ ਅਨਿਲ ਮਿਸ਼ਰਾ ਟਰੱਸਟੀ ਸੀ, ਉਹਨਾਂ ਨੇ ਵੀ ਅਸਤੀਫਾ ਦਿੱਤਾ। ਕਹਿੰਦੇ ਆ ਪੁੱਛ ਪੜਤਾਲ ਉਹਨਾਂ ਤੋਂ ਸ਼ੁਰੂ ਹੋ ਗਈ ਹੈ। ਬਹੁਤ ਵੱਡੇ ਪੱਧਰ ਤੇ ਉਸ ਕਮੇਟੀ 'ਚ ਤਬਦੀਲੀਆਂ ਹੋਣਗੀਆਂ, ਜਿਹੜਾ ਟਰੱਸਟ ਬਣਿਆ ਹੋਇਆ। ਚਲੋ ਇੱਕ ਵੱਖਰੀ ਵਿਸ਼ਾ ਹੈ ਕਿ ਤਬਦੀਲੀਆਂ ਹੋਣੀਆਂ। ਹੁਣ ਗੱਲ ਤੇ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਵਿਰੋਧੀ ਸਿਆਸੀ ਪਾਰਟੀਆਂ ਘੇਰਾਬੰਦੀ ਕਰ ਰਹੀਆਂ, ਸਵਾਲ ਖੜੇ ਕਰ ਰਹੀਆਂ। ਭਾਜਪਾ ਅਜੇ ਤੱਕ ਇਸ ਮਸਲੇ ਤੇ ਚੁੱਪੀ ਧਾਰੀ ਬੈਠੀ ਹੈ, ਬਹੁਤਾ ਕੁਛ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਕਿਉਂਕਿ ਆ ਜਿੰਨੇ ਕੁ ਟਰੱਸਟੀ ਹੈ, ਜਿੰਨੇ ਕੁ ਲੋਕ ਉੱਥੇ ਲੱਗੇ ਹੋਏ ਸੀ, ਉਹ ਕੁੱਲ ਦੀ ਸੂਚੀ ਤਿਆਰ ਕਰ ਲਈਏ ਤੇ ਸਾਰੇ ਜਹਾਨ ਜਾਣਦਾ ਹੈ ਕਿ ਉਹ ਕਿਹਦੇ ਨੇੜੇ ਸੀ, ਕਿਉਂ ਟਰੱਸਟੀ ਬਣਾਇਆ ਗਿਆ ਸੀ। RSS ਤੇ ਭਾਜਪਾ ਦੇ ਥਾਪੇ ਹੋਏ ਵਿਅਕਤੀ ਉਸ ਟਰੱਸਟ ਦੇ ਵਿੱਚ ਆਗੂ ਸੀ। ਕੋਈ ਬਹੁਤ ਪੁਰਾਣੀਆਂ ਗੱਲਾਂ ਨਹੀਂ, ਅਜੇ ਕੱਲ੍ਹ ਦੀਆਂ ਗੱਲਾਂ ਨੇ, ਜਦੋਂ ਇਹ ਟਰੱਸਟ ਬਣਾਇਆ ਗਿਆ ਸੀ, ਜਦੋਂ ਭਗਵਾਨ ਰਾਮ ਦਾ ਇਹ ਮੰਦਿਰ ਬਣਾਇਆ ਗਿਆ ਸੀ। ਭਾਰਤੀ ਜਨਤਾ ਪਾਰਟੀ ਨੇ ਇੱਕ ਆਪਣੀ ਵੱਡੀ ਜਿੱਤ ਵਜੋਂ ਸਾਰੇ ਨੂੰ ਪੇਸ਼ ਕੀਤਾ ਸੀ ਔਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਭਾਵ ਹੇਠ ਇਹ ਸਾਰੀ ਕਮੇਟੀ ਚੱਲਦੀ ਸੀ ਤੇ ਹੁਣ ਇਹਦੀਆਂ ਤੰਦਾਂ ਤਾਰਾਂ ਕਿੱਥੇ ਜਾ ਕੇ ਰੁਕਦੀਆਂ ਨੇ ਬਹੁਤਾ ਤੇ ਪਤਾ ਨਹੀਂ, ਪਰੰਤੂ ਜਿਹੜੀ ਜਾਂਚ ਹੈ ਉਹ 8 ਲੋਕਾਂ ਤੇ ਹੀ ਜਾ ਕੇ ਇੱਕ ਵਾਰ ਬ੍ਰੇਕ ਲੱਗ ਗਈ ਹੈ। ਥੋੜੀ ਬਹੁਤੀ ਪੁੱਛ ਪੜਤਾਲ ਦੀਆਂ ਗੱਲਾਂ ਜ਼ਰੂਰ ਹੈ, ਸੋ ਵੇਖਦੇ ਭਾਈ ਜਾਂਚ ਅੱਗੇ ਨੂੰ ਤੁਰਦੀ ਕਿ ਨਹੀਂ ਤੁਰਦੀ, ਜੇ ਤੁਰਦੀ ਹੈ ਤੇ ਫਿਰ ਕਿੱਥੇ ਤੱਕ ਤੁਰਦੀ ਹੈ। ਵਿਰੋਧੀ ਪਾਰਟੀਆਂ ਨੇ ਸਿੱਧੇ ਤੌਰ ਤੇ ਇਹ ਸਾਰੀ ਲੁੱਟ ਦੇ ਲਈ ਭਾਜਪਾ ਦੇ ਕੁਝ ਲੀਡਰਾਂ ਨੂੰ ਜ਼ਿੰਮੇਵਾਰ ਦੱਸਿਆ।
0: ਸੋ ਬਿਲਕੁਲ ਜੀ, ਤੁਸੀਂ ਮੌਰਗੇਜ ਲਈ ਇੱਕ ਵਧੀਆ ਮੌਰਗੇਜ ਬ੍ਰੋਕਰ ਐਕਸਪੀਰੀਅੰਸ ਮੌਰਗੇਜ ਬ੍ਰੋਕਰ ਲੱਭ ਰਹੇ ਸੀ ਤਾਂ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ ਆ। ਬਹੁਤ ਸਾਰੇ ਲੈਂਡਰਾਂ ਦੇ ਨਾਲ ਇਹਨਾਂ ਨੂੰ ਜਿਹੜੀ ਆ ਕਿ ਹਾਂ ਹੀ ਆ ਬਸ ਕਿ ਤੁਸੀਂ ਲੈ ਕੇ ਆਓ, ਆਪਣੀ ਫਾਈਲਸ ਲੈ ਕੇ ਆਓ। ਸੋ ਤੁਸੀਂ ਜੇ ਪੀਸਫੁਲੀ ਵਧੀਆ ਢੰਗ ਦੇ ਨਾਲ ਜੇ ਤੁਸੀਂ ਇੱਧਰੋਂ ਉੱਧਰੋਂ ਭਟਕਣ ਤੋਂ ਇਲਾਵਾ ਵਧੀਆ ਮੌਰਗੇਜ ਬ੍ਰੋਕਰ ਲੱਭ ਰਹੇ ਸੀ ਤਾਂ ਹਰਮਨ ਬੱਤਾ ਜੀ ਨਾਲ ਤੁਸੀਂ ਗੱਲਬਾਤ ਕਰ ਲਓ। ਘਰ ਖਰੀਦਣਾ ਆ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਵਾਉਣੀ ਆ, ਜਾਂ ਤੁਸੀਂ ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਲਈ ਮੌਰਗੇਜ ਲੱਭ ਰਹੀ ਸੀ ਤਾਂ ਤੁਹਾਨੂੰ ਕਾਲ ਕਰਨੀ ਪੈਣੀ ਆ ਹਰਮਨ ਬੱਤਾ ਨੂੰ ਜੀ 647-9000-647-689-1000 ਹਰਮਨ ਬੱਤਾ ਗੂਗਲ ਵੀ ਕਰ ਸਕਦੇ ਹੋ। ਹਰਮਨ ਬੱਤਾ ਮੌਰਗੇਜ ਬ੍ਰੋਕਰ, ਉਹ ਮੌਰਗੇਜ ਹੋ ਗਈ ਹੈ, ਘਰ ਵੀ ਮਿਲ ਗਿਆ ਆ, ਔਰ ਬਾਅਦ ਵਿੱਚ ਅਪਲਾਇੰਸਿਸ ਚਾਹੀਦੇ ਆ ਤਾਂ ਤੁਸੀਂ ਅਪਲਾਇੰਸਿਸ ਲਈ ਅਪਲਾਇੰਸ ਜੰਕਸ਼ਨ 'ਤੇ ਗੇੜਾ ਮਾਰ ਕੇ ਉਹਨਾਂ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਸੋ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦਾ ਛੋਟਾ ਵੱਡਾ ਅਪਲਾਇੰਸਿਸ ਲੈਣੇ ਆ, ਫਰਿੱਜਸ ਲੈਣੀਆਂ, ਵੱਡੀਆਂ ਡਬਲ ਡੋਰ, ਔਰ ਤੁਸੀਂ ਡੈਸ਼ ਵਾਇਰ ਡੈਸ਼ ਵਾਸ਼ਰ ਡਰਾਇਰ, ਨਾਲ ਦੀ ਨਾਲ ਤੁਸੀਂ ਟੀਵੀਜ਼ ਲਈ ਵਧੀਆ ਡੀਲ ਦੇਖ ਰਹੇ ਹੋ ਤਾਂ ਅਪਲਾਇੰਸ ਜੰਕਸ਼ਨ 'ਤੇ ਤੁਸੀਂ ਗੇੜਾ ਮਾਰ ਕੇ ਆਉਣਾ 905-450-0054 905-450-0054 ਅਪਲਾਇੰਸ ਜੰਕਸ਼ਨ 'ਤੇ। ਔਰ ਸਾਡੇ ਨਾਲ ਕਾਲ ਲੱਗ ਚੁੱਕੀ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਨਾਲ, ਅਤੇ ਆਈ ਥਿੰਕ ਕਾਲ ਕੱਟ ਚੁੱਕੀ ਹੈ। ਸੁੱਖ ਬਾਈ ਜੀ ਪਲੀਜ਼ ਦੁਬਾਰਾ ਕਾਲ ਕਰ ਲਓ 905-673-3333। ਤਦ ਤੱਕ ਅਸੀਂ ਅਗਲੀ ਖਬਰ 'ਤੇ ਚਾਨਣਾ ਪਾ ਦੀ ਜੀ, ਅਮਰੀਕਾ ਅਤੇ ਇਰਾਨ ਵਿਚਾਲੇ ਕੱਲ੍ਹ ਮੁੜ ਹੋਵੇਗੀ ਗੱਲਬਾਤ ਜੀ।
1: ਪ੍ਰਭ ਸੰਧੂ ਜੀ, ਅਸਲ ਵਿੱਚ ਮੈਨੂੰ ਲੱਗਦਾ ਕਿ ਅਮਰੀਕਾ ਤੇ ਇਰਾਨ ਦੇ ਲਈ ਬਹੁਤਾ ਹੁਣ ਰੌਲਾ ਰਿਹਾ ਨਹੀਂ। ਜਿਸ ਢੰਗ ਦੀਆਂ ਉਧਰੋਂ ਖਬਰਾਂ ਆਉਂਦੀਆਂ, ਹਰ 5-7 ਦਿਨਾਂ ਬਾਅਦ ਖਬਰ ਆ ਜਾਂਦੀ ਕਿ ਜੰਗ ਤੇ ਬ੍ਰੇਕ ਹੈ, ਤੇ ਫਿਰ ਉਹ ਬ੍ਰੇਕ ਟੁੱਟ ਜਾਂਦੀ ਹੈ, ਫਿਰ ਬੰਬ ਇੱਕ ਦੂਜੇ ਤੋਂ ਸਿੱਟੇ ਜਾਂਦੇ ਆ, ਇੱਕ ਦੂਜੇ ਤੇ ਟਿਕਾਣਿਆਂ ਤੇ ਹਮਲੇ ਕੀਤੇ ਜਾਂਦੇ ਆ। ਇਹ ਹੁਣ ਭਾਰਤੀ ਜਾਂ ਸੰਸਾਰ ਦੇ ਬਾਕੀ ਲੋਕਾਂ ਲਈ ਇਹ ਪਰੇਸ਼ਾਨੀ ਦਾ ਸਬੱਬ ਨਹੀਂ ਕਿ ਇਹ ਦੋ ਦੇਸ਼ਾਂ ਦੀ ਜੰਗ ਹੈ। ਪਰੇਸ਼ਾਨੀ ਦਾ ਸਬੱਬ ਜਿਹੜਾ ਸਭ ਤੋਂ ਵੱਡਾ ਹੋਰਮਜ ਸਟ੍ਰੇਟ ਹੈ, ਤੇ ਮੈਨੂੰ ਲੱਗਦਾ ਕਿ ਇੱਥੇ ਵਪਾਰਕ ਪੱਧਰ ਤੇ ਸਭ ਤੋਂ ਵੱਡਾ ਮੁੱਦਾ ਇਹੋ ਬਣਿਆ ਹੋਇਆ ਹੈ। ਕਿਉਂਕਿ ਜਦੋਂ ਇੱਕ ਅੱਧਾ ਬੰਬ ਵੀ ਕੋਈ ਇੱਧਰੋਂ ਉੱਧਰ ਸਿੱਟ ਦੇ ਜਾਂ ਉੱਧਰੋਂ ਇੱਧਰ ਸਿੱਟ ਦਿੱਤਾ ਜਾਂਦਾ ਹੈ, ਤੇ ਹੋਰਮਜ ਸਟ੍ਰੇਟ ਦੀਆਂ ਬ੍ਰੇਕਾਂ ਲੱਗ ਜਾਂਦੀਆਂ, ਉੱਥੋਂ ਦੀ ਲੰਘਣ ਵਾਲੇ ਸਮੁੰਦਰੀ ਜਹਾਜ਼ ਰੁਕ ਜਾਂਦੇ ਹੈ। ਹੋਰਮਜ ਸਟ੍ਰੇਟ ਬਹੁਤ ਵੱਡੇ ਸੰਸਾਰ ਦੇ ਹਿੱਸੇ ਨੂੰ, ਖਾਸ ਕਰਕੇ ਤੇਲ ਗੈਸ ਨੂੰ ਪ੍ਰਭਾਵਿਤ ਕਰਦਾ ਹੈ। ਸੰਸਾਰ ਪੱਧਰੀ ਉਹਦੀਆਂ ਕੀਮਤਾਂ ਵਧਣ ਦੇ ਕਾਰਨ ਇੱਕ ਹੋਰਮਜ ਸਟ੍ਰੇਟ ਮੰਨਿਆ ਗਿਆ। ਅੱਜ ਇਸ ਜੰਗ ਦਾ ਤੁਸੀਂ ਜ਼ਿਕਰ ਕੀਤਾ ਹੈ, ਪਿਛਲੇ 2 ਦਿਨ ਦੀ ਗੱਲ ਕਰੀਏ ਤੇ ਇੱਕ ਦੂਜੇ ਤੇ ਇਹਨਾਂ ਨੇ ਬੰਬ ਸਿੱਟੇ ਹੈ। ਅੱਜ ਖਬਰ ਆ ਗਈ ਕਿ ਨਹੀਂ ਭਾਈ ਅਸੀਂ ਰੋਕਣ ਦੀ ਸਹਿਮਤੀ ਦਿੰਦੇ ਹਾਂ, ਔਰ ਕੱਲ ਕਤਰ ਮੁਲਕ ਦੇ ਵਿੱਚ ਦੋਹਾਂ ਨੇ ਮੀਟਿੰਗ ਕਰਨੀ ਹੈ। ਮੀਟਿੰਗ ਦਾ ਜਿਹੜਾ ਵਿਸ਼ਾ ਆ ਜਿਹੜੀ ਉਹ ਥੋੜੇ ਦਿਨ ਪਹਿਲਾਂ ਕਰੀਬ ਕਰੀਬ ਅਸੀਂ 10-12 ਦਿਨ ਪਹਿਲਾਂ 17 ਜੂਨ ਦੀ ਗੱਲ ਕਰੀਏ, ਜਿਹੜਾ ਦੋ ਦੇਸ਼ਾਂ ਦੇ ਵਿਚਾਲੇ MOU ਸਾਈਨ ਹੋਇਆ ਸੀ, ਉਸ MOU ਦੇ ਜਿਹੜੇ ਮੌਕੇ ਤੇ ਉਹ ਲਿਖੀਆਂ ਗਈਆਂ ਮੱਦਾਂ ਨੇ, ਉਹਨਾਂ ਤੇ ਚਰਚਾ ਕਰਨੀ ਹੈ। ਹੁਣ ਉਹ ਕੱਲ ਕਤਰ ਮੀਟਿੰਗ ਹੋਣੀ ਹੈ। ਅੱਜ ਇੰਨਾ ਕੁ ਤੇ ਸੁਨੇਹਾ ਜ਼ਰੂਰ ਆ ਗਿਆ ਕਿ ਦੋਵੇਂ ਦੇਸ਼ ਕਹਿੰਦੇ ਕਿ ਭਾਈ ਅਸੀਂ ਸਹਿਮਤੀ ਜਤਾਉਂਦੇ ਹਾਂ, ਇੱਕ ਦੂਜੇ ਤੇ ਹਮਲਾ ਨਹੀਂ ਕਰਾਂਗੇ, ਅਸੀਂ ਆਪਣੀ ਫੌਜੀ ਕਾਰਵਾਈ ਤੇ ਬ੍ਰੇਕ ਮਾਰਦੇ ਹਾਂ। ਇਰਾਨ ਵਾਲੇ ਪਾਸੋਂ ਇੱਕ ਚੰਗੀ ਖਬਰ ਇਹ ਆ ਕਿ ਦੋ ਸ਼ਬਦ ਨਾਲ ਵੱਧ ਆ ਗਏ। ਇਰਾਨ ਕਹਿੰਦਾ ਜੀ ਹੋਰਮਜ ਸਟੇਟ ਵਿੱਚੋਂ ਸਮੁੰਦਰੀ ਜਹਾਜ਼ਾਂ ਦਾ ਜਿਹੜਾ ਲੰਘ ਆਇਆ ਉਹ ਨਿਰੰਤਰ ਜਾਰੀ ਰਹੇਗਾ। ਜੇ ਤੇ ਸੰਧੂ ਸਾਹਿਬ ਉਹ ਨਿਰੰਤਰ ਜਾਰੀ ਰਹਿੰਦਾ ਤੇ ਸਾਡੇ ਵੱਲੋਂ ਹੋਰ ਤੋਂ ਬੰਬ ਸਿੱਟੀ ਜਾਣ, ਰੋਜ਼ ਮੀਟਿੰਗਾਂ ਕਰਨ ਕੋਈ ਰੌਲਾ ਨਹੀਂ। ਪਰੰਤੂ ਜਦੋਂ ਗੱਲ ਜਾ ਕੇ ਫੋਰਮਲ ਸਟੇਟ ਤੇ ਆਉਂਦੀ ਹੈ ਤੇ ਬਹੁਤ ਵੱਡੇ ਪੱਧਰ ਤੇ ਮੁਸੀਬਤ ਖੜਦੀ ਹੈ। ਸੋ ਇਸ ਕਰਕੇ ਜਿਹੜਾ ਰੌਲਾ ਰੱਪਾ ਆ ਇਹ ਮੁੱਕਣਾ ਚਾਹੀਦਾ ਹੈ, ਪਰੰਤੂ ਮੁੱਕਦਾ ਅਜੇ ਨਜ਼ਰ ਨਹੀਂ ਆ ਰਿਹਾ। ਰੋਜ਼ ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਅੜਚਨ ਪੈ ਜਾਂਦੀ ਹੈ। ਬਾਕੀ ਕੱਲ ਕਤਰ ਵਿੱਚ ਮੀਟਿੰਗ ਹੈਗੀ ਹੈ, ਪਹਿਲੀ ਗੱਲ ਤੇ ਇਹੋ ਹੈ ਕਿ ਦੇਖਣਾ ਇਹ ਹੋਵੇਗਾ ਕਿ ਕਿਸ ਪੱਧਰ ਦੇ ਅਧਿਕਾਰੀ ਉਸ ਬੈਠਕ 'ਚ ਪਹੁੰਚਦੇ ਹੈ ਤੇ ਫਿਰ ਕੀ ਚਰਚੇ ਹੁੰਦੇ ਆ। ਸੋ ਕੱਲ ਕਤਰ ਵਿੱਚ ਪਹਿਲੀ ਮੀਟਿੰਗ ਕਹਿ ਸਕਦੇ ਹਾਂ, ਉਹ ਜਿਹੜਾ MOU ਸਾਈਨ ਹੋਇਆ ਸੀ ਉੱਤੇ ਪਹਿਲੀ ਬੈਠਕ ਹੈ, ਤੇ ਵੇਖਦੇ ਕੀ ਚਰਚੇ ਹੁੰਦੇ ਆ।
0: ਸੋ ਬਿਲਕੁਲ ਜੀ, ਨਾਲ ਦਿਆਂ ਤੁਸੀਂ ਆਲ ਵੇ ਰੂਫਰਜ਼ ਨੂੰ ਯਾਦ ਰੱਖਣਾ ਆ, ਤੁਸੀਂ ਘਰ ਦੀਆਂ ਜਾਂ ਕਮਰਸ਼ੀਅਲ ਯੂਨਿਟ ਦੀਆਂ ਛੱਤਾਂ ਚੇਂਜ ਕਰਵਾਉਣੀਆਂ ਜਾਂ ਰਿਪੇਅਰ ਕਰਵਾਉਣੀਆਂ ਤਾਂ ਤੁਸੀਂ ਆਲ ਵੇ ਰੂਫਰਜ਼ ਨਾਲ ਗੱਲਬਾਤ ਕਰ ਸਕਦੇ ਹੋ 647-505-0943। ਆਲ ਵੇ ਰੂਫਰਜ਼, ਸ਼ਿੰਗਲ ਰੂਫ ਹੋਵੇ ਜਾਂ ਮੈਟਲ ਰੂਫ ਜਾਂ ਫਲੈਟ ਰੂਫ, 15 ਸਾਲਾਂ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਆਲਵੇ ਰੂਫਰਸ ਵਾਲਿਆਂ ਨੂੰ ਵਰਕ ਜਿਹੜੇ ਤੁਹਾਨੂੰ ਇਹ ਕਰਦੇ ਆ ਆਲ ਅਰਾਊਂਡ GTA ਅਤੇ GTA ਦੇ ਆਸ ਪਾਸ ਦੇ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਮੈਲਟਨ, ਬੈਰੀ, ਜੋਰਜਟਾਊਨ। ਐਕਟ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ ਇੱਕ ਵਧੀਆ ਕੋਟੇਸ਼ਨ ਦੇ ਲਈ, ਜੇ ਘਰ ਦੀਆਂ ਛੱਤਾਂ ਫਿਕਸ ਕਰਾਉਣੀਆਂ ਜਾਂ ਤੁਸੀਂ ਨਵੀਆਂ ਛੱਤਾਂ ਬਾਰੇ ਸੋਚ ਰਹੇ ਹੋ ਤਾਂ ਆਲਵੇ ਰੂਫਰ 6475050943 ਆਲਵੇ ਰੂਫਰਸ ਤੇ ਇੱਕ ਮੈਸੇਜ ਲੈ ਲਈਏ ਲਵਾਨਾ ਵੈਲਨੈਸ ਸਪਾ ਵਾਲਿਆਂ ਦਾ।
7: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, 905-673-3337 905-673-3337 ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਪ੍ਰੋਗਰਾਮ ਦੇ ਇਸ ਹਿੱਸੇ 'ਚ। ਨਾਲ ਦੀ ਨਾਲ ਤੁਹਾਨੂੰ ਨਾਨਕ ਰੈਨੋਵੇਸ਼ਨ ਦਾ ਇੱਕ ਵਾਰ ਫਿਰ ਨੰਬਰ ਦੇ ਦਈਏ। ਨਾਨਕ ਰੈਨੋਵੇਸ਼ਨ, ਬੇਸਮੈਂਟ ਬਣਾਉਣੀ ਹੈ, ਡਰਾਈਵੇ ਬਣਾਉਣਾ ਜਾਂ ਘਰ ਦਾ ਬਣਾਉਣਾ, ਪੈਟੀਓ ਅਤੇ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ ਹੈ ਅਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। ਵਧੀਆ ਕੋਟੇਸ਼ਨ ਦੇ ਲਈ, ਬਹੁਤ ਸਾਰੀ ਸੇਵਿੰਗ ਦੇ ਲਈ 416-902-9993 416-902-9293 ਨਾਨਕ ਰੈਨੋਵੇਸ਼ਨ। ਸੋ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਅਤੇ ਇੱਕ ਕਾਲਸ ਬਹੁਤ ਸਾਰੀਆਂ ਆ ਗਈਆਂ। ਆਪਾਂ ਰਮੇਸ਼ ਜੀ ਤੋਂ ਆਗਿਆ ਲੈਂਦੇ ਹਾਂ ਕਿ ਆਪਾਂ ਕਾਲ ਨੂੰ ਓਨਰ ਕਰੀਏ, ਇੱਕ ਖਬਰ ਤੋਂ ਬਾਅਦ ਆਪਾਂ ਕਾਲਸ ਨੂੰ ਓਨਰ ਕਰਾਂਗੇ। ਸੋ ਇੱਕ ਖਬਰ ਨਾਲ ਰਾਬਤਾ ਕਰ ਲਈਏ। ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਹੋਰ ਸਖਤੀ ਕਰਨ ਦੇ ਰੋਹ ਦੇ ਵਿੱਚ ਆ ਹੁਣ ਜੀ, ਐਕਸ਼ਨ ਦੇ ਵਿੱਚ ਆਈ ਸਰਕਾਰ।
1: ਸੰਤ ਸਾਹਿਬ, ਜਿਹੜਾ ਨਸ਼ਿਆਂ ਦੇ ਖਿਲਾਫ ਪੰਜਾਬ ਦੀ ਸਰਕਾਰ ਦਾ ਐਕਸ਼ਨ ਹੈ, ਐਕਸ਼ਨ ਤੇ ਹੈਗਾ, ਇਸ ਵਿੱਚ ਕੋਈ ਸ਼ੱਕ ਨਹੀਂ। ਪਿਛਲੇ ਲਗਭਗ 1.5 ਸਾਲ ਤੋਂ ਪੰਜਾਬ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਬੜੇ ਵੱਡੇ ਪੱਧਰ ਤੇ ਰੌਲਾ ਰੱਪਾ ਵੀ ਪਾਇਆ, ਕੁਝ ਕਾਰਵਾਈਆਂ ਵੀ ਕੀਤੀਆਂ, ਨਸ਼ੇ ਦੀ ਖੇਪ ਵੀ ਫੜੀ ਗਈ, ਕੁਛ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਈ, ਕਈਆਂ ਦੇ ਘਰਾਂ ਦੇ ਬੁਲਡੋਜ਼ਰ ਚੱਲਿਆ। ਇਹ ਇੱਕ ਸੱਚ ਹੈ, ਪਰੰਤੂ ਦੂਜਾ ਸੱਚ ਜਿਹੜਾ ਬਿਲਕੁਲ ਨਾਲ ਨਾਲ ਹੈ, ਨਸ਼ੇ ਦਾ ਧੰਦਾ ਅੱਜ ਵੀ ਚੱਲਦਾ ਹੈ, ਨੌਜਵਾਨ ਸੇਵਨ ਕਰਦੇ ਆ, ਨੌਜਵਾਨ ਨਸ਼ਾ ਖਾ ਕੇ ਮਰ ਵੀ ਰਹੇ ਹੈ। ਇਹ ਸਰਕਾਰ ਦੇ ਉਸ ਇਰਾਦੇ ਨੂੰ ਆਪਣੇ ਆਪ 'ਚ ਸ਼ੱਕੀ ਬਣਾ ਦਿੰਦਾ ਹੈ, ਕਿਉਂਕਿ ਜਦੋਂ ਅਸੀਂ ਪਿਛਲੀਆਂ ਸਰਕਾਰਾਂ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਕਹਿੰਦੀ ਸੀ ਕਿ ਸਿਆਸੀ ਤੇ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਨਸ਼ਾ ਵਿਕ ਨਹੀਂ ਸਕਦਾ, ਅਸੀਂ ਪੱਤਰਕਾਰ ਤੇ ਅੱਜ ਵੀ ਕਹਿੰਦੇ ਹਾਂ। ਪਰੰਤੂ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਸੀ, ਜਦੋਂ ਵੋਟਾਂ ਮੰਗਿਆ ਕਰਦੀ ਸੀ ਸਰਕਾਰ ਬਣਾਉਣ ਲਈ, ਉਦੋਂ ਇਹ ਗੱਲ ਠੋਕ ਵਜਾ ਕੇ ਕਹਿੰਦੀ ਸੀ। ਹੁਣ ਉਹ ਬਣ ਗਈ ਸਰਕਾਰ, ਉਹ ਕਹਿੰਦੇ ਜੀ ਅਸੀਂ ਯਤਨ ਕਰ ਰਹੇ ਹਾਂ, ਸਾਡੇ ਯਤਨਾਂ ਨੂੰ ਕਾਫੀ ਬੂਰ ਪਿਆ। ਪਰੰਤੂ ਅਸੀਂ ਪੱਤਰਕਾਰ ਅੱਜ ਵੀ ਉਸ ਗੱਲ ਤੇ ਸਟੈਂਡ ਕਰਦੇ ਹਾਂ ਕਿ ਜਿਹੜਾ ਨਸ਼ਾ ਅੱਜ ਵਿਕ ਰਿਹਾ ਆ ਉਹ ਸਿਆਸੀ ਤੇ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਵਿਕ ਸਕਦਾ, ਭਾਵ ਕਿ ਜੇ ਵਿਕ ਰਿਹਾ ਉਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੀ ਹੈ। ਹੁਣ ਜਿਹੜਾ ਤੁਸੀਂ ਯਤਨਾਂ ਦਾ ਜ਼ਿਕਰ ਕੀਤਾ, ਦੇਖੋ ਯਤਨਾਂ ਦੇ ਵਿੱਚ ਤੇ ਮੀਟਿੰਗਾਂ ਨੇ, ਯਤਨਾਂ ਦੇ ਵਿੱਚ ਵੱਡੇ ਵੱਡੇ ਇਕੱਠ ਹੈ, ਕਦੇ ਕੋਈ ਮੁਹਿੰਮ ਆ ਗਈ, ਕਦੇ ਕੋਈ ਮੁਹਿੰਮ ਆ ਗਈ। ਮੈਂ ਬੀਤੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ ਕਿ ਜਿੰਨਾ ਚਿਰ ਗਰਾਊਂਡ ਪੱਧਰ ਤੇ ਉਹ ਤਸਵੀਰਾਂ ਨਜ਼ਰ ਨਹੀਂ ਆਉਣਗੀਆਂ, ਜਦੋਂ ਕਿਸੇ ਪਿੰਡਾਂ 'ਚੋਂ ਹਵਾ ਦੇ ਚੰਗੇ ਠੰਡੇ ਬੁੱਲੇ ਆਉਣ, ਪਤਾ ਲੱਗੇ ਕਿ ਵਾਕਈ ਨੌਜਵਾਨ ਨਸ਼ਾ ਨਹੀਂ ਕਰਦੇ, ਕੋਈ ਇੱਦਾਂ ਦੇ ਕਾਰੋਬਾਰ ਵਾਲੀ ਗੱਲ ਦੀ ਖਬਰਾਂ ਕੰਨਾਂ 'ਚ ਨਾ ਪੈਣ, ਉਹ ਤੇ ਅਸੀਂ ਇਸ ਪੰਜਾਬ ਤੇ ਰਹਿਣ ਵਾਲੇ ਹਾਂ, ਸਾਨੂੰ ਗਰਾਊਂਡ ਪੱਧਰ ਦੀ ਸੱਚਾਈ ਦਾ ਪਤਾ ਹੈ। ਤੁਸੀਂ ਪੰਜਾਬ ਦੇ ਕਿਸੇ ਹਿੱਸੇ 'ਚ ਅੱਜ ਵੀ ਟੈਲੀਫੋਨ ਦੀ ਘੰਟੀ ਖੜਕਾ ਕੇ ਪੁੱਛ ਲਓ ਕਿ ਭਾਈ ਤੁਹਾਡੇ ਖੇਤਰ 'ਚ ਨਸ਼ਾ ਵਿਕਦਾ ਕਿ ਨਹੀਂ ਵਿਕਦਾ, ਤੁਹਾਡੇ ਖੇਤਰ 'ਚ ਲੋਕ ਨਸ਼ਾ ਸੇਵਨ ਕਰਦੇ ਕਿ ਨਹੀਂ ਕਰਦੇ, ਉਹ ਕਹਿਣਗੇ ਯੈਸ ਕਰਦੇ ਹੈ। ਫਿਰ ਗਰਾਊਂਡ ਪੱਧਰ ਦੀ ਉਹ ਤਸਵੀਰ ਨਹੀਂ ਹੈ ਕਿ ਉਵੇਂ ਜਿਹੜੇ ਤੁਸੀਂ ਯਤਨਾਂ ਦਾ ਗੱਲ ਕਹੀ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀ ਉੱਚ ਪੱਧਰੀ ਮੀਟਿੰਗ ਲਈ ਹੈ ਪੁਲਿਸ ਅਫਸਰਾਂ ਦੀ, ਔਰ ਉਹਦੇ ਵਿੱਚ ਉਹਨਾਂ ਦੇ ਕੁਛ ਕੈਬਨਿਟ ਮੰਤਰੀ ਵੀ ਹਾਜ਼ਰ ਸੀਗੇ, ਔਰ ਉਸ ਮੀਟਿੰਗ 'ਚ ਫਿਰ ਇੱਕ ਵਾਰ ਸਖ਼ਤ ਹਦਾਇਤਾਂ ਦਿੱਤੀਆਂ ਕਿ ਭਾਈ ਨਸ਼ੇ ਦੇ ਖਿਲਾਫ਼ ਸਖ਼ਤੀ ਕਰੋ। ਹੁਣ ਇਹ ਸਖ਼ਤੀ ਵਾਕਿਆ ਹੀ ਸਖ਼ਤੀ ਹੈ ਜਾਂ ਕੇਵਲ ਤੇ ਕੇਵਲ ਇੱਕ ਬਿਆਨਬਾਜ਼ੀ ਵਾਲੀ ਸਖ਼ਤੀ ਹੈ, ਇਹ ਆਉਂਦੇ ਦਿਨਾਂ 'ਚ ਪਤਾ ਲੱਗੇ।
0: ਜੀ ਬਹੁਤ ਸ਼ੁਕਰੀਆ ਰਮੇਸ਼ ਜੀ। ਸੋ ਆਪਾਂ ਕਾਲਜ ਦੇ ਵੱਲ ਚੱਲੀਏ, ਬਹੁਤ ਸਾਰੀਆਂ ਕਾਲਜ ਨੇ, ਉਹਨੇ ਬਹੁਤ ਸਾਰੇ ਸਵਾਲ ਨੇ ਸਰੋਤਿਆਂ ਦੇ। ਜੀ ਰਮੇਸ਼ ਜੀ, ਆਪਾਂ ਚੱਲੀਏ ਕਾਲਜ ਦੇ ਵੱਲ ਜੀ, ਜੇ ਤੁਹਾਡੀ ਅੱਗੇ
1: ਜੀ ਸੰਤੂ ਸਾਹਿਬ ਜੀ
0: ਜੀ ਨੈਕਸਟ ਕਾਲ ਵੱਲ ਚੱਲੀਏ ਜੀ। ਗੁਰਭੇਜ ਸਿੰਘ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ।
8: ਮੇਰੀ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਪਹਿਲੀ ਵਾਰੀ ਕਾਲ ਕਰ ਰਿਹਾ ਜੀ ਆਪ ਜੀ ਨੂੰ, ਤੇ ਮੇਰਾ ਸਵਾਲ ਹੈ ਕਿ ਸੀ ਐਮ ਭਗਵੰਤ ਮਾਨ ਕਾਦੀਆਂ ਹਲਕੇ ਦੇ ਵਿੱਚ ਅਕਾਲੀ ਦਲ ਤੋਂ ਹਟੇ ਜਿਹੜਾ ਆਗੂ ਆ ਗੁਰਇਕਬਾਲ ਸਿੰਘ ਮਾਲ ਨੂੰ ਉਹਨੇ ਆਪਣੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਕੀਤਾ ਆ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ। ਹੁਣ ਉਹਦੇ ਨਾਲ ਜਿਹੜਾ ਜਗਰੂਪ ਸਿੰਘ ਸੇਖਵਾਂ ਸੀਗਾ ਕਾਦੀਆਂ ਹਲਕੇ ਤੋਂ, ਜਿਹੜੇ ਕਿ ਪਿੱਛੋਂ ਅਕਾਲੀ ਦਲ ਸੀਗੇ, ਉਹਦੀ ਕੀ ਟਿਕਟ ਦਾ ਬਣੇਗਾ? ਉਹਨੇ ਇਹ ਵੀ ਕਹਿਤਾ ਕਿ ਗੁਰਇਕਬਾਲ ਸਿੰਘ ਮਾਲ ਅੱਜ ਤੋਂ ਮੰਤਰੀਆਂ ਵਾਂਗ ਉਹਦੀ ਚੱਲੇਗੀ। ਇਹਦੇ ਨਾਲ ਜਗਰੂਪ ਸਿੰਘ ਸੇਖਵਾਂ ਤੇ ਮਾਲ ਦੇ ਵਿਚਕਾਰ ਕੋਈ ਤਕਰਾਰਬਾਜ਼ੀ ਆਏਗੀ ਜਾਂ ਸੀਟ ਫਿਰ ਜਗਰੂਪ ਸਿੰਘ ਸੇਖਵਾਂ ਦੀ ਗਈ, ਕਿਉਂਕਿ ਉਹ ਪਿੱਛੋਂ ਉਹਨਾਂ ਦਾ ਪਰਿਵਾਰ ਉਜਾਗਰ ਸਿੰਘ ਸੇਖਵਾਂ ਤੇ ਸੇਵਾ ਸਿੰਘ ਸੇਖਵਾਂ ਪਿੱਛੋਂ ਅਕਾਲੀ ਦਲ ਸੀਗੇ, ਬਟ ਇਹ ਜਗਰੂਪ ਸਿੰਘ ਸੇਖਵਾਂ ਆਮ ਆਦਮੀ ਪਾਰਟੀ 'ਚ ਹੋ ਗਿਆ ਸੀਗਾ। ਇੱਕ ਤੇ ਸਵਾਲ, ਦੂਸਰਾ ਹੁਣ ਅਕਾਲੀ ਦਲ ਪਾਰਟੀ ਜਿਹੜੀ ਆ ਇਹਦੇ ਨਾਲ ਨੁਕਸਾਨਦੇਹ ਵਿੱਚ ਆ, ਇੱਕ ਉਹਨਾਂ ਦਾ ਜਿਹੜਾ ਆਗੂ ਨਿਕਲ ਗਿਆ ਮਾਲ, ਔਰ ਤੀਸਰਾ ਜਿਹੜਾ ਮਾਲ ਆ ਇਹ ਇਹਨਾਂ ਨੂੰ ਅੰਮ੍ਰਿਤਸਰੀ ਵੱਜਦੇ ਨੇ ਆਪਣੇ ਏਰੀਏ ਦੇ ਵਿੱਚ, ਔਰ ਇੱਕ ਬਦਮਾਸ਼ਾਂ ਦੇ ਨਾਮ ਦੇ ਨਾਲ ਇਹਨਾਂ ਨੂੰ ਨਿਵਾਜਿਆ ਜਾਂਦਾ ਆ। ਸੋ ਮਤਲਬ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸੇ ਵੀ ਬੰਦੇ ਦਾ ਬੈਕਗਰਾਊਂਡ ਨਹੀਂ ਚੈੱਕ ਕਰਦੇ, ਸੋ ਇੱਦਾਂ ਹੀ ਆਪਣੀ ਜਿਹੜੀ ਪਾਰਟੀ ਦੇ ਵਿੱਚ ਲਈ ਜਾ ਰਹੇ, ਔਰ ਕਿੰਨਿਆਂ ਕੁ ਨੂੰ ਕੱਢਣਗੇ, ਕਿੰਨਿਆਂ ਕੁ ਨੂੰ ਆਪਣੇ 'ਚ ਵਾੜਨਗੇ। ਥੈਂਕ ਯੂ ਰਮੇਸ਼ ਜੀ, ਇਹਦੇ ਬਾਰੇ ਵਿਚਾਰ ਦਿਓ ਜੀ।
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਜਦੋਂ 2022 'ਚ ਵੋਟਾਂ ਪਈਆਂ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਰਇਕਬਾਲ ਸਿੰਘ ਮਾਲ ਜਿਹਦਾ ਜ਼ਿਕਰ ਕੀਤਾ, ਇਹਨੇ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜੀ ਸੀ, ਔਰ ਇਹਨਾਂ ਵਾਲੇ ਪਾਸਿਓਂ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਜਗਰੂਪ ਸਿੰਘ ਸੇਖਵਾਂ ਨੇ ਚੋਣ ਲੜੀ ਸੀ। ਆਮ ਆਦਮੀ ਪਾਰਟੀ ਦੀ ਉਸ ਖੇਤਰ 'ਚ ਸਥਿਤੀ ਇਹ ਰਹੀ ਸੀ ਕਿ ਉਹ ਤੀਜੇ ਨੰਬਰ 'ਤੇ ਆਈ ਸੀ, ਪਹਿਲੇ ਨੰਬਰ 'ਤੇ ਪ੍ਰਤਾਪ ਸਿੰਘ ਬਾਜਵੇ ਨੇ ਚੋਣ ਜਿੱਤ ਲਈ ਸੀ। ਵੋਟਾਂ ਦਾ ਤਾਂ ਨਹੀਂ ਮੈਨੂੰ ਯਾਦ, ਪਰੰਤੂ ਆਮ ਆਦਮੀ ਪਾਰਟੀ ਤੀਜੇ ਨੰਬਰ 'ਤੇ ਰਹੀ। ਹੁਣ ਗੱਲ ਇਹ ਆ ਕਿ ਸਰੋਤਿਓ, ਜਿਹੜਾ ਤੁਸੀਂ ਸਵਾਲ ਪੁੱਛਿਆ ਨਾ, ਇਹ ਸਵਾਲ ਇਕੱਲਾ ਕਾਦੀਆਂ 'ਤੇ ਨਹੀਂ ਲਾਗੂ ਹੁੰਦਾ, ਪੰਜਾਬ 'ਤੇ ਬਹੁਤ ਸਾਰੇ ਖੇਤਰ, ਸਾਰੇ ਨਹੀਂ, ਬਹੁਤ ਸਾਰੇ ਖੇਤਰ ਹੈ ਜਿੱਥੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਦੂਜੀ ਪਾਰਟੀ 'ਚੋਂ ਪੁੱਟ ਕੇ ਲਿਆਂਦਾ ਗਿਆ ਅਤੇ ਲਿਆਂਦਾ ਜਾ ਰਿਹਾ, ਟਿਕਟਾਂ ਵੀ ਦਿੱਤੀਆਂ, ਇਕੱਲਾ ਜਿਤਾਇਆ, ਚੋਣ ਨਹੀਂ ਜਿਤਾਈ, ਭਾਜਪਾ 'ਚੋਂ ਲਿਆਂਦੇ, ਜਲੰਧਰ 'ਚੋਂ ਚੋਣ ਲੜਾਈ, ਜਿਮਨੀ 'ਚੋਂ ਮੰਤਰੀ ਬਣਾਏ, ਉਹ ਕਿਹੜੇ ਚਿਹਰੇ ਤੁਹਾਨੂੰ ਨਹੀਂ ਭੁੱਲੇ ਆ, ਅਕਾਲੀ ਦਲ 'ਚੋਂ ਲੜਾ ਕੇ ਗਿੱਦੜਵਾਹਾ 'ਚ ਲਿਆਂਦੇ ਚੋਣ, ਜਿਮਨੀ 'ਚੋਂ ਲੜਾਈ, ਬੜੇ ਸਾਰੇ ਚਿਹਰੇ ਅਸੀਂ ਇੱਦਾਂ ਦੇ ਇੱਕ ਦੂਜੇ ਨੂੰ ਗਣਾ ਸਕਦੇ, ਚਾਹੇ ਲੋਕ ਸਭਾ, ਚਾਹੇ ਰਾਜ ਸਭਾ, ਚਾਹੇ ਦੂਜੇ ਦੀ। ਅਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਇਹ ਢੰਗ ਠੀਕ ਨਹੀਂ ਹੈ। ਦੂਜੀਆਂ ਪਾਰਟੀਆਂ 'ਚ ਚੱਲਦਾ ਸੀ, ਆਮ ਆਦਮੀ ਪਾਰਟੀ, ਮਾਫ਼ ਕਰਨਾ, ਸੱਚੀ ਗੱਲ ਹੈ ਕਿ ਦੂਜੀਆਂ ਪਾਰਟੀਆਂ ਨਾਲੋਂ 4 ਗੁਣਾ ਇਸ ਕੰਮ 'ਚ ਅੱਗੇ ਨਿਕਲ ਗਈ। ਜਿਹੜੀਆਂ ਦੂਜੀ ਪਾਰਟੀਆਂ 'ਤੇ ਸ਼ਬਦੀ ਵਾਰ ਕਰਦੀ, ਉਹਨਾਂ ਦੇ ਬਹੁਤ ਸਾਰੇ ਲੀਡਰ ਪੁੱਟ ਕੇ ਲਿਆਂਦੇ, ਬੀਤੇ ਸਮੇਂ 'ਚ ਟਿਕਟਾਂ ਦਿੱਤੀਆਂ, ਜਿਤਾਇਆ, ਕਿਸੇ ਨੂੰ ਮੰਤਰੀ ਬਣਾਇਆ, ਕਿਸੇ ਨੂੰ ਰਾਜ ਸਭਾ, ਜੋ ਵੀ ਕੀਤਾ, ਲੋਕ ਸਭਾ 'ਚ ਭੇਜਿਆ, ਬਹੁਤ ਕੁਛ ਕੀਤਾ। ਹੁਣ ਆ ਜਿਹੜਾ ਤੁਸੀਂ ਕਾਦੀਆਂ ਦਾ ਜ਼ਿਕਰ ਕੀਤਾ, ਤਾਂ ਬਹੁਤ ਸਿੱਧੀ ਪੱਧਰੀ ਗੱਲ ਹੈ ਕਿ ਉੱਥੇ ਗੁਰਇਕਬਾਲ ਮਾਲ ਹੁਣੀ ਅਤੇ ਜਗਰੂਪ ਸਿੰਘ ਸੇਖਪਾ ਹੁਣੀ ਆਮੋ ਸਾਹਮਣੇ ਹੋ ਗਏ ਆ, ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੈਗੀ। ਟਿਕਟ ਕਿਹਨੂੰ ਮਿਲਣੀ ਹੈ? ਦੇਖੋ, ਜੇ ਤਾਂ ਸੱਚਾ ਸ਼ਬਦ ਲਿਖਣਾ, ਉਹ 'ਚ ਕਈਆਂ ਨੂੰ ਲੱਗਣਾ ਕਿ ਪਤਾ ਨਹੀਂ ਝੂਠ ਬੋਲਦਾ, ਸੱਚਾ ਸ਼ਬਦ ਤਾਂ ਇਹੋ ਹੀ ਹੈ ਕਿ ਜਿਹੜਾ ਵੱਧ ਪੈਸੇ ਦੇਜੂਗਾ ਉਹਨੂੰ ਟਿਕਟ ਮਿਲ ਜਾਣੀ ਹੈ, ਕਿਉਂਕਿ ਜੇ ਕਾਬਲੀਅਤ ਪਰਖ ਨਹੀਂ ਹੋਵੇ ਤਾਂ ਕਾਬਲੀਅਤ ਤੇ ਭਾਈ ਫਿਰ ਦਰੀਆਂ ਵਿਛਾਉਣ ਵਾਲਿਆਂ ਦੀ ਪਰਖ ਹੋਣੀ ਆ, ਦੂਜੀ ਪਾਰਟੀਆਂ 'ਚੋਂ ਲਿਆਂਦਿਆਂ ਦੀ ਕਾਬਲੀਅਤ ਸਾਨੂੰ ਪਤਾ ਹੈ। ਇੱਕ ਪਾਸੇ ਅਸੀਂ ਅਕਾਲੀ ਦਲ ਨੂੰ ਗਾਲਾਂ ਕੱਢ ਰਹੇ ਹਾਂ, ਦੂਜੇ ਪਾਸੇ ਅਸੀਂ ਅਕਾਲੀ ਦਲ ਦੇ ਲਿਆ ਕੇ ਇੱਧਰ ਫਿੱਟ ਕਰ ਰਹੇ ਹਾਂ। ਸੋ ਮੈਂ ਦੂਜੀਆਂ ਪਾਰਟੀਆਂ 'ਤੇ ਤਾਂ ਜਿਸ ਕਰਕੇ ਨਹੀਂ ਕੱਸਦਾ, ਉਹਨਾਂ ਨੇ ਤਾਂ ਬੇੜਾ ਗਰਕ ਕਰ ਦਿੱਤਾ ਜਿੰਨਾ ਕਰਨਾ ਸੀ। ਆਮ ਆਦਮੀ ਪਾਰਟੀ ਤੋਂ ਇੱਕ ਉਮੀਦ ਸੀ, ਇਹ ਉਹ ਤੋਂ ਵੀ 4 ਕਦਮ ਅੱਗੇ ਹੈ। ਇਹ ਸਰੋਤਿਓ ਸਿਲਸਿਲਾ ਮਾੜਾ, ਇਹਦਾ ਵਿਰੋਧ ਕਰਨਾ ਚਾਹੀਦਾ, ਸਾਨੂੰ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰਨਾ ਚਾਹੀਦਾ ਅਤੇ ਜਿਹੜੇ ਟਪੂਸੀਆਂ ਮਾਰ ਕੇ ਇੱਧਰੋਂ ਉੱਧਰ ਜਾਂਦੇ ਉਹਨਾਂ ਦਾ ਵੀ ਵਿਰੋਧ ਕਰਨਾ ਚਾਹੀਦਾ।
0: ਸੋ ਬਿਲਕੁਲ ਜੀ, ਨਾਲ ਦੀਆਂ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਮੈਸੇਜ ਦੇ ਦਈਏ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਹੁਣ ਨਾ ਵਨ ਸਟੋਪ ਸ਼ੋਪ ਖੁੱਲ੍ਹ ਗਿਆ, ਹਾਰਡਵੇਅਰ 'ਤੇ ਤੁਸੀਂ ਇਨਵੈਂਟਰੀ ਲੈਣੀ ਆ, ਮਾਫ਼ ਕਰਨਾ, ਕੰਟਰੈਕਟਰ ਅਤੇ ਰੈਨੋਵੇਸ਼ਨ ਬਿਲਡਰ ਅਤੇ ਘਰ ਮਾਲਕਾਂ ਲਈ ਨਾ ਇੱਕ ਬਹੁਤ ਵੱਡੀ ਖੁਸ਼ਖਬਰੀ ਆ। ਤੁਸੀਂ ਬਿਲਡਿੰਗ ਅਤੇ ਰੈਨੋਵੇਸ਼ਨ ਦੀਆਂ ਲੋੜਾਂ ਦੇ ਲਈ ਹੁਣ ਤੁਸੀਂ ਵਧੀਆ ਸਪਲਾਈਜ਼ ਹਾਰਡਵੇਅਰਸ ਲੈਣੇ ਆ ਨਾ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖਣਾ। ਇੱਕੋ ਛੱਤ 'ਤੇ ਤੁਹਾਨੂੰ ਸਾਰਾ ਹੀ ਸਮਾਨ ਮਿਲ ਜਾਣਾ ਆ, ਪਲੰਬਿੰਗ ਸਪਲਾਈ, ਫਿਕਸਰ, HVAC ਜਾਂ ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ ਟੂਲਸ, ਹਾਰਡਵੇਅਰ, ਬਸ ਤੁਸੀਂ ਡਿਕਸੀ ਐਂਡ ਸਟੀਲ ਦੇ ਇੰਟਰਸੈਕਸ਼ਨ 'ਤੇ ਪਹੁੰਚ ਜਾਣਾ, ਖੁੱਲ੍ਹ ਚੁੱਕਿਆ ਆ ਬਹੁਤ ਵੱਡਾ, ਵਨ ਸਟੋਪ ਸ਼ੋਪ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਦੇਖ ਸਕਦੇ ਹੋ www.bestvaluebuildingsupplies.ca. ਕਿਸੇ ਵੀ ਤੁਸੀਂ ਖਾਸ ਇਲੈਕਟ੍ਰੀਕਲ, ਪਲੰਬਿੰਗ, ਫਲੋਰਿੰਗ ਜਾਂ ਕਿਸੇ ਹੋਰ ਹਾਰਡਵੇਅਰ ਦੇ ਇਨਕੁਆਇਰੀ ਹੈ ਕਿਸੇ ਸਮਾਨ ਦੀ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ ਡੋਟ ਸੀ 'ਤੇ ਜਾ ਕੇ ਦੇਖ ਸਕਦੇ ਹੋ. ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈ ਸਟੀਲ ਐਂਡ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ. ਸੋ 647-9650 647-9650 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ. ਸੋ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ. 1845, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ.
9: ਸਤਿ ਸ਼੍ਰੀ ਅਕਾਲ ਰਮੇਸ਼ ਜੀ. ਮੇਰਾ ਸਵਾਲ ਹੈ, ਦੋ ਕੁ ਦਿਨ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਅੰਮ੍ਰਿਤਸਰ ਸਾਹਿਬ ਆਏ ਸੀਗੇ ਅਤੇ ਉਹਨਾਂ ਨੇ ਬੜੇ ਪੰਜ ਮੁੱਖ ਐਲਾਨ ਕੀਤੇ ਸੀਗੇ, ਸਾਰੇ ਸ਼ਹਿਰ ਦੇ ਵਿੱਚ ਹੋਰਡਿੰਗਸ ਦੇ ਨਾਲ ਭਰਤੇ ਸੀ. ਇੱਕ ਵਿਸ਼ੇਸ਼ ਭਾਈਚਾਰੇ ਵਾਸਤੇ ਵਿਸ਼ੇਸ਼ ਪੈਕੇਜ ਦਿੱਤਾ ਸੀ. ਚਲੋ ਉਹਦੇ ਤਾਂ ਸਾਡਾ ਕੋਈ ਵਿਰੋਧ ਨਹੀਂ, ਦੇਣ ਜਮ ਜਮ ਦੇਣ, ਮੰਦਰ ਬਣਨ, ਉਹ ਵਧੀਆ ਗੱਲ ਹੈ. ਪਰ ਇਹਦੀ ਟਾਈਮਿੰਗ ਦੇ ਉੱਤੇ ਥੋੜ੍ਹਾ ਜਿਹਾ ਸ਼ੱਕ ਪੈਂਦਾ ਜੀ. ਜੀ ਇਹ ਕੀ ਇਹ ਟਾਈਮਿੰਗ ਸਹੀ ਸੀਗੀ ਇਸ ਟਾਈਮ ਅੰਮ੍ਰਿਤਸਰ ਦੀ ਧਰਤੀ 'ਤੇ ਜਾ ਕੇ ਇਹੋ ਜਿਹੇ ਐਲਾਨ ਕਰਨੇ? ਉੱਧਰੋਂ ਇੱਕ ਦਿਨ ਬਾਅਦ ਇਹਨਾਂ ਦਾ ਜਿਹੜਾ ਟਕਰਾਅ ਚੱਲ ਰਿਹਾ ਅਕਾਲ ਤਖ਼ਤ ਸਾਹਿਬ ਨਾਲ, ਉਧਰੋਂ ਲੁਧਿਆਣੇ ਦੇ ਵਿੱਚ ਪ੍ਰਵਾਸੀਆਂ ਦਾ ਸ਼ਕਤੀ ਪ੍ਰਦਰਸ਼ਨ ਹਥਿਆਰਾਂ ਨਾਲ ਕਰਨਾ, ਕੋਈ ਉਹਨਾਂ ਤੇ ਕਾਰਵਾਈ ਨਹੀਂ ਕਰਨੀ, ਉਧਰੋਂ ਆਪਣਾ ਇੱਕ ਸਿੱਖ ਨੌਜਵਾਨ ਬੱਚਾ ਮਾਰ ਦੇਣਾ ਕਿਰਚਾ ਮਾਰ ਮਾਰ ਕੇ ਪ੍ਰਵਾਸੀਆਂ ਵੱਲੋਂ, ਇਹ ਮਤਲਬ ਸਾਨੂੰ ਕੋਈ ਵਿਰੋਧ ਨਹੀਂ ਜੀ ਕਿਸੇ ਭਾਈਚਾਰੇ ਵਾਸਤੇ, ਉਹ ਸਾਡੇ ਵਾਸਤੇ ਵੀ ਕਰਨ, ਸਾਰਿਆਂ ਵਾਸਤੇ ਕਰਨ, ਇਹ ਕੋਈ ਵਿਰੋਧ ਨਹੀਂ. ਪਰ ਕੀ ਇਹ ਟਾਈਮਿੰਗ ਸਹੀ ਹੈ? ਕੀ ਇਹ ਕਿਸੇ ਸਾਡੇ ਭਾਈ ਜਿਹੜਾ ਪੰਜਾਬ ਦਾ ਹਿੰਦੂ ਸਿੱਖ ਭਾਈਚਾਰਾ ਹੈ ਉਹਦੇ 'ਚ ਕੋਈ ਟਕਰਾਅ ਦੀ ਸਥਿਤੀ ਤੇ ਨਹੀਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਾਂ ਉਹ ਸਿਸੋਦੀਆ ਵਾਲਾ ਜਿਹੜਾ ਬਿਆਨ ਦਾ ਸ਼ਾਮ ਦਾਮ ਦੰਡ ਭੇਡ ਲੜਾਈ ਝਗੜਾ ਕਤਲ ਇਹ ਕਿਤੇ ਉਹਦੇ ਤੇ ਪਹਿਰਾ ਤੇ ਨਹੀਂ ਦੇ ਰਹੇ? ਇਹ ਥੋੜੀ ਜਿਹੀ ਸ਼ੰਕਾ ਹੈ ਜੀ, ਇਹਦੇ ਬਾਰੇ ਆਪਣੀ ਜ਼ਰੂਰ ਟਿੱਪਣੀ ਕਰਿਓ. ਥੈਂਕ ਯੂ ਜੀ.
0: ਬਹੁਤ ਸ਼ੁਕਰੀਆ ਜੀ, ਔਰ ਬਹੁਤ ਆਈ ਥਿੰਕ ਵਾਜਬ ਸਵਾਲ ਇਹਨਾਂ ਦਾ. ਜੀ ਰਮੇਸ਼ ਜੀ,
1: ਦੇਖੋ ਗੱਲ ਇਹ ਆ, ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਕਿਸੇ ਧਰਮ ਦਾ ਨਾ ਤੁਸੀਂ ਵਿਰੋਧੀ ਹੋ, ਨਾ ਮੈਂ ਵਿਰੋਧੀ ਹਾਂ, ਨਾ ਸਾਡੇ ਬਹੁਤ ਸਾਰੇ ਸਰੋਤੇ ਵਿਰੋਧੀ ਹੈ, ਨਾ ਹੋਣਾ ਚਾਹੀਦਾ ਹੈ. ਪਰੰਤੂ ਜਿਸ ਮੁੱਦੇ ਤੇ ਅਸੀਂ ਗੱਲ ਕਰਨ ਲੱਗੇ ਹਾਂ ਉਹ ਹੈ ਇੱਕ ਖਿੱਤੇ ਦੀ ਗੱਲ, ਜਿਸ ਖਿੱਤੇ ਦਾ ਨਾਂ ਪੰਜਾਬ ਹੈ. ਤੇ ਜਦੋਂ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਨੀ ਹੈ ਕਿ ਪੰਜਾਬ ਸੁਖੀ ਕਿਵੇਂ ਰਹੇਗਾ, ਹੱਸਦਾ ਵਸਦਾ ਕਿਵੇਂ ਰਹੇਗਾ, ਤੇ ਫਿਰ ਟਿੱਪਣੀ ਕਰਨੀ ਜਿਹੜੀ ਪੈਣੀ ਹੈ ਤੇ ਸੱਚੀ ਕਰਨੀ ਪੈਣੀ ਹੈ, ਉਹ ਚਾਹੇ ਕਿਸੇ ਨੂੰ ਚੁੱਭੇ. ਮੈਂ ਇੱਥੋਂ ਹੀ ਸ਼ੁਰੂ ਕਰ ਦਿੰਦਾ ਕਿ ਤੁਸੀਂ ਕਿਹਾ ਇਤਰਾਜ਼ ਕੋਈ ਨਹੀਂ, ਮੈਨੂੰ ਤੇ ਇਤਰਾਜ਼ ਹੈ ਵੀ ਜਿਹੜੇ ਇਹ ਸਿਆਸੀ ਲੋਕ ਦਿੱਲੀ ਤੋਂ ਆਵੇ, ਚਾਹੇ ਉਹ ਪੰਜਾਬ ਚੋਂ ਹੀ ਆਵੇ, ਚਾਹੇ ਰਾਜਸਥਾਨ ਚੋਂ ਆਏ, ਚਾਹੇ ਜੰਮੂ ਕਸ਼ਮੀਰ ਵਾਲੇ ਪਾਸਿਓਂ ਆ ਜਾਏ, ਜਿਹੜਾ ਆ ਕੇ ਸਰਕਾਰ ਦੇ ਪੈਸੇ ਦੇ ਨਾਲ ਮੰਦਰਾਂ ਦਾ ਐਲਾਨ ਕਰੇਗਾ, ਮਸਜਿਦਾਂ ਦਾ ਐਲਾਨ ਕਰੇਗਾ, ਗੁਰਦੁਆਰਿਆਂ ਦਾ ਐਲਾਨ ਕਰੇਗਾ, ਮੈਂ ਨਿੱਜੀ ਤੌਰ ਤੇ ਵਿਰੋਧੀ ਹਾਂ. ਮੈਨੂੰ ਲੱਗਦਾ ਕਿ ਇਹ ਕੰਮ ਸਰਕਾਰ ਦਾ ਹੈ ਹੀ ਨਹੀਂ, ਨਾ ਕਿਸੇ ਧਰਮ ਨੇ ਮੰਗ ਕੀਤੀ ਕਿ ਸਾਡੇ ਮੰਦਰ ਨੂੰ ਤੁਸੀਂ ਇੱਕ ਨਿਰਮਾਣ ਕਰਕੇ ਦਿਓ, ਸਾਡੇ ਗੁਰਦੁਆਰੇ ਦਾ ਨਿਰਮਾਣ ਕਰਕੇ ਦਿਓ. ਉਹ ਤੇ ਇਹੀ ਕਹਿੰਦੇ ਕਿ ਰੱਬ ਦੇ ਵਾਸਤੇ ਸਾਡੇ ਢਾਓ ਨਾ, ਅਸੀਂ ਬਣਾ ਆਪੇ ਹੀ ਲਾਵਾਂਗੇ. ਘੱਟੋ ਘੱਟ ਤੁਸੀਂ ਉਹ 'ਚ ਦਖਲ ਅੰਦਾਜ਼ੀ ਨਾ ਕਰੋ, ਘੱਟੋ ਘੱਟ ਤੁਸੀਂ ਉਹਦੇ ਵਿੱਚ ਆ ਕੇ ਆਪਣੀਆਂ ਹਦਾਇਤਾਂ ਨਾ ਜਾਰੀ ਕਰੋ. ਸੋ ਇਸ ਕਰਕੇ ਮੈਂ ਤੇ ਨਿੱਜੀ ਤੌਰ ਤੇ ਸਮਝਦਾ ਕਿ ਇਹ ਸਰਕਾਰ ਦਾ ਐਲਾਨ ਜਿਹੜਾ ਇੱਕ ਵਿਸ਼ੇਸ਼ ਭਾਈਚਾਰੇ ਨੂੰ ਖੁਸ਼ ਕਰਕੇ ਵੋਟਾਂ ਬਟੋਰਨ ਦਾ ਐਲਾਨ ਹੈ, ਬੜਾ ਸਿੱਧਾ ਪੱਧਰਾ. 1 ਅਗਸਤ, ਹੁਣ ਤੇ ਚਲੋ ਜੁਲਾਈ ਆਉਣਾ ਹੈ, 1 ਅਗਸਤ ਤੋਂ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਆ, ਕੇਜਰੀਵਾਲ ਸਾਹਿਬ ਨੇ ਕਿਹਾ ਹੈ, ਹਮਾਰੇ ਰਾਮ ਇੱਕ ਨਾਟਕ ਹੈ ਜਿਹਦੀ ਪੇਸ਼ਕਾਰੀ ਹੋਵੇਗੀ, ਇਤਰਾਜ਼ ਫਿਰ ਕੋਈ ਨਹੀਂ. ਪਰੰਤੂ ਸਰਕਾਰ ਦੀ ਡਿਊਟੀ ਥੋੜਾ ਹੈ ਕਿ ਉਹ ਧਾਰਮਿਕ ਨਾਟਕ ਕਲੀ ਕਲੀ ਖੜਾਵੇ. ਇੱਥੇ ਤੇ ਬਹੁਤ ਸਾਰੇ ਲੋਕ ਹੈ, ਮਾਫ਼ ਕਰਨਾ, ਇਹ ਠੀਕ ਹੈ, ਕਿਸੇ ਨੂੰ 1000 ਦਾ ਲਾਰਾ, ਕਿਸੇ ਨੂੰ 1100 ਦਾ ਲਾਰਾ, ਕਿਸੇ ਨੂੰ 1500 ਰੁਪਏ ਪੈਨਸ਼ਨ ਹੈ, ਲੋਕਾਂ ਨੂੰ ਚੋਗੇ ਲਾ ਦਿੱਤੇ, ਰੁਜ਼ਗਾਰ ਦਾ ਗੱਲ ਕਰੋ ਤੇ ਤੁਸੀਂ ਜਿਹੜਾ ਸਾਰੇ ਕਾਸੇ ਦਾ. ਫਿਰ ਫਲਾਨੀ ਮੰਦਿਰ ਦੇ ਲਈ 80 ਕਰੋੜ ਨਵੀਨੀਕਰਨ ਦੇ ਲਈ ਮੈਨੂੰ, ਮੈਂ ਫਿਰ ਕਹਾਂ ਕਿ ਮੈਨੂੰ ਇਤਰਾਜ਼ ਕਲਾ ਮੰਦਿਰ ਤੇ ਨਹੀਂ ਹੈ, ਜੇ ਇਹ ਐਲਾਨ ਕਿਸੇ ਗੁਰਦੁਆਰੇ ਜਾਂ ਮਸਜਿਦ ਲਈ ਕੀਤਾ ਹੁੰਦਾ ਮੈਂ ਫਿਰ ਵੀ ਇਹੀ ਟਿੱਪਣੀ ਕਰਨੀ ਸੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਤੇ ਪੈਸੇ ਤੇ ਆ ਕੇ ਵੋਟਾਂ ਬਟੋਰਦੇ ਹੋ ਧਰਮ ਦੀ ਰਾਜਨੀਤੀ ਕਰਕੇ, ਔਰ ਦੂਜਾ ਸਰੋਤ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ, ਬਾਕੀ ਪੰਜਾਬ ਦੇ ਵਿੱਚ ਇਹ ਚੀਜ਼ ਇਸ ਵੇਲੇ ਵੱਧ ਫੁੱਲ ਰਹੀ ਹੈ. ਮੈਂ ਕਿਸੇ ਪਾਰਟੀ ਤੇ ਦੋਸ਼ ਨਹੀਂ ਲਾਵਾਂਗਾ, ਪਰੰਤੂ ਚੀਜ਼ ਕੀ ਵੱਧ ਫੁੱਲ ਰਹੀ ਮੈਂ ਉਹ ਜ਼ਰੂਰ ਕੰਨਾਂ 'ਚ ਪਾਵਾਂਗਾ. ਪੰਜਾਬ ਦੇ ਇੱਕ ਭਾਈਚਾਰੇ ਨੂੰ ਜਿਸ ਦਾ ਨਾਮ ਹਿੰਦੂ ਭਾਈਚਾਰਾ ਹੈ, ਉਹਨਾਂ ਨੂੰ ਡਰਾਇਆ ਜਾ ਰਿਹਾ ਕਿ ਪੰਜਾਬ ਸੁਰੱਖਿਅਤ ਨਹੀਂ ਹੈ. ਤੇ ਸੁਰੱਖਿਅਤ ਕੀ ਨਹੀਂ ਹੈ? ਕਿਉਂਕਿ ਸੁਰੱਖਿਅਤ ਕਿ ਨਹੀਂ ਹੈ ਤੇ ਭਾਵ ਹੈ ਕਿ ਮੌਕੇ ਦੀ ਸਰਕਾਰ ਨਾਲ ਕਮੀ ਹੈ, ਪਿਛਲੀਆਂ ਸਰਕਾਰਾਂ ਨਾਲ ਕਮੀ ਹੈ, ਤੇ ਸਾਨੂੰ ਵੋਟ ਪਾਓ, ਅਸੀਂ ਇੱਕ ਬਦਲ ਹਾਂ ਪੰਜਾਬ ਦਾ. ਇੱਕ ਵਿਸ਼ੇਸ਼ ਭਾਈਚਾਰੇ ਨੂੰ ਡਰਾ ਕੇ ਉਹ ਵੋਟਾਂ ਦੂਜੇ ਪਾਸੇ ਤੋਂ ਹਟਾ ਕੇ ਆਪਣੇ ਪਾਲੇ ਪਾਸੇ ਖੜਨ ਦਾ ਵੀ ਯਤਨ ਹੈਗਾ. ਸੋ ਬਹੁਤ ਕੁਛ ਚੱਲ ਰਿਹਾ, ਅਲਰਟ ਰਹੀਏ, ਸਮਝੀਏ, ਡਟ ਕੇ ਉਹ ਚੀਜ਼ਾਂ ਦਾ ਵਿਰੋਧ ਕਰੀਏ ਜਿਹੜੀਆਂ ਚੀਜ਼ਾਂ ਸਮਾਜ ਪੱਖੀ ਨਾ ਹੋ ਕੇ ਇਹਨਾਂ ਦੀ ਸਿਆਸਤ ਪੱਖੀ ਹੈ. ਐਵੇਂ ਅਸੀਂ ਨਾ ਵਿੱਚ ਅੜੀਏ ਕਿ ਨਾ ਜੀ ਆਹ ਕਹਿਤਾ ਸ਼ਾਇਦ ਸਾਨੂੰ ਦੂਜਾ ਧਰਮ ਵਾਲਾ ਮਾੜਾ ਕਹੇਗਾ, ਮੈਨੂੰ ਲੱਗਦਾ ਕਿ ਹਲਕੀ ਫੁਲਕੀ ਟਿੱਪਣੀ ਕਰਨ ਦਾ ਵੇਲਾ ਆ ਚੁੱਕਾ ਹੈ।
0: ਜੀ ਬਿਲਕੁਲ, ਮੈਨੂੰ ਲੱਗਦਾ ਕਿ ਸਰਕਾਰਾਂ ਦਾ ਕੰਮ ਨਹੀਂ ਹੈ ਕਿ ਤੁਹਾਨੂੰ ਬੱਸਾਂ ਦੇ ਕੇ ਤੀਰਥ ਸਨਾਨਾਂ 'ਤੇ ਭੇਜਣਾ ਜਾਂ ਮੰਦਰਾਂ ਨੂੰ ਮੰਦਰਾਂ ਦੇ ਉੱਪਰ ਕੋਈ ਕਿੰਤੂ ਪਰੰਤੂ ਕਰਨਾ ਜਾਂ ਮੰਦਰਾਂ ਦੇ ਉੱਪਰ ਉਹਨਾਂ ਦੀਆਂ ਉਸਾਰੀਆਂ ਕਰਵਾਉਣੀਆਂ। ਉਹਨਾਂ ਦਾ ਕੰਮ ਆ ਐਜੂਕੇਸ਼ਨ ਸਿਸਟਮ ਵੱਲ, ਚਾਹੇ ਕੋਈ ਕਿਸੇ ਵੀ ਧਰਮ ਦੀ ਉਹ ਕਰ ਰਿਹਾ, ਤਾਂ ਮੈਨੂੰ ਲੱਗਦਾ ਕਿ ਇਹ ਵੋਟਾਂ ਦਾ ਇਹ ਨਵਾਂ ਇੱਕ ਸ਼ੜਯੰਤਰ ਹੈ, ਲੋਕਾਂ ਨੂੰ ਸਮਝਣਾ ਚਾਹੀਦਾ ਆ। ਸੋ 905-673-9533-7 ਅਮਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਜੀ ਸਰ, ਸਤਿ ਸ਼੍ਰੀ ਅਕਾਲ ਜੀ।
10: ਜਿਹੜਾ ਰਾਮ ਦਾ ਅਮਰੀਕਾ ਦਾ ਇਸ਼ੂ ਚੱਲਦਾ ਨਾ, ਇਹਨੇ ਅਮਰੀਕਾ ਨੇ ਦੇਖੋ ਹਟਣਾ ਨੀ, ਜਿਹੜੀ ਦੀ ਹਿਸਟਰੀ ਆ ਅੱਜ ਤੱਕ ਜਿਹਦੇ ਪਿੱਛੇ ਪੈ ਜਾਂਦਾ ਨਾ, ਇਹ ਉਹਨੂੰ ਢਾ ਕੇ ਸਾਹ ਲੈਂਦਾ ਆ। ਹੁਣ ਕਿੰਨੇ ਨੇ ਆਪਣੇ ਕੀ ਰਸ਼ੀਆ ਦੇਖ ਲਓ, ਅਵੈਨਜੂਏਲਾ ਦੇਖ ਲਓ, ਇਰਾਕ ਦੇਖ ਲਓ, ਆਹ ਜਿਹੜਾ 2-2.5 ਦਿਨ ਦਾ ਸਮਝੌਤਾ ਕਰਕੇ ਉਹ ਜਿਹੜਾ ਲਾਂਘੇ ਚੋਂ ਇੱਕ ਸ਼ੇਪੇ ਨੇ ਲੰਘਾ ਦਿੱਤੇ ਜਿਹੜੇ ਸਟੱਕ ਹੋਏ ਸੀਗੇ। ਹੁਣ ਇਹਦੇ ਜਿਹੜੀ ਸਲੇਟ ਕਰਦੇ ਸੀ, ਇਹ ਕੋਸ਼ਿਸ਼ ਕਰ ਰਿਹਾ ਵੀ ਮੈਂ ਇਹਨਾਂ ਨੂੰ ਆਪੋ ਚ ਲੜਾਵਾਂ। ਜਿੱਦਾਂ ਹੁਣ ਉਹਨਾਂ ਨੂੰ ਕਹਿੰਦਾ ਨਾ ਵੀ ਤੁਸੀਂ ਆਪੇ ਹੀ ਆਪਣੀ ਰੱਖਿਆ ਆਪ ਕਰੋ, ਉਹਨਾਂ ਨੂੰ ਹਥਿਆਰ ਕਹਿੰਦਾ ਮੇਰੇ ਕੋਲ ਲੈ ਲਓ। ਇਹਨੇ ਆਪੋ ਲੜਾ ਕੇ ਮਰਾ ਕੇ ਜਦੋਂ ਉਹਨਾਂ ਦੀ ਬੱਸ ਹੋ ਗਈ ਨਾ ਆਪੋ ਚ ਲੜ ਲੜ ਕੇ, ਫਿਰ ਇਹਨੇ ਜਾ ਕੇ ਉੱਥੇ ਕਬਜ਼ਾ ਸਾਰੇ ਦੇ ਕਰ ਲੈਣਾ। ਬਾਕੀ ਦੱਸੋ ਤੁਸੀਂ ਇਹਦੇ ਬਾਰੇ ਕਿੱਦਾਂ
0: ਦੋਗੇ? ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਸਰ ਨਿਮੇ ਜੀ,
1: ਦੇਖੋ ਅਮਰੀਕਾ ਦੀਆਂ ਇਹੋ ਜਿਹੀਆਂ ਨੀਤੀਆਂ ਬਾਰੇ ਦੂਜੇ ਦੇਸ਼ਾਂ 'ਚ ਦਖਲ ਅੰਦਾਜ਼ੀ, ਦੂਜੇ ਦੇਸ਼ਾਂ 'ਚ ਜਾ ਕੇ ਆਪਣੀਆਂ ਬਸਤੀਆਂ ਵਿਛਾਉਣੀਆਂ, ਆਪਣੇ ਫੌਜੀ ਟਿਕਾਣੇ ਬਣਾਉਣੇ, ਹਮਲੇ ਕਰਨੇ ਕਰਵਾਉਣੇ, ਚੁੱਕ ਦੇਣੀ, ਇਹ ਅਮਰੀਕਾ ਦੀ ਆਦਤ ਬਹੁਤ ਪੱਕੀ ਹੋ ਚੁੱਕੀ ਹੈ। ਇਸ ਕਰਕੇ ਸਰੋਤਿਓ, ਜਿਹੜੀ ਤੁਸੀਂ ਟਿੱਪਣੀ ਕੀਤੀ ਹੈ, ਤੇ ਕੋਈ ਇਤਰਾਜ਼ ਨਹੀਂ। ਅਮਰੀਕਾ ਦਾ ਸੱਚੋ ਹੀ ਸੱਚ ਹੈ ਜਦੋਂ ਇਹੋ ਜਿਹੇ ਪੁੱਠੇ ਕੰਮਾਂ ਦੀ ਗੱਲ ਕਰਦੇ। ਅਮਰੀਕਾ, ਮੈਂ ਬਹੁਤ ਵਾਰੀ ਟਿੱਪਣੀ ਕਰ ਚੁੱਕਾ, ਪਰੰਤੂ ਹੁਣ ਅਮਰੀਕਾ ਦੇ ਬਾਰੇ ਕਦੇ ਅਸੀਂ ਤੁਸੀਂ ਇਸ ਢੰਗ ਦੇ ਨਾਲ ਚਰਚਾ ਹੀ ਨਹੀਂ ਕਰਦੇ ਸੀ। ਅਮਰੀਕਾ ਨੂੰ ਅਸੀਂ ਕਦੇ ਕਟਹਿਰੇ 'ਚ ਨਹੀਂ ਖੜਾ ਕੀਤਾ ਸੀ। ਦੁਨੀਆ ਦੇ ਮੀਡੀਆ ਦੇ ਇੱਕ ਹਿੱਸੇ ਨੇ ਆ ਇਰਾਨ ਵਰਸਸ ਅਮਰੀਕਾ ਜੰਗ 'ਚ ਅਮਰੀਕਾ ਨੂੰ ਵੀ ਮੀਡੀਆ ਜਿਹੜਾ ਕਟਹਿਰੇ 'ਚ ਖੜਾ ਕੀਤਾ। ਦੁਨੀਆ ਨੂੰ ਛੱਡ ਦਿਓ, ਅਮਰੀਕਾ ਮੁਲਕ ਦੇ ਆਪਣੇ ਲੋਕਾਂ ਨੇ ਆਪਣੀ ਦੇਸ਼ ਦੀ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਕਿ ਤੂੰ ਕੀ ਆ ਤੀਜੇ ਦਿਨ ਪੰਗਾ ਪਾ ਰੱਖਦਾ, ਅਸੀਂ ਨਹੀਂ ਲੜਨਾ ਲੁੜਨ। ਸੋ ਇਸ ਕਰਕੇ ਇਹ ਅਮਰੀਕਾ ਸੰਭਲ ਜਾਏਗਾ, ਸਮਝ ਜਾਏਗਾ, ਚੰਗੀ ਗੱਲ ਹੈ। ਇਹ ਠੀਕ ਹੈ ਕਿ ਅੱਜ ਦੇ ਸਮੇਂ ਉਵੇਂ ਹੀ ਚੱਲ ਰਿਹਾ ਜਿਵੇਂ ਤੁਸੀਂ ਟਿੱਪਣੀ ਕੀਤੀ ਹੈ, ਪਰੰਤੂ ਇਹ ਚੀਜ਼ ਸਦਾ ਨਹੀਂ ਚੱਲਦੀ ਹੁੰਦੀ। ਇਹ ਹੁਣ ਡੋਨਲਡ ਟਰੰਪ ਸਾਹਿਬ ਸਮਝਦੇ ਆ ਕਿ ਸਮਝ ਜਾਣ, ਨਹੀਂ ਤੇ ਭਾਈ ਸਦਾ ਐ ਨਹੀਂ ਚੱਲਦਾ ਹੁੰਦਾ ਕਿ ਤੂੰ ਹੀ ਜਿਹੜਾ ਸਾਮਰਾਜਵਾਦ ਰਹੇ।
0: ਸੋ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਪ੍ਰਿਤਪਾਲ ਜੀ, ਤੁਸੀਂ ਆਉਣੇ ਰਹੋ ਜੀ। ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ।
11: ਹੈਲੋ
0: ਜੀ ਸਰ, ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਸਾਡੇ ਤੱਕ। ਜੀ ਜੀ ਸਰ ਜੀ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ
11: ਪੰਜਾਬ ਅਸੈਂਬਲੀ ਦੀਆਂ ਸੀਟਾਂ 117 ਨੇ ਤੇ ਇਹਦਾ 50% ਯਾਨੀ ਮੈਜੋਰਟੀ ਜਿਹੜੀ ਮਿਨੀਮਮ ਮੈਜੋਰਟੀ ਆ ਉਹ 9 ਸੀਟਾਂ ਨਾਲ ਬਣ ਰਹੀ ਹੈ। ਅਕਾਲ ਤਖ਼ਤ ਦੇ ਜਿਹੜੇ ਹਾਜ਼ਰ ਹੋਏ ਨੇ ਮਤਲਬ MLA ਜਾਂ ਮਿਨਿਸਟਰ ਕੀ ਉਹ 9 ਘੱਟ ਸਨ ਜਾਂ ਉੱਪਰ ਸਨ? ਜੇ ਤੇ ਜ਼ਿਆਦਾ ਸਨ ਤੇ ਫਿਰ ਤੇ ਪੰਜਾਬ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਅਕਾਲ ਤਖ਼ਤ ਦੀ ਗੱਲ ਤੇ ਇਹਨਾਂ ਨੂੰ ਜਿਹੜਾ ਬਿੱਲ ਹੈ ਉਹ ਵਾਪਸ ਲੈਣਾ ਚਾਹੀਦਾ, ਉਹਦੇ ਤਰਮੀਮਾਂ ਕਰਨੀਆਂ ਚਾਹੀਦੀਆਂ ਨੇ। ਤੁਹਾਡਾ ਕੀ ਖਿਆਲ ਹੈ, ਕਿੰਨੀ ਤਾਦਾਦ ਸੀ ਜਿਹੜੀ ਉੱਥੇ ਹਾਜ਼ਰ ਹੋਏ ਨੇ ਅਕਾਲ ਤਖ਼ਤ ਦੇ?
0: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਦੇਖੋ ਐਗਜੈਕਟ ਗਿਣਤੀ ਤੇ ਤਾਜ਼ਾ ਮੇਰੇ ਕੋਲ ਨਹੀਂ ਪਹੁੰਚੀ, ਸੱਚੀ ਗੱਲ ਹੈ। ਦੂਜੀ ਗੱਲ ਇਹ ਹੈ ਕਿ

0: ਜਿਹੜੇ ਵਿਧਾਇਕ ਅੰਦਰ ਖੜ ਕੇ ਗੱਲ ਕਹਿ ਗਏ ਆ ਔਰ ਬਾਹਾਂ ਖੜੀਆਂ ਕਰਕੇ ਹੱਥ ਖੜੇ ਕਰਕੇ ਸਹਿਮਤੀ ਦੇ ਆਏ ਆ, ਤੇ ਮੈਨੂੰ ਲੱਗਦਾ ਰੋਕ ਲੱਗਣੀ ਚਾਹੀਦੀ। ਮੈਂ ਤਾਂ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੱਥੇ ਅੱਜ ਜਿਸ ਥਾਂ ਤੇ ਜਿਸ ਕਚਹਿਰੀ ਤੇ ਫੈਸਲਾ ਹੋਇਆ ਰੋਕ ਲੱਗਣੀ ਚਾਹੀਦੀ। ਤੇ ਜੇ ਮੇਰਾ ਦਾਅਵਾ ਝੂਠਾ ਨਿਕਲਦਾ ਤੇ ਉਹ ਮੇਰਾ ਦਾਅਵਾ ਨਹੀਂ ਝੂਠਾ ਨਿਕਲਦਾ, ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਘਟਨਾਕ੍ਰਮ ਹੋਵੇਗਾ। ਫਿਰ ਉੱਥੇ ਚਰਚਾ ਕਰਾਂਗੇ ਕਿ ਕਿਹੜੇ ਪਾਸੇ ਨੂੰ ਗੱਲ ਤੁਰ ਪਈ ਹੈ। ਮੈਨੂੰ ਤਾਂ ਲੱਗਦਾ ਕਿ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹੜੀ ਮਾਨ ਸਰਕਾਰ ਹੈ ਹੁਣ ਇੱਥੇ ਕੋਈ ਨਾ ਕੋਈ ਕਾਰਵਾਈ ਯਕੀਨਨ ਕਰੇਗੀ।
1: ਬਿਲਕੁਲ ਜੀ। ਸੋ ਇੱਕ ਮੈਸੇਜ ਤੁਹਾਨੂੰ ਦੇ ਦਈਏ, ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਕਵਰੇਜ ਅਤੇ ਭਵਿੱਖ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਤੁਸੀਂ ਲਾਈਫ ਇੰਸ਼ੋਰੈਂਸ ਲੈਣ ਬਾਰੇ ਸੋਚ ਰਹੇ ਸੀ ਤਾਂ ਤੁਸੀਂ ਮੋਨਾ ਮਹਿੰਗੀ ਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 416-509-1509 ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਲੈਣੀ ਹੈ ਤਾਂ ਵੀ ਤੁਸੀਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡੇ ਸੱਜਣ ਮਿੱਤਰ ਪਿਆਰੇ ਇੰਡੀਆ ਤੋਂ ਕੈਨੇਡਾ ਦੀ ਧਰਤੀ 'ਤੇ ਘੁੰਮਣ ਆਏ ਹੋਣੇ ਆ, ਟਰੈਵਲ ਇੰਸ਼ੋਰੈਂਸ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਜਾਂ ਤੁਹਾਡੇ ਪੇਰੈਂਟਸ ਇੰਡੀਆ ਤੋਂ ਆਉਣਾ ਚਾਹੁੰਦੇ ਨੇ ਜਾਂ ਆ ਚੁੱਕੇ ਨੇ ਅਤੇ ਉਹਨਾਂ ਵਾਸਤੇ ਸੁਪਰ ਵੀਜ਼ਾ ਦੀ ਜੇ ਤੁਸੀਂ ਇੰਸ਼ੋਰੈਂਸ ਲੈਣੀ ਆ ਤਾਂ ਤੁਸੀਂ ਮੋਨਾ ਮਹਿੰਗੀ ਜੀ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ। 416-509-1509-416-509-1509। ਨਾਲ ਦੀ ਨਾਲ ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ ਜੀ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਅੱਜ ਦੇ ਪ੍ਰਾਈਜ਼ ਲੌਕ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਆਪਣੀਆਂ ਸੇਵਾਵਾਂ ਆਪਣੇ ਹੱਥੀਂ ਆਪ ਕਰਕੇ ਜਾਣਾ ਚਾਹੁੰਦੇ ਹੋ, ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲ ਮੁਸ਼ਕਲਾਂ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ, ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਫਿਊਨਲ ਅਤੇ ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਸੋ ਬਰੈਂਪਟਨ ਕ੍ਰੈਮਟੋਰੀਅਮ 905-458-2222 905-458-2222 ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਚਵੰਤ ਭੱਟੀ ਜੀ, ਤੁਸੀਂ ਆਉਣੇ ਰਹੋ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਧੰਨਵਾਦ ਵੀਰ ਜੀ, ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ। ਤੇ ਰਮੇਸ਼ ਜੀ, ਛੋਟੇ ਛੋਟੇ ਦੋ ਕੁਐਸਚਨ ਮੈਂ ਛੇਤੀ ਨਿਬੇੜ ਦੂੰਗਾ। ਭਾਣੇ ਪਹਿਲਾਂ ਤਾਂ ਉਹ ਸਿਆਣਿਆਂ ਦੀ ਕਹਾਵਤ ਹੈ ਵੀ ਕੋਹ ਨਾ ਚੱਲੀ ਤੇ ਬਾਬਾ ਤੇ ਆਈ ਵਾਲੀ ਗੱਲ ਹੋ ਗਈ ਆ ਬੀਜੇਪੀ ਦੇ ਨਾਲ ਤੇ ਰਾਮ ਮੰਦਿਰ ਦੇ ਨਾਲ, ਬਈ ਇਹਦੇ ਵਿੱਚ ਉਹ 8 ਜਾਣਿਆਂ ਦਾ ਅਸਤੀਫਾ ਜਾਂ ਉਹਨਾਂ ਨੂੰ ਕੈਦ ਕਰਨਾ ਉਹ ਮੇਰੇ ਖਿਆਲ ਤਾਂ ਗਲਤ ਆ। ਉਸ ਟਾਈਮ ਆਪਣੇ ਮੋਦੀ ਜੀ ਨੂੰ ਤੇ ਜੋਗੀ ਜੀ ਨੂੰ, ਇਹਨਾਂ ਦੋਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜਿਹੜੇ ਇਹ ਕਹਿੰਦੇ ਸੀ ਵੀ ਰਾਮ ਲੱਲਾ ਲਾਏਗੇ ਤਾਂ ਭਾਜਪਾ ਸਰਕਾਰ ਬਣਾਏਗੇ, ਤੇ ਉਹ ਕਾਹਤੋਂ ਨੀ ਬੋਲ ਰਹੇ। ਉਹਨਾਂ ਨੂੰ ਅਸਤੀਫਾ ਸਰਕਾਰ ਤੋਂ ਉਹਨਾਂ ਨੂੰ ਉਹਨਾਂ ਦਾ ਅਸਤੀਫਾ ਮੰਗਣਾ ਚਾਹੀਦਾ। ਇੱਕ ਦੱਸਿਓ ਵੀ ਇੱਕ ਅੰਮ੍ਰਿਤਸਰ ਦੇ ਵਿੱਚ ਤੁਸੀਂ ਉਹ ਖਬਰ ਚੰਗੀ ਤਰ੍ਹਾਂ ਕਲੀਅਰ ਨਹੀਂ ਕੀਤੀ ਵੀ ਜਿਹੜਾ ਇੱਕ ਬੀਜੇਪੀ ਜਾਂ ਪਤਾ ਨੀ ਸ਼ਿਵ ਸੈਨਾ ਦਾ ਨੇਤਾ ਦਾ ਮੁੰਡਾ ਫੜਿਆ ਗਿਆ AK-47 ਦੇ ਨਾਲ ਹੋਰ ਕਾਫੀ ਹਥਿਆਰ ਆ, ਉਹ ਬੜੀ ਛੁਪਵੀਂ ਜੀ ਰਹਿ ਗਈ। ਉਹਦੇ ਤੇ NSA ਲੱਗੂਗਾ ਜਾਂ ਨਹੀਂ ਲੱਗੂਗਾ, ਉਹਦੇ ਕੋਲ ਤਾਂ ਬੁਲਟ ਪਰੂਫ ਜਾਕਟਾਂ ਵੀ ਨਿਕਲੀਆਂ, AK-47 ਵੀ ਨਿਕਲੀ। ਤੇ ਇੱਕ ਆਪਣੇ ਪ੍ਰਭ ਸੰਧੂ ਸਾਹਿਬ ਤੁਹਾਨੂੰ ਬੇਨਤੀ ਆ ਵੀ ਆਪਣੇ, ਮੈਂ ਨੀ ਕਹਿ ਰਿਹਾ, ਇਹ ਸੰਤ ਜਰਨੈਲ ਸਿੰਘ ਦੇ ਸ਼ਬਦ ਸੀਗੇ ਉਸ ਟਾਈਮ
1: ਜੀ,
2: ਬਈ ਆ ਨੀਕਰਾਂ ਵਾਲੇ ਅਕਾਲੀ ਵੀ ਇੱਥੇ ਕਹਿੰਦੇ ਆਏ ਆ, ਉਹ ਮੀਟਿੰਗਾਂ ਕਰਦੇ ਹੈਗੇ ਬੈਂਕਟ ਹਾਲਾਂ ਦੇ ਵਿੱਚ, ਅਕਾਲੀ ਹੋਣ ਅਕਾਲੀ ਤੇ ਮੀਟਿੰਗਾਂ ਕਰਨ ਬੈਂਕਟ ਹਾਲਾਂ ਵਿੱਚ ਤੇ ਗੁਰਦੁਆਰਿਆਂ ਤੋਂ ਵਿੱਚ ਉਹਨਾਂ ਨੂੰ ਜਾਂਦਿਆਂ ਨੂੰ ਡਰ ਲੱਗਦਾ, ਉਹਦੇ ਬਾਰੇ ਜ਼ਰੂਰ ਦੱਸਿਓ। ਅਕਾਲੀਆਂ ਦਾ ਤੇ ਬੈਂਕਟ ਹਾਲਾਂ ਦਾ ਕੋਈ ਮੇਲ ਨੀ ਲੱਗਦਾ ਮੈਨੂੰ, ਜੇ ਉਹ ਅਕਾਲੀ ਹੈ ਤੇ ਜੇ ਉਹ ਨਿਕਰਾਂ ਵਾਲੇ ਫਿਰ ਜਿੱਥੇ ਮਰਜ਼ੀ ਕਰਨ ਜੀ ਸਾਦ ਕੇ। ਧੰਨਵਾਦ ਤੁਹਾਡਾ ਸਮਾਂ।
1: ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ,
0: ਅਕਾਲੀਆਂ ਨੂੰ ਗੁਰਦੁਆਰਿਆਂ ਤੋਂ ਡਰ ਲੱਗਣ ਲੱਗ ਪਿਆ, ਦੇਖ ਲਓ ਸਮੇਂ ਸਮੇਂ ਦੀਆਂ ਗੱਲਾਂ।
1: ਇਹ ਤਾਂ ਜੀ ਜੋ ਕੀਤੀਆਂ ਉਹ ਅੱਗੇ ਆਉਣੀਆਂ ਹੀ ਆਉਣੀਆਂ।
0: ਜਿਹੜਾ ਨਾ ਅੰਮ੍ਰਿਤਸਰ ਦਾ ਘਟਨਾਕ੍ਰਮ ਹੈ ਸਰੋਤਿਓ, ਪਹਿਲਾਂ ਵੀ ਇੱਕ ਦਿਨ ਸਵਾਲ ਦੇ ਰੂਪ ਚ ਗੱਲ ਆਈ ਸੀ, 3 ਵਾਰ ਉੱਪਰ ਥੱਲੇ ਹਥਿਆਰ ਫੜੇ ਗਏ। ਇੱਕ ਵਾਰ ਉਹ RSS ਦੇ ਨਾਲ ਭਾਜਪਾ ਨਾਲ ਜੁੜਿਆ ਹੋਇਆ ਇੱਕ ਵਿਅਕਤੀ ਜਿਹੜਾ ਪੁੱਤਰ ਸੀ, ਪਰੰਤੂ ਗੱਲ ਇਹ ਆ ਨਾ, ਮੈਂ ਜਿਹੜੀ ਉਦਣ ਵੀ ਟਿੱਪਣੀ ਕੀਤੀ ਸੀ ਕਿ ਇੱਦਾਂ ਅਸੀਂ ਉਹਨੂੰ ਭਾਜਪਾ ਜਾਂ RSS ਦੇ ਨਾਲ ਮੈਂ ਤਾਂ ਨਹੀਂ ਜੋੜਦਾ, ਕਿ ਜੇ ਪੁੱਤਰ ਫੜਿਆ ਗਿਆ ਤੇ ਅਸੀਂ ਕਹੀਏ ਜੀ ਹੁਣ ਅਸੀਂ ਉਹਨੂੰ ਭਾਜਪਾ ਨਾਲ ਜਾਂ RSS ਨਾਲ ਜੋੜ ਦਈਏ ਕਿ ਉਹ ਉੱਥੇ ਸਪਲਾਈ ਕੀ ਕਰਤੀ ਸੀ ਜਾਂ। ਮੈਨੂੰ ਲੱਗਦਾ ਕਿ ਇਹ ਟਿੱਪਣੀ ਵਾਜਬ ਨਹੀਂ ਸੀ, ਨਾ ਇਸ ਪੱਧਰ ਦੀ ਘਟਨਾ ਸੀ ਉਹ ਕਿ ਅਸੀਂ ਇਹਨੂੰ ਭਾਜਪਾ ਨੂੰ ਜਾਂ RSS ਨੂੰ ਜਾਂ ਸ਼ਿਵ ਸੈਨਾ ਨੂੰ ਜ਼ਿੰਮੇਵਾਰ ਦੱਸੀਏ, ਇੱਦਾਂ ਦੀ ਘਟਨਾ ਨਹੀਂ ਸੀ। ਜਿਹੜੇ ਨਿਆਣੇ, ਜੇ ਕਿਸੇ ਦਾ ਬਾਪ ਚੰਗਾ ਹੋਵੇ ਜਾਂ ਕਿਸੇ ਪਾਰਟੀ ਨਾਲ ਜੁੜਿਆ ਨਿਆਣਾ ਕੋਈ ਗਲਤੀ ਕਰਦੇ ਤੇ ਅਸੀਂ ਉਹਨੂੰ ਬਾਪ ਨਾਲ ਨਹੀਂ ਜੋੜਦੇ ਤਾਂ ਮੈਂ ਪਾਰਟੀ ਨਾਲ ਕਿੱਥੋਂ ਜੋੜਦਾ? ਸੋ ਮੇਰੇ ਕੋਲ ਇੱਦਾਂ ਦੇ ਤੱਥ ਉਦੋਂ ਵੀ ਨਹੀਂ ਸੀ, ਹੁਣ ਵੀ ਨਹੀਂ ਹੈ। ਹਥਿਆਰਾਂ ਵਾਲੀ ਖਬਰ ਮੈਂ ਕਰ ਦਿੱਤੀ ਸੀ, ਹਥਿਆਰ ਫੜੇ ਗਏ, ਗ੍ਰਿਫਤਾਰ ਨੌਜਵਾਨ ਹੋਏ ਆ, ਇੱਕ ਉਹਨਾਂ ਚੋਂ ਨਾਬਾਲਗ ਵੀ ਸੀਗਾ, ਪਰੰਤੂ ਏਦਾਂ ਦੀ ਮੇਰੇ ਕੋਲ ਕੋਈ ਤੱਥ ਨਹੀਂ ਕਿ ਮੈਂ ਉਸ ਘਟਨਾ ਨੂੰ ਕਿਸੇ ਪਾਰਟੀ ਨਾਲ ਜੋੜ ਸਕਾਂ।
1: ਜੀ ਬਿਲਕੁਲ ਜੀ। ਸੋ ਆਪਣੇ ਕੋਲ ਸਮਾਂ ਬਹੁਤ ਸੀਮਿਤ ਆ, ਸੋ ਇੱਕ ਕਾਲ ਲਵਾਂਗੇ ਤੇ ਤੁਸੀਂ ਰੱਖਿਓ ਸ਼ਾਰਟ ਥੋੜਾ ਜਿਹਾ ਤਾਂ ਕਿ ਰਮੇਸ਼ ਜੀ ਤੁਹਾਡੀ ਗੱਲ ਦਾ ਪ੍ਰੋਪਰ ਜਵਾਬ ਦੇ ਪਾਉਣ।
3: 7-0

0: ਚਾਹੀਦਾ ਬਾਈ। ਥੈਂਕ ਯੂ ਸੋ ਮਚ।
1: ਚਲੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਤੁਸੀਂ ਕੱਲ੍ਹ ਨੂੰ ਕਾਲ ਕਰ ਲਿਓ ਫਿਰ 905-673-3337 ਜੀ 5607 ਤੁਸੀਂ ਆਉਣੇ ਰਹੋ ਜੀ।
2: ਹੁਸ਼ਿਆਰਪੁਰੇ ਜੀ, ਸਾਡੀ ਇਹ ਬੇਨਤੀ ਹੈ ਤੁਹਾਨੂੰ, ਇੱਕ ਹੀ ਗੱਲ ਕਹਿਣੀ ਸੀਗੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੇ, ਹੈ ਨਾ। ਤੁਸੀਂ ਇਹ ਕਹਿੰਦੇ ਆ, ਇਹਦਾ ਜਵਾਬ ਦਿਓ ਮਾੜਾ ਜਿਹਾ, ਵੀ ਹੋਰ ਸਜ਼ਾ ਦੇਵੇ ਪਰ ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੇ, ਹੈ ਨਾ। ਉਹ ਛੋਟੇ ਆ ਤੇ ਸਜ਼ਾ ਦੇਣ ਵਾਲੇ ਵੱਡੇ ਆ, ਇਹਦਾ ਜਵਾਬ ਦਿਓ।
1: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
3: ਨਹੀਂ ਚਲੋ, ਧਰਮ ਸੰਕਟ ਨਾ ਮੈਨੂੰ ਪਾਇਓ ਕਰਿਓ, ਇਹ ਸਵਾਲ ਨਾ ਮੇਰੇ ਲਈ ਵਾਜਿਬ ਹੈ ਨਾ ਮੇਰਾ ਰਾਈਟ ਹੈ। ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਜਾਂ ਪਰਮਾਤਮਾ, ਉਹਦਾ ਸਜ਼ਾ ਦੇਣ ਦਾ ਢੰਗ ਵੀ ਆਪਣਾ ਹੁੰਦਾ ਹੈ ਤੇ ਸਮਝਣ ਵਾਲੇ ਦਾ ਵੀ ਜਿਹੜਾ ਢੰਗ ਵੱਖਰਾ ਹੁੰਦਾ ਹੈਗਾ। ਇਸ ਕਰਕੇ ਅਸੀਂ ਉਧਰਲੇ ਪਾਸੇ ਨੂੰ ਨਹੀਂ ਜਾਣਾ। ਮੈਂ ਜੇ ਅਧਿਆਤਮਵਾਦ ਦੇ ਹਿਸਾਬ ਦੇ ਨਾਲ ਜੇ ਸਮਝ ਜਿੰਨੀ ਕੁ ਰੱਖਦਾ ਹਾਂ, ਗੁਰੂ ਜਾਂ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਪਰਮਾਤਮਾ ਦੇ ਰੂਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਉਹ ਸਜ਼ਾ ਦਿੰਦਾ ਹੈ ਮਨੁੱਖ ਨੂੰ ਜਿਹੜਾ ਮਨੁੱਖ ਗਲਤੀ ਕਰਦਾ, ਪਰੰਤੂ ਉਹਦਾ ਸਜ਼ਾ ਦੇਣ ਦਾ, ਅਕਲ ਦੇਣ ਦਾ ਢੰਗ ਇੱਕ ਵੱਖਰਾ ਹੁੰਦਾ ਹੈ। ਉਹਨੂੰ ਸਿੱਖਣ ਲਈ ਤੇ ਸਮਝਣ ਲਈ ਵੀ ਇੱਕ ਬੁੱਧੀ ਦੀ ਲੋੜ ਹੈ।
1: ਸੋ ਬਹੁਤ ਸ਼ੁਕਰੀਆ ਜੀ। ਅੱਜ ਪ੍ਰੋਗਰਾਮ ਦੇ ਵਿੱਚ ਆਈ ਥਿੰਕ ਸਮਾਂ ਸਾਨੂੰ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਤਾਂ ਰਮੇਸ਼ ਜੀ ਬਹੁਤ ਸ਼ੁਕਰੀਆ, ਕੱਲ੍ਹ ਨੂੰ ਮਿਲਦੇ ਹਾਂ ਨਵਾਂ ਦਿਨ ਨਵੀਆਂ ਖਬਰਾਂ ਅਤੇ ਨਵੀਂ ਸਵੇਰ ਦੇ ਨਾਲ। ਹੁਣ ਇੱਥੇ ਸਾਨੂੰ ਇਜਾਜ਼ਤ ਲੈਣੀ ਪੈਣੀ ਆ। ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।
3: ਜੀ ਮਿਹਰਬਾਨੀ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਤੁਹਾਡਾ ਵੀ ਬਹੁਤ ਸਾਰੀਆਂ ਕਾਲਸ ਆਈਆਂ, ਔਰ ਬਹੁਤ ਸਾਰੀਆਂ ਕਾਲਸ ਰਹਿ ਗਈਆਂ। ਸੋ ਜਿਨ੍ਹਾਂ ਦੋਸਤਾਂ ਦੀਆਂ ਕਾਲ ਅੱਜ ਨਹੀਂ ਆਈਆਂ, ਸਮਾਂ ਘੱਟ ਸੀ, ਪਲੀਜ਼ ਕੱਲ੍ਹ ਨੂੰ ਫਿਰ ਆਪਾਂ ਇਸੇ ਵੇਲੇ ਇਸੇ ਸਮੇਂ ਇਸੇ ਚੈਨਲ 'ਤੇ ਪੰਜਾਬੀ ਲਹਿਰਾਂ ਦੇ ਵਿੱਚ ਜੁੜਾਂਗੇ ਅਤੇ ਤੁਹਾਡੇ ਸਵਾਲ ਕੱਲ੍ਹ ਨੂੰ ਤੁਸੀਂ ਕਰ ਸਕਦੇ ਹੋ ਰਮੇਸ਼ ਹੁਸ਼ਿਆਰਪੁਰ ਨਾਲ। ਸੋ 905-673-3337 ਸਟੂਡੀਓ ਦਾ ਨੰਬਰ ਤੁਸੀਂ ਪਹਿਲਾਂ ਨੋਟ ਕਰ ਲਓ। ਕਈ ਵਾਰ ਤੁਹਾਨੂੰ ਵਿੱਚੋਂ ਪ੍ਰੋਗਰਾਮ ਦੇ ਵਿੱਚੋਂ ਪ੍ਰੋਗਰਾਮ ਨਹੀਂ ਸਮਝ ਆਉਂਦਾ, ਮਾਫ਼ ਕਰਨਾ, ਨੰਬਰ ਨਹੀਂ ਸਮਝ ਆਉਂਦਾ। ਸੋ ਚੱਲਦੇ ਹਾਂ ਜੀ, ਹੁਣ ਆਪਾਂ ਪੰਜਾਬੀ ਲਹਿਰਾਂ ਦੇ ਅਗਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ। ਮੇਰਾ ਮਨਪਸੰਦੀਦਾ ਪ੍ਰੋਗਰਾਮ ਨਵੀਂ ਸਿੱਧੂ ਜੀ ਲੈ ਕੇ ਹਾਜ਼ਰ ਹੋਣਗੇ ਪੰਜਾਬੀ ਲਹਿਰਾਂ ਤੋਂ। ਅਤੇ ਆਪਾਂ ਦੋ ਕੁ ਮੈਸੇਜ ਲੈ ਲਈਏ ਤੱਕ ਗ੍ਰੈਂਡ ਹੋਮ ਫਰਨੀਚਰ।
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ।

0: ਸੋ ਬਿਲਕੁਲ ਜੀ, ਭੁੱਲਣਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਸ਼ਾਮ ਨੂੰ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ 9 to 10 ਰੇਡੀ ਪ੍ਰੋਗਰਾਮ ਉਡਾਣ ਦੇ ਵਿੱਚ। ਅਤੇ ਹੁਣ ਮੈਨੂੰ ਇੱਥੇ ਦਿਓ ਇਜਾਜ਼ਤ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਖੁਸ਼ ਰਹੋ, ਆਬਾਦ ਰਹੋ, ਅਤੇ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ ਜੀ, ਮੰਡੇ ਦਾ ਦਿਨ।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: bye.
1: Wow, Mom. Dad is in a jolly good mood today. What is the reason?
0: This is the effect of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 789

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100, 901-4100 ਤੇ ਫੋਨ ਜ਼ਰੂਰ ਕਰੋ।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਵੈਰੀ ਵੈਰੀ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਸਵੇਰ ਨੂੰ ਸਵੇਰ ਦੇ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਮਿੱਠਾ ਜਿਹਾ ਪਿਆਰਾ ਜਿਹਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਅਤੇ ਹੈਪੀ ਮੰਡੇ। ਪਹਿਲੀ ਗੱਲ ਤਾਂ ਮੰਡੇ ਤਾਂ ਹੈ ਬਟ ਇਹ ਕੋਈ ਆਮ ਮੰਡੇ ਨਹੀਂ, ਇਹ ਸਮਰ ਹੋਲੀਡੇਜ਼, ਸਮਰ ਦੀਆਂ ਛੁੱਟੀਆਂ ਦਾ ਪਹਿਲਾ ਮੰਡੇ ਦਾ ਦਿਨ ਹੈ। ਸੋ ਸਮਰ ਦੀਆਂ ਛੁੱਟੀਆਂ ਦੇਖ ਲਓ ਭੱਜੀਆਂ ਆਈਆਂ, ਪਤਾ ਹੀ ਨਹੀਂ ਲੱਗਿਆ। ਸੋ ਬੱਚਿਆਂ ਨੂੰ ਪੂਰੀ ਇੱਕ ਐਕਸਾਈਟਮੈਂਟ, ਪੂਰਾ ਚਾਅ। ਸੋ ਬੱਚਿਆਂ ਨੂੰ ਯਾਰ ਕਿਵੇਂ, ਪਹਿਲੀ ਗੱਲ ਤਾਂ ਬਿਜ਼ੀ ਕਿਵੇਂ ਰੱਖ ਰਹੇ ਹੋ? ਮੇਰੇ ਕੁਝ ਕੁ ਲਿਸਨਰਸ ਨੇ, ਉਹਨਾਂ ਨੇ ਪੁੱਛਿਆ ਨਵੀਂ ਯਾਰ ਕਿ ਆਪਣੇ ਲਿਸਨਰਸ ਨੂੰ ਪੁੱਛੋ ਕਿ ਹੁਣ ਸਮਰ ਆ ਗਈ ਅਤੇ ਅਸੀਂ ਤਾਂ ਬਈ ਕੰਮਾਂ ਕਾਰਾਂ 'ਤੇ ਜਾਣਾ ਬਿਜ਼ੀ ਹਾਂ, ਸਾਨੂੰ ਤਾਂ ਛੁੱਟੀਆਂ ਹੈ ਨਹੀਂ, ਅਸੀਂ ਕੀ ਕਰੀਏ? ਸੋ ਕੋਈ ਕੈਂਪ ਦੇ ਵਿੱਚ ਬੱਚਿਆਂ ਨੂੰ ਲਾ ਰਿਹਾ, ਕੋਈ ਬੱਚਿਆਂ ਨੂੰ ਸਮਰ ਸਕੂਲ ਦਵਾ ਰਿਹਾ, ਕੋਈ ਬੱਚਿਆਂ ਨੂੰ ਹੋਰ ਕੀ ਹੁੰਦਾ, ਇਹੀ ਚੀਜ਼ਾਂ ਹੁੰਦੀਆਂ, ਸਮਰ ਕੈਂਪ, ਆਪਣਾ ਕਈ ਗੇਮਸ, ਕੋਈ ਚਲੋ ਪੇਰੈਂਟਸ ਹੈਗੇ ਜਿਹੜੇ ਟਾਈਮ ਟੂਮ ਆਫ ਲੈ ਕੇ ਛੁੱਟੀਆਂ 'ਤੇ ਚਲ ਜਾਂਦੇ ਆ, ਇੱਕ ਦੋ ਮਹੀਨੇ ਛੁੱਟੀਆਂ ਕੱਟ ਲਈਆਂ, ਬਟ ਇੱਕ ਦੋ ਮਹੀਨੇ ਯਾਰ ਮਿਲਦੇ ਵੀ ਕਿਹਨੂੰ ਆ, ਬਹੁਤ ਕੰਮ ਲੋਕ ਨੇ ਜਿਹੜੇ ਇੱਕ ਦੋ ਮਹੀਨੇ ਆਫ ਲੈ ਸਕਦੇ ਆ। ਸੋ ਜੇ ਤੁਹਾਡੇ ਕੋਲ ਕੋਈ ਹੋਈ ਸਲਾਹ, ਕੋਈ ਟਿਪ ਵੀ ਬੱਚਿਆਂ ਨੂੰ ਸਮਰ ਹੋਲੀਡੇਜ਼ ਦੇ ਦੌਰਾਨ ਕਿਵੇਂ ਬਿਜ਼ੀ ਰੱਖਿਆ ਜਾਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰਨਾ। ਨੰਬਰ ਹੈ ਆਪਣਾ 9056733337। ਕਈ ਨਾ ਪੇਰੈਂਟਸ ਨੇ, ਉਹਨਾਂ ਨੂੰ ਲੱਗਦਾ ਹੁੰਦਾ ਨਵੀਂ ਰੈਡੀ ਕਿਹੜੀ ਗੱਲ ਹੈ, ਬਟ ਜੇ ਉਹ ਲੋਕ ਹੁਣ ਪਹਿਲੀ ਵਾਰ ਫੇਸ ਕਰ ਰਹੇ ਇੱਦਾਂ ਦੀਆਂ ਚੀਜ਼ਾਂ, ਜਿਨ੍ਹਾਂ ਦੇ ਘਰੇ ਕੋਈ ਹੈਲਪ ਕਰਨ ਨੂੰ ਹੈ ਨਹੀਂ, ਜਿਨ੍ਹਾਂ ਕੋਲ ਨੈਨੀਜ਼ ਨੂੰ ਅਫੋਰਡ ਕਰਨ ਦੀ ਉਹ ਨਹੀਂ ਇੱਕ ਸ਼ਕਤੀ ਹੈਗੀ, ਉਹ ਵਿਚਾਰੇ ਕੀ ਕਰਨ? ਜੇ ਤੁਹਾਡੇ ਕੋਲ ਕੋਈ ਹੈ ਆਪਣਾ ਯੂਨੋ ਟਿਪ ਤਾਂ ਜ਼ਰੂਰ ਉਹਨਾਂ ਨੂੰ ਦਿਓ। ਅਤੇ ਨੰਬਰ ਹੈ ਆਪਣਾ 9056733337 9056733337 905-600-7333 ਆਪਣਾ ਨੰਬਰ ਹੈ 9056733337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ 905-600-7333। ਫਿਲਹਾਲ ਵਕਾਰ ਖਾਨ ਜੀ ਸਾਡੇ ਨਾਲ ਨੇ ਰੋਡਰੀਜ਼ ਦੀਆਂ ਡੀਲਸ ਲੈ ਕੇ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500-1500 ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500-1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478-6400-8000-6478-6400-8000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478-6400-8000-6448-6000-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-6400-8000-
0: 847-864-8000. ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
1: ਥੈਂਕ
0: ਯੂ ਜੀ। ਸੋ ਨਾਲ ਦੀ ਨਾਲ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ, ਪਹਿਲਾਂ ਤਾਂ ਵੈਲਕਮ, ਕੀ ਹਾਲ ਹੈ ਤੁਹਾਡਾ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਕਿਵੇਂ ਹੋ, ਠੀਕ ਠਾਕ ਹੋ?
2: ਹਾਂਜੀ, ਬਹੁਤ ਵਧੀਆ ਜੀ।
0: ਕਿਹੜੀ ਕੰਟਰੀ ਚੋਂ?
2: ਕਿੰਨੇ
0: ਚਿਰ ਲਈ ਗਏ ਸੀ ਤੁਸੀਂ?
2: 2 weeks।
0: 2 weeks ਲਈ, ਠੀਕ ਹੈ। ਕਿੱਦਾਂ ਰਹੀ ਤੁਹਾਡੀ ਟ੍ਰਿਪ?
2: ਟ੍ਰਿਪ ਬਹੁਤ ਵਧੀਆ ਸੀ, ਵੈਰੀ ਨਾਈਸ।
0: ਸਭ ਤੋਂ ਵਧੀਆ ਡੈਸਟੀਨੇਸ਼ਨ ਕਿਹੜੀ ਤੁਹਾਨੂੰ ਲੱਗੀ?
2: ਆਈਸਲੈਂਡ।
0: ਆਈਸਲੈਂਡ, ਅੱਛਾ।
2: ਸਵਿਟਜ਼ਰਲੈਂਡ ਵੀ ਗਰਮੀ ਸੀਗੀ, ਪੈਰਿਸ ਤਾਂ ਬਹੁਤ ਹੀ ਜ਼ਿਆਦਾ ਗਰਮੀ ਸੀ ਸੋ
0: ਹਾਂ ਨਹੀਂ ਕਹਿੰਦੇ ਯੂਰਪ ਦੇ ਵਿੱਚ ਐਤਕੀ ਨਾ ਰੈਕੋਰਡ ਬ੍ਰੇਕਿੰਗ ਗਰਮੀ ਪੈ ਰਹੀ ਆ
2: ਯਾ ਹਾਂਜੀ ਕਿਉਂਕਿ ਉੱਥੇ ਤਾਂ ਆਈਫਲ ਟਾਵਰ ਵਗੈਰਾ ਸਭ ਬੰਦ ਕੀਤਾ ਹੋਇਆ ਸੀ
0: ਨਾ ਬੰਦ ਵੀ ਕੀਤਾ ਸੀ
2: ਯੈਸ
0: ਅੱਛਾ ਕਿਉਂਕਿ
2: ਕਹਿੰਦੇ ਕਿ ਇਟਸ ਵੈਰੀ ਹੌਟ ਕਿ 42 ਡਿਗਰੀ ਫੀਲ ਲਾਈਕ 50 ਦੇ ਨੇੜੇ ਤੇੜੇ ਆ ਤੇ ਕਿ ਜਿਹੜਾ ਉਹਦਾ ਆਇਰਨ ਹੈਗਾ ਉਹ ਫਿਰ ਮੈਲਟ ਹੁੰਦਾ ਹੈ ਸੋ ਐਕਸਪੈਂਡ ਕਰਦਾ ਸੋ ਵੀ ਆਰ ਨਾਟ ਰਨਿੰਗ
0: ਅੱਛਾ ਓਕੇ ਇਹ ਕਹੋ ਕਿ ਨਿਊਜ਼ ਹੈ ਮੈਨੂੰ ਤਾਂ ਲੱਗਦਾ ਸੀਗਾ ਕਿ ਕਦੇ ਬੰਦ ਹੀ ਨਹੀਂ ਕਰਦੇ ਸੋ ਚਲੋ ਆਈਸਲੈਂਡ ਨਹੀਂ ਆਈਸਲੈਂਡ ਨਹੀਂ ਮੈਂ ਦੇਖਿਆ ਬਾਕੀ ਤੁਸੀਂ ਸਵਿਟਜ਼ਰਲੈਂਡ ਗਏ ਹੋ ਤੁਸੀਂ ਪੈਰਿਸ ਗਏ ਹੋ ਦੋ ਡੈਸਟੀਨੇਸ਼ਨ ਮੈਂ ਜ਼ਰੂਰ ਦੇਖੀਆਂ ਸੋ ਆਈ ਗੈਸ ਨੈਕਸਟ ਇਜ਼ ਆਈਸਲੈਂਡ ਸੋ ਹਰਪ੍ਰੀਤ ਸਾਡੇ ਨਾਲ ਨੇ 416
2: ਕਿਹੜੇ ਪਲਾਨ ਉਹਨਾਂ ਨੂੰ ਲੈਣੇ ਚਾਹੀਦੇ ਆ ਕਿੰਨੀ ਕਵਰੇਜ ਦੀ ਜ਼ਰੂਰਤ ਆ ਕਿਹਦੇ ਨਾਲ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਪ੍ਰੋਟੈਕਟ ਕਰ ਸਕਦੇ ਆ ਸਪੈਸ਼ਲੀ ਅਗਰ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਹੈਗਾ ਕਿ ਸਾਡੇ ਕੋਲ ਕੋਈ ਕਵਰੇਜ ਨਹੀਂ ਹੁੰਦੀ ਅੱਜ ਕੱਲ੍ਹ ਸਾਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਆ ਕਿ ਅਸੀਂ ਇਮੀਗ੍ਰੇਸ਼ਨ ਦੇ ਪਰਪਸ ਦੇ ਨਾਲ ਪਾਲਿਸੀ ਲੈਣੀ ਆ ਜੀ ਮੇਰੇ ਇੱਕ ਸਪਾਊਸ ਨੇ ਦੂਜੇ ਸਪਾਊਸ ਨੂੰ ਸਪੋਂਸਰ ਕਰਨਾ ਆ ਮੈਂ ਹਮੇਸ਼ਾ ਇਹ ਗੱਲ ਕਰਦੀ ਹੁੰਦੀ ਹਾਂ ਕਿ ਇੰਸ਼ੋਰੈਂਸ ਕੰਪਨੀ ਲਈ ਇਹ ਚੀਜ਼ ਨਹੀਂ ਮੈਟਰ ਕਰਦੀ ਕਿ ਤੁਸੀਂ ਇਮੀਗ੍ਰੇਸ਼ਨ ਦੇ ਪਰਪਸ ਲਈ ਲੈ ਰਹੇ ਆ ਜਸਟ ਤੁਸੀਂ ਇੱਕ ਪੇਪਰ ਵਰਕ ਦਿਖਾਉਣ ਲਈ ਲੈ ਰਹੇ ਆ ਲਾਈਫ ਇੰਸ਼ੋਰੈਂਸ ਦਾ ਮਤਲਬ ਇਹੀ ਆ ਕਿ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਕੱਲ੍ਹ ਇਨ ਕੇਸ ਕੁਛ ਵੀ ਹੈਪਨ ਹੋ ਜਾਵੇ ਉਸ ਟਾਈਮ ਦੇ ਉੱਪਰ ਤੁਹਾਡੀ ਫੈਮਿਲੀ ਕਵਰ ਹੋਣੀ ਚਾਹੀਦੀ ਹੈ ਸੋ ਆਪਣੇ ਜਿਹੜੇ ਡਿਸੀਜਨ ਹੈਗੇ ਆ ਉਹਦੇ ਬੇਸ ਤੇ ਬਣਾਇਆ ਕਰੋ ਕਿ ਆਪਾਂ ਨੂੰ ਅੱਗੇ ਇਨ ਫਿਊਚਰ ਦੇ ਵਿੱਚ ਕਿਹੜੀਆਂ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਹੈਲਪ ਆਊਟ ਕਰ ਸਕਦੀਆਂ ਆ ਟਰਮ ਇੰਸ਼ੋਰੈਂਸ ਪਰਮਾਨੈਂਟ ਪਲਾਨ ਕੋਈ ਏਦਾਂ ਦਾ ਪਲਾਨ ਜਿਹਨੂੰ ਬਾਅਦ ਵਿੱਚੋਂ ਵੀ ਤੁਸੀਂ ਉਹਦੇ ਵਿੱਚ ਜਿਹੜੇ ਉਹਨੂੰ ਇਨਹੈਂਸ ਕਰ ਸਕੋ ਉਹਨੂੰ ਚੇਂਜ ਕਰ ਸਕੋ ਉਹਨੂੰ ਕਨਵਰਟ ਕਰ ਸਕੋ ਸੋ ਉੱਦਾਂ ਦੀਆਂ ਬਹੁਤ ਸਾਰੀਆਂ ਆਪਸ਼ਨ ਸਾਡੇ ਕੋਲ ਅਵੇਲੇਬਲ ਹੁੰਦੀਆਂ ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਤੁਹਾਨੂੰ ਰੈਗੂਲਰ ਪਾਲਿਸੀ ਨਹੀਂ ਮਿਲ ਰਹੀ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਬਹੁਤ ਸਾਰੀਆਂ ਕੰਪਨੀਜ਼ ਦੇ ਨੋਨ ਮੈਡੀਕਲ ਆਪਸ਼ਨ ਦੇ ਵਿੱਚ ਵੀ ਤੁਹਾਨੂੰ ਕਵਰੇਜ ਮਿਲ ਸਕਦੀ ਆ ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੇ ਅਗਰ ਤੁਸੀਂ ਕੋਈ ਵੀ ਇੰਸ਼ੋਰੈਂਸ ਬਾਰੇ ਗੱਲ ਕਰਨੀ ਆ ਚਾਹੇ ਉਹ ਲਾਈਫ ਇੰਸ਼ੋਰੈਂਸ ਆ ਕ੍ਰਿਟੀਕਲ ਇਲਨੈਸ ਆ ਡਿਸੇਬਿਲਿਟੀ ਆ ਤੁਸੀਂ ਤਿੰਨਾਂ ਨੂੰ ਕੰਬੀਨੇਸ਼ਨ ਚ ਲੈਣਾ ਆ ਆਪਣੇ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰਨਾ ਆ ਤਦ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ ਸੋ ਨੰਬਰ ਹੈਗਾ ਜੀ 416-817-6500
0: 416-817-6500 Harpreet, thank you so much.
2: Thank you, Ji.
0: Thank you, Ji. 7713. Hello.
3: Hanji, bete. Satsrikaal.
0: Satsrikaal, Ji.
3: Hanji, bete. Kidna theek ha?
0: Theek hai, Ji. Tussi nao?
3: Hanji, bahut badhiya, bete. Main kya? Aaj happy Monday hor vi hai, Nik.
0: Aaj happy Monday hor vi.
3: Apna, apna, sir.
0: ਮੇਰੇ
3: ਵੀ ਪੋਤਾ ਪੋਤੀ ਹੈਗੇ ਆ ਤੇ ਉਹਨਾਂ ਨੂੰ ਬਾਕੀ ਆਪਾਂ ਹੁਣ ਜਿਆਦਾ ਤਾਂ ਨੀ ਚਲੋ ਜਿਹਨਾਂ ਦੇ ਕੋਲ ਨਹੀਂ ਨਾ ਕੋਈ ਸੋਰਸ ਹੋਰ ਨਾਨਾ ਨਾਨੀ ਦਾਦਾ ਦਾਦੀ ਨਹੀਂ ਹੈਗੇ ਥੋੜੀ ਦੇਰ ਗੁਰਦੁਆਰਾ ਮੰਦਰ ਮਸੀਤ ਜਿੱਥੇ ਵੀ ਜਾਂਦੇ ਆ ਨਾ ਅੱਧਾ ਘੰਟਾ ਘੰਟਾ ਲੈ ਕੇ ਜਾਣ ਨਾਲ ਤਾਂ ਬੱਚਿਆਂ ਨੂੰ ਬੈਠਣਾ ਆ ਜਾਂਦਾ ਥੋੜਾ ਡਿਸਿਪਲਿਨ ਆ ਜਾਂਦਾ ਹੈ ਨਾ ਤੇ ਨਾਲੇ ਥੋੜੀ ਦੇਰ ਟਾਈਮ ਸੋਹਣਾ ਲੰਘ ਜਾਂਦਾ ਤੇ ਬਾਕੀ ਜਾਂ ਵੱਡੇ ਵੱਡੇ ਹੁਣ ਜਿੱਦਾਂ ਆਈਕੀਆ ਜਾਂ ਡਿਵਾਈਨ ਸੈਂਟਰ ਹੈ ਉੱਥੇ ਘੰਟਾ ਅੱਧਾ ਘੰਟਾ ਲੈ ਜਾਣ ਬੱਚੇ ਭੱਜ ਲੱਥ ਲੈਣਗੇ ਘਰਾਂ ਵਿੱਚ ਕਈ ਵਾਰੀ ਬੇਸਮੈਂਟ ਜਾਂ ਥੋੜੀ ਜਗ੍ਹਾ ਹੁੰਦੀ ਕਿਤੇ ਹੈ ਨਾ ਤੇ ਇੰਨਾ ਮੈਂ ਇਹ ਥੋੜੀ ਸਲਾਹ ਦਿੰਦੀ ਸੀ ਵੀ ਇੰਨਾ ਕੁ ਇਹ ਆਪਾਂ ਕਰ ਸਕਦੇ ਹਾਂ
0: ਜੀ ਬਿਲਕੁਲ ਆਂਟੀ ਥੈਂਕ ਯੂ ਜੀ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਵੈਰੀ ਗੁੱਡ ਬਿਲਕੁਲ ਓਕੇ ਸੋ ਜਿਵੇਂ ਆਂਟੀ ਉਹਨਾਂ ਨੇ ਕਿਹਾ ਕਿ ਅੱਜ ਇੱਕ ਹੋਰ ਐਕਸਾਈਟਿੰਗ ਚੀਜ਼ ਹੈ ਮੰਡੇ ਦੀ ਉਹ ਇਹ ਹੈ ਕਿ ਫੀਫਾ ਵਰਲਡ ਕੱਪ ਰਾਊਂਡ ਆਫ 32 ਨਾਕਆਊਟ ਰਾਊਂਡ ਸ਼ੁਰੂ ਹੋਇਆ ਵੀ ਜਿਹੜੀ ਟੀਮ ਜਿੱਤ ਗਈ ਅੱਗੇ ਜਿਹੜੀ ਹਾਰ ਗਈ ਬਾਹਰ ਸੋ ਕੱਲ ਕੈਨੇਡਾ ਤੇ ਸਾਊਥ ਅਫਰੀਕਾ ਦਾ ਮੈਚ ਹੋ ਰਿਹਾ ਸੀ LA ਦੇ ਵਿੱਚ ਤੇ ਗੇਮ ਚੱਲਦੀ ਚੱਲਦੀ ਚਲੋ ਕੈਨੇਡਾ ਕੋਲ ਯਾਰ ਬੜੇ ਚਾਂਸਿਸ ਸੀਗੇ ਮੈਨੂੰ ਬੜਾ ਗੁੱਸਾ ਚੜਿਆ ਜਦੋਂ ਆਪਾਂ ਨਾ ਦੇਖ ਰਹੇ ਹੁੰਦੇ ਹਾਂ ਗੇਮ ਤੇ ਬਸ ਟੀਮ ਗੋਲ ਕਰਦੀ ਕਰਦੀ ਰਹਿ ਜਾਂਦੀ ਹੈ ਫਿਰ ਥੋੜ੍ਹਾ ਬੰਦਾ ਅਪਸੈਟ ਜਿਹਾ ਹੁੰਦਾ ਯਾਰ ਕਿ ਕਰ ਕੀ ਰਹੇ ਹੋ ਤੁਸੀਂ ਕੈਨੇਡਾ ਦੀਆਂ 14 ਸ਼ਾਟਸ ਸਾਊਥ ਅਫਰੀਕਾ ਦੀ ਸਿਰਫ 6 ਗੇਮ ਦੇ ਦੌਰਾਨ ਸੋ ਫਿਰ 90 ਮਿੰਟ ਦੀ ਗੇਮ ਹੁੰਦੀ ਹੈ ਬਟ ਐਕਸਟਰਾ ਟਾਈਮ ਦੇ ਦਿੰਦੇ ਆ ਸੋ 92nd ਮਿੰਟਸ ਦੇ ਵਿੱਚ ਸਟੀਫਨ, ਹੁਣ ਇਹਦਾ ਨਾਮ ਪ੍ਰੋਨਾਂਸ ਕਰਨਾ ਮੈਨੂੰ ਥੋੜ੍ਹਾ ਜਿਹਾ ਯਾਦ ਨਹੀਂ, ਯੂਸਟਾਕੀਓ ਸ਼ਾਇਦ ਜਾਂ ਕੁਛ ਇੱਦਾਂ ਦਾ, ਚਲੋ ਪ੍ਰੋਨਾਂਸੀਏਸ਼ਨ ਹੈ, ਅਤੇ ਉਹਨੇ ਗੋਲ ਕੀਤਾ ਬੜਾ ਹੀ ਜ਼ਬਰਦਸਤ ਯਾਰ, ਛਾਤੀ ਤੋਂ ਕੰਟਰੋਲ ਕਰਕੇ ਅਤੇ ਫਿਰ ਮਾਰੀ ਜਦ ਕਿੱਕ ਬੱਲੇ ਬੱਲੇ ਬਹਿਜਾ ਬਹਿਜਾ ਹੋ ਗਈ, ਸੋ ਕੈਨੇਡਾ ਨੂੰ ਜਿਤਾ ਦਿੱਤਾ ਬਈ ਆਪਣੇ ਸਟੀਫਨ ਨੇ, ਐਂਡ 92nd ਮਿੰਟ ਦੇ ਵਿੱਚ ਗੋਲ ਕਰਨਾ ਬੜੀ ਇੱਕ ਇਤਿਹਾਸਿਕ ਗੱਲ ਆ। ਸੋ ਹੁਣ ਕੈਨੇਡਾ ਪਹਿਲੀ ਵਾਰ ਆਪਣੀ ਹਿਸਟਰੀ ਦੇ ਵਿੱਚ ਰਾਊਂਡ ਆਫ 16 ਦੇ ਵਿੱਚ ਜਾ ਰਹੀ ਹੈ। ਸੋ ਵਰਲਡ ਕੱਪ ਰਾਊਂਡ ਆਫ 16, 16 ਟੀਮਾਂ ਦੁਨੀਆ ਭਰ ਦੇ ਵਿੱਚੋਂ ਖੇਡਣਗੀਆਂ। ਸੋ ਕੈਨੇਡਾ ਵਿਲ ਫੇਸ ਜਾਂ ਤਾਂ ਮੋਰਾਕੋ ਜਾਂ ਨੈਦਰਲੈਂਡ, ਆਈ ਥਿੰਕ ਉਹਨਾਂ ਦਾ ਮੈਚ ਅੱਜ ਰਾਤ ਨੂੰ ਹੈ 9 ਵਜੇ, ਅਤੇ ਗੇਮ ਬੜੀ ਨਰਵਸ ਬੜੀ ਟਾਈਟ ਸੀਗੀ, ਕੈਨੇਡਾ ਕੋਲ ਕਾਫੀ ਪ੍ਰੈਸ਼ਰ ਸੀ। ਜਦੋਂ 75th ਮਿੰਟ 'ਤੇ ਅਲਫੋਂਜ਼ੋ ਡੇਵੀਸ ਆਇਆ, ਉਹਨੇ ਕੈਨੇਡਾ ਨੂੰ ਇੱਕ ਸਪਾਰਕ ਦਿੱਤਾ। ਸੋ ਕੈਨੇਡਾ ਸਿਰਫ ਗੇਮ ਨਹੀਂ ਜਿੱਤੇ, ਇਹਨਾਂ ਨੇ ਕੈਨੇਡੀਅਨ ਸੋਕਰ ਹਿਸਟਰੀ ਇਤਿਹਾਸ ਸਿਰਜਿਆ। ਸੋ ਗੋ ਕੈਨੇਡਾ ਗੋ, ਚੱਕ ਦਿਓ ਫੱਟੇ ਵੀ, ਹੋਪਫੁਲੀ ਰਾਊਂਡ ਆਫ 16 ਤੋਂ ਵੀ ਆਪਾਂ ਅੱਗੇ ਪਹੁੰਚ ਸਕਦੇ ਹਾਂ। ਬਾਕੀ ਲੈਟਸ ਸੀ, ਦੇਖਦੇ ਹਾਂ, ਅਤੇ ਟਾਈਮ ਵਿਲ ਟੈਲ, ਬਾਕੀ ਆਪਾਂ ਆਪਣੀ ਟੀਮ ਨੂੰ ਚੀਅਰ ਆਨ ਜ਼ਰੂਰ ਕਰੀਏ। ਸੋ ਦੋਸਤ ਨੂੰ ਨੰਬਰ ਦੇ ਦਈਏ, ਇੱਕ ਤਾਂ ਤੁਸੀਂ ਯਾਦ ਰੱਖੋ 5 Rivers ਡਕ ਕਲੀਨਿੰਗ ਨੂੰ, ਟਾਈਮ ਸਿਰ ਆਪਣੀ ਡਕ ਕਲੀਨਿੰਗ ਕਰਾ ਲਓ, ਬਹੁਤ ਜ਼ਰੂਰੀ ਹੈ। ਘਰ ਦੇ ਵਿੱਚ ਡਸਟ ਮਿੱਟੀ ਘੱਟਾ ਬਹੁਤ ਹੁੰਦਾ, ਸੋ ਆਪਣੀਆਂ ਡਕਟਸ ਨੂੰ, ਫਰਨੈਸ ਨੂੰ, ਏਸੀ ਕੋਇਲਸ ਨੂੰ, ਡਰਾਇਰ ਦੀ ਵੈਂਟ ਨੂੰ, ਸਾਰਾ ਕੁਛ ਕਲੀਨ ਕਰਾ ਲਓ, ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਇਹ ਕਰ ਰਹੇ ਨੇ। 4376887750 ਨੰਬਰ ਹੈ, 4376887750, 4376887750। ਇੱਕ ਤੁਸੀਂ ਯਾਦ ਜ਼ਰੂਰ ਰੱਖੋ ਮੈਂਡੀ ਗਿੱਲ ਹੋਣਾ ਨੂੰ, ਮੈਂਡੀ ਤੁਹਾਡੇ ਲਈ ਹਾਜ਼ਰ ਨੇ। ਗੱਡੀਆਂ ਦੀ, ਘਰਾਂ ਦੀ ਜਾਂ ਕੋਈ ਵੀ ਟਰੱਕਾਂ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ ਮੈਂਡੀ ਬਹੁਤ ਸਾਰੀਆਂ 30-40 ਕੰਪਨੀਆਂ ਤੋਂ ਕੋਟ ਲੈ ਕੇ ਫਿਰ ਤੁਹਾਨੂੰ ਲੋਐਸਟ ਕੋਟ ਲੈ ਕੇ ਦਿੰਦੇ ਆ। ਤੁਸੀਂ ਇੱਕ ਵਾਰ ਮੈਂਡੀ ਨੂੰ ਕਾਲ ਕਰੋ, ਮੈਂਡੀ ਦਾ ਬਹੁਤ ਐਕਸਪੀਰੀਅੰਸ ਹੈ, ਬਹੁਤ ਆਪਣੇ ਕੰਮ ਪ੍ਰਤੀ ਡੈਡੀਕੇਟਡ ਨੇ। ਆਟੋ ਹੋਮ ਕਮਰਸ਼ਲ ਇੰਸ਼ੋਰੈਂਸ 6479299509, 6479299509। ਅਤੇ ਬਾਕੀ ਜੇ ਤੁਹਾਡੀ ਰੂਫ ਨਵੀਂ ਲੱਗਣ ਵਾਲੀ ਹੈ, ਰੂਫ ਦੀ ਛੱਤ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਮੈਟਲ ਰੂਫ, ਫਲੈਟ ਰੂਫ, ਸ਼ਿੰਗਲ ਦਾ ਕੋਈ ਕੰਮ ਹੈ, ਤਾਂ ਆਲਵੇ ਰੂਫਰਸ ਦੇ ਰੂਬਲ ਭਾਅ ਜੀ ਨੂੰ ਕਾਲ ਕਰੋ। ਫੁੱਲੀ ਇੰਸ਼ੋਰਡ ਕੰਪਨੀ ਹੈ, ਰਿਟਨ ਤੁਹਾਨੂੰ ਲਿਖਤ ਦੇ ਵਿੱਚ ਵਾਰੰਟੀ ਦੇ ਰਹੇ ਹੈ, ਹੋਰ ਕੀ ਚਾਹੀਦਾ। 6475050943 ਨੰਬਰ ਹੈ, 6475050943, 6475050943 ਦੇ ਉੱਤੇ ਤੁਸੀਂ ਰੂਬਲ ਜੀ ਨੂੰ ਕਾਲ ਕਰੋ, ਅਤੇ ਆਲਵੇ ਰੂਫਰਸ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅੱਜ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਨੀ ਆ ਆਪਣੀ ਕਮਿਊਨਿਟੀ ਬਾਰੇ। ਇੱਕ ਮੈਨੂੰ ਵੀਕਐਂਡ 'ਤੇ ਇੱਕ ਵੀਰ ਦੀ ਕਾਲ ਆਈ, ਉਹ ਕਹਿੰਦੇ ਨਵੀਂ ਤੁਹਾਡੇ ਨਾਲ ਗੱਲ ਕਰਨੀ, ਆਪਣੇ ਲਿਸਨਰਸ ਤੱਕ ਇਹ ਗੱਲ ਜ਼ਰੂਰ ਲੈ ਕੇ ਜਾਇਓ। ਅਤੇ ਉਹ ਕਹਿੰਦੇ ਨਵੀਂ ਹੁਣ ਹਰ ਸਾਲ ਹੀ ਹੁੰਦਾ, ਅਤੇ ਉਹ ਕਹਿੰਦੇ ਕਿ ਹੁਣ ਇੱਕ ਵਾਰ ਫਿਰ ਵਿਆਹਾਂ ਦਾ ਵੈਡਿੰਗ ਸੀਜ਼ਨ ਸ਼ੁਰੂ ਹੋ ਗਿਆ। ਮੈਂ ਕਿਹਾ ਹਾਂਜੀ, ਅਤੇ ਕਹਿੰਦੇ ਹੁਣ ਵੈਡਿੰਗ ਸੀਜ਼ਨ ਸ਼ੁਰੂ ਆ, ਹੁਣ ਆਪਣੇ ਏਰੀਆਸ ਦੇ ਵਿੱਚ ਰੋਜ਼ ਪਾਰਟੀਆਂ ਹੁੰਦੀਆਂ, ਰੋਜ਼ ਕੋਈ ਨਾ ਕੋਈ ਸੰਗੀਤ, ਕੋਈ ਨਾ ਕੋਈ ਜਾਗੋ, ਚਲੋ ਕੋਈ ਨਾ ਕੋਈ ਐਸਾ ਫੰਕਸ਼ਨ ਹੁੰਦਾ ਹੀ ਰਹਿੰਦਾ। ਤਕਰੀਬਨ ਜਿੱਥੇ ਵੀ ਰਹਿੰਦੇ ਹੋ ਹਰ ਇੱਕ ਏਰੀਏ ਦੇ ਵਿੱਚ ਯੂਨੋ ਇਹ ਚੀਜ਼ਾਂ ਹੁੰਦੀਆਂ, ਚਲੋ ਆਪਾਂ ਬਰੈਂਪਟਨ 'ਚ ਰਹਿੰਦੇ ਹਾਂ, ਇੱਥੇ ਜ਼ਿਆਦਾ ਆ। ਉਹ ਕਹਿੰਦੇ ਨਵੀਂ ਆਪਣੇ ਲੋਕਾਂ ਨੂੰ ਥੋੜ੍ਹਾ ਜਿਹਾ ਚਾਹੀਦਾ ਕਿ ਜੇ ਤੁਸੀਂ ਜਾਗੋ ਜੁਗੋ ਕੱਢਣੀ ਆ ਤਾਂ ਕੋਈ ਬੈਂਕਟ ਹਾਲ ਬੁੱਕ ਕਰ ਲਓ, ਉੱਥੇ ਕਰੋ, ਵੀ ਸੜਕਾਂ 'ਤੇ ਜਾਮ ਲਾਉਣ ਦਾ ਕੀ ਸੈਂਸ ਬਣਦਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਅ ਜੀ ਚਲੋ ਫਿਰ ਕੀ ਹੋ ਗਿਆ, ਅਗਲੇ ਫਨ ਕਰਦੇ, ਅਗਲੇ ਕਿਹੜਾ ਏਡੀ ਕਿਹੜੀ ਗੱਲ ਹੈ, ਗੋਰੇ ਗੋਰੇ ਵੀ ਲਾਈਕ ਕਰਦੇ, ਵੀ ਘਰੋਂ ਬਾਹਰ ਨਿਕਲ ਕੇ ਦੇਖਦੇ ਆ। ਉਹ ਕਹਿੰਦੇ ਨਹੀਂ ਯਾਰ ਨਵੀਂ, ਅਸੀਂ 2-4 ਜਾਣੇ ਆ, ਸਾਡੇ ਏਰੀਏ 'ਚ ਅਸੀਂ ਬਹੁਤ ਤੰਗ ਹੁੰਦੇ ਹਾਂ। ਮੈਂ ਕਿਹਾ ਭਾਅ ਜੀ ਤੁਹਾਡੇ ਬੱਚੇ ਕਿੱਦੀ ਕੀ ਉਮਰ ਹੈ? ਉਹ ਕਹਿੰਦੇ ਨਵੀਂ ਸਾਡੇ ਬੱਚੇ ਤਾਂ ਹਜੇ ਛੋਟੇ ਆ। ਮੈਂ ਕਿਹਾ ਭਾਅ ਜੀ ਪਰ ਜਦੋਂ ਤੁਹਾਡੇ ਬੱਚੇ ਵੱਡੇ ਹੋਣਗੇ ਕੀ ਤੁਹਾਨੂੰ ਨਹੀਂ ਹੋਊਗਾ ਕਿ ਅਸੀਂ ਵੀ ਜਾਗੋਆਂ ਕੱਢੀਏ, ਅਸੀਂ ਵੀ ਯੂਨੋ ਇੱਦਾਂ ਦੇ ਫੰਕਸ਼ਨ ਕਰੀਏ, ਰਾਤ ਲੇਟ ਤੱਕ ਪਾਰਟੀ ਪੂਰਟੀ ਕਰੀਏ? ਕਹਿੰਦੇ ਨਹੀਂ ਨਵੀਂ, ਅਸੀਂ ਤਾਂ ਹਾਲਾਂ 'ਚ ਕਰਾਂਗੇ, ਜੇ ਕਰਾਂਗੇ ਐਵੇਂ ਲੋਕਾਂ ਨੂੰ ਥੋੜ੍ਹਾ ਤੰਗ ਕਰਨਾ, ਪਰ ਆਪਣੇ ਘਰੇ ਇੱਕ ਤਾਂ ਫੰਕਸ਼ਨ ਕਰਨਾ ਯਾਰ, ਉਹਦਾ ਮਜ਼ਾ ਹੀ ਅਲੱਗ ਹੈ। ਆਈ ਡੋਂਟ ਨੋ, ਮੇ ਬੀ ਮੈਂ ਗਲਤ ਹੋ ਸਕਦਾ, ਪਰ ਤੁਹਾਡਾ ਸਭ ਦਾ ਕੀ ਖਿਆਲ ਹੈ ਕੀ ਤੁਸੀਂ ਇੰਨੇ ਤੰਗ ਇੰਨੇ ਬੌਦਰ ਹੁੰਦੇ ਹੋ ਜੇ ਤੁਹਾਡੇ ਏਰੀਏ ਦੇ ਵਿੱਚ ਕੋਈ ਜਾਗੋ ਸੰਗੀਤ ਟੈਂਟ ਲਾ ਕੇ ਗਾਣੇ ਲਾਉਂਦੇ ਆ ਪਾਰਟੀਆਂ ਕਰਦੇ ਆ, ਇੱਕੋ ਕਹਿੰਦੇ ਨਾ ਵੀ ਇੰਨੀਆਂ ਗੱਡੀਆਂ ਸੜਕ ਦੇ ਉੱਤੇ ਗਾਣੇ ਚੱਲ ਰਹੇ ਹੁੰਦੇ ਆ ਲੇਟ ਤੱਕ, ਅਸੀਂ ਕੰਮਾਂ 'ਤੇ ਜਾਣਾ ਹੁੰਦਾ, ਬੱਚਿਆਂ ਨੇ ਸਕੂਲੇ ਜਾਣਾ ਹੁੰਦਾ, ਉੱਤੋਂ ਦੀ ਬਾਹਰ ਲੋਕ ਰਾਤ ਦੇ ਦੋ ਦੋ ਤਿੰਨ ਤਿੰਨ ਵਜੇ ਤੱਕ ਪਾਰਟੀ ਕਰ ਰਹੇ ਆ। ਚਲੋ ਮੈਂ ਮੰਨ ਲੈਂਦਾ ਕਿ ਜਦੋਂ 12-1 ਵੱਜ ਜਾਂਦੇ ਉਦੋਂ ਚਲੋ ਮਿਊਜ਼ਿਕ ਥੋੜ੍ਹਾ ਡਾਊਨ ਕਰ ਲਓ, ਬਟ ਅਗੇਨ ਲੋਕ ਫਨ ਕਰ ਰਹੇ, ਲੋਕ ਮਜ਼ੇ ਲੁੱਟ ਰਹੇ ਆ, ਔਰ ਅਗਲੇ ਨੂੰ ਫਨ ਕਰਨ ਤੋਂ ਆਪਾਂ ਕਈ ਵਾਰ ਥੋੜ੍ਹੇ ਜਿਹਾ ਜ਼ਿੰਦਗੀ ਨੂੰ ਸੀਰੀਅਸ ਲੈ ਲੈਂਦੇ ਹਾਂ। ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337। ਤੁਸੀਂ ਕਿੰਨਾ ਕੁ ਬੌਦਰ ਹੁੰਦੇ ਹੋ, ਤੁਹਾਨੂੰ ਕਿੰਨੀ ਕੁ ਤੰਗੀ ਹੁੰਦੀ ਹੈ, ਕਿੰਨਾ ਕੁ ਤੁਸੀਂ ਡਿਸਟਰਬ ਹੁੰਦੇ ਹੋ ਜੇ ਲੋਕ ਇੰਜ ਕਰਦੇ ਨੇ? ਸੋ ਤੁਹਾਡੀਆਂ ਕੁਝ ਕੌਜ਼ ਲਵਾਂਗੇ। ਹੁਣ ਹਰ ਇੱਕ ਸ਼ਹਿਰ ਹਰ ਇੱਕ ਏਰੀਏ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ। ਸੋ ਨੰਬਰ ਹੈ 905-673-3337, 905-673-3337, 905-673-3337 'ਤੇ ਤੁਹਾਡੀਆਂ ਕੁਝ ਕੌਲਸ ਜ਼ਰੂਰ ਜ਼ਰੂਰ ਜ਼ਰੂਰ ਲੈਣੇ ਆ। ਕੁਆਲਿਟੀ ਕਾਰ ਰਿਪੇਅਰ ਦੇ ਤੁਸੀਂ ਕੁਲਵੰਤ ਜੀ ਨੂੰ ਕਾਲ ਕਰੋ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਕੁਆਲਿਟੀ ਕਾਰ ਰਿਪੇਅਰ, 905-460-1111, 905-460-1111। ਕੋਈ ਵੀ ਗੱਡੀ ਦਾ ਪੰਗਾ ਪੈ ਗਿਆ ਤਾਂ 171 ਰਦਰਫੋਰਡ ਰੋਡ ਸਾਊਥ, 905-460-1111। 6204, ਹੈਲੋ
4: ਹੈਲੋ, ਗੁੱਡ ਮਾਰਨਿੰਗ ਨਮੀ,
0: ਗੁੱਡ ਮਾਰਨਿੰਗ ਜੀ, ਹੈਪੀ ਮੰਡੇ,
4: ਹੋਪ ਯੂ ਆਰ ਗੁੱਡ
0: ਜੀ, ਥੈਂਕ ਯੂ ਸੋ ਮਚ
4: ਜੀ। ਅੱਛਾ ਮੈਂ ਤਾਂ ਇਹ ਕਹਿਣਾ ਸੀ, ਇਹ ਤਾਂ ਨਾ ਬਹੁਤ ਮਤਲਬ ਮੈਨੂੰ ਤਾਂ ਬੜਾ ਮਜ਼ਾ ਆਉਂਦਾ ਜਦੋਂ ਨੇਬਰ, ਮੈਂ ਬ੍ਰੈਂਪਟਨ ਹੀ ਰਹਿੰਦੀ ਆ, ਵੀ ਨੇਬਰਹੁੱਡ ਦੇ ਵਿੱਚ ਜਦੋਂ ਇਹ ਫੰਕਸ਼ਨ ਹੁੰਦਾ ਸਪੈਸ਼ਲੀ ਇੰਡੀਅਨ ਵੈਡਿੰਗ, ਲਾਈਕ ਲੇਡੀ ਸੰਗੀਤ ਕਰਦੇ ਆ, ਲੋਕੀ ਗਿੱਧਾ ਕਰਦੇ ਆ, ਘਰ ਤੱਕ ਆਵਾਜ਼ ਆਉਂਦੀ ਆ, ਮੈਨੂੰ ਤਾਂ ਸਾਰੀ ਮੈਮਰੀਜ਼ ਯਾਦ ਆ ਜਾਂਦੀਆਂ ਇੰਡੀਆ ਦੀਆਂ, ਵੀ ਉੱਥੇ ਤਾਂ ਜਾ ਨਹੀਂ ਪਾ ਰਹੇ, ਬਹੁਤ ਸਾਰੇ ਵਿਆਹ ਵੀ ਮਿਸ ਹੋ ਗਏ, ਤਾਂ ਮਤਲਬ ਮੈਨੂੰ ਲੱਗਦਾ ਵੀ ਵਾਟ ਅ ਰੀਕਾਲ, ਕਿਉਂਕਿ ਹੁਣ ਜਿਵੇਂ ਬੋਲੀਆਂ ਲਾ ਲਓ ਤੁਸੀਂ ਰਾਈਟ, ਤੇ ਗਿੱਧਾ ਲਾ ਲਓ, ਉਹੀ ਆ ਜਿਹੜੀਆਂ ਪਿਛਲੇ 15-20 ਸਾਲਾਂ ਤੋਂ ਚੱਲੀਆਂ ਆਉਂਦੀਆਂ, ਕੁਛ ਨਿਊ ਤਾਂ ਹੋਇਆ ਨੀ ਉਹਦੇ ਚ, ਤਾਂ ਮੈਨੂੰ ਲੱਗਦਾ ਇਹ ਬਹੁਤ ਸੋਹਣਾ ਇੰਟਰਟੇਨਮੈਂਟ ਹੈ, ਤੇ ਇਹ ਰੋਜ਼ ਨੀ ਮਿਲਦਾ ਰਾਈਟ, ਰੋਜ਼ ਤਾਂ ਆਪਣੀ ਗਲੀ ਚ ਕੋਈ ਆ ਅੱਗੇ ਪਿੱਛੇ ਵਿਆਹ ਨਹੀਂ ਹੋ ਰਿਹਾ ਰਾਈਟ, ਤਾਂ ਉਹ ਕਦੇ ਕਦੇ ਹੁੰਦਾ, ਮੈਂ ਤਾਂ ਬਹੁਤ ਇੰਜੋਏ ਕਰਦੀ ਆ, ਮਤਲਬ ਕਿ ਕੋਈ ਗੱਲ ਨੀ ਇੱਕ ਹੀ ਦਿਨ ਹੈ, ਉਹ ਕਿਹੜਾ ਰੋਜ਼ ਕਰ ਰਹੇ ਆ, ਤਾਂ ਆਈ ਡੋਂਟ ਥਿੰਕ ਸੋ, ਮਤਲਬ ਇਟਸ ਅ ਗੁੱਡ ਕਿ ਦੂਸਰੇ ਨੂੰ ਜਦੋਂ ਉਹੀ ਜੀ ਉਵੇਂ ਦੀਆਂ ਸਾਊਂਡਸ ਮਿਲਦੀਆਂ ਜਿਹੜੀਆਂ ਤੁਸੀਂ ਬਚਪਨ ਚ ਜਾਂ ਜਵਾਨੀ ਚ ਉੱਥੇ ਸੁਣੀਆਂ ਸੀਗੀਆਂ, ਮੈਨੂੰ ਤਾਂ ਬੜਾ ਮਜ਼ਾ ਆਉਂਦਾ।
0: ਨਹੀਂ ਨਾਲੇ ਦੇਖੋ, ਜਾਂ ਤਾਂ ਹੋਵੇ ਵੀ ਕੋਈ ਹੋਰ, ਮੈਂ ਬੜਾ ਹੱਸਿਆ, ਮੈਂ ਕਿਹਾ ਭਾਜੀ ਤੁਸੀਂ ਆਪ ਪੰਜਾਬੀ ਹੋ, ਤੁਹਾਡਾ ਆਪਦਾ ਵਿਆਹ ਹੋਇਆ ਕਿ ਤੁਸੀਂ ਨੀ ਮਿਸ ਕਰਦੇ? ਕਹਿੰਦੇ ਨਹੀਂ ਯਾਰ ਨਵੀ, ਮੈਨੂੰ ਤਾਂ ਚੰਗਾ ਨੀ ਲੱਗਦਾ। ਮੈਂ ਕਿਹਾ ਚਲੋ ਠੀਕ ਹੈ,
4: ਉਹ ਮੈਨੂੰ ਲੱਗਦਾ ਕਈ ਵਾਰੀ ਬੰਦਾ ਫਰਸਟ੍ਰੇਟ ਹੀ ਇੰਨਾ ਹੁੰਦਾ, ਬਟ ਕਦੇ ਧਿਆਨ ਲਾ ਕੇ ਸੁਣੀਏ ਨਾ, ਫਰਸਟ੍ਰੇਸ਼ਨ ਦੂਰ ਹੋ ਜਾਂਦੀ ਹੈ, ਕਿਉਂਕਿ ਉਹ ਬੜੇ ਚਿਲੀ ਜਿਹਾ ਮਾਹੌਲ ਹੁੰਦਾ ਉਹਨਾਂ ਦੇ ਘਰ ਦਾ ਨਾ, ਜਦੋਂ ਏਦਾਂ ਦੇ ਖੱਪ ਪਾ ਰਹੇ ਆ, ਉਹ ਸੁਣ ਆਵਾਜ਼ਾਂ ਵੀ ਜਿਵੇਂ ਉਹਨਾਂ ਦੀਆਂ ਆਵਾਜ਼ਾਂ ਸੁਣ ਰਹੀਆਂ, ਸਮਝ ਕੁਛ ਨੀ ਆ ਰਿਹਾ, ਬਟ ਉਹਨਾਂ ਦੀ ਜਿਹੜੀ ਹੂਟਿੰਗ ਹੈ, ਉਹ ਜਿਹੜਾ ਇੰਜੋਏ ਕਰ ਰਹੇ ਆ, ਮਤਲਬ ਇਟ ਰਿਜ਼ੈਂਬਲ ਸਮਵੇਅਰ ਰਾਈਟ
0: ਜੀ ਜੀ ਜੀ ਜੀ ਜੀ ਨਹੀਂ ਚਲੋ, ਆਈ ਐਗਰੀ, ਥੈਂਕ ਯੂ ਸੋ ਮਚ। ਸੋ ਨਹੀਂ, ਸਾਰੇ ਸ਼ੇਅਰ ਕਰੋ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਵੀ ਦੱਸੋ, ਜੇ ਤੁਹਾਨੂੰ ਲੱਗਦਾ ਨਵੀਂ ਯਾਰ ਇਹ ਤਾਂ ਬੜੇ ਮਜ਼ੇ ਵਾਲੀ ਗੱਲ ਹੈ, ਆਪਣੀ ਗਲੀ ਦੇ ਵਿੱਚ ਫੰਕਸ਼ਨ ਹੋ ਰਿਹਾ ਹੁੰਦਾ ਸਗਾ, ਤੇ ਚਾਹ ਚੜਦਾ ਕਿ ਬੱਲੇ ਯਾਰ ਸਾਡਾ ਵੀ ਕਿਸੇ ਨਾ ਕਿਸੇ ਦਿਨ ਵਿਆਹ ਹੋਇਆ ਸੀ। ਸੋ ਨੰਬਰ ਹੈ ਆਪਣਾ 905-673-3337, 905-673-3337, ਤੇ ਸਭ ਦਾ ਓਪੀਨੀਅਨ ਜ਼ਰੂਰ ਸੁਣਨਾ ਚਾਹਾਂਗੇ, 905-673-3337। ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਐਕਿਰਾ ਦੀ ਲਓ, ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ, ਕਰਨ ਸ਼ਰਮਾ ਸਾਡੇ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ, ਏਰੀਅਨ ਮਿਲਸ ਐਕਿਰਾ, 905-828-5800, 905-828-5800 ਤੇ ਕਾਲ ਕਰੋ ਇਹਨਾਂ ਨੂੰ ਜੀ। 1981, ਹੈਲੋ
5: ਹਾਂਜੀ ਵੀਰੇ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
0: ਵਧੀਆ ਜੀ, ਕਿਵੇਂ ਹੋ?
5: ਮੈਂ ਵਧੀਆ, ਮੋਹਰਕਾ ਜੀ, ਇੱਕ ਤਾਂ ਟੀਮ ਆਪਣੀ,
0: ਹਾਂ ਮੈਂ ਦੇਖ ਰਿਹਾ ਸੀ ਮੈਚ, ਮੈਂ ਕਿਹਾ ਚੱਕ ਤੇ ਪੱਟੇ,
5: ਲਾਸਟ ਮਿੰਟ ਤੇ ਗੋਲ ਕੀਤਾ,
0: ਹਾਂ
5: ਵਧੀਆ ਜੀ ਸਭ।
0: ਹਾਂ
5: ਇੱਕ ਵੀਰੇ ਮੇਰਾ ਓਪੀਨੀਅਨ ਆ, ਮਤਲਬ ਫੰਕਸ਼ਨ ਤਾਂ ਵਧੀਆ ਰਹਿੰਦਾ, ਚਲੋ ਹੁਣ ਸਭ ਨੂੰ ਚਾ ਚੜਦਾ, ਜਿਹੜੇ ਦੋ ਤਿੰਨ ਬੰਦੇ ਫਰੈਂਡ ਕਰ ਰਹੇ ਹਨ ਉਹਨਾਂ ਨੂੰ ਬੁਲਾਇਆ ਨੀ ਹੋਣਾ ਫੰਕਸ਼ਨ ਤੇ,
0: ਹੋ ਸਕਦਾ
5: ਉਹ ਤਾਂ ਅਫੈਂਡ ਕਰਦੇ ਹੁਣ ਨਹੀਂ ਤਾਂ ਇਹ ਚੀਜ਼ਾਂ ਇੰਜੋਇਮੈਂਟ ਕਿਹਨੂੰ ਮਾੜਾ ਲੱਗ ਸਕਦਾ ਦੱਸੋ ਤੁਸੀਂ ਆਪਾਂ ਉਹਦੀ ਕਮਿਊਨਿਟੀ ਨੂੰ ਦੇਖਦੇ ਹਾਂ ਤੇ ਜਿਹੜਾ ਬੰਦਾ ਵੀ ਰਾਤ ਨੂੰ ਡੀਜੇ ਅਰਨੈਸਟ ਹੁੰਦਾ ਜੀ 11 ਵਜੇ 12 ਵਜੇ ਤੱਕ ਢੋਲ ਡੀਜੇ ਵੱਜਦਾ ਉਸ ਤੋਂ ਬਾਅਦ ਵੈਸੇ ਹੌਲੀ ਕਰ ਦਿੰਦਾ ਕਿਉਂਕਿ ਉਹਨਾਂ ਨੂੰ ਸਭ ਨੂੰ ਪਤਾ ਵਾ ਬਈ ਨਾਲ ਦੇ ਨੇਬਰ ਡਿਸਟਰਬਨ ਹੋਣ ਜੇ ਨੇਬਰ ਡਿਸਟਰਬ ਹੋਣਗੇ ਤੇ ਪੁਲਿਸ ਕਾਲ ਕਰਨਗੇ ਕਰਨਗੇ ਤੇ ਜਿੰਨੇ ਵੀ ਮੈਂ ਤਾਂ ਫੰਕਸ਼ਨ ਦੇਖੇ ਆ ਜਾਂ ਉਹਨਾਂ ਨੂੰ ਦੇਖਦਾ ਵਾ ਤੇ ਉਹ ਵੀ ਕਹਿ ਦਿੰਦੇ ਆ ਬਈ ਇੰਨੇ ਵਜੇ ਤੱਕ ਡੀਜੇ ਵੱਜੂਗਾ ਉਸ ਤੋਂ ਬਾਅਦ ਅਸੀਂ ਆਵਾਜ਼ ਹੌਲੀ ਕਰਾਂਗੇ ਤੇ ਤੁਸੀਂ ਆਪਣੀਆਂ ਪਾਰਟੀ ਹੈ ਨਾ ਗੱਲਾਂ ਬਾਤਾਂ ਕਰ ਲਓ ਤੇ ਇੰਜੋਏ ਕਰ ਲਓ ਖਾ ਪੀ ਲਓ ਜਿਹੜੇ ਦੋ ਤਿੰਨ ਬੰਦੇ ਉਹ ਫੈਂਡ ਕਰ ਰਹੇ ਆ ਬਸ ਉਹਨਾਂ ਨੂੰ ਸੱਦਿਆ ਡੀਜੀ ਵਿਆਹ ਤੇ ਜਾਂ ਫੰਕਸ਼ਨ ਤੇ ਉਹ ਤਾਂ ਉਹਨਾਂ ਨੂੰ ਪ੍ਰੋਬਲਮ ਉਹਨਾਂ ਨੂੰ
0: ਠੀਕ ਹੈ ਸੋ ਬਾਈ ਜੀ ਕਹਿੰਦੇ ਉਹਨਾਂ ਨੂੰ ਜਿਹੜੇ ਕੰਪਲੇਨ ਕਰ ਰਹੇ ਦੋ ਤਿੰਨ ਜਾਣੇ ਉਹਨਾਂ ਨੂੰ ਵਿਆਹ ਤੇ ਸੱਦਿਆ ਨਹੀਂ ਹੋਣਾ ਨਹੀਂ ਹੁਣ ਕਈ ਲੋਕ ਕਹਿੰਦੇ ਆ ਕਿ ਨਵੀਂ ਯਾਰ ਸੜਕਾਂ ਦੇ ਉੱਤੇ ਕਈ ਵਾਰ ਗੱਡੀਆਂ ਆ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਫਿਰ ਰੋਕਣਾ ਪੈਂਦਾ ਚਲੋ ਜੇ ਨਾ ਕੋਈ ਐਮਰਜੈਂਸੀ ਹੈ ਫਿਰ ਤਾਂ ਮੈਂ ਮੰਨਦਾ ਵੀ ਆਪਾਂ ਨੂੰ ਅਪਸੈਟ ਹੋਣ ਦੀ ਜ਼ਰੂਰ ਕੋਈ ਆਪਣੇ ਕੋਲ ਰਾਈਟ ਹੈ ਬਟ ਜੇ ਹੁਣ ਆਪਾਂ ਘਰੇ ਹੀ ਜਾਣਾ ਜੇ ਜਾਗੋ ਨਿਕਲ ਰਹੀ ਆ ਤੁਸੀਂ 4-5 ਮਿੰਟ ਖੜ ਜਾਓਗੇ ਉੱਥੇ ਤਾਂ ਕਿੱਡੀ ਗੱਲ ਹੈ ਹੁਣ ਮੈਨੂੰ ਬਾਈ ਜੀ ਉਹ ਜਿਹਨਾਂ ਦਾ ਫੋਨ ਆਇਆ ਕਹਿੰਦੇ ਨਵੀਂ ਹੁਣ ਪਰਸੋਂ ਚੌਥੇ ਸਾਡੇ ਘਰ ਦੇ ਕੋਲ ਜਾਗੋ ਹੋਈ ਮੈਨੂੰ ਉੱਥੇ 5 ਮਿੰਟ ਖੜਨਾ ਪਿਆ ਮੈਂ ਘਰੇ ਨਹੀਂ ਜਾ ਪਾਇਆ ਮੈਂ ਕਿਹਾ ਭਾਜੀ ਤੁਸੀਂ ਕੋਈ ਜ਼ਰੂਰੀ ਕੰਮ ਸੀ ਕਹਿੰਦੇ ਨਹੀਂ ਬਸ ਘਰੇ ਜਾਣਾ ਸੀ ਮੈਂ ਕਿਹਾ ਫਿਰ ਠੀਕ ਹੈ 5 ਮਿੰਟ ਜੇ ਤੁਸੀਂ ਖੜ ਵੀ ਗਏ ਤੁਸੀਂ ਵੇਟ ਵੀ ਕਰ ਲਈ ਤਾਂ ਵਟਸ ਦਾ ਬਿਗ ਡੀਲ ਚਲੋ ਮੈਂ ਚਲੋ ਉਹਨਾਂ ਦਾ ਆਪਦਾ ਓਪੀਨੀਅਨ ਮੈਂ ਨਹੀਂ ਕਹਿੰਦਾ ਕਿ ਉਹ ਗਲਤ ਨੇ ਬਟ ਇੰਨਾ ਕਹਿ ਕੇ ਆਪਾਂ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਜ਼ਰੂਰ ਓਵਰ ਚਲੋ ਕਿ ਐਨਾਲਾਈਜ਼ ਕਰ ਲੈਂਦੇ ਹਾਂ ਚੀਜ਼ਾਂ ਨੂੰ ਜਾਂ ਮੈਨੂੰ ਲੱਗਦਾ ਕਿ ਆਪਾਂ ਯਾਰ ਫਨ ਕਰਨਾ ਹੀ ਭੁੱਲ ਰਹੇ ਹਾਂ ਸੋ ਆਈ ਡੋਂਟ ਨੋ ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਆਪਣੇ ਕਮਿਊਨਿਟੀ ਦੇ ਅੱਜ ਕੱਲ੍ਹ ਵਿਆਹ ਬਹੁਤ ਹੋ ਰਹੇ ਆ ਹੁਣ ਜਾਗੋਆਂ ਸੰਗੀਤ ਹਰੇਕ ਦੇ ਘਰ ਟੈਂਟ ਲੱਗ ਰਹੇ ਆ ਇੱਕ ਮੈਨੂੰ ਸਾਡੇ ਲਿਸਨਰ ਦਾ ਫੋਨ ਆਇਆ ਉਹ ਕਹਿੰਦੇ ਨਵੀਂ ਲੋਕਾਂ ਨੂੰ ਕਹੋ ਕਿ ਜਾਗੋਆਂ ਜੁਗੋਆਂ ਬੰਦ ਕਰੋ ਕਰਨੀਆਂ ਸੜਕਾਂ 'ਤੇ ਜੇ ਕਰਨੀਆਂ ਤਾਂ ਹਾਲ 'ਚ ਕਰੋ ਮੈਂ ਉਹਨਾਂ ਨੂੰ ਕਿਹਾ ਕਿ ਭਾਅ ਜੀ ਐਡੀ ਕਿਹੜੀ ਗੱਲ ਹੈ ਯਾਰ ਲੋਕ ਫਨ ਕਰਦੇ ਆ ਗੋਰੇ ਗੋਰੇ ਵੀ ਇੰਜੋਏ ਕਰਦੇ ਆ ਸੋ ਤੁਹਾਡਾ ਸਭ ਦਾ ਕੀ ਮੰਨਣਾ ਵਟ ਡੂ ਯੂ ਥਿੰਕ ਨੰਬਰ ਹੈ ਆਪਣਾ 9056733337 9056733337 ਆਪਣਾ ਨੰਬਰ ਹੈ 9056733337 ਸਭ ਦਾ ਕੀ ਖਿਆਲ ਹੈ ਏਡੀ ਕਿੱਡੀ ਗੱਲ ਹੈ 9056733337 ਆਪਣਾ ਨੰਬਰ ਹੈ 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਇੱਕ ਮੈਂ ਤੁਹਾਨੂੰ ਪੈਰਾਡਾਈਜ ਡਿਵੈਲਪਮੈਂਟਸ ਦੇ ਜਿਹੜੇ ਘਰ ਨੇ ਉਹਨਾਂ ਦੀ ਜਾਣਕਾਰੀ ਦਵਾਂ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਜ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜੀ 6266 ਹੈਲੋ
6: ਹਾਂਜੀ ਭਾਜੀ ਵੱਡੇ ਵਾਲੀ ਗੱਲ ਸਹੀ ਆ ਵੀ ਅੱਜ ਕੱਲ ਨਾ ਲੋਕ ਫਰਸਟ੍ਰੇਟ ਬਹੁਤ ਨੇ ਇੰਜੋਏ ਕਰਨਾ ਲਾਈਫ ਨੂੰ ਭੁੱਲ ਗਏ ਨੇ ਆਪਾਂ ਨੂੰ ਨਾ ਲੋਕਾਂ ਦੀਆਂ ਖੁਸ਼ੀਆਂ ਦੇਖ ਕੇ ਖੁਸ਼ੀਆਂ ਚੜ ਜਾਂਦੀਆਂ ਨੇ ਲੋਕਾਂ ਦਾ ਦੁੱਖ ਦੇਖ ਕੇ ਆਪਾਂ ਨੂੰ ਦੁੱਖ ਫੀਲ ਹੁੰਦਾ ਹੈ ਨਾ ਨਾਲੇ ਮੈਨੂੰ ਲੱਗਦਾ ਵੀ ਸਾਰਾ ਰਸਤਾ ਬਲੋਕ ਕਰਨ ਦੀ ਤਾਂ ਲੋੜ ਨਹੀਂ ਆਪਣਾ ਸੇਫਟੀ ਵਾਲਾ ਕੰਮ ਵੀ ਹੈ ਬਹੁਤ ਜ਼ਿਆਦਾ ਹਨਾ ਕੋਈ ਵਾਕਈ ਫਰਸਟ੍ਰੇਟ ਹੋ ਸਕਦਾ ਜਿਹੜਾ ਵੇਟ ਹੀ ਨਾ ਕਰਨਾ ਚਾਹੇ ਤਾਂ ਥੋੜਾ ਜਿਹਾ ਸਾਈਡ ਤੇ ਆਪਾਂ ਆਪਣਾ ਇੰਜੋਏ ਕਰ ਸਕਦੇ ਹਾਂ ਇਹੀ ਗੱਲ ਮੈਂ ਥੋੜੇ ਦਿਨ ਪਹਿਲਾਂ ਵੀ ਕੀਤੀ ਸੀ ਵੀ ਆਪਣੇ ਇਵੈਂਟ ਨੇ ਆਪਣੇ ਬੱਚਿਆਂ ਨੂੰ ਆਪਣਾ ਕਲਚਰ ਯਾਰ ਥੋੜਾ ਜਿਹਾ ਸਾਰਿਆਂ ਨੂੰ ਐਡਜਸਟ ਕਰਨਾ ਚਾਹੀਦਾ ਮਲਟੀ ਕਲਚਰਲ ਕੰਟਰੀ ਹੈ ਇੰਜੋਏ ਲਾਈਫ ਨੂੰ ਕਰੋ ਜਿਹੜੇ ਖੁਸ਼ੀਆਂ ਦੇ ਪਲ ਨੇ ਕਦੀ ਨਾ ਮਿਸ ਕਰੋ ਹਨਾ ਦੇਖੋ ਲੋਕਾਂ ਦੇ ਕਲਚਰ ਇੱਕ ਵਾਰੀ ਨਾ ਸਾਡੇ ਕਾਲਜ ਚ ਫੰਕਸ਼ਨ ਹੋਇਆ ਤੇ ਕੁੜੀਆਂ ਰੰਗ ਬਿਰੰਗੇ ਸੂਟ ਪਾਉਂਦੀਆਂ ਨੇ ਇੱਕ ਬਜ਼ੁਰਗ ਬੁੜਾ ਸੀਗਾ ਹਨਾ ਉਹ ਨਾ 80 ਸਾਲਾਂ ਦਾ ਹੋਣਾ ਮੈਂ ਕਿਹਾ ਤੁਹਾਨੂੰ ਕਿਵੇਂ ਲੱਗ ਰਿਹਾ ਦੇਖ ਕੇ ਉਹਨੇ ਖੁਸ਼ ਹੋ ਕੇ ਗੱਲ ਕਹੀ ਕਹਿੰਦਾ ਇਟਸ ਸੋ ਕਲਰਫੁੱਲ ਹਨਾ ਵੀ ਲੋਕਾਂ ਨੇ ਕਲਰ ਕਿੰਨੇ ਸੋਹਣੇ ਸੋਹਣੇ ਪਾਏ ਨੇ ਬਈ ਖੁਸ਼ ਹੁੰਦੇ ਨੇ ਲੋਕ ਜਿਹੜੇ ਦਿਲੋਂ ਖੁਸ਼ ਨੇ ਐਡਜਸਟ ਕਰਨਾ ਹੈਪੀ ਰਹਿਣਾ ਇੰਜੋਏ ਕਰਨਾ ਲਾਈਫ ਲਾਈਫ ਨੂੰ ਇੰਜੋਏ ਕਰੋ ਥੈਂਕ ਯੂ
0: ਚਲੋ ਸਰ ਠੀਕ ਹੈ ਸੋ ਨਹੀਂ ਇਹਨਾਂ ਦੀ ਵੀ ਗੱਲ ਠੀਕ ਹੈ ਵੀ ਆਪਾਂ ਨਾ ਬਹੁਤ ਫਰਸਟ੍ਰੇਟਿਡ ਆ ਆਪਣੇ ਚਲੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਚੱਲ ਰਹੀਆਂ ਹੁੰਦੀਆਂ ਆਈ ਐਗਰੀ ਵਿਦ ਦੈਟ ਬਟ ਸਗਾ ਤਾਂ ਫਿਰ ਖੁਸ਼ੀ ਚੜ੍ਹਨੀ ਚਾਹੀਦੀ ਦੇਖ ਕੇ ਯਾਰ ਲੋਕ ਵਧੀਆ ਚਲੋ ਇੰਜੋਏ ਕਰ ਰਹੇ ਆ ਨਹੀਂ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਕੈਨੇਡੀ ਐਂਡ ਮੇਫੀਅਰ ਤੇ ਜ਼ਰੂਰ ਗੇੜਾ ਮਾਰੋ 2292 ਹੈਲੋ
7: ਹਾਂਜੀ ਨਵੀਂ ਸਰ ਕੀ ਹਾਲ ਨੇ
0: ਠੀਕ ਹੈ ਜੀ ਕਿਵੇਂ ਹੋ
7: ਸਾਨੂੰ ਵੀ ਇਹ ਐਕਸਪੀਰੀਅੰਸ ਹੋਇਆ ਜੀ ਸਾਡੇ ਆਪਣੇ ਭਤੀਜੇ ਦਾ ਵਿਆਹ ਸੀ ਫਾਰਮ ਹਾਊਸ ਸਾਡੇ ਆਪਣੇ ਜੀ ਤੇ ਉਹ ਪਰੇ ਤੁਹਾਨੂੰ ਪਤਾ ਫਾਰਮ ਹਾਊਸ ਪਰੇ ਪਰੇ ਕਰਕੇ ਘਰ ਹੁੰਦੇ ਤੇ ਉਹ ਦੋ ਗੋਰੇ ਸੀ ਉਹਨਾਂ ਨੂੰ ਹੁਣ ਨੈਚੁਰਲੀ ਗੱਲ ਸਾਡੇ ਦਿਮਾਗ ਚੋਂ ਨਿਕਲ ਗਿਆ ਵੀ ਏਦਾਂ ਥੋੜੀ ਹੁੰਦਾ ਕਿ ਆਪਾਂ ਪੰਜਾਬੀ ਤੇ ਆਪਾਂ ਉੱਥੇ ਕੁਦਰਤੀ ਉਹਨਾਂ ਨੇ ਕੰਪਲੇਂਟ ਕਰ ਦਿੱਤੀ ਤੇ ਕੁਦਰਤੀ ਸਾਡੀ ਉਹ ਜਿਹੜਾ ਆਪਣੇ ਪੁਲਿਸ ਆਫਿਸਰ ਆਇਆ ਉਹ ਵੀ ਆਪਣਾ ਆਪਣੇ ਕਮਿਊਨਿਟੀ ਤੇ ਸੀ ਉਹ ਕਹਿੰਦੇ ਵੀ ਏਦਾਂ ਦਾ ਕੰਪਲੇਂਟ ਆ ਵੀ ਤੁਸੀਂ ਆਪਣਾ ਮਿਊਜ਼ਿਕ ਜਿਹੜਾ ਨਾ ਤੁਹਾਨੂੰ ਉਹ ਕੰਪਲੇਂਟ ਆਈ ਸਾਨੂੰ ਸਾਡੇ ਵਾਲੇ ਦੇ ਲੋਕ ਘਰ ਨੀ ਤੇ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਸੀ ਕਿ ਕਿੰਨੇ ਕੰਪਲੇਂਟ ਕੀਤੀ ਹੈ ਮੈਂ ਕਿਹਾ ਵੀ ਸਾਨੂੰ ਨੀ ਪਤਾ ਲੱਗਦਾ ਕਿੰਨੇ ਕੰਪਲੇਂਟ ਕੀਤੀ ਹੈ ਪਰ ਇਹ ਤਾਂ ਫਾਰਮ ਹਾਊਸ ਬੜੀ ਦੂਰ ਦੂਰ ਘਰ ਨੀ ਹੈਗੇ ਤੇ ਕਹਿੰਦਾ ਚਲੋ ਤੁਸੀਂ ਦੇਖ ਲਓ ਵੀ ਕਿਹੜੇ ਲਾਗੇ ਤਾਗੇ ਹੈ ਉਹਨਾਂ ਨੂੰ ਇਨਵਾਈਟ ਕਰ ਲਿਆ ਕਰੋ ਦੋਨਾਂ ਨੂੰ ਇੱਕ ਇੱਕ ਵਾਈਨ ਦੀ ਬੋਤਲ ਦੇ ਕੇ
0: ਆ
7: ਉਹ ਵਾਈਨ ਦੀ ਬੋਤਲ ਦੇ ਕੇ ਆਇਆ ਤੇ ਅਗਲੇ ਕਹਿੰਦੇ ਸੀ ਖੁਸ਼ੀ ਬਹੁਤ
0: ਅੱਛਾ ਉਹਨਾਂ ਨੂੰ ਨਹੀਂ ਦੇਖੋ ਨਾਲੇ ਗੋਰੇ ਆ ਗੋਰਿਆਂ ਨੂੰ ਤਾਂ ਫ੍ਰੀ ਦੀ ਦਾਰੂ ਫ੍ਰੀ ਦਾ ਖਾਣਾ ਪੀਣਾ ਹੋਰ ਕੀ ਚਾਹੀਦਾ
7: ਉਹ ਦੇਖੋ ਗੱਲ ਇਸ ਤਰ੍ਹਾਂ ਕਿ ਉਹ ਕੋਂਗ੍ਰੈਚੁਲੇਸ਼ਨ ਕਰਨ ਆਈ ਅਸੀਂ ਉਹ ਨਹੀਂ ਸੀ ਘਰ ਤੇ ਅਸੀਂ ਮੈਂ ਕਿਹਾ ਉਹ ਦਰਵਾਜੇ ਤੇ ਰੱਖਿਆ ਥੈਂਕ ਯੂ ਸੋ ਮਚ ਫੋਰ ਯੋਰ ਕੋਆਪਰੇਸ਼ਨ ਏਦਾਂ ਏਦਾਂ ਏਦਾਂ ਸੋ ਪਲੀਜ਼ ਮੋਸਟ ਵੈਲਕਮ ਯੂ ਆਰ ਮੋਸਟ ਵੈਲਕਮ ਟੂ ਇੰਜੋਏ ਦਾ ਇੰਡੀਅਨ ਫੂਡ ਦਿਸ ਐਂਡ ਦੈਟ ਉਹ ਆਈ ਆ ਕੇ ਤੇ ਫਿਰ ਉਹ ਆਰਾਮ ਦੇ ਨਾਲ ਤੁਹਾਨੂੰ ਪਤਾ ਫਿਰ ਪੀ ਪਾ ਲਈ ਹੋਣੀ ਤੇ ਫਿਰ ਸੌਂ ਗਈ ਹੋਣੀ ਉਹਨੂੰ
0: ਨਹੀਂ ਨਾਲੇ ਨਹੀਂ ਇਹ ਜ਼ਰੂਰ ਤੁਹਾਡੀ ਗੱਲ ਠੀਕ ਹੈ ਕਿ ਜੇ ਆਪਾਂ ਕੋਈ ਫੰਕਸ਼ਨ ਕਰ ਰਹੇ ਹਾਂ ਨਾ ਤਾਂ ਜਿੰਨੇ ਵੀ ਲੋਕ ਨੇੜੇ ਤੇੜੇ ਹਰੇਕ ਨੂੰ ਸੱਦੋ
7: ਹਾਂ ਉਹ ਐਕਚੁਲੀ ਐਟਲੀਸਟ ਤੁਸੀਂ ਉਹਨਾਂ ਨੂੰ ਦੇਖੋ ਇਹ ਬਰਾਈਬਰੀ ਨਹੀਂ ਹੈ ਇਹ ਹੈ ਕਿ ਤੁਸੀਂ ਉਹਨਾਂ ਨੂੰ ਆਪਣੀ ਮਤਲਬ ਇਨਵਾਈਟ ਕਰੋ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਕੰਟਰੀਜ਼ ਦੇ ਵਿੱਚ ਜਿਹੜੇ ਕਲਚਰ ਹੈ ਉਹ ਕੀ ਕਲਚਰ ਹੈਗਾ ਇਹ ਮਲਟੀਕਲਚਰਲ ਕੰਟਰੀ ਹੈ ਤੇ ਉਹ ਹੁਣ ਇਹ ਵੀ ਨੀ ਪਤਾ ਉਹ ਜੇ ਦੇਖੋ ਇਸ ਤਰ੍ਹਾਂ ਹੈ ਕਿ ਇਹ ਕੰਟਰੀ ਰੈੱਡ ਇੰਡੀਅਨਸ ਦਾ ਕੰਟਰੀ ਸੀ ਕਦੀ ਜ਼ਮਾਨੇ ਦੇ ਵਿੱਚ ਤੇ ਉਹ ਤਾਂ ਉਹ ਪਿੱਛੇ ਰਿਜ਼ਰਵਸ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਵੀ ਤੁਹਾਨੂੰ ਟੈਕਸ ਨਾ ਦਈਏ ਤੁਸੀਂ ਸਾਨੂੰ ਆਹ ਨਾ ਕਰੀਏ ਤੁਸੀਂ ਤੁਹਾਡੀ ਜੀ ਐਸ ਟੀ ਮਾਫ ਸਾਡੇ ਆਪਣੀਆਂ ਸਿਗਟਾਂ ਆਹ ਬਣਾਓ ਸਭ ਸਾਨੀ ਉਹਨੂੰ ਬਰਾਈਬ ਕਰਕੇ ਪਰੇ ਪਰੇ ਕਰ ਦਿੱਤਾ ਸੋ ਅਸੀਂ ਵੀ ਇਹ ਲਰਨ ਕੀਤਾ ਕਿ ਤੁਸੀਂ ਐਟਲੀਸਟ ਉਹਨਾਂ ਨੂੰ ਇਨਵਾਈਟ ਕਰੋ ਔਰ ਅੱਛੇ ਤਰੀਕੇ ਨਾਲ ਇਨਵਾਈਟ ਕਰ ਲਓ ਤਾਂ ਕਿ ਉਹ ਇੰਜੋਏ ਕਰਨ ਅਗਰ ਇਨਵੀਟੇਸ਼ਨ ਹਰ ਕੋਈ ਬੰਦਾ ਚਾਹੁੰਦਾ ਨਹੀਂ ਤਾਂ ਅਗਲਾ ਨੂੰ ਇੱਕ ਇੱਕ ਵਾਈਨ ਦੀ ਬੋਤਲ ਕਿੰਨੀ $18 ਦੀ ਵਾਈਨ ਦੀ ਬੋਤਲ ਆ
0: ਬਿਲਕੁਲ ਬਿਲਕੁਲ
7: ਠੀਕ ਨੀ ਤਾਂ ਉਹ ਪੁਲਿਸ ਵਾਲੇ ਨੇ ਕਿਹਾ ਕਿ ਸਾਨੂੰ ਵੀ ਤੁਸੀਂ ਇਸ ਤਰ੍ਹਾਂ ਕਰੋ ਇਹਨਾਂ ਨੂੰ ਇਨਵਾਈਟ ਕਰੋ ਕਿਸੇ ਤਰੀਕੇ ਦੂਸਰਾ ਆਪਾਂ ਪੰਜਾਬੀ ਸਟਾਈਲ ਦੇ ਵਿੱਚ ਮੈਂ ਕਿਹਾ ਉਹ ਵੀ ਪਤਾ ਲੱਗ ਗਿਆ ਮੈਨੂੰ ਕਿੱਦਾਂ
0: ਨਹੀਂ ਨਹੀਂ ਚਾਹੀਦਾ ਹੀ ਆ ਦੇਖੋ ਨਾਲੇ ਫਿਰ ਉਹਨਾਂ ਨੂੰ ਵੀ ਹੋ ਜਾਂਦਾ ਕਿ ਚਲੋ ਯਾਰ ਇਹੋ ਜਿਹੇ ਬੰਦੇ ਦੀ ਕੰਪਲੇਂਟ ਕੀ ਕਰਨੀ ਇਹਨਾਂ ਨੇ ਸਾਦੀ ਸਾਨੂੰ ਲਿਆ ਜਦੋਂ
7: ਜਾਂਦੀ
0: ਮਾੜੀ ਮੋਟੀ ਹੋਊਗੀ ਤੈਨੂੰ ਪਤਾ ਹੀ ਆ ਲੋਕਾਂ ਦੇ ਸੁਭਾਅ ਦਾ
7: ਮਾੜੀ ਮੋਟੀ ਜਾਂਦੀ ਕਰਨਾ ਚਾਹੀਦਾ ਤੁਸੀਂ ਨੂੰ ਇਨਵੋਲਵ ਕਰੋ
0: ਜਿੰਨੇ ਵੀ ਲੋਕ ਨੇ ਸਟਰੀਟ ਤੇ ਸਾਰਿਆਂ ਨੂੰ ਜਾ ਕੇ ਸੱਦਾ ਦੇਈਦਾ ਵੀ ਹਾਂਜੀ ਬਈ ਸਾਡੇ ਇਸ ਦਿਨ ਨੂੰ ਫੰਕਸ਼ਨ ਹੈ ਤੇ ਅਗਲੇ ਨੂੰ ਚਲੋ ਇਨਫੋਰਮ ਕਰ ਦੇਈਦਾ ਜਾਂ ਤਾਂ ਟੈਕਸ ਕਰਤਾ ਕਿ ਜੇ ਰੌਲਾ ਰੁਲਾ ਹੋਇਆ ਸਾਨੂੰ ਦੱਸਿਓ ਐਵੇਂ ਕੰਪਲੇਂਟ ਕਰਨ ਨਾਲੋਂ ਸਿਟੀ ਆਊਗੀ ਉਹ ਫਿਰ ਪੰਗਾ ਵੱਧਦਾ ਸੋ ਨੰਬਰ ਹੈ ਆਪਣਾ 9056733337 ਆਪਣਾ ਫੋਨ ਨੰਬਰ ਹੈ ਤੇ ਹਰਮਨ ਸਾਡੇ ਨਾਲ ਨੇ ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨਾਂਸਿੰਗ ਦੀ ਟੀਮ ਹਰਮਨ ਵੈਲਕਮ
8: ਥੈਂਕ ਯੂ ਨਵੀ ਗੁੱਡ ਮਾਰਨਿੰਗ ਐਵਰੀਵਨ ਨਵੀ ਜਦੋਂ ਦੀ 13% ਰਿਬੇਟ ਅਨਾਉਂਸ ਕੀਤੀ ਹੈ ਗਵਰਨਮੈਂਟ ਨੇ, ਕਾਫੀ ਕਲਾਇੰਟਸ ਨੇ ਜਿਹੜੇ ਉਹ ਪ੍ਰੀ ਕੰਸਟਰਕਸ਼ਨ ਘਰ ਬਾਏ ਕਰ ਰਹੇ ਨੇ, ਸਾਨੂੰ ਤਾਂ ਪਤਾ ਲੱਗਦਾ ਸਾਨੂੰ ਕਾਲਸ ਆ ਜਾਂਦੀਆਂ ਨੇ ਕਿ ਪ੍ਰੀ ਅਪਰੂਵਲ ਚਾਹੀਦੀ ਹੈ ਭਾਜੀ। ਚਲੋ ਗਵਰਨਮੈਂਟ ਦਾ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਆ 13% ਰਿਬੇਟ, ਉਹਦਾ ਫਾਇਦਾ ਵੀ ਜ਼ਰੂਰ ਲੈਣਾ ਚਾਹੀਦਾ। ਬਟ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੋ, ਜਦੋਂ ਤੁਸੀਂ ਐਗਰੀਮੈਂਟ ਆਫ ਪਰਚੇਸ ਐਂਡ ਸੇਲ ਸਾਈਨ ਕਰਦੇ ਹੋ ਉਹਨੂੰ ਜ਼ਰੂਰ ਲੋਇਰ ਤੋਂ ਰਿਵਿਊ ਕਰਾਓ ਡਿਵੈਲਪਮੈਂਟ ਚਾਰਜਸ, ਜਾਂ ਆਪਣੇ ਜਿਹੜੇ ਰੀਅਲ ਸਟੇਟ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਜ਼ਰੂਰ ਪੁੱਛੋ ਕਿ ਨਾਓ ਮੋਸਟ ਆਫ ਦਾ ਬਿਲਡਰਸ ਉਹ ਕੈਪ ਕਰਕੇ ਦਿੰਦੇ ਨੇ, ਚਾਹੇ ਉਹ $5,000 ਆ ਜਾਂ $10,000 ਆ, ਬਟ ਮੇਕ ਸ਼ੋਰ ਉਹ ਕੈਪ ਹੋਣ, ਇਹ ਨਾ ਹੋਣ ਓਪਨ ਨਾ ਰਹਿਣ। ਕਿ ਕਈ ਵਾਰ ਅਸੀਂ ਦੇਖਿਆ ਕਾਫੀ ਬਿਲਡਰਸ ਦੇ ਡਿਵੈਲਪਮੈਂਟ ਚਾਰਜਸ 30-40,000 ਤੱਕ ਚਲੇ ਜਾਂਦੇ ਨੇ, ਜਿੱਥੇ ਫਿਰ ਬਾਅਦ ਚ ਕਲੋਜ਼ਿੰਗ ਵੇਲੇ ਪ੍ਰੋਬਲਮ ਆਉਂਦੀ ਆ, ਬਿਕਾਜ਼ ਉਹ ਡਾਊਨ ਪੇਮੈਂਟ ਪਲੱਸ ਹੋ ਜਾਂਦੇ ਨੇ, ਉਹ ਡਾਊਨ ਪੇਮੈਂਟ ਤੋਂ ਐਕਸਟਰਾ ਹੋ ਜਾਂਦੇ ਨੇ। ਬੈਂਕ ਕਦੇ ਵੀ ਤੁਹਾਨੂੰ ਉਹਦੇ ਤੇ ਮੋਰਗੇਜ ਨਹੀਂ ਦਊਗੀ, ਉਹ ਪਰਚੇਸ ਪ੍ਰਾਈਸ ਨਹੀਂ ਇਨਕਲੂਡ ਹੁੰਦੇ। ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ, ਤੁਸੀਂ ਜਦੋਂ ਪ੍ਰੀ ਕੰਸਟਰਕਸ਼ਨ ਬਾਏ ਕਰਨਾ ਤਾਂ ਆਪਣਾ ਪਰਚੇਸ ਐਂਡ ਸੇਲ ਐਗਰੀਮੈਂਟ, ਜੇ ਉਹ ਕੈਪ ਤੁਹਾਨੂੰ ਨਹੀਂ ਦਿਖ ਰਿਹਾ ਤਾਂ ਉਹ ਜ਼ਰੂਰ ਲੋਇਰ ਤੋਂ ਰਿਵਿਊ ਕਰਾਓ, ਉਹਦੇ ਉਹ ਜ਼ਿਆਦਾ ਕੋਈ ਚਾਰਜ ਵੀ ਨਹੀਂ ਕਰਦੇ ਹੈਗੇ, ਪਲੱਸ ਤੁਹਾਡੀ ਸੇਫਟੀ ਹੋ ਜਾਂਦੀ ਆ। ਕੋਈ ਤੁਹਾਡਾ ਹੋਰ ਕੁਐਸਚਨ ਆ ਮੋਰਗੇਜ ਦੇ ਰਿਲੇਟਡ, ਲਾਈਨ ਆਫ ਕ੍ਰੈਡਿਟ ਬਣਾਉਣੀ ਆ ਘਰ ਤੇ ਜਾਂ ਸੈਕੰਡ ਮੋਰਗੇਜ ਦੀ ਲੋੜ ਆ ਜਾਂ ਲਾਸਟ ਮਿੰਟ ਬੈਂਕ ਤੋਂ ਪ੍ਰੋਬਲਮ ਆ ਰਹੀ ਆ ਫਾਈਲ ਤੇ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਟੀਮ ਹਰਮਨ ਬੱਤਾ 6476859000 6476859000 ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 6476859000 ਟੀਮ ਹਰਮਨ ਬੱਤਾ, ਤੁਹਾਡੀ ਯਾਰ ਕੁਝ ਕਾਲ ਆਈ ਆ, ਤੁਸੀਂ ਕਰ ਦਿੰਦੇ ਹੋ ਜਲਦੀ, ਥੋੜ੍ਹੇ ਮੇਰੇ ਲਈ ਕੰਮ ਕਰੋ, ਥੋੜ੍ਹੇ ਹੋਲਡ ਕਰ ਲਿਆ ਕਰੋ ਯਾਰ, ਫਿਰ ਤੁਹਾਡੀ ਸਾਡੀ ਗੱਲਬਾਤ ਕਮ ਸੇ ਕਮ ਹੋ ਤਾਂ ਸਕੇ। ਸੋ ਡੋਂਟ ਕਰ ਇਟ ਟੂ ਅਰਲੀ, ਤੁਸੀਂ ਥੋੜ੍ਹੇ ਆ ਸਾਡੇ ਲਈ ਹੋਲਡ ਕਰ ਲਿਆ ਕਰੋ। ਹੁਣ 5-7 ਕਾਲ ਆਈਆਂ ਨਾਲ ਹੀ, ਸਾਰੇ ਨੇ ਕਾਲ ਜਲਦੀ ਕਰ ਦਿੱਤੀ, ਸੋ ਜ਼ਰੂਰ ਜਸਟ ਸਟੇ ਔਨ ਦਾ ਲਾਈਨ ਅਤੇ ਸਭ ਦੇ ਨਾਲ ਗੱਲਬਾਤ ਹੋਵੇਗੀ। ਅਤੇ ਨੰਬਰ ਆਪਣਾ 905-673-3337 9056-733-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ 9056-733-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਇੱਕ ਤੁਸੀਂ ਜ਼ਰੂਰ ਨਾਲ ਦੀ ਨਾਲ ਮੈਸੇਜ ਨੋਟ ਕਰੋ ਬਈ, ਕਿਸੇ ਨੇ ਵੀ ਗੱਡੀ ਲੈਣੀ ਹੈ ਮਿਤਸੂਬਿਸ਼ੀ ਤੇ ਸ਼ਾਪਿੰਗ ਜ਼ਰੂਰ ਇੱਕ ਵਾਰ ਕਰਕੇ ਆਓ। 10 ਸਾਲ ਦੀ ਵਾਰੰਟੀ ਮਿਲ ਰਹੀ ਹੈ, ਬਹੁਤ ਹੀ ਰਿਲਾਇਬਲ ਗੱਡੀਆਂ ਨੇ ਕੈਲੇਡਨ ਮਿਤਸੂਬਿਸ਼ੀ। ਨੰਬਰ ਹੈ 6476782754 ਕੈਲੇਡਨ ਮਿਤਸੂਬਿਸ਼ੀ ਨੂੰ ਇੱਕ ਵਾਰ ਕਾਲ ਕਰ ਲਓ ਤੇ ਜੀਵਨ ਹੁਣੇ ਜਿਹੜੀ ਡੀਲ ਦੇਣਗੇ ਨਾ, ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ, ਜੀਵਨ ਨੇ ਤਾਂ ਕਮਾਲ ਹੀ ਕਰਤੀ, ਡੀਪ ਟੌਪ ਦੀ ਡੀਲ ਕਦੇ ਯਕੀਨ ਹੀ ਨਹੀਂ ਸੀ ਵੀ ਸਾਨੂੰ ਇੰਨੀ ਕਮਾਲ ਦੀ ਗੱਡੀ ਦੇ ਉੱਤੇ ਡੀਲ ਮਿਲੇਗੀ। ਸੋ ਜੀਵਨ ਨੂੰ ਇੱਕ ਵਾਰ ਕਾਲ ਕਰ ਲਓ, ਜੀਵਨ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਨੇ। ਤੇ ਜੀਵਨ ਸਿੱਧੂ ਕੈਲਡਨ ਕੈਲਡਨ ਕੈਲਡਨ ਮਿਤਸੂਬਿਸ਼ੀ ਤੋਂ ਤੁਹਾਡੇ ਨਾਲ ਜੁੜੇ ਨੇ। ਸੋ ਸਟੂਡੀਓ ਦਾ ਨੰਬਰ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਬਈ ਆਪਣੇ ਕਮਿਊਨਿਟੀ ਦੇ ਵਿਆਹਾਂ ਬਾਰੇ ਵੀ। ਆਪਾਂ ਲੋਕ ਹੁਣ ਜਾਗੋਆਂ, ਮਹਿੰਦੀ, ਮਾਈਆਂ, ਸੰਗੀਤ ਬਹੁਤ ਕਰਦੇ ਹਾਂ, ਠੀਕ ਹੈ, ਬਹੁਤ ਚਾਵਾਂ ਨਾਲ ਬੜੇ ਐਕਸਾਈਟਮੈਂਟ ਦੇ ਨਾਲ ਕਰਦੇ ਹਾਂ। ਮੈਨੂੰ ਇੱਕ ਫੋਨ ਆਇਆ ਇੱਕ ਵੀਰ ਦਾ, ਉਹ ਕਹਿੰਦੇ ਨਵੀਂ ਯਾਰ ਆਪਣੇ ਲੋਕਾਂ ਨੂੰ ਥੋੜ੍ਹਾ ਜਿਹਾ ਸਮਝਾਓ ਕਿ ਫੰਕਸ਼ਨ ਕਰਨੇ ਨੇ ਤਾਂ ਪਲੀਜ਼ ਹਾਲ ਬੁੱਕ ਕਰੋ, ਘਰੇ ਜੇ ਕਰਨੇ ਆ ਤਾਂ ਛੋਟੇ ਕਰੋ, ਏਡੇ ਵੱਡੇ ਨਾ ਕਰੋ। ਕਈ ਵਾਰ ਜਾਗੋਆਂ, ਕਈ ਵਾਰ ਮਹਿੰਦੀ, ਕਈ ਵਾਰ ਸੰਗੀਤ, ਯੇ ਵੋ। ਉਹ ਕਹਿੰਦੇ ਸਟਰੀਟ ਦੇ ਉੱਤੇ ਜਿਹੜੇ ਲੋਕ ਨੇ ਉਹ ਬਹੁਤ ਤੰਗ ਹੁੰਦੇ ਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਏਡੀ ਕਿਹੜੀ ਗੱਲ ਹੈ, ਲੋਕ ਫੰਕਸ਼ਨ ਕਰਦੇ, ਇੰਜੋਏ ਕਰਦੇ, ਤੁਸੀਂ ਵੀ ਸਗਾ ਤੇ ਖੁਸ਼ ਹੋ ਯਾਰ ਕਿ ਅਗਲੇ ਚਾਵਾਂ ਨਾਲ ਆਪਣੇ ਬੱਚਿਆਂ ਦੇ ਵਿਆਹ ਵੂਹ ਮਨਾ ਰਹੇ ਆ। ਉਹ ਕਹਿੰਦੇ ਨਵੀਂ ਯਾਰ ਮਿਊਜ਼ਿਕ ਬਹੁਤ ਹੁੰਦਾ, ਜਾਗੋ ਜਦੋਂ ਸਟਰੀਟ ਦੇ ਉੱਤੇ ਕੱਢਦੇ ਆ ਤਾਂ ਫਿਰ ਸਾਡੀਆਂ ਗੱਡੀਆਂ ਨਹੀਂ ਪਹੁੰਚਦੀਆਂ ਘਰੇ। ਮੈਂ ਕਿਹਾ ਨਹੀਂ ਭਾਜੀ, ਜੇ ਕੋਈ ਐਮਰਜੈਂਸੀ ਆ, ਲੋਕ ਤਾਂ ਯਾਰ ਆਸੇ ਪਾਸੇ ਝੱਟ ਹੋ ਜਾਂਦੇ ਆ, ਗੱਡੀ ਆਉਂਦੀ ਆ ਉਹ ਤਾਂ ਟਰੈਕਟਰ ਟਰੁਕਟਰ ਵੀ ਸਾਈਡ 'ਤੇ ਕਰ ਲੈਂਦੇ ਆ। ਸੋ ਉਹ ਜੋ ਵੀਰ ਸੀਗੇ ਉਹਨਾਂ ਦਾ ਮੰਨਣਾ ਸੀਗਾ ਕਿ ਨਵੀਂ ਯਾਰ ਲੋਕਾਂ ਨੂੰ ਥੋੜ੍ਹਾ ਜਿਹਾ ਸਮਝਾਓ ਕਿ ਆਪਾਂ ਫੰਕਸ਼ਨ ਕਰਨੇ ਆ ਤਾਂ ਹਾਲਾਂ 'ਚ ਕਰੀਏ ਨਾ ਕਿ ਘਰੇ, ਜਾਗੋਆਂ ਕਰਨੀਆਂ ਹਾਲਾਂ 'ਚ ਕਰੀਏ ਨਾ ਕਿ ਸੜਕਾਂ 'ਤੇ। ਪਰ ਤੁਹਾਡਾ ਸਭ ਦਾ ਕੀ ਖਿਆਲ ਆ? ਹੁਣ ਕੁਝ ਲਿਸਨਰ ਕਹਿ ਰਹੇ ਨਵੀਂ ਯਾਰ ਐਵੇਂ ਬਿਨਾਂ ਕਿਸੇ ਕੋਲੋਂ ਲੋਕ ਇਸ਼ੂ ਕ੍ਰੀਏਟ ਕੀਤੇ ਕਰੀ ਜਾਂਦੇ ਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਪਦੀਆਂ ਫਰਸਟ੍ਰੇਸ਼ਨ ਨੇ ਅਤੇ ਕੱਢਦੇ ਹੋਰਾਂ 'ਤੇ ਆ। ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਨਵੀਂ ਨਹੀਂ ਯਾਰ ਇਸ਼ੂ ਹੈਗਾ। ਤੁਹਾਡਾ ਕੀ ਮੰਨਣਾ? ਤੁਸੀਂ ਕਿੰਨਾ ਕੁ ਇਸ ਸਟਰੀਟ ਜਾਗੋਆਂ ਫੰਕਸ਼ਨਾਂ ਨਾਲ ਸਹਿਮਤ ਹੋ, ਕਿੰਨਾ ਕੁ ਤੁਸੀਂ ਅਗੇਂਸਟ ਹੋ? ਨੰਬਰ ਹੈ ਆਪਣਾ 9056733337 9056733337 905-600-7373 ਆਪਣਾ ਨੰਬਰ ਹੈ 9056733337 905-600-7373 ਕਾਲ ਕਰੋ ਕਰੀਏ ਸਾਰੇ ਨਾਲ ਗੱਲਬਾਤ ਤੇ ਸਾਡੇ ਨਾਲ ਜੁੜ ਚੁੱਕੇ ਨੇ ਸੁਖਭਾਜੀ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਭਾਜੀ ਵੈਲਕਮ
9: ਬਹੁਤ ਸ਼ੁਕਰੀਆ ਧੰਨਵਾਦ ਨਬੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਪਰਿਵਾਰਾਂ ਨੂੰ ਮਿਲ ਰਹੀਆਂ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਆਪਣੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਤੇ ਲੋਵੈਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਕੈਨੇਡਾ ਦੇ ਸਪੈਸ਼ਲ ਪ੍ਰਾਈਸ ਦਿੰਦੇ ਆ ਸੋਲਿਡ ਵੁੱਡ ਦਾ ਟੇਬਲ ਤੇ ਨਾਲ 6 ਚੇਅਰਾਂ ਜੀ ਹਾਂ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ ਪਰ ਕੈਨੇਡਾ ਦੇ ਸਪੈਸ਼ਲ ਸਿਰਫ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ $399 ਦਾ ਲੈ ਕੇ ਜਾ ਸਕਦੇ ਹੋ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਫ੍ਰੀ ਫ੍ਰੀ ਤੋਹਫਾ ਦਿੱਤਾ ਜਾਊਗਾ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 294 ਵਾਕਰ ਡਰਾਈਵ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਸੰਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਨਵੀਂ ਭਾਜੀ
0: ਥੈਂਕ ਯੂ ਭਾਜੀ ਬਿਲਕੁਲ ਐਂਡ ਸਟੂਡੀਓ ਦਾ ਨੰਬਰ ਹੈ ਕਾਲ ਕਰਨ ਲਈ ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-600-7373

0: ਮਟਰ ਫਰੈਸ਼ ਸਾਗ ਬਾਥੂ ਕਿਆ ਬਾਤ ਹੈ ਤੇ ਇੱਥੇ ਤੁਹਾਨੂੰ ਕੁਕਡ ਫੂਡ ਵੀ ਮਿਲ ਰਿਹਾ ਚਿਕਨ ਲੈਗ ਬਿਰਿਆਨੀ ਫਿਸ਼ ਪਕੌੜਾ ਇੱਕ ਲਓ ਤੇ ਇੱਕ ਫਰੀ ਸਬਜ਼ੀ ਮਾਰਕੀਟ 10 ਲੋਰਡ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਜੀ 0374 ਹੈਲੋ ਹੈਲੋ ਜੀ 0374 ਨੰਬਰ 6617 06 ਹੈਲੋ ਨਹੀਂ ਬੋਲਣਾ ਜੀ ਓਕੇ ਜੀ ਮੈਨੂੰ ਇੱਕ ਮੈਸੇਜ ਆਇਆ ਕਹਿੰਦੇ ਕਿ ਇਟ ਸ਼ੁੱਡ ਬੀ ਔਨ ਦਾ ਸਟਰੀਟ ਪਰ ਕਹਿੰਦੇ ਕਿ ਜੇ ਦੋ ਕੁ ਦਿਨਾਂ ਦਾ ਫੰਕਸ਼ਨ ਹੈ ਤੇ ਫਿਰ ਕੋਈ ਕੰਪਲੇਂਟ ਨਹੀਂ ਠੀਕ ਹੈ ਤੁਹਾਡੀ ਗੱਲ ਦੋ ਕੁ ਦਿਨ ਪਰ ਆਪਣੇ ਹਾਂ ਨਹੀਂ ਹੁੰਦੇ ਆਪਣੇ ਹਫ਼ਤੇ ਹਫ਼ਤੇ ਦੋ ਦੋ ਹਫ਼ਤੇ ਲਈ ਲੋਕ ਫੰਕਸ਼ਨ ਕਰਦੇ ਨੇ ਸੋ ਪਤਾ ਕੀ ਹੈ ਕੰਪਲੇਂਟਾਂ ਵੀ ਬਹੁਤ ਵਾਰ ਆਪਣੇ ਲੋਕ ਹੀ ਕਰਦੇ ਆ ਅਗਲੇ ਨੂੰ ਹੁੰਦਾ ਇਹ ਕਿੱਥੋਂ ਯਾਰ ਫਨ ਕਰ ਰਹੇ ਕਿਸੇ ਕਿਵੇਂ ਇੰਜੋਏ ਕਰੇ ਅਸੀਂ ਨਹੀਂ ਕਰਨ ਦੇਣਾ ਫਿਰ ਚੱਕ ਕੇ ਕੰਪਲੇਂਟ ਕਰਤੀ ਸਿਟੀ ਨੂੰ ਹੁਣ ਜ਼ਿਆਦਾਤਰ ਜੇ ਆਪਾਂ ਤੁਸੀਂ ਦੇਖੋ ਜੇ ਆਪਾਂ ਬ੍ਰੈਂਪਟਨ 'ਚ ਰਹਿ ਰਹੇ ਹਾਂ ਆਪਣੇ ਘਰਾਂ ਦੇ ਆਲੇ ਦੁਆਲੇ ਕੌਣ ਰਹਿੰਦਾ ਆਪਣੀ ਕਮਿਊਨਿਟੀ ਆ ਬਹੁਤ ਸਾਰੇ ਏਰੀਆਜ਼ ਵਿੱਚ ਹੁਣ ਗੋਰੇ ਗੋਰੇ ਤਾਂ ਘੱਟ ਹੀ ਨੇ ਸੋ ਆਪਣੇ ਲੋਕ ਆਪਣਿਆਂ 'ਤੇ ਬੜਾ ਲੱਗਦੇ ਨੇ ਬੜਾ ਕਹਿੰਦੇ ਹੁੰਦੇ ਨਾ ਕਿ ਕਈ ਵਾਰ ਜੈਲਸੀ ਜੀ ਹੁੰਦੀ ਆ ਅਤੇ ਉਹ ਚਾਹੁੰਦੇ ਆ ਕਿ ਅਸੀਂ ਨਹੀਂ ਵੀ ਕਿਸੇ ਨੂੰ ਫਨ ਕਰ ਦੇਣਾ ਸੋ ਇੱਦਾਂ ਨਾ ਕਰਨ ਦਿਓ ਯਾਰ ਇੱਦਾਂ ਨਾ ਸੋਰੀ ਕਰਿਆ ਕਰੋ ਜੇ ਅਗਲੇ ਇੰਜੋਏ ਕਰ ਰਹੇ ਆ ਫਨ ਸ਼ਨ ਕਰ ਰਹੇ ਤਾਂ ਆਪਾਂ ਨੂੰ ਕੀ ਹੈ ਲੱਤਮ ਹੈ ਫਨ ਲੱਤਮ ਇੰਜੋਏ ਦੋ ਚਾਰ ਦਿਨਾਂ ਦਾ ਇਹ ਮੇਲਾ ਹੁੰਦਾ ਅਤੇ ਆਪਾਂ ਦੋ ਚਾਰ ਦਿਨਾਂ ਨੂੰ ਐਵੇਂ ਬਿਨਾਂ ਕਿਸੇ ਗੱਲੋਂ ਖਰਾਬ ਕਰ ਰਹੇ ਹਾਂ ਆਈ ਡੋਂਟ ਨੋ ਮੈਨੂੰ ਇਸ ਚੀਜ਼ ਦੇ ਵਿੱਚ ਕੋਈ ਸੈਂਸ ਜੀ ਨਹੀਂ ਲੱਗਦੀ ਤੁਸੀਂ ਕਹਿੰਦੇ ਹੋ ਨਾ ਕਿ ਤੰਗ ਹੁੰਦੇ ਹਾਂ ਕਿੰਨਾ ਕੁ ਹੁੰਦੇ ਹੋ ਜੇ ਹਫ਼ਤੇ ਦੇ ਵਿੱਚ ਸੋਰੀ ਮਹੀਨੇ 'ਚ ਇੱਕ ਅੱਧੀ ਵਾਰ ਬੰਦਾ ਹੋ ਵੀ ਜਾਂਦਾ ਦੋ ਤਿੰਨ ਦਿਨਾਂ ਲਈ ਤੰਗ ਤਾਂ ਕੋਈ ਗੱਲ ਨਹੀਂ ਉਹ ਕਿਹੜਾ ਕੋਈ ਲੜਾਈ ਹੋ ਰਹੀ ਆ ਕੋਈ ਮਾਰ ਕੁੱਟ ਹੋ ਰਹੀ ਆ ਅਗਲੇ ਫਨ ਹੀ ਕਰ ਰਹੇ ਆ ਸੋ ਤੁਸੀਂ ਵੀ ਜੇ ਅਗਰ ਆਪਣਾ ਓਪੀਨੀਅਨ ਸ਼ੇਅਰ ਕਰਨਾ ਵੀ ਸੜਕਾਂ ਦੇ ਉੱਤੇ ਸਟਰੀਟਸ ਦੇ ਉੱਤੇ ਜਾਗੋਆਂ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਆਪਣੇ ਬੈਕਯਾਰਡਾਂ ਦੇ ਵਿੱਚ ਵੱਡੇ ਵੱਡੇ ਸੰਗੀਤ ਕਰਨੇ ਚਾਹੀਦੇ ਆ ਮਿਊਜ਼ਿਕ ਹੋਣਾ ਚਾਹੀਦਾ ਜਾਂ ਨਹੀਂ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ 905-673-3337 ਆਪਣਾ ਨੰਬਰ ਹੈ ਤੁਹਾਡਾ ਕੀ ਓਪੀਨੀਅਨ ਹੈ 905-673-3337 ਹਰਪ੍ਰੀਤ ਸੈਣ ਜੀ ਸਾਡੇ ਨਾਲ ਨੇ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਵੈਲਕਮ ਅਗੇਨ ਇੱਕ ਸੈਕਿੰਡ ਹਰਪ੍ਰੀਤ ਤੁਹਾਡੀ ਆਵਾਜ਼ ਕੱਟੀ ਗਈ ਸੀ ਸੋਰੀ ਹਰਪ੍ਰੀਤ ਇੱਕ ਵਾਰ ਫਿਰ ਤੋਂ ਹਾਂਜੀ ਵੈਲਕਮ ਅਗੇਨ
1: ਥੈਂਕ ਯੂ ਸੋ ਮਚ ਨਵੀ ਸੋ ਜਿੱਦਾਂ ਅਸੀਂ ਪਹਿਲਾਂ ਹਫ਼ਤੇ ਦੇ ਰਹੇ ਸੀਗੇ ਸਪੈਸ਼ਲੀ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਸੀਗੀ ਟਰਮ ਇੰਸ਼ੋਰੈਂਸ ਆਪਸ਼ਨਸ ਪਰਮਾਨੈਂਟ ਪਲਾਨ ਡਿਵੀਡੈਂਟ ਵਾਲੇ ਪਲਾਨ ਤੁਸੀਂ ਆਪਣੇ ਲਈ ਕਵਰੇਜ ਦੇਖ ਰਹੇ ਹਾਂ ਆਪਣੇ ਬੱਚਿਆਂ ਦੇ ਲਈ ਕਵਰੇਜ ਦੇਖ ਰਹੇ ਹਾਂ ਇੱਕ ਵਾਰ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹਾਂ ਸਾਰੇ ਪਲਾਨਸ ਦੀ ਡਿਟੇਲ ਸਮਝਣ ਦੇ ਲਈ ਨੰਬਰ ਹੈਗਾ ਮੇਰਾ 4168176500 ਇਸ ਤੋਂ ਇਲਾਵਾ ਕੋਈ ਵੀ ਤੁਹਾਡੇ ਰੈਲੇਟਿਵ ਐਜ਼ ਆ ਵਿਜ਼ਿਟਰ ਆ ਰਹੇ ਆ ਸਮਰ ਦਾ ਟਾਈਮ ਚੱਲਦਾ ਪਿਆ ਆ ਸੋ ਬਹੁਤ ਸਾਰੇ ਸਾਡੇ ਰੈਲੇਟਿਵ ਇੱਥੇ ਸਾਡੀਆਂ ਵੈਡਿੰਗਸ ਦੇ ਉੱਪਰ ਅਟੈਂਡ ਕਰਨ ਦੇ ਲਈ ਆਉਂਦੇ ਹੈਗੇ ਆ ਸੋ ਉਹਨਾਂ ਟਾਈਮਸ ਦੇ ਉੱਪਰ ਮੇਨ ਚੀਜ਼ ਇਹ ਹੁੰਦੀ ਹੈ ਕਿ ਜਿੱਥੇ ਆਪਾਂ ਉਹਨਾਂ ਨੂੰ ਇੱਥੇ ਵਿਜ਼ਿਟ ਕਰਨ ਲਈ ਬੁਲਾ ਰਹੇ ਹਾਂ ਉੱਥੇ ਉਹਨਾਂ ਦਾ ਜਿਹੜੀ ਮੈਡੀਕਲ ਅਗਰ ਐਮਰਜੈਂਸੀ ਆ ਜਾਵੇ ਉਹਦੀ ਰਿਸਪੋਂਸੀਬਿਲਟੀ ਵੀ ਆਪਣੀ ਬਣਦੀ ਆ ਕਿ ਕੱਲ੍ਹ ਨੂੰ ਅਗਰ ਇਨ ਕੇਸ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਹੁੰਦੀ ਆ ਉਹਨਾਂ ਦੇ ਕੋਲ ਮੈਡੀਕਲ ਇੰਸ਼ੋਰੈਂਸ ਜ਼ਰੂਰ ਹੋਵੇ ਸੋ ਵਿਜ਼ਿਟਰ ਇੰਸ਼ੋਰੈਂਸ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਮੰਥਲੀ ਇੰਸਟਾਲਮੈਂਟ ਵਾਲੇ ਪਲਾਨ ਜਾਂ ਤੁਸੀਂ ਐਨੂਅਲ ਆਪਸ਼ਨਸ ਦੇ ਵਿੱਚ ਪਲਾਨ ਦੇਖਣੇ ਹੈਗੇ ਆ ਕੋਈ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਉਹਨੂੰ ਡਿਸਕਲੋਜ਼ ਕਰਕੇ ਉਹਦੀ ਕਵਰੇਜ ਨੂੰ ਐਡ ਆਨ ਕਰਨਾ ਆ ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ ਸੋ ਆਫਿਸ ਦਾ ਐਡਰੈਸ ਹੈਗਾ ਜੀ 11675 ਮੈਕਵੀਨ ਡਰਾਈਵ ਮੈਕਵੀਨ ਤੇ ਮੇਫੀਲ ਦੇ ਇੰਟਰਸੈਕਸ਼ਨ ਦੇ ਉੱਪਰ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੇ ਨੰਬਰ ਹੈਗਾ ਜੀ ਮੇਰਾ 416-817-6500 416-817-6500
0: 416-817-6500 ਤੇ ਤੁਸੀਂ ਬਿਯੋਂਡ ਆਈਵਰ ਨੂੰ ਵੀ ਯਾਦ ਰੱਖੋ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਬਿਯੋਂਡ ਆਈਵਰ ਦੇ ਰੋਮੀ ਬਾਈ ਜੀ ਹਾਜ਼ਰ ਨੇ ਤੁਹਾਨੂੰ ਨਿਗਾਹ ਦੀਆਂ ਐਨਕਾਂ ਚਾਹੀਦੀਆਂ ਤੁਹਾਨੂੰ ਸਨਗਲਾਸਿਸ ਚਾਹੀਦੀਆਂ ਨੇ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਬਿਯੋਂਡ ਆਈਵਰ 905-793-3937 ਬਿਯੋਂਡ ਆਈਵਰ ਇਜ਼ ਨੰਬਰ 1 ਤੇ ਫੈਸ਼ਨ ਆਈ ਕਿਊ ਵਿਆਹਾਂ ਦੀ ਗੱਲ ਹੋ ਰਹੀ ਹੈ ਨਾ ਤਾਂ ਫੈਸ਼ਨ ਆਈ ਕਿਊ ਤੇ ਤੁਸੀਂ ਇੱਕ ਵਾਰ ਗੇੜਾ ਮਾਰੋ ਇੱਥੇ ਲੇਡੀ ਸੂਟ ਨੋਨ ਬ੍ਰਾਈਡਲ ਸੂਟ ਤੇ ਲਹਿੰਗੇ ਇੱਕ ਕਿਲੋ ਦੂਜਾ 30% ਆਫ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਇੱਕ ਕਿਲੋ ਦੂਜਾ 30% ਆਫ ਸਾਰਾ ਕੁਛ ਮਿਲੋ ਇੱਥੋਂ ਤੇ ਤੁਸੀਂ ਕੰਬਲ ਬੈੱਡਸ਼ੀਟ ਕਿਲਟ ਸੈੱਟ ਕੰਫਰਟਰ ਸੈੱਟ ਕੋਈ ਵੀ ਲੈਣੇ ਆ ਤਾਂ ਵੀ ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਮੂਵ ਹੋ ਰਹੇ ਹੋ ਐਚ ਕੇ ਮੂਵਰਸ ਆਪਣੇ ਸ਼ਹਿਰ ਦੀ ਸਭ ਤੋਂ ਟੋਪ ਦੀ ਮੂਵਿੰਗ ਕੰਪਨੀ ਹੈ ਐਚ ਕੇ ਮੂਵਰਸ ਦਾ ਨੰਬਰ ਨੋਟ ਕਰੋ 416-524

0: 6704H came overs. 416-524-6704. ਤੇ ਜੇ ਤੁਸੀਂ ਬ੍ਰੈਂਡ ਨਿਊ ਕਿਚਨ ਰੈਡੀ ਕਰਾਉਣੀ ਹੈ, ਕਿਚਨ, ਕਾਊਂਟਰ ਟੌਪ, ਵੈਨਿਟੀਜ਼, ਕੋਈ ਟੀ ਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ, ਗੱਲ ਕੀ ਕੋਈ ਵੀ ਕਿਚਨ ਦਾ ਕੰਮ, ਤਾਂ ਜਸਪਾਲ ਰਾਏ ਭਾਅ ਜੀ 416-859-1920 416-859-1920 ਐਂਡ ਉਸੇ ਨਾਲ ਨਾਲ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਅਲਾਈਨਮੈਂਟ ਬਹੁਤ ਹੀ ਰੀਜ਼ਨੇਬਲ, ਬੜੇ ਜ਼ਬਰਦਸਤ ਰੇਟ ਦੇ ਉੱਤੇ ਜੇ ਕੁਛ ਉਹਨੂੰ ਕਰਕੇ ਦੇ ਰਿਹਾ, ਤਾਂ ਨਵੀਂ ਲੋਕੇਸ਼ਨ ਖੁੱਲ੍ਹੀ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ, ਇਨ ਮਿਲਟਨ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸਨੋ ਪਾਰਕਵੇ ਦੇ ਬਿਲਕੁਲ ਐਨ ਕੋਰਨਰ ਦੇ ਉੱਤੇ। ਸੋ ਤੁਸੀਂ ਇੱਕ ਵਾਰ ਗੇੜਾ ਮਾਰੋ ਐਟ ਵਨ ਐਂਡ ਓਨਲੀ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਸੋ ਸਟੂਡੀਓ ਦਾ ਨੰਬਰ ਆਪਣਾ 905-673-3337 905-673-3337 ਐਂਡ ਇੱਕ ਮੈਸੇਜ ਹੈ ਅੱਖਾਂ ਦੀ ਸਰਜਰੀ ਦਾ, ਜੋ ਕਿ ਸਭ ਨੂੰ ਕਰਾਉਣੀ ਚਾਹੀਦੀ ਹੈ ਜੇ ਨਿਗਾਹ ਤੁਹਾਡੀ ਕਮਜ਼ੋਰ ਹੋ ਰਹੀ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ, ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ।
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
2: ਤੈਨੂੰ, ਇਧਰ ਤੇ ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
2: ਤੈਨੂੰ ਇਹ ਸਭ ਕਿਵੇਂ ਪਤਾ?
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
2: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
1: saveonenergy.ca/EAP.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Awaaz, tuhaadi nikkar di saver no, sajri saver banaudi awaaz. ਇਹ ਹੈ ਰੇਡੀਓ ਆਵਾਜ਼, ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼।
5: All advertisements are paid. Awaaz the Voice does not take any responsibility for any paid advertisements during this program.

ਮੈਂ ਕਲੀਆਂ ਦਾ ਰੋੜਾ ਕੁੜਾ ਮੇਰੇ ਸਾਹਿਬ ਦੀਆਂ ਵੜੇਈਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸੇ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: सो आज खूबसूरत सवेर का खूबसूरत लोग खूबसूरत मुल्कों सी एच एल ओ डिजिटल ए एम फ्रीकुएंसी राही टोरंटो पेंसिलवेनिया न्यूयॉर्क वाशिंगटन न्यूजर्सी तक जिसे सुन रहे हो उत्तर सानू तुसी रेडियो सेट के राही ते ट्रांजिस्टर्स राही तकरीबन 1000 किलोमीटर के ईस्ट वैस साउथ नॉर्थ रेडियस च दो मुल्क अमेरिका और कैनेडा दे विच ते नाल नाल बॉर्डर टू बॉर्डर रेंज यानी कि सारनिया तो लैके लंडन किचनर वॉटलू कैम्ब्रिज गोल्फ तो लैके ब्रेंटफर्ड हैमिल्टन और तुसी सानू नाइग्रा फॉल तकरीबन 1 मिलियन प्लस लोग जड़े ने जो वैसट के उपर रह रहे हैं आउट ऑफ जी टी ए जिथे सिर्फ ए एम 530 फ्रीकुएंसी ही चल रही है। ईस्ट के अगर चलीए तुसी कर्टस बॉमनवेल हैम्पटन तो अगे चलते हुए कोबर्ग तक तो बेलवल के उर तक तुसी सानू सुनते हो जिथे कि सिर्फ ए एम 530 फ्रीकुएंसी ही चल रही है। लिंडजी पीटरब्रो सिर्फ ए एम 530 बैरी तो नॉर्थ मस्कोका ओवन साउंड ओरेलिया और ये सारे शहर च ए एम 530 ही फ्रीकुएंसी चल रही है यानी कि तुसी अपने बिजनेस नू अगर प्रमोट करना प्राइम टाइम च जो तुसी अपने घर तो निकले हो गड्डी लैके हज़ारा ही लोग होर निकल चुके ने ते तुसी हज़ार या लख दी गिणती विच इस समय लोग सुन रहे ने उन्हां तक अपने जिहड़े हैगे ने रियल व्यूज़ एक तो ना वीडियो पाती जी 1 लख बंदे ने देख लिया जी आए 5 भी नहीं हैगे 1 लख चों सो इत्थे रियल यानी कि रियल डेटाबेस हैगा ते तुसी सुनदे हो। आप सब दा हार्दिक स्वागत करदे आं उम्मीद दिन खुशगवार चढ़दी कला वाला निरभउ निरवैर रहेगा मुस्कुराहट चेहरे का पाठ रहेगी तो रोशनी रस्ते दिखावेगी नवी चीज़ा जिंदगी आनगियाँ वेलकम करोगे तुम उन्हों का इसलिए कहना होना रोशनी रस्ते दिखावेगी तो तुम चलते रहोगे। जिंदगी एक सफ़र है सुहाना यहाँ कल क्या हो किसने जाना कुछ नहीं पता है। सैटरडे की शाम को मैं तकरीबन 16-17 जीवनजोत सिंह संधु ने उन्होंने दोस्त ने जो कि यूनिवर्सिटी स्टूडेंट्स ने जिथे अज डिबेट चल रही है खबरों के कि यूनिवर्सिटीज़ खत्म हो जाएगियाँ आने वाले समय से AI दे आने नाल क्योंकि कोई पढ़ना ही नहीं चाहूगा अगर सारा कुछ कंप्यूटर पर पिया AI ने चलाना तो बंदियां ने पढ़ के की लेना है। ये जिहड़े बुद्धिजीवी ने मैं और तुसीं सोच रहे हैं बाकी लोग इस समय सुन रहे हैं उन्होंने दिमाग च भी है नहीं ये गल कि विद्या विचारी तां परोपकारी श्री गुरु ग्रंथ साहब च जिथे ये शब्द साडे गुरु पातशाह ने रखिया कि परोपकार करदी है विद्या साडे उपर उत्थे जिहड़ा हैगा सवाल उठता कि की यूनिवर्सिटीज रहणगियां कि नहीं ये गल उत्थे अके निपटदी है। दूसरे पासे एक सवाल होर खड़ा हो गया उस सवाल खड़ा हो गया कि प्रोटेक्ट ओंटेरियो का एक तुम लोगो लग्या देखते होंगे हो कई जगह के उत्ते साइन लगे होंगे ने सोशल मीडिया से ऐड होंगे प्रोटेक्ट ओंटेरियो जिस दे विच डग फोर्ड गवर्नमेंट ने मिलियंस ऑफ मिलियंस डॉलर जिन्हें ना हैल्थ केयर चल सकता सी जिन्हें ना स्कूलों के होर भर्ती हो सकती सी क्लासरूम्स बन सकते सी ट्रांजिट सिस्टम जां साढ़े जिहड़े ओंटेरियो के सिस्टम ने स्ट्रोंग किए जा सकते सी टनस ऑफ अदर थिंग क्राइम के उपर खर्चा जा सकता सी क्राइम घटाने के लिए खर्चा जा सकता सी होर पुलिस ऑफिसर हायर करके उत्थे जड़ा ये मामला सामने आया कि मिलियनज़ ऑफ मिलियन डॉलर खर्चन तो बाद नैगेटिव जिमें डगफोर्ड नैगेटिव चल रहा है एवं डोनल्ड ट्रंप नैगेटिव चल रहा है जे अज इलैक्शन हो दोनों बुरी तरह के नाल हार जाण तो डगफोर्ड की नैगेटिव मार्केटिंग जड़ा अनलिमिटेड पैसा खर्चा गया वो अज डगफोर्ड नूं खूह दे विच लैके जाण नूं तैयार आ यानी कि डगफोर्ड नूं प्रैशराइज किया जा रहा कि वह आदमी अस्तीफा देकर यह पार्टी किसी होर नूं संभाले हुण परे हो जावे जो गल्लां बातां मारनियां सी हो गईआं जो बमशल चलाउणा सी उह चल पे हुण टाइम है कि रियल लीडरशिप सामने आवे। अर्ली इलैक्शन मैं तुहानूं कहा सी कि चलाकी कीती है डगफोर्ड ने सारे नाल मैं तुहानूं 5 दिन इलैक्शन तो पहलां कहा सी ईयर दे उत्ते कि कैमला हैरिस दे स्टेज दे उत्ते आम लोग खड़े सी तो डोनल्ड ट्रंप की स्टेज उत्ते बड़े बड़े सरमाएदार खड़े सी आने वाला समा बेहतर नहीं होगा अगर डोनल्ड ट्रंप जित जाता है। डोनल्ड ट्रंप की स्टेज कह रही थी कि जित जाना पैसे के जोर पर जित जाना जिमें आम आदमी पार्टी वाले ने भगवंत मान दी वीडियोज़ आने तो बाद 1000 रुपया रिलीज़ कर दिता सरकार एक सिस्टम बन गया अनाउंस बिगनिंग दे विच करो पैसे या कोई चीज़ जी की वो एंड च कर दो क्योंकि देता होनी नहीं जे आप लाती जो नवं आऊगा वो मरूगा नहीं तो आप दोबारा आए जावे बेड़ा गर्क हों स्टेट का हो जाए। सेम थिंग हैपन्स विद ओंटेरियो मैंने याद है कि जो कोरोना वायरस आया सी इहे डगफोर्ड सी जिहदे विच फैडरल गवर्नमेंट ने लोगों को घर पैसे भेज दते कि तुसी निकल नहीं सकते पर तुहानू खर्चण नू खाण पीण नू पैसे चाहिए ने ਤੇ ਅਸੀਂ ਤੁਹਾਨੂੰ ਫੰਡਸ ਭੇਜ ਰਹੇ ਹਾਂ, ਬਾਅਦ 'ਚੋਂ ਲਏ ਵੀ ਨੇ ਲੋਕਾਂ ਤੋਂ ਬੈਕ, ਆਹ ਦਿੱਤੇ ਹੀ ਨੇ ਆਪਾਂ 2.5-3 ਸਾਲ 'ਚ ਜੋ ਪੇ ਕੀਤਾ ਨਾ ਇਹ ਸਾਰੇ ਬੈਕ ਪੇ ਕਰਤੇ ਆਪਾਂ, ਰੋਇਆ ਨਾ ਕਰੋ, ਪਲੋਸ ਕੇ ਦਿੱਤੇ ਸੀ ਅਤੇ ਕੰਨਾਂ ਨੂੰ ਮਰੋੜ ਕੇ ਲੈ ਲਏ ਬੈਕ। ਹੁਣ ਦੂਸਰੇ ਪਾਸੇ ਇਹ ਹੋਇਆ, ਡੱਕ ਫੂਡ ਨੇ ਉਹਨਾਂ ਦਿਨਾਂ ਦੇ ਵਿੱਚ, ਮੈਨੂੰ ਯਾਦ ਆਇਆ ਕਿ ਦੋ ਓਪਰੇਟਰ, ਇੱਕ ਲੇਡੀ ਸੀਗੇ ਵੌਨ ਤੋਂ, ਉਹਨਾਂ ਦੇ ਬੇਟੇ 'ਤੇ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਸੀ, ਇੱਕ ਲੇਡੀ ਇੱਥੇ ਬ੍ਰੈਂਟਨ ਤੋਂ ਸੀਗੇ, ਉਹਨਾਂ ਨੇ ਵੀ ਬਿਜ਼ਨਸ ਚਲਾਇਆ ਹੋਇਆ ਸੀ ਆਪਣਾ। ਉਹਨਾਂ ਦੋਨਾਂ ਲੇਡੀਜ਼ ਦਾ ਬਿਜ਼ਨਸ ਬੰਦ ਹੋ ਗਿਆ ਅਤੇ ਉਹ ਰੋਇਆ ਕਰਨ ਫੋਨ ਕਰਕੇ ਕਿ ਭਾਅ ਜੀ ਪਲਾਜ਼ੇ ਵਾਲੇ ਸਾਨੂੰ ਚਿੱਠੀਆਂ ਭੇਜੀ ਜਾਂਦੇ ਕਿ ਅਸੀਂ ਤੁਹਾਡੇ ਸ਼ਟਰ ਦੇ ਲੌਕ ਚੇਂਜ ਕਰਨ ਲੱਗੇ ਹਾਂ ਦੁਕਾਨਾਂ ਦੇ, ਆਪਣਾ ਸਮਾਨ ਕੱਢ ਲਓ ਅਤੇ ਤੁਹਾਨੂੰ ਅਸੀਂ ਬਾਅਦ 'ਚੋਂ ਕੇਸ ਕਰਕੇ ਸੂ ਕਰਾਂਗੇ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਲਾਜ਼ੇ ਦੇ ਓਨਰ ਨੂੰ ਕਹੋ ਕਿ ਇੱਕ ਫੋਰਮ ਆ ਉਹ ਭਰ ਕੇ ਦੇ ਦੇਵੇ ਅਤੇ ਸਰਕਾਰ ਉਹਦਾ ਰੈਂਟ ਉਹਨੂੰ ਪੇ ਕਰ ਦੂ, ਉਹਨਾਂ ਦਾ ਰੈਂਟ ਮਿਲ ਜੂਗਾ। ਅਤੇ ਉਹ ਕਹਿੰਦਾ ਸੀ ਸਾਡਾ ਕੋਈ ਠੇਕਾ ਨਹੀਂ ਲਿਆ ਹੋਇਆ ਕਿ ਅਸੀਂ ਫੋਰਮ ਭਰੀਏ, ਕਿਉਂਕਿ ਕਾਨੂੰਨ ਜਾਣ ਬੁੱਝ ਕੇ ਡੱਕ ਫੂਡ ਵੱਲੋਂ ਗਲਤ ਬਣਾਇਆ ਗਿਆ ਤਾਂ ਜੋ ਵੱਡੇ ਬਿਲਡਰ ਅਤੇ ਜਿਹੜੇ ਵੱਡੇ ਲੋਕ ਨੇ ਇਹ ਬਚ ਜਾਣ ਅਤੇ ਜਿਹੜੇ ਆਮ ਲੋਕ ਨੇ ਜਿੱਥੇ ਵੜਦੇ ਆ ਵੜ ਜਾਣ। ਸੋ ਇਹ ਜਿਹੜਾ ਕਾਨੂੰਨ ਸੀਗਾ ਕਿ ਫੋਰਮ ਜਿਹੜੇ ਨੇ ਪਲਾਜ਼ੇ ਵਾਲਾ ਓਨਰ ਸਾਈਨ ਕਰੂਗਾ ਤਾਂ ਉਹਨੂੰ ਰਿਬੇਟ ਮਿਲੂਗੀ ਬਿਜ਼ਨਸ ਨੂੰ, ਬਿਜ਼ਨਸਾਂ ਦਾ ਬਹੁਤ ਮਾੜਾ ਹਾਲ ਹੋਇਆ ਕਰੋਨਾ ਵਾਇਰਸ ਦੇ ਵਿੱਚ। ਇਹ ਪੋਲਿਸੀ ਜਾਣ ਬੁੱਝ ਕੇ ਅਤੇ ਧਿਆਨ ਰੱਖ ਕੇ ਬਣਾਈ ਗਈ ਕਿ ਜਿਹੜੇ ਬਿਲਡਰਸ ਨੇ ਉਹ ਪ੍ਰੋਟੈਕਟ ਰਹਿਣ, ਲੋਕ ਮਰਦੇ ਆ ਤਾਂ ਮਰ ਜਾਣ। ਸੇਮ ਥਿੰਗ ਇਜ਼ ਹੈਪਨਿੰਗ ਰਾਈਟ ਨਾਓ। ਸੋ ਡੱਕ ਫੂਡ ਦੀ ਰੇਟਿੰਗ ਜਿਹੜੀ ਹੈ ਇੰਨੀ ਬੁਰੀ ਤਰ੍ਹਾਂ ਨਾਲ ਗਿਰੀ, ਫੇਲੀਅਰ ਔਨ ਆਲ ਸਟੈਪਸ ਜਸਟ ਦਿਖਾਵਾ ਅੱਜ ਲੋਕਾਂ ਸਾਹਮਣੇ ਆ ਗਿਆ। ਦੂਸਰੇ ਪਾਸੇ ਜਿਹੜੀ ਕੁਛ ਹੋਰ ਖਬਰਾਂ ਵੀ ਨੇ ਜਿਹੜੀਆਂ ਤੁਹਾਡੇ ਨਾਲ ਡਿਸਕਸ ਕਰੂੰਗਾ, 9-10 ਸਟੂਡੀਓਜ਼ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਮੰਡੇ ਨੂੰ ਮੈਂ ਆਇਆ, ਸੈਟਰਡੇ ਨੂੰ ਬਹੁਤ ਸਾਰੇ ਲੋਕ ਜਿਹੜੇ ਇਕੱਠੇ ਹੋਏ ਅਤੇ ਉਹਨਾਂ ਦੇ ਵਿੱਚੋਂ 4 ਬੱਚਿਆਂ ਦਾ ਐਕਸੀਡੈਂਟ ਹੋ ਗਿਆ ਰਾਤ ਨੂੰ 11 ਵਜੇ। ਕਿਹਾ ਜਾ ਰਿਹਾ ਕਿ ਦੂਸਰੇ ਪਾਸੇ ਆਉਂਦੀ ਹੋਈ ਕਾਰ ਦੇ ਵਿੱਚ ਵੀ ਜਿਹੜੇ ਯੰਗਸਟਰ ਸੀਗੇ ਉਹਨਾਂ 'ਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ, ਇੱਕ ਹੋਸਪਿਟਲਾਈਜ਼ ਆ। ਇਹ 4 ਬੱਚੇ ਹੋਸਪਿਟਲਾਈਜ਼ ਹੋਏ, ਸੀਰੀਅਸ ਇੰਜਰੀਜ਼ ਹੋਈਆਂ, ਬ੍ਰੈਂਪਟਨ ਦੀ ਇਹ ਖਬਰ ਆ। ਔਰ ਇਹ 4 ਬੱਚੇ ਏਅਰਲਿਫਟਡ ਕਰਕੇ ਹੋਸਪਿਟਲਾਈਜ਼ ਕੀਤੇ ਗਏ ਟੋਰੋਂਟੋ ਡਾਊਨਟਾਊਨ ਦੇ ਵਿੱਚ। ਔਰ ਡਾਊਨਟਾਊਨ ਦੇ ਵਿੱਚ ਹੁਣ ਇਹਨਾਂ 'ਚੋਂ ਜਿਹੜੇ ਬੱਚੇ ਨੇ ਅਰਦਾਸ ਕਰਿਓ, ਸਾਰੇ ਮਿਲ ਕੇ ਮੇਰਾ ਕਾਰਨ ਦੱਸਣ ਦਾ ਕਿ ਤੁਸੀਂ ਅਰਦਾਸ ਕਰਿਓ। ਸਭ ਦੇ ਧੀਆਂ ਪੁੱਤ ਸਾਂਝੇ ਹੁੰਦੇ ਨੇ ਕਿ ਇਹ ਬੱਚੇ ਜਿਹੜੇ ਨੇ ਮੇਰੀ ਅੱਖਾਂ ਸਾਹਮਣੇ ਗਏ ਸੀ ਔਰ ਮੈਂ ਆਈ ਕੁੱਡ ਨੋਟ ਕੰਟਰੋਲ ਮਾਈ ਸੈਲਫ, ਮੈਂ ਬੜਾ ਮਤਲਬ ਭਾਵੁਕ ਹੋਇਆ ਅਤੇ ਜਿਵੇਂ ਸੁਭਾਵਿਕ ਹੈ ਰੋਂਦਾ ਇਨਸਾਨ, ਇਹਨਾਂ ਬੱਚਿਆਂ ਲਈ ਮੇਰੇ ਅੱਖਾਂ ਦੇ ਵਿੱਚ ਪਾਣੀ ਬਹੁਤ ਆਇਆ ਕਿ ਇਹ ਨਿੱਕੇ ਨਿੱਕੇ ਬੱਚੇ ਨੇ, ਹੇ ਪਰਮੇਸ਼ਵਰ ਇਹਨਾਂ ਦੀ ਰੱਖਿਆ ਕਰੋ। ਅਤੇ ਇਹ ਬਹੁਤ ਸਧਾਰਨ ਨੇ, ਕੋਈ ਚੁਸਤੀਆਂ ਚਲਾਕੀਆਂ ਵਾਲੇ ਨਹੀਂ, ਜਿੱਦਾਂ ਦੇ ਹੈਗੇ ਨੇ ਨੈਚੁਰਲ ਨੇ, ਇੱਦਾਂ ਦੇ ਹੀ ਨੇ ਇਹ ਬੱਚੇ। ਤੁਹਾਡੇ ਘਰਾਂ 'ਚ ਵੀ ਬੱਚੇ ਨੇ, ਤੁਹਾਡੇ ਸਾਰੇ ਇੱਦਾਂ ਦੇ ਹੀ ਨੇ। ਸੋ ਜ਼ਰੂਰ ਤੁਸੀਂ ਅਰਦਾਸ ਕਰਿਓ ਔਰ ਉਮੀਦ ਕਰਦਾ ਕਿ ਇਹ ਸਾਰੇ ਬੱਚੇ ਤੰਦਰੁਸਤ ਹੋ ਕੇ ਘਰ ਵਾਪਸ ਆ ਜਾਣਗੇ ਅਤੇ ਸਾਡੀ ਸਾਰਿਆਂ ਦੀ ਅਰਦਾਸ ਹੈਗੀ ਆ। ਸ਼ੋਅ ਦੇ ਵਿੱਚ ਤੁਸੀਂ 905-673-3337 'ਤੇ ਕਾਲ ਕਰ ਰਹੇ ਹੋ ਅਤੇ ਤੁਹਾਡੀ ਆਵਾਜ਼ ਨਹੀਂ ਸੁਣੀ ਕਈ ਦਿਨਾਂ ਤੋਂ ਯਾਰ। ਮੈਂ ਹੈਲੋ ਹਾਏ ਕਰ ਲਈ ਆਪਾਂ ਨਾ, ਹੈਲੋ ਹੈਲੋ ਕਰਿਆ ਕਰ, ਕੋਈ ਨਵਾਂ ਪਵਾੜਾ ਪਾ ਲੇਂਗੀ। ਹਾਂਜੀ, ਅੱਜ ਆਪਾਂ ਹੈਲੋ ਹੈਲੋ ਕਰ ਲੈਂਦੇ, ਇੱਕ ਟਾਈਮ ਸੀ ਹੈਲੋ ਦੇ ਉੱਤੇ ਵੀ ਗਾਣਾ ਬਣ ਗਿਆ ਸੀ ਵੀ ਅੰਗਰੇਜ਼ੀ 'ਚ ਹੈਲੋ ਕਹਿੰਦਾ ਜੇ ਕੋਈ ਤਾਂ, ਆਹ ਦੇਖ ਲਓ ਜੀ ਉਹ ਆਪਣੇ ਆਪ ਨੂੰ ਮਾਡਰਨ ਕਹਾਉਂਦਾ। ਅਤੇ ਅੱਜ ਤਾਂ ਫਿਰ ਕੱਪੜਿਆਂ ਤੋਂ ਬਾਹਰ ਹੋ ਗਏ ਨੇ ਲੋਕ, ਕੱਪੜੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਕੋਈ ਜਿੰਨੇ ਕੱਪੜੇ ਉਤਰਨਗੇ ਉਨੇ ਜ਼ਿਆਦਾ ਉਹ 'ਚ ਵਿਊ ਦਿਖਣਗੇ ਅਤੇ ਉਨਾ ਹੀ ਥੱਲੇ ਕਮੈਂਟਸ ਗੰਦੇ ਬੰਦੇ ਆਉਣਗੇ ਅਤੇ ਉਹ ਕਮੈਂਟਸ 'ਤੇ ਪੈਸੇ ਬਣਨਗੇ, ਸੈਂਟ ਬਣਨਗੇ, ਨਾ 'ਚ ਮੇਰੀ ਬੁਲਬੁਲ ਤੁਝੇ ਪੈਸਾ ਮਿਲੇਗਾ। ਚਾਹੇ ਰੀਅਲ ਸਟੇਟ ਦੀਆਂ ਏਜੰਟਸ ਲਾ ਲਓ, ਉਹ ਨੱਚਣਾ ਸ਼ੁਰੂ ਕਰ ਚੁੱਕੀਆਂ ਨੇ ਬਾਹਰ ਸੜਕਾਂ ਦੇ ਉੱਤੇ ਆ ਕੇ, ਖਾਲੀ ਕਵਾਲੀ ਦਾ ਬੈਕਗਰਾਊਂਡ ਲਾਉਣ ਦੀ ਲੋੜ ਹੈ ਬੈਕ 'ਤੇ, ਅਤੇ ਨੱਚ ਨੱਚ ਭੜਥੂ ਪਾ ਬੈਕਗਰਾਊਂਡ ਗਾਣਾ ਲਾਉਣ ਦੀ ਲੋੜ ਹੈ ਜੇ ਤੈਨੂੰ ਨੱਚਣੇ ਦਾ ਚਾਅ। ਸੋ ਲੈ ਕੇ ਸਾਈਨ ਬੋਰਡ ਹੱਥਾਂ 'ਚ ਨੱਚਣ ਵਾਲੀਆਂ ਜਿਹੜੀਆਂ ਨਚਾਰ ਟਾਈਪ ਜਿਹੜੇ ਲੋਕ ਨੇ, ਇਹ ਅੱਜ ਦੀ ਡੇਟ 'ਚ ਵਿਊਜ਼ ਦੇ ਉੱਤੇ ਜਾ ਰਹੇ ਨੇ ਅਤੇ ਇਹਨਾਂ ਨੂੰ ਫੋਲੋ ਕਰਨ ਵਾਲੇ ਲੋਕ ਆਈ ਥਿੰਕ ਸੋ ਵੀ ਬਦ ਦਿਮਾਗ ਹੋਈ ਜਾ ਰਹੇ ਨੇ। ਇੱਕ ਸਟੱਡੀ ਹੈ ਕਹਿੰਦੇ ਵੀ ਜਿਹੜੀ ਸੋਸ਼ਲ ਮੀਡੀਆ ਉਹਨੇ ਬਦ ਦਿਮਾਗਤਾ ਬਹੁਤ ਫੈਲਾ ਦਿੱਤੀ ਹੈ ਸਾਰੇ ਸੰਸਾਰ 'ਚ, ਬਦ ਦਿਮਾਗ ਕਰ ਦਿੱਤੇ ਨੇ ਲੋਕ, ਸ਼ਿਸ਼ਟਾਚਾਰ ਖਤਮ ਕਰ ਦਿੱਤਾ, ਐਥਿਕਸ ਖਤਮ ਕਰ ਦਿੱਤੇ ਕਿ ਸਾਹਮਣੇ ਵਾਲੇ ਬੰਦੇ ਨੇ ਸਾਹਮਣੇ ਵਾਲੇ ਨੂੰ ਕਿਵੇਂ ਰਿਪਲਾਈ ਕਰਨਾ। ਇਨਸਾਨੀਅਤ ਮਨੁੱਖਤਾ ਤਾਂ ਖਤਮ ਹੋਈ ਹੋਈ ਹੈ, ਕਦੀ ਬੰਦਾ ਮਰ ਰਿਹਾ ਹੁੰਦਾ ਡੁੱਬ ਰਿਹਾ ਹੁੰਦਾ ਲੋਕ ਕੈਮਰਾ ਲੈ ਕੇ ਵੀਡੀਓ ਬਣਾ ਰਹੇ ਹੁੰਦੇ ਨੇ, ਇਨਸਟੈਡ ਆਫ ਜੰਪਿੰਗ ਦੇਅਰ ਟੂ ਪ੍ਰੋਟੈਕਟ ਦੈਮ, ਜਿਵੇਂ ਡੱਕ ਫੂਡ ਦੀ ਐਡ ਚੱਲੀ ਹੈ ਪ੍ਰੋਟੈਕਟ ਓਨਟੈਰੀਓ, ਮਿਲੀਅਨਸ ਆਫ ਮਿਲੀਅਨਸ ਡਾਲਰ ਜਿਹੜੇ ਹੈਗੇ ਡੱਕ ਫੂਡ ਨੇ ਖੂਹ ਦੇ ਵਿੱਚ ਸੱਟੇ ਨੇ ਅਤੇ ਇੱਦਾਂ ਹੀ ਲੋਕ ਖੂਹ 'ਚ ਗਿਰ ਰਹੇ ਹੁੰਦੇ ਨੇ ਅਤੇ ਸਾਹਮਣੇ ਖੜ੍ਹੇ ਲੋਕ ਉਹਨਾਂ ਨੂੰ ਚੱਕ ਨਹੀਂ ਪਾਉਂਦੇ। ਫਿਲਹਾਲ ਮੇਰੇ ਨਾਲ ਬ੍ਰਿਜੀ ਹੈ, ਬ੍ਰਿਜੀ ਕੀ ਹਾਲ ਚਾਲ ਨੇ? ਬ੍ਰਿਜੀ ਕੈਸੇ ਹੋ?
1: ਬੜੀਆ, ਬਹੁਤ ਬੜੀਆ ਜੀ,
0: ਬੜੀਆ। ਸੋ ਬ੍ਰਿਜੀ, ਹਰਰਾ ਕੇਰਲਾ ਆਯੁਰਵੈਦਾ, ਇਹ ਆਯੁਰਵੈਦਿਕ ਢੰਗ ਨਾਲ ਤੁਹਾਡੀਆਂ ਬੋਡੀਜ਼ ਦੇ ਵਿੱਚੋਂ ਜਿੱਥੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਦੁੱਖ ਰੋਗ ਸੰਤਾਪ ਉਤਰੇ ਸੁਣ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ 'ਤੇ ਜਾਣੀ, ਪੂਰਾ ਗੁਰ ਜਦੋਂ ਕਿਰਪਾ ਕਰ ਦਿੰਦਾ ਨਾ ਜੋ ਕੁਛ ਮਰਜ਼ੀ ਆਸ ਪਾਸ ਚੱਲੀ ਚੱਲੇ ਬੰਦਾ ਸੱਚ ਨਾਲ ਜੁੜ ਜਾਂਦਾ ਕਿ ਮੈਂ ਤਾਂ ਯਾਤਰੂ ਹਾਂ, ਕਿ ਜ਼ਿੰਦਗੀ ਕੀ ਰੇਲ ਮੇਂ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ, ਭੂਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ, ਸਾਰੇ ਭੱਜੇ ਫਿਰਦੇ ਹਾਂ ਆਪਾਂ। ਅਤੇ ਉੱਥੇ ਹੀ ਇਹ ਜ਼ਿੰਦਗੀ ਦੀ ਰੇਲ ਆ, ਸਟੇਸ਼ਨ ਆਉਂਦਾ ਕਿ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਘਰ ਨੂੰਹ ਨੇ ਸਾਂਭ ਲਿਆ, ਤੁਰ ਗਈ ਧੀ ਝਾੜ ਕੇ ਪੱਲੇ, ਵਿਆਹੀ ਗਈ ਧੀ ਵੀ, ਨੂੰਹ ਆ ਗਈ ਘਰ ਦੇ ਵਿੱਚ, ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ। ਕਿਧਰੇ ਜਿਹੜਾ ਹੈਗਾ ਰੋਣ ਧੋਣ ਮਕਾਨਾਂ ਦਾ ਚੱਲ ਰਿਹਾ, ਅਤੇ ਕਿਧਰੇ ਜਿਹੜੇ ਮਕਲਾਵੇ ਹੋ ਰਹੇ ਨੇ ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਅਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਸਟੂਡੀਓ 'ਚ। ਮਾੜਾ ਜਿਹਾ ਕਾਲ ਕਰਕੇ ਯਾਰ ਹੈਲੋ ਹਾਏ ਕਰ ਲਓ ਮੇਰੇ ਨਾਲ, ਅਤੇ ਚੜ੍ਹਦੀ ਕਲਾ ਕਿਉਂ ਮਾੜਾ ਜਿਹਾ ਦੱਸਿਓ ਕਿਹੜੇ ਕਿਹੜੇ ਸ਼ਹਿਰ 'ਚੋਂ। ਮੇਰਾ ਇੱਕ ਦੋਸਤ ਸੁਣ ਰਿਹਾ, ਉਹਨੇ ਸਫੇਦ ਰੰਗ ਦੀ ਟੋਪੀ ਪਾਈ ਆ, ਉੱਤੇ ਕੈਂਚੀ ਬਣਾਈ ਹੋਈ ਆ, ਸੋਨੇ ਨਾਲ ਲੱਥਪਤ ਆ ਮੇਰਾ ਦੋਸਤ, ਅਤੇ ਹਾਰ ਸ਼ਿੰਗਾਰ ਨਾਲ ਲੱਥਪਤ ਆ। ਉਹ ਸੁਣ ਰਿਹਾ ਕਹਿੰਦਾ ਕਿੱਥੇ ਕਿੱਥੇ ਲੋਕ ਸੁਣਦੇ ਨੇ, ਮਾੜਾ ਦੇਖ ਲਈ ਆਪਾਂ। ਵੈਸੇ ਇਹ ਦੋਸਤ ਮੇਰਾ ਪਰਦੇਸੀ ਹੈ, ਪਰਦੇਸੀ ਪਰਦੇਸੀ ਜਾਣਾ ਨਹੀਂ ਮੁਝੇ ਛੋੜ ਕੇ। 905-673-3337 ਚੜ੍ਹਦੀ ਕਲਾ ਕਹਿਣੀ ਹੈ, ਤੁਸੀਂ ਕਿਹੜੇ ਸ਼ਹਿਰ 'ਚੋਂ ਮਾੜਾ ਜਿਹਾ ਦੱਸੋ ਬਈ, ਜਿੱਥੇ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਲਾਈਫ ਬੋਏ, ਮੇਰੀ ਆਵਾਜ਼ ਤੁਹਾਨੂੰ ਤੰਦਰੁਸਤੀ ਦਿੰਦੀ ਹੈ, ਜਿੰਦਾ ਦਿਲੀ ਦਿੰਦੀ ਹੈ, ਅਤੇ ਮਾੜਾ ਜਿਹਾ ਜਿੰਦਾ ਦਿਲੀ ਜੀ ਨਾਲ ਕਾਲ ਕਰਿਓ। 905-673-3337 ਕਿਹੜੇ ਕਿਹੜੇ ਸ਼ਹਿਰ 'ਚੋਂ ਚੜ੍ਹਦੀ ਕਲਾ ਕਹਿ ਕੇ ਆਪਣਾ ਸ਼ਹਿਰ ਦਾ ਨਾਂ ਦੱਸ ਦਿਓ। ਮੈਨੂੰ ਕਹਿੰਦਾ ਇੰਨੀ ਦੂਰ ਦੂਰ ਤੱਕ ਲੋਕ ਸੁਣਦੇ ਹੋ, ਮੈਂ ਕਿਹਾ ਲੈ ਯਾਰ ਹੁਣੇ ਦੱਸ ਦਿੰਦੇ ਹਾਂ ਤੈਨੂੰ ਆਪਾਂ। 905-673-3337 ਬਾਹਰਲੇ ਅੰਦਰਲੇ ਬਰੈਂਪਟਨ ਦੀਆਂ ਖੁੱਲ੍ਹੀਆਂ ਗਰਾਊਂਡ ਵਾਲੇ ਵੀ ਕਾਲ ਕਰ ਦਿਓ, ਬਾਹਰਲੇ ਸ਼ਹਿਰਾਂ ਵਾਲੇ ਵੀ, ਬੜੀ ਦਿਲਚਸਪ ਗੱਲਾਂ ਨੇ ਜਿਹੜੀਆਂ ਆਪਾਂ ਹੋਰ ਕਰਾਂਗੇ। ਬ੍ਰਿਜੀ ਨੂੰ ਕਾਲ ਕਰੋ, ਦੁੱਖ ਤਕਲੀਫ ਆ ਸਰੀਰ ਦੇ ਅੰਦਰ, ਬ੍ਰਿਜੀ ਉਹਨੂੰ ਦੂਰ ਕਰ ਸਕਦਾ। ਨਾੜਾਂ ਸੌਂਦੀਆਂ ਨੇ, ਪੈਰ ਸੌਂਦੇ ਨੇ, ਮੋਢਿਆਂ 'ਚ ਦਰਦ ਆ, ਸਟ੍ਰੈਸ ਆ, ਟੈਨਸ਼ਨ ਆ, ਮੋਢੇ ਐਂ ਕੈੜੇ ਹੋਏ ਪਏ ਨੇ ਜਿਵੇਂ ਗਾਮੇ ਭਲਵਾਨ ਦੇ ਹੁੰਦੇ ਨੇ, ਵੀ ਜਿੰਮ ਲਾ ਰਹੇ ਹੁੰਦੇ ਹੋ, ਉਹ ਸਟ੍ਰੈਸ ਨਾ ਹੋ ਜਾਂਦੇ ਨੇ। ਇਹ ਸਾਰੀਆਂ ਨਾੜਾਂ ਨੂੰ ਰਿਲੀਜ਼ ਕਰਦਾ ਅਤੇ ਤੁਹਾਡੇ ਲਈ ਮਦਦ ਕਰਦਾ ਮਾਲਿਸ਼ ਦੇ ਰਾਹੀਂ, ਆਯੁਰਵੈਦਿਕ ਤਰੀਕੇ ਨਾਲ, ਹਜ਼ਾਰਾਂ ਸਾਲ ਪੁਰਾਣੇ ਢੰਗ ਨਾਲ। ਅਤੇ ਬ੍ਰਿਜੀ ਦਾ ਨੰਬਰ ਆ, ਬ੍ਰਿਜੀ ਨੰਬਰ ਬੋਲ ਦਿਓ ਆਪਣਾ, ਕਿਆ
1: 647-619-1369
0: 647-619-1369 ਅਜੇ ਜੀ।
2: ਹਾਂ ਜੀ, ਸਤਿ ਸ੍ਰੀ ਅਕਾਲ ਜੀ।
0: ਚੜ੍ਹਦੀ ਕਲਾ ਜੀ,
2: ਆਟਵਾ ਤੋਂ ਜੀ,
0: ਆਟਵਾ ਤੋਂ।
2: ਹਾਂ ਜੀ,
0: ਮੇਰੀ ਜਾਨ ਲੱਡੋ ਇਨ ਦੁਕਾਨ ਕਾਰਨੀ ਦਾ ਖਿਆਲ ਰੱਖੋ, ਆਪਣਾ ਖਾਸ ਬੰਦਾ ਜੀ।
2: ਹਾਂ ਜੀ, ਕੋਈ ਨੀ, ਚੱਲੇ ਲੰਚ ਉੱਤੇ ਜੀ ਅੱਜ।
0: ਚਲੋ ਠੀਕ ਹੈ, ਚੰਗਾ, ਵਾਹ, ਤੁਸੀਂ ਵੀ ਉੱਪਰ ਦੀ ਛੱਡ ਦੋ। ਹੈਲੋ, ਹਾਂਜੀ ਅਮਨਦੀਪ ਜੀ, ਅਮਨਦੀਪ
3: ਚੜ੍ਹਦੀ ਕਲਾ ਜੀ, ਆਟਵਾ
0: ਆਟਵਾ ਤੁਸੀਂ ਵੀ?
3: ਹਾਂ ਜੀ,
0: ਆਟਵਾ ਕਿ ਓਸ਼ਵਾ?
3: ਆਟਵਾ ਜੀ, ਆਟਵਾ।
0: ਵਾਹ ਵਾਹ, ਕਾਰਨੀ ਦਾ ਖਿਆਲ ਰੱਖੋ, ਆਪਣਾ ਖਾਸ ਬੰਦਾ ਜੀ।
3: ਠੀਕ ਹੈ ਜੀ,
0: ਚੰਗਾ ਜੀ। ਤੇ ਸਟੂਡੀਓ ਦਾ ਨੰਬਰ 905-673-3337 ਪ੍ਰਦੀਪ ਸਾਹਿਬ।
4: ਹਾਂਜੀ
0: ਹਾਂਜੀ,
4: ਚੜ੍ਹਦੀ ਕਲਾ ਜੀ, ਕਿਚਨਰ।
0: ਅੱਛਾ, ਤੁਸੀਂ ਕਿਚਨਰ 'ਚੋਂ? ਕਿਚਨਰ ਕੈਂਬਰਿਜ ਅਤੇ ਵਾਟਰਲੂ ਦੇ ਵਿੱਚ, ਹੈ ਨਾ? ਮੈਂ ਬੜਾ ਕਨਫਿਊਜ਼ ਕਰ ਦਿੰਦਾ ਉੱਥੇ ਜਾ ਕੇ ਕਿਸੇ ਬੰਦੇ ਨੂੰ, ਉਈਓ ਸ਼ਹਿਰਾਂ ਦੇ ਨਾਂ ਬੋਲ ਦਿੰਦਾ, ਮੈਂ ਇੱਥੇ ਖੜਾ ਹੈਗਾ ਕਿਚਨਰ, ਮੈਂ ਸਾਰੇ ਨੂੰ ਕਿਚਨਰ ਕਹਿ ਦਿੰਦਾ ਹੁੰਦਾ ਜੀ, ਵਾਟਰਲੂ ਨੂੰ ਵੀ।
4: ਮਿਡਲ 'ਚ ਆ ਨਾ ਕਿਚਨਰ,
0: ਪਤਾ ਹੀ ਨਹੀਂ ਲੱਗਦਾ ਕਿਹੜਾ ਕਿੱਧਰ ਨੂੰ ਹੈਗਾ। ਬੌਂਦਲ ਜਾਈਦਾ ਦੇਖ ਕੇ ਵੀ, ਅੱਠ ਇੱਧਰ ਨੂੰ ਵੀ ਜਾਂਦਾ, ਅੱਠ ਇੱਧਰ ਨੂੰ ਵੀ ਜਾਂਦਾ, ਸੱਤ ਇੱਧਰ ਨੂੰ ਭੱਜਿਆ ਫਿਰਦਾ, ਫਲਾਣਾ ਉੱਧਰ ਨੂੰ ਭੱਜਿਆ ਫਿਰਦਾ, ਰਾਈਟ?
4: ਅਮਨ ਜੀ, ਅਮਨ ਜੀ, ਥੋੜ੍ਹਾ ਚਾਨਣਾ ਪਾਓਗੇ, ਜਿਹੜਾ ਅੱਜ ਟਰੰਪ ਨੇ ਧਮਕੀ ਦਿੱਤੀ, ਮੈਂ ਜਿਹੜਾ ਟ੍ਰੇਡ ਸਮਝੌਤਾ ਤੋਂ ਬਾਹਰ ਚਲੇ ਜਾਣਾ, ਇਹਦਾ ਕੀ ਕੈਨੇਡਾ ਦਾ ਕੀ ਇੰਪੈਕਟ ਹੋਊਗਾ?
0: ਕਿਸ ਚੀਜ਼ ਦੀ ਧਮਕੀ ਦਿੱਤੀ?
4: ਮਤਲਬ ਜਿਹੜਾ ਨਾਫਤਾ, ਜਿਹੜਾ ਪੁਰਾਣਾ ਆਪਣਾ ਐਗਰੀਮੈਂਟ ਸੀ, ਵੀ ਮੈਂ ਉਹ ਰੀਨਿਊ।
0: ਭਾਅ ਜੀ, ਟਰੰਪ ਨੂੰ ਛੱਡ ਦਿਓ, ਹਿੱਲਿਆ ਹੋਇਆ ਉਹ ਤਾਂ, ਸ਼ਾਮ ਨੂੰ ਕੁਛ ਕਹਿੰਦਾ, ਸਵੇਰੇ ਕੁਛ, ਹਿੱਲਿਆ ਨਹੀਂ ਹੋਇਆ, ਇੱਕ ਪਾਲਿਸੀ ਦੇ ਬੇਸਿਸ ਤੇ ਚੱਲਦੇ ਆ ਭਾਅ ਜੀ, ਇੱਕਦਮ ਇਲਾਜ ਨਹੀਂ ਨਾ ਕਿਸੇ ਚੀਜ਼ ਦਾ। ਤੁਸੀਂ ਕਹੋ ਕੱਲ ਸਵੇਰ ਤੋਂ ਮੈਂ ਸਾਰੀ ਫੈਮਿਲੀ ਨਾਲ ਵਰਤਣਾ ਬੰਦ ਕਰ ਦੂੰਗਾ, ਹਾਲਾਤ ਤੁਹਾਡੇ ਵਧੀਆ ਹੋਣਗੇ ਕਿ ਨਹੀਂ ਹੋਣਗੇ? ਤੁਹਾਡੇ ਵੀ ਮਾੜੇ ਹੋਣਗੇ ਨਾ?
4: ਬਿਲਕੁਲ ਬਿਲਕੁਲ,
0: ਹਾਂ, ਇਹ ਚੀਜ਼ਾਂ ਨੇ ਹੌਲੀ ਹੌਲੀ ਖਤਮ ਹੁੰਦੀਆਂ, ਕਾਰਨ ਹੀ ਸਮਝ ਗਿਆ ਹੈਗਾ। ਭਾਅ ਜੀ, ਤੁਸੀਂ ਇੱਕ ਚੀਜ਼ ਨਹੀਂ ਚੈੱਕ ਕੀਤੀ ਕਿ ਆਪਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਟ੍ਰੇਡ ਦੇ ਵਿੱਚ ਸਰਪਲਸ ਗਏ ਹਾਂ, ਯਾਨੀ ਕਿ ਅਮੈਰੀਕਾ ਤੋਂ ਵੱਧ ਟ੍ਰੇਡ ਆਪਾਂ ਬਾਹਰਲੇ ਕੰਟਰੀਜ਼ ਨਾਲ ਇੱਕ ਵਾਰ ਦਰਜ ਕਰ ਚੁੱਕੇ ਹਾਂ ਆਪਣੀ ਰਿਪੋਰਟ ਦੇ ਵਿੱਚ।
4: ਠੀਕ ਹੈ,
0: ਮਤਲਬ ਇੰਨਾ ਐਕਸਪੋਰਟ ਆਪਾਂ ਬਾਹਰਲੇ ਕਿਸੇ ਕੰਟਰੀ 'ਚ ਕੀਤਾ ਨਹੀਂ ਆਪਣਾ, ਐਨਰਜੀ ਜਾਂ ਹੋਰ ਚੀਜ਼ਾਂ ਦਾ, ਜਿੰਨਾ ਅਸੀਂ ਕਰ ਚੁੱਕੇ ਹਾਂ, ਰਿਪੋਰਟ ਕਰ ਚੁੱਕੇ ਹਾਂ ਅਸੀਂ।
4: ਮਤਲਬ ਗੁੰਡਾਗਰਦੀ ਆ ਕਿ ਵੱਡੇ ਬੰਦੇ ਦੀ ਵੀ ਨਿੱਕਿਆਂ?
0: ਨਹੀਂ ਨਹੀਂ ਭਾਜੀ, ਉਹ ਟਰਾਈ ਕਰ ਰਹੇ ਨੇ, ਜਾਂਦੀ ਸੀ ਪ੍ਰਭੂ ਸੱਤਾ ਨੂੰ ਇੱਕ ਗੁੰਡਿਆਂ ਦੇ ਗਰੁੱਪ ਦੇ ਵਿੱਚ ਦੇਖੇ, ਅਸਲ 'ਚ ਟਰੰਪ ਦੀਆਂ ਵਿਚਾਰਿਆਂ ਕੋਲ ਵੀਡੀਓਜ਼ ਪਈਆਂ ਸਾਰੀਆਂ, ਐਪਸਟੀਨ ਫਾਈਲ ਵਾਲੀਆਂ, ਉਹ ਫਿਰ ਉਹ ਜਿਵੇਂ ਜਿਵੇਂ ਬੁਲਬੁਲ ਨੱਚਦੀ ਆ, ਤੁਸੀਂ ਦੇਖਿਆ ਨਾ ਰੀਅਲ 'ਚ ਵੀ ਨੱਚ ਦਿੰਦੇ ਆ ਸਾਈਨ ਫੜ ਫੜ ਕੇ, ਇੱਦਾਂ ਹੀ ਫਿਰ ਉਹ ਟਰੰਪ ਨੂੰ ਨਚਾਉਂਦੇ ਪਏ ਨੇ ਰਾਈਟ ਨਾਓ।
4: ਬਸ ਬਸ ਬਸ, ਸਹੀ ਗੱਲ, ਬਿਲਕੁਲ।
0: ਹਾਂਜੀ, ਟ੍ਰੇਡ ਡੀਲ ਨਾ, ਦੇਖੋ ਭਾਜੀ, ਇਸ ਤੋਂ ਥੱਲੇ ਜਿਹੜਾ ਜਾਣਾ ਬੜਾ ਮੁਸ਼ਕਿਲ ਆ, ਕਿਉਂਕਿ ਬਿਲੀਅਨਸ ਆਫ ਡਾਲਰਸ, ਜੇ ਆਪਾਂ ਕੋਈ ਆਟੋ ਟ੍ਰੇਡਰ ਕੰਪਨੀ ਦੀ ਗੱਲ ਕਰੀਏ, ਇਸ ਸਮੇਂ ਦੇਖੋ 18 ਲੱਖ ਕਾਰ ਤਾਂ ਆਪਾਂ ਵੀ ਖਰੀਦਿਆ ਸਾਲ ਦੀ, 1.8 million ਪਰਚੇਸ ਸਾਡੀ ਆ ਕਾਰਾਂ ਦੀ।
4: ਹਾਂਜੀ,
0: ਠੀਕ ਹੈ, 18 ਲੱਖ ਕਾਰ ਅਸੀਂ ਖਰੀਦਿਆ, ਸਪੋਜ਼ ਅਸੀਂ ਚਾਈਨੀਜ਼ ਕਾਰ ਲੈਣਾ, ਲੈਟਸ ਟੇਕ ਲਾਈਕ ਦੈਟ, ਚਲੋ ਮੈਂ ਤੁਹਾਨੂੰ ਸਮਝਾਉਂਦਾ ਚੰਗੀ ਤਰ੍ਹਾਂ। ਚਾਈਨੀਜ਼ ਕਾਰ ਪੋਲਸਟਾਰ ਇੱਥੇ ਆ ਜਾਂਦੀ ਆ, ਉਹਦੀ ਜਿਹੜੀ ਰੋਲ ਦੂਗੀ ਟਰੰਪ ਨੂੰ, ਇਹਨੂੰ ਮਸਕ ਤਾਂ ਹੀ ਰੁਲ ਗਿਆ ਨਾ, ਮਸਕ ਤਾਂ ਹੀ ਦੂਜੇ ਪਾਸੇ ਨੂੰ ਤੁਰ ਪਿਆ ਹੁਣ, ਉਹਨੂੰ ਪਤਾ ਲੱਗਿਆ ਗੱਡੀਆਂ ਦੇ ਵਿੱਚ ਅਸੀਂ ਠੀਕ ਠਾਕ ਹਾਂ, ਮਤਲਬ ਆਟੋ 'ਚ ਅਸੀਂ ਵੱਧ ਨਹੀਂ ਸਕਣਾ। ਹੁਣ ਜਿਹੜੀਆਂ ਚਾਈਨੀਜ਼ ਕਾਰਸ ਨੇ, ਮੈਂ ਜਾ ਕੇ ਦੇਖ ਕੇ ਆਇਆ ਨਾ ਬਾਈ ਜੀ, ਤੁਸੀਂ ਜੇ ਉਹ ਲਿਆਏ, ਇਹਨਾਂ ਨੇ ਰੇਂਜ ਰੋਵਰ ਰੋਲ ਕੇ ਰੱਖ ਦੇਣੀ ਆ ਜੀ, ਇੰਨੀਆਂ ਸੋਹਣੀਆਂ ਸ਼ੇਪਸ, ਸਾਰੀਆਂ ਗੱਡੀਆਂ ਦੀ ਕਾਪੀ ਕੀਤੀ ਹੋਈ ਆ, ਰੇਂਜ ਰੋਵਰ 1,20,000 ਦੀ 1,27,000 ਦੀ ਮੈਂ ਲੈ ਕੇ ਆਇਆ ਸੀ।
2: ਹਾਂਜੀ
0: ਤੁਹਾਨੂੰ ਉਹ ਕਾਰ ਫਰੇਟ ਟ੍ਰੇਡ ਪੀਡੀਐਫ ਪੀਡੀਐਫ ਪਾ ਕੇ ਸਾਰਾ ਪਾ ਕੇ ਜੇ 40,000 ਜਿੱਥੇ ਮਿਲਦੀ ਹੋਊ ਤੁਸੀਂ ਲਾਓਗੇ ਕਿ ਨਹੀਂ ਲਾਓਗੇ? ਲਾਓਗੇ ਨਾ। ਇੱਥੋਂ ਤੁਸੀਂ ਇਹ ਕਾਰ ਤਿਆਰ ਕਰਾ ਕੇ ਬਾਏ ਸ਼ਿਪ ਤੁਸੀਂ ਮੈਕਸੀਕੋ ਵੀ ਭੇਜ ਦਿੰਦੇ ਹੋ ਜਾਂ ਸਾਊਥ ਅਮਰੀਕਾ ਦੇ ਕਿਸੇ ਕੰਟਰੀ 'ਚ ਵੀ ਭੇਜਦੇ ਹੋ ਇੱਥੋਂ ਤਿਆਰ ਕਰਕੇ, ਉਹ ਮੁਕਾਬਲਾ ਕਰਦੀ ਉੱਥੋਂ ਦੀ ਲੋਕਲ ਜਿਹੜੇ ਬਣ ਰਹੀਆਂ ਗੱਡੀਆਂ ਦਾ, ਹੈ ਨਾ। ਵੀ ਵੀ ਲੋਜੀਕਲ ਗੱਲਾਂ ਨੇ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਏ ਆਈ ਇੰਨੀ ਜ਼ਿਆਦਾ ਰਿਲੀਜ਼ ਕਰ ਦਿੱਤੀ, ਸੋਚਣ ਵਾਲੀ ਇਹ ਗੱਲ ਹੈ ਕਿ ਏ ਆਈ ਜੇ ਆ ਗਈ ਹੈ ਫਿਰ ਅਸੀਂ ਯੂਨੀਵਰਸਿਟੀਜ਼ ਬੰਦ ਕਰ ਦਈਏ, ਲੋੜ ਤਾਂ ਹੈ ਨਹੀਂ ਫਿਰ ਆਪਾਂ ਨੂੰ ਬਾਈ ਜੀ। ਡਾਕਟਰ ਬਣਨ ਦੀ ਕੀ ਲੋੜ ਹੈ, 9 ਸਾਲ ਪੜ੍ਹਨ ਦੀ ਕੀ ਲੋੜ ਹੈ ਜੇ ਏ ਆਈ ਨੇ ਇਲਾਜ ਕਰ ਦੇਣਾ ਬੰਦੇ ਦਾ? ਮੈਂ ਤੁਹਾਨੂੰ ਇਹ ਕਹਿੰਦਾ ਵੀ ਅੱਜ ਮੇਰੀ ਗੱਲ ਯਾਦ ਰੱਖਿਓ, ਹੋ ਸਕਦਾ ਅਗਲੇ 4-5 ਸਾਲ 'ਚ ਏ ਆਈ ਗਰਕੂਗੀ, ਪੀਕ 'ਤੇ ਏ ਆਈ ਇਸ ਵੇਲੇ, ਏ ਆਈ ਦੇ ਜਿਹੜੇ ਸਟੋਕਸ ਨੇ ਉਹ ਵੀ ਪੀਕ ਦੇ ਉੱਤੇ ਨੇ। ਪਰਮਜੀਤ ਪਹੁੰਚ ਚੁੱਕੇ ਨੇ ਸਟੂਡੀਓ 'ਚ, ਪਰ ਆਪਾਂ ਹਜੇ ਆਵਾਜ਼ ਸੁਣਨੀ ਹੈ ਸਾਰਿਆਂ ਦੀ ਬਈ ਕਿਹੜੇ ਕਿਹੜੇ ਸ਼ਹਿਰ 'ਚੋਂ ਮੇਰਾ ਦੋਸਤ ਆ, ਚਿੱਟੇ ਰੰਗ ਦੀ ਟੋਪੀ ਉਹਦਾ ਕੈਂਚੀ ਬਣੀ ਹੋਈ ਆ ਉੱਤੇ, ਸੋਨੇ ਨਾਲ ਲੱਥਪੱਥ ਮੇਰਾ ਦੋਸਤ, ਗਹਿਣੇ ਨਾਲ ਭਰਿਆ ਹੋਇਆ, ਉਹ ਕਹਿੰਦਾ ਚੈੱਕ ਕਰਨਾ ਵੀ ਕਿੰਨੇ ਕੁ ਲੋਕ ਜਿਹੜੇ ਹੈਗੇ ਨੇ ਕਿਹੜੇ ਕਿਹੜੇ ਸ਼ਹਿਰ 'ਚ ਸੁਣਦੇ ਨੇ। 905-673-3333 ਬਾਹਰ ਬਾਨੋ, ਮੈਂ ਆਪਸੇ ਪੁੱਛਦਾ ਹਾਂ, ਸਟੂਡੀਓ 'ਚ ਕਾਲ ਕਰੋ ਅਤੇ ਚੜ੍ਹਦੀ ਕਲਾ ਕਹਿਣਾ 905-673-3333 ਕਿਹੜੇ ਕਿਹੜੇ ਸ਼ਹਿਰ 'ਚੋਂ ਤੁਸੀਂ ਸਾਨੂੰ ਦੱਸਿਓ। ਕੋਈ ਨਜ਼ਾਰਾ ਫੋਲ ਤੋਂ ਕਾਲ ਨਹੀਂ ਆਇਆ, ਨਜ਼ਾਰਾ ਨਹੀਂ ਆਇਆ ਸਾਨੂੰ, ਅਤੇ ਕੋਈ ਸਾਨੂੰ ਹਜੇ ਬੈਰੀ, ਸਾਨੂੰ ਕੋਈ ਬੈਲਵਿਲ ਵਾਲੇ ਪਾਸਿਓਂ, ਔਸ਼ਵਾ, ਟਨਸ ਆਫ ਸਿਟੀਜ਼ ਨੇ ਜਿਹੜੀਆਂ ਉੱਥੋਂ ਕਾਲ ਲਿਆ, ਲੋਕਲ ਬ੍ਰੈਂਪਟਨ 'ਚੋਂ ਵੀ ਹੋ, 905-673-3333 ਬਈ। ਦੋ ਦਿਨਾਂ ਬਾਅਦ, ਕੱਲ੍ਹ ਮੈਂ ਆਇਆ ਨਹੀਂ ਸੀ ਇਹਦੇ 'ਤੇ, ਮੇਰਾ ਬੜਾ ਦਿਲ ਕਰਦਾ ਤੁਹਾਡੀ ਆਵਾਜ਼ ਸੁਣਨ ਨੂੰ, ਕੱਲ੍ਹ ਵਾਲਾ ਕੋਟਾ 'ਚ ਪੂਰਾ ਕਰ ਦਿਓ। 905-673-3333 ਸਟੂਡੀਓ ਦੇ ਨੰਬਰ ਨੇ।
5: ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750 and AC recharge is at just $180. So reach out to them, call at 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ।
0: ਹਾਂਜੀ, ਤੇ ਟੇਕ ਬਹਾਦਰ ਜੀ ਕਿੱਥੇ ਹੋ?
6: ਹਾਂਜੀ ਅਮਨ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ੍ਰੀ ਅਕਾਲ ਜੀ,
6: ਬ੍ਰੈਂਪਟਨ ਜੀ, ਬ੍ਰੈਂਲੀ ਸਟੀਲ।
0: ਅੱਛਾ, ਬ੍ਰੈਂਲੀ ਸਟੀਲ ਦੀਆਂ ਖੁੱਲੀਆਂ ਗਰਾਊਂਡਾਂ ਤੇ? ਹਾਂਜੀ
6: ਹਾਂਜੀ ਹਾਂਜੀ ਹਾਂਜੀ।
0: ਇੱਥੇ ਕੂੜੇ ਦਾ ਲੈ ਕੇ ਆ ਰਿਹਾ ਪੈਟ੍ਰਿਕ ਬਰਾਊਨ, ਮੈਨੂੰ ਲੱਗਿਆ ਕਿ ਪੱਟ ਕੇ ਫੈਕਟਰੀਆਂ ਲੈ ਕੇ ਆਊਗਾ, ਇੱਥੇ ਕੂੜਾ ਸੱਟਣ ਵਾਲਾ ਢੇਰ ਲੈ ਕੇ ਆ ਰਿਹਾ, ਇੱਥੇ ਆ ਪਰਲੇ ਪਾਸੇ ਉੱਪਰਲੇ ਪਾਸੇ ਡੰਪ ਆਊਗਾ ਹੁਣ ਵੱਡਾ, ਨੰਗਿਆ ਕਰਾਂਗੇ, ਸਵਾਸ ਉੱਚੀ ਉੱਚੀ ਲੈ ਕੇ ਆ, ਜਿਵੇਂ ਕਾਰਮੋ ਮੈਨੂੰ ਸੀਲ ਤੇ ਨੀ ਸਵਾਸ ਜ਼ੋਰ ਜ਼ੋਰ ਨਾਲ ਲੈਣ ਲੱਗ ਜਾਣਾ ਨਾ, ਜਦੋਂ ਮੈਂ ਦੇਖਦਾ।
6: ਹਾਂਜੀ ਹਾਂਜੀ,
0: ਇੱਥੇ ਵੀ ਲਿਆ ਕਰਾਂਗੇ ਆਪਾਂ। 905-673-3333 ਬਾਈ, ਕਹਾਂ ਹੋ, ਗਾਓ ਵਾਲਾ ਹੋ, 905-673-3333 ਆਪਣਾ ਸ਼ਹਿਰ ਅਤੇ ਚੜ੍ਹਦੀ ਕਲਾ, ਤੁਹਾਡੀ ਆਵਾਜ਼ ਸੁਣਨੀ ਚਾਹੁੰਦੇ ਹਾਂ। ਇੰਨੀਆਂ ਆਵਾਜ਼ਾਂ ਜੀ ਨਾ ਬਣਾਇਆ ਕਰੋ, ਮੇਰਾ ਦੋਸਤ ਹੈਰਾਨ ਆ, ਕਹਿੰਦਾ ਇੰਨੀ ਆਵਾਜ਼ ਮਾਰ ਰਹੇ ਤੁਸੀਂ, ਹੈਰਾਨ ਬਹੁਤ ਜ਼ਿਆਦਾ ਹੋ, ਸਫੈਦ ਟੋਪੀ ਸੋਨੇ ਨਾਲ ਲੱਥਪੱਥ ਮੇਰਾ ਦੋਸਤ, 905-673-3333।
5: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
7: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 6476562810।
0: ਸੁਖਵਿੰਦਰ ਜੀ, ਸੁਖਵਿੰਦਰ ਕਿੱਥੋਂ? ਪੈਰਿਸ। ਭਾਜੀ ਇਹ ਏਰੀਏ ਦਾ ਕੀ ਹੋਇਆ, ਸਾਰੇ ਸ਼ਹਿਰਾਂ ਦੇ ਨਾਂ ਰੱਖ ਲਏ ਇਹਨਾਂ ਨੇ, ਦੇਖ ਲਓ ਮੇਰਾ, ਮੇਰੇ ਮਿੱਤਰ ਵੀ ਪਹੁੰਚ ਚੁੱਕੇ ਨੇ, ਇੱਕ ਹੋਰ ਮਿੱਤਰ ਨੇ ਮੇਰੇ, ਇਹ ਵਾਈਟ ਟੋਪੀ ਵਾਲੇ ਨੇ, ਸੋਨੇ ਨਾਲ ਲੱਥਪੱਥ ਨਹੀਂ, ਇਹ ਹੋਰ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਆ?
8: ਬਹੁਤ ਜ਼ਿਆਦਾ ਵਧੀਆ, ਤੁਸੀਂ ਸੁਣਾਓ ਕਿਵੇਂ?
0: ਚੜ੍ਹਦੀ ਕਲਾ। ਅੱਛਾ ਦੇਖੋ, ਉੱਧਰ ਪੈਰਿਸ ਵੀ ਹੈਗਾ
8: ਜੀ,
0: ਉੱਥੇ ਬੰਬੇ ਵੀ ਹੈਗਾ
8: ਠੀਕ ਹੈ ਜੀ,
0: ਉੱਥੇ ਦਿੱਲੀ ਵੀ ਹੈਗਾ
8: ਹਾਂਜੀ ਹੈਗਾ।
0: ਹਾਂਜੀ ਉੱਥੇ ਭਾਜੀ ਹੋਰ ਕਿਹੜੇ ਕਿਹੜੇ ਸ਼ਹਿਰ ਨੇ, ਤੁਸੀਂ ਕੋਈ ਛੱਡਿਆ ਤਾਂ ਹੈ ਨਹੀਂ ਤੁਸੀਂ ਕੋਈ? ਹਰੇਕ ਸ਼ਹਿਰ ਮਤਲਬ ਤੁਸੀਂ ਦੁਨੀਆਂ ਦਾ ਰੱਖ ਲਿਆ ਵੀ ਇਹਨਾਂ ਨੇ, ਇਹ ਕਹਿੰਦੇ ਅਸੀਂ ਆਪਣਾ ਗਲੋਬਲ ਵਿਲੇਜ ਬਣਾਉਣਾ ਇੱਕ, ਸਾਰੇ ਸ਼ਹਿਰਾਂ ਦੇ ਨਾਂ ਨੇ। ਪੈਰਿਸ ਤੋਂ ਇਹ ਕਾਲ ਕਰਦੇ ਸੀ, 905-673-3333 37 ਬਾਰ ਬਾਰ ਵੀਜ਼ੇ ਰਿਫਿਊਜ਼ ਹੋ ਗਏ ਨੇ ਇੰਡੀਆ ਚ ਇੱਕੋ ਕੰਪਨੀਆਂ।
9: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95 900 22 00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
0: 905-673-3337। ਹਾਂਜੀ ਪਰਮਪ੍ਰੀਤ ਜੀ,
10: ਕਿਚਨਰ ਵਾਟਰਲੂ ਤੋਂ ਜੀ, ਚੜ੍ਹਦੀ ਕਲਾ।
0: ਕਿਹੜੇ ਸ਼ਹਿਰ ਤੋਂ?
10: ਕਿਚਨਰ।
0: ਅੱਛਾ, ਥੈਂਕ ਯੂ। ਮੈਂ ਲੰਡਨ ਦੇ ਵਿੱਚ ਦਿਨ ਕੱਟੂ, ਇੱਕ ਤੇਰੀ ਯਾਦ ਸਾਰੇ ਨਹੀਂ ਤੇ ਅੱਗੇ ਗਾਣੇ ਹੁੰਦੇ ਸੀ ਪਰਮਜੀਤ ਜੀ, ਲੋਕਾਂ ਨੂੰ ਬਾਹਰਲੇ ਮੁਲਕ ਦਾ ਨਾਂ ਨਾਲ ਜੋੜ ਦਿੰਦੇ ਸੀ, ਗਾਣੇ ਚੱਲ ਪੈਂਦਾ ਸੀ, ਸਹੀ ਕਿ ਨਹੀਂ?
8: ਬਿਲਕੁਲ ਜੀ, ਔਰ ਹਿੰਦੀ ਫਿਲਮਾਂ 'ਚ ਬਾਹਰਲੇ, ਜਦੋਂ ਪੰਜਾਬੀ ਫਿਲਮਾਂ 'ਚ ਬਾਹਰਲੇ ਮੁਲਕਾਂ ਦੇ ਸੀਨ ਹੋਣੇ, ਫਿਲਮਾਂ ਵੀ ਇਸੇ ਕਰਕੇ ਚੱਲ ਜਾਂਦੀਆਂ ਬਾਹਰ।
0: ਸ਼ੁਰੂ ਸ਼ੁਰੂ 'ਚ ਹਰਭਜਨ ਮਾਨ ਹੋਣਾ ਨੇ ਬੜਾ ਨਾਂ ਖੱਟਿਆ ਹੈ।
8: ਬਿਲਕੁਲ ਜੀ,
0: ਲੋਕ ਬਸ ਦੇਖਦੇ ਮਿੱਟੀ ਆਵਾਜ਼ਾਂ ਮਾਰਦੀ, ਮਿੱਟੀ ਆਵਾਜ਼ਾਂ ਮਾਰਦੀ, ਹੈ ਨਾ। ਸੋ ਮਿੱਟੀ ਆਵਾਜ਼ਾਂ ਮਾਰਦੀ ਫਿਲਮ ਕਿੰਨੀ ਚੱਲੀ ਸੀ
8: ਜੀ,
0: ਜਸਟ ਇਸ ਕਰਕੇ ਕਿ ਬਾਹਰ ਵਿਆਹ ਕਿਵੇਂ ਕਰਦੇ ਆ ਲੋਕ, ਸਾਰਾ ਦੇਖਣ ਨੂੰ, ਹੈ ਨਾ।
8: ਬਿਲਕੁਲ ਜੀ,
0: ਸੋ ਖੋਜ ਸੀ ਉਸ ਸਮੇਂ ਦੀ। ਤੇ ਅੱਜ ਸਾਡੇ ਨਾਲ ਬਾਈ ਜੀ ਆ ਗਏ ਨੇ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਕੀ ਹਾਲ ਚਾਲ ਨੇ?
8: ਬਹੁਤ ਜ਼ਿਆਦਾ ਵਧੀਆ। ਔਰ ਮੈਂ ਨਾ ਕਦੀ ਕਦੀ ਸੋਚ ਕੇ ਬੜਾ ਹੈਰਾਨ ਹੋਣਾ, ਜਦੋਂ ਕਿਤੇ ਇੱਥੇ ਰਿਜ਼ੋਰਟਸ ਵਗੈਰਾ ਤੇ ਵੀ ਜਾਂਦੇ ਨਾ ਤੁਸੀਂ, ਬਾਹਰਲੇ ਕੋਈ ਦ੍ਰਿਸ਼ ਦੀ ਗੱਲ ਕਰਦੇ ਹੋ ਵੀ ਉਹ ਕਹਿ ਦਿੰਦੇ ਨੇ ਜੀ ਦੇਖੋ ਇਹ ਜੇ ਤੁਸੀਂ ਸ਼ਹਿਰ ਦਾ ਵਿਊ ਲੈਣਾ, ਗਾਰਡਨ ਦਾ ਵਿਊ ਲੈਣਾ ਤਾਂ 500 ਦਾ ਕਮਰਾ, ਸੀ ਲੈਣਾ ਤਾਂ ਵਿਊ ਲੈਣਾ ਤਾਂ ਉਹ 1000 ਦਾ। ਹੁਣ ਵੀ ਸੋਚਿਆ ਸੀ ਦਾ, ਦੇਖੋ ਕੁਦਰਤੀ ਨਜ਼ਾਰਾ ਹੈ ਨਾ, ਉਹਦੇ ਵੀ ਲੋਕ ਜਿੰਨਾ ਪੈਸਾ
0: ਵੇਚ ਦਿੰਦੇ ਨੀ,
8: ਪੈਸਾ ਸਾਰਾ ਕੁਝ,
0: ਜਿਹਨੂੰ ਵੇਚਦਾ ਹੁੰਦਾ ਪਾਣੀ ਵੇਚ ਦਿੰਦਾ ਜੀ,
8: ਜੀ
0: ਜਿਹਨੂੰ ਨਹੀਂ ਆਉਂਦਾ ਫਿਰ ਸਾਰੀ ਉਮਰ ਟਰੱਕ ਚਲਾਈ ਜਾਂਦਾ।
8: ਬਿਲਕੁਲ ਜੀ,
0: ਉਹ ਸਿੱਖਣਾ ਨਹੀਂ ਚਾਹੁੰਦਾ ਅਸਲ 'ਚ। ਮੈਂ ਪਰਮ ਜੀ ਟਰੱਕ ਦੀ ਗੱਲ ਤਾਂ ਕਰਦਾ
8: ਜੀ,
0: ਮੈਂ ਔਰ ਤੁਸੀਂ ਟਰੱਕ ਚੋਂ ਨਿਕਲੇ ਹੋਏ ਹਾਂ
8: ਜੀ,
0: ਟਰੱਕ ਦੀਆਂ ਸੀਟ ਤੋਂ ਉੱਠੇ ਹੋਏ
8: ਹਾਂ। ਬਿਲਕੁਲ ਜੀ,
0: ਉੱਠੇ ਹੋਏ ਕਿ ਨਹੀਂ?
8: ਬਿਲਕੁਲ ਜੀ।
0: ਮੈਂ ਔਰ ਤੁਸੀਂ ਲੇਬਰ ਕੀਤੀ ਹੋਈ ਹੈ?
8: ਕੀਤੀ ਹੈ ਜੀ।
0: ਕੀਤੀ ਹੈ ਕਿ ਨਹੀਂ
8: ਜੀ? ਕੀਤੀ।
0: ਤੇ ਆਪਾਂ ਚਲੋ ਐਵੇਂ, ਮੈਂ ਮਹਾਰਾਜ ਜੀ ਚਰਨਾਂ 'ਚ ਹਾਜ਼ਰ ਹੋ ਕੇ ਗੱਲ ਕਰਦੇ ਹਾਂ, ਇਹ ਕੋਈ ਹੰਕਾਰ ਨਾਲ ਨਹੀਂ, ਵੈਸੇ ਗੱਲ ਕਰਦੇ ਹਾਂ। ਇੰਪਲੋਇਮੈਂਟ ਬਹੁਤ ਜਨਰੇਟ ਕੀਤੀ ਅਸੀਂ ਇਸ ਕੰਟਰੀ 'ਚ
8: ਜੀ,
0: ਬਹੁਤ ਇੰਪਲੋਇਮੈਂਟ ਜਨਰੇਟ ਕੀਤੀ, ਬੜੇ ਲੋਕਾਂ ਨੂੰ ਕੰਮ ਸਿਖਾਇਆ। 125 ਬੰਦਾ ਜਿਹਨੂੰ ਮੈਂ ਕੰਮ ਸਿਖਾਇਆ, 125 ਚੋਂ ਲਾ ਲਓ 90 ਕੁ ਬੰਦਿਆਂ ਨੇ ਉਹੀ ਮੇਰੇ ਵਾਲੇ ਕੰਮ ਫਿਰ ਸ਼ੁਰੂ ਕੀਤਾ
8: ਜੀ,
0: ਵੀ ਇਹਦੀ ਇਹੀ ਕਿੱਤ ਹੈ, ਇਹਨੇ ਸਾਨੂੰ ਸਿਖਾਇਆ ਕਿਵੇਂ
8: ਜੀ,
0: ਇਹਨੇ ਰੋਟੀ ਕਿਵੇਂ ਪਾਇਆ। ਫਿਰ ਉਹ ਨਾਲ ਦਿਆਂ ਨੂੰ, ਬਾਕੀਆਂ ਨੂੰ ਫੋਨ ਕਰ ਪੁੱਛਦੇ ਹੁੰਦੇ ਨੇ ਇਹ ਕਿੱਦਾਂ ਦਾ ਬੰਦਾ, ਰਹਿ ਮੇਰੇ ਨਾਲ ਰਹੇ ਹੁੰਦੇ ਨੇ
8: ਜੀ,
0: ਪੁੱਛ ਕਿਸੇ ਉਹਨੇ, ਇਹ ਹਿਊਮਨ ਨੇਚਰ ਹੈ, ਇਸ ਚੀਜ਼ ਨੂੰ ਇਗਨੋਰ ਕਰਦਾ ਹੁੰਦਾ ਮੈਂ।
8: ਬਿਲਕੁਲ, ਔਰ ਚੀਜ਼ ਨਾਲ, ਇਸ ਚੀਜ਼ ਨਾਲ ਤੁਹਾਨੂੰ ਫਰਕ ਪੈਣਾ ਵੀ ਨਹੀਂ ਚਾਹੀਦਾ, ਤੁਸੀਂ ਆਪਣਾ ਫਰਜ਼ ਪੂਰਾ ਕੀਤਾ। ਹੁਣ ਸਾਡੇ ਕਿੱਤੇ ਦੇ ਵਿੱਚ ਵੀ ਇਦਾਂ ਹੀ ਹੈ, ਘੱਟੋ ਘੱਟ ਵੀ ਅਸੀਂ ਹਜ਼ਾਰਾਂ ਦੇ ਸੈਂਕੜੇ ਦੇ ਹਿਸਾਬ ਨਾਲ ਮੌਰਗੇਜ ਏਜੰਟ ਤਿਆਰ ਕਰ ਦਿੱਤੇ, ਉਹਨੇ ਆਪਣਾ ਕੰਮ ਖੋਲਿਆ, ਬਹੁਤ ਵਧੀਆ ਗੱਲ ਹੈ। ਪਰਮਾਤਮਾ ਨੇ ਹਰੇਕ ਬੰਦੇ ਲਈ ਰੋਜ਼ੀ ਰੋਟੀ,
0: ਕੰਪੀਟੀਸ਼ਨ ਤਾਂ ਨਹੀਂ ਕੀਤਾ ਤੁਹਾਨੂੰ?
8: ਹਾਂਜੀ,
0: ਕੰਪੀਟੀਸ਼ਨ।
8: ਹਾਂਜੀ, ਕੰਪੀਟੀਸ਼ਨ
0: ਨਹੀਂ ਨਹੀਂ, ਉਹ ਕੋਸ਼ਿਸ਼ ਪਤਾ ਕਿੱਦਾਂ ਨਹੀਂ ਹੁੰਦੀ, ਕੰਪੀਟੀਸ਼ਨ ਇੱਕ ਅਲੱਗ ਚੀਜ਼ ਆ, ਇੱਕ ਨਾ ਤੁਹਾਡੇ ਬੈਕ ਬਾਈਟਿੰਗ ਕਰਨੀ
8: ਜੀ,
0: ਪਿੱਠ ਪਿੱਛੇ ਤੁਹਾਡੇ ਮਾੜਾ ਚੰਗਾ ਬੋਲਣਾ, ਤੁਹਾਡੇ ਬਾਰੇ ਗਲਤ ਬੋਲਣਾ, ਉਹ ਕੰਪੀਟੀਸ਼ਨ ਹੁੰਦਾ। ਅਸਲ 'ਚ ਕੰਮ ਦਾ ਕੰਪੀਟੀਸ਼ਨ ਨਹੀਂ ਕਰਦੇ ਆਪਣੇ ਲੋਕ।
8: ਤੁਸੀਂ ਇੱਥੇ ਦੇਖੋ, ਮੇਰੀ ਗੱਲ ਨੋਟ ਕਰੋ, ਜਿਹੜਾ ਬੰਦਾ ਤੁਹਾਡੇ ਪਿੱਛੇ ਬੋਲ ਰਿਹਾ ਇਹਦਾ ਮਤਲਬ ਤੁਹਾਡੇ ਤੋਂ ਪਿੱਛੇ ਹੀ ਆ ਨਾ ਉਹ।
0: ਹਾਂਜੀ, ਪਿੱਛੇ,
8: ਜਿਹੜਾ ਅੱਗੇ ਹੋਏਗਾ ਤਾਂ ਅੱਗੇ ਆ ਕੇ ਗੱਲ ਕਰੇਗਾ ਨਾ।
0: ਵੈਰੀ ਗੁੱਡ ਸਰ, ਤੁਸੀਂ ਮੇਰੇ ਨਾਲ ਲਿਖ ਕੇ ਦੇਖ ਲਓ ਚੀਜ਼ਾਂ ਆਫ ਦੀ ਈਅਰ, ਮੈਂ ਫਿਰ ਇਹ ਰੇਡੀਓ ਤੇ ਲੈ ਕੇ ਬੋਲਿਆ ਕਰਾਂਗਾ।
8: ਭਾਜੀ ਹਾਸੀਆਂ ਖੇਡੀਆਂ, ਬਟ ਤੁਸੀਂ ਇਹ ਦੇਖੋ ਨਾ, ਜਿਹੜਾ ਬੰਦਾ ਗੱਲ ਹੀ ਤੁਹਾਡੇ ਦੇ ਪਿੱਛੇ ਕਰ ਰਿਹਾ ਹੈ ਨਾ, ਬਾਕੀ ਜਿਹੜਾ ਕੰਪੀਟੀਸ਼ਨ ਹੋਣਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਫਿਰ ਪਤਾ ਕਿਵੇਂ ਲੱਗੇਗਾ? ਹੈਲਥੀ ਕੰਪੀਟੀਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ
0: ਹੈ। ਮੈਂ ਲਬਰਟਾ 'ਚ ਕੰਮ ਸ਼ੁਰੂ ਕੀਤਾ
8: ਜੀ,
0: ਮੈਨੂੰ ਜਿਹਨੇ ਕੰਮ ਸਿਖਾਇਆ ਸੀ ਜੂਇਸ਼ ਸੀ
8: ਜੀ,
0: ਰਮਨਿਕ ਹੈ ਨਾ
8: ਜੀ,
0: ਮੈਨੂੰ ਕਾਲ ਕਹਿੰਦਾ ਵੀ ਕੀ ਹੋਇਆ, ਮੈਂ ਕਿਹਾ ਵੀ ਉੱਥੇ ਸਾਨੂੰ ਵੀ ਜਿਹੜੇ 3 ਟਾਈਮ ਮੋਰ ਪੇ ਕਰਦੇ ਆ ਕਲਾਇੰਟਸ
8: ਜੀ,
0: ਤੇ ਕੰਪੀਟੀਸ਼ਨ ਹੈ ਨੀਗਾ, ਸਾਡਾ ਉੱਥੇ ਲੋਕਲ ਐਡ ਚੱਲਦਾ, ਅਸੀਂ ਬੜੇ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਹਾਂ, ਕਲਾਇੰਟ ਵੀ ਵਧੀਆ ਸੀ ਵਧੀਆ
8: ਜੀ,
0: ਤੇ ਇੱਥੇ ਮੈਂ ਕਿਹਾ ਵੀ ਸਾਨੂੰ ਫਾਇਦਾ ਨਹੀਂ। ਮੈਨੂੰ ਕਹਿੰਦਾ, ਉਹਨੇ ਕਿਹਾ, ਉਹ ਹੱਸਣ ਲੱਗ ਗਿਆ, ਮੈਂ ਕਿਹਾ ਕੀ ਹੋਇਆ? ਮੈਨੂੰ ਲੱਗਿਆ ਕਿ ਬਾਬੇ ਨੂੰ ਐਂ ਲੱਗਦਾ ਵੀ ਮੈਂ ਬਾਹਰ ਚਲਾ ਗਿਆ, ਇੰਨਾ ਕੰਮ ਨਹੀਂ ਕਰਦਾ
8: ਜੀ
0: ਕਿਤੇ ਹੋਰ। ਹੁਣ ਮੈਨੂੰ ਜ਼ਿੰਦਗੀ ਸਬਕ ਸਿਖਾਉਂਦੀ ਹੈ, ਸਿੱਖਣ ਵਾਲੇ ਬਣੋ
8: ਜੀ,
0: ਆਪਾਂ ਬਦਲ ਲੈਣ ਨੂੰ ਤੁਰ ਪੈਂਦੇ, ਬਦਲਾ ਬਦਲਾ ਨਹੀਂ ਲੈਣਾ, ਬਦਲਣਾ
8: ਜੀ।
0: ਮੈਂ ਤਾਂ ਜ਼ਿੰਦਗੀ ਦਾ ਇਹ ਟੱਚਾ ਬਣਾਇਆ ਬਾਈ ਜੀ, ਮੇਰੇ ਤੋਂ ਵੱਡੇ ਮਾਰ, ਅਸੀਂ ਤਾਂ ਬਹੁਤ ਕੁਛ ਆਪਣੇ ਘਰ ਦੇ ਅੰਦਰ ਦੇਖਿਆ
8: ਜੀ,
0: ਉਹ ਦੇਖਣ ਤੋਂ ਬਾਅਦ ਖੜੇ ਆ, ਪਤਾ ਕਿਉਂ? ਬਿਲਕੁਲ ਸੱਚ ਨਾਲ ਜੁੜ ਗਏ ਕਿ ਆਵਣ ਜਾਵਣ ਇੱਕ ਖੇਡ ਬਣਾਈ, ਇੱਕ ਖੇਡ ਆ, ਐਵੇਂ ਹੀ ਲੱਗਦਾ ਪਿਆ ਮੈਂ ਜੋੜ ਰਿਹਾ, ਮੈਂ ਕਰ ਦੂੰ, ਉਹ ਕਰ ਦੂੰ। ਮੈਂ ਇਹੋ ਜਿਹੇ ਲੋਕ ਦੇਖੇ ਨੇ, ਨੌਹਾਂ ਦੇ ਵਿੱਚ ਮੈਲ ਫਸੀ ਹੁੰਦੀ ਆ
8: ਜੀ,
0: ਮਿਲੀਅਨਸ ਆਫ ਡਾਲਰ ਦੇ ਐਸੈਟਸ ਹੁੰਦੇ ਨੇ
8: ਜੀ,
0: ਰੋਟੀ ਹੱਥ 'ਤੇ ਰੱਖ ਕੇ ਖਾ ਰਹੇ ਹੁੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਆ ਕਿ ਬਸ ਤੂੰ ਇੱਦਾਂ ਹੀ ਖਾਣਾ, ਤੂੰ ਸੂਮ ਬਣ ਕੇ ਰਹਿਣਾ
8: ਜੀ,
0: ਸੂਮ ਬਣੇ ਰਹਿੰਦੇ ਸਾਰੀ ਜ਼ਿੰਦਗੀ। ਅਤੇ ਜਿਹੜੇ ਗਾਹਾਂ ਵਾਲੀ ਪੀੜ੍ਹੀ ਵਾਲੇ ਤਿਆਰ ਹੋਏ ਨੇ, ਉਹ ਜ਼ੀਰੋ ਵੈਲਿਊ ਕਰ ਰਹੇ ਹੁੰਦੇ ਇਹਨਾਂ ਦੀ, ਜ਼ੀਰੋ
8: ਜੀ।
0: ਉਹ ਕਹਿੰਦਾ ਤੂੰ ਆਪਣਾ ਰੱਖ ਜੇਬ 'ਚ, ਮੈਂ ਚੱਲਿਆ, ਜਾਂ ਤਾਂ ਬੰਦਾ ਉਹ ਮੇਰਾ ਦੋਸਤ ਆ ਜਿਹੜਾ ਸੋਨੇ ਨਾਲ ਲੱਦਿਆ ਰਹਿੰਦਾ ਘੁੱਬਦਾ ਫਿਰਦਾ ਖਰਚਦਾ ਉਹਦੇ ਮਗਰ ਦਾ ਖਰਚਿਆ ਕੁਛ ਨਹੀਂ ਜ਼ਿੰਦਗੀ 'ਚ। ਇਹਨਾਂ ਮੈਂ ਇਹਨਾਂ ਇਹਨਾਂ ਚੀਜ਼ਾਂ 'ਚੋਂ ਮੈਂ ਜ਼ਿੰਦਗੀ ਸਬਕ ਸਿੱਖਿਆ ਕਿ ਇਨਸਾਨ ਵੀ ਸੱਪ ਦੇ ਰੂਪ 'ਚ ਹੈਗੇ ਨੇ, ਇਨਸਾਨ ਸ਼ੇਰ ਦੇ ਰੂਪ 'ਚ ਵੀ ਆ, ਇਨਸਾਨ ਕੁੱਤੇ ਦੇ ਰੂਪ 'ਚ ਵੀ। ਇਹ ਸਾਰੇ ਦਰਵੇਸ਼ ਨੇ, ਵੈਸੇ ਤਾਂ ਕੁੱਤੇ ਨੂੰ ਦਰਵੇਸ਼ ਕਿਹਾ ਜਾਂਦਾ
8: ਜੀ,
0: ਹਾਂਜੀ, ਬਾਬਾ ਫਰੀਦ ਨੇ ਕੁੱਤੇ ਬਾਰੇ ਬਹੁਤ ਕੁਛ ਲਿਖਿਆ
8: ਜੀ,
0: ਹਾਂਜੀ। ਪਰ ਦੂਸਰੇ ਪਾਸੇ ਸਾਡੇ 'ਚ ਕਈ ਵਾਰੀ ਕੁੱਤੇ ਵਾਲੀ ਕੁਆਲਿਟੀ ਵੀ ਹੈ ਨਹੀਂ, ਅਸੀਂ ਕਿਸੇ ਨਾਲ ਅਸੀਂ ਕਹਿ ਦਿੰਦੇ ਨਾ ਕੁੱਤਾ ਆਦਮੀ ਹੈ ਬਹੁਤ, ਪਰ ਅਸੀਂ ਇਹ ਨਹੀਂ ਸੋਚਦੇ ਵੀ ਕੁੱਤਾ ਵਫ਼ਾਦਾਰ ਕਿੰਨਾ
8: ਜੀ,
0: ਕਿੰਨਾ ਹੀ ਵਫ਼ਾਦਾਰ ਹੈ। ਸਾਡੇ 'ਚ ਤਾਂ ਭੋਰਾ ਵੀ ਉਹਦੇ ਨਾਲ ਦੀ ਮਿਲਦੀ, ਇੱਕ ਆਦਤ ਨਹੀਂ ਸਾਡੇ ਤੋਂ ਤਾਂ ਕੁੱਤਾ ਉੱਚਾ
8: ਜੀ, ਬਿਲਕੁਲ,
0: ਹਾਂਜੀ, ਤੈਥੋਂ ਉੱਚੇ ਕੁੱਤੇ ਦਿਨੇ ਰਾਤ ਜਿਹੜੇ ਹੈਗੇ ਨੇ, ਰਾਤ ਨੂੰ ਕਹਿੰਦੇ ਦਿਨੇ ਰਾਖੀ ਕਰਦੇ ਨੇ, ਰਾਤ ਨੂੰ ਦਰਵਾਜ਼ੇ ਮੂਹਰੇ ਪੈਂਦੇ ਨੇ, ਹਾਂਜੀ। ਅਤੇ ਇਹ ਗੱਲਾਂ ਨੇ ਜ਼ਿੰਦਗੀ ਬਾਰੇ। ਜ਼ਿੰਦਗੀ ਕੁਛ ਨਹੀਂ ਹੈ ਜੀ, ਇੱਕ ਸਾਹ ਨੇ, ਸਾਡੇ ਕੋਲੋਂ ਕੋਈ ਉੱਠ ਕੇ ਜਾਂਦਾ, ਜਾਂਦਿਆਂ ਐਕਸੀਡੈਂਟ ਹੋ ਜਾਂਦਾ, ਉਹਨਾਂ ਦੇ ਐਕਸੀਡੈਂਟ 'ਚ ਕਿਸੇ ਦੀ ਡੈਥ ਹੋ ਜਾਂਦੀ ਹੈ, ਹੈਰਾਨ ਹੋ ਜਾਈਦਾ ਕਿ ਆਪ ਗੱਡੀ ਚਲਾਉਂਦੇ ਹੋਏ ਰੋਡ 'ਤੇ ਕਿ ਹੈ ਕੀ, ਅਤੇ ਉੱਦਾਂ ਐਂ ਲੱਗਦਾ ਵੀ ਮੈਂ ਗੱਡੀ ਜਿੰਨੀ ਭਿਉਂਦਾ, ਜਿੰਨਾ ਸੇਫ ਮੈਂ ਡਰਾਈਵਰ ਹਾਂ, ਜਿੰਨਾ ਵਧੀਆ ਮੈਂ ਡਰਾਈਵਰ ਹਾਂ, ਕੋਈ ਵੀ ਨਹੀਂ। ਪਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਕਈ ਵਾਰੀ ਤੁਸੀਂ ਬਹੁਤ ਸੇਫ ਹੋ, ਸਾਹਮਣੇ ਵਾਲਾ ਲੈਫਟ 'ਤੇ ਲਿਆ ਕੇ ਗੱਡੀ ਮੂਹਰੇ ਖੜੀ ਕਰਕੇ ਆਪ ਵੀ ਜਾਂਦਾ, ਤੁਹਾਨੂੰ ਵੀ ਲੈ ਜਾਂਦਾ। ਸੋ ਇਹ ਹਮੇਸ਼ਾ ਯਾਦ ਰੱਖੋ ਕਿ ਆਪਾਂ ਇੱਕ ਸਫ਼ਰ ਪੂਰਾ ਕਰਨ ਆਏ ਹਾਂ। ਮੈਂ ਲੋਕਾਂ ਨੂੰ ਦੇਖਿਆ, ਲੋਕਾਂ ਦੀਆਂ ਜੇਬਾਂ ਪਾੜਦੇ ਹੋਏ
8: ਜੀ,
0: ਹੈ ਨਾ, ਬਈ ਮੈਂ ਕਹਿੰਦਾ ਉਹਨਾਂ ਕਿਸੇ ਨੂੰ ਘਰੇ ਬੁਲਾਇਆ, ਵਧੀਆ ਖਿਲਾਓ ਪਿਲਾਓ, ਨਹੀਂ ਤਾਂ ਬੁਲਾਓ ਨਾ
8: ਜੀ,
0: ਘਰੇ ਵੀ ਬੁਲਾ ਲੈਣਾ, ਖਿਲਾਉਣਾ ਪਿਲਾਉਣਾ ਵੀ ਐਂ ਲੱਭ ਲੱਭ ਕੇ ਆ ਵੀ ਕਿਹੜਾ ਗਲੀਆਂ ਹੋਈਆਂ ਸਬਜ਼ੀਆਂ, ਯਾਦ ਆਪਣੇ ਇੱਕ ਆਪਣੀ ਕਮਿਊਨਿਟੀ ਦਾ ਇੱਕ ਰੈਸਟੋਰੈਂਟ ਵਾਲਾ ਬੰਦਾ ਫੜਿਆ ਸੀ,
8: ਫੜਿਆ ਗਿਆ ਸੀ, ਬਿਲਕੁਲ,
0: ਉਹ ਗਲੀਆਂ ਹੋਈਆਂ ਸਬਜ਼ੀਆਂ ਕੱਢ ਕੇ ਲਿਆਉਂਦਾ ਸੀ
8: ਜੀ
0: ਕੰਟੇਨਰਾਂ ਦੇ ਵਿੱਚੋਂ
8: ਜੀ,
0: ਹੈ ਨਾ, ਸੁੱਟੀਆਂ ਹੋਈਆਂ ਸਬਜ਼ੀਆਂ
8: ਜੀ,
0: ਉਹ ਨਵੇਂ ਨਵੇਂ ਉਦੋਂ ਵੀਡੀਓ ਦਾ ਰੌਲਾ ਚੱਲਿਆ ਸੀ
8: ਜੀ।
0: ਸੋ ਇੱਦਾਂ ਦੇ ਵੀ ਲੋਕ ਨੇ ਜਿਹੜੇ ਇੱਦਾਂ ਕਰਦੇ ਨੇ, ਇੱਦਾਂ ਦੇ ਵੀ ਲੋਕ ਨੇ ਜਿਨ੍ਹਾਂ ਨੇ ਲੰਗਰ ਲਾਏ ਹੋਏ ਨੇ ਲੋਕਾਂ ਵਾਸਤੇ,
8: ਬਿਲਕੁਲ ਜੀ,
0: ਹਾਂਜੀ। ਮੈਨੂੰ ਇੱਕ ਸੱਜਣ ਮਿਲਿਆ, ਆਪਣਾ ਦੋਸਤ ਆ, ਸੁਣਦਾ ਪਿਆ
8: ਜੀ,
0: ਮੈਨੂੰ ਕਹਿੰਦਾ ਵੀ ਨਗਰ ਕੀਰਤਨ 'ਤੇ ਅਸੀਂ ਪੀਜ਼ੇ ਵੰਡੀਦੇ ਆ
8: ਜੀ।
0: ਮੈਂ ਕਿਹਾ ਬੜੀ ਵਧੀਆ ਗੱਲ ਆ, ਵੀ ਕਿੰਨੇ ਕੁ, ਕਹਿੰਦਾ ਅੱਗੇ ਅਸੀਂ ਬਣਦੇ ਸੀ 1,000, ਹੁਣ ਅਸੀਂ 3,000 ਵੰਡਿਆ ਕਰਨਾ
8: ਜੀ।
0: ਮੈਂ ਕਿਹਾ ਵੀ ਤੁਸੀਂ, ਮੈਂ ਉਦਾਂ ਹੀ ਪੁੱਛ ਲਿਆ ਵੀ ਤੁਸੀਂ ਪੀਜ਼ਾ ਕਿੰਨੇ ਕੁ ਦਾ ਲੈਂਦੇ ਹੋ, ਹੱਸ ਕੇ ਮੈਨੂੰ ਕਹਿੰਦਾ ਤੂੰ ਦੱਸ। ਮੈਂ ਕਿਹਾ ਦੱਸੋ, ਕਹਿੰਦਾ ਲਾਰਜ ਪੀਜ਼ਾ $9 to $10 'ਚ ਲਈਦਾ, ਪੰਜੀ ਉੱਪਰ ਨਹੀਂ ਦੇਈਦੀ ਕਹਿੰਦਾ
8: ਜੀ।
0: ਅਤੇ ਮੈਂ ਉਹਦੇ ਮੂੰਹ ਵੱਲ ਝਾਕਾਂ, ਨਾਲੇ ਲੰਗਰ ਨਾਲੇ ਜਿਹਤੋਂ ਲੈ ਕੇ ਵੰਡਣੇ ਆ, ਨਾਲੇ ਕਹਿ ਰਹੇ ਵੀ ਉਹਨੂੰ ਪੰਜੀ ਵੀ ਬਚਣ ਨਹੀਂ ਦੇਈਦੀ ਅਸੀਂ, ਨਾਲੇ ਲੰਗਰ ਲਾ ਰਿਹਾ ਤੂੰ, ਹੈਂਜੀ, ਵੀ ਤੇਰਾ ਹੀ ਨਹੀਂ ਸਮਝ ਆ ਰਿਹਾ ਤੂੰ ਕਿੱਦਾਂ ਦਾ ਇਨਸਾਨ ਆ। ਅਤੇ ਮੈਨੂੰ ਮੈਨੂੰ ਬੜਾ ਬੜਾ ਅੰਦਰੋਂ ਦੁੱਖ ਹੋਇਆ ਕਿ ਗੱਲੀ ਅਸੀਂ ਚੰਗੇ ਆਚਾਰੀ ਬੁਰਾਇਆ, ਮਨੁੱਖ ਸੁੱਧਾ ਕਾਲਿਆ, ਬਾਹਰ ਚਟਾਇਆ ਗੁਰੂ ਨਾਨਕ ਪਾਤਸ਼ਾਹ, ਕਿ ਗੱਲਾਂ ਦੇਖੋ ਸਾਡੀਆਂ ਕਿੰਨੀਆਂ ਵੱਡੀਆਂ ਵੱਡੀਆਂ ਨੇ, ਪ੍ਰਬਲ ਨੇ, ਸਟਰੋਂਗ ਨੇ। ਆਚਰਣ ਜੇ ਅਸੀਂ ਆਪਣੇ ਆਪ ਵੱਲ ਝਾਕੀਏ ਤਾਂ ਸਾਡਾ ਤਾਂ ਆਚਰਣ ਹੀ ਨਹੀਂ ਹੈਗਾ
8: ਜੀ, ਬਿਲਕੁਲ
0: ਹੈ ਹੀ ਨਹੀਂ ਗਾ ਆਚਰਣ ਸਾਡਾ। ਵੀ ਆਰ ਕਰੈਕਟਰ ਲੈਸ, ਕਰੈਕਟਰ ਤੋਂ ਬਿਨਾਂ ਹੀ ਆ। ਕਰੈਕਟਰ ਹੁੰਦਾ ਇੱਕ ਇੱਕ ਸਟੈਂਡ ਹੁੰਦਾ, ਅਸੀਂ ਤਾਂ ਕਬਾੜੀਏ ਦਾ ਸਾਈਕਲ ਹਾਂ, ਹੁਣ ਇੱਧਰਲੀ ਕੰਧ ਨਾਲ ਖੜ੍ਹੇ ਹਾਂ, ਕੱਲ੍ਹ ਨੂੰ ਉੱਧਰਲੀ ਨਾ। ਪਰ ਤੁਹਾਡੇ ਵੀਰ 'ਤੇ ਇੰਨੀ ਕਿਰਪਾ ਰਹੀ ਹੈ ਪਰਮਾਤਮਾ ਦੀ, ਹਮੇਸ਼ਾ ਪਾਵਰ 'ਚ ਰਹੇ ਲੋਕਾਂ ਬਾਰੇ ਮੈਂ ਗੱਲ ਕੀਤੀ
8: ਜੀ,
0: ਚਾਹੇ ਸਿਆਸਤ 'ਚ ਚਾਹੇ ਕਿਸੇ ਚੀਜ਼ 'ਚ। ਕੱਲ੍ਹ ਨੂੰ ਜਾ ਕੇ ਜਿੰਨਾ ਮਰਜ਼ੀ ਜੱਫੀ ਪਾ ਲਓ, ਕਾਰ ਨਹੀਂ ਨਾ ਸਵੇਰੇ ਜਾ ਕੇ ਤੁਹਾਨੂੰ ਮੈਂ ਫੋਟੋ ਖਿਚਾ ਕੇ ਲਿਆ ਦਿੰਦਾ, ਪਰਸੋਂ ਨੂੰ ਮੈਂ ਲਾਈਵ ਰੇਡੀਓ ਜਾਂ ਕੋਈ ਹੋਰ ਕਰ ਦੂੰਗਾ, ਡੱਗਫੋਰਡ ਦੇ ਆਫਿਸ 'ਚੋਂ ਕਰ ਦਿੰਦਾ। ਮੈਨੂੰ ਕੀ ਇੱਥੇ ਰਿਕੁਐਸਟ ਪਾਉਣੀ, ਤਾਂ ਭੱਜੇ ਫਿਰਦੇ ਨੇ, ਪੀਆਰ ਚਾਹੀਦੀ ਹੈ, ਪਬਲਿਕ ਰਿਲੇਸ਼ਨ ਚਾਹੀਦੇ ਹੁੰਦੇ ਨੇ, ਕਿਸੇ ਮੇਅਰ ਨਾਲ ਜਾ ਕੇ ਕਰ ਲਾਂਗੇ। ਮੈਨੂੰ ਕਿੱਤੇ 'ਚ 15 ਸਾਲ+ ਹੋ ਗਏ ਨੇ ਜੀ, ਮੈਂ ਅੱਜ ਤੱਕ ਕਿਸੇ ਨਾਲ ਤਸਵੀਰ ਨਹੀਂ ਸਾਂਝੀ ਕੀਤੀ। ਚਲੋ ਕਦੇ ਮਾੜੀ ਮੋਟੀ ਕਰਤੀ, ਹੁਣ ਕੋਈ ਦਫ਼ਤਰ 'ਚ ਆਇਆ ਉਹ ਕਹਿ ਦਿੰਦੇ ਨੇ ਕਿ ਤੁਸੀਂ ਇਹਨੂੰ ਜ਼ਰੂਰ ਪਬਲਿਸ਼ ਕਰਿਓ, ਪਬਲਿਕ ਨੂੰ ਦੱਸਿਓ ਵੀ ਅਸੀਂ ਆਏ ਸੀ, ਹੈ ਨਾ। ਉਹ ਡਿਫਰੈਂਟ ਚੀਜ਼ ਆ, ਉਹ ਮਿਨਿਸਟਰੀ ਦੇ ਪੋਰਟਫੋਲੀਓ ਦੇ ਵਿੱਚ ਆ ਜਾਂਦਾ ਕਿ ਅਸੀਂ ਮਲਟੀਪਲ ਕਮਿਊਨਿਟੀਜ਼ ਨੂੰ ਮੈਸੇਜ ਦੇ ਰਹੇ ਹਾਂ। ਜਿਵੇਂ ਫਰਾਂਸ ਮਿਨਿਸਟਰ ਮੇਰੇ ਕੋਲ ਆਇਆ ਸੀ, ਸਪੈਸ਼ਲੀ ਉਹਨਾਂ ਦੇ ਬੈਲਮੋਰਨੋ ਦੇ ਆਫਿਸ 'ਚ ਆਇਆ ਸੀ ਕਿ ਇਹਨੂੰ ਪਬਲਿਕਲੀ ਪੋਸਟ ਜ਼ਰੂਰ ਕਰਿਓ ਕਿ ਮਿਨਿਸਟਰ ਤੁਹਾਡੇ ਕੋਲ ਗੱਲ ਕਰਨਾ ਸੀ। ਕਮਿਊਨਿਟੀ ਸਰਵਿਸ ਫੈਡਰਲ ਮਿਨਿਸਟਰ ਸੀ, ਉਹ ਆਉਂਦਾ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਕਿ ਪਾ ਦਿਓ, ਕਿਉਂਕਿ ਉਹਨਾਂ ਦੇ ਪੋਰਟਫੋਲੀਓ 'ਚ ਹੁੰਦਾ, ਉਹ ਦਿਖਾਉਂਦੇ ਨੇ ਆਪਣੀ ਸਰਕਾਰ ਨੂੰ ਕਿ ਅਸੀਂ ਇੱਥੇ ਜਾ ਕੇ ਆਹ ਅਲੱਗ ਅਲੱਗ ਵੱਖੋ ਵੱਖਰੀਆਂ ਕਮਿਊਨਿਟੀਜ਼ 'ਚ ਆਹ ਮੈਸੇਜ ਸਰਕਾਰ ਦੇ ਡਿਲੀਵਰ ਕਰਕੇ ਆਏ ਹਾਂ, ਹਾਂਜੀ। ਸੋ ਮੇਨ ਚੀਜ਼ ਪਰਮਜੀਤ ਇਹ ਹੈ ਇਸ ਵੇਲੇ ਕਿ ਅਸੀਂ ਤਾਂ ਇਹ ਯਾਦ ਰੱਖਣਾ ਜੋ ਸੱਚ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸੱਚ ਜਿਹੜਾ ਹੈਗਾ ਉਹ ਤੁਸੀਂ ਹੋ, ਜਿੰਨੇ ਵੀ ਜਾਣੇ ਤੁਸੀਂ ਸੁਣਦੇ ਪਏ ਹੋ ਮੈਨੂੰ, ਤੁਸੀਂ ਸਾਰੇ ਹੀ ਸੱਚ ਹੋ, ਸਾਰੀ ਵਿੱਚੇ ਪਰਮਜੀਤ ਵਿੱਚੇ ਮੈਂ, ਆਪਾਂ ਸਾਰੇ ਸੱਚ ਦੇ ਬੱਚੇ ਹਾਂ। ਝੂਠ ਨੂੰ ਅਸੀਂ ਪੈਦਾ ਕੀਤਾ ਹੋਇਆ, ਅਸੀਂ ਦਿਮਾਗ ਨਾਲ ਬਣਤਰ ਕਰਕੇ ਪੈਦਾ ਕੀਤਾ, ਪਰ ਪੈਦਾ ਅਸੀਂ ਸੱਚ ਦੇ ਵਿੱਚ ਹੋਇਆ। ਸੱਚ ਕੀ ਆ ਕਿ ਆਵਣ ਜਾਵਣ ਇੱਕ ਖੇਡ ਬਣਾਈ, ਆਉਣਾ ਅਤੇ ਜਾਣਾ ਸੱਚ ਹੈ। ਪਰ ਜਦੋਂ ਕੋਈ ਯੋਧਾ ਸੀਗਾ, ਚਾਹੇ ਉਹ ਸਰਦਾਰ ਬਘੇਲ ਸਿੰਘ ਦੀ ਗੱਲ ਕਰ ਲੈਂਦੇ ਹਾਂ, ਦਿੱਲੀ ਜਾ ਕੇ ਬੈਠ ਗਿਆ ਤਖ਼ਤ, ਦਿੱਲੀ ਦੇ ਤਖ਼ਤ 'ਤੇ ਬੈਠ ਕੇ ਉੱਤਰ ਗਿਆ ਥੱਲੇ, ਬਸ ਕਹਿੰਦੇ ਸਾਨੂੰ ਐਂ ਦੱਸੋ ਕਿੱਥੇ ਕਿੱਥੇ ਗੁਰੂ ਸਾਹਿਬਾਨ ਨੂੰ ਤਸੀਹੇ ਦਿੱਤੇ ਗਏ ਸੀ, ਠੀਕ ਹੈ, 9ਵੇਂ ਪਾਤਸ਼ਾਹ ਨੂੰ ਅਤੇ 10ਵੇਂ ਪਾਤਸ਼ਾਹ ਦੇ, ਯਾਦਗਾਰ ਸਟੈਬਲਿਸ਼ ਕਰਨੇ ਅਤੇ ਖਾਲਸੇ ਦਾ ਝੰਡਾ ਦਿੱਲੀ ਦੇ ਤਖ਼ਤ 'ਤੇ ਲਾ ਕੇ ਕਲੀਅਰ ਕਰ ਦੇਣਾ ਇਰਾਨੀਆਂ ਨੂੰ ਕਿ ਇਰਾਨ ਤੋਂ ਹੁਣ ਤੁਸੀਂ ਇੱਧਰ ਨੂੰ ਨਹੀਂ ਆ ਸਕਦੇ
8: ਜੀ।
0: ਹੁਣ ਜੇ ਤੁਸੀਂ ਟੱਪੇ ਪਿਸ਼ਾਵਰ ਤੋਂ ਗਾਹਾਂ ਅਸੀਂ ਤੁਹਾਨੂੰ ਕੁਚਲ ਕੇ ਰੱਖ ਦਾਂਗੇ, ਅਸੀਂ ਹੁਣ ਤੁਹਾਡੇ ਵੱਲ ਨੂੰ ਅੰਦਰ ਨੂੰ ਆਵਾਂਗੇ, ਅੰਦਰ ਨੂੰ ਗਏ ਵੀ ਅਸੀਂ ਪਰੇ ਤੱਕ, ਇਹ ਅਸੀਂ ਹੋ ਹਾਂ। ਮੈਂ ਮੰਨਦਾ ਯੋਧਿਆਂ 'ਚ ਯੋਧੇ ਮਰਾਠੇ ਵੀ ਹੋਏ ਨੇ, ਸ਼ੂਰਵੀਰ ਯੋਧੇ ਹੋਏ ਨੇ, ਯੋਧਿਆਂ ਤੋਂ ਯੋਧੇ ਸਾਡੇ ਸਰਦਾਰ ਬਘੇਲ ਸਿੰਘ ਵਰਗੇ ਵੀਰ ਹੋਏ ਜਿਨ੍ਹਾਂ ਦੇ ਸਾਨੂੰ ਨਾਂ ਨਹੀਂ ਪਤਾ, ਸਾਨੂੰ ਇਤਿਹਾਸ ਹੀ ਨਹੀਂ ਪਤਾ ਕੀ ਹੈ, ਸਾਨੂੰ ਐਂ ਪਤਾ ਵੀ ਹੁਣ ਕਿੱਕੀ ਬੈਂਸ ਬਹੁਤ ਚੱਲਦਾ ਜਿਹਨੇ ਸਿੰਘ ਕੱਟਿਆ ਹੋਇਆ, ਸਾਨੂੰ ਪਤਾ ਵੀ ਉਹ ਫਲਾਣੇ ਇੱਕ ਸਿੰਗਰ ਦੇ ਗੋਲੀ ਚਲਾ ਗਏ, ਫਲਾਣਾ ਉਹ ਤੀਵੀਂ ਲਿਆ ਕੇ ਉਹਨਾਂ ਪੱਪੀਆਂ ਜੱਫੀਆਂ ਕਰੀ ਜਾਓ ਸਟੇਜ 'ਤੇ, ਉਹਦਾ ਬੋਏਫ੍ਰੈਂਡ ਥੱਲੇ ਖੜਾ, ਫਿਰ ਅਸੀਂ ਉਹ ਵਾਇਰਲ ਕਰ ਦਿੰਦੇ ਹਾਂ ਵੀ ਉਹ ਜਨਾਨੀ ਉਹੋ ਜਿਹੀ ਜਨਾਨੀ ਉਹ ਬਜਾਰੂ ਟਾਈਪ ਦੀ, ਉਹੋ ਜਿਹਾ ਬੰਦਾ ਬਜਾਰੂ ਟਾਈਪ ਦਾ। ਭਾਅ ਜੀ ਇੱਜ਼ਤਦਾਰ ਲੋਕ ਨੇ ਜਿਹੜੇ ਉਹ ਜਾਣਦੇ ਨੇ ਕਿ ਉਹਨਾਂ ਦਾ ਪਰਿਵਾਰ ਕਿਹਨੂੰ ਕਿਹਨੂੰ ਦਿਖਣਾ ਚਾਹੀਦਾ ਅਤੇ ਕਿਵੇਂ ਦਿਖਣਾ ਚਾਹੀਦਾ। ਜਿਹੜੇ ਬਜਾਰੂ ਲੋਕ ਹੁੰਦੇ ਨੇ ਉਹ ਬਾਜ਼ਾਰ 'ਚ ਨੁਮਾਇਸ਼ ਲਾਉਂਦੇ ਹੁੰਦੇ ਸਾਰਿਆਂ ਦੀ, ਠੀਕ ਹੈ। ਅਸੀਂ ਇੱਕ ਧਰਮੀ ਗੁਰੂ ਦੇ ਬੱਚੇ ਹਾਂ ਜਿਹਦਾ ਧਰਮ ਪਹਿਲੇ ਦਾ ਸੀਗਾ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ, ਜਿਹਨਾਂ ਅੰਦਰ ਦਇਆ ਹੈ ਅਤੇ ਜਿਹਨਾਂ ਨੇ ਸੰਤੋਖ ਨੂੰ ਅੰਦਰ ਜਨਮ ਦੇ ਕੇ ਰੱਖਿਆ, ਹਾਂਜੀ, ਜਿਹਨਾਂ ਨੇ ਸੰਤੁਸ਼ਟੀ ਦੇ ਵਿੱਚ ਜੀਵਨ ਬਤੀਤ ਕੀਤਾ, ਧਰਮ ਬਣਾ ਲਿਆ ਦਇਆ ਨੂੰ, ਦੁਸ਼ਮਣ 'ਤੇ ਵੀ ਦਇਆ ਆ ਗਈ। ਭਾਈ ਘਨੱਈਆ ਜੀ ਦਸਵੇਂ ਗੁਰੂ ਕੋਲ ਸ਼ਿਕਾਇਤ ਜਾ ਰਹੀ ਆ ਕਿ ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਮੱਲਮ ਪੱਟੀ ਕਰਕੇ ਪਾਣੀ ਪਿਲਾ ਕੇ ਫਿਰ ਜੰਗ 'ਚ ਖੜਾ ਕਰ ਦਿੰਦੇ ਆ, ਅਸੀਂ ਲੜਦੇ ਮਰ ਜਾਂਦੇ ਹਾਂ। ਪਾਤਸ਼ਾਹ ਬੁਲਾਉਂਦੇ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ, ਮੈਨੂੰ ਬੜਾ ਅੱਛਾ ਲੱਗਦਾ ਹੁੰਦਾ ਜਦੋਂ ਭਾਈ ਨੰਦ ਲਾਲ ਜੀ ਨੇ ਕਿਹਾ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਪਰਮੇਸ਼ਵਰ ਦੇ ਘਰ ਦਾ ਰਸਤਾ ਜੇ ਦੇਖਣਾ ਨਾ, ਪਰਮੇਸ਼ਵਰ ਕੀ ਆ, ਉਸ ਪਰਮੇਸ਼ਵਰ ਨੂੰ ਮਹਿਸੂਸ ਕਰਨਾ ਕਿ ਮੈਂ ਹੋ ਪਰਮ ਪੁਰਖ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦਸਮ ਪਿਤਾ ਹੈ, ਦਸਮ ਪਿਤਾ ਕਹਿੰਦੇ ਨੇ ਕਿ ਦੇਖਣ ਆਇਓ ਜਗਤ ਪਤਾ ਤਮਾਸ਼ਾ, ਜਿੱਥੇ ਦੱਸਦੇ ਨੇ ਕਿ ਹੇਮਕੁੰਟ ਪਰਬਤ ਹੈ ਜਹਾਂ, ਉੱਥੇ ਜਿਹੜਾ ਹੈਗਾ ਪਰਮੇਸ਼ਵਰ ਦੇ ਨਾਲ ਕਿਵੇਂ ਲਿਵ ਲੱਗੀ ਸੀ ਅਤੇ ਕਿਸ ਤਰ੍ਹਾਂ ਹੁਕਮ ਹੋਇਆ, ਹੁਕਮ ਰਜਾਈ ਚੱਲਣਾ ਕਿ ਕਿਸ ਤਰ੍ਹਾਂ ਦੇ ਨਾਲ, ਕਵੀ ਪਿਤਾ ਕਟਵਾਏ ਕਵੀ ਬੱਚੇ, ਹਾਂਜੀ, ਅਤੇ ਕਿਤੇ ਮਾਤਾ, ਕਿਸ਼ਤਾਂ ਦੇ ਵਿੱਚ ਕਰਜ਼ਾ ਕਹਿੰਦੇ ਅਦਾ ਹੋ ਰਿਹਾ। ਗੁਰੂ ਪਾਤਸ਼ਾਹ ਕਹਿੰਦੇ ਨੇ ਕਿਸ਼ਤੋਂ ਮੈਂ ਕਰਜ਼ਾ ਅਦਾ ਹੋ ਰਿਹਾ ਹੈ, ਕੋਈ ਕਰਜ਼ਾ ਸੀ ਕੌਮ ਦੇ ਉੱਪਰ ਸਾਡਾ, ਸਾਡੇ ਉੱਪਰ ਕੌਮ ਦਾ, ਅਸੀਂ ਕੌਮ ਦਾ ਕਰਜ਼ਾ ਉਤਾਰ ਕੇ ਕਿਸ਼ਤਾਂ ਦੇ ਵਿੱਚ ਅਦਾ ਕਰ ਰਹੇ ਹਾਂ। ਇਹ ਉਸ ਕੌਮ ਦੇ ਤੁਸੀਂ ਲੋਕ ਬੱਚੇ ਹੋ, ਚੜ੍ਹਦੀ ਕਲਾ 'ਚ ਰਿਹਾ ਕਰੋ, ਜੋ ਕੁਛ ਹੋ ਗਿਆ ਛੱਡੋ, ਜੋ ਵੀ ਦੁਸ਼ਮਣ ਨਾ ਬਣਾਓ, ਜੋ ਹੈ। ਤੁਸੀਂ ਕਦੇ ਗੱਡੀ ਨੂੰ ਆਟੋ ਪਾਇਲਟ 'ਤੇ ਛੱਡ ਕੇ ਦੇਖਿਓ ਭਾਅ ਜੀ, ਲਾਈਫ ਵਾਲੀ ਨੂੰ, ਆਈ ਐਮ ਵਿਟਨੈਸ, ਮੈਂ ਇੱਥੇ ਗਵਾਹ ਦੇ ਤੌਰ ਦੇ ਉੱਤੇ ਬੈਠਾ, ਇੱਥੇ ਹੱਥਾਂ 'ਚੋਂ ਬੱਚੇ ਚਲੇ ਗਏ, ਇੰਨੀ ਕਿਰਪਾ ਪਰਮਾਤਮਾ ਨੇ ਕੀਤੀ ਕਿ ਸੱਚ ਨਾਲ ਜੋੜ ਦਿੱਤਾ ਕਿ ਇਹ ਤਾਂ ਬਸ ਇੰਨੇ ਕੁ ਸਮੇਂ ਲਈ ਆਏ ਸੀ ਅਤੇ ਚਲੇ ਗਏ, ਇੰਨਾ ਸਟਰੋਂਗ ਪਰਮਾਤਮਾ ਨੇ ਕਰ ਦਿੱਤਾ। ਕਿਉਂ, ਜਦੋਂ ਅਨੰਦਪੁਰ ਸਾਹਿਬ ਜਾਂਦੇ ਹੋ ਨਾ ਅਤੇ ਤੁਸੀਂ ਮੱਥਾ ਟੇਕਦੇ ਹੋ ਜਾ ਕੇ ਚਮਕੌਰ ਸਾਹਿਬ, ਤੁਹਾਨੂੰ ਫੇਰ ਸਮਝ ਆਉਂਦਾ ਸੀ ਕਿੰਨੇ ਬੁਜ਼ਦਲ, ਕਿੰਨੇ ਸੈਲਫਿਸ਼ ਅਤੇ ਕਿੰਨੇ ਗਿਰੇ ਹੋਏ ਲੋਕ ਹਾਂ। ਉੱਥੇ ਸਮਝ ਆਉਂਦਾ ਕਿ ਚਾਲੀਆਂ ਚਾਲੀਆਂ ਦੇ ਨਾਲ, ਪੰਜਾਹ ਪੰਜਾਹ ਨਾਲ, ਦਸ ਦਸ ਹਜ਼ਾਰ ਦੇ, ਇਹ ਮਿਥਿਹਾਸ ਨਹੀਂ ਹੈ ਕਿ 4000 ਸਾਲ ਪਹਿਲਾਂ ਕਿਸੇ ਦੀ ਗੱਲ ਕਰਦੇ ਹਾਂ, ਇਹ ਇਤਿਹਾਸ ਹੈ ਕਿ ਤੁਹਾਡੇ ਪੜਦਾਦਿਆਂ ਦੇ ਦਾਦਿਆਂ ਨੇ ਅੱਖੀਂ ਡਿੱਠਾ ਅਤੇ ਸੁਣਿਆ ਅਤੇ ਤੁਹਾਨੂੰ ਦੱਸਿਆ। 400 ਸਾਲ ਅੱਖੀਂ ਡਿੱਠਾ ਸੁਣਿਆ ਹੈਗਾ, 4000 ਸਾਲ ਮਿਥਿਹਾਸ ਹੋ ਸਕਦਾ ਕਿ ਅਸੀਂ ਉਈਓਂ ਕਹਿ ਦਾਂਗੇ ਫਲਾਣੇ ਨੇ ਫਲਾਣੀ ਚੀਜ਼ ਚੱਕ ਕੇ ਮਾਰੀ, ਧਰਤੀ ਘੁਮਾ ਕੇ ਰੱਖ ਦਿੱਤੀ ਸਾਰੀ, ਅਤੇ ਧਰਤੀ 'ਤੇ ਤਾਂ ਗੋਰੇ ਕਾਲੇ ਵੀ ਬੈਠੇ ਸੀ ਉਸ ਵੇਲੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਘੁੰਮਰੀ ਆ। ਅਸੀਂ ਅਨਬੈਲੈਂਸ ਜੀਆਂ ਗੱਲਾਂ ਕੀਤੀਆਂ ਅਤੇ ਇੱਥੇ ਕੁਰਬਾਨੀਆਂ ਦੇ ਸਿਲਸਿਲੇ ਨੇ ਉਸ ਕੌਮ 'ਚੋਂ, ਤੁਹਾਡੇ ਅੰਦਰ ਕੁਰਬਾਨੀ ਦੀ ਕਿੰਨੀ ਕੁ, ਤੁਹਾਡੇ ਅੰਦਰ ਕਿੰਨੀ ਕੁ ਕਿਰਸ ਆ ਕੁਰਬਾਨੀ ਦੀ, ਕੀ ਤੁਸੀਂ ਦੇ ਸਕਦੇ ਹੋ ਕਿਸੇ ਨੂੰ? ਕੁਰਬਾਨ ਦਾ ਮਤਲਬ ਅਸੀਂ ਕੁਰਬਾਨੀਆਂ ਸਮਝੀਏ ਲੋਕਾਂ ਨੂੰ ਮਾਰਨਾ, ਕਿਸੇ ਨੂੰ ਕੱਟ ਦੇਣਾ, ਕਿਸੇ ਨੂੰ ਜਾਨੋਂ ਮਾਰ ਦੇਣਾ, ਕੁਰਬਾਨੀ ਹੈ। ਤੁਸੀਂ ਆਪਣੇ ਆਪ ਨੂੰ ਕਿੰਨਾ ਕੁਰਬਾਨ ਕਰ ਸਕਦੇ ਹੋ, ਤੁਹਾਡੇ ਅੰਦਰ ਕਿੰਨੀ ਹਿੰਮਤ ਹੈ, ਇਹ ਸਭ ਕੁਛ ਹੈ। ਸਟੂਡੈਂਟ ਨੰਬਰ 905-673-3337, ਜੇ ਗੱਲਾਂ ਸਮਝ ਨਹੀਂ ਆਈਆਂ, ਉੱਪਰੋਂ ਲੰਘ ਗਈਆਂ, ਸੱਜਿਓ ਲੰਘ ਗਈਆਂ, ਖੱਬਿਓ ਲੰਘ ਗਈਆਂ, ਮਾਫੀ ਚਾਹੁੰਦਾ। ਸ਼ੋਅ ਸੁਣ ਰਹੇ ਹੋ ਰੇਡੀਓ ਆਵਾਜ਼, ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ, ਅਤੇ ਹਰ ਸਵੇਰ ਦੀ ਤਰ੍ਹਾਂ ਤੁਹਾਡਾ ਸ਼ਾਮਲ ਹੈ ਸੰਤੋਸ਼ ਜੀ ਵੀ ਆ ਚੁੱਕੇ ਨੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ।
11: ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਮੈਂ ਸੰਤੋਸ਼ ਕੌਰ ਫੇਅਰ ਡੀਲ ਰਿਅਲਟੀ ਬ੍ਰੋਕਰੇਜ ਨਾਲ ਕੰਮ ਕਰਦੀ ਹਾਂ ਆਪਣੇ ਬ੍ਰੋਕਰ ਆਫ ਰੈਕਿੰਗ ਹਰਦੀਪ ਅੰਦੇਰ ਉਹਨਾਂ ਦੀ ਟੀਮ 'ਚ ਅਤੇ ਅਮਨ ਜੀ ਛੋਟਾ ਜਿਹਾ ਮੈਸੇਜ ਸੀਗਾ ਇੱਕ ਸਾਡੀ ਵੀ ਬਹੁਤ ਇੰਪੋਰਟੈਂਟ ਪਾਰਟ ਹੈਗਾ ਆ।
0: ਸੋ ਜੇ ਤੁਸੀਂ ਖਰੀਦੇ ਹੋਏ ਨੇ ਰੈਂਟਲ ਸਹੀ ਨਹੀਂ ਹੈਗੇ, ਬਾਬਾ ਡਾਕਫੋਰਡ ਉਹਨਾਂ ਦੀ ਕਿਰਪਾ ਦੇ ਨਾਲ ਸ਼ਰੇਆਮ ਗੁੰਡਾਗਰਦੀ ਚੱਲਦੀ ਹੈ, ਸ਼ਰੇਆਮ ਤੁਹਾਡਾ ਕੋਈ ਕਿਰਾਇਆ ਮਾਰਦਾ, ਸ਼ਰੇਆਮ ਤੁਹਾਡਾ ਕੋਈ ਧੱਕਾ ਕਰਦਾ, ਪਰ ਤੁਸੀਂ ਉਹਦਾ ਬਾਲ ਬਿੰਗਾ ਨਹੀਂ ਕਰ ਸਕਦੇ ਕਿਉਂਕਿ ਸਾਡੇ ਗਵਰਨਮੈਂਟ ਦੇ ਲਾਅ ਉਹਨੂੰ ਪ੍ਰੋਟੈਕਟ ਕਰਦੇ ਨੇ ਉਸ ਬੰਦੇ ਨੂੰ। ਅਸੀਂ ਕਿਸੇ ਦੇ $50 ਨਾ ਦਈਏ, ਅਸੀਂ ਰੈਂਟਲ ਕਾਰ ਕਰਕੇ ਰੈਂਟਲ ਕਾਰ ਤੇ ਥੋੜੀ ਜਿਹੀ ਸਕਰੈਚ ਪੈ ਜਾਵੇ, ਅਸੀਂ ਉਹਦੇ ਹਜ਼ਾਰਾਂ ਡਾਲਰ ਪੇ ਕਰ ਦਈਏ, ਪਰ ਬਾਬਾ ਡੱਗ ਫੋਰਡ ਉਹਨਾਂ ਦੀ ਕਿਰਪਾ ਦੇ ਨਾਲ ਓਨਟੈਰੀਓ 'ਚ ਤੁਹਾਡੇ ਮਕਾਨ ਨੂੰ ਸਬੜਾਂ ਨਾਲ ਕੋਈ ਪੱਟ ਦੇਵੇ, ਡਾਂਗਾਂ ਨਾਲ ਤੋੜ ਦੇਵੇ, ਅੱਗ ਲਾਉਣ ਦੀ ਵੀ ਕੋਸ਼ਿਸ਼ ਕਰੇ, ਤੁਸੀਂ ਬਾਲ ਬੀਂਗਾ ਨਹੀਂ ਕਰ ਸਕਦੇ, ਕਿਉਂਕਿ ਪੁਲਿਸ ਵਾਲੇ ਕਹਿੰਦੇ ਸਾਡਾ ਠੇਕਾ ਨਹੀਂ, ਇਹ ਠੇਕਾ ਹੈਗਾ ਲੈਂਡਲੋਰਡ ਟੈਨੈਂਟ ਬੋਰਡ ਦਾ। ਲੈਂਡਲੋਰਡ ਟੈਨੈਂਟ ਬੋਰਡ ਉਹਨੂੰ ਪੁੱਛਦਾ ਹੁੰਦਾ ਵੀ ਹੁਣ ਤੂੰ ਠੀਕ ਆ, ਠੰਡਾ ਪਾਣੀ ਚਾਹੀਦਾ ਤੈਨੂੰ ਹੀਅਰਿੰਗ ਤੋਂ ਪਹਿਲਾਂ, ਤੇਰਾ ਕੋਈ ਚੀਜ਼ ਰਹਿ ਤਾਂ ਨਹੀਂ ਗਈ ਜਿਹੜੀ ਤੂੰ ਸਬਮਿਟ ਕਰਨ ਰਹਿ ਗਿਆ ਹੋਵੇਂ, ਤਾਂ ਜੋ ਤੈਨੂੰ ਇੱਕ ਐਕਸਟੈਂਸ਼ਨ 4 ਮਹੀਨੇ ਦੀ ਹੋਰ ਦੇ ਦਈਏ। ਇਹ ਸਭ ਗੰਦ ਮੱਚਿਆ ਹੋਇਆ, ਇਹ ਤੁਹਾਡੇ ਐਮ ਪੀ ਪੀ ਨੇ ਨਾ ਜਿਹਨਾਂ ਤੁਸੀਂ ਬੁਲਾ ਬੁਲਾ ਕੇ ਉਦਘਾਟਨ ਕਰਾਉਂਦੇ ਹੋ, ਬੁਲਾ ਕੇ ਇਹਨਾਂ ਨੂੰ ਪੁੱਛਿਓ ਕਿ ਇਹ ਇੱਕ ਦਿਨ ਦਾ ਕੰਮ ਆ ਚੇਂਜ ਕਰਨਾ ਲਾਅ ਨੂੰ, ਇੱਕ ਦਿਨ ਦਾ, ਇੱਕ ਦਿਨ ਦਾ, ਅਤੇ ਕਿਉਂ ਨਹੀਂ ਹੋ ਰਿਹਾ ਹੈਗਾ, ਕਿਉਂ ਨਹੀਂ ਡਾਟਾਬੇਸ ਬਣ ਰਿਹਾ ਕਿ ਤੁਸੀਂ ਇਸ ਆਦਮੀ ਨੂੰ ਰਜਿਸਟਰ ਕਰ ਦਿਓ ਇੱਥੇ, ਉਹਦੀ ਆਈ ਡੀ ਪਾ ਦਿਓ, ਜੇ ਉਹ ਤੁਹਾਡੇ ਨਾਲ ਗਲਤ ਕਰਕੇ ਗਿਆ ਹੈਗਾ ਤਾਂ ਉੱਥੇ ਰਜਿਸਟਰ ਹੋਵੇ। ਕ੍ਰੈਡਿਟ ਬਿਊਰੋ ਸਾਡੇ ਬਣ ਗਏ ਨੇ ਜਿਹੜੇ ਕਮਾ ਰਹੇ ਨੇ ਲੋਕ, ਮਲੰਗਾਂ ਦਾ ਕੋਈ ਕ੍ਰੈਡਿਟ ਬਿਊਰੋ ਹੀ ਨਹੀਂ ਹੈਗਾ, ਮਲੰਗ ਖੁੱਲ੍ਹੇ ਛੱਡਤੇ ਵੀ ਤੁਸੀਂ ਜੀ ਸਰਕਾਰੀ ਝੋਟੇ ਵਾਂਗੂ ਘੁੰਮਦੇ ਫਿਰੀ ਚੱਲੋ, ਜਿਹੜੇ ਮਰਜ਼ੀ ਦਰਵਾਜ਼ੇ 'ਤੇ ਮੂੰਹ ਚੱਕ ਕੇ ਅੰਦਰ ਵੜ ਜਾਓ। ਇੰਡੀਆ 'ਚ ਹੁੰਦੇ ਨਾ ਸਰਕਾਰੀ ਝੋਟੇ ਛੱਡੇ ਹੁੰਦੇ ਸੀ ਪਿੰਡਾਂ 'ਚ, ਮਲੰਗ ਉਵੇਂ ਛੱਡੇ ਹੋਏ ਨੇ। ਸੋ ਇਹ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ। ਸੰਤੋਸ਼ ਨੂੰ 416-473-4242 416-473-4242 ਦੇ ਉੱਤੇ ਪ੍ਰੋਪਰਟੀ ਕੁਇਕ ਸੇਲ 'ਚ ਵੇਚਣੀ ਆ, ਜਿਨ੍ਹਾਂ ਕੋਲ ਡਾਊਨ ਪੇਮੈਂਟ ਘੱਟ ਹੈ, ਬੱਚਿਆਂ ਵਾਸਤੇ ਐਸੈਟ ਬਣਾਉਣੇ ਚਾਹੁੰਦੇ ਨੇ, ਸੰਤੋਸ਼ ਉਹਨਾਂ ਦੇ ਕੋਲ 3200 ਸਕੇਅਰ ਫਿੱਟ, 3500 ਸਕੇਅਰ ਫਿੱਟ ਅਤੇ ਇੱਕ 2800 ਸਕੇਅਰ ਫਿੱਟ ਦੇ 3 ਘਰ ਨੇ ਲੀਗਲ ਬੇਸਮੈਂਟਸ ਦੇ ਨਾਲ, ਜਿਨ੍ਹਾਂ ਨੂੰ ਬੈਂਕਾਂ ਨੇ ਰਿਨਿਊਅਲ ਨਹੀਂ ਦਿੱਤੀ ਅਤੇ ਜਿਨ੍ਹਾਂ ਦੀਆਂ ਕਿਸ਼ਤਾਂ ਟੁੱਟ ਗਈਆਂ, ਜਿਹੜੇ ਪਾਵਰ ਆਫ ਸੇਲ ਪ੍ਰੋਸੀਡਿੰਗ 'ਚ ਜਾਣਗੇ ਉਹ ਤੋਂ ਪਹਿਲਾਂ ਤੁਸੀਂ ਖਰੀਦ ਲਓ। ਅਤੇ ਸੰਤੋਸ਼ ਕੋਲ 2 ਸੈਲਰਸ 3 ਅਜੇ ਨੇ, ਤੁਸੀਂ ਜਿੰਨੀ ਡਾਊਨ ਪੇਮੈਂਟ ਆ ਲਿਆਓ, ਇਹ ਦਿਸ ਇਜ਼ ਦਾ ਰਾਈਟ ਟਾਈਮ ਫੋਰ ਯੂ ਗਾਇਸ। ਜਦੋਂ ਇਹਨੇ ਫੰਡ ਰਿਲੀਜ਼ ਕਰਤੇ ਨਾ ਕਾਰਨੀ ਨੇ, ਬੀ ਸੀ ਵਾਲੇ, ਮੇਰੀ ਗੱਲ ਯਾਦ ਰੱਖਿਓ ਯਾਰ, ਦੇ ਉੱਤੇ ਬੋਲਦਾ ਪਿਆ, ਉਹ ਫੰਡ ਐਵੇਂ ਨਹੀਂ ਰਿਲੀਜ਼ ਕਰ ਰਹੇ, ਇੱਕ ਪਲਾਨ ਦੇ ਤਹਿਤ ਹੈ ਕਿ ਮਾਰਕੀਟ ਨੂੰ ਦੁਬਾਰਾ ਰੀਬੂਸਟ ਕਰ ਦਈਏ। ਜਿੰਨੇ ਇੱਕ ਮਾੜੇ ਬੰਦੇ ਸੀ ਕੱਢਣੇ ਸੀ ਮਾਰਕੀਟ 'ਚੋਂ ਕੱਢਤੇ, ਜਿਨ੍ਹਾਂ ਨੇ ਵੱਧ ਤੋਂ ਵੱਧ ਪ੍ਰੋਪਰਟੀਆਂ ਹੋਲਡ ਕੀਤੀਆਂ ਸੀ, ਇਨਕਮ ਅਲਾਓ ਨਹੀਂ ਕਰਦੀ ਸੀ, ਉਹ ਚਲੇ ਗਏ ਨੇ। ਹੁਣ ਤੁਸੀਂ ਅਗਰ ਚਾਹੁੰਦੇ ਹੋ ਪ੍ਰੋਪਰ ਰੈਂਟ, ਪ੍ਰੋਪਰ ਜ਼ਿੰਮੇਵਾਰ ਬੰਦੇ ਹੋਣ, 8-8 ਸਾਲ ਤੋਂ ਲੋਕ ਘਰਾਂ 'ਚ ਬੈਠੇ ਨੇ ਰੈਂਟ 'ਤੇ, ਤਾਂ ਤੁਸੀਂ ਕਾਲ ਕਰਨੀ 416-473-4242। ਮਨਿੰਦਰ ਕੀ ਕਹਿਣਾ ਚਾਹੁੰਦੇ ਹੋ?
12: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
12: ਤੁਹਾਡਾ ਪ੍ਰੋਗਰਾਮ ਬਹੁਤ ਹਾਈ ਕੁਆਲਿਟੀ ਦਾ ਤੇ ਬਹੁਤ ਵਧੀਆ ਤੁਹਾਡੇ ਮੈਸੇਜ ਹੁੰਦੇ ਨੇ। ਹੁਣ ਅਸੀਂ ਡਰਾਈਵ ਕਰਦੇ ਹਾਂ, ਸ਼ੋਲਡਰਾਂ ਤੋਂ ਭੱਜ ਭੱਜ ਕੇ ਜਾਣਾ, ਹੋ ਸਕਦਾ ਸਾਡੀ ਇਹ ਆਖਰੀ ਰਾਈਡ ਹੋਵੇ। ਸੋ ਹਰ ਟਾਈਮ ਗੁਰੂ ਤੋਂ ਡਰਨਾ ਚਾਹੀਦਾ, ਰੱਬ ਤੋਂ ਡਰਨਾ ਚਾਹੀਦਾ, ਤੇ ਆਖਰੀ ਰੈੱਡ ਲਾਈਟ ਹੋ ਸਕਦੀ, ਰੈੱਡ ਲਾਈਟ 'ਚ ਵੀ ਸਟੋਪ ਨਹੀਂ ਕਰਦੇ, ਕੋਸ਼ਿਸ਼ ਕਰਦੇ ਹਾਂ 2-3 ਗੱਡਾਂ ਰੈੱਡ ਲਾਈਟ 'ਚ ਲੰਘ ਜਾਣੇ। ਇਹ ਸਾਰੀ ਜੰਗ ਭਾਈਚਾਰੇ ਨੂੰ ਬੇਨਤੀ ਹੈ, ਬਈ ਡਰਾਈਵ ਕੇਅਰਫੁਲੀ। ਥੈਂਕ ਯੂ ਭਾਈ ਸਾਹਿਬ ਜੀ, ਤੁਹਾਡੇ ਮੈਸੇਜ
0: ਬਹੁਤ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਭਾਜੀ ਪਰਮਜੀਤ ਜੀ
13: ਜੀ,
0: ਮੋਰਗੇਜ ਦੇ ਉੱਤੇ ਗੱਲ ਕਰੀਏ।
13: ਜੀ ਬਿਲਕੁਲ,
0: ਕੱਲ ਇੱਕ ਕਾਲ ਆਈ ਆ
13: ਜੀ,
0: ਤੁਹਾਨੂੰ ਮੈਂ ਮਿਲਾ ਵੀ ਸਕਦਾ ਬੰਦੇ ਨੂੰ
13: ਜੀ।
0: ਉਦੋਂ ਸਕੋਸ਼ੀਆ ਬੈਂਕ ਨੇ ਚਿੱਠੀ ਭੇਜ ਦਿੱਤੀ ਸੀ ਐਡਵਾਂਸ 'ਚ
13: ਜੀ
0: ਕਿ ਤੇਰੀ ਮੋਰਗੇਜ ਰਿਨਿਊ ਨਹੀਂ ਕਰਾਂਗੇ
13: ਜੀ।
0: ਮੈਨੂੰ ਕਹਿੰਦੇ ਵੀ ਫਲਾਣਾ ਹੋ ਗਿਆ ਟਮਕਾਣਾ, ਮੈਂ ਕਿਹਾ ਤੁਹਾਡੀ ਫਾਈਲ ਫਲੈਗ ਹੋ ਗਈ, ਹੋ ਸਕਦਾ ਸਕੋਸ਼ੀਆ ਦਾ ਕੋਈ ਵੀ ਬੰਦਾ ਕੁਛ ਵੀ ਰੀਜ਼ਨ ਕਰਕੇ ਕੁਛ ਵੀ ਹੋਇਆ ਹੋਵੇ, ਬੈਂਕ ਨੇ ਤੈਨੂੰ ਅਲਟੀਮੇਟ ਦਿੱਤਾ ਸੀ ਪਹਿਲਾਂ ਹੀ ਕਿ ਤੇਰੀ ਮੋਰਗੇਜ ਜਿਹੜੀ ਦੇਤੀ ਰਿਨਿਊ ਨਹੀਂ ਅਸੀਂ ਕਰਨੀ
13: ਜੀ।
0: ਹੁਣ ਮਕਾਨ ਪਾਵਰ ਆਫ ਸੇਲ 'ਤੇ ਜਾਣ ਨੂੰ ਤਿਆਰ ਆ
13: ਜੀ,
0: ਕਿਉਂਕਿ ਮੋਰਗੇਜ ਨਹੀਂ ਹੋ ਰਹੀ
13: ਜੀ।
0: 4 ਬਚਨ ਤੁਹਾਡੇ ਹੋ ਜਾਣਗੇ।
13: ਬਿਲਕੁਲ ਜੀ, ਜਦੋਂ ਇਹ ਹੁੰਦਾ ਪਤਾ ਕੀ ਹੈ, ਜਦੋਂ ਤੁਸੀਂ ਸਕੋਸ਼ੀਆ ਦੇ ਨਾਲ ਤੁਹਾਡਾ ਕੰਮ ਖਰਾਬ ਹੋ ਗਿਆ ਨਾ, ਕਿਤੇ ਡਾਕੂਮੈਂਟ ਤੁਹਾਡੇ ਫੜੇ ਗਏ, ਸਿੱਧੇ ਲਫ਼ਜ਼ਾਂ ਦੇ ਵਿੱਚ ਆਉਂਦਾ ਮੈਂ, ਫਿਰ ਇਹ ਨਹੀਂ ਵੀ ਕਲਾ ਤੁਸੀਂ ਸਕੋਸ਼ੀਆ ਦੇ ਨਾਲ ਹੀ ਤੁਹਾਡਾ ਕੰਮ ਖਰਾਬ, 5 ਮੇਜਰ ਬੈਂਕਾਂ ਦੇ ਨਾਲ ਵੀ ਤੁਹਾਡਾ ਕੰਮ ਖਰਾਬ, ਕਿਉਂਕਿ ਸੀਟਾਡਲ ਦੀ ਇਨਫੋਰਮੇਸ਼ਨ ਚੜ੍ਹ ਗਈ, ਉਹਨਾਂ ਤੁਹਾਡਾ ਡਾਟਾ ਪਾਉਣਾ, ਸਾਂਝਾ ਸੋਫਟਵੇਅਰ ਆ ਸਾਰਿਆਂ ਦਾ, ਕਿਸੇ ਵੀ ਬੈਂਕ ਨੇ ਤੁਹਾਡੀ ਮੋਰਗੇਜ ਨਹੀਂ ਕਰਨੀ, ਫਿਰ ਬ੍ਰੋਕਰ ਦੀ ਲੋੜ।
0: ਮੈਂ ਇੱਕ ਵਾਰ ਰਿਪੀਟ ਕਰਦਾ, ਇਹਨਾਂ ਨੇ ਇੱਕ ਸੋਫਟਵੇਅਰ ਦਾ ਨਾਮ ਰਿਹਾ ਅਤੇ ਉਹਦੇ 'ਤੇ ਨਾਂ ਜਦੋਂ ਚੜ੍ਹ ਗਿਆ, ਯੂ ਆਰ ਫਲੈਗਡ, ਤੁਹਾਨੂੰ ਫਲੈਗ ਕਰ ਦਿੱਤਾ ਜਾਂਦਾ ਇਮੀਗ੍ਰੇਸ਼ਨ ਵਾਂਗੂ ਇੰਨੇ ਸਾਲਾਂ ਲਈ
13: ਜੀ,
0: ਅਤੇ ਤੁਸੀਂ ਫਲੈਗ ਹੋ ਜਾਂਦੇ ਅੱਗੇ ਚਲੇ ਜੀ।
13: ਹਾਂਜੀ ਬਿਲਕੁਲ, 7 ਸਾਲ ਲਈ ਤੁਸੀਂ ਫਲੈਗ ਹੋ ਗਏ, ਫਿਰ ਸਾਡੇ ਕੋਲ ਬਾਹਰਲੀਆਂ ਆਪਸ਼ਨ ਬਚ ਜਾਂਦੀਆਂ ਨੇ ਜਿਹੜੀਆਂ ਇਹਨਾਂ 5 ਮੇਜਰ ਬੈਂਕਸ ਤੋਂ ਬਾਹਰ ਨੇ, ਹੋਰ ਬਹੁਤ ਸਾਰੀਆਂ ਬੈਂਕਸ ਨੇ। ਬਟ ਚੱਕਰ ਇਹ ਹੁੰਦਾ ਵੀ ਵੱਡੀ ਪ੍ਰੋਬਲਮ ਇਹ ਹੈ ਵੀ ਅਸੀਂ ਆਪਣੇ ਹੀ ਸਵਾਲਾਂ ਦੇ ਬੁਣੇ ਹੋਏ ਜਾਲ ਦੇ ਵਿੱਚ ਫਸ ਕੇ ਰਹਿ ਜਾਂਦੇ ਹਾਂ ਨਾ ਜੀ, ਵੀ ਯਾਰ ਖਬਰੇ ਮੇਰੀ ਮੋਰਗੇਜ ਹੋਣੀ ਕਿ ਨਹੀਂ ਹੋਣੀ, ਮੈਨੂੰ ਹੱਥ 'ਤੇ ਹੱਥ ਰੱਖ ਕੇ, ਪਹਿਲਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਦੇਖੋ ਜਦੋਂ ਮੈਂ ਹੁਣ ਏਅਰ ਦੇ ਉੱਤੇ ਆ ਗਿਆ, ਮੇਰਾ ਮਕਸਦ ਕੀ ਏਅਰ ਦੇ ਉੱਤੇ ਆਉਣ ਦਾ?
0: ਲੋਕਾਂ ਨੂੰ ਅਵੇਅਰ ਕਰਨਾ।
13: ਅਵੇਅਰ ਕਰਨਾ, ਪੈਸੇ ਤਾਂ ਬਣੀ ਜਾਣੇ ਨੇ।
0: ਹਾਂਜੀ
13: ਠੀਕ ਹੈ, ਉਹ ਨਹੀਂ ਕੋਈ ਟੈਨਸ਼ਨ ਹੈਗੀ, ਅਵੇਅਰ ਕਰਨਾ ਵੀ ਦੇਖੋ ਮੈਨੂੰ ਨਾ ਤਾਂ ਕੋਈ ਭੰਗੜਾ ਐਡਾ ਖਾਸ ਆਉਂਦਾ, ਨਾ ਮੈਨੂੰ ਕੋਈ ਗਿੱਧਾ ਆਉਂਦਾ, ਨਾ ਮੈਨੂੰ ਕੋਈ ਭਾਰਤ ਨਾਟਿਅਮ ਆਉਂਦਾ, ਹਾਂ ਮੈਂ ਸਿਰਫ ਗੱਲਾਂ 'ਚ ਤੁਹਾਨੂੰ ਸਮਝਾ ਹੀ ਸਕਦਾ ਸਿੱਧੇ ਲਫ਼ਜ਼ਾਂ ਦੇ ਨਾਲ।
0: ਹਾਂਜੀ,
13: ਵੀ ਅਗਰ ਤੁਸੀਂ ਇੱਦਾਂ ਦੀ ਸਿਚੁਏਸ਼ਨ 'ਚ ਫਸ ਗਏ ਹੋ ਜਿੱਥੇ ਤੁਸੀਂ ਰੀਫਾਈਨੈਂਸਿੰਗ ਨਹੀਂ ਤੁਹਾਡੀ ਹੋ ਰਹੀ, ਜਾਂ ਬੈਂਕ ਨੇ ਹੁਣ ਤੁਹਾਡੀ ਰੀਕਾਲ ਕਰ ਲਈ ਹੈ ਮੋਰਗੇਜ, ਤਾਂ ਨੰਬਰ ਮੇਰਾ ਨੋਟ ਕਰਕੇ ਰੱਖੋ, 416-804-2015। ਕਿਸੇ ਦੀ ਨਵਾਂ ਘਰ ਬੁੱਕ ਕਰਵਾਇਆ ਸੀ, ਹੁਣ ਅਪਰੇਜ਼ਲ ਨਹੀਂ ਆ ਰਹੀ, ਉਹਦੇ ਲਈ ਵੀ ਨੰਬਰ ਨੋਟ ਕਰੋ, 416-804-2015। ਹੱਥੀ ਪੈਸੇ ਫੜੇ ਸੀ ਔਰ ਬੰਦਾ ਤੁਹਾਡੀ ਜਾਨ ਤੋੜ ਤੋੜ ਕੇ ਖਾ ਰਿਹਾ ਔਰ ਤੁਹਾਨੂੰ ਸਮਝ ਨਹੀਂ ਲੱਗ ਰਹੀ ਹੁਣ ਉਹ ਪੈਸੇ ਮੋੜਨੇ ਕਿੱਦਾਂ ਨੇ, ਤਾਂ ਵੀ ਨੋਟ ਕਰੋ 416-804-2015 ਅਗਰ ਬਿਲਡਰ ਨੇ ਪ੍ਰੀ ਅਪਰੂਵਲ ਤੁਹਾਡੇ ਕੋਲੋਂ ਮੰਗ ਰਿਹਾ ਤਾਂ ਉਹਦੇ ਵਿੱਚ ਕੋਈ ਤੁਹਾਡੇ ਕੋਲ ਕੋਈ $1,500 ਮੰਗਦਾ ਪਿਆ, ਮੋਰਗੇਜ ਕਿੰਗ ਵੱਲੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ, ਜਦੋਂ ਮਰਜ਼ੀ ਤੁਸੀਂ ਮੈਨੂੰ ਨਾ ਇੱਕ ਬੜੀ ਅਮਨ ਜੀ ਮੈਂ ਸਿਰਫ ਆਪਣੀ ਗੱਲ 30 ਸਕਿੰਟ 'ਚ ਹੁਣ ਲਪੇਟਦਾ, ਮੈਨੂੰ ਨਾ ਕਿਤੇ ਵੀ ਤੁਸੀਂ ਅੱਜ ਕੱਲ੍ਹ ਕੰਮ ਕਰਾਉਣਾ ਹੋਣਾ ਸਭ ਤੋਂ ਪਹਿਲਾਂ ਪਤਾ ਕੀ ਦੇਖਿਆ ਜਾਂਦਾ ਯਾਰ, ਬੰਦੇ ਦੇ ਨਾ ਰਿਵਿਊ ਦੇਖੋ, 5 ਸਟਾਰ ਹੋਣੇ ਚਾਹੀਦੇ।
14: ਹਾਂਜੀ
13: ਗੱਲ ਮੇਰੀ ਹੁਣ ਪਤੇ ਦੀ ਲੱਗਾ ਦੱਸਣ, ਨੋਟ ਕਰ ਲਿਓ, ਜਦੋਂ ਗੱਡੀ ਰੋਡ ਦੇ ਉੱਤੇ ਲੈ ਕੇ ਨਿਕਲੇ ਹੋ ਨਾ, ਖਤਰਾ ਹੈ ਉਹਨੂੰ ਸਕਰੈਚ ਪੈਣ ਦੇ ਜਾਂ ਕਿਤੇ ਨਾ ਕਿਤੇ ਦਾ ਐਕਸੀਡੈਂਟ ਹੋਏਗਾ। ਜਿਹੜਾ ਬੰਦਾ ਕਹਿ ਰਿਹਾ ਮੇਰੇ ਦੇਖੋ ਪਰਫੈਕਟ ਇੱਥੇ ਕੋਈ ਵੀ ਨਹੀਂ,
14: ਹਾਂਜੀ
13: ਜੇ ਤੁਸੀਂ ਕੰਮ ਕਰ ਰਹੇ ਹੋ ਭਾਈ ਸਾਹਿਬ, ਕੋਈ ਨਾ ਕੋਈ ਕੰਮ ਖਰਾਬ ਤਾਂ ਹੋਣਾ ਹੀ ਆ, 100% ਰਿਜ਼ਲਟ ਕਿਸੇ ਦਾ ਨਹੀਂ। ਜੇ ਤੁਸੀਂ ਲੱਗ ਰਿਹਾ ਵੀ ਹਾਂ ਵੀ ਉਹ ਬੰਦੇ ਦੇ 5-star ਰਿਵਿਊ ਨੇ, ਉਹਦੇ ਕੋਲ ਹੀ ਜਾਣਾ ਕਰਵਾ ਕੇ ਦੇਖ ਲਓ, ਤੁਹਾਨੂੰ ਪਤਾ ਵੀ ਲੱਗ ਜਾਏਗਾ ਵੀ 5-star ਰਿਵਿਊ ਕੀ ਹੁੰਦੇ ਨੇ, ਕਿਵੇਂ ਪਾਏ ਜਾਂਦੇ ਨੇ, ਕਿਵੇਂ ਪੜ੍ਹਦੇ ਨੇ। AI ਦਾ ਜ਼ਮਾਨਾ ਹੈ, ਠੀਕ ਹੈ, ਟੈਕਨੋਲੋਜੀ ਬਹੁਤ ਐਡਵਾਂਸ ਹੈ, ਜੋ ਤੁਸੀਂ ਮਰਜ਼ੀ ਕਰੀ ਜਾਓ, ਠੀਕ ਹੈ, ਇਹ ਵੀ ਚੀਜ਼ ਨੂੰ ਤੁਸੀਂ ਜ਼ਰੂਰ ਇੱਕ ਸਾਈਡ ਦੇ ਉੱਤੇ ਰੱਖ ਕੇ ਅਤੇ ਇਹ ਵੀ ਦੇਖਿਆ ਕਰੋ ਯਾਰ ਵੀ ਬੰਦੇ ਨੂੰ ਜਾ ਕੇ ਅਸੀਂ ਮਿਲ ਲਈਏ, ਇਹ ਨਾ ਹੋਵੇ ਵੀ ਆਪਾਂ ਸਿਰਫ ਇੱਕ ਵੀਡੀਓ ਦੇ ਉੱਤੇ ਜਾਂ ਸਿਰਫ ਕਿਸੇ ਦੀਆਂ 4 ਗੱਲਾਂ ਲਿਖੀਆਂ ਦੇ ਉੱਤੇ ਆਪਾਂ ਅਮਲ ਕਰਕੇ ਤਾਂ ਬੰਦੇ ਨੂੰ ਉਸ ਤੱਕੜੀ ਦੇ ਵਿੱਚ ਪਾ ਦਈਏ ਜਿਹ 'ਚ ਉਹ ਪੂਰਾ ਨਾ ਉਤਰ ਸਕੇ। ਮੈਂ ਹਮੇਸ਼ਾ ਕਹਿੰਦਾ ਜ਼ਰੂਰੀ ਮੈਂ ਨਹੀਂ, ਜਦ ਕੋਈ ਮਰਜ਼ੀ ਕਰਵਾਓ, ਮੇਰੇ ਤੋਂ ਪਰੇ ਪਰੇ ਖੱਬੀ ਖਾਨ ਬੈਠੇ ਨੇ ਮੋਰਗੇਜ ਵਾਲੇ, ਮੈਂ ਤਾਂ ਇਹੀ ਕਹਿੰਦਾ ਜਿਹੜੀ ਡੀਲ ਬਾਹਰੋਂ ਹੁੰਦੀ ਕਰਵਾ ਲਿਓ, ਜਿਹੜੀ ਨਹੀਂ ਹੁੰਦੀ ਪਰਮਜੀਤ ਕੋਲ ਲਿਓ ਜੀ। ਮੋਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮਕਨ ਦੇ ਜਿਹੜੇ ਸੇਵੇ ਨੇ ਉਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ, ਯੂਨਿਟ ਨੰਬਰ 22-416-804-2015। ਔਰ ਬੋਲਿਆ ਚੱਲਿਆ ਸਭਾ 'ਚ ਹੀ ਮਾਫ਼ੀ ਮੰਗ ਲੈਣਾ, ਲਫ਼ਜ਼ ਜ਼ਬਾਨ ਗਿੱਲੀ ਹੈ, ਇਹਦੇ ਤਿਲਕਣ ਦਾ ਖਤਰਾ ਅਕਸਰ ਬਣਿਆ ਰਹਿੰਦਾ, ਤਾਂ ਮੇਰਾ ਨੰਬਰ ਗਵਾ ਬੈਠੋ ਤਾਂ ਅਮਨ ਤੋਂ ਜਦੋਂ ਮਰਜ਼ੀ ਨੰਬਰ ਲੈ ਲਓ, 416-804-2015। ਅਗਲੇ ਸੋਮਵਾਰ ਫਿਰ ਹਾਜ਼ਰੀ ਲਵਾਵਾਂਗਾ, ਸਮਾਂ ਦੇਣ ਲਈ ਧੰਨਵਾਦ ਜੀ।
14: ਥੈਂਕ ਯੂ। ਔਰ ਪਰਮਜੀਤ, ਮੈਂ ਕਹਿੰਦਾ ਹੁੰਦਾ ਕਿ ਅਸੀਂ ਨਾ ਮੌਤ ਤੋਂ ਪਰੇ ਹਾਂ
13: ਜੀ,
14: ਡਰਦੇ ਹਾਂ, ਅਤੇ ਨਾ ਗੋਰੇ ਆਪਣੇ ਘਰ ਸਿਵਿਆਂ ਦੇ ਸਾਹਮਣੇ ਬਣਾਉਂਦੇ ਹੁੰਦੇ, ਸੱਚਾਈ ਨਾਲ ਜੁੜਦੇ ਹਾਂ
13: ਜੀ, ਬਿਲਕੁਲ,
14: ਅਤੇ ਉਹ ਸਿਵਿਆਂ 'ਤੇ ਫੁੱਲ ਰੱਖ ਕੇ ਹੁੰਦੇ ਨੇ, ਪਿਆਰ ਨਾਲ ਯਾਦ ਕਰਦੇ ਸਾਰਿਆਂ ਨੂੰ,
13: ਬਿਲਕੁਲ,
14: ਅਸੀਂ ਰੋ ਕੇ ਦੁੱਖ ਨਾਲ ਯਾਦ ਕਰਦੇ ਹਾਂ
13: ਜੀ,
14: ਇਹ ਸਾਡਾ ਅਤੇ ਉਹਨਾਂ ਦਾ ਫਰਕ ਹੈ। ਇਸੇ ਤਰ੍ਹਾਂ ਇਹਨਾਂ ਦਾ ਦਫ਼ਤਰ ਵੀ ਸਿਵਿਆਂ ਦੇ ਬਾਹਰ ਹੈ ਕਹਿ ਕੇ ਗੱਲ ਕਰਦੇ ਹੁੰਦੇ ਨੇ, 416-804-2015। ਕੋਈ ਵੀ ਮੋਰਗੇਜ ਦਾ ਕੰਸਰਨ ਹੈ ਕਿਸੇ ਵੀ ਤਰ੍ਹਾਂ ਦਾ, ਕੋਈ ਵੀ ਐਨੀਥਿੰਗ, ਕੁਛ ਵੀ ਹੋ ਸਕਦਾ, ਮਤਲਬ ਇੱਕ ਦੋ ਐਗਜ਼ਾਮਪਲ ਨਹੀਂ ਦੇਣੀ ਆ, 416-804-2015। ਜੇ ਇਹਨਾਂ ਨੇ ਹਾਂ ਕਹੀ ਹੈ ਤਾਂ 95% ਹਾਂ ਹੈਗੀ ਆ, 5% ਹੁੰਦਾ ਤੁਹਾਡੇ ਪੇਪਰ ਵਰਕ, 95% ਹਾਂ ਤਾਂ ਹਾਂ, ਕਿਉਂਕਿ ਤੁਸੀਂ ਸਿਨੈਰੀਓ ਨੂੰ ਮੈਚ ਕਰ ਰਹੇ ਹੋ। 416-804-2015 ਕਰਦੇ ਹਾਂ ਗੱਲ ਤੁਹਾਡਾ।
15: ਹੈਲੋ ਬ੍ਰੋ, ਕਿੱਥੇ ਆ ਤੂੰ?
16: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
15: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
16: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
15: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
17: ਡਰਾਈਵ ਕਰ।
15: ਹੈਲੋ ਬ੍ਰੋ,
17: ਡਰਾਈਵ ਕਰ ਰਹੇ ਹੋ? ਸ਼ੋਨੋ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
18: ਡਰਾਈਵਿੰਗ ਲਾਇਸੈਂਸ?
17: ਨੋ।
18: ਪੁਲਿਸ ਆਫਿਸਰ?
17: ਨੋ ਨੋ।
18: ਟ੍ਰੈਫਿਕ ਲਾਇਸੈਂਸ?
17: ਨੋ।
18: ਦੈਨ
14: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰੋਪਰਟੀਜ਼ ਦੀ। 647-325-9900, 6473259100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ। ਔਰ ਸਪੀਡੈਕਸ ਆਟੋ ਦਾ ਨੰਬਰ ਚਾਹੀਦਾ ਤੁਹਾਨੂੰ, ਹੈ ਨਾ? ਹੋਲਡ ਰੱਖੋ ਇੱਕ ਮਿੰਟ। ਹੈਲੋ,
19: ਹਾਂਜੀ ਹਾਂਜੀ ਹਾਂਜੀ
14: ਹਾਂਜੀ, ਹੋਲਡ ਰੱਖੋ ਇੱਕ ਮਿੰਟ। ਸੋ ਗੱਡੀ ਲੱਗ ਜਾਵੇ, ਗੱਡੀ ਲੱਗਣ ਤੋਂ ਬਾਅਦ ਮੈਂ 2 ਚੀਜ਼ਾਂ ਦੱਸ ਦਵਾਂ। ਤੁਹਾਡੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕੰਮ ਇੱਥੋਂ ਕਰਾਓ, ਉੱਥੋਂ ਕਰਾਓ, ਇਹ ਟੋਟਲੀ ਫਰੋਡ ਆ, ਉਹ ਤੁਹਾਨੂੰ ਐਡਵਾਈਸ ਨਹੀਂ ਕਰ ਸਕਦੇ, ਤੁਹਾਨੂੰ ਦੱਸ ਸਕਦੇ ਨੇ ਕਿ ਆਹ ਚੀਜ਼ ਹੈਗੀ ਅਵੇਲੇਬਲ, ਜੇ ਤੁਸੀਂ ਕਰਾਉਣਾ ਤੁਹਾਡੀ ਚੋਇਸ ਆ, ਦੇ ਸ਼ੁੱਡ ਸੇ ਦੈਟਸ ਯੋਅਰ ਚੋਇਸ ਕਿ ਤੁਸੀਂ ਜਿੱਥੋਂ ਕਰਾਉਣਾ। ਸਪੀਡੈਕਸ ਦਾ ਨੰਬਰ ਨੋਟ ਕਰੋ, ਸਾਰੇ ਹੀ ਕੰਪਨੀਜ਼ ਨਾਲ ਅਪਰੂਵਡ ਨੇ। ਸਪੀਡੈਕਸ ਦਾ ਨੰਬਰ ਹੈ 416-277-9921, 416-277-9221, 416-277-9921, ਠੀਕ ਹੈ ਭਾਜੀ? 416-277-9221 ਦੇ ਉੱਤੇ ਕਾਲ ਕਰਨੀ ਹੈ, ਠੀਕ ਹੈ?
19: ਹਾਂਜੀ ਹਾਂਜੀ।
14: ਫੈਮਿਲੀ ਵਰਕਸ਼ਾਪ ਹੈ, ਤੁਹਾਨੂੰ ਰੈਂਟਲ ਕਾਰ ਵੀ ਦੇ ਦੇਣਗੇ, ਤੁਹਾਡੇ ਸਕ੍ਰੈਚ ਵੀ ਫਿਕਸ ਕਰ ਦੇਣਗੇ, ਇੰਸ਼ੋਰੈਂਸ 'ਚ ਕੀ ਹੋਊਗਾ ਥੋੜੀ ਸਲਾਹ ਵੀ ਦੇ
19: ਦੇਣਗੇ। ਨਹੀਂ ਹੈਗੀ, ਮੇਰੇ ਕੋਲ ਹੋਰ ਕਾਰਾਂ ਹੈਗੀਆਂ ਆ,
14: ਖਰਾਬ ਹੋ ਜਾਂਦਾ ਲਿਖਤੀ ਰੂਪ ਚ ਫ੍ਰੀ ਠੀਕ ਕਰਕੇ ਦਿੱਤਾ ਜਾਊਗਾ।
19: 416-277-9221
14: ਸਪੀਡੈਕਸ।
19: ओके थैंक यू जी,
14: थैंक यू सो मच। और जो ਤੁਸੀਂ ਕਸਟਮ ਸੋਫੇ ਬਣਾਉਣੇ ਆ, ਕਸਟਮ ਬੈੱਡ ਬਣਾਉਣੇ ਆ, ਤਾਂ ਉਹਦੇ ਵਾਸਤੇ ਤੁਸੀਂ RSG ਕਸਟਮ ਸੋਫਾ ਐਂਡ ਅਪਹੋਸਟਰੀ, ਪੁਰਾਣੇ ਸੋਫੇ ਮੈਂ ਖੁਦ ਦਿੱਤੇ ਨੇ, ਨਵਾਂ ਬਣ ਲਈ ਦਿੱਤਾ ਬਾਹਰ ਬਹਿਣ ਵਾਸਤੇ ਗਰਮੀਆਂ 'ਚ, ਇੱਕ ਸੋਫਾ ਬਾਹਰ ਬਣ ਰਿਹਾ ਆਊਟਡੋਰ ਸੋਫਾ, ਉਹਦੇ 'ਤੇ ਕੱਪੜਾ ਜਿਹੜਾ ਚੜ੍ਹਨ ਲੱਗਿਆ ਆਊਟਡੋਰ ਸੋਫੇ 'ਤੇ, ਤੁਸੀਂ ਯਕੀਨ ਮੰਨਿਓ ਮਜ਼ਾਕ ਨਹੀਂ, ਬਾਹਰ ਬਾਰਿਸ਼ 'ਚ ਰੱਖ ਦਿਓ, ਵਾਟਰ ਪਰੂਫ ਕੱਪੜਾ ਅਤੇ ਵਾਟਰ ਪਰੂਫ ਲੱਕੜ ਦੇ ਨਾਲ ਬਣਾ ਕੇ ਦੇ ਰਹੇ ਨੇ। ਜੇ ਤੁਸੀਂ ਬਾਹਰ ਵੀ ਰੱਖ ਰਹੇ ਨੇ, ਕਿਸੇ ਰਹਿ ਗਿਆ ਭੁੱਲ ਗਏ ਤੁਸੀਂ ਕਦੇ ਬਾਹਰਲੇ ਫਰੰਟ ਯਾਰਡ ਦੇ ਵਿੱਚ ਰੱਖਣ ਵਾਸਤੇ, ਤਾਂ ਤੁਹਾਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ। RSG ਕਸਟਮ ਸੋਫਾ ਐਂਡ ਅਪਹੋਸਟਰੀ, 647-705-1317, 647-705-1317। ਜੇ ਕਿਸੇ ਨੂੰ ਆਟੋ ਇੰਸ਼ੋਰੈਂਸ, ਸੋਰੀ ਆਟੋ ਦੀ ਟਿਕਟ ਮਿਲ ਗਈ ਹੈ, ਜੇ ਕਿਸੇ ਨੂੰ ਮਕਾਨ ਦੇ ਵਿੱਚ ਕਿਰਾਏਦਾਰ ਪਰੇਸ਼ਾਨ ਕਰ ਰਹੇ ਨੇ, ਨਿਕਲ ਨਹੀਂ ਰਹੇ, ਕਿਰਾਇਆ ਦੇਣਾ ਬੰਦ ਕਰਤਾ, ਇਹ ਵਾਰਨਿੰਗ ਸਾਈਨ ਆ, ਤੁਸੀਂ 2-3 ਮਹੀਨੇ ਬਹਿ ਕੇ ਵੇਟ ਨਾ ਕਰਿਓ। ਇਹ ਕਦੇ ਵੀ ਨਹੀਂ ਕਹਿੰਦੇ ਹੁੰਦੇ ਮੈਂ ਦਊਂਗਾ, ਇਹ ਕਹਿੰਦੇ ਦਿਨਾਂ, ਇਹਨੂੰ ਪਤਾ ਹੁੰਦਾ ਵੀ 3 ਮਹੀਨੇ ਪਹਿਲਾਂ ਐਂ ਕੱਢ ਦੇਣੇ ਆ, 4 ਮਹੀਨੇ ਕੋਰਟ ਹੀਅਰਿੰਗ ਨੂੰ ਲੱਗਣਗੇ, ਇੱਕ ਅੱਧੀ ਗਲਤੀ ਮਕਾਨ ਮਾਲਕ ਕਰੂਗਾ, 7-8-9 ਮਹੀਨੇ ਕਿਤੇ ਨਹੀਂ ਗਏ ਜਦ ਤੱਕ ਇਹਦੀਆਂ ਸ਼ਿਕਾਇਤਾਂ ਕਰਕੇ ਇਹਨੂੰ ਉਲਝਾ ਲਾਂਗੇ ਕਿਸੇ ਪਾਸੇ। ਇਹ ਸ਼ਾਤਰ ਕਿਸਮ ਦੇ ਚੋਰ ਲੋਕ ਨੇ ਜਿਹੜੇ ਕਿਰਾਏ ਮਾਰਦੇ ਨੇ, ਪ੍ਰੋਫੈਸ਼ਨਲ ਟੈਨੈਂਟਸ ਕਹਿੰਦੇ ਹੁੰਦੇ ਇਹਨਾਂ ਨੂੰ। ਪ੍ਰੋਫੈਸ਼ਨਲ ਟੈਨੈਂਟਸ ਨਾਲ ਕਿਵੇਂ ਡੀਲ ਕਰਨਾ? ਮਨਿੰਦਰ ਸਿੰਘ ਪੱਡਾ ਕਹਿੰਦੇ ਵੀ ਮੈਨੂੰ ਤੁਸੀਂ ਆਪਣੇ ਪੇਪਰ ਵਰਕ ਦੇ ਦਿਓ, ਆਪਣਾ ਕੰਮ ਦੇ ਦਿਓ, ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੇ। 647-864-0797-647-864-0797 ਮਨਿੰਦਰ ਸਿੰਘ ਪੱਡਾ, 647-864-0797 ਦੇ ਉੱਤੇ ਮਨਿੰਦਰ ਸਿੰਘ ਪੱਡਾ ਨੂੰ ਕਾਲ ਕਰਨੀ ਹੈ। ਟ੍ਰੈਫਿਕ ਟਿਕਟ ਮਿਲ ਗਈ 647-864-0797 'ਤੇ ਕਾਲ ਕਰਨੀ ਆ। ਅਤੇ ਨਜ਼ਾਰਾ ਦੀ ਟੀਮ ਮੇਰੇ ਨਾਲ ਆ, ਪਾਰਟੀਜ਼ ਬੁੱਕ ਕਰਾਉਂਦੇ ਆ ਲੋਕ, ਪਾਰਟੀਜ਼, ਅਤੇ ਤੁਸੀਂ ਛੋਟੀ ਤੋਂ ਵੱਡੇ ਜਿਹੜੇ ਇਵੈਂਟਸ ਨੇ, ਇਹਨਾਂ ਦੀ ਬੜੀ ਵੱਡੀ ਪ੍ਰੋਬਲਮ ਆ ਗਈ ਸੀ, 50-100 ਬੰਦਿਆਂ ਤੱਕ ਦੀ, 10-20 ਬੰਦਿਆਂ ਤੱਕ ਦੀ, ਤੁਸੀਂ ਇਕੱਠੇ ਬੈਠਣਾ ਚਾਹੁੰਦੇ ਹੋ ਗਰੁੱਪ 'ਚ, ਤੁਸੀਂ ਆਪਣਾ ਕੈਬਿਨ ਅਲੱਗ ਤੋਂ ਲੈ ਸਕਦੇ ਹੋ, ਪ੍ਰਾਈਵੇਟ ਕੈਬਿਨ ਮਿਲ ਜਾਂਦੇ ਨੇ ਤੁਹਾਨੂੰ, ਉਹਨਾਂ ਕੈਬਿਨ 'ਚ ਬੈੱਲ ਲੱਗੀ ਹੈ, ਬੈੱਲ ਦੇ ਨਾਲ ਸਰਵਰ ਆ ਜਾਂਦਾ ਤੁਹਾਡੇ ਕੋਲ ਸਰਵ ਕਰਨ ਲਈ, ਅਤੇ ਤੁਸੀਂ ਪ੍ਰਾਈਵੇਸੀ ਨਾਲ ਬੈਠ ਕੇ ਆਪਣੀ ਮੀਟਿੰਗ ਕਰ ਰਹੀ ਹੈ, ਕਿਸੇ ਨੇ ਕੋਈ ਬਿਜ਼ਨਸ ਦੀ, ਜਾਂ ਖਾਣਾ ਪੀਣਾ। ਨਜ਼ਾਰਾ 'ਤੇ ਪਹੁੰਚੋ, ਨਜ਼ਾਰਾ ਤੋਂ ਪ੍ਰਨੀਤ ਕੌਰ ਜਿਹੜੇ ਕਿ ਇਵੈਂਟ ਡਿਜ਼ਾਈਨਰ ਅਤੇ ਮੈਨੇਜਮੈਂਟ ਦਾ ਕੰਮ ਕਰਦੇ ਆ, ਨਜ਼ਾਰਾ ਦੇ ਨਾਲ ਇਹਨਾਂ ਦੇ ਕੰਪਨੀ ਜੁੜੀ ਹੋਈ ਹੈ ਜੋ ਡੈਕੋਰੇਸ਼ਨਸ ਅਤੇ ਟੈਂਟ ਸਰਵਿਸਿਸ ਅਲੱਗ ਤੋਂ ਦਿੰਦੇ ਨੇ, ਡੈਕੋਰੇਸ਼ਨ, ਟੈਂਟ ਸਰਵਿਸ ਅਤੇ ਲਾਈਟਨਿੰਗ ਦਾ ਕੰਮ ਆ, ਅਤੇ ਫੂਡ ਦੇ ਵਿੱਚ, ਕੇਟਰਿੰਗਸ ਦੇ ਵਿੱਚ ਨਜ਼ਾਰਾ ਜਿਹੜੀ ਹੈਗੀ ਆ ਉਹ ਪਾਵਰਡ ਬਾਏ ਤਵਾ ਕਿਚਨ ਆ, ਤਵਾ ਕਿਚਨ ਦੀ ਜਿਹੜੀ ਕੇਟਰਿੰਗ ਆ ਉਹ ਨਜ਼ਾਰਾ 'ਚ ਤੁਹਾਨੂੰ ਮਿਲਦੀ ਆ, ਫੂਡ ਪਾਵਰਡ ਬਾਏ ਤਵਾ ਕਿਚਨ। ਅਲੱਗ ਅਲੱਗ ਕੰਪਨੀਜ਼ ਨੇ ਮਿਲ ਕੇ ਇੱਕ ਇਵੈਂਟ ਤਿਆਰ ਕੀਤਾ ਜਿੱਥੇ ਤੁਸੀਂ ਆਪਣੇ ਵਿਆਹ ਦੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਦਾ ਸਾਰੀਆਂ ਸਰਵਿਸਿਸ ਲੈ ਸਕਦੇ ਹੋ। ਪ੍ਰਨੀਤ ਮਹਿਨਾ, ਪ੍ਰਨੀਤ ਕਿਵੇਂ ਰਹੇ ਪਿਛਲੇ ਤੁਹਾਡੇ 3 ਦਿਨ ਕਿਵੇਂ ਰਹੇ ਉਹ ਦੱਸ ਦਿਓ ਬਸ।
20: ਹਾਂਜੀ ਸਰ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਚੜ੍ਹਦੀ ਕਲਾਈ, ਪਿਛਲੇ 3 ਦਿਨ ਮਤਲਬ ਜੀ ਕੱਲ ਦੀ ਇਹੀ ਗੱਲ ਕਰੀਏ ਆਪਾਂ, ਕੱਲ ਮੇਰੇ ਕੋਲ ਬੈਕ ਟੂ ਬੈਕ 4 ਇਵੈਂਟ ਸੀਗੇ, ਸਾਡੇ ਕੋਲ ਬੇਬੀ ਸ਼ਾਵਰ ਸੀ, ਬਰਥਡੇ ਪਾਰਟੀ ਸੀ ਤੇ ਕਿਸੇ ਦਾ ਰਿਸੈਪਸ਼ਨ ਸੀ, ਤੇ ਨੀਅਰਲੀ ਕੱਲ ਸਾਡੇ ਕੋਲ 350 ਕਸਟਮਰਸ ਆਏ, ਤੇ ਉਹਨਾਂ ਦੀ ਪੂਰੀ ਚੰਗੀ ਤਰ੍ਹਾਂ ਅਸੀਂ ਟੇਕ ਕੇਅਰ ਕੀਤੀ, ਉਹਨਾਂ ਦੇ ਫੂਡ ਤੋਂ ਲੈ ਕੇ ਕਸਟਮਰ ਸਰਵਿਸ ਤੋਂ ਲੈ ਕੇ ਤੇ ਗੈਸਟ ਦੀ ਟੇਕ ਕੇਅਰ ਕੀਤੀ ਪ੍ਰੋਪਰ, ਤੇ ਉਸ ਤੋਂ ਬਾਅਦ ਸਰਵਿੰਗ ਦਾ ਦੇਖਿਆ ਉਹਨਾਂ ਦਾ, ਤੇ ਉਹਨਾਂ ਦਾ ਆਪਦਾ ਇਵੈਂਟ ਵੀ ਅਸੀਂ ਆਰਗਨਾਈਜ਼ ਕੀਤਾ, ਜਿੱਦਾਂ ਉਹਨਾਂ ਨੇ ਗੇਮਸ ਵਗੈਰਾ ਕਰਵਾਈਆਂ, ਤਾਂ ਕਿ ਆਪਦਾ ਮਤਲਬ ਪੂਰੀ ਚੰਗੀ ਤਰ੍ਹਾਂ ਆਪਦਾ ਇਵੈਂਟ ਇੰਜੋਏ ਕਰ ਸਕਣ। ਸੋ ਅਸੀਂ ਪਿਛਲੇ 3 ਦਿਨਾਂ ਤੋਂ ਬਹੁਤ ਹੀ ਜ਼ਿਆਦਾ ਬਿਜ਼ੀ ਰਹੇ ਹਾਂ, ਤੇ ਹੁਣ ਮਤਲਬ ਇਸ ਟਾਈਮ ਵੀ ਸਾਨੂੰ ਕਾਲਸ ਆ ਰਹੀਆਂ ਨੇ, ਬੈਕ ਟੂ ਬੈਕ ਸਾਡੀਆਂ ਬੁਕਿੰਗਸ ਚੱਲ ਰਹੀਆਂ ਨੇ, ਤੇ ਅਸੀਂ ਲੋਕਾਂ ਨੂੰ ਲਾਈਕ ਸਲੋਟ ਦੇ ਹੀ ਨਹੀਂ ਪਾ ਰਹੇ, ਕਿਉਂਕਿ
14: ਸੋ ਤੁਸੀਂ ਅਗਰ ਤੁਹਾਡਾ ਕੋਈ ਇਵੈਂਟ ਅੱਗੇ ਚੱਲ ਕੇ ਆਉਣਾ, ਹੁਣੇ ਬੁਕਿੰਗ ਕਰਾ ਲਓ, ਆਊਟਡੋਰ ਕੇਟਰਿੰਗ ਵਾਸਤੇ ਇਹਨਾਂ

0: ਨਾ ਮਿਊਜ਼ਿਕ ਚਲਾ ਸਕਦੇ ਹੋ ਅਤੇ ਬਾਰ ਬਣੀ ਹੁੰਦੀ ਹੈ ਅੰਦਰ, ਅਨਲਿਮਿਟਿਡ ਸੌਫਟ ਡਰਿੰਕਸ ਨੇ, ਜੂਸਿਸ ਨੇ, ਅਤੇ ਤੁਸੀਂ ਅਗਰ ਡਾਂਸ ਕਰਨਾ ਡਾਂਸ ਦੇ ਲਈ ਅਲੱਗ ਤੋਂ ਲਾਈਟਸ, ਕਲੱਬ ਲਾਈਟਸ ਲੱਗੀਆਂ ਹੋਈਆਂ ਨੇ ਅੰਦਰ, ਕਲੱਬ ਲਾਈਟਸ ਕਹਿੰਦੇ ਉਹਨਾਂ ਨੂੰ, ਲੇਜ਼ਰ ਲਾਈਟਸ, ਲੇਜ਼ਰ ਲਾਈਟਸ ਦੇ ਨਾਲ ਤੁਸੀਂ ਲਾਈਟ ਦੂਜੀਆਂ ਘਟਾ ਕੇ ਗਲੋਬ ਲਾਈਟ ਲੱਗੀਆਂ, ਗਲੋਬ ਲਾਈਟ ਘਟਾ ਦਿੰਦੇ ਹੋ। ਵਾਸ਼ਰੂਮ ਜਿਹੜੇ ਨੇ ਏਅਰਪੋਰਟ ਵਰਗੇ ਨੇ, ਤਿੰਨ ਚਾਰ ਲੇਡੀਜ਼ ਵਾਸਤੇ ਬਣੇ ਹੋਏ ਨੇ, ਤਿੰਨ ਚਾਰ ਮੇਲ ਵਾਸਤੇ ਬਣੇ ਹੋਏ ਨੇ, ਸੱਤ ਅੱਠ ਤਾਂ ਵਾਸ਼ਰੂਮ ਬਣੇ ਹੋਏ ਨੇ ਅੰਦਰ, ਖੁੱਲ੍ਹਾ ਡੁੱਲੇ ਪਾਰਕਿੰਗ, 200 ਗੱਡੀ ਤੱਕ ਤੁਸੀਂ ਖੜਾ ਲਓ ਲਿਆ ਕੇ, ਕੋਈ ਚੱਕਰ ਨਹੀਂ। ਸਟੀਲ ਐਂਡ ਕੈਨੀ ਦਾ ਇੰਟਰਸੈਕਸ਼ਨ ਨਜ਼ਾਰਾ, NAZAARA, ਜਿਹਨੂੰ ਅਸੀਂ ਜ਼ੋਰ ਲਾ ਦਿਓ ਕੰਮ ਕਿਵੇਂ ਨਾ ਚੱਲੇ, ਕਿਉਂਕਿ ਕਮਿਊਨਿਟੀ ਪਿਆਰ ਇਹਨਾਂ ਦਿੰਦੀ ਹੈ। ਨਜ਼ਾਰਾ, ਥੈਂਕ ਯੂ ਸੋ ਮਚ। ਇੱਕ ਮਿੰਟ ਦਾ ਮੈਸੇਜ ਆ ਸ਼ੇਰਜੰਗ ਸਿੰਘ ਰਾਣਾ ਮੇਰੇ ਨਾਲ। ਰਾਣਾ ਜੀ ਆਪਾਂ ਲੇਟ ਹੋ ਗਏ ਜੀ, ਇੱਕ ਮਿੰਟ ਦੇ ਵਿੱਚ ਸਾਰਾ ਕਰੋ ਜੀ ਸਮਰਪ ਕੀ ਮੈਸੇਜ ਦਿਓ ਤੁਹਾਨੂੰ।
1: ਜ਼ਰੂਰ ਅਮਨ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਕਾਫੀ ਆਪਣੇ ਪਰਿਵਾਰ ਹੈ ਜਿਹੜੇ $90,000 ਦੀ ਜਿਹੜੀ RDSP ਦੀ ਗ੍ਰਾਂਟ ਹੈ ਉਹਦੀ ਜਿਹੜੀਆਂ ਇੰਪੇਅਰਡ ਕੰਡੀਸ਼ਨ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਉਹਨਾਂ ਬਾਰੇ ਪੁੱਛ ਰਹੇ ਸੀ। ਸੋ ਸਭ ਤੋਂ ਪਹਿਲਾਂ ਅਗਰ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੋ ਉਹ ਵੀ ਇਹ ਗ੍ਰਾਂਟ ਲੈ ਸਕਦੇ ਨੇ। ਔਟਿਜ਼ਮ, ਡਾਊਨ ਸਿੰਡਰੋਮ, ADHD ਦਾ ਇਸ਼ੂ ਹੈ, ਡਾਇਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਕਰੋਨਿਕ ਕੰਡੀਸ਼ਨ ਹੈ, ਕੋਈ MS, ਸਵੇਅਰ ਕੋਲਾਈਟਸ, ਕੋਰਨ ਡਿਜ਼ੀਜ਼, ਸਵੇਅਰ ਆਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਉਸ ਤੋਂ ਇਲਾਵਾ ਅਗਰ ਕੋਈ ਕੈਂਸਰ ਪੇਸ਼ੈਂਟ ਹੈ ਉਹ ਵੀ ਇਹ $90,000 ਦੀ ਗ੍ਰਾਂਟ ਅਪਲਾਈ ਕਰ ਸਕਦੇ ਨੇ, ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੇਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀ, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕਰੋਨਿਕ ਪੇਨ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਗੁਲਕੋਮਾ ਐਂਡ ਕੋਈ ਸਵੇਅਰ ਪੇਨ ਹੈਗੀ, ਅਗਰ ਕਿਸੇ ਦਾ ਕੋਈ ਐਕਸੀਡੈਂਟ ਵੀ ਹੋ ਗਿਆ, ਅਗਰ ਉਮਰ 49 ਸਾਲ ਤੋਂ ਘੱਟ ਹੈ ਤੇ ਅੰਡਰ RDSP ਤੁਸੀਂ $90,000 ਦੀ ਫੈਡਰਲ ਗਵਰਨਮੈਂਟ ਗ੍ਰਾਂਟ ਲੈ ਸਕਦੇ ਹੋ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ, 416-910-9000, 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ।
0: 416-910-9000, 416-910-9000 ਤੇ ਕਾਲ ਕਰਨਾ। 55 ਸਟੂਡੀਓ ਦੀ ਘੜੀਆਂ ਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ ਬਾਏ ਰੇਡੀਓ ਆਵਾਜ਼, 10% ਦਾ ਡਿਸਕਾਊਂਟ ਹੈ, ਗੱਡੀ ਕਿਹੜੀ ਮਰਜ਼ੀ ਹੋਵੇ। ਤੇ ਤੁਸੀਂ 905-463-6363, 905-463-6363, ਪਰਮਜੀਤ ਦਾ ਨੰਬਰ ਮੇਰੇ ਤੋਂ ਮੰਗਿਆ ਕਿਸੇ ਨੇ ਟੈਕਸ ਕਰਕੇ, ਮੋਰਗੇਜ ਕਰਾਉਣੀ ਹੈ ਕਿਸੇ ਵੀ ਤਰ੍ਹਾਂ ਦੀ, 416-800-4-2015 ਦੇ ਉੱਤੇ ਕਾਲ ਕਰਨੀ ਹੈ। ਜੇ ਕਿਸੇ ਨੇ ਕੋਈ ਵੀ ਨੰਬਰ ਨੋਟ ਨਹੀਂ ਕਰ ਪਾਏ, ਮੇਰਾ ਨੰਬਰ ਹੈ 416-500-1832। ਕਿਸੇ ਕੋਲ ਕਰਜ਼ਾ ਹੈਗਾ, ਕੋਈ ਡੈਟਸ ਦੀ ਕੰਡੀਸ਼ਨਸ ਦੇ ਵਿੱਚ ਫਸਿਆ ਹੋਇਆ ਹੈਗਾ, ਮੈਨੂੰ ਵੀਕ ਦੇ ਵਿੱਚ 5 ਕਾਲਸ ਲੋਕ ਕਰਾਉਂਦੇ ਆ। ਮਹਿੰਦਰ ਵਰਮਾ ਜੀ, ਤੁਹਾਡੇ ਬੰਦਿਆਂ ਦਾ ਨੰਬਰ ਖੋ ਗਿਆ ਮੇਰੇ ਤੋਂ, ਕਾਲ ਆਇਆ ਸੀ। ਮਹਿੰਦਰ ਵਰਮਾ ਜੀ ਅਗਰ ਸੁਣਦੇ, ਦੁਬਾਰਾ ਕਾਲ ਕਰਕੇ ਟੈਕਸ ਕਰ ਦਿਓ, ਉਹਨਾਂ ਦਾ ਨੰਬਰ, ਉਹਨਾਂ ਨਾਲ ਗੱਲ ਹੋ ਗਈ ਸੀ, ਨੰਬਰ ਖੋ ਗਿਆ ਬੱਚੇ। 416-500-1832 ਦੇ ਉੱਤੇ ਤੁਸੀਂ ਮੈਨੂੰ ਆਪਣੇ ਰਿਸ਼ਤੇਦਾਰ, ਮੈਨੂੰ ਲੋਇਰਸ ਭੇਜ ਦਿੰਦੇ ਆ, ਕਿ ਵੀ ਕੋਈ ਬੰਦੇ ਨੂੰ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਭੇਜ ਦਿੰਦਾ, ਕੋਈ ਕੁਛ ਭੇਜ ਦਿੰਦਾ, 416-800-4-2015 ਜਿਹੜਾ ਹੈਗਾ ਪਰਮਜੀਤ ਦਾ ਨੰਬਰ ਮੋਰਗੇਜ ਵਾਸਤੇ, ਮੇਰਾ ਹੈਗਾ 416-518-3200। AAA ਲੈਂਡਸਕੇਪਿੰਗ, ਟੌਪ ਦੀ ਕੰਪਨੀ ਲੈਂਡਸਕੇਪਿੰਗ 'ਚ, ਚੋਟੀ ਦਾ ਨਾਮ, 647-784-1213 ਦੇ ਉੱਤੇ। ਪਲਾਜ਼ਾ ਅਗਰ ਮੇਨਟੇਨ ਕਰਾਉਣਾ ਤੇ ਤੁਸੀਂ AAA ਨੂੰ ਕਾਲ ਕਰ ਸਕਦੇ ਹੋ। ਕੋਮਲ ਨੂੰ ਕਿਤੇ ਵੀ ਦੁਨੀਆ 'ਚ ਘੁੰਮਣ ਜਾਣਾ, 905-239-7711, 905-239-7711, ਆਲ ਲਿੰਕ ਟਰੈਵਲ ਦੀ ਕੋਮਲ, 905-239-7711। ਰਾਈਟ ਵਿੰਡੋ ਫਿੱਟ, ਰਾਈਟ ਵਿੰਡੋ ਫੋਰਸ, ਤੁਸੀਂ ਟਾਕੀਆਂ ਦਰਵਾਜ਼ੇ ਘਰ ਦੇ ਚੇਂਜ ਕਰਾਉਣੇ ਆ, 100% ਫਾਈਨੈਂਸਿੰਗ ਦੇ ਉੱਤੇ ਵੀ ਹੋ ਜੂਗਾ, ਜਾਂ ਤੁਸੀਂ 20% ਜਾਂ 30% ਫਾਈਨੈਂਸਿੰਗ ਲਈ ਡਾਊਨ ਦੇ ਦਿਓ। 416-206-3200 ਦੇ ਉੱਤੇ ਕਾਲ ਕਰਨੀ ਹੈ। ਨਾਨਕ ਡਕਟ ਕਲੀਨਿੰਗ, ਡਕਟ ਕਲੀਨਿੰਗ 'ਚ ਟੌਪ ਦਾ ਨਾਮ, ਤੁਸੀਂ ਆਪਣੇ ਘਰ ਦੇ ਵਿੱਚ ਡਕਟ ਕਲੀਨਿੰਗ ਕਰਾਓ। ਐਵੇਂ ਜਿਹੜੇ ਵੀਡੀਓਜ਼ ਜੇ ਬਣਾਏ ਹੁੰਦੇ ਆ, 22 ਹੁਣਾਂ ਨੂੰ ਬੁਲਾਇਆ, 23 ਹੁਣਾਂ ਨੂੰ ਬੁਲਾਇਆ, 24 ਹੁਣਾਂ ਨੂੰ ਬੁਲਾਇਆ, ਐ ਨਹੀਂ। ਪ੍ਰੋਫੈਸ਼ਨਲ ਡਕਟ ਕਲੀਨਿੰਗ ਲਈ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾਂਦੇ ਆ ਕਿਸੇ ਵੀ ਘਰ ਦਾ। ਫਰਨਸ ਦੀ ਫਿਲਟਰ, ਫਰਨਸ ਦੀ ਕਲੀਨਿੰਗ, ਫਰਨਸ ਦੀ ਏਜ ਵੱਧ ਜਾਂਦੀ ਹੈ ਉਹਨਾਂ ਉਹਦੀ ਮਸ਼ੀਨ ਦੀ। ਨਾਨਕ ਡਕਟ ਕਲੀਨਿੰਗ, 416-769-1521, 416-729-1521, 416-769-1521 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਡੈਂਟਿਸਟਰੀ ਐਟ ਰੈਂਬਲਰ, ਦੂਰ ਹੋਵੇ ਨੇੜੇ ਹੋਵੇ, ਲੋਕ ਡੈਂਟਿਸਟਰੀ ਐਟ ਰੈਂਬਲਰ 'ਤੇ ਜਾਂਦੇ ਆ। ਦੰਦਾਂ ਦਾ ਇਲਾਜ $90,000 ਤੋਂ ਘੱਟ ਇਨਕਮ ਆ, ਫ੍ਰੀ ਹੈ, ਕਦੋਂ ਇਹ ਚੱਕਦੇ ਨੇ ਪਤਾ ਨਹੀਂ ਆਪਾਂ ਨੂੰ। ਆਪਣੇ ਦੰਦਾਂ ਦੇ, ਬੱਚਿਆਂ ਦੇ ਇਲਾਜ ਇਸ ਜਿਹੜੀ ਛੁੱਟੀਆਂ ਦੇ ਵਿੱਚ ਤੁਸੀਂ ਫ੍ਰੀ ਚੈੱਕ ਕਰਵਾ ਕੇ ਕਰਾ ਸਕਦੇ ਹੋ। ਬੜਾ ਸਪੈਸ਼ਲ ਅਸੀਂ ਇੱਕ ਇਵੈਂਟ ਡਿਜ਼ਾਈਨ ਕਰਨ ਜਾ ਰਹੇ ਹਾਂ, ਅਤੇ 905-451-8211, 905-451-8211। ਵੀਕਐਂਡ 'ਤੇ ਮਿਲਟਨ ਫੋਰਡ ਦਾ ਨੰਬਰ 2 ਜਾਣਿਆਂ ਨੇ ਲਿਆ। ਅਨਿਲ ਚੋਪੜਾ ਕਹਿੰਦੇ, ਦੁਨੀਆ ਦੀ ਕੋਈ ਵੀ ਡੀਲ ਲੈ ਕੇ ਆ ਜਾਓ, ਬੀਟ ਨਹੀਂ, ਡੀਲ ਦੇ ਨਾਲ ਤੁਹਾਨੂੰ ਇਹੋ ਜਿਹਾ ਕੁਝ ਦੇਵਾਂਗੇ ਜੋ ਤੁਸੀਂ ਸੋਚਿਆ ਵੀ ਨਹੀਂ ਹੋਣਾ। ਪੈਸੇ ਨਹੀਂ ਮੈਚ ਕਰਨੇ, ਜਦੋਂ ਚਾਬੀ ਦੇਤੀ ਉਹ ਤੋਂ ਬਾਅਦ ਅਗਲੇ ਅਸਲੀ ਰੰਗ ਦਿਖਾਉਣ ਦਿੰਦੇ ਨੇ। ਮਿਲਟਨ ਫੋਰਡ, 416-302-9941, ਅਤੇ ਨਾਲ ABS ਆਟੋ ਕਲਿਜ਼ਨ, ਕਿਚਨ ਔਰ ਵਾਟਲੂ, ਕੇਂਬਰਿਜ, ਲੰਡਨ ਦੇ ਏਰੀਆ 'ਚ, ਕੋਈ ਗੱਡੀ ਲੱਗ ਗਈ ਸਕ੍ਰੈਚ, ਕੋਈ ਟਰੱਕ ਦੇ ਡੈਂਟਿੰਗ

0: ਪੇਂਟਿੰਗ ਟਰੱਕ ਦੀ ਸੇਫਟੀ 416-520-1940 ਅਤੇ ਬੋਲਟਨ ਸਪਰਿੰਗ ਸ਼ਾਪ 905-4-857-8222। ਪਟੇ ਕਮਾਣੀਆਂ ਦਾ ਕੋਈ ਵੀ ਕੰਮ ਟੋਪ ਦਾ ਨਾਮ ਫਾਇਰ ਬ੍ਰਿਗੇਡ ਦੇ ਜਿਹੜੇ ਟਰੱਕ ਨੇ ਓਨਟਾਰੀਓ ਸਰਕਾਰ ਦੇ ਰੀਜਨ ਦੇ ਜਿਹੜੇ ਅੰਡਰ ਆਉਂਦੇ ਨੇ, ਪੀਲ ਰੀਜਨ ਹੋ ਗਈ, ਫਲਾਣੀ ਰੀਜਨ, ਉਹਨਾਂ ਦਾ ਕੰਮ ਕਰਦੇ ਨੇ। ਤੁਹਾਡੀ ਗੱਡੀਆਂ ਦਾ ਕੰਮ ਕਿੰਨਾ ਤਸੱਲੀ ਬਖਸ਼ ਕਰਨਗੇ। ਲੀਵ ਸਪਰਿੰਗ ਬੁਸ਼ਿੰਗ ਦੇ ਲਈ 905-857-8222 'ਤੇ ਕਾਲ ਕਰਨੀ ਆ। ਔਰ ਅਸ਼ੋਕ ਸੈਣੀ CPSC 'ਚ ਕਹਿੰਦੇ ਨੇ ਟੈਕਸ ਨਹੀਂ ਭਰਿਆ, ਅਨਫਾਈਲ ਟੈਕਸ ਨੇ, ਕੋਈ ਟੈਕਸ ਦਾ ਆਡਿਟ ਆ, ਪਲੀਜ਼ ਗਿਵ ਮੀ ਅ ਕਾਲ 905-458-1399। ਅੱਜ ਦਾ ਦਿਨ ਬਹੁਤ ਖੂਬਸੂਰਤ ਹੈ, ਪਰਮਾਤਮਾ ਨੇ ਬਖਸ਼ਿਆ। ਅੱਜ ਦੇ ਦਿਨ ਨੂੰ ਹੋਰ ਖੂਬਸੂਰਤ ਬਣਾਓ। ਤੁਸੀਂ ਪਹੁੰਚਣਾ ਹੈਗਾ ਗ੍ਰੀਨ ਵੈਲੀ ਗਾਰਡਨ ਸੈਂਟਰ ਦੇ ਉੱਤੇ। ਸਬਜ਼ੀਆਂ ਲੈ ਕੇ ਆਓ, ਸਬਜ਼ੀਆਂ ਹਰ ਤਰ੍ਹਾਂ ਦੀਆਂ ਸਬਜ਼ੀਆਂ, ਫੁੱਲਾਂ ਵਾਲੇ ਬੂਟੇ, ਫੁੱਲ ਆਪਣੇ ਆਪ ਆਉਣਗੇ, ਆਪਣੇ ਆਪ ਬੰਦ ਹੋ ਜਾਣਗੇ, ਆਪਣੇ ਆਪ ਦੁਬਾਰਾ ਫਿਰ ਉੱਗੇ ਆਉਣਗੇ, ਤੁਹਾਨੂੰ ਟੱਚ ਕਰਨ ਦੀ ਜ਼ਰੂਰਤ ਨਹੀਂ। ਇਹ ਤੋਂ ਇਲਾਵਾ ਫਰੂਟਸ ਵਾਲੇ ਟ੍ਰੀ ਲਾਉਣੇ ਚਾਹੁੰਦੇ ਹੋ ਘਰਾਂ 'ਚ, ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 647-222-5601। ਮੇਰਾ ਇੱਕ ਦੋਸਤ ਕਹਿੰਦਾ ਗ੍ਰੀਨ ਵੈਲੀ ਗਾਰਡਨ ਸੈਂਟਰ ਤੇਰੀ ਸ਼ੇਅਰ ਆ, ਮੈਂ ਕਿਹਾ ਨਹੀਂ, ਕਹਿੰਦੇ ਇੰਨਾ ਪ੍ਰਮੋਟ ਕਰਦਾ, ਮੈਂ ਕਿਹਾ ਜੀ ਲੋੜ ਆ। HSP ਕੰਸਟਰਕਸ਼ਨ ਵਾਲਿਆਂ ਨੂੰ ਕਾਲ ਕਰਨਾ, ਜਗਜੀਤ ਸਿੰਘ ਕਹਿੰਦੇ ਨੇ ਘਰ ਵੱਡਾ ਕਰਨਾ, ਘਰ ਐਕਸਟੈਂਡ ਕਰਨਾ, ਘਰ ਦੇ ਵਿੱਚ ਕੋਈ ਵੀ ਲੀਗਲ ਥਰਡ ਯੂਨਿਟ ਬਣਾਉਣਾ, 416-671-0709 416-671-0709। ਆਪਣਾ ਬਿਜ਼ਨਸ ਇਸ ਪ੍ਰਾਈਮ ਟਾਈਮ 'ਚ ਪ੍ਰਮੋਟ ਕਰਨਾ ਮੈਨੂੰ 416-518-3200 416-518-3200 ਦੇ ਉੱਤੇ ਤੁਸੀਂ ਕਾਲ ਕਰਕੇ ਜ਼ਰੂਰ ਕੰਟੈਕਟ ਜਿਹੜਾ ਹੈਗਾ ਕਰੋਗੇ। ਥੈਂਕ ਯੂ ਸੋ ਮਚ।
1: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ।
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
3: ਅੱਲਾ ਨਾਲੋਂ ਵੀ ਘੱਟ।
2: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
3: ਇਹ ਤਾਂ ਹੋਰ ਵੀ ਘੱਟ ਹੈ,
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
4: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਇਹ ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
5: wholesaleclub, whole lot of value.
6: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 9054

ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 29 ਤਰੀਕ ਸਾਲ 2026 ਦਾ ਤੇ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਮੰਡੇ ਹੋ ਗਿਆ ਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਤੇ ਮਹੀਨਾ ਚੱਲ ਰਿਹਾ ਜੀ ਹਾੜ ਦਾ, ਤੇ ਹਾੜ ਮਹੀਨੇ ਦੀ ਅੱਜ ਕਿੰਨੀ ਤਰੀਕ ਹੋ ਗਈ ਹੈ ਜੀ? ਅੱਜ ਹੋ ਗਈ ਹੈ ਜੀ 15 ਤਰੀਕ, 15 ਹਾੜ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:08 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੇ ਫਿਰ ਤੁਸੀਂ ਵੀ ਗੱਲਬਾਤ ਕਰੋਗੇ। 647-874-1313 ਸਟੂਡੀਓ ਦਾ ਨੰਬਰ ਹੈ, 6478741313 ਤੇ ਤੁਸੀਂ ਗੱਲਬਾਤ ਸਟੂਡੀਓ ਦੇ ਵਿੱਚ ਕਰੋਗੇ। ਤੇ ਲਓ ਜੀ ਪਹਿਲਾਂ ਦੇਖੀਏ ਕਿ ਮੌਸਮ ਕਿਵੇਂ ਦਾ ਹੈ। ਮੌਸਮ ਬੜਾ ਔਸਮ ਬਣਿਆ ਹੋਇਆ ਤੇ ਅੱਜ 25 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਪਾਰਟਲੀ ਅੱਜ ਕਲਾਊਡੀ ਡੇ ਰਹਿਣਾ ਪਰ ਓਵਰਆਲ ਪੂਰਾ ਗਰਮ ਦਿਨ ਹੈ। ਹਾਈ ਟੈਂਪਰੇਚਰ ਜਾਣਾ 28 ਡਿਗਰੀ, ਲੋਅ ਜਾਣਾ 15 ਡਿਗਰੀ ਸੈਲਸੀਅਸ ਤੱਕ ਤੇ ਹਵਾ ਜਿਹੜੀ ਹੈ ਜੀ ਉਹ ਚੱਲ ਰਹੀ 14 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ ਤੇ ਸੁਣਦੇ ਰਹੋ ਗੁਣਤਾਸ ਰੇਡੀਓ। 9:04 ਤੇ ਅੱਜ ਸਨਸੈਟ ਹੋਣਾ ਤੇ ਨਾਲ ਦੀ ਨਾਲ ਰਾਤ ਦਾ ਟੈਂਪਰੇਚਰ ਵੀ ਦੱਸਦੀ ਹੈ ਤੁਹਾਨੂੰ 22-21। ਕੱਲ੍ਹ ਸਵੇਰੇ 5 ਵਜੇ ਦੇ ਕਰੀਬ 20 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ। ਸੋ ਕੱਲ੍ਹ ਨੂੰ ਵੀ ਵਧੀਆ ਮੌਸਮ ਹੈ ਜੀ। 5:41 ਤੇ ਸਵੇਰੇ ਸਨਰਾਈਜ਼ ਹੋਣਾ ਤੇ ਫਿਰ 6 ਵਜੇ ਮੀਂਹ ਪਊਗਾ, ਥੋੜ੍ਹਾ ਜਿਹਾ ਪਊਗਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਛਰਾਟੇ ਜੇ ਮਾੜੇ ਮੋਟੇ 10%। ਤੇ 8:00 ਤੱਕ ਜਿਹੜਾ ਮੀਂਹ ਹੈ ਉਹ ਸ਼ੋਅ ਹੋ ਰਿਹਾ, ਉਸ ਤੋਂ ਬਾਅਦ ਬੱਦਲਵਾਈ ਫਿਰ ਧੁੱਪ ਜਿਹੜੀ ਨਿਕਲ ਆਉਣੀ। ਸੋ ਵਧੀਆ ਮੌਸਮ ਹੈ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਅੱਜ। ਇੱਕ ਤਾਂ ਵੀਕਐਂਡ ਤੋਂ ਬਾਅਦ ਮੰਡੇ ਮੋਰਨਿੰਗ ਦੇ ਵਿੱਚ ਆਪਣੀ ਗੱਲਬਾਤ ਹੋ ਰਹੀ ਤੇ ਅੱਜ ਬੜਾ ਵਿਸ਼ੇਸ਼ ਦਿਨ ਹੈ। ਅੱਜ ਬਹੁਤ ਜ਼ਿਆਦਾ ਜਿਹੜਾ ਵਿਸ਼ੇਸ਼ ਦਿਨ ਹੈ ਤੇ ਕਾਹਤੋਂ ਵਿਸ਼ੇਸ਼ ਦਿਨ ਹੈ ਇਹ ਜੇ ਤੁਸੀਂ ਜਾਣਦੇ ਹੋ ਤਾਂ ਜ਼ਰੂਰ ਦੱਸੋ ਆ ਕੇ ਅੱਜ, ਤੇ ਫਿਰ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ। ਤੇ ਤੁਹਾਡੇ ਕੋਲ ਵੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਕਰੋ ਸਾਂਝੀ। ਤੇ ਸਟੂਡੀਓ ਦਾ ਨੰਬਰ ਹੈਗਾ ਜੀ 647-874-1313, 6478741313 ਤੇ ਤੁਹਾਡੀ ਸਾਡੀ ਗੱਲਬਾਤ ਹੋਊਗੀ। ਤੇ ਅੱਜ ਬਹੁਤ ਹੀ ਸਪੈਸ਼ਲ ਦਿਨ ਹੈ। ਇੱਕ ਤਾਂ ਜਿਹੜਾ ਸਭ ਤੋਂ ਪਹਿਲਾਂ ਆਪਾਂ ਕਹਾਂਗੇ ਕਿ ਅੱਜ ਪੂਰਨਮਾਸ਼ੀ ਹੈ ਜੀ, ਅੱਜ ਪੂਰਨਮਾਸ਼ੀ ਦਾ ਸ਼ੁਭ ਦਿਹਾੜਾ ਤੇ ਅੱਜ ਚੰਦ ਪੂਰਨ ਪੂਰਾ ਜਿਵੇਂ ਕਹਿੰਦੇ ਆ ਮਹੀਨਾ ਪੂਰਾ ਹੋ ਜਾਂਦਾ, ਫਿਰ ਮਾਸ ਮੀਨਸ ਮਹੀਨਾ ਤੇ ਫਿਰ ਪੂਰਨ ਪੂਰਾ ਹੋ ਗਿਆ ਤੇ ਫਿਰ ਜਿਹੜਾ ਚੰਦ ਹੈ ਪੂਰੇ ਜੋਬਨ ਤੇ ਹੁੰਦਾ, ਯਾਨੀ ਕਿ ਪੂਰਾ ਚੰਦ ਜਿਹੜਾ ਉਹ ਨਿਕਲਦਾ। ਸੋ ਫਿਰ ਇੱਧਰ ਆਪਣੇ ਨੌਰਥ ਅਮੈਰੀਕਾ ਦੇ ਵਿੱਚ ਤਾਂ ਜਦੋਂ ਪੂਰਨਮਾਸ਼ੀ ਹੁੰਦੀ ਹੈ ਜਾਂ ਜਦੋਂ ਵੀ ਜਿਹੜੀਆਂ ਚਾਨਣੀਆਂ ਰਾਤਾਂ ਆਪਾਂ ਕਹਿੰਦੇ ਹਾਂ, ਜਦੋਂ ਚੰਦ ਦਾ ਆਕਾਰ ਹੈ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ, ਸੋ ਬਹੁਤ ਹੀ ਉਮਦਾ ਬਹੁਤ ਹੀ ਪਿਆਰਾ ਲੱਗਦਾ ਰਾਤ ਦਾ ਦ੍ਰਿਸ਼। ਜਿਹਨਾਂ ਨੂੰ ਸ਼ੌਂਕ ਹੈ ਨਾ ਵੀ ਜਿਵੇਂ ਤਾਰੇ ਚੰਨ ਜਾਂ ਐਸਟ੍ਰੋਨੋਮੀ ਦਾ ਜਿਹਨਾਂ ਨੂੰ ਬੜਾ ਵਧੀਆ ਲੱਗਦਾ ਜੀ, ਖਗੋਲ ਵਿਗਿਆਨ ਜਿਹਨੂੰ ਕਹਿੰਦੇ ਆ, ਸੋ ਉਹਨਾਂ ਨੂੰ ਜਿਹਨਾਂ ਨੂੰ ਧਿਆਨ ਰਹਿੰਦਾ ਇਹਨਾਂ ਗੱਲਾਂ ਦਾ, ਸੋ ਉਹਨਾਂ ਨੂੰ ਬੜਾ ਵਧੀਆ ਲੱਗਦਾ। ਸੋ ਆਈ ਹੋਪ ਹੈ ਤੁਸੀਂ ਵੀ ਦੇਖਿਆ ਹੋਣਾ ਰਾਤ ਚੰਦ ਪੂਰਾ ਦਿਖ ਰਿਹਾ ਸੀ ਔਰ ਪੂਰਾ ਚਮਕ ਰਿਹਾ ਸੀ, ਕਿਉਂਕਿ ਨੌਰਥ ਅਮੈਰੀਕਾ ਦੇ ਵਿੱਚ ਜਿਹੜਾ ਚੰਦ ਹੈ ਨਾ ਉਹ ਬੜੀ ਨੇੜੇ ਹੈ ਆਪਣੇ। ਜਦੋਂ ਆਪਾਂ ਇੰਡੀਆ 'ਚ ਹੁੰਦੇ ਹਾਂ ਸਾਨੂੰ ਦੂਰੋਂ ਦਿਖਦਾ ਜ਼ਿਆਦਾ, ਇੱਥੇ ਚੰਦ ਵੱਡਾ ਵੱਡਾ ਦਿਖਦਾ ਅਤੇ ਬੜੇ ਸਪੈਸ਼ਲ ਜਦੋਂ ਪੂਰਨਮਾਸ਼ੀ ਵਾਲੇ ਦਿਨ ਹੁੰਦਾ ਉੱਦਣ ਤਾਂ ਫਿਰ ਜ਼ਿਆਦਾ ਹੀ ਵੱਡਾ ਜਿਹੜਾ ਦਿਖਾਈ ਦਿੰਦਾ, ਜ਼ਿਆਦਾ ਚਾਨਣੀ ਰਾਤ ਹੁੰਦੀ ਹੈ। ਸੋ ਜਿਵੇਂ ਆਪਾਂ ਕਹਿੰਦੇ ਨਾ ਚੰਨ ਦੀ ਚਾਨਣੀ ਪੂਰਾ ਜਿਹੜਾ ਰਾਤ ਨੂੰ ਆਪਣਾ ਬਿਖੇਰਦੀ ਹੈ, ਜਿਹੜੀਆਂ ਚਾਨਣ ਦੀਆਂ ਰਿਸ਼ਮਾਂ ਹੁੰਦੀਆਂ, ਸੋ ਬੜਾ ਹੀ ਵਧੀਆ ਰਾਤ ਦਾ ਦ੍ਰਿਸ਼ ਹੁੰਦਾ। ਸੋ ਰਾਤ ਵੀ ਬਹੁਤ ਵੱਡਾ ਚੰਦ ਦਿਖ ਰਿਹਾ ਸੀ, ਕਿਉਂਕਿ ਨਾ ਆਪਣੇ ਇੰਡੀਆ ਅਤੇ ਇੱਥੇ ਫਰਕ ਹੈ ਨਾ ਟਾਈਮ ਦਾ, 13-14 ਘੰਟੇ ਦਾ ਜਿਹੜਾ ਫਰਕ ਹੈ ਉਹਦੇ ਕਰਕੇ ਜਦੋਂ ਜਿਵੇਂ ਅੱਜ ਪੂਰਨਮਾਸ਼ੀ ਆਪਾਂ ਕਹਿੰਦੇ ਹਾਂ ਪਰ ਜਿਹੜੀ ਉਹ ਰਾਤ ਤੋਂ ਅੱਧੀ ਰਾਤ ਤੋਂ ਸ਼ੁਰੂ ਹੋ ਚੁੱਕੀ ਹੈ। ਸੋ ਜੇ ਤੁਸੀਂ ਮੋਰਨਿੰਗ ਦੇ ਵਿੱਚ ਜਾਂ ਕੱਲ੍ਹ ਈਵਨਿੰਗ ਤੋਂ ਜਦੋਂ ਚੰਦ ਚੜ੍ਹਿਆ ਉਹ ਨਜ਼ਾਰਾ ਲਿਆ ਹੋਊਗਾ ਤਾਂ ਬੜਾ ਖੂਬ ਨਜ਼ਾਰਾ ਸੀਗਾ। ਸੋ ਅੱਜ ਵੀ ਤੁਸੀਂ ਟਰਾਈ ਕਰਿਓ ਜੀ ਦੇਖਣ ਦਾ, ਅਤੇ ਅੱਜ ਵੀ ਤੁਹਾਨੂੰ ਚੰਨ ਬੜਾ ਨਿਵੇਕਲਾ ਜਿਹਾ ਦਿਖੂਗਾ, ਬੜੀ ਚਾਨਣੀ ਬਿਖੇਰਦਾ ਹੋਇਆ ਦਿਖੂਗਾ, ਕਿਉਂਕਿ ਅੱਜ ਹੈਗੀ ਪੂਰਨਮਾਸ਼ੀ। ਅਤੇ ਅੱਜ ਪੂਰਨਮਾਸ਼ੀ ਹੈ ਅਤੇ ਨਾਲ ਦੀ ਨਾਲ ਅੱਜ ਫਿਰ ਭਗਤ ਕਬੀਰ, ਸੰਤ ਕਬੀਰ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਦੀ ਜਯੰਤੀ ਹੈ, ਉਹਨਾਂ ਦਾ ਅੱਜ ਜਨਮ ਹੋਇਆ ਸੀਗਾ।
ਸੋ ਦੇਖ ਲਓ ਉਹਨਾਂ ਦਾ ਪੂਰਨਮਾਸ਼ੀ ਵਾਲੇ ਦਿਨ ਜਨਮ ਦਿਨ ਮਨਾਇਆ ਜਾਂਦਾ ਅਤੇ ਉਹਨਾਂ ਨੇ ਵਾਕਈ ਜਿਹੜਾ ਹੈ ਦੁਨੀਆ ਦੇ ਵਿੱਚ ਆਪਣਾ ਚਾਨਣ ਕੀਤਾ, ਆਪਣੇ ਨਾਮ ਦਾ, ਆਪਣੇ ਗਿਆਨ ਦਾ ਚਾਨਣ ਕੀਤਾ ਹੈ। ਸੋ ਅੱਜ ਸੰਤ ਕਬੀਰ ਜੀ ਨੂੰ ਆਪਾਂ ਯਾਦ ਕਰਦੇ ਹਾਂ। ਸੋ ਉਹਨਾਂ ਦੀ ਜਿਹੜੀ ਬਾਣੀ ਹੈ ਨਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਕਲਿਤ ਹੈ। ਸੋ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੋ ਜਿਹੜੀਆਂ ਜਿਹੜੇ ਸੰਤਾਂ ਭਗਤਾਂ ਗੁਰੂਆਂ ਦੀ ਬਾਣੀ ਐਨ ਸੀਗੀ ਉਮਦਾ ਰੱਬ ਦੇ ਨਜ਼ਦੀਕ ਲੈ ਕੇ ਜਾਂਦੀ ਸੀ, ਯਾਨੀ ਕਿ ਕੋਈ ਭੇਦਭਾਵ ਨਹੀਂ ਸੀ ਕੀਤਾ ਜਾਂਦਾ, ਉਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਹੈ ਜੀ। ਸੋ ਸੰਤ ਕਬੀਰ ਜੀ ਦੀ ਅੱਜ ਆਪਾਂ ਗੱਲਬਾਤ ਕਰਾਂਗੇ ਔਰ ਉਹਨਾਂ ਦੀ ਬਾਣੀ ਜਿਹੜੀ ਹੈ ਉਹਦੇ ਨਾਲ ਆਪਾਂ ਜੁੜਾਂਗੇ। ਸੋ ਪਹਿਲਾਂ ਆਪਾਂ ਸ਼ਬਦ ਸੁਣ ਲਈਏ ਥੋੜ੍ਹਾ ਜਿਹਾ, ਕਿਉਂਕਿ ਅੱਜ ਵੈਸੇ ਵੀ ਮੰਡੇ ਹੈ, ਅਤੇ ਨਾਲ ਫਿਰ ਭਗਤ ਕਬੀਰ ਜੀ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਸੋ ਉਹਨਾਂ ਦੀ ਬਾਣੀ ਜਿਹੜੀ ਹੈ ਤੁਹਾਡੇ ਤੱਕ ਥੋੜ੍ਹੀ ਜਿਹੀ ਪਹੁੰਚਾਉਂਦੇ ਹਾਂ ਸ਼ਬਦ ਦੇ ਰੂਪ ਦੇ ਵਿੱਚ, ਫਿਰ ਉਹਨਾਂ ਦੀ ਗੱਲਬਾਤ ਥੋੜ੍ਹੀ ਜਿਹੀ ਕਰਾਂਗੇ। ਬਾਕੀ ਤੁਸੀਂ ਵੀ ਕੁਛ ਐਡ ਕਰਨਾ ਚਾਹੋਗੇ ਬਿਲਕੁਲ ਕਰ ਸਕਦੇ ਹੋ, ਅਤੇ ਜਦੋਂ ਵੀ ਤੁਸੀਂ ਕਾਲ ਕਰਨੀ ਹੈ 647-874-1313 'ਤੇ ਤੁਸੀਂ ਗੱਲਬਾਤ ਸਟੂਡੀਓ ਦੇ ਵਿੱਚ ਕਰ ਸਕਦੇ ਹੋ, ਅਤੇ ਜ਼ਰੂਰ ਤੁਸੀਂ ਆਪਣੀ ਸ਼ਮੂਲੀਅਤ ਪਾਉਣੀ ਹੈ। ਇੱਕ ਥੋੜ੍ਹਾ ਜਿਹਾ ਮੈਨੂੰ ਪਤਾ ਲੱਗ ਜਾਂਦਾ ਕਿ ਮੇਰੀ ਆਵਾਜ਼ ਠੀਕ ਜਾ ਰਹੀ ਹੈ, ਕਿਉਂਕਿ ਨਾ ਮੇਰੇ ਸਿਸਟਮ ਦੇ ਵਿੱਚ ਥੋੜ੍ਹਾ ਜਿਹਾ ਅੱਜ ਸਵੇਰੇ ਪ੍ਰੋਬਲਮ ਸੀਗੀ ਕਿ ਸੈਂਡਿੰਗ ਹੋ ਰਿਹਾ, ਮੈਨੂੰ ਰਿਸੀਵਿੰਗ ਨਹੀਂ ਹੋ ਰਿਹਾ ਹੈ ਨਾ, ਸੋ ਜਿਹੜਾ ਮੇਰਾ ਇੱਥੇ ਸਿਸਟਮ ਹੁੰਦਾ, ਪਰ ਫਿਰ ਚਲੋ ਆਵਾਜ਼ ਉਂਝ ਠੀਕ ਬਾਹਰ ਜਾ ਰਹੀ ਹੈ, ਮੈਂ ਨੋਟ ਕਰ ਲਿਆ, ਪਰ ਤੁਸੀਂ ਦੱਸ ਸਕਦੇ ਹੋ ਜੇ ਕੋਈ ਪ੍ਰੋਬਲਮ ਹੈਗੀ। ਅਤੇ ਲਓ ਜੀ ਪਹਿਲਾਂ ਸੁਣਦੇ ਹਾਂ ਸ਼ਬਦ, ਉਸ ਤੋਂ ਬਾਅਦ ਤੁਹਾਡੇ ਨਾਲ ਕਰਦੇ ਹਾਂ ਜੀ ਗੱਲਬਾਤ।

0: ਅੱਲਾ ਪਾਕਨ ਪਾਕ ਹੈ ਅੱਲਾ। ਸੋ ਇਹ ਸ਼ਬਦ ਜਿਹੜਾ ਹੈ ਜੀ ਭਗਤ ਕਬੀਰ ਜੀ ਦਾ, ਔਰ ਇਹ ਭਗਤ ਕਬੀਰ ਜੀ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ, ਤੇ ਇਹ ਹੈਗਾ ਜੀ ਅੰਗ 727 ਤੇ। ਸੋ ਬਿਲਕੁਲ ਜੀ, ਸੰਤ ਕਬੀਰ ਜੀ 15ਵੀਂ ਸਦੀ ਦੇ ਜਿਹੜੇ ਭਗਤੀ ਲਹਿਰ ਦੇ ਬਹੁਤ ਮਸ਼ਹੂਰ ਕਵੀ ਕਹਿ ਸਕਦੇ ਹਾਂ, ਸੰਤ ਕਹਿ ਸਕਦੇ ਹਾਂ, ਭਗਤ ਕਹਿ ਸਕਦੇ ਹਾਂ। ਸੋ ਉਹਨਾਂ ਨੇ ਭਗਤੀ ਲਹਿਰ ਨੂੰ ਬਹੁਤ ਪ੍ਰਭਾਵਿਤ ਕੀਤਾ। ਵਾਰਾਣਸੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੋਇਆ ਜੀ, ਤੇ ਕਬੀਰ ਅਨੁਸਾਰ ਸੱਚ ਉਸ ਵਿਅਕਤੀ ਨਾਲ ਜੋ ਧਰਮ ਦੇ ਮਾਰਗ 'ਤੇ ਚੱਲਦਾ। ਸੋ ਯਾਨੀ ਕਿ ਸੱਚ ਉਹਦੇ ਨਾਲ ਹੈ ਜਿਹੜਾ ਧਰਮ ਦੇ ਮਾਰਗ 'ਤੇ ਚੱਲਦਾ। ਧਰਮ ਮੀਨਸ ਸਹੀ ਕੀ ਹੈ, ਗਲਤ ਕੀ ਹੈ, ਉਹਦੇ ਅਨੁਸਾਰ ਜਿਹੜਾ ਕੰਮ ਕਰਦਾ ਤੇ ਉਹ ਬਸ ਸੱਚ ਹੈ, ਹਨਾ। ਕਿਤੇ ਕਿਤੇ ਇਹ ਹੁੰਦਾ ਅਸੀਂ ਆਪਣੀ ਸੁਖਿਆਈ ਦੇ ਲਈ ਜਿੱਥੇ ਜਿਵੇਂ ਦੇਖਿਆ ਉਵੇਂ ਆਪਾਂ ਉੱਦਾਂ ਵਿਚਰ ਲੈਂਦੇ ਹਾਂ, ਹਨਾ। ਸੋ ਉਹ ਨਹੀਂ ਠੀਕ। ਸੋ ਕਹਿੰਦੇ ਸੱਚ ਨੂੰ ਜਾਣਨ ਦੇ ਲਈ ਮੈਂ ਜਾਂ ਹਉਮੈ ਨੂੰ ਛੱਡਣਾ ਪੈਂਦਾ, ਤੇ ਕਬੀਰ ਜੀ ਦੇ ਦੋਹੇ ਬਹੁਤ ਮਸ਼ਹੂਰ ਹੈ। ਆਪਾਂ ਜਦੋਂ ਸਕੂਲਸ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਹਨਾ, ਤੇ ਕਬੀਰ ਜੀ ਦੇ ਦੋਹੇ ਆਪਾਂ ਪੜ੍ਹਦੇ ਹੁੰਦੇ ਸੀਗੇ ਤੇ ਯਾਦ ਕਰਦੇ ਹੁੰਦੇ ਸੀ, ਨਾਲ ਦੀ ਨਾਲ ਉਹਨਾਂ ਦੀ ਵਿਆਖਿਆ ਵੀ ਆਉਂਦੀ ਹੁੰਦੀ ਸੀ ਆਪਾਂ ਨੂੰ ਹਿੰਦੀ ਪੰਜਾਬੀ ਦੇ ਵਿੱਚ। ਤੇ ਇਹਨਾਂ ਦੇ ਜਿਹੜੇ ਦੋਹੇ ਹੈਗੇ ਨਾ, ਉਹ ਹਿੰਦੀ, ਅਵਧੀ, ਬ੍ਰਿਜ ਤੇ ਭੋਜਪੁਰੀ ਭਾਸ਼ਾ ਦੇ ਵਿੱਚ ਸਾਰੀਆਂ ਯਾਨੀ ਕਿ ਇਹ ਭਾਸ਼ਾਵਾਂ ਯੂਜ਼ ਕੀਤੀਆਂ ਹੋਈਆਂ। ਔਰ ਕਬੀਰ ਜੀ ਨੇ ਜਿਹੜਾ ਕਾਸਟ ਸਿਸਟਮ ਨੂੰ ਜਿਹੜਾ ਹੈਗਾ ਉਹ ਸਹੀ ਨਹੀਂ ਮੰਨਿਆ ਕਿ ਲੋਕ ਜਾਤ ਪਾਤ ਦੇ ਆਧਾਰ ਤੇ ਡਿਸਕ੍ਰਿਮੀਨੇਸ਼ਨ ਕਰਦੇ ਆ, ਆਪਸ ਦੇ ਵਿੱਚ ਵੈਰ ਵਿਰੋਧ ਕਰਦੇ ਆ, ਜਾਂ ਕਈ ਜਾਤਾਂ ਨੂੰ ਕਹਿੰਦੇ ਆ ਬੜੀਆਂ ਵਧੀਆ ਉੱਚੀਆਂ ਜਾਤਾਂ ਤੇ ਕਈਆਂ ਨੂੰ ਨੀਵੀਆਂ ਕਹਿ ਕੇ ਫਿਰ ਦੁਰਕਾਰਿਆ ਜਾਂਦਾ ਸੀ। ਸੋ ਉਹ ਇਸ ਚੀਜ਼ ਨੂੰ ਸਹੀ ਨਹੀਂ ਸੀ ਮੰਨਦੇ। ਸੋ ਕਹਿੰਦੇ ਆ ਵੀ ਜਿਹੜੀਆਂ ਐਵੇਂ ਰਸਮਾਂ ਤੁਸੀਂ ਕਰੀ ਜਾਣੀਆਂ, ਐਵੇਂ ਧਾਰਮਿਕ ਪਖੰਡ ਕਰੀ ਜਾਣੇ, ਇਹਦਾ ਉਹ ਬਹੁਤ ਵਿਰੋਧ ਉਸ ਸਮੇਂ ਕਰਦੇ ਹੁੰਦੇ ਸੀ। ਸੋ ਜਿਹੜੀਆਂ ਕਬੀਰ ਜੀ ਦੀਆਂ ਲਿਖਤਾਂ ਹੈਗੀਆਂ ਜੀ ਵਰਲਡ ਵਾਈਡ ਬਹੁਤ ਮਸ਼ਹੂਰ ਹੈ ਤੇ ਸਾਰੇ ਪੜ੍ਹਦੇ ਆ ਜੀ ਉਹਨਾਂ ਨੂੰ। ਔਰ ਇੱਕ ਬਹੁਤ ਵੱਡਾ ਹਿੱਸਾ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਜਿਹੜਾ ਸਾਡਾ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਸ਼ਾਮਿਲ ਕੀਤਾ ਜੀ। ਔਰ ਕਬੀਰ ਜੀ ਦੀਆਂ ਰਚਨਾਵਾਂ ਕਹਿੰਦੇ ਆ ਬੜੀਆਂ ਮੇਜਰ ਗ੍ਰੰਥ ਵੀ ਉਹਨਾਂ ਦੇ ਹੈਗੇ ਆਪਣੇ, ਜਿਹਦੇ ਵਿੱਚ ਉਹਨਾਂ ਦੇ ਨਾਮ ਹੈਗੇ ਜੀ ਬੀਜਕ, ਅਨੁਰਾਗ ਸਾਗਰ ਤੇ ਕਬੀਰ ਗ੍ਰੰਥਾਵਲੀ, ਜਿਹਦੇ ਵਿੱਚ ਉਹਨਾਂ ਦੇ ਜਿਹੜੇ ਦੋਹੇ ਆ ਜਾਂ ਉਹਨਾਂ ਨੇ ਜਿਹੜੀ ਬਾਣੀ ਲਿਖੀ ਆ ਉਹ ਉਹਦੇ ਵਿੱਚ ਸ਼ਾਮਿਲ ਆ। ਸੋ ਬਹੁਤ ਸਾਰੇ ਦੋਹੇ ਹੈਗੇ ਜੀ ਕਬੀਰ ਜੀ ਦੇ। ਜੇ ਤੁਹਾਨੂੰ ਕੋਈ ਦੋਹਾ ਉਹਨਾਂ ਦਾ ਆਉਂਦਾ, ਬਿਲਕੁਲ ਆਪਾਂ ਕੋਲ ਟਾਈਮ ਨਾ ਬੜਾ ਲਿਮਿਟਿਡ ਹੈ, ਸੋ ਜੇ ਤੁਹਾਡੇ ਕੋਲ ਕੋਈ ਵੀ ਦੋਹਾ ਤੁਹਾਨੂੰ ਆਉਂਦਾ ਜਾਂ ਤੁਸੀਂ ਕੁਛ ਵੀ ਐਡ ਕਰਨਾ ਚਾਹੁੰਦੇ ਹੋ, ਤੁਸੀਂ ਜ਼ਰੂਰ ਕਾਲ ਕਰਕੇ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ। ਤੇ ਆਂਟੀ ਜੀ ਆਏ ਆ, ਇਹਨਾਂ ਕੋਲ ਤਾਂ ਪੂਰੀ ਸਮੱਗਰੀ ਹੁੰਦੀ ਹੈ ਜੀ ਦੱਸਣ ਵਾਸਤੇ। ਹਾਂਜੀ ਆਂਟੀ ਜੀ, ਕੀ ਹਾਲ ਚਾਲ ਜੀ?
1: ਹਾਂਜੀ ਬੇਟੇ, ਸਤਿ ਸ੍ਰੀ ਅਕਾਲ, ਵਧੀਆ ਬੇਟੇ
0: ਜੀ ਜੀ।
1: ਤੇ ਭਗਤ ਕਬੀਰ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਤੇ ਰਾਸ਼ਟਰ ਦਫ਼ਤਰ ਸਾਹਿਬ ਵੀ ਚੱਲ ਰਹੇ ਅਖੰਡਪੁਰ ਸਾਹਿਬ।
0: ਅੱਛਾ ਜੀ,
1: ਹਾਂਜੀ, ਤੇ ਅਸੀਂ ਜਾਵਾਂਗੇ, ਆਪਾਂ ਜਾਈਦਾ ਤੇ ਵੈਸੇ ਤਕਰੀਬਨ ਹੈਗਾ, ਤੇ ਫਿਰ ਹੁਣ ਤਾਂ ਆਪਾਂ ਸਾਰਾ ਫਿਰ ਪ੍ਰੋਗਰਾਮ ਸੁਣਾਂਗੇ ਨਾ ਜਾ ਕੇ। ਤੇ ਬਾਕੀ ਇੱਕ ਵਧਾਈ ਮੈਂ ਹੋਰ ਦਿੰਦੀ ਹਾਂ, ਜਿਹੜੀ ਆਪਣਾ ਕੈਨੇਡਾ ਫੀਫਾ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਗੱਲ।
0: ਬਿਲਕੁਲ,
1: ਹਾਂਜੀ, ਮੈਂ ਕਿਹਾ ਵੀ ਬਹੁਤ ਖੁਸ਼ੀ ਦੀ ਗੱਲ ਹੈ, ਸ਼ੁਕਰ ਹੈ। ਤੇ ਜਿਹੜੇ ਮੁਲਕ ਚ ਆਪਾਂ ਰਹਿੰਦੇ ਹਾਂ ਫਿਰ ਆਪਾਂ ਨੂੰ ਹੁੰਦੀ ਹੈ ਨਾ, ਖੁਸ਼ੀ ਹੋ ਜਾਂਦੀ ਹੈ।
0: ਬਿਲਕੁਲ ਬਿਲਕੁਲ, ਇਹ ਤਾਂ ਉਹ ਤਾਂ ਬਹੁਤ ਵੱਡੀ ਗੱਲ, ਤਾਂ ਖੁਸ਼ੀ ਸਾਰੇ ਬੜੇ ਸੀਗੇ।
1: ਹਾਂਜੀ, ਤੇ ਮੈਂ ਤਾਂ ਫਿਰ ਸਾਰੇ ਦੇ ਦਿਆਂ, ਫਿਰ 90 ਮਿੰਟ ਤੱਕ ਤਾਂ ਵੈਸੇ ਕੁਛ ਨਹੀਂ ਸੀ। ਤੇ ਫਿਰ
0: ਲਾਸਟ ਮੂਮੈਂਟ ਤੇ ਹੀ ਹੋਇਆ, 92
1: ਮੂਮੈਂਟ ਤੇ ਐਕਸਟਰਾ ਟਾਈਮ ਚ। ਤੇ ਬਾਕੀ ਜਿਹੜਾ ਸ਼ਬਦ ਭਾਈ ਮਹਿਤਾਬ ਸਿੰਘ ਜੀ ਦਾ ਸੁਣਾਇਆ ਤੁਸੀਂ, ਗਾਇਨ ਕੀਤਾ ਹੈ, ਬਹੁਤ ਸੋਹਣਾ ਲੱਗਾ।
0: ਜੀ ਜੀ ਜੀ, ਥੈਂਕ ਯੂ ਜੀ, ਜੀ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੇ ਤੁਸੀਂ ਵੀ ਕੋਈ ਗੱਲਬਾਤ ਕਰਨੀ, ਬਿਲਕੁਲ ਜੀ, ਬੜੀ ਵਧੀਆ ਗੱਲਬਾਤ ਕੀਤੀ, ਤੁਸੀਂ ਵੀ ਕਰਨਾ ਚਾਹੁੰਦੇ ਹੋ ਕੋਈ ਗੱਲਬਾਤ ਜਾਂ ਕੋਈ ਦੋਹਾ ਜਿਹੜੇ ਆਪਾਂ ਸਕੂਲ ਦੇ ਵਿੱਚ ਦੁਹਰਾਉਂਦੇ ਹੁੰਦੇ ਸੀ, ਯਾਦ ਕਰਦੇ ਹੁੰਦੇ ਸੀ, ਕੁਝ ਹੈ ਯਾਦ? ਇੱਕ ਤਾਂ ਮੈਂ ਕੱਲ ਪਰਸੋਂ ਹੀ ਬੋਲਿਆ ਸੀ, ਹੈ ਨਾ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਰ ਪਲ ਮੇ ਪਰਲੇ ਹੋਏਗੀ, ਬਹੁਰ ਕਰੇਗਾ ਕਬ। ਸੋ ਇਹ ਵੀ ਕਹਿੰਦੇ ਕਬੀਰ ਜੀ ਦਾ ਦੋਹਾ। ਤੇ ਇੱਕ ਮੈਨੂੰ ਹੋਰ ਯਾਦ ਹੈ, ਇੱਕ ਨਾ ਫਿਲਮ ਵੀ ਸੀਗੀ, ਉਹਦੇ ਵਿੱਚ ਵੀ ਕਬੀਰ ਦੇ ਦੋਹੇ ਜਿਹੜੇ ਆ ਮੈਨੂੰ ਥੋੜ੍ਹਾ ਯਾਦ ਹੈ, ਮੈਨੂੰ ਲੱਗਦਾ ਕਿਉਂਕਿ ਜਰੋਖੋਂ ਸੇ, ਇਹ ਬੜੀ ਮਸ਼ਹੂਰ ਹੋਈ ਸੀਗੀ ਮੂਵੀ। ਔਰ ਉਹ ਜਿਹੜਾ ਭਜਨ ਕਹਿ ਸਕਦੇ ਹਾਂ ਆਪਾਂ, ਹੈ ਨਾ, ਇੱਕ ਮੁਕਾਬਲਾ ਜਿਹਾ ਹੁੰਦਾ ਕਲਾਸ ਦੇ ਵਿੱਚ, ਕਾਲਜ ਦੇ ਵਿੱਚ। ਸੋ ਉਹਦੇ ਵਿੱਚ ਮੁੰਡਾ ਕੁੜੀ ਹੈ ਨਾ, ਵੀ ਇੱਕ ਨੇ ਜਿਹੜਾ ਦੋਹਾ ਗਾਉਣਾ, ਫਿਰ ਉਹਨੇ ਦੂਜੇ ਨੇ ਜਵਾਬ ਦੇਣਾ, ਇਸ ਤਰ੍ਹਾਂ ਸੀਗਾ ਬੜਾ ਵਧੀਆ। ਸੋ ਇੱਦਾਂ ਵੀ ਬੜੇ ਬਣੇ ਹੋਏ ਆ। ਬਾਕੀ ਭਜਨ ਵੀ ਬੜੇ ਕਬੀਰ ਜੀ ਦੇ ਹੈ ਨਾ, ਉਹਨਾਂ ਦੋਹਿਆਂ ਤੇ ਆਧਾਰਿਤ ਹੈਗੇ ਆ। ਸੋ ਇੱਕ ਹੈਗਾ ਐਸੀ ਬਾਣੀ ਬੋਲੀਏ ਮਨ ਕਾ ਆਪਾ ਖੋਏ, ਇਹੀ ਇਹ ਤੋਂ ਹੀ ਸ਼ੁਰੂ ਹੁੰਦਾ ਮੇਰਾ ਖਿਆਲ ਉਹ ਜਿਹੜਾ ਸੌਂਗ ਵੀ ਆ। ਐਸੀ ਬਾਣੀ ਬੋਲੀਏ ਮਨ ਕਾ ਆਪਾ ਖੋਏ, ਔਰਨ ਕੋ ਸੀਤਲ ਕਰੇ ਆਪ ਹੂੰ ਸੀਤਲ ਹੋਏ। ਸੋ ਬੜੇ ਉਹਨਾਂ ਦੇ ਕਬੀਰ ਜੀ ਦੇ ਜਿਹੜੇ ਦੋਹੇ ਆ ਨਾ, ਬੜੇ ਜਿਵੇਂ ਨੇੜੇ ਆ ਲਾਈਫ ਦੇ, ਜੇ ਆਪਾਂ ਉਹਨਾਂ ਨੂੰ ਸੁਣੀਏ ਤੇ ਸਮਝੀਏ। ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਭਾਜੀ ਕੀ ਹਾਲ ਚਾਲ?
2: ਬਹੁਤ ਵਧੀਆ ਭੈਣ ਜੀ। ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ ਜੀ।
0: ਜੀ, ਉਹਨਾਂ ਦੀ ਵੀ ਹੈਗੀ ਆ, ਉਹ ਵੀ ਗੱਲ ਕਰਾਂਗੇ। ਪਹਿਲਾਂ ਤੁਸੀਂ ਇਹਨਾਂ ਬਾਰੇ ਕੋਈ ਜਾਣਕਾਰੀ ਦਿਓ।
2: ਇੱਕ ਅਮਰਜੀਤ ਰਾਏ ਦਾ ਗਾਇਆ ਹੋਇਆ ਜੀ, ਕੱਲਾ ਸ਼ੇਰ ਨੀ ਸਾਡੇ ਚਿਖਾ ਦੇ ਵਿੱਚ, ਸੜ ਗਈ ਕਿਸਮਤ ਨਾਲ ਪੰਜਾਬੀਆਂ ਦੀ, ਸਨਾਫਾ ਦੇ ਦੋ ਲਾਈਨਾਂ ਉਹਨਾਂ ਦੀਆਂ ਜੀ।
0: ਠੀਕ ਹੈ, ਜਰੂਰ ਸੁਣਾਵਾਂਗੇ ਸਰ।
2: ਕੱਲਾ ਸ਼ੇਰ ਨੀ ਸਾਡੇ। ਹਾਂਜੀ
0: ਹਾਂਜੀ ਹਾਂਜੀ ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਉਹ ਵੀ ਗੱਲਬਾਤ ਕਰਾਂਗੇ। ਪਹਿਲਾਂ ਜਿਹੜਾ ਹੈਗਾ ਇਸ ਵਿਸ਼ੇ ਤੇ ਆਪਾਂ ਜਿਹੜੀ ਆਪਣੀ ਕੰਪਲੀਟ ਕਰ ਲਈਏ ਗੱਲ। ਸੋ ਇੱਕ ਹੋਰ ਵੀ ਹੈ ਜੀ ਇਹਨਾਂ ਦਾ, ਦੋਹਾ ਬੁਰਾ ਜੋ ਦੇਖਣ ਮੈਂ ਚਲਾ, ਹੈ ਨਾ, ਇੱਦਾਂ ਵੀ ਹੈਗਾ ਕੁਛ। ਉਹ ਵੀ ਜੇ ਤੁਹਾਨੂੰ ਆਉਂਦਾ ਜ਼ਰੂਰ ਸੁਣਾਇਓ, ਅਤੇ ਬਾਕੀ ਹੋਰ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਉਹਨਾਂ ਦੇ ਸੰਬੰਧ ਦੇ ਵਿੱਚ, ਬਿਲਕੁਲ ਕਰ ਸਕਦੇ ਹੋ। ਅਤੇ ਬਿਲਕੁਲ ਜੀ, ਅੱਜ ਕਬੀਰ ਜੀ ਦੀ ਜਯੰਤੀ ਹੈ, ਜਨਮ ਦਿਨ ਹੈ। ਸੋ ਉਹ ਦੇਖ ਲਓ ਕਿੱਥੋਂ ਤੋਂ ਲੈ ਕੇ ਕਿੱਥੇ ਉੱਠ ਕੇ ਉਹਨਾਂ ਨੇ ਕਿੰਨਾ ਕੁਛ ਦੁਨੀਆ ਨੂੰ ਦਿੱਤਾ। ਪਰ ਜੇ ਆਪਾਂ ਹੁਣ ਦੇ ਸਮੇਂ ਦੇ ਵਿੱਚ ਵੀ ਦੇਖਦੇ ਹਾਂ ਨਾ, ਤੇ ਹੁਣ ਦੇ ਸਮੇਂ ਦੇ ਵਿੱਚ ਵੀ ਉਹ ਪੁਰਾਣੇ ਪਤਾ ਨਹੀਂ ਕਿਹੜੀ ਸਦੀ ਵਿੱਚ ਜਿਹੜਾ ਇੰਡੀਆ ਉਹ ਪਹੁੰਚਿਆ ਹੋਇਆ, ਜੇ ਆਪਾਂ ਹੁਣ ਦੇਖਦੇ ਹਾਂ ਉੱਥੇ ਹਾਲਾਤ ਜਿਹੜੇ ਬਣੇ ਹੋਏ ਆ। ਸੋ ਦੇਖ ਲਓ ਇਹ ਅਯੋਧਿਆ ਮੰਦਿਰ ਬਣਿਆ ਸੀ, ਕਿੰਨਾ ਵਧੀਆ ਬਣਿਆ ਸੀ, ਹੈ। ਸੋ ਉੱਥੇ ਦੇਖੋ ਕੀ ਕੁਛ ਚੱਲ ਰਿਹਾ, ਚੰਦਾ ਚੋਰੀ ਦਾ ਮਸਲਾ ਜਿਹੜਾ ਕਿੱਡਾ ਵੱਡਾ ਬਣਿਆ ਹੋਇਆ। ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
2: ਹਾਂਜੀ ਕਬੀਰ ਸਾਹਿਬ ਜੀ ਦਾ ਇੱਕ ਦੋਹਾ ਮੈਂ ਦੁਹਰਾਉਣਾ ਚਾਹੂੰਗਾ ਜੀ।
0: ਹਾਂਜੀ।
2: ਤੇ ਕਬੀਰ ਜਾਤ ਜਲਾ ਕਿਆ ਕਰੇ, ਹਿਰਦੇ ਬਸੇ ਗੋਪਾਲ, ਕਬੀਰ ਰਮਈਆ ਕੰਠ ਮਿਲ, ਚੁੱਕੇ ਸਰਬ ਜੰਜਾਲ। ਇਸਦੇ ਵਿੱਚ ਉਹਨਾਂ ਨੇ ਜਾਤ ਪਾਤ ਤੋਂ ਉੱਪਰ ਕੇ ਗੱਲ ਕੀਤੀ ਆ, ਵੀ ਨਾਮ ਜਪਣ ਵਿੱਚ ਫਰਕ ਨੀ ਪੈਣਾ ਚਾਹੀਦਾ, ਤੇ ਭਾਵੇਂ ਜਾਤ ਉਹਨਾਂ ਦੀ ਜੋ ਵੀ ਆ ਨਾ ਆਪਣੀ, ਉਹਨਾਂ ਨੇ ਖੁਦ ਦੀ ਜਾਤ ਨੂੰ ਜਲਾਹਾ ਦੱਸਿਆ ਵੀ ਸਿਮਰਨ ਤੋਂ ਬਿਨਾਂ ਆਪਣੀਆਂ ਉੱਚੀਆਂ ਜਾਤਾਂ ਵੀ ਕਿਸੇ ਕੰਮ ਦੀਆਂ ਨੀ ਹੈਗੀਆਂ। ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਨਾ
0: ਜੀ,
2: ਵੀ ਆਪਣੇ ਕੋਲੇ ਸਿਮਰਨ ਨੀ ਹੈਗਾ ਤਾਂ ਆਪਾਂ ਚਾਹੇ ਕਿਸੇ ਵੀ ਉੱਚੀ ਅਹੁਦੇ ਤੇ ਆ, ਆਪਾਂ ਅੱਜ ਦੇ ਟਾਈਮ ਚ ਲਾ ਲਓ ਜਾਂ ਕਿਤੇ ਵੀ ਕੁਛ ਵੀ ਹੈਗੇ ਆ, ਪਰ ਆਪਾਂ ਫਿਰ ਕਿਸੇ ਉਹ ਪ੍ਰਾਪਤੀ ਵੱਲ ਨੀ ਜਾ ਰਹੇ, ਪਰ ਆਪਣੇ ਕੋਲੇ ਸਿਮਰਨ ਹੋਣਾ ਚਾਹੀਦਾ ਆਪਣਾ ਜਾਤ ਜਾਂ ਆਪਣਾ ਕੰਮ ਜਾਂ ਆਪਣਾ ਕੋਈ ਅਹੁਦਾ ਛੋਟਾ ਵੱਡਾ, ਇਹ ਮੈਟਰ ਨਹੀਂ ਕਰਦਾ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ, ਤੁਹਾਡਾ ਬਿਲਕੁਲ ਸਹੀ ਹੈ, ਕੁਛ ਮੈਟਰ ਨਹੀਂ ਕਰਦਾ। ਜਦੋਂ ਦੇਖੋ ਕੋਈ ਜਨਮ ਲੈਂਦਾ ਹੈ ਨਾ, ਉਹ ਸਿਰਫ ਇਹ ਹੁੰਦਾ ਵੀ ਹਾਂ ਕਿਸ ਘਰ ਕਿਸ ਧਰਮ ਦੇ ਜਿਹੜੇ ਪੇਰੈਂਟਸ ਆ ਉਹਦੇ, ਹੈ ਨਾ, ਉਹ ਧਰਮ ਉਹਨੂੰ ਮਿਲ ਜਾਂਦਾ ਬੱਚੇ ਨੂੰ। ਪਰ ਜਦੋਂ ਉਹ ਜਨਮ ਲੈਂਦਾ ਉਦੋਂ ਤਾਂ ਉਹਦਾ ਕੋਈ ਧਰਮ ਨਹੀਂ ਹੁੰਦਾ, ਹੈ ਨਾ, ਤੇ ਬਾਕੀ ਧਰਮ ਸਾਰੇ ਇੱਕ ਜਿਹੀ ਆ, ਔਰ ਸਾਰੇ ਰੱਬ ਦੀ ਪ੍ਰਾਪਤੀ ਜਾਂ ਬੁਰੇ ਕੰਮਾਂ ਤੋਂ ਛੁਟਕਾਰਾ, ਚੰਗੇ ਕੰਮ ਕਰਨੇ, ਇਹ ਸਾਰਾ ਕੁਛ ਸਾਰੇ ਧਰਮ ਇਹੀ ਸਿਖਾਉਂਦੇ ਆ। ਪਰ ਪਤਾ ਨਹੀਂ ਬੰਦਾ ਕੀ ਕੁਛ ਸਿੱਖੀ ਜਾਂਦਾ ਤੇ ਕੀ ਕੁਛ ਕਰੀ ਜਾਂਦਾ। ਸੋ ਇਹ ਸ਼ਬਦ ਵੀ ਦੇਖੋ ਕਿੰਨਾ ਵਧੀਆ, ਅੱਲਾ ਪਾਕ ਪਾਕ ਹੈ, ਅੱਲਾ ਅੱਲਾ ਜਿਹੜਾ ਪਵਿੱਤਰ ਹੈ, ਪਾਕ ਹੈ, ਔਰ ਇੱਕੋ ਹੀ ਹੈ ਉਹ। ਜ਼ਰੀਏ ਜਿਹੜੇ ਆ ਅਲੱਗ ਅਲੱਗ ਧਰਮ ਬਣਾ ਕੇ, ਉਹਨੂੰ ਪ੍ਰਾਪਤ ਕਰਨ ਦੇ ਜ਼ਰੀਏ ਅਲੱਗ ਅਲੱਗ ਬਣਾਤੇ, ਜਿਵੇਂ ਅਲੱਗ ਅਲੱਗ ਧਰਮ ਹੈ, ਪਰ ਰੱਬ ਇੱਕ ਹੀ ਹੈ। ਸੋ ਜਿਹੜੇ ਮਰਜ਼ੀ ਧਰਮ ਨੂੰ ਤੁਸੀਂ ਅਪਣਾ ਰਹੇ ਹੋ, ਮੰਨ ਰਹੇ ਹੋ, ਤੇ ਪਰ ਰੱਬ ਤਾਂ ਇੱਕੋ ਹੀ ਆ। ਸੋ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਕਈ ਵਾਰ ਕਈ ਚਲੋ ਕਹਿ ਦਿੰਦੇ ਆ ਸਿਰਫ ਆਪਣਾ ਧਰਮ ਮੰਨੋ, ਦੂਜੇ ਦਾ ਨਾ ਮੰਨੋ, ਉਹ ਦੂਜੇ ਦਾ ਧਰਮ ਉਹ ਵੀ ਉਹ ਇੱਕ ਰੱਬ ਤੱਕ ਪਹੁੰਚਾਉਣ ਦਾ ਜ਼ਰੀਆ ਹੀ ਹੈ। ਸੋ ਕਿਉਂ? ਕਿਉਂਕਿ ਰੱਬ ਤਾਂ ਇੱਕੋ ਹੀ ਆ, ਪਰਮਾਤਮਾ ਇੱਕੋ ਹੀ ਆ, ਯੂਨੀਵਰਸਲ ਟਰੁੱਥ ਹੈ। ਤੇ ਬਾਕੀ ਜਿਹੜੇ ਪਾੜੇ ਪਾਉਣ ਵਾਲੇ ਆ ਉਹ ਫਿਰ ਵੰਡੀਆਂ ਪਾ ਦਿੰਦੇ ਆ, ਜਿਹਦੇ ਕਰਕੇ ਸਾਰਾ ਕੁਛ ਸਮਾਜ ਵਿੱਚ, ਲੋਕਾਂ 'ਚ ਵੈਰ ਵਿਰੋਧ ਜਿਹੜਾ ਵਧੀ ਜਾਂਦਾ। ਸੋ ਕਹਿੰਦੇ ਆ ਵੀ ਇੱਕ ਸਿੱਖ ਧਰਮ ਹੀ ਇੱਦਾਂ ਦਾ ਹੈਗਾ ਜਿੱਥੇ ਅੱਲਾ ਰਾਮ ਇਹਦਾ ਜ਼ਿਕਰ ਆਉਂਦਾ। ਪਰ ਜੇ ਕਈ ਵਾਰ ਆਪਾਂ ਹੋਰਾਂ ਦੀ ਗੱਲ ਕਰਦੇ ਹਾਂ ਨਾ, ਉਹ ਸਾਰੇ ਆਪਣੇ ਆਪਣੇ ਤੱਕ ਸੀਮਿਤ ਹੈ। ਪਰ ਆਪਣੇ ਧਰਮ ਦੇ ਵਿੱਚ ਜਿਵੇਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੇਖੋ ਸਭ ਦੀ ਬਾਣੀ ਸ਼ਾਮਿਲ ਕੀਤੀ, ਕੋਈ ਇਹ ਨਹੀਂ ਵੀ ਇਹਦੀ ਜਾਤ ਕੀ ਸੀ, ਇਹਦਾ ਧਰਮ ਕੀ ਸੀ, ਉੱਚੀ ਜਾਤ ਸੀ, ਨੀਵੀਂ ਜਾਤ ਸੀ, ਕਿਹੜੀ ਕਿਹੜੇ ਧਰਮ ਨਾਲ ਬਿਲੋਂਗ ਕਰਦਾ ਸੀ ਵੀ ਤਾਂ ਜਿਹੜੀ ਬਾਣੀ ਹੈ ਸਿਰਫ ਸਿੱਖ ਗੁਰੂਆਂ ਦੀ ਹੀ ਸ਼ਾਮਿਲ ਕਰਨੀ, ਇੱਦਾਂ ਨਹੀਂ। ਜਿਹੜੀ ਬਿਲਕੁਲ ਜਿਵੇਂ ਆਪਾਂ ਕਹਿੰਦੇ ਹਾਂ ਨਾ ਸਹੀ ਉਤਰਦੀ ਸੀ, ਉਹ ਬਾਣੀ ਨੂੰ ਸ਼ਾਮਿਲ ਜਿਹੜਾ ਕੀਤਾ ਗਿਆ, ਜਿਹੜੀ ਤੱਕੜੀ 'ਚ ਤੁਲਦੀ ਸੀ ਐਨ ਸਹੀ ਨਾਪ ਦੇ ਵਿੱਚ, ਅਤੇ ਫਿਰ ਉਹਨੂੰ ਸ਼ਾਮਿਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਸੋ ਬਿਲਕੁਲ ਜੀ, ਅੱਲਾ ਪਾਕ ਨੂੰ ਪਾਕ ਹੈ। ਸੋ ਅੱਜ ਭਗਤ ਕਬੀਰ ਜੀ ਉਹਨਾਂ ਦੀ ਜਯੰਤੀ ਹੈ, ਉਹਨਾਂ ਦਾ ਜਨਮ ਦਿਨ ਹੈ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਗੱਲਬਾਤ ਅਗਲੀ ਕਰਦੇ ਹਾਂ।

0: ਦੇਖ ਲਓ, ਕਹਿੰਦੇ ਆ ਵੀ ਇਹ ਦੁਨੀਆ ਸਹਿਰ ਮੇਲਾ ਦਸਤਗੀਰੀ ਨਹੀਂ, ਵੀ ਅਸੀਂ ਇੱਥੇ ਆਏ ਹਾਂ, ਇੱਥੋਂ ਜਾਣਾ, ਤੇ ਇੱਥੇ ਕੋਈ ਇਹ ਨਹੀਂ ਹੈਗਾ ਵੀ ਹਾਂ ਆ ਗਏ ਤਾਂ ਪੱਕਾ ਹੀ ਅੱਡਾ ਬਣ ਗਿਆ ਤੇ ਜਾਣਾ ਨਹੀਂ ਹੈਗਾ। ਪਰ ਜਦੋਂ ਅਸੀਂ ਕਰਮ ਕਰਦੇ ਹਾਂ ਨਾ, ਕਰਮ ਨਹੀਂ ਓਨੇ ਵਧੀਆ ਕਰਦੇ, ਜਿੱਧਰ ਨੂੰ ਤੁੱਕਾ ਲੱਗਦਾ ਉੱਧਰ ਨੂੰ ਆਪਾਂ ਕਰੀ ਜਾਂਦੇ ਹਾਂ ਵੀ ਚਲੋ, ਹੈ ਨਾ, ਵੀ ਕੋਈ ਫਰਕ ਨਹੀਂ ਪੈਂਦਾ। ਪਰ ਕਹਿੰਦੇ ਆ ਕਿ ਜਿਹੜਾ ਵੀ ਤੁਸੀਂ, ਚਾਹੇ ਚੰਗਾ ਕਰਮ ਹੈ ਚਾਹੇ ਮਾੜਾ ਕਰਮ ਹੈ ਨਾ, ਜੋ ਵੀ ਆਪਾਂ ਕਰਦੇ ਹਾਂ ਨਾ, ਉਹ ਜਿਹੜਾ ਬੰਦਾ ਕਰਦਾ ਉਹਨੂੰ ਹੀ ਭੁਗਤਣਾ ਪੈਂਦਾ। ਕਈ ਵਾਰ ਪਰਿਵਾਰ ਪਿੱਛੇ ਜਾਂ ਕਿਸੇ ਪਿੱਛੇ ਕੁਛ ਵੀ ਕੋਈ ਕਰੀ ਜਾਂਦਾ, ਪਰ ਜਦੋਂ ਉਹਦਾ ਨਤੀਜਾ ਭੁਗਤਣਾ ਪੈਣਾ, ਕਹਿੰਦੇ ਜਿਹਨੇ ਕੀਤਾ, ਜੇ ਚੰਗਾ ਕੀਤਾ ਤਾਂ 100 ਗੁਣਾ ਮੁੜ ਕੇ ਆਉਣਾ, ਮਾੜਾ ਕੀਤਾ ਉਹ ਵੀ 100 ਗੁਣਾ ਮੁੜ ਕੇ ਆਉਣਾ। ਸੋ ਇਸ ਕਰਕੇ ਕਹਿੰਦੇ ਆ ਵੀ ਚੰਗੇ ਕਰਮ ਕਰੋ, ਯੂ ਨੈਵਰ ਨੋ, ਰਹਿ ਇੱਥੇ ਜਾਣਾ ਸਾਰਾ ਕੁਛ, ਪਰ ਅਸੀਂ ਇਕੱਠਾ ਇੱਦਾਂ ਕਰ ਰਹੇ ਹੁੰਦੇ ਹਾਂ ਵੀ ਅਸੀਂ ਨਾਲ ਹੀ ਲੈ ਜਾਣਾ ਹੈ ਮਾੜਾ ਜਿਹਾ। ਜਿਵੇਂ ਕਹਿੰਦੇ ਨਾ, ਜਦੋਂ ਬੰਦਾ ਲੰਘ ਜਾਂਦਾ ਇਸ ਦੁਨੀਆ ਤੋਂ ਤੇ ਘਰਦੇ ਵੀ ਨਹੀਂ ਰੱਖਦੇ, ਫਟਾਫਟ ਜਾ ਕੇ ਕਹਿੰਦੇ ਜਿਨ੍ਹਾਂ ਦੇ ਨਾਲ ਤੁਸੀਂ ਰਹਿੰਦੇ ਹੋ, ਜਿਨ੍ਹਾਂ ਵਾਸਤੇ ਕਰਦੇ ਹੋ, ਉਹਨਾਂ ਨੇ ਹੀ ਤੁਹਾਨੂੰ ਜਿਹੜਾ ਬਸ ਅੰਤਿਮ ਜਿਹੜੀ ਕਿਰਿਆ ਉਹ ਉਹਨਾਂ ਨੇ ਹੀ ਕਰਨੀ ਹੈ ਨਾ। ਜਿਵੇਂ ਚਾਹੇ ਸੰਸਕਾਰ ਦੇ ਸਮੇਂ ਆਪਾਂ ਕਹਿ ਦਈਏ ਵੀ ਅੱਗ ਲਾਉਣਾ ਹੋ ਗਿਆ, ਹੈ ਨਾ, ਉਹ ਘਰਦਿਆਂ ਨੇ ਹੀ ਕਰਨਾ। ਸੋ ਅਗਲੇ ਕਹਿੰਦੇ ਆ ਵੀ ਹੁਣੇ ਖਤਮ ਹੋ ਗਿਆ, ਬੰਦਾ ਫਟਾਫਟ ਲੈ ਜਾਓ, ਕੋਈ ਭੂਤ ਪ੍ਰੇਤਾਂ ਦੀਆਂ ਗੱਲਾਂ ਕਰਨ ਲੱਗ ਜਾਂਦਾ, ਕੋਈ ਕੁਛ, ਤੇ ਉਹੀ ਬੰਦਾ ਹੁੰਦਾ ਫਿਰ। ਅੱਛਾ, ਸੁਪਨੇ ਵਿੱਚ ਵੀ ਜੇ ਆਉਂਦੇ ਆ ਜਿਹੜੇ ਵੀ ਬੰਦੇ ਘਰ ਦੇ, ਕੋਈ ਵੀ, ਚਾਹੇ ਕੋਈ ਭੈਣ ਭਰਾ ਚਾਹੇ ਪੇਰੈਂਟਸ, ਉਹ ਕਹਿੰਦੇ ਸੁਪਨੇ 'ਚ ਦਿਖ ਗਿਆ, ਪਤਾ ਨਹੀਂ ਕੀ ਹੋ ਗਿਆ, ਹੁਣ ਕੁਛ ਦਾਨ ਕਰੋ ਤਾਂ ਕਿ ਨਾ ਦਿਖਣ। ਸਗੋਂ ਦੇਖੋ, ਤੁਹਾਡੇ ਉਹ ਪਿਆਰੇ ਸੀਗੇ, ਤੁਹਾਨੂੰ ਨਜ਼ਰ ਆਏ ਤਾਂ ਚੰਗੀ ਗੱਲ ਹੈ, ਹੈ ਕੀ ਕਰਨ ਲੱਗੇ ਆ ਉਹ ਤੁਹਾਡਾ, ਜਿਹੜੀ ਚੀਜ਼ਾਂ ਉਹ ਦੇ ਆਉਂਦੇ ਆ, ਉਸ ਤੋਂ ਇਲਾਵਾ ਜਿਹੜੇ ਉਹਨਾਂ ਦਾ ਸੋਨਾ ਚਾਂਦੀ ਪੈਸੇ, ਉਹਨਾਂ ਨੂੰ ਤਾਂ ਸਾਰੇ ਜੱਫੀਆਂ ਪਾਉਂਦੇ ਆ ਨਾ, ਉਹ ਕਿਉਂ ਨਹੀਂ ਦਿੰਦੇ ਵੀ ਭਾਈ ਇਹ ਉਹਦੀ ਸੀ, ਦੇ ਦਈਏ ਕਿਸੇ ਨੂੰ, ਉਹ ਨਹੀਂ ਕੋਈ ਸੋਚਦਾ, ਹੈ ਨਾ। ਸੋ ਇਸ ਕਰਕੇ ਕਿਤੇ ਨਹੀਂ ਕੁਛ ਵੀ, ਜਿਹੜੇ ਆਪਣੇ ਹੈਗੇ ਉਹ ਆਪਣੇ ਹੀ ਰਹਿੰਦੇ ਆ। ਸੋ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਉਹ ਤੋਂ ਆਪਾਂ ਸਭ ਬਾਜ ਆਈਏ। ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਮੁਬਾਰਕ, ਕੈਸੀ ਹੈਂ ਆਪ?
0: ਜੀ ਸਰ, ਬਹੁਤ ਅੱਛੇ ਹੈਂ, ਆਪ ਸੁਣਾਏ?
1: ਮੈਂ ਬਿਲਕੁਲ ਠੀਕ ਹੂੰ। ਔਰ ਮੈਚ ਕਾ ਜ਼ਿਕਰ ਆਪਨੇ ਕੀਆ, ਬਿਲਕੁਲ ਫਸਟ ਕਲਾਸ, ਬਹੁਤ ਮਿਹਨਤ ਕਰੇ ਉਸ ਮਖਾਮ ਪੇ ਆਨੇ ਕੇ ਲੀਏ, ਅਬ ਹੋਗਾ ਉਨਕਾ ਮੁਕਾਬਲਾ ਨੈਦਰਲੈਂਡ ਯਾ ਮੋਰੋਕੋ ਕੇ ਸਾਥ ਹੋਗਾ, ਅਬ ਜੋ ਹੋਗਾ
0: ਮੋਰੋਕੋ ਕੇ ਸਾਥ ਹੋਗਾ, ਆਈ ਥਿੰਕ ਸੋ।
1: ਜੀ ਹਾਂ, ਤੋ ਉਹ ਨੇਲ ਬਾਈਟਿੰਗ ਫਿਨਿਸ਼ਸ ਰਹੇਂਗੇ। ਬਾਕੀ ਦੂਸਰਾ ਆਪ ਜ਼ਿਕਰ ਕਰ ਰਹੇ ਥੇ ਕਬੀਰ ਜੀ ਕਾ, ਔਰ ਵੋ ਵੀ ਬੜੀ ਬਾਤ ਹੈ, ਉਸ ਪੇ ਵੀ ਮੈਂ ਜ਼ਰੂਰ ਕੁਛ ਨਾ ਕੁਛ ਯੋਗਦਾਨ ਹੈ। ਫਿਰ ਆਪ ਵੋ ਨਿਊਜ਼ ਵੀ ਦੇ ਰਹੀ ਥੀ ਕਿ ਵੋ ਕੁਛ ਚੰਦਾ ਵਗੈਰਾ ਚੋਰੀ ਕਰੇ, ਤੋ ਯੇ ਵੀ ਬੜੀ ਤਕਲੀਫ ਦੇ ਬਾਤ ਹੈ। ਦੇਖੀਏ, ਮੈਂ BBC ਮੈਂ ਦੇਖ ਰਹਾ ਥਾ ਨਿਊਜ਼ ਮੈਂ ਹਿੰਦੀ ਮੈਂ, ਓਮਕਾਰ ਨਾਥ ਸ਼੍ਰੀਵਾਸਤਵ ਅੰਤਰਰਾਸ਼ਟਰੀ ਸਮਾਚਾਰ ਪੜ੍ਹਤੇ, ਉਨਕੇ ਬੱਚੇ ਕੀ ਰਿਪੋਰਟਿੰਗ ਥੀ ਵੋ ਦੇਖ ਰਹਾ ਥਾ ਮੈਂ। ਬੜਾ ਦੁੱਖ ਹੁਆ ਮੁਝੇ ਕਿ ਇੱਕ ਸ਼ਰਧਾਲੂ ਬੋਲ ਰਹਾ ਕਿ ਮੈਂ ਅਬ ਕਭੀ ਏਕ ਰੁਪਿਆ ਵੀ ਨਹੀਂ ਦੂੰਗਾ ਦਾਨ ਮੈਂ, ਯੇ ਕਿਤਨੀ ਬੜੀ ਬਾਤ ਹੈ। ਬੋਲੇ ਮੇਰੇ ਆਸਥਾ ਕੋ ਜੋ ਹੈ ਠੇਸ ਪਹੁੰਚਾ ਹੈ।
0: ਜੀ,
1: ਤੋ ਜਬ ਲੋਗੋ ਕਾ ਦਿਲ ਟੁੱਟ ਜਾਤਾ ਨਾ, ਤੋ ਫਿਰ ਵੋ ਕਭੀ ਦਾਨ ਪੁੰਨ ਨਹੀਂ ਕਰਤੇ, ਕਿਉਂਕਿ ਦੇਖ ਰਹੇ ਕਿ ਆਪ ਨਾਮ ਪੇ ਭਗਵਾਨ ਕੇ ਚੜਾਵਾ ਲੈ ਕੇ ਆਪ ਆਪਣੇ ਘਰ ਬਣਾ ਰਹੇ, ਆਪਣੀ ਬਿਲਡਿੰਗ ਬਣਾ ਰਹੇ, ਆਪਣੀ ਗਾੜੀਆਂ ਲੈ ਰਹੇ, ਔਰ ਆਪਕੇ ਨੌਲੇਜ ਮੈਂ ਲਾਨੇ ਕੇ ਬਾਵਜੂਦ ਐਕਸ਼ਨ ਨਹੀਂ ਲੈ ਰਹੇ। ਚੰਪਤ ਲਾਲ ਸਾਹਿਬ ਕਾ ਸਾਰੇ ਯੇ ਸਭ ਕੰਮ ਕਰੇ, ਯੇ ਬੜੀ ਤਕਲੀਫ ਦੇ ਬਾਤ ਹੈ। ਇਸੇ ਜੋ ਹੈ ਕਿਤਨੇ ਲੋਕ ਬਤਾ 2000 ਕਿਲੋ ਚਾਂਦੀ ਗਾਇਬ ਹੈ ਬੋਲ ਰਹੇ, ਔਰ ਵੋ ਜੋ ਆਂਗ ਪੇ ਜੋ ਪੜੇ ਪੇਨੇ ਹੋਏ ਰਹਤੇ, ਜੈਸਾ ਮੰਗਲ ਸੂਤਰ ਕੋ ਛੋੜ ਕੇ ਜੋ ਵੀ ਚੀਜ਼ੇ ਹੋਤੇ, ਬੂੰਦੇ ਹੈ ਕੜੇ ਹੈ, ਵੋ ਵੀ ਡਾਲ ਦੇਤੇ, ਉਹ ਤੋ ਉਸਕੀ ਰਸੀਦ ਮਾਂਗੇ ਕਿਸੀ ਸੇ, ਤੋ ਬੋਲੇ ਰਸੀਦ ਨਹੀਂ ਦੇਤੇ ਹਮ।
0: ਬਿਲਕੁਲ,
1: ਤੋ ਯੇ ਮਾਲੂਮ ਕੈਸਾ ਹੋਣਾ ਆਪਕੋ ਬਤਾਈਏ, ਆਪ ਕਹੀਂ ਵੀ ਜਾਤੇ ਰਸੀਦ ਦੇਤੇ ਨਾ ਭਾਈ, ਖਰੇ ਆਪ ਗੱਲੇ ਮੈਂ ਅਗਰ ਡਾਲੇ ਤੋ ਬਾਤ ਔਰ, ਗੱਲੇ ਮੈਂ ਜੇਵਰ ਥੋੜੀ ਡਾਲਤੇ,
0: ਜੀ ਜੀ ਬਿਲਕੁਲ,
1: ਗੱਲੇ ਮੈਂ ਤੋ ਪੈਸੇ ਡਾਲਤੇ। ਤੋ ਯੇ ਚੀਜ਼ੋ ਪੇ ਤਵੱਜੋ ਦੇਣਾ ਚਾਹੀਏ, ਔਰ ਉਸ ਪੇ ਗੌਰ ਕਰਨਾ ਚਾਹੀਏ, ਔਰ ਐਕਸ਼ਨ ਸਖਤ ਲੈਣਾ ਚਾਹੀਏ। ਨਹੀਂ ਤੋ ਫਿਰ ਕਿਆ ਹੋਤਾ, ਲੋਕੋ ਕਾ ਜਬ ਵਿਸ਼ਵਾਸ ਉੱਡ ਜਾਤਾ ਨਾ, ਤੋ ਫਿਰ ਕੋਈ ਨਹੀਂ ਆਤੇ ਆਪਕੇ ਪਾਸ, ਯਾਦ ਰੱਖਣਾ ਇਹ ਬਾਤ, ਵਿਸ਼ਵਾਸ ਸਭਸੇ ਬੜੀ ਚੀਜ਼ ਹੈ। ਔਰ ਕਿਸਕੇ ਸਾਥ ਖੇਲਵਾੜ ਕਰ ਰਹੇ ਹਾਂ, ਭਗਵਾਨ ਕੇ ਸਾਥ,
0: ਉਹੀ ਤੋ ਬਾਤ ਹੈ ਜੀ, ਬਿਲਕੁਲ,
1: ਥੈਂਕ ਯੂ ਬਹੁਤ
0: ਜੀ।
1: ਤਕਲੀਫ ਦੇ ਬਾਤ, ਬਾਦਲ ਕਬੀਰ ਸਾਹਿਬ ਕੀ ਬਾਤ ਹੈ ਕਿ ਕਵੀ ਹੋਣਾ ਮਾਨਵਤਾ ਕੇ, ਯਾਨੀ ਕਵੀ ਕਿਆ ਹੈ, ਕੋਈ ਪੁੱਛਿਆ ਕਿ ਭਾਈ ਕਵੀ ਕਿਆ ਹੈ, ਕਵਿਤਾ ਕਿਆ ਹੋਤੀ, ਕਵਿਤਾ ਕਿਆ ਹੋਤੀ ਹੈ, ਤੋ ਉਹਨੇ ਕਿਹਾ ਕਿ ਦੇਖੋ ਆਤਮਾ ਕੀ ਸੁੰਦਰੀ ਸ਼ਬਦ ਕੇ ਰੂਪ ਹੈ ਕਵੀ, ਮਾਨਵ ਹੋਣਾ ਭਾਗ ਹੈ, ਕਵੀ ਹੋਣਾ ਸੌਭਾਗਯ।
0: ਜੀ ਬਿਲਕੁਲ,
1: ਕਿਤੀ ਅਜੀਬ ਬਾਤ ਹੈ ਇਹ,
0: ਜੀ ਜੀ ਜੀ ਬਿਲਕੁਲ।
1: ਔਰ ਮਿੱਤਰੋ, ਹਰ ਪਲ ਜੀਵੋ ਅੰਤਿਮ ਹੀ ਪਲ ਮਾਨ, ਅੰਤਿਮ ਪਲ ਕੌਣ ਸਾ ਹੈ, ਕੌਣ ਸਕਾ ਹੈ ਜਾਨ।
0: ਬਿਲਕੁਲ ਜੀ ਜੀ,
1: ਕਿਤੀ ਗਿਆਨ ਕੀ ਬਾਤ ਬਤਾਏ, ਦੇਖੀਏ ਆਪ,
0: ਬਿਲਕੁਲ
1: ਨਵੀਨ ਜੀ, ਇਹ ਬਾਤੇ ਹੈ। ਬਹੁਤ ਬਹੁਤ ਸ਼ੁਕਰੀਆ ਆਪ ਵਕਤ ਦੇਣੇ ਕੇ ਲੀਏ, ਬਹਰਲ ਸਭ ਕੋ ਮੇਰੀ ਤਰਫ ਸੇ ਸਤਿ ਸ਼੍ਰੀ ਅਕਾਲ। और सीधा चल सकते, अच्छा रह सकते, मगर पता नहीं क्यों लोग जिगजैग करते, शॉर्टकट मारना चाहते। इस तरह मुहावरा है ना पंजाब में, दिल्ली में, कि बिल्ली आंख बंद करके दूध पी ले तो समझती दुनिया नहीं देख रही उसको, ऐसा
0: जी
1: नहीं है। तो
0: जी थैंक यू।
1: बहरहाल, और फिर सबसे बड़ी बात, ऊपर वाले की नजर में हम गिर गए तो दुनिया वालों का छोड़ दो, फिर उन्हें जब काम करता ना तो सर्वनाश कर देता किसी का भी।
0: बिल्कुल, थैंक यू
1: ठीक है,
0: जी।
1: थैंक
0: जी
1: यू,
0: जी
1: थैंक
0: थैंक
1: यू,
0: यू।
1: थैंक यू।
0: बिल्कुल, देर सवेर ना कई बार जिवें कहिंदे आ टाइम लग जांदा, कई बार नाल दी नाल जिहड़ा उहदा आंसर आ जांदा इदां, पर कहिंदे जो भी तुसीं करदे हो चंगा माड़ा उह सारा कुछ तुहाडे अग्गे आउंदा ते भुगतना उहनूं ही पैंदा जिहड़ा करदा। जे हुण कईआं दा देखो सारा कुछ किन्ना वधिया चली जांदा, सो उहदा अल्टीमेटम आपां इही कढ सकदे आ वी क्योंकि उहनां ने वधिया वधिया कीता होया होणा, चाहे हुण चाहे पहलां कुछ तां होऊगा ही ना। सो देखो ये हुण जे आपां थोड़ी जी गल अयोध्या राम मंदिर दी करिए, कल नूं करांगे, अज टाइम नहीं हैगा। सो देखो किन्ना चंदा चढ़ावा चढ़िया, सो लुट उहदी किन्नी हुई, जिहड़े ट्रस्टी मैंबर आ कहिंदे उही विचों गड़बड़ कर गए। देखो किन्नी मेहनत कीती पहलां है ना, अयोध्या राम मंदिर बने, किन्ना कुछ होया, किन्ना कुछ कीता, फिर वो बनया। देखो फिर उही है, चलो जिहड़े खुश होए उन्हां ने किन्ना चढ़ावा चढ़ाया, सोना चांदी हीरे मोती किन्ना कुछ चढ़ाया, किन्ने पैसे, ते वो जिहड़े हुण खाण वाले वो देखो की कर गए वो है। सो कहिंदे ईवन के चांदी दियां इट्टां चढ़ाईयां होईयां सीगियां वो भी गायब है, उही है कोई स्लिप, कोई जिहड़ी रसीट दिंदे वो नहीं कोई दित्ती, ते हुण सिट बिठाई है जी, SIT जांच कर रही है 8 बंदिया नूं जिहड़ा है अरैसट किया होया, ते जिहड़ा ट्रस्ट बनाया सी, जो जिहड़े ट्रस्टी सीगे दसो उन्होंने ही इदां किया, पर हुण पता नहीं विच्चों किन्ना क गड़बड़ कीती ते कौन कौन शामिल आए तां टाइम ही दसूगा। ते कोई नहीं, इहदी वी करांगे जी गल्लबात। ते कल जिहड़ा मैच होया उह तां नज़ारेबान हो गया जी, कैनेडा जिहड़ा हैगा उह 16वें जिहड़ा राउंड है उहदे विच एंटर हो गया, ते स्टीफन एस्टक्वाय सो इहने जिहड़ा हैगा गोल कीता लास्ट मूमेंट ते 92nd, यानी कि 92वें जिहड़ा 92वां मिनट सीगा ना उदों, जिवें नहीं तां 90 मिनट दी गेम हुंदी है ना, जिहड़ा एक्सट्रा टाइम सीगा उहदे विच 92वें मिनट दे विच इह गोल होया, ते उह सारे किड्डे खुश होए, ते वी कमाल ही हो गया। सो बिल्कुल जी, इह सैलीब्रेट कीती विक्टरी सारिआं ने, क्योंकि साउथ अफ्रीका ने तां निल, उहदा कोई गोल नहीं सी, कैनेडा ने लास्ट मूवमेंट ते इक करता, फिर तां बाद च दिल धड़क रिहा सी भी हुण किते उह ना हुण कर देण है ना, ते बस इह हुंदा सी फटाफट मैच कह देण भी खत्म हो गया। सो बिल्कुल जी, सारिआं नूं बहुत बहुत वधाईआं, ते बड़ी जिहड़े कोच सीगे चलो अलग अलग अपने कैनेडा दे किते दे दिखा रहे सी टीवी 'च है ना, वैनकूवर 'च किवें दा माहौल है, क्योंकि लॉस एंजलिस 'च हो रहा सी मैच, टोरोंटो किवें लोकां ने रिएक्ट किया, ते बहुत जिहड़ा वधिया कल इह मैच सीगा और खुश बड़े होए सारे। और एक्चुअल दे विच जे आपां कहीए ना कैनेडा डे जिहड़ा मन्निया गया, मतलब जो अपना कैनेडा डे आना 1 जुलाई नूं, सो कैनेडा जिहड़ा हैगा एंटर हो गया 16th राउंड दे विच, सो उहदे लई कैनेडा डे है अपना, सो मतलब डबल खुशी होगी, जिवें जे बाई चांस हार जाते फिर थोड़ी नमोशी जी हो जाती है ना, सो हुण ये हो गया भी हाँ जी कैनेडा डे सैलीब्रेशन होगी अपनी सारिआं दी। सो बिल्कुल जी, जिहड़ा स्टीफन है जिन्हें यह गोल किया लास्ट मूमेंट ते, वो दी जदों इंटरव्यू हुई ना वो रो पिया, क्यों, क्योंकि जिवें ना उन्हों खुशी हुई कि एक तां चलो असी जिहड़ा जित गए हैगे आ और 16वें राउंड च पहुंच गए, पर उहदे ना 2023 च उहदी मदर दी डैथ हो गई सी, 2024 च उहदे फादर दी है ना, सो जिवें जदों ज्यादा खुशी हुंदी है ते आपां अपने पेरेंट्स नूं याद करदे आ ना, सो फिर हुंदा वी लै पेरेंट्स तां है नहीं मेरे, सो उहदे जिहड़ी अखां भर आईआं। सो बिल्कुल जी, बड़ी खुशी हुई, कैनेडा विन हो गया, विक्ट्री दी बड़ी खुशी मनाई, सब ने सैलीब्रेशन कीती, सो हुण होप करदे आ अगे अगे जिहड़ा हैगा वधूगा कनेडा, हो सकदा आपां फीफा वर्ल्ड कप ही जित जाइए है, सो जित जाइए वधिया ही है, पर जिन्नी चलो मेहनत कीती है उस हिसाब नाल सारा कुछ बहुत वधिया। ते लो जी आपां हुण RDSP दी जानकारी लईए, उस तो बाद आपां ने फिर महाराजा रणजीत सिंह जी दी गलबात करदे हां, क्योंकि अज उहनां दी बरसी है, इस बरसी ते आपां जिहड़ा खालसा राज सी उहनूं आपां याद करदे हां, उहनां नूं याद करदे हां, उहदे कम्मां नूं करदे हां याद, ते पहलां आपां RDSP दी लै लईए जी जानकारी, ते राणा भाजी साडे नाल। हांजी, सति श्री अकाल जी।
1: थैंक यू सो मच भैन जी, तुहानू ते अपने सारे लिस्टर चो मेरे वालों भी प्यार भरी सत श्री अकाल। सो जिदा पहाड़ DSP 90,000 डॉलर की ग्रांट की हमेशा गल करते हैं, अगर तुहाडे परिवार दे विच कोई इदां दे मैंबर है जिहड़े फिजिकली या मैंटली डिसेबल है ने, तां उम्र जिहड़ी है 49 साल तो अगर घट हैगी है तो जरूर आपां DSP अकाउंट ओपन करके 90,000 डॉलर की जिहड़ी फैडरल गवर्नमेंट ग्रांट दे रही है उहदा बेनीफिट लै सकदे आ, क्योंकि गवर्नमेंट ये पैसे 2008 तो दे रही है, पर बहुत घट फैमलिया ने जिन्होंने इन्हों अपलाई किया या उन्होंने प्रोसैस नहीं सी पता। तुसी कॉल करना पंजाब इंश्योरेंस से, आप तुहानूं दस सकते हैं डॉक्टर्स तो किहड़ा किहड़ा फॉर्म साइन करवाना है, CRA तो सानूं किहड़ा जिहड़ा है पेपर चाहिए जिदे अंडर की है आपां RDSP अकाउंट ओपन कर। ईवन अगर साढ़े कोल जिहड़ा इशू सी जिहड़ा साडा पिछले 10 सालां तों सीगा, पिछले 10 साल की जिहड़ी मिसिंग ग्रांट है वह भी हुण आपां हुण लै सकदे आ। तुसी कॉल करना पंजाब इंश्योरेंस ते 416-910-9000 416-910-9000 वैबसाइट है punjabinsurance.ca। एंड काफी परिवार है जिहड़े कॉल करदे जिहड़े कहिंदे सानूं पता नहीं किहड़ी किहड़ा इशू है जिहड़ा तुसीं इहदे च कवर कर सकदे आ आपां ग्रांट लैण लई। एक मैं सिंपल रूल दसांगा, मन लो आपां किसे आपां लेट्स से वॉक कर रहे हैगे, एक आम बंदा अगर वॉक करके उत्थे 10 मिनट पहुंचदा हैगा किसी भी अपना पॉइंट दे उत्ते, उन्होंने 10 मिनट लगते हैं, पर अगर तुहानूं कोई हेल्थ इशू है सेम जगह ते पहुंचने लई तुहानूं 3 टाइम्स टाइम अगर लग रहा हैगा ते तुसीं क्वालीफाई करोगे। सो इदां दी एक ओपन डेफिनेशन हैगी है जिहदे अंडर की आ आपां इह ग्रांट लै सकदे आ। इस तों अलावा कुछ कॉमन एग्जाम्पल्स मैं दसना चाहूंगा, इंपेयर्ड कंडीशन दसना चाहूंगा, जिन्हें भी स्पैशल नीड वाले बच्चे हैगे ने वो सारे पेरेंट्स ये ग्रांट अप्लाई कर सकते। ईवन पेरेंट्स तो अलावा ब्रदर सिस्टर अंकल आंट कोई भी परसन है ग्रैंड पेरेंट्स वो भी जिहड़ा हैगा उस बच्चे दे बेनीफिट लई ये अकाउंट ओपन कर सकते हैं। तुसी कॉल करना पंजाब इंश्योरेंस से 416-910-9000 416-910-9000 वैबसाइट है punjabinsurance.ca। जिदा किहड़ियां इंपेयर्ड कंडीशन है जिहड़ियां कवर कीतियां जा रहियां ने, खास करके अगर कोई परसन इंसुलिन डिपेंडेंट हैगा या ऑटिज्म है, डाउन सिंड्रोम है, ADHD का इशू है, डिमेंशिया, इस तों अलावा अल्जाइमर, CP का इशू है, डिवेलपमेंटल डिले, एपीलैप्सी, डिवेलपमेंटल डिसेबिलिटी, क्रॉनिक कंडीशन है उन्होंने कोई, MS, कॉर्न डिजीज, स्वेयर कोलाइटिस, स्वेयर अर्थराइटिस, ल्यूपस, किडनी फेलियर रिक्वायरिंग डायलिसिस, कोई कैंसर पेशेंट है उन्होंने इलाज काफी लंबा चल रहा है, वो भी एलिजिबल हो सकते हैं इस 90,000 डॉलर की फैडरल गवर्नमेंट के ग्रांट लई। पर उम्र है जी 49 साल तो घट है, तो ही 1977 ने उस तो बाद के जो बॉर्न है ये ग्रांट अपलाई कर सकते हैं। सवेयर डिप्रैशन, हार्ट डिजीज, स्ट्रोक सर्वाइवर, बाइपोलर डिसऑर्डर, स्किजोफ्रीनिया, PTSD, एंग्जायटी डिसऑर्डर, सवेयर लर्निंग डिसबिलिटीज, हेयरिंग लॉस, डेफनैस, विजन इंपेयरमेंट, ब्लाइंडनैस, इस तो अलावा OCD, पोलियो, पार्किंसन, पैरालाइसिस, हिप इंजरी, पेन, ग्लूकोमा। सो काफी लंबी लिस्ट है, जो तुम कॉल करोगे आप दस देंगे भी की थानू एक ग्रांट मिल सकती या नहीं मिल सकती। एंड इस तो अलावा भैन जी जिन्हों को डिसेबिलिटी टैक्स क्रेडिट सर्टिफिकेट है एंड बच्चों की उम्र 18 साल तो घट है, पेरेंट्स को अप टू $284 हर महीने जरा एक्सट्रा मिलने ने, तो जिन्हों की उम्र 18 तो अब है गवर्नमेंट ने पिछले साल जुलाई तो नवा बेनीफिट स्टार्ट किया, अप टू $200 उन्होंने हर महीने जरा एक्सट्रा आ सकता है। तुम कॉल करना है सारिया ग्रांट्स लैन लिये पंजाब इंश्योरेंस से, मेरा नंबर है 416-910-9000
0: नंबर दे दवा एक बार जी, ये नंबर हैगा जे तुसी चाहते हो वधिया ग्रोसरी करनी, नोबल फ्रैश फूड ते तुसी जाना और वीकेंड ते तुसी बड़ा नज़ारा बनिया जी, नोबल फ्रैश फूड दियां 2 लोकेशन हैगियां, तुसी किसी भी लोकेशन ते जा सकते हो ते फिर थानू वधिया जिहड़ी ग्रोसरी है वधिया रेट सिर भाव बड़ा वधिया जी, ते फ्रैश फ्रैश सब्जियां ते फ्रूट तुसी लै सकते हो, दालां आटे जो भी तुसी लैना सारा कुछ बहुत वधिया रेट ते, ड्राई फ्रूट्स वगैरह 289-801-0566 299-801-0566 नंबर है। तो ETN ट्रैवल्स वाले कहते हैं कि टिकटा लो जी तो घूम फिर के आओ, क्योंकि बच्चों दिया हो गई छुट्टियां, तो बच्चों ने घर बड़ा नज़ारा बनया होया होना हूँ, तो पेरेंट्स बड़े बिजी हो जाते फिर उन्होंने ਕਹਿੰਦੇ ਆ ਵੀ ਜਿਹੜਾ ਕੁਛ ਕਹਿੰਦੇ ਬੱਚੇ ਉਹਨਾਂ ਨੂੰ ਖਾਣ ਪੀਣ ਨੂੰ ਬਣਾਓ ਹੈ, ਨਿਆਣੇ ਸਾਰਾ ਦਿਨ ਲੱਗੇ ਰਹਿੰਦੇ ਆ। ਸੋ ਬਿਲਕੁਲ ਜੀ, ਰੌਣਕ ਮੇਲਾ ਹੁਣ ਘਰ ਦੇ ਵਿੱਚ ਭਰਪੂਰ ਚੱਲ ਰਿਹਾ ਹੋਣਾ। ਸੋ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ, ਘੁੰਮ ਫਿਰ ਕੇ ਆਓ ਜੀ। ਤੇ ਏਅਰ ਫੇਅਰ ਬੜੇ ਗਜ਼ਬ ਦੇ ਤੁਹਾਨੂੰ ਮਿਲ ਸਕਦੇ ਆ, 905-463-1301, 905-463-1301 ਤੇ ਗੱਲਬਾਤ ਹੋ ਸਕਦੀ ਹੈ। ਤੇ ਹੁਣ ਆਪਾਂ ਨੇ ਗੱਲਬਾਤ ਕਰਨੀ ਹੈ ਜੀ ਨਰਦੇਵ ਸਿੱਧੂ ਜੀ ਦੇ ਨਾਲ। ਪਹਿਲਾਂ ਮੈਂ ਇੱਕ ਥੋੜ੍ਹੀ ਜਿਹੀ ਜਾਣਕਾਰੀ ਦੇ ਦਾਂ ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਭੱਜ ਰਿਹਾ। ਕਹਿੰਦੇ ਆ ਵੀ ਹੁਣ ਇੱਕ ਤਾਂ 29 ਤਰੀਕ ਨੂੰ ਪੇਸ਼ ਹੋਣਾ ਸੀਗਾ ਸ਼੍ਰੀ ਅਕਾਲ ਤਖਤ ਦੇ ਸਮੁੱਖ, ਹੈ ਪੰਜਾਬ ਸਰਕਾਰ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ। ਸੋ ਨਵੇਂ ਬੇਅਦਬੀ ਵਿਰੋਧੀ ਕਾਨੂੰਨ 'ਤੇ ਕਹਿੰਦੇ ਹੁਣ ਰੋਕ ਲੱਗ ਗਈ ਹੈ, ਔਰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੜਜ ਦਾ ਜਿਹੜਾ ਪੰਜਾਬ ਸਰਕਾਰ ਨੂੰ ਹੁਕਮ ਇਹ ਹੋਇਆ ਕਿ 1 ਮਹੀਨੇ ਦੇ ਅੰਦਰ ਅੰਦਰ ਦੂਰ ਕੀਤੇ ਜਾਣ ਜਿਹੜੇ ਵੀ ਪੰਥ ਨੂੰ ਇਤਰਾਜ਼ ਹੈ ਜਿਹੜੀਆਂ ਗੱਲਾਂ ਦੇ ਉੱਪਰ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਸਾਰੇ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਦੀ ਜਿਹੜੀ ਪੇਸ਼ੀ ਹੋਈ ਹੈ। ਸੋ ਜਿਹੜਾ ਐਕਟ ਬਣਿਆ ਸੀ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ 2026, ਕਹਿੰਦੇ ਉਹਨੂੰ ਬਦਲਿਆ ਜਾਵੇ। ਸੋ ਹੁਣ ਇਹ ਸਮਾਂ ਦਿੱਤਾ ਉਹਨਾਂ ਨੇ, ਤੇ ਦੇਖਦੇ ਹਾਂ ਜੀ ਕੀ ਉਹਦੇ 'ਚ ਬਦਲ ਫੇਰ ਕਰਦੇ ਆ। ਸੋ ਕਈ ਵਾਰੀ ਜਿਹੜਾ ਵਰਡ ਹੈ ਉਹ ਅੜ ਜਾਂਦਾ। ਸੋ ਦੇਖਦੇ ਹਾਂ ਬਦਲ ਫੇਰ ਕੀ ਹੁੰਦਾ। ਤੇ ਹੁਣ ਉਹਨਾਂ ਨੂੰ ਕਿਹਾ ਗਿਆ ਵੀ ਇਹਨੂੰ ਕੁਛ ਚੇਂਜ ਕਰੋ, ਹੈ ਵੀ ਸਾਨੂੰ ਮਨਜ਼ੂਰ ਨਹੀਂ ਹੈ। ਸੋ ਦੇਖਦੇ ਹਾਂ ਕੀ ਚੇਂਜ ਲਿਆਉਂਦੇ ਆ ਤੇ ਕੀ ਆਉਂਦਾ। ਤੇ ਲਓ ਜੀ ਆਪਾਂ ਹੁਣ ਮੌਰਗੇਜ ਦੀ ਲਈਏ ਜਾਣਕਾਰੀ, ਸਾਡੇ ਨਾਲ ਨਰਦੇਵ ਜੀ ਹੈ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਨੂੰ ਤੇ ਗੁਣਕਾਰ ਰੇਡੀਓ ਸੁਣਨ ਵਾਲੇ ਸਾਰੇ ਭੈਣ-ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਜੀ ਜੀ,
1: ਆਪਾਂ ਗੱਲਬਾਤ ਕਰਾਂਗੇ ਜੀ ਸੈਲਫ ਇੰਪਲਾਇਡ ਭੈਣ-ਭਰਾਵਾਂ ਦੀ ਮੌਰਗੇਜ ਦੇ ਬਾਰੇ। ਬਹੁਤ ਵਾਰੀ ਦੇਖਣ ਚ ਆਉਂਦਾ ਜੀ ਕਿ ਸੈਲਫ ਇੰਪਲਾਇਡ ਨੂੰ ਮੌਰਗੇਜ ਕਰਾਉਣ ਵਾਸਤੇ, ਰੀਫਾਈਨਾਂਸ ਕਰਾਉਣ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਕਈ ਇਹਦੇ ਕਾਰਨ ਹੋ ਸਕਦੇ ਹੈਗੇ। ਇੱਕ ਕਾਰਨ ਜਿਹੜਾ ਮੇਨ ਆਮ ਤੌਰ ਤੇ ਦੇਖਣ ਚ ਆਉਂਦਾ ਹੈਗਾ ਕਿ ਸੈਲਫ ਇੰਪਲਾਇਡ ਦੀ ਨੋਟਸ ਆਫ ਅਸੈਸਮੈਂਟ ਦੇ ਉੱਪਰ ਇਨਕਮ ਕਾਫੀ ਘੱਟ ਹੁੰਦੀ ਹੈ, ਤੇ ਇਹਦੇ ਕਰਕੇ ਉਹਨਾਂ ਨੂੰ ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ ਬੈਂਕ ਹੈਗੇ ਆ ਆਮ ਤੌਰ ਤੇ ਉਹ ਸੈਲਫ ਇੰਪਲਾਇਡ ਦਾ ਨੋਟਸ ਆਫ ਅਸੈਸਮੈਂਟ ਦੇਖਦੇ ਹੁੰਦੇ ਆ। ਜੇ ਨੋਟਸ ਆਫ ਅਸੈਸਮੈਂਟ ਚ ਉੱਪਰ ਇਨਕਮ ਘੱਟ ਹੈਗੀ ਹੈ ਤਾਂ ਫਿਰ ਬੈਂਕਾਂ ਤੋਂ ਉਹਨਾਂ ਨੂੰ ਮੌਰਗੇਜ ਲੈਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਹੈ। ਦੂਸਰੀ ਗੱਲ, ਸਾਰੇ ਜਿਹੜੇ ਲੈਂਡਰ ਹੈਗੇ ਜੀ ਉਹ ਸੈਲਫ ਇੰਪਲਾਇਡ ਦੀ ਮੌਰਗੇਜ ਨਹੀਂ ਕਰਦੇ। ਥੋੜੇ ਲੈਂਡਰ ਹੈ, ਗਿਣੇ ਚੁਣੇ ਲੈਂਡਰ ਹੈ ਜਿਹੜੇ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਹੈਗੇ ਹੈ, ਤੇ ਉਹਦੇ ਕਰਕੇ ਵੀ ਚੋਇਸ ਘੱਟ ਹੈਗੀ ਹੈ, ਇਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ। ਤੀਜੀ ਗੱਲ, ਜਿਹੜੇ ਵੀ ਲੈਂਡਰ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਹੈ, ਕਈ ਵਾਰੀ ਉਹ ਹਰ ਕਿਸੇ ਮੌਰਗੇਜ ਏਜੰਟ ਦੇ ਨਾਲ ਕੰਮ ਨਹੀਂ ਕਰਦੇ ਹੁੰਦੇ, ਤੇ ਇਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ। ਚੰਗੀ ਗੱਲ ਇਹ ਹੈ ਜੀ ਕਿ ਆਪਾਂ ਮੌਰਗੇਜ ਅਲਾਇੰਸ ਦੇ ਉੱਪਰ ਉਹਨਾਂ ਸਾਰੇ ਲੈਂਡਰਸ ਦੇ ਨਾਲ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਸੈਲਫ ਇੰਪਲਾਇਡ ਦੀ ਮੌਰਗੇਜ ਸਟੇਟਡ ਇਨਕਮ ਪ੍ਰੋਗਰਾਮ ਦੇ ਤਹਿਤ ਕਰਵਾ ਕੇ ਦੇ ਸਕਦੇ ਹਾਂ। ਉਹ ਕੀ ਹੁੰਦਾ ਕਿ ਜੇਕਰ ਤੁਸੀਂ ਸੈਲਫ ਇੰਪਲਾਇਡ ਹੋ, ਤੁਹਾਡੀ ਨੋਟਸ ਆਫ ਅਸੈਸਮੈਂਟ ਦੇ ਉੱਪਰ ਇਨਕਮ ਘੱਟ ਹੈਗੀ ਹੈ, ਤੇ ਆਪਾਂ ਤੁਹਾਡੀ ਬਿਜ਼ਨਸ ਦੀ ਇਨਕਮ ਨੂੰ ਕੰਸਿਡਰ ਕਰਕੇ ਉਹਦੇ ਬੇਸ ਤੇ ਤੁਹਾਡੀ ਮੌਰਗੇਜ ਕਰਵਾ ਕੇ ਦੇ ਸਕਦੇ ਹਾਂ। ਸੋਹਣੇ ਕੰਪੈਰੇਟਿਵ ਇੰਟਰਸਟ ਰੇਟਸ ਅਵੇਲੇਬਲ ਹੋ ਸਕਦੇ ਹੈਗੇ ਆ, ਸਾਫ ਸੁਥਰੇ ਢੰਗ ਦੇ ਨਾਲ ਮੌਰਗੇਜਸ ਅਵੇਲੇਬਲ ਹੋ ਸਕਦੀਆਂ ਹੈਗੀਆਂ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਸੈਲਫ ਇੰਪਲਾਇਡ ਹੋ, ਨੋਟਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਆ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਰੀਫਾਈਨਾਂਸ ਕਰਨਾ ਚਾਹੁੰਦੇ ਹੋ ਘਰ ਨੂੰ, ਘਰ ਦੇ ਉੱਪਰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਜਾਂ ਤੁਹਾਡਾ ਹੋਰ ਕੋਈ ਮੌਰਗੇਜ ਦਾ ਸਵਾਲ ਹੈ, ਮੌਰਗੇਜ ਦੀ ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਆਪਾਂ ਹੁਣ ਗੱਲ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਉਹਨਾਂ ਦੀ ਗੱਲਬਾਤ ਕਰੀਏ। ਅੱਜ ਬਰਸੀ ਹੈ ਜੀ ਉਹਨਾਂ ਦੀ। ਸੋ ਜਿਹੜਾ ਖਾਲਸਾ ਰਾਜ ਸੀਗਾ, ਸੋ ਉਹ ਜਿਹਾ ਰਾਜ ਨਾ ਪਹਿਲਾਂ ਕਦੀ ਹੋਇਆ, ਤੇ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਪੋਸੀਬਲ ਹੋ ਪਾਊਗਾ ਕਿ ਨਹੀਂ। ਜਿਵੇਂ ਦਾ ਸਮਾਂ ਚੱਲ ਰਿਹਾ ਤੇ ਇੰਪੋਸੀਬਲ ਹੀ ਲੱਗਦਾ ਹੈ ਨਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਰਾਜ ਸੀਗਾ ਨਾ, ਉਹਦੇ ਵਰਗਾ ਰਾਜ ਤਾਂ ਔਖਾ ਹੀ ਹੈ, ਕਿਉਂਕਿ ਉਹਨਾਂ ਨੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ, ਨਾ ਰੰਗ, ਜਾਤ, ਧਰਮ ਦੇ ਆਧਾਰ 'ਤੇ ਕਿਸੇ ਤਰ੍ਹਾਂ ਵੀ। ਈਵਨ ਕਿ ਉਹਨਾਂ ਨੇ, ਦੇਖੋ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਨੇ ਗਲਤੀ ਕੀਤੀ, ਜਿਹੜੇ ਜਥੇਦਾਰ ਸੀਗੇ ਅਕਾਲ ਤਖ਼ਤ ਸਾਹਿਬ ਦੇ, ਹੈ ਨਾ, ਜਥੇਦਾਰ ਫੂਲਾ ਸਿੰਘ, ਉਹਨਾਂ ਨੇ ਸਜ਼ਾ ਸੁਣਾਈ, ਉਹਨਾਂ ਨੇ ਸਜ਼ਾ ਪੂਰੀ ਕੀਤੀ ਜੋ ਉਹਨਾਂ ਨੇ ਕਿਹਾ, ਹੈ ਨਾ। ਜੇ ਆਪਾਂ ਅੱਜ ਦੇ ਸਮੇਂ 'ਚ ਦੇਖਦੇ ਹਾਂ, ਦੇਖੋ ਕਿਵੇਂ ਅੱਜ ਕੱਲ੍ਹ ਤਾਂ ਫਿਰ ਉਹੀ ਗੱਲ ਹੈ, ਜਥੇਦਾਰ ਵੀ ਉੱਦਾਂ ਦੇ ਹੀ ਆ, ਉੱਦਾਂ ਦੇ ਹੀ ਬੰਦੇ ਹੋ ਗਏ, ਹੈ ਨਾ ਉਹ ਉਹਨਾਂ ਦੀਆਂ ਸੁਣਨ ਢੰਗ ਨਾਲ, ਅਤੇ ਨਾ ਜਿਹੜੇ ਬੰਦੇ ਆ ਉਹ ਉਹਨਾਂ ਦੀ ਸੁਣਨ। ਸੋ ਅਕਾਲ ਤਖਤ ਸਾਹਿਬ ਦੀ ਜਿਹੜੀ ਗਰਿਮਾ ਜਿਹੜੇ ਉਹਦੀ ਗਰਿਮਾ ਨੂੰ ਠੇਸ ਪਹੁੰਚ ਰਹੀ, ਉਹਦੀ ਮਰਿਆਦਾ ਨੂੰ ਠੇਸ ਪਹੁੰਚ ਰਹੀ, ਜਿਹੜਾ ਹੁਣ ਦਾ ਸਮਾਂ ਆਪਾਂ ਦੇਖ ਰਹੇ ਹਾਂ ਨਾ। ਪਰ ਉਦੋਂ ਦੇਖੋ ਉਹ ਮਹਾਰਾਜਾ ਸੀਗੇ, ਜਦਕਿ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਕਿੰਨਾ ਸੋਨਾ ਉਹਨਾਂ ਨੇ ਚੜ੍ਹਾਇਆ ਅਤੇ ਕਿੰਨਾ ਕੁਛ ਉਹਨਾਂ ਨੇ ਕੀਤਾ ਲੋਕਾਂ ਵਾਸਤੇ ਵੀ, ਅਤੇ ਮੰਦਰ ਮਸਜਿਦ ਗੁਰਦੁਆਰਿਆਂ ਵਾਸਤੇ ਵੀ, ਅਤੇ ਜਿਹੜੇ ਗਰੀਬ ਗਰੂਬੇ ਸੀ ਉਹਨਾਂ ਦੀ ਕਿੰਨੀ ਹੈਲਪ ਕਰਦੇ ਸੀ। ਜੇ ਬੱਚਿਆਂ ਨੇ ਜਿਵੇਂ ਆਪਾਂ ਛੋਟੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ, ਹੈ ਨਾ, ਵੀ ਉਹ ਬੇਰੀ ਤੋਂ ਬੇਰ ਤੋੜ ਰਹੇ ਸੀ, ਮਹਾਰਾਜ ਜੀ ਦੇ ਪੱਥਰ ਲੱਗਿਆ ਅਤੇ ਉਹ ਬੱਚਿਆਂ ਨੂੰ ਬੁਲਾਇਆ, ਉਹ ਕਹਿੰਦੇ ਜੀ ਇਹ ਤਾਂ ਬੇਰੀ ਸਾਨੂੰ ਬੇਰ ਦਿੰਦੀ ਹੈ, ਅਤੇ ਮਹਾਰਾਜੇ ਨੇ ਕਿਹਾ ਜੇ ਬੇਰੀ ਬੇਰ ਦਿੰਦੀ ਹੈ ਮੈਂ ਤਾਂ ਰਾਜਾ। ਅਤੇ ਉਹ ਬੱਚਿਆਂ ਨੂੰ ਉਹਨਾਂ ਨੇ ਦੇਖੋ ਆਪਣਿਆਂ ਜਿਹੜੇ ਦਾਨ ਕਰ ਦਿੱਤੇ, ਜਿਹੜੇ ਉਹਨਾਂ ਨੇ ਆਪਣੇ ਹਾਰ ਪਾਏ ਸੀ ਮੋਤੀਆਂ ਦੇ। ਕਹਿਣ ਦਾ ਮਤਲਬ ਹੈ ਕਿ ਉਹਨਾਂ ਦੀ ਸੋਚ ਕਿੰਨੀ ਵਿਲੱਖਣ ਸੀਗੀ। ਐਦਾਂ ਦੀ ਸੋਚ ਕਿੱਥੇ ਹੁੰਦੀ ਹੈ ਜਿਨ੍ਹਾਂ ਦੇ ਕੋਲ ਪਾਵਰ ਹੋਵੇ, ਉਹ ਤਾਂ ਆਪਣੀ ਪਾਵਰ ਦੀ ਧੌਂਸ ਦਿਖਾਉਂਦੇ ਆ, ਹੈਂ। ਸੋ ਮਹਾਰਾਜਾ ਰਣਜੀਤ ਸਿੰਘ ਜੀ ਨੀਵੇਂ ਹੋ ਕੇ ਚੱਲੇ, ਹੈ ਨਾ, ਈਵਨ ਕਿ ਲਾਸਟ ਮੂਮੈਂਟ 'ਤੇ ਜਦੋਂ ਬਿਮਾਰ ਵੀ ਸੀਗੇ ਉਦੋਂ ਵੀ ਉਹਨਾਂ ਨੇ ਆਪਣੇ ਰਾਜ ਬਾਰੇ ਸੋਚਿਆ, ਆਪਣੇ ਲੋਕਾਂ ਬਾਰੇ ਸੋਚਿਆ। ਅਤੇ ਕਿੰਨੀਆਂ ਲੜਾਈਆਂ ਲੜੀਆਂ, ਕਿੱਡਾ ਵੱਡਾ ਰਾਜ ਸੀਗਾ, ਅਤੇ ਉਹ ਹੁਣ ਜਿਵੇਂ ਆਪਾਂ ਕਹਿੰਦੇ ਪੰਜਾਬ ਕਿੱਡਾ ਵੱਡਾ ਸੀਗਾ, ਅਤੇ ਉਹ ਕੱਟ ਕੱਟ ਕੇ ਕਿੰਨਾ ਕੁ ਛੋਟਾ ਜਿਹਾ ਰਹਿ ਗਿਆ, ਔਰ ਉਹ ਛੋਟੇ ਜਿਹੇ ਪੰਜਾਬ ਨੂੰ ਵੀ ਜੀਣ ਨਹੀਂ ਦਿੱਤਾ ਜਾਂਦਾ। ਕਹਿੰਦੇ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਖਤਮ ਕਰ ਦਈਏ, ਥੱਲੇ ਲਾ ਦਈਏ, ਹੈਂ, ਸਰਕਾਰਾਂ ਇਹ ਕੁਛ ਕਰ ਰਹੀਆਂ। ਸੋ ਦੇਖੋ ਜਿਹੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀਗੇ, ਹੈ ਨਾ, 58 ਸਾਲ ਦੀ ਉਮਰ ਸੀਗੀ ਜਦੋਂ ਇਸ ਫਾਨੀ ਦੁਨੀਆ ਤੋਂ ਅਲਵਿਦਾ ਉਹ ਹੈਗੇ ਹੋ ਗਏ ਸੀਗੇ। ਲਾਹੌਰ ਦੇ ਵਿੱਚ ਪਾਕਿਸਤਾਨ ਜਗ੍ਹਾ ਹੈਗੀ ਆ। ਸੋ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਅੱਜ ਬਰਸੀ ਹੈ ਜੀ ਉਹਨਾਂ ਦੀ। ਇਸ ਮੌਕੇ ਜਿਹੜੀਆਂ ਉਹਨਾਂ ਦੀਆਂ ਗੱਲਾਂ ਬਾਤਾਂ, ਜੋ ਉਹਨਾਂ ਦੇ ਵਿੱਚ ਆਪਾਂ ਕਹਿੰਦੇ ਹਾਂ ਨੀਵੇਂ ਹੋ ਕੇ, ਇੱਕ ਰਾਜਾ ਸੀ ਪਰ ਉਹ ਨੀਵਾਂ ਹੋ ਕੇ ਰਹਿੰਦਾ ਸੀਗਾ, ਕਿ ਉਹ ਆਪਣੀ ਜਿਹੜੀ ਧੌਂਸ ਹੈ ਜਾਂ ਆਪਣੀ ਪਾਵਰ ਨੂੰ ਇੱਦਾਂ ਸ਼ੋਅ ਨਹੀਂ ਸੀ ਕਰਦਾ ਕਿ ਮੈਂ ਜਿਵੇਂ ਮਰਜ਼ੀ ਕਰ ਸਕਦਾ, ਜਦਕਿ ਉਹ ਕਰ ਸਕਦੇ ਸੀ ਪਰ ਨਹੀਂ ਕਰਦੇ ਸੀ, ਹੈ। ਸੋ ਮੈਂ ਇੱਕ ਵਾਰ ਬੜੀ ਵਧੀਆ ਕੱਢੀ ਹੋਈ ਉਹ ਲਾਉਂਦੇ ਤੁਹਾਡੇ ਲਈ, ਅਤੇ ਜੇ ਤੁਹਾਡੇ ਕੋਲ ਆਂਸਰ ਹੈਗਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਇੱਕ ਘੜੀ ਉਹਨਾਂ ਨੇ ਲਾਈ, ਸੋ ਉਹ ਘੜੀ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ ਹੈਗੀ, ਕਿੱਥੇ ਲੱਗੀ ਹੋਈ ਹੈ, ਕਿਹਨੇ ਲਾਈ ਉਹ ਅਤੇ ਕਿਹਨੇ ਬਣਾਈ ਉਹ, ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਫਟਾਫਟ ਕਾਲ ਕਰਕੇ ਮੈਨੂੰ ਦੱਸਿਓ, ਕਿਉਂਕਿ ਟਾਈਮ ਆਪਾਂ ਕੋਲ ਬਸ ਉਨਾ ਕੀ ਹੁੰਦਾ, ਅਤੇ ਮੈਂ ਵਾਰ ਲਾਉਂਦੀ ਹਾਂ। ਬਾਕੀ ਤੁਸੀਂ ਦੱਸ ਸਕਦੇ ਹੋ ਕਿ ਜਿਹੜੀ ਇਹ ਘੜੀ ਹੈ ਇਹ ਕਿਹੜੀ ਹੈ ਅਤੇ ਕਿੱਥੇ ਲਾਈ, ਕਦੋਂ ਲਾਈ, ਕਿਹਨੇ ਲਾਈ। ਸੋ 647-8713-13 ਆਪਣੇ ਸਟੂਡੀਓ ਦਾ ਨੰਬਰ ਹੈ, 6478741313। ਕਿਉਂਕਿ ਕਈ ਵਾਰ ਨਾ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਹਾਂਜੀ ਖਾਲਸਾ ਰਾਜ ਤਾਂ ਸੀਗਾ, ਕੋਈ ਵਿਲੱਖਣ ਕੰਮ ਕੀਤਾ, ਬਹੁਤ ਵਿਲੱਖਣ ਕੰਮ ਕੀਤੇ, ਕਈ ਵਾਰ ਆਪਾਂ ਪੜ੍ਹਦੇ ਨਹੀਂ ਸੁਣਦੇ ਨਹੀਂ, ਜਾਂ ਕਈ ਵਾਰ ਆਪਾਂ ਰੇਡੀਓ 'ਤੇ ਵੀ ਇੰਨੀਆਂ ਗੱਲਾਂ ਬਾਤਾਂ ਨਹੀਂ ਕਰਦੇ, ਹੋਰ ਹੀ ਹੋਰ ਆਪਾਂ ਗੱਲਾਂ ਬਾਤਾਂ ਕਰਕੇ ਲੰਘ ਜਾਂਦੇ ਹਾਂ, ਪਰ ਮੈਂ ਥੋੜ੍ਹੀ ਜਿਹੀ ਜਾਣਕਾਰੀ ਉਹਦੇ ਬਾਰੇ ਦਊਂਗੀ, ਜੇ ਤੁਹਾਡੇ ਕੋਲ ਹੈਗੀ ਤਾਂ ਜ਼ਰੂਰ ਦਿਓ। ਅਤੇ ਨੰਬਰ ਤੁਸੀਂ ਨੋਟ ਕਰੋ ਦੁਆਬਾ ਟਰੈਵਲਸ ਦਾ, ਦੀਪਾਂਸ਼ ਨੂੰ ਤੁਸੀਂ ਕਾਲ ਕਰਨੀ ਹੈ ਵਧੀਆ ਟਿਕਟਾਂ ਲੈਣ ਦੇ ਲਈ, ਔਰ ਇੰਡੀਆ ਨੂੰ ਜਾਣ ਦੇ ਲਈ ਟਿਕਟਾਂ ਇਹਨਾਂ ਕੋਲ ਅਵੇਲੇਬਲ ਹੈਗੀਆਂ ਬੜੇ ਘੱਟ ਰੇਟ 'ਤੇ, ਤੁਸੀਂ ਬੁੱਕ ਕਰਾਓ ਅਤੇ ਘੁੰਮ ਫਿਰ ਕੇ ਆਓ। 905-673-1400 ਨੰਬਰ ਹੈ ਜੀ, 9056731400, ਅਤੇ ਸ਼ਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ। ਸ਼ਗਨਾਂ ਦੇ ਨਾਲ ਘਰੇ ਸੋਫੇ ਲਿਆਓ ਬਣਾ ਕੇ, ਐਨ ਕਮਾਲ ਦੇ ਸੋਫੇ ਇਹ ਤੁਸੀਂ ਜਿਹੜੇ ਆ ਲਿਆ ਸਕਦੇ ਹੋ ਬੜੇ ਵਧੀਆ ਰੇਟ ਦੇ ਉੱਪਰ, ਗਰੰਟੀ ਵਰੰਟੀ ਨਾਲ ਬਣਾ ਕੇ ਦੇਣਗੇ। 905-799-8877 ਨੰਬਰ ਹੈ, 9057-99-8877। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਜਾਣਾ, 24/7 ਸਰਵਿਸ ਹੈ ਜੀ ਇਹਨਾਂ ਦੀ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ ਆਲ ਟਰੱਕ ਲਿਊਬ ਐਂਡ ਵਾਸ਼ ਦਾ, 905-452-9955, 9054522995। ਇੱਕ ਤਾਂ 24/7 ਸਰਵਿਸ ਹੈ, ਇੱਕ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਉਹ ਵੀ ਹੋ ਜੂਗੀ, ਅਤੇ ਬਾਕੀ ਐਨ ਉਹਨਾਂ ਨੂੰ ਅੰਦਰੋਂ ਬਾਹਰੋਂ ਸਾਫ਼ ਕਰਾਓ, 905-452-9955। ਅਤੇ ਲਓ ਜੀ ਵਾਰ ਸੁਣਦੇ ਹਾਂ ਥੋੜ੍ਹੀ ਜਿਹੀ, ਫਿਰ ਗੱਲਬਾਤ ਤੁਹਾਡੇ ਨਾਲ ਹੋਰ ਕਰਦੇ ਹਾਂ।

ਕਥੂਰੀਆ ਭਾਈ ਸਾਹਿਬ ਹੈ ਜੀ, ਜਿਹੜੇ ਉਹਨਾਂ ਦੇ ਮਾਤਾ ਜੀ ਹੈ ਜੀ, ਇਹ ਅਕਾਲ ਚਲਾਣਾ ਕਰ ਗਏ ਆ। ਸੋ ਇਹ 21 ਜੂਨ 2026 ਨੂੰ ਅਕਾਲ ਚਲਾਣਾ ਕਰ ਗਏ ਆ, ਔਰ ਉਹਨਾਂ ਨੂੰ ਅੰਤਿਮ ਵਿਦਾਇਗੀ ਜਿਹੜੀ ਹੈ ਉਹ ਦੇਣੀ ਹੈ ਜੀ। ਸੋ ਸ਼੍ਰੀ ਅਖੰਡ ਪਾਠ ਸਾਹਿਬ ਦੀ ਜਿਹੜੀ ਆਰੰਭਤਾ ਹੈ ਉਹ ਸ਼ਨੀਵਾਰ ਦਿਨ ਹੋ ਚੁੱਕੀ ਹੈ ਜੀ, 27 ਜੂਨ ਨੂੰ, ਅਤੇ ਅੰਤਿਮ ਸੰਸਕਾਰ ਜਿਹੜਾ ਅੱਜ ਸੋਮਵਾਰ ਹੈ ਜੀ, 29 ਜੂਨ ਹੈ। ਸੋ ਅੱਜ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੈ, ਇਹ ਹੈਗਾ ਜੀ ਬ੍ਰੈਂਪਟਨ ਕ੍ਰੀਮਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਦੇ ਵਿੱਚ, 30 ਬ੍ਰੈਮਵਿਲ ਕੋਰਟ ਬ੍ਰੈਂਪਟਨ ਦੇ ਵਿੱਚ ਹੈ। ਸੋ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਹੈ ਜੀ, ਓਨਟੈਰੀਓ ਖਾਲਸਾ ਦਰਬਾਰ ਦੇ ਵਿੱਚ ਪਾਏ ਜਾਣਗੇ ਜੀ। ਇਹ ਵੀ ਅੱਜ ਹੈ ਜੀ, 29 ਜੂਨ ਨੂੰ, ਅਤੇ ਸਮਾਂ ਹੈਗਾ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ। ਸੋ ਤੁਹਾਨੂੰ ਬੇਨਤੀ ਹੈ ਜੀ, ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਨੂੰ ਆਪਣੀਆਂ ਅਰਦਾਸਾਂ ਦੇ ਵਿੱਚ ਆਪਾਂ ਯਾਦ ਕਰੀਏ। ਸੋ ਜ਼ਰੂਰ ਤੁਸੀਂ ਪਹੁੰਚ ਸਕਦੇ ਹੋ ਜੀ, ਅਤੇ ਦਲਵੀਰ ਸਿੰਘ ਕਥੂਰੀਆ ਜੀ, ਸੋ ਉਹਨਾਂ ਨੂੰ ਤੁਸੀਂ ਮਿਲ ਸਕਦੇ ਹੋ। ਅਤੇ ਬਿਲਕੁਲ ਜੀ, ਮਾਤਾ ਜਿਹੜੀ ਹੁੰਦੀ ਹੈ ਨਾ, ਪੇਰੈਂਟਸ ਜਿਹੜੇ ਹੁੰਦੇ ਆ, ਬਸ ਉਹ ਤਾਂ ਜਿੰਨੇ ਮਰਜ਼ੀ ਬਜ਼ੁਰਗ ਹੋ ਜਾਣ ਅਤੇ ਲੱਗਦਾ ਵੀ ਹਮੇਸ਼ਾ ਸਾਡੇ ਨਾਲ ਰਹਿਣ, ਹੈ ਨਾ। ਸੋ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਹੈ ਜੀ ਉਹਨਾਂ ਦੇ। ਸੋ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ ਜੀ, ਅੱਜ 29 ਜੂਨ ਨੂੰ ਅੰਤਿਮ ਸੰਸਕਾਰ ਹੈ ਜੀ, ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ, ਬ੍ਰੈਂਪਟਨ ਕ੍ਰੀਮਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਵਿੱਚ।

ਲਓ ਜੀ, ਮੈਂ ਨਾ ਚਲੋ ਖਾਲਸਾ ਕਾਲਜ ਗੁਰੂ ਸਰ ਸੁਧਾਰ ਪਿਕਨਿਕ ਵੀ ਹੈਗੀ ਹੈ, ਹੈਗੀ 5 ਜੁਲਾਈ ਨੂੰ ਸੰਡੇ ਵਾਲੇ ਦਿਨ। ਸੋ ਇਹ ਮਿਸੀ ਸਾਗਾ ਦੇ ਵਿੱਚ ਹੈਗੀ ਜੀ, 1081 ਓਲਡ ਡੈਰੀ ਰੋਡ ਤੋਂ। ਇਹ ਆਪਾਂ ਜਾਣਕਾਰੀ ਫਿਰ ਵੀ ਦੇ ਸਕਦੇ ਹਾਂ ਅਤੇ ਸਾਰੇ ਉੱਥੇ ਪਹੁੰਚ ਸਕਦੇ ਆ ਜੀ। ਅਤੇ ਇਹ ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੁਣ 647-470-2570 ਨੰਬਰ ਹੈ, ਕੇਵਲ ਸਿੰਘ ਹੀਰਾ ਜੀ ਦਾ ਨੰਬਰ ਹੈ 647-470-2570। ਅਤੇ ਲਓ ਜੀ, ਮੈਂ ਨਾ ਥੋੜ੍ਹਾ ਜਿਹਾ ਘੜੀ ਬਾਰੇ ਜਾਣਕਾਰੀ ਦੇਵਾਂ। ਦੇਖੋ ਆਪਾਂ ਨਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲਬਾਤ ਕਰਦੇ ਹਾਂ। ਸੋ ਧੁੱਪ ਘੜੀ, ਸਨ ਕਲੋਕ ਜਿਹਨੂੰ ਕਹਿੰਦੇ ਆ, ਇਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲੱਗੀ ਹੋਈ ਹੈ। ਧੁੱਪ ਘੜੀ ਦੇਖੀ ਤੁਸੀਂ ਕਦੀ ਕਿਸੇ ਨੇ? ਦੇਖੋ ਕਿਸੇ ਦਾ ਤੁਹਾਡਾ ਮੈਨੂੰ ਕਾਲ ਆਈ ਨਹੀਂ, ਪਤਾ ਨਹੀਂ ਕਿਸੇ ਨੇ ਦੇਖੀ ਹੈ ਕਿ ਨਹੀਂ ਦੇਖੀ, ਵੈਸੇ ਮੈਨੂੰ ਲੱਗਦਾ ਨਹੀਂ ਵੀ ਨਹੀਂ ਦੇਖੀ ਹੋਊਗੀ। ਸੋ ਇਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇਹ ਧੁੱਪ ਘੜੀ ਜਿਹੜੀ ਆ ਉਹ ਲੱਗੀ ਹੋਈ ਹੈ ਜੀ, ਅਤੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਲੱਗੀ ਹੈ। ਜੇ ਆਪਾਂ ਗੱਲ ਕਰੀਏ ਨਾ ਵੀ ਉਸ ਸਮੇਂ ਪਤਾ ਨਹੀਂ ਕੁਛ ਹੁੰਦਾ ਨਹੀਂ ਸੀ, ਨੋ, ਉਸ ਸਮੇਂ ਵੀ ਬੜੇ ਇਨਵੈਂਸ਼ਨਸ ਹੁੰਦੀਆਂ ਸੀਗੀਆਂ। ਸੋ ਇਹ ਜਿਹੜੀ ਘੜੀ ਬਣਾਈ ਸੀ, ਇਹ ਪਤਾ ਕਿਹਨੇ ਬਣਾਈ ਸੀਗੀ? ਇਹ ਸਿੱਖ ਸਮਰਾਜ ਸਮੇਂ ਇੱਕ ਪ੍ਰਸਿੱਧ ਇੰਜੀਨੀਅਰ ਸੀਗਾ, ਸਕਾਲਰ ਆਪਾਂ ਕਹਿ ਸਕਦੇ ਹਾਂ, ਐਸਟਰੋਨਮਰ ਕਹਿ ਸਕਦੇ ਹਾਂ। ਐਸਟਰੋਨਮਰ ਹੁੰਦੇ ਜਿਹੜੇ ਐਸਟਰੋਨਮੀ ਦੀ ਐਜੂਕੇਸ਼ਨ ਲੈਂਦੇ ਆ ਜਾਂ ਉਹਦੇ ਬਾਰੇ ਜਾਣਕਾਰੀ ਰੱਖਦੇ ਆ ਜਾਂ ਖੋਜਾਂ ਕਰਦੇ ਆ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਖਗੋਲ ਵਿਗਿਆਨੀ। ਸੋ ਉਸ ਨੇ ਇਹ ਧੁੱਪ ਘੜੀ ਬਣਾਈ ਸੀਗੀ, ਜਿਹੜੀ ਕਿ ਧੁੱਪ ਜਦੋਂ ਹੁੰਦੀ ਹੈ ਨਾ ਉਦੋਂ ਆਪਾਂ ਨੂੰ ਸਮਾਂ ਦੱਸਦੀ ਹੈ, ਕਿਉਂਕਿ ਪੁਰਾਣੇ ਸਮਿਆਂ 'ਚ ਜਿਵੇਂ ਘੜੀਆਂ ਤਾਂ ਸੀ ਨਹੀਂ ਉਂਝ, ਹੈ ਨਾ। ਸੋ ਬਾਕੀ ਹੌਲੀ ਹੌਲੀ ਆਈਆਂ, ਪਹਿਲਾਂ ਪਹਿਲਾਂ ਤਾਂ ਲੋਕ ਜਿਵੇਂ ਧੁੱਪ ਦੀ ਰੋਸ਼ਨੀ ਨਾਲ ਹੀ ਦੇਖਦੇ ਸੀ ਵੀ ਹਾਂ ਹੁਣ ਸਵੇਰ ਹੋ ਗਈ, ਹੁਣ ਇੰਨਾ ਕੁ ਟਾਈਮ ਹੋ ਗਿਆ, ਹੁਣ ਇੰਨਾ ਕੁ ਹੋ ਗਿਆ, ਹੁਣ ਦੁਪਹਿਰ ਹੋ ਗਈ, ਹੁਣ ਸ਼ਾਮ ਹੋਣ ਵਾਲੀ ਹੈ, ਹੈ। ਸੋ ਇਹ ਧੁੱਪ ਘੜੀ ਬਣਾਈ ਸੀਗੀ ਅਤੇ ਉਹਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤੀ ਸੀਗੀ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਇਹ ਘੜੀ ਕੀ ਕੀਤੀ? ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਭੇਂਟ ਕਰ ਦਿੱਤੀ। ਦੇਖ ਲਓ ਤੁਸੀਂ ਕਿ ਉਹ ਆਪਣੇ ਕੋਲ ਕੋਈ ਚੀਜ਼ ਰੱਖਦੇ ਨਹੀਂ ਸੀ, ਬੜਾ ਘੱਟ ਹੁੰਦਾ ਆਪਾਂ ਕੋਲ ਕੋਈ ਚੀਜ਼ ਹੁੰਦੀ, ਆਪਾਂ ਕਹਿੰਦੇ ਹਾਏ ਹਾਏ ਮੈਂ ਨਹੀਂ ਦੇਣੀ ਆਪਣੀ ਚੀਜ਼ ਕਿਸੇ ਨੂੰ, ਹੈ ਜਾਂ ਮੈਨੂੰ ਕਿਸੇ ਨੇ ਪ੍ਰਜੈਂਟ ਕੀਤੀ ਹੈ। ਤੋ ਉਹਨਾਂ ਨੇ ਪ੍ਰਜੈਂਟ ਕੀਤੀ ਆਪਣਾ ਮਹਾਰਾਜਾ ਰਣਜੀਤ ਸਿੰਘ ਨੂੰ। ਔਰ ਇਹ ਵਿਅਕਤੀ ਪਤਾ ਕੌਣ ਸੀ? ਇੰਜੀਨੀਅਰ ਸਕਾਲਰ ਐਸਟਰੋਨਮਰ ਸਰਦਾਰ ਲਹਿਣਾ ਸਿੰਘ ਮਜੀਠੀਆ, ਜਿਹਨੇ ਇਹ ਧੁੱਪ ਘੜੀ ਸਨ ਕਲੋਕ ਬਣਾਈ ਸੀਗੀ। ਸੋ ਇਹ ਸਨ ਕਲੋਕ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲੱਗੀ ਹੋਈ ਹੈ। ਦਰਸ਼ਨੀ ਦਿਓੜੀ ਤੋਂ ਜਦੋਂ ਤੁਸੀਂ ਜਾਂਦੇ ਹੋ ਨਾ ਹਰਿਮੰਦਰ ਸਾਹਿਬ ਨੂੰ ਅੰਦਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ, ਸੋ ਇਹ ਮਾਰਬਲ ਦੀ ਸਟੋਨ ਹੈ, ਉਹਦੇ 'ਤੇ ਇਹ ਘੜੀ ਲੱਗੀ ਹੋਈ ਹੈ, ਜੋ ਕਿ ਸੂਰਜ

ਦੀ ਰੋਸ਼ਨੀ ਦੇ ਨਾਲ ਸਮਾਂ ਦੱਸਦੀ ਹੈ ਕਿ ਕਿੰਨਾ ਸਮਾਂ ਹੋ ਗਿਆ, ਉਹ ਤੇ ਅੰਕਿਤ ਕੀਤੇ ਹੋਏ ਆ 1, 2, 3, 4, 5, 6 ਏਦਾਂ। ਫਿਰ ਜਿੱਥੇ ਉਹ ਰੋਸ਼ਨੀ ਜਾਂਦੀ ਹੈ ਉਨਾ ਟਾਈਮ ਹੋਇਆ ਹੋਇਆ ਹੁੰਦਾ। ਸੋ ਐਗਜ਼ੈਕਟ ਹੁੰਦਾ, ਅਸੀਂ ਜਿੰਨੀ ਵਾਰ ਵੀ ਗਏ ਆ ਜ਼ਰੂਰ ਦਰਸ਼ਨ ਕੀਤੇ ਆ, ਤੇ ਉਹ ਐਗਜ਼ੈਕਟ ਸਮਾਂ ਦੱਸਦੀ ਵੀ ਹਾਂ ਇੰਨਾ ਟਾਈਮ ਹੋ ਗਿਆ। ਸੋ ਇੱਕ ਘੜੀ ਹੋਰ ਲੱਗੀ ਹੋਈ ਆ ਉੱਥੇ, ਉਹ ਕਿਹੜੀ ਘੜੀ ਆ, ਅੱਜ ਸਮਾਂ ਨਹੀਂ ਹੈਗਾ। ਸੋ ਮੈਂ ਜ਼ਰੂਰ ਦੱਸੂਗੀ ਉਹਦੇ ਬਾਰੇ ਵੀ। ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ, ਹੁਣ ਸਮਾਂ ਹੋ ਗਿਆ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ, ਕੋਈ ਇੰਸ਼ੋਰੈਂਸ ਦੀ ਨੀਡ ਹੈ ਤੁਹਾਨੂੰ ਜਾਂ ਤੁਸੀਂ ਬਿਜ਼ਨਸ ਨੂੰ ਪ੍ਰਮੋਟ ਕਰਨਾ, ਮੇਰਾ ਨੰਬਰ 647-7352340 6477652340। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੁਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ ਅਤੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ, 416-425-0138, ਗ੍ਰੇਟਰ ਪੰਜਾਬ ਪਲਾਜ਼ਾ, ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।

0: ਸੀ ਜੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015 4 1 6 8 0 4 2 0 1 5
1: ਆਪ ਪੰਜਾਬੀ

0: ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਮੰਡੇ ਮਾਰਨਿੰਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ ਔਰ ਉਸ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਇਸ ਦਿਨ ਨੂੰ ਦੇਖਣ ਦਾ ਹੋਰ ਮੌਕਾ ਮਿਲ ਗਿਆ ਹੈ। ਇਹ ਰਜ਼ਾ ਹੈ ਉੱਪਰ ਵਾਲੇ ਦੀ ਕਰਮ ਹੈ ਉੱਪਰ ਵਾਲੇ ਦਾ ਕਿ ਸਾਨੂੰ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਹੋਰ ਮਿਲ ਗਿਆ ਹੈ। ਇਸ ਖੂਬਸੂਰਤ ਦੁਨੀਆ, ਇਸ ਖੂਬਸੂਰਤ ਰੰਗ ਬਿਰੰਗੀ ਦੁਨੀਆ ਦਾ ਨਜ਼ਾਰਾ ਜਿਹੜਾ ਕਿ ਅਸੀਂ ਰੋਜ਼ ਦੇਖਦੇ ਹਾਂ, ਰੋਜ਼ ਲੈਂਦੇ ਹਾਂ, ਔਰ ਇਹਨਾਂ ਅੱਖੀਆਂ ਦਾ ਜਿਹੜੇ ਕਿ ਇਸ ਅੱਖਾਂ ਨੂੰ ਇਸ ਖੂਬਸੂਰਤ ਨਜ਼ਾਰੇ ਨੂੰ ਇਸ ਉਸ ਕੁਦਰਤ ਦੀਆਂ ਚੀਜ਼ਾਂ ਨੂੰ ਦੇਖਦੀਆਂ। ਸ਼ੁਕਰ ਹੈ ਗੁਰੂ ਸਾਹਿਬ ਜੀ ਆਦਿ ਦਾ, ਲੱਖਾਂ ਲੱਖਾਂ ਵਾਰੀ ਸ਼ੁਕਰ ਹੈ। ਪੰਜਾਬੀ ਵਿਰਸਾ ਦੇ ਜਿੰਨੇ ਵੀ ਪਰਿਵਾਰ ਦੇ ਜੀ ਸਾਡੇ ਸੁਣ ਰਹੇ ਆ, ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਇੱਕੋ ਹੀ ਅਰਦਾਸ ਉਸ ਗੁਰੂ ਸਾਹਿਬ ਅੱਗੇ, ਉਸ ਅੱਲਾ ਤਾਲਾ ਅੱਗੇ, ਉਸ ਈਸ਼ਵਰ ਪਰਮਾਤਮਾ ਜੀਸਸ ਮਹਾਰਾਜ ਦੇ ਅੱਗੇ, ਜਿਸ ਜਿਸ ਨੂੰ ਵੀ ਤੁਸੀਂ ਮੰਨਦੇ ਹੋ, ਜਿਸ ਜਿਸ ਦੇ ਵਿੱਚ ਵੀ ਤੁਹਾਡਾ ਵਿਸ਼ਵਾਸ ਹੈ, ਜਿਸ ਦੇ ਵੀ ਦਰ 'ਤੇ ਜਾ ਕੇ ਤੁਸੀਂ ਉਹਨਾਂ ਦੀ ਪੂਜਾ ਕਰਦੇ ਹੋ, ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਤੰਦਰੁਸਤੀ ਦੇ ਦਾਤਾ ਬਖਸ਼ਣ ਔਰ ਹਮੇਸ਼ਾ ਖੁਸ਼ ਰੱਖਣ। ਪੰਜਾਬੀ ਵਿਰਸਾ ਰੇਡੀਓ ਵੱਲੋਂ ਔਰ ਸਿੰਘ ਹਰਜੀਤ ਵੱਲੋਂ, ਤੁਹਾਡੇ ਹੋਸਟ ਵੱਲੋਂ, ਤੁਹਾਡੇ ਸਾਰਿਆਂ ਵਾਸਤੇ ਸਵੇਰੇ ਸਵੇਰੇ ਜਿਸ ਵੇਲੇ ਵੀ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ, ਇੱਕ ਅਰਦਾਸ ਜਿਹੜੀ ਕਿ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਅੱਗੋਂ ਪ੍ਰੋਗਰਾਮ ਦਾ ਅਸੀਂ ਆਗਾਜ਼ ਕਰਦੇ ਹਾਂ। ਪੰਜਾਬੀ ਵਿਰਸਾ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 9056733337 'ਤੇ ਤੁਹਾਡੀਆਂ ਮੇਰੀਆਂ ਗੱਲਾਂ ਪਤਾ ਹੋ ਸਕਦੀਆਂ। ਗੱਲਾਂ ਪਤਾ ਸਿਲਸਿਲਾ ਬਿਲਕੁਲ ਇਸੇ ਤਰ੍ਹਾਂ ਪੂਰੇ 12 ਵਜੇ ਤੱਕ ਜਾਰੀ ਰਹੇਗਾ ਪ੍ਰੋਗਰਾਮ। ਤੁਸੀਂ ਇਸ ਵੇਲੇ ਪੰਜਾਬੀ ਵਿਰਸਾ ਦੇ ਨਾਲ ਜੁੜੇ ਹੋਏ ਹੋ ਔਰ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਮੈਸੇਜ ਦੇ ਰਿਹਾ ਆ ਰਿਹਾ ਪਿਛਲੇ ਦਿਨਾਂ ਤੋਂ, ਸਾਡੇ ਬਹੁਤ ਹੀ ਮੇਰੇ ਵੱਡੇ ਵੀਰ ਆ, ਮੇਰੇ ਅਜ਼ੀਜ਼ ਆ, ਪਰਿਵਾਰਕ ਤੌਰ 'ਤੇ ਬੜਾ ਪਿਆਰ ਹੈ, ਵਿਲੇਜ ਆਫ ਇੰਡੀਆ ਰੈਸਟੋਰੈਂਟ ਤੁਸੀਂ ਜਾਣਦੇ ਹੋ, ਔਰ ਸਰਦਾਰ ਦਲਬੀਰ ਸਿੰਘ ਜੀ ਕਥੂਰੀਆ ਸਾਹਿਬ, ਉਹਨਾਂ ਦੇ ਮਾਤਾ ਜੀ ਪਿਛਲੇ ਦਿਨ ਹੀ ਅਕਾਲ ਚਲਾਣਾ ਕਰ ਗਏ ਔਰ ਪਰਿਵਾਰ ਦੇ ਵਿੱਚ ਦੁੱਖ ਹੈ, ਪਰਿਵਾਰ ਦੇ ਵਿੱਚ ਰੋਸ ਹੈ ਔਰ ਅੱਜ ਉਹਨਾਂ ਦਾ ਫਿਨਰਲ ਹੈ 1 ਵਜੇ ਤੋਂ ਲੈ ਕੇ 3 ਵਜੇ ਤੱਕ ਬ੍ਰੈਂਪਟਨ ਜਿਹੜਾ ਸਾਡਾ ਫਿਨਰਲ ਹੋਮ ਹੈ। ਜਿਹੜੇ ਵੀ ਉਹਨਾਂ ਨੂੰ ਜਾਣਦੇ ਹਾਂ, ਜਿਹੜੇ ਵੀ ਉਹਨਾਂ ਨੂੰ ਪਹਿਚਾਣਦੇ ਹਾਂ, ਜਿਹੜੇ ਵੀ ਉਹਨਾਂ ਦੀ ਬਿਜ਼ਨਸ ਉਹਨਾਂ ਨਾਲ ਕਰਦੇ ਹਨ, ਰੋਸ ਦਾ ਜਿਹੜਾ ਕਿ ਜ਼ਰੂਰ ਇਜ਼ਹਾਰ ਕਰਨਾ ਚਾਹੀਦਾ ਹੈ, ਕਿਉਂਕਿ ਪਰਿਵਾਰਕ ਤੌਰ 'ਤੇ ਜਿੱਥੇ ਮੇਰੀ ਬੜੀ ਉਹਨਾਂ ਨਾਲ ਸਾਂਝ ਹੈ ਔਰ ਤੁਹਾਡਾ ਸਾਰਿਆਂ ਦਾ ਵੀ ਪਿਆਰ ਹੈ। ਤੁਸੀਂ ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਵੀ ਬਹੁਤ ਜ਼ਿਆਦਾ ਸਮਾਨ ਲੈ ਕੇ ਆਉਂਦੇ ਹੋ ਔਰ ਇੱਕ ਵਾਰੀ ਫਿਰ ਤੋਂ ਅਸੀਂ ਇਸ ਕਥੂਰੀਆ ਪਰਿਵਾਰ ਦੇ ਨਾਲ, ਕਥੂਰੀਆ ਫੈਮਿਲੀ ਨਾਲ, ਮੈਂ ਪਰਸਨਲੀ ਤੌਰ 'ਤੇ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਔਰ ਜਿਹਨੇ ਵੀ ਪੰਜਾਬੀ ਵਿਰਸਾ ਦੇ ਪਰਿਵਾਰ ਦੇ ਜੀ ਸੁਣ ਰਿਹਾ ਉਹਨਾਂ ਵੱਲੋਂ ਵੀ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ ਔਰ ਅੱਜ 1 ਵਜੇ ਤੋਂ ਲੈ ਕੇ 3 ਵਜੇ ਤੱਕ ਜੋ ਅੰਤਮ ਕਹਿੰਦੇ ਹੁੰਦੇ ਨਾ ਸੰਸਕਾਰ ਦੀ ਰਸਮ ਹੈ ਉਹ ਨਿਭਾਈ ਜਾਏਗੀ ਔਰ ਬੜਾ ਔਖਾ ਹੁੰਦਾ ਜ਼ਿੰਦਗੀ ਦਾ, ਇਹ ਕਹਿਣਾ ਬੜਾ ਸੌਖਾ ਹੈ, ਭਾਵੇਂ ਮਾਪੇ ਜਿੰਨੀਆਂ ਮਰਜ਼ੀ ਉਮਰਾਂ ਤੈਅ ਕਰ ਲੈਣ ਪਰ ਫਿਰ ਵੀ ਉਹ ਘਰਾਂ ਦੇ ਜਿੰਦਰੇ ਹੁੰਦੇ ਆ, ਘਰਾਂ ਦੇ ਕਹਿੰਦੇ ਪਰਛਾਵੇਂ ਵੀ, ਰੱਬ ਕਹਿੰਦਾ ਨਾ ਰੱਬ ਵੀ ਫਿਰ ਪਰੇ ਹੋ ਜਾਂਦੇ ਜਦੋਂ ਪਰਛਾਵੇਂ ਹੁੰਦੇ ਮਾਂ ਪਿਓ ਦੇ, ਐਸੇ ਮਾਪਿਆਂ ਦੀ ਬਖਸ਼ਿਸ਼ ਹੁੰਦੀ ਹੈ, ਵੱਡੇ ਮਾਪਿਆਂ ਦਾ ਸਤਿਕਾਰ ਹੁੰਦਾ ਹੈ ਘਰਾਂ ਦੇ ਵਿੱਚ ਔਰ ਦਲਬੀਰ ਸਿੰਘ ਕਥੂਰੀਆ ਸਾਹਿਬ ਮੇਰੇ ਵੀਰ ਆ ਵੱਡੇ ਔਰ ਬੜੇ ਦੁੱਖ ਦੇ ਵਿੱਚ ਹਨ ਔਰ ਤੁਸੀਂ ਵੀ ਜੇ ਕੋਈ ਅਫਸੋਸ ਦਾ ਜ਼ਾਹਿਰ ਕਰਨਾ ਹੈ ਤਾਂ ਜ਼ਰੂਰ ਫੋਨ ਕਰਕੇ ਕਰੋ 416-7960-4167009100 'ਤੇ ਤੁਸੀਂ ਵੀ ਕਾਲ ਕਰਕੇ ਉਹਨਾਂ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨਾਲ ਦੁੱਖ ਦਾ ਇਜ਼ਹਾਰ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਫਿਰ ਗੱਲਾਂ ਬਾਤਾਂ ਸਿਲਸਿਲਾ ਜਿਵੇਂ ਪਹਿਲੇ ਕਹਿ ਕੇ ਹਟਿਆ, ਇਹ ਜਿਹੜਾ ਸ਼ੋਅ ਹੈ ਮਸਟ ਆਨ ਹੁੰਦੇ ਆ, ਭਾਵੇਂ ਜ਼ਿੰਦਗੀ ਦੇ ਵਿੱਚ ਕੋਈ ਇਨਸਾਨ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕਾਰ ਵਿਹਾਰ ਦੁਨੀਆ ਦੇ ਕੰਮ ਧੰਦੇ ਕਦੇ ਵੀ ਬੰਦ ਨਹੀਂ ਹੁੰਦੇ, ਭਾਵੇਂ ਪਰਿਵਾਰਾਂ ਵਿੱਚ ਬਹੁਤ ਕਈ ਵਾਰੀ ਐਸਾ ਦੁੱਖ ਹੁੰਦਾ ਹੈ ਪਰ ਜ਼ਿੰਦਗੀ ਦੇ ਕੰਮ ਨਹੀਂ ਕਦੇ ਰੁਕਦੇ, ਨਾ ਬੰਦਾ ਰੁਕ ਸਕਦਾ ਹੈ, 2-4-5 ਦਿਨ 10 ਦਿਨ ਅਸੀਂ ਇਸ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ ਔਰ ਫਿਰ ਆਪਣੇ ਰੈਗੂਲਰ ਕੰਮਾਂ ਕਾਰਾਂ ਵਿੱਚ ਉਸੇ ਤਰ੍ਹਾਂ ਨਿਰੰਤਰ ਜਾਰੀ ਹੋ ਜਾਂਦੇ ਹਾਂ। ਲਓ ਜੀ ਅੱਜ ਫਿਰ ਤੁਹਾਡੇ ਵਾਸਤੇ ਸਵੇਰੇ ਸਵੇਰੇ ਕਿਹੜਾ ਇੱਦਾਂ ਦਾ ਫਿਰ ਪਿਆਰ ਦਾ ਮੁਹੱਬਤ ਦਾ ਕੁਛ ਇਸ ਤਰ੍ਹਾਂ ਦਾ ਗੀਤ ਲਾਇਆ ਜਾਵੇ ਸਵੇਰੇ ਸਵੇਰੇ ਜਿਹੜਾ ਕਿ ਸੁਣ ਕੇ ਤੁਹਾਡੀ ਵੀਕਐਂਡ ਦੀ ਥਕਾਵਟ ਲੱਥ ਜਾਵੇ, ਤੁਹਾਡੀ ਵੀਕਐਂਡ ਦੀ ਜਿਹੜੀ ਸੁਸਤੀ ਪਈ ਆ, ਤੁਹਾਨੂੰ ਦਾਰੂ ਸ਼ਾਰੂ ਪੀ ਕੇ ਬਹੁਤਿਆਂ ਨੇ ਬੱਕਰੇ ਸ਼ਕਰੇ ਬਣਾਏ ਹੋਣੇ ਆ, ਬਹੁਤਿਆਂ ਨੇ ਬੱਕਰੀ ਬਣਾਈ ਹੋਣੀ ਆ ਘਰਾਂ ਦੇ ਵਿੱਚ ਅਤੇ ਬਹੁਤਿਆਂ ਨੇ ਬਈ ਪਨੀਰ ਦੇ ਟਿੱਕੇ ਛਿੱਕੇ, ਬਹੁਤਿਆਂ ਨੇ ਫੰਕਸ਼ਨ ਪਾਰਟੀਜ਼ ਘਰਾਂ 'ਚ ਫੈਮਿਲੀ ਗੈਦਰਿੰਗ ਕੀਤੀ ਹੋਣੀ ਹੈ, ਬਹੁਤਿਆਂ ਨੇ ਬਹੁਤ ਜ਼ਿਆਦਾ ਬੈਂਕਟ ਹਾਲਸ ਦੇ ਵਿੱਚ ਫੰਕਸ਼ਨ ਪਾਰਟੀਜ਼ ਕੀਤੇ ਹੋਣੇ ਆ ਪਰਿਵਾਰਕ ਤੌਰ 'ਤੇ, ਬਹੁਤਿਆਂ ਨੇ ਬਰਥਡੇ ਮਨਾਏ ਹੋਣੇ ਆ, ਬਹੁਤਿਆਂ ਨੇ ਐਨਵਰਸਰੀਜ਼ ਆਪਣੀਆਂ ਮਨਾਈਆਂ ਹੋਣੀਆਂ, ਉਹ ਵੀ ਬੜੀਆਂ ਜ਼ਰੂਰੀ ਆ। ਖੁਸ਼ੀ ਦੇ ਪਲ ਜਿਹੜੇ ਹੁੰਦੇ ਆ ਉਹਦਾ ਕੋਈ ਦਿਨ ਨਹੀਂ ਹੁੰਦਾ, ਜਿਸ ਵੇਲੇ ਮਰਜ਼ੀ ਖੁਸ਼ੀਆਂ ਤੁਸੀਂ ਮਨਾ ਸਕਦੇ ਆ। ਕਿਹੜਾ ਇੱਦਾਂ ਦਾ ਗੀਤ ਸਵੇਰੇ ਸਵੇਰੇ ਤੁਹਾਡੇ ਵਾਸਤੇ ਸੁਣਾਇਆ ਜਾਵੇ ਜਿਹੜਾ ਕਿ ਤੁਹਾਡਾ ਮਨ ਬਿਲਕੁਲ ਕਵੇ ਯੈਸ ਆਹ ਹੀ ਹਰਜੀਤ ਜੀ ਗੀਤ ਦੀ ਤਲਾਸ਼, ਜਿਹੜਾ ਸਵੇਰੇ ਸਵੇਰੇ ਤੁਸੀਂ ਸੁਣਾ ਤਾ, ਜਾਂ ਤਾਂ ਫਿਰ ਮੈਂ ਆਪਣੀ ਮਰਜ਼ੀ ਲਾ ਦੇਣਾ, ਜੇ ਤੁਹਾਡੀ ਮਰਜ਼ੀ ਆ ਤਾਂ ਫਿਰ ਤੁਹਾਡੀ ਮਰਜ਼ੀ ਨਾਲ ਚੱਲਣਾ, ਨਾਲੇ ਤਾਂ ਫਤਿਹ ਸਾਂਝੀ ਹੋ ਜਾਂਦੀ ਹੈ ਸਵੇਰੇ ਸਵੇਰੇ, ਠੀਕ ਹੈ ਨਾ, ਨਾਲੇ ਗੁਰੂ ਫਤਿਹ ਹੋ ਜਾਊਗੀ, ਨਾਲੇ ਤੁਹਾਡੇ ਨਾਲ ਗੱਲਬਾਤ ਹੋ ਜਾਊਗੀ। 905-673-3337 ਸਟੂਡੀਓ ਦਾ ਨੰਬਰ ਆ, 905-673-3337 ਦੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਗੀਤ ਤਾਂ ਮੈਂ ਕੋ ਪੰਜਾਬੀ ਦੇ ਵੀ ਰੈਡੀ ਆ ਅਤੇ ਹਿੰਦੀ ਦੇ ਵੀ ਰੈਡੀ ਆ, ਅਤੇ ਹੁਣ ਮੈਂ ਚਾਹੁੰਦਾ ਕਿ ਚਲੋ ਇੱਕ ਦੋ ਕਾਲ ਕਰ ਲਈਏ ਆਪਾਂ ਰਲ ਮਿਲ ਕੇ, ਅਤੇ ਜਿਹੜੀ ਆਪਾਂ ਸਾਂਝ ਹੋ ਜਾਵੇ ਆਪਣੀ ਸ਼ੁਰੂ ਹਰ ਰੋਜ਼ ਦੀ ਤਰ੍ਹਾਂ, ਪਰ ਅੱਗੋਂ ਜਿਹੜਾ ਤੁਹਾਡਾ ਗੀਤ ਪਸੰਦ ਹੋਏਗਾ ਉਹੀ ਗੀਤ ਲੱਗੇਗਾ। 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਮੇਰਾ ਤਾਂ ਮੂਡ ਹੈ ਕੁਛ, ਤੁਹਾਨੂੰ ਪਤਾ ਮੇਰਾ ਤਾਂ ਮੂਡ ਇੱਦਾਂ ਦਾ ਹੁੰਦਾ ਕੁਛ ਪਿਆਰ ਵਾਲੇ ਮੁਹੱਬਤ ਵਾਲੇ ਗੀਤ ਸੁਣਨ ਵਾਲਾ। ਬਲਵਿੰਦਰ ਭਾਅ ਜੀ ਦੱਸ ਸਕਦੇ ਆ, ਉਧਰੋਂ ਚੰਬੇ ਵਾਲੀ ਸਰਕਾਰ ਆ ਸਾਡੀ, ਸਾਡੇ ਨਕੋਦਰੀ ਹੈ ਵੀਰ ਮੇਰਾ ਨਕੋਦਰ ਵਾਲਾ, ਉਹ ਵੀ ਫੋਨ ਕਰਦੇ ਹੁੰਦੇ ਆ। ਬਫਲੋ ਵਾਲੇ ਸੱਚ ਮੇਰੇ ਵੀਰ ਆ, ਠੰਡੇ ਠੰਡੇ ਇਲਾਕੇ 'ਚ ਬੈਠੇ ਆ, ਇੱਥੇ ਤਾਂ ਗਰਮੀ ਹੋ ਗਈ ਬਈ, ਵਾਹਵਾ ਹੋ ਗਈ ਗਰਮੀ, ਲੱਗਦੀ ਰੁੱਤ ਸ਼ੁਰੂ ਹੋ ਗਈ ਆ ਹੁਣ, ਅਤੇ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਹੋਰ ਗਰਮੀ ਕਿੰਨੀ ਕੁ ਪੈਣੀ ਹਾਲੇ, ਠੀਕ ਹੈ ਨਾ। ਅੱਜ ਵੀ ਮੈਨੂੰ ਲੱਗਦਾ 25-26 ਟੈਂਪਰੇਚਰ ਤਾਂ ਹੋਊਗਾ ਅੱਜ, 26-27 ਹੈ ਨਾ। ਅਤੇ ਬਾਕੀ ਗੀਤ ਕਿਹੜਾ ਲਾਈਏ ਹਰਜੀਤ ਜੀ, ਚਲੋ ਇੱਕ ਅੱਧਾ ਮਿੰਟ ਵੇਟ ਕਰ ਲਓ, ਸ਼ਾਇਦ ਕਿਸੇ ਵੀਰ ਦੀ ਕੋਈ ਬੀਬਾ ਬੋਆਏ ਦੀ ਚੁਆਇਸ ਆ ਹੀ ਜਾਵੇ, ਕੁਛ ਨਾ ਕੋਈ ਚੰਬੇ ਵਾਲੀ ਸਰਕਾਰ ਦੀ ਚੁਆਇਸ ਆ ਜਾਵੇ ਕਿ ਹਰਜੀਤ ਜੀ ਆਹ ਗਾਣਾ ਲਾਓ। 905-673-3337 ਹੈ ਸਟੂਡੀਓ ਦਾ ਨੰਬਰ, 905-673-3337। A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਾਂ, ਔਰ A1 ਕੇਕ ਐਂਡ ਪੇਸਟਰੀਜ਼ ਤੁਹਾਡੇ ਵਾਸਤੇ ਸਮਰ ਦੀ ਸੇਲ ਲੱਗ ਗਈ ਹੈ। ਤੁਸੀਂ ਵੀ ਜੇ ਚਾਹੁੰਦੇ ਆ ਕਿ ਘਰਾਂ ਵਿੱਚ ਪਿਓਰ ਵੈਜੀਟੇਰੀਅਨ ਕੇਕ ਲੈ ਕੇ ਆਉਂਦੇ ਆ, ਜਾਂ ਤੁਸੀਂ ਬਿਸਕੁਟ ਲੈ ਕੇ ਆਉਂਦੇ ਆ, ਜਾਂ ਤੁਸੀਂ ਹੋਰ ਘਰ ਦੇ ਵਿੱਚ ਬਈ ਕੁਛ ਵੀ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਆਉਣੀਆਂ, ਮਿਠਾਈਆਂ ਲੈ ਕੇ ਆਉਣੀਆਂ, ਅਤੇ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਨੂੰ ਕਾਲ ਕੀਤੀ ਜਾ ਸਕਦੀ ਹੈ। 905-564-2663 ਦੇ ਕਾਲ ਕੀਤੀ ਜਾ ਸਕਦੀ ਹੈ, 905-564-2663 ਦੇ ਕਾਲ ਕੀਤੀ ਜਾ ਸਕਦੀ ਹੈ। ਪੰਜਾਬੀ ਵਿਰਸਾ, ਹੈਲੋ ਲੈ ਉਹ ਬੱਲੇ ਸ਼ੇਰ ਦੇ ਅੱਜ ਤਾਂ ਬੋਰਡਿੰਗ ਖਰਾਬ ਕਰਤੀ ਸਵੇਰੇ ਸਵੇਰੇ, ਚਲੋ ਕੋਈ ਗੱਲ ਨਹੀਂ, ਦੁਬਾਰਾ ਕਰ ਲਿਓ ਕਾਲ। 905-673-3337 ਸਟੂਡੀਓ ਦਾ ਨੰਬਰ ਆ, 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਮੈਂ ਇੱਕ ਗੀਤ ਚਲੋ ਲਾ ਹੀ ਦਿੰਦਾ ਉਨੀ ਦੇਰ ਤੱਕ ਜਿੰਨੀ ਦੇਰ ਤੁਹਾਡੀ ਕਾਲ ਆਉਂਦੀ ਹੈ, ਅਤੇ ਮੈਂ ਚਾਹੁੰਦਾ ਕਿ ਕੁਛ ਨਾ ਕੁਛ ਸਵੇਰੇ ਸਵੇਰੇ ਥੋੜ੍ਹਾ ਜਿਹਾ ਪਿਆਰ ਵਾਲਾ, ਕੁਛ ਨਾ ਕੁਛ ਮੁਹੱਬਤ ਵਾਲਾ, ਕੁਛ ਇੱਦਾਂ ਦਾ ਗੀਤ ਲਾਈਏ। ਹਿੰਦੀ ਦਾ ਗੀਤ ਲਾ ਦਈਏ ਜਾਂ ਫਿਰ ਪੰਜਾਬੀ ਦਾ ਮੂਡ ਹੈ ਤੁਹਾਡਾ, ਮੈਂ ਤਾਂ ਦੇਖੋ ਤੁਹਾਨੂੰ ਪੁੱਛਿਆ ਬਈ, ਔਰ ਵੈਸੇ ਤੁਸੀਂ ਇਹ ਪੱਕੀ ਗੱਲ ਆ ਮੰਡੇ ਨੂੰ ਢਿੱਲੇ ਹੁੰਦੇ ਆ, ਮੰਡੇ ਦਾ ਦਿਨ ਨਾ ਪਤਾ ਨਹੀਂ ਕੀ ਚੱਕਰਬਾਜ਼ੀ ਆ, ਇਹ ਹੈ ਕੁਛ ਨਾ ਕੁਛ ਗੜਬੜੀ ਮੰਡੇ ਦੇ ਦਿਨ ਦੇ ਵਿੱਚ। ਕੋਈ ਨਹੀਂ, ਆਪਾਂ ਤਾਂ ਹੁਣੇ ਕਰ ਦੇਣਾ ਕੈਮ, ਆਹ ਚੱਕੋ ਆ ਗਿਆ ਗੀਤ ਮੇਰੇ ਦਿਮਾਗ ਦੇ 'ਚ, ਮੈਂ ਤਾਂ ਲੱਭ ਰਿਹਾ ਸੀ, ਮੈਂ ਕਿਹਾ ਉਹ ਗੀਤ ਗਿਆ ਕਿੱਥੇ, ਅਤੇ ਗੀਤ ਆ ਗਿਆ ਮੇਰੇ ਸਾਹਮਣੇ ਹੁਣ, ਅਤੇ ਆਪਾਂ ਹੁਣੇ ਹੀ ਤੁਹਾਨੂੰ ਕੈਮ ਕਰ ਦੇਣਾ ਸਾਰਿਆਂ ਨੂੰ। ਹਿੰਦੀ ਦਾ ਬੜਾ ਪਿਆਰਾ ਗੀਤ ਹੈ ਇਹ ਗੀਤ, ਕਿਹੜੀ ਮੂਵੀ ਦਾ ਗੀਤ ਆ ਹਰਜੀਤ ਜੀ, ਇਹ ਤਾਂ ਤੁਹਾਨੂੰ ਪਤਾ ਹੀ ਨਹੀਂ, ਗੀਤ ਆ ਤੁਸੀਂ ਕੱਢ ਲਿਆ, ਪਰ ਗੀਤ ਹੈ ਕਿਹੜੀ ਮੂਵੀ ਦਾ ਗੀਤ ਆ ਦੇਖਦੇ ਹਾਂ, ਜੇ ਕਿਸੇ ਨੂੰ ਪਤਾ ਹੋਵੇ ਤਾਂ ਇਹ ਗੀਤ ਕਿਹੜੀ ਮੂਵੀ ਦਾ ਗੀਤ ਆ, ਮੇਰਾ ਮੈਨੂੰ ਤਾਂ ਪਤਾ ਨਹੀਂ, ਵੈਸੇ ਸ਼ਾਇਦ ਤੁਹਾਨੂੰ ਪਤਾ ਹੋਵੇ ਤਾਂ ਆਪਾਂ ਪੁੱਛ ਲੈਂਦੇ ਹਾਂ ਵੀ ਜੇ ਕਿਸੇ ਨੂੰ ਪਤਾ ਹੋਵੇ ਗੀਤ ਵਾਲਾ। ਪੰਜਾਬੀ ਵਿਰਸਾ ਲਓ ਜੀ ਕਾਲ ਲੈ ਲਈਏ, ਹੈਲੋ ਹੈਲੋ ਲੈ ਦੱਸੋ ਵੀ ਇਹ ਕੀ ਚੱਕਰਬਾਜ਼ੀ ਕੀ ਹੈ, ਲਾਈਨਾਂ ਕਿਉਂ ਨਹੀਂ ਆ ਰਹੀਆਂ, ਸਮਥਿੰਗ ਰੋਂਗ। ਮੈਂ ਵੀ ਉਹੀ ਕਹਿ ਰਿਹਾ ਸੀ ਕਿ ਗੜਬੜੀ ਹੈ ਕੁਛ, ਨਹੀਂ ਤਾਂ ਮੈਂ ਤੁਹਾਨੂੰ ਆਵਾਜ਼ ਦੇਵਾਂ ਅਤੇ ਤੁਹਾਡਾ ਫੋਨ ਨਾ ਆਵੇ, ਇੱਦਾਂ ਤਾਂ ਕਦੀ ਹੋ ਨਹੀਂ ਸਕਦਾ। ਚਲੋ ਕੋਈ ਗੱਲ ਨਹੀਂ, ਇੱਕ ਦੋ ਕਾਲ ਕਰਕੇ ਦੇਖ ਲੈਂਦੇ ਹੋਰ ਜਿਹੜੇ ਵੀਰ, ਅਤੇ ਫਿਰ ਦੇਖ। ਹੈਲੋ ਆ ਰਹੀ ਆਵਾਜ਼?
1: ਸਤਿ ਸ਼੍ਰੀ ਅਕਾਲ ਜੀ।
0: ਆ ਹੁਣ ਚੱਲਿਆ ਸਿਸਟਮ, ਆ ਬੱਤੀ ਜੀ ਬੰਦ ਹੋਈ ਸੀ ਉੱਥੋਂ ਇੱਕ, ਮੈਂ ਕਿਹਾ ਕਰੀ ਆਉਣ। ਹਾਂਜੀ
1: ਬਲਵਿੰਦਰ ਬੋਲਦਾ ਜੀ।
0: ਬਲਵਿੰਦਰ ਜੀ ਕੀ ਹਾਲ ਚਾਲ ਆ, ਕਿਵੇਂ ਰਿਹਾ ਵੀਕਐਂਡ?
1: ਬਹੁਤ ਵਧੀਆ, ਬਹੁਤ ਵਧੀਆ ਰਿਹਾ ਜੀ, ਬਹੁਤ ਵਧੀਆ।
0: ਠੀਕ ਰਿਹਾ ਵੀਕਐਂਡ?
1: ਬੜੀ ਸ਼ਾਂਤੀ ਰਹੀ, ਵਧੀਆ ਜੀ, ਬਹੁਤ ਵਧੀਆ ਰਿਹਾ ਬਹੁਤ।
0: ਨਹੀਂ ਸ਼ਾਂਤੀ ਦਾ ਕੀ ਮਤਲਬ, ਅੱਗੇ ਸ਼ਾਂਤੀ ਨਹੀਂ ਹੁੰਦੀ?
1: ਸ਼ਾਂਤੀ ਮਤਲਬ ਕੀ, ਰੌਲ ਹੋਣੀ, ਥੋੜੇ ਬੱਚੇ ਹੁਣ ਸਿਆਣੇ ਹੋ ਗਏ ਨਾ, ਪੋਤੀ ਪੋਤੀ ਆ,
0: ਨਹੀਂ ਨਹੀਂ ਸ਼ਾਂਤੀ ਤਾਂ ਮੈਨੂੰ, ਮੈਂ ਸ਼ਾਂਤੀ ਦਾ ਨੀ ਮਤਲਬ ਸਮਝ,
1: ਸ਼ਾਂਤੀ ਵੀ ਕਹਿਣਾ ਮਤਲਬ ਥੋੜੀ ਬਹੁਤੀ ਪੀ ਲਈ ਦੀ ਆ, ਬੜੇ ਥੋੜਾ ਬੱਚਿਆਂ ਦੇ ਵੀ ਗਿਆ ਰੱਖੀ ਦੇ ਨਾ।
0: ਅੱਛਾ ਪੀਤੀ ਸੀ ਅੱਜ ਵੀਕਐਂਡ ਤੇ ਫਿਰ?
1: ਵਧੀਆ ਸਭ ਠੀਕ ਆ ਜੀ।
0: ਨਹੀਂ ਨਹੀਂ ਵੀਕਐਂਡ ਤੇ ਪੀਤੀ ਸੀ
1: ਵਾਲੀਬਾਲ
0: ਦੀ ਗੇਮ ਲਾਉਣ ਲੱਗ ਪਏ?
1: ਦੋ ਘੰਟੇ ਲੱਗ ਗਿਆ ਜੀ ਹਫ਼ਤੇ ਦੋ ਤਿੰਨ ਵਾਰੀ।
0: ਨਹੀਂ ਤੇ ਫਿਰ ਤਾਂ ਜਿੰਨੀ ਮਰਜ਼ੀ ਪੀ ਲੋ ਹਜਮ ਹੋ ਜਾਂਦੀ ਹੋਣੀ ਆ।
1: ਨਹੀਂ ਬਾਜੀ ਮੈਂ ਪੀਨਾ ਹੀ ਕੋਲ ਤੋਂ ਪੀਂਦਾ ਨਹੀਂ ਹੈ।
0: ਨਹੀਂ ਨਹੀਂ ਜੇ ਵਾਲੀਬਾਲ ਦੀ ਗੇਮ ਲਾਨੇ ਫਿਰ ਤਾਂ ਐਕਸਰਸਾਈਜ਼ ਹੋ ਜਾਂਦੀ ਹੈ ਨਾ, ਫਿਰ ਤਾਂ ਤੁਸੀਂ
1: ਭਾਵੇਂ ਮੈਂ ਜੇ ਸ਼ੈਡਿਊਲ ਲਾ ਲਈ ਨਾ,
0: ਹਾਂ
1: ਫਿਰ ਮੈਂ ਅੱਗੇ ਪਿੱਛੇ ਗੇਮ ਖੇਡਣਾ ਦੋ ਘੰਟੇ ਦੋ ਹਫ਼ਤੇ ਦੋ ਤਿੰਨ ਵਾਰੀ
0: ਤੇ ਦੋ ਪੈਗ ਲਾ ਕੇ ਖੇਡ ਲਿਆ ਕਰੋ, ਵਧੀਆ ਘੁਮਾਓਗੇ
1: ਜੀ। ਨਹੀਂ ਬਾਕੀ ਪਲੇਅਰ ਹੁੰਦੇ ਆ ਚੰਗਾ ਲੱਗਦਾ ਜੀ,
0: ਤੇ ਉਹਨਾਂ ਨੂੰ ਕੀ ਪਤਾ ਲੱਗਦਾ ਵੀ ਤੁਸੀਂ ਪੀਤੀ ਹੈ?
1: ਉਹ ਨਹੀਂ ਬਾਈ ਜੀ ਪਤਾ ਪਤਾ ਹਾਰਡ ਪੀਤੀ ਦਾ ਪਤਾ ਲੱਗਦਾ, ਬੀਅਰ ਉਹ ਚੱਲ ਜਾਂਦੀ ਹੈ,
0: ਹਾਂ ਹਾਂ
1: ਇਸ ਚੀਜ਼ ਦਾ ਪਤਾ ਲੱਗ ਜਾਂਦਾ।
0: ਮਤਲਬ ਤੁਸੀਂ ਕੀ ਸ਼ਾਰਟ ਸ਼ੂਟ ਜ਼ਿਆਦਾ ਹੀ ਮਾਰਦੇ ਫਿਰ ਜਦੋਂ
1: ਦੋ ਬਾਈ ਬਾਈ ਮੈਂ ਵਾਲੀਬਾਲ ਬਹੁਤ ਖੇਡਦਾ ਜੀ,
0: ਅਫਰੀਕਾ ਤੋਂ ਆਏ ਵਾਹ ਬਈ ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਨੈਕਸਟ ਕਾਲ। ਹੈਲੋ
2: ਸਤਿ ਸ੍ਰੀ ਅਕਾਲ, ਕੀ ਹਾਲ ਹੈ ਜਨਾਬ?
0: ਸਤਿ ਸ੍ਰੀ ਅਕਾਲ ਜਨਾਬ, ਕੀ ਹਾਲ ਹੈ? ਠੀਕ ਹੋ?
2: ਮੈਂ ਬਿਲਕੁਲ ਠੀਕ ਹਾਂ। ਗਾਨੇ ਕੀ ਅਗਰ ਫਰਮਾਇਸ਼ ਹੈ ਤੋ ਬੜਾ ਬਿਹਤਰੀਨ ਗਾਨਾ ਹੈ, ਸ਼ੌਕ ਨਜ਼ਰ ਕੀ ਬਿਜਲੀਆਂ ਦਿਲ ਪੇ ਮੇਰੇ ਗਿਰਾਏ ਜਾ। ਵੋ ਕੌਨ ਥੀ ਫਿਲਮ ਥੀ ਯੇ, ਮਨੋਜ ਕੁਮਾਰ ਔਰ ਪਰਵੀਨ ਚੌਧਰੀ ਪੇ ਪਿਕਚਰਾਈਜ਼ ਹੁਆ। ਉਸ ਜ਼ਮਾਨੇ ਮੇ ਸਕੇਟਿੰਗ ਕਾ ਯੇ ਪਹਿਲਾ ਇੰਡੀਅਨ ਫਿਲਮ ਥਾ ਯੇ ਜਿਸਮੇ ਸਕੇਟਿੰਗ ਬਤਾਏ, ਇਸਸੇ ਪਹਿਲੇ ਕਭੀ ਨਹੀਂ ਬਤਾਏ ਥੇ।
0: ਕੌਨ ਸੀ ਮੂਵੀ ਥੀ ਜੇ?
2: ਵੋ ਕੌਨ ਥੀ।
0: ਅੱਛਾ ਵੋ ਕੌਨ ਥੀ, ਵਾਹ ਬਈ।
2: ਹਾਂ ਮਨੋਜ ਕੁਮਾਰ ਉਸਮੇ ਹੀਰੋ ਥੇ ਔਰ ਮਦਨ ਮੋਹਨ ਸਾਹਿਬ ਕੀ ਮੌਸੀਕੀ ਹੈ ਔਰ ਰਾਜਾ ਮਹਿਦੀ ਅਲੀ ਖਾਂ ਕੇ ਅਲਫਾਜ਼ ਹੈ। ਪਰਵੀਨ ਚੌਧਰੀ ਪੇ ਪਿਕਚਰਾਈਜ਼ ਹੁਆ। ਕਿਆ ਗਾਨਾ ਹੈ, ਸ਼ੌਕ ਨਜ਼ਰ ਕੀ ਬਿਜਲੀਆਂ ਦਿਲ ਪੇ ਮੇਰੇ ਗਿਰਾਏ ਜਾ।
0: ਵਾਹ ਬਈ ਵਾਹ, ਕੈਸਾ
2: ਬੜਾ ਚੰਗਾ ਗਾਨਾ ਹੈ ਔਰ ਇਸਕੇ ਉਪਰ ਯੇ ਗਜ਼ਲ ਅੰਦਾਜ਼ ਮੇ ਹੈ ਔਰ ਲਤਾ ਜੀ ਕਿਆ ਕਿਆ ਬੋਲਤੇ ਆਪ, ਵੈਸੇ ਯੇ ਗਾਨਾ ਤੋ ਆਸ਼ਾ ਜੀ ਨੇ ਗਾਇਆ ਥਾ ਮਗਰ ਲਤਾ ਜੀ ਆਸ਼ਾ ਜੀ ਦੋਨੋਂ ਬਹਿਨੇ ਬਤਾ ਰਹਾ ਹੂੰ ਤੋ ਗਜ਼ਲ ਕੇ ਉਪਰ ਬੜੀ ਪਿਆਰੀ ਬਾਤ ਹੈ। ਜਬ ਯੇ ਰਿਕਾਰਡਿੰਗ ਸੁਨੇ ਥੇ ਤੋ ਉਸ ਜ਼ਮਾਨੇ ਮੇ ਯੇ ਅਲਫਾਜ਼ ਬਿਆਨ ਕੀਏ ਥੇ ਮਦਨ ਮੋਹਨ ਸਾਹਿਬ ਕਿ ਫਿਕਰ ਮੋਮਿਨ ਕੀ ਜ਼ਬਾਂ ਦਾਗ ਕੀ ਮੀਰ ਕਾ ਰੰਗ ਸੁਖਨ ਗਾਲਿਬ ਕਾ ਅੰਦਾਜ਼ ਬਯਾਂ ਹੋ ਤੋ ਗਜ਼ਲ ਹੋਤੀ ਹੈ। ਸਿਰਫ ਅਲਫਾਜ਼ ਹੀ ਨਹੀਂ ਮਾਇਨੇ ਪੈਦਾ ਕਰਤੇ, ਜਜ਼ਬੇ ਖਿਦਮਤ ਫਨ ਹੋ ਤੋ ਗਜ਼ਲ ਹੋਤੀ ਹੈ। ਕਿਆ ਲੋਕ ਥੇ ਯਾਰ, ਸੋਚਤੋ ਮੈਂ ਕਿ ਆਖਿਰ ਯੇ ਲੋਕ ਕੈਸਾ ਉਨਕੇ ਜ਼ਹਿਨ ਮੇ ਯੇ ਸਬ ਪ੍ਰੇਰਣਾ ਆਤੀ ਥੀ ਔਰ ਯੇ ਅਲਫਾਜ਼ ਕੈਸਾ ਆਤੇ ਥੇ, ਕਿਆ ਪੜ੍ਹਤੇ ਥੇ।
0: ਇਸ ਮੂਵੀ ਕਾ ਗੀਤ ਵੋ ਵੀ ਥਾ ਲਗ ਜਾ ਗਲੇ, ਵੋ ਵੀ ਇਸ
2: ਕੋ ਯਾ ਲਗ ਜਾ ਗਲੇ, ਬਿਲਕੁਲ ਯੇ ਲਗ ਜਾ ਗਲੇ ਵੀ ਹੈ ਔਰ ਬੜਾ ਪਿਆਰਾ। ਇਸਕੇ ਪੂਰੇ ਗਾਨੇ ਸੁਪਰ ਡੁਪਰ ਹਿੱਟ ਹੈ ਮਗਰ ਯੇ ਗਾਨਾ ਆਸ਼ਾ ਜੀ ਨੇ ਗਾਇਆ, ਲੇਕਿਨ ਇਸਕੇ ਬਾਅਦ ਜਿਤੇ ਗਾਨੇ ਗਾਏ ਸਾਧਨਾ ਹੀਰੋਇਨ ਥੀ, ਕਿਆ ਪਿਆਰੀ ਕਿਆ ਖੂਬਸੂਰਤ, ਐਸੇ ਲੋਕ ਅਬ ਆ ਨਹੀਂ ਸਕਤੇ। ਸਾਧਨਾ ਜੋ ਹੈ ਬਬੀਤਾ ਕੀ ਸਗੀ ਖਲੇਰੀ ਬਹਿਨ ਹੈ, ਕ੍ਰਿਸ਼ਨਾਪੁਰ ਕੀ ਸਗੀ ਖਾਲਾ।
0: ਮੇਰੇ ਕੋ ਜੋ ਆਪਣੇ ਗਾਣਾ ਬੋਲਿਆ ਨਾ, ਵੋ ਮੇਰੇ ਕੋ ਗਾਣਾ ਮਿਲ ਨਹੀਂ ਰਹਾ ਆਪਕਾ, ਪਤਾ ਨਹੀਂ ਕਿਆ ਬਾਤ ਹੈ।
2: ਸ਼ੌਕ ਨਜ਼ਰ ਕੀ ਬਿਜਲੀਆਂ, ਵੋ ਕੌਨ ਥੀ, ਆਪ ਟਾਈਪ ਕਰੀਏ ਫਿਲਮ ਕੇ ਵੋ ਕੌਨ ਥੀ, ਮਨੋਜ ਕੁਮਾਰ ਕੀ ਪਿਕਚਰ ਹੈ, ਪਰਵੀਨ ਚੌਧਰੀ ਹੀਰੋਇਨ ਹੀ ਔਰ ਸਾਧਨਾ ਵੀ ਹੈ ਉਸਮੇ ਮਗਰ ਬੜਾ ਪਿਆਰਾ। ਤੋ ਆਪ ਅਗਰ ਵੋ ਕੌਨ ਥੀ ਫਿਲਮ ਸੌਂਗ ਡਾਲੇਂਗੇ ਤੋ ਫੌਰੀ ਆ ਜਾਏਗਾ ਸ਼ੌਕ ਨਜ਼ਰ ਕੀ ਬਿਜਲੀਆਂ।
0: ਕੋਈ ਬਾਤ ਨਹੀਂ, ਦੇਖਤਾ ਹੂੰ ਸਰ ਮੈਂ ਆਪਕੇ ਲੀਏ। ਥੈਂਕ ਯੂ ਵੈਰੀ ਮਚ, ਆਪਕੀ ਫਰਮਾਇਸ਼ ਹੈ, ਡੈਫੀਨਿਟਲੀ ਆਈ ਵਿਲ ਟ੍ਰਾਈ ਮਾਈ ਬੈਸਟ ਟੂ ਪਲੇ ਪ੍ਰੋਗਰਾਮ ਪੰਜਾਬੀ ਵਿਰਸਾ। ਔਰ ਲਓ ਜੀ 905-673-3337 ਗੀਤ ਸੰਗੀਤ ਦੇਖੋ, ਸਾਡੇ ਭਾਈਜਾਨ ਬੜੇ ਕਮਾਲ ਦੇ ਗੀਤ ਦੱਸਦੇ ਆ ਔਰ ਸ਼ੇਰੋ ਸ਼ਰੀ ਦੇ ਵੀ ਮਾਸਟਰ ਲੋਕ ਆਏ ਨੇ। ਲਓ ਫਿਰ ਇਹ ਗੀਤ ਮੈਨੂੰ ਮਿਲ ਹੀ ਗਿਆ, ਪਹਿਲਾਂ ਮੈਂ ਇਹਨਾਂ ਦਾ ਗੀਤ ਲਾਵਾਂ, ਬਾਕੀ ਗੱਲਾਂ ਬਾਅਦ ਕਰਦੇ ਹਾਂ।

0: ਜੀ ਮਹਾਰਾਜ ਜੀ, ਇਹ ਗੀਤ ਤੁਹਾਡਾ ਅਸੀਂ ਲਾਤਾ ਜੀ, ਸ਼ੌਂਕ ਨਜ਼ਰ ਕੀ ਬਿਜਲੀਆਂ। ਔਰ ਇਹ ਗੀਤ ਥੋੜ੍ਹਾ ਜਿਹਾ ਸਲੋ ਮੋਸ਼ਨ ਦੇ ਵਿੱਚ ਆ, ਪਰ ਗੀਤ ਦੇ ਮੀਨਿੰਗ ਜਿਹੜੇ ਸਮਝਦੇ ਆ ਉਹਨਾਂ ਨੂੰ ਵਧੀਆ ਲੱਗਦੇ ਆ। ਚਲੋ ਇੱਕ ਵਾਰੀ ਨੰਬਰ ਇੱਕ ਹੋਰ ਦੇ ਰਹੇ, ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੰਬਰ ਹੈ। ਔਰ ਇਹ ਨੰਬਰ ਹੈ ਜੀ, ਅਗਰ ਤੁਸੀਂ ਘਰ ਦੇ ਵਿੱਚ ਆਪਣੇ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ, ਅਸੀਂ ਪਿਛਲੇ ਦਿਨੋਂ ਤੁਹਾਨੂੰ ਦੱਸਦੇ ਆ ਰਹੇ ਹਾਂ, ਕਿਉਂਕਿ ਇਹ ਜਿਹੜੇ ਵਾਸ਼ਰੂਮ ਆ ਤੁਹਾਡੇ ਵਾਸਤੇ ਬ੍ਰੈਂਡ ਨਿਊ ਬਣ ਰਹੇ ਆ। ਦੇਖੋ ਪਹਿਲੇ ਇਹ ਵੀਰਾਂ ਨੇ ਨਾ ਟਾਈਲਾਂ ਵਿੱਚ ਇਨਕਲੂਡ ਨਹੀਂ ਕੀਤੀਆਂ, ਜਿਹੜੇ ਵਾਸ਼ਰੂਮ ਵਿੱਚ ਟਾਈਲਾਂ ਵੀ ਲੱਗੀਆਂ ਹੁੰਦੀਆਂ। ਔਰ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਭਾਅ ਜੀ ਆਪਾਂ $7,000 ਦੇ ਵਿੱਚ ਟਾਈਲਾਂ ਵੀ ਅਨਾਊਂਸ ਕਰ ਦੇਣੀਆਂ। ਅਤੇ ਮੇਰਾ ਵੀਰ ਕਹਿਣ ਲੱਗਾ, ਇੰਦਰਜੀਤ ਕਹਿੰਦਾ, ਪਰਮਜੀਤ ਭਾਅ ਜੀ ਕਹਿੰਦੇ ਵੀ ਹਰਜੀਤ ਭਾਅ ਜੀ ਤੁਹਾਡੀ ਮਰਜ਼ੀ ਹੈ, ਟਾਈਲਾਂ ਦੇ ਅਸੀਂ ਐਕਸਟਰਾ ਪੈਸੇ ਲੈਂਦੇ ਹੁਣ ਜਿਹੜੀਆਂ ਟਾਈਲਾਂ ਲੱਗਦੀਆਂ। ਹੁਣ ਤੁਸੀਂ ਆਪ ਦੇਖੋ ਇੱਥੇ, ਜੇ ਸਪੋਜ਼ ਕਰੋ ਟੱਪ ਲੱਗਾ ਹੋਇਆ ਉੱਪਰ ਦੇ ਸੈਕਿੰਡ ਫਲੋਰ ਦੇ ਵਿੱਚ, ਹੈ ਨਾ, ਉਹ ਟੱਪ ਲਾ ਦੇਣਾ ਇਹਨਾਂ ਨੇ, ਅਤੇ ਡੈਫੀਨੇਟਲੀ ਜਿਹੜੀਆਂ ਟਾਈਲਾਂ ਉੱਪਰ ਲੱਗੀਆਂ ਉਹ ਖਰਾਬ ਹੋਣੀਆਂ ਹੋਣੀਆਂ, ਠੀਕ ਆ। ਉਹ ਟਾਈਲਾਂ ਸਾਰੀਆਂ ਪੁੱਟ ਕੇ ਬ੍ਰੈਂਡ ਨਿਊ ਲਾਉਣੀਆਂ, ਟਾਈਲਾਂ 2x2 ਦੀਆਂ, ਠੀਕ ਆ। ਅੱਛਾ, ਟਾਈਲਾਂ ਵੀ ਨਵੀਆਂ ਲੱਗ ਗਈਆਂ, ਜਿਹੜੀ ਫਲੋਰ ਦੀ ਟਾਈਲ ਆ ਉਹ ਵੀ ਨਵੀਂ ਲੱਗਣੀ ਹੈ, ਉਹ ਵੀ ਇਨਕਲੂਡ ਆ। $7,000 ਦੇ ਵਿੱਚ ਮੈਂ ਤੁਹਾਨੂੰ ਅੱਜ ਨਵੀਂ ਆਪਸ਼ਨ ਦੇ ਰਿਹਾ, ਅੱਗੇ ਟਾਈਲਾਂ ਇਨਕਲੂਡ ਨਹੀਂ ਸੀ ਫਲੋਰ ਦੀਆਂ। ਫਿਰ ਇਹਦੇ ਵਿੱਚ ਤੁਹਾਡੀਆਂ ਦੋ ਸਿੰਕ ਲੱਗਣੀਆਂ, ਦੋ ਲੱਗ ਜਾਣਗੀਆਂ, ਨਵੀਂ ਵੈਂਟੀ ਲੱਗਣੀ ਆ, ਕਾਊਂਟਰ ਟੋਪ ਲੱਗਣੇ ਆ, ਅਤੇ ਨਵੀਂ ਟੋਇਲਟ ਸੀਟ ਲੱਗਣੀ ਆ। ਜੇ ਟੱਪ ਲਵਾ ਕੇ ਤੁਸੀਂ ਸਟੈਂਡਿੰਗ ਸ਼ਾਵਰ ਲਵਾਉਣਾ ਉਹ ਵੀ ਲਵਾ ਲਓ, ਉਹਦੇ ਵੀ ਥੱਲੇ ਜਿਹੜਾ ਫਲੋਰ ਪੈਂਦਾ ਸਾਰਾ ਨਵਾਂ ਹੋਏਗਾ। ਟੱਪ ਲਵਾਉਣਾ ਵਾਈਟ ਕਲਰ ਦਾ, ਉਹਦੇ ਥੱਲੇ ਜਿਹੜੀ ਸ਼ੀਟ ਲੱਗੀ ਹੁੰਦੀ ਆ ਵਾਈਟ ਕਲਰ ਦੀ, ਉਹ ਲਵਾ ਲਓ, ਜਾਂ ਉੱਥੇ ਟਾਇਲਸ ਤੁਸੀਂ ਲਵਾਉਣੀਆਂ ਉਹ ਲਵਾ ਲਓ। ਫਿਰ ਜਿਹੜੇ ਗਲਾਸ ਦੇ ਡੋਰ ਹੁੰਦੇ ਆ, ਤੁਹਾਡੇ ਵਾਸ਼ਰੂਮ ਦੇ ਕੀ ਸਾਈਜ਼ ਆ ਉਹਦੇ ਕਸਟਮ ਡੋਰ ਤਿਆਰ ਹੋਣੇ ਆ। ਕਈ ਵਾਰੀ ਉਹ ਰੈਡੀਮੇਡ ਜਿਹੜੇ ਕਿ ਸਟੈਂਡਰਡ ਸਾਈਜ਼ ਹੁੰਦੇ ਆ ਨਾ, ਉਹ ਨਹੀਂ ਮਿਲਦੇ ਜਿਹੜੇ ਤੁਹਾਡੇ ਘਰਾਂ ਵਿੱਚ ਲੱਗੇ ਹੋਏ ਆ। ਪਰ ਇਹ ਚੱਕਰ ਹੋਏਗਾ ਕਿ ਜਿਹੜੇ ਕਸਟਮ ਡੋਰ ਹੋਣਗੇ ਉਹ ਵੀ ਤੁਹਾਡੇ ਘਰੇ ਇਨਕਲੂਡ ਹੀ ਆ। ਸ਼ੀਸ਼ੇ ਦੇ ਗਲਾਸ ਦੇ ਡੋਰ ਲੱਗਣਗੇ, ਨਵਾਂ ਸ਼ਾਵਰ ਲੱਗੇਗਾ, ਨਵੀਆਂ ਟੂਟੀਆਂ ਲੱਗਣੀਆਂ, ਵਧੀਆ ਲੇਟੈਸਟ ਮਾਡਲ ਦੀਆਂ ਟੂਟੀਆਂ ਪਸੰਦ ਤੁਸੀਂ ਕਰ ਲਿਓ, ਕਿਹੜੀ ਕੰਪਨੀ ਦੀਆਂ ਲਵਾਉਣੀਆਂ, ਸਾਰੀਆਂ ਇਨਕਲੂਡ ਆ $7,000 ਦੇ ਵਿੱਚ। ਅਤੇ ਇਸ ਤੋਂ ਵਧੀਆ ਡੀਲ ਹੁਣ ਦੇ ਨਹੀਂ ਸਕਦੇ, ਕਿਉਂਕਿ ਕੰਪਨੀ ਵੱਡੀ ਹੈ। ਔਰ ਤੁਸੀਂ ਇਸ ਕੰਪਨੀ ਨੂੰ ਕਾਲ ਕਰ ਸਕਦੇ ਆ, ਇਸ ਕੰਪਨੀ ਵਾਲੇ ਕਹਿੰਦੇ ਆ ਕਿ ਇਸ ਵਾਸ਼ਰੂਮ ਤਿਆਰ ਕਰਕੇ ਦੇਵਾਂਗੇ। ਮੈਂ ਹੁਣ ਤੁਹਾਡੇ ਵਾਸਤੇ ਨਾ, ਜਿਹੜੀਆਂ ਫੈਮਿਲੀ ਸੁਣ ਰਹੀ ਹਾਂ, ਮੈਂ ਉਹਨਾਂ ਵਾਸਤੇ ਹੁਣ ਦੇਖੋ, ਜਿਹੜੀਆਂ ਫਲੋਰ ਦੀਆਂ ਟਾਇਲਸ ਹੁੰਦੀਆਂ ਨਾ, ਕਈ ਵਾਰ ਤਾਂ ਵਾਸ਼ਰੂਮ ਵੱਡੇ ਵੱਡੇ ਹੁੰਦੇ ਉੱਪਰ, ਹੁਣ 3,000-3,500 ਸਕੇਅਰ ਫੁੱਟ ਦਾ ਘਰ ਹੋਵੇ ਤਾਂ ਵਾਸ਼ਰੂਮ ਕਿੰਨੇ ਵੱਡੇ ਹੁੰਦੇ ਆ। ਅਤੇ ਉਹ ਸਾਰੀਆਂ ਟਾਇਲਾਂ ਪੱਟ ਕੇ ਨਵੀਆਂ, ਨਵੇਂ ਟੱਪ, ਜੇ ਟੱਪ ਲਾਉਣਾ ਟੱਪ ਲਵਾ ਲਿਓ, ਜੇ ਤੁਸੀਂ ਨਵਾਂ ਉੱਤੇ ਸਟੈਂਡਿੰਗ ਸ਼ਾਵਰ ਲਾਉਣਾ ਸਟੈਂਡਿੰਗ ਸ਼ਾਵਰ ਲਵਾ ਲਿਓ। ਗਲਾਸ ਡੋਰ ਵਿੱਚ ਹੋਏਗੀ, ਪੜਦਾ ਜਾਂ ਨਹੀਂ ਲਾਉਣਾ ਇਹਨਾਂ ਨੂੰ, ਜਿਹੜੇ ਸ਼ਾਵਰ ਕਰਟਨ ਉਹ ਨਹੀਂ, ਗਲਾਸ ਦੇ ਡੋਰ ਲੱਗਣਗੇ। ਨਵੇਂ ਸ਼ਾਵਰ, ਟੂਟੀਆਂ, ਨਵੇਂ ਜਿਹੜੇ ਤੁਹਾਡੇ ਵਾਸਤੇ ਟੋਇਲਟ ਸੀਟ, ਨਵੀਆਂ ਪਾਈਪਾਂ ਸ਼ਾਈਪਾਂ, ਵਧੀਆ ਨਵੇਂ ਕਾਊਂਟਰ ਟੋਪ, ਨਵੀਂ ਵੈਂਟੀਜ਼, ਇਹ ਸਾਰਾ ਦੇ ਸਾਰਾ ਸਮਾਨ $7,000 ਦੇ ਵਿੱਚ ਆ। ਆਰਡਰ ਬਹੁਤ ਆ, ਬਿਜ਼ੀ ਬਹੁਤ ਆ। ਪਿਛਲੀ ਵਾਰੀ ਮੈਂ ਅਨਾਊਂਸ ਕੀਤਾ, ਮੈਂ ਕਿਹਾ ਵੀਕਐਂਡ ਦੇ ਕਿਸੇ ਨੇ ਜੇ ਵਾਸ਼ਰੂਮ ਤਿਆਰ ਕਰਾਉਣੇ ਆ ਕਰ ਦੇਣਗੇ। 5 ਵਾਸ਼ਰੂਮ ਤਿਆਰ ਕਰਨੇ ਸੀ, 4.5 ਹੋਏ ਆ ਉਹਨਾਂ ਦੇ, ਮਤਲਬ ਕਿ ਥੋੜ੍ਹਾ ਕੰਮ ਰਹਿ ਗਿਆ। ਉਹ ਕਹਿੰਦੇ ਹਰਜੀਤ ਭਾਅ ਜੀ ਅੱਜ ਅਸੀਂ ਉਹਨੇ ਵੇਟ ਦੇਣਾ ਕੰਮ ਹੋ ਗਈ। 5 ਵਾਸ਼ਰੂਮ ਤੁਸੀਂ ਇਹ ਦੇਖੋ ਇੱਕ ਹਫ਼ਤੇ ਵਿੱਚ ਤਿਆਰ ਕਰਨੇ, ਕਿੱਡੀ ਵੱਡੀ ਟੀਮ ਹੋਏਗੀ, ਇੱਕ ਜਾਂ ਦੇ ਦੋ ਦੋ ਤਿੰਨ ਤਿੰਨ ਬੰਦੇ ਜਾਂਦੇ ਹੀ ਹੋਣਗੇ ਨਾ ਵੀਰ ਮੇਰੇ। ਜੇ ਤੁਸੀਂ ਵੀ ਇਹ ਵਾਸ਼ਰੂਮ ਤਿਆਰ ਕਰਾਉਣੇ, ਸਪੋਜ਼ ਕਰੋ ਮਹੀਨੇ ਦੋ ਮਹੀਨੇ ਨੂੰ ਘਰਾਂ 'ਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਰਿਹਾ, ਜਾਂ ਤੁਸੀਂ ਘਰ ਵੇਚਣਾ, ਤੁਸੀਂ ਡੀਲ ਕਰ ਲਓ ਉਹਨਾਂ ਨਾਲ ਜੋ ਉੱਪਰ ਦੋ ਵਾਸ਼ਰੂਮ ਆ ਦੋਨੇ ਨਵੇਂ ਬਣਾ ਲਓ। ਭਾਅ ਜੀ ਇਹਨਾਂ ਨਾਲ ਡੀਲ ਕਰ ਲਓ, ਤੂੰ ਹਰਜੀਤ ਭਾਈ ਨੇ ਕਿਹਾ ਵੀ ਸਪੈਸ਼ਲ ਡੀਲ ਦਿਓ ਸਾਨੂੰ, ਅਸੀਂ ਦੋਨੇ ਵਾਸ਼ਰੂਮ ਤਿਆਰ ਕਰਾਉਣੇ ਆ, ਥੱਲੇ ਵੀ ਵਾਸ਼ਰੂਮ ਜਿਹੜਾ ਹੁੰਦਾ ਪਾਊਡਰ ਰੂਮ ਉਹ ਵੀ ਤਿਆਰ ਕਰਾਉਣਾ, ਤਿੰਨੇ ਵਾਸ਼ਰੂਮ ਦੀ ਡੀਲ ਕਰ ਲਓ। ਜੇ ਉੱਤੇ 3 ਲੱਗੇ ਆ, ਥੱਲੇ ਵਾਲੇ 1 ਪਾ ਕੇ 3.5 ਹੋ ਗਏ, ਅਤੇ ਉਹ ਵੀ ਡੀਲ ਕਰ ਲਓ, ਸ਼ਾਇਦ ਥੋੜ੍ਹਾ ਮੋਟਾ ਰੇਟ ਘਟਾ ਦੇਣ। ਜੇ ਨਾ ਘਟਾਉਣਗੇ ਮੈਨੂੰ ਫੋਨ ਕਰ ਲਓ, ਫਿਰ ਮੈਂ ਫੋਨ ਕਰ ਦੂੰਗਾ, ਕਿਉਂਕਿ ਦੇਖੋ ਬਈ ਜੇ ਬਲਕ 'ਚ ਕੰਮ ਕਰਾਉਣਾ ਨਾ ਭਾਅ ਜੀ, ਤਾਂ ਫਿਰ ਸਾਨੂੰ ਰੇਟ ਥੋੜ੍ਹਾ ਮੋਟਾ ਘਟਾਉਣਾ ਹੀ ਪੈਣਾ, ਠੀਕ ਹੈ ਨਾ। ਅਤੇ ਇਸ ਕਰਕੇ ਜੇ ਤੁਸੀਂ ਬਲਕ ਦੇ ਵਿੱਚ ਸਾਰੇ ਘਰਾਂ ਦੇ ਵਾਸ਼ਰੂਮ ਚੇਂਜ ਕਰਾਉਣੇ ਆ, ਅਤੇ ਫਿਰ ਉਸ ਹਿਸਾਬ ਨਾਲ ਰੇਟ ਹੋ ਜਾਊਗਾ। ਜੇ ਇੱਕੋ ਹੀ ਵਾਸ਼ਰੂਮ ਚੇਂਜ ਕਰਾਉਣਾ ਉਹਦਾ $7,000 ਆ, ਠੀਕ ਹੈ ਜੀ। ਕਾਲ ਕਰ ਲਓ, ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਇਸ ਨੰਬਰ 'ਤੇ ਕਾਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 416-678-8100। ਨੰਬਰ ਬਹੁਤ ਸੌਖਾ ਹੈ, ਵੱਡੀ ਕੰਪਨੀ ਆ, ਇਹ ਤੁਸੀਂ ਕਹੋਗੇ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ, ਫਿਰ ਤੁਹਾਡੇ ਘਰ ਦੂਜੀ ਕਮਿਊਨਿਟੀ ਦੇ ਬੰਦੇ ਭੇਜ ਦੇਣਗੇ, ਜੇ ਪੰਜਾਬੀ ਬੋਲਣੀ ਪੰਜਾਬੀ ਵਾਲੇ ਭੇਜ ਦੇਣਗੇ। 416-678-8100, 416-678-8100 'ਤੇ ਤੁਸੀਂ ਕਾਲ ਕਰ ਲਓ, ਹੁਣੇ ਬੁਕਿੰਗ ਕਰਾ ਲਓ। ਤੁਸੀਂ ਦਿਖਾ ਲਓ ਪਹਿਲਾਂ ਵਾਸ਼ਰੂਮ, ਟਾਈਲਾਂ ਦੇ ਡਿਜ਼ਾਈਨ ਦੇਖ ਲਓ, ਟੂਟੀਆਂ ਦੇ ਡਿਜ਼ਾਈਨ ਦੇਖ ਲਓ, ਵਾਰੰਟੀ ਦਾ ਕਲਰ ਪਸੰਦ ਕਰ ਲਓ, ਸਾਰੀਆਂ ਚੀਜ਼ਾਂ $7,000 ਦੇ ਵਿੱਚ, 416-678 ਅੱਗੇ ਹੈ ਜੀ, 8100 ਨੰਬਰ ਦੇ ਕਾਲ ਕੀਤੀ ਜਾ ਸਕਦੀ ਹੈ। ਲਓ ਜੀ ਰੈਵ ਸਿੰਘ ਜੀ ਕੀ ਕਹਿ ਰਿਹਾ, ਰੈਵ ਸਿੰਘ ਕੈਨੇਡੀਅਨ ਜੰਪਰ ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰੋਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰੋਪਰਟੀ ਲਿਸਟ ਕਰਦੇ ਹਨ। ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ, ਰੈਵ ਸਿੰਘ, ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰੋਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600, 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ। ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600।
1: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
2: ਅਸੀਂ ਆਪ ਦੇ ਨਾਲ ਸ਼ੇਅਰ ਕਰਾਂਗੇ ਜੀ, ਮੋਬਿਲ ਗੈਸ ਸਟੇਸ਼ਨ ਜਿਹੜਾ ਕਿ ਨਿਆਗਰਾ ਫਾਲ ਚ ਹੈਗਾ ਵੇ, ਇਹ 2020 ਬਿਲਡ ਹੋਇਆ ਸੀ, ਡਬਲ ਵਾਲ ਫਾਈਬਰ ਗਲਾਸ ਟੈਂਕ ਦੇ ਨਾਲ ਹੀਗਾ ਜੀ। ਇਹ ਚ ਸਟੋਰ ਬਹੁਤ ਅੱਛਾ ਹੈਗਾ ਵੇ, ਇਹਦੇ 3 ਪੰਪ ਹੈਗੇ ਨੇ, ਕੈਨੋਪੀ ਲੱਗੀ ਹੋਈ ਹੈ, ਫੈਬੂਲਸ ਲੋਕੇਸ਼ਨ ਹੈਗੀ ਹੈ, ਪ੍ਰਾਈਮ ਲੋਕੇਸ਼ਨ ਇਨ ਨਿਆਗਰਾ ਫਾਲ ਸਿਟੀ। ਔਰ ਇਹੋ ਜਿਹਾ ਮੌਕਾ ਤੁਸੀਂ ਆਪਣੇ ਹੱਥੋਂ ਜਾਣ ਨਹੀਂ ਦੇਣਾ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449, ਹਸੀਬ ਸ਼ੇਖ 647-988-4449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।

0: ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਲਓ ਜੀ ਵਕਾਰ ਖਾਨ ਸਾਹਿਬ ਲਾਈਨ ਤੇ ਆ ਗਿਆ ਰੋਜਰਸ ਦੀਆਂ ਡੀਲ ਲੈਣ ਵਾਸਤੇ ਕਈ ਵਾਰ ਅਸੀਂ ਡਾਇਰੈਕਟਲੀ ਤੌਰ ਤੇ ਰੋਜਰਸ ਕੰਪਨੀ ਨੂੰ ਕਾਲ ਕਰਦੇ ਹਾਂ ਸਾਨੂੰ ਰੇਟ ਜ਼ਿਆਦਾ ਮਿਲਦੇ ਇੰਟਰਨੈਟ ਦੇ ਫਿਰ ਜਿਹੜੇ ਸਾਡੇ ਆਥੋਰਾਈਜ਼ ਹੁੰਦੇ ਆ ਜਿਹੜੇ ਰੋਜਰਸ ਦੇ ਨਾਲ ਲੰਬੇ ਟਾਈਮ ਤੋਂ ਕੰਮ ਕਰਦੇ ਹੁੰਦੇ ਆ ਉਹਨਾਂ ਕੋਲ ਡੀਲਸ ਹੁੰਦੀਆਂ ਉਹ ਫਿਰ ਰੋਜਰਸ ਦੇ ਨਾਲ ਨੈਗੋਸ਼ੀਏਟ ਕਰਦੇ ਆ ਕਿ ਸਾਨੂੰ ਸਾਡੇ ਕਲਾਇੰਟ ਵਾਸਤੇ ਇਹ ਪ੍ਰਾਈਸ ਚਾਹੀਦੇ ਆ ਅਤੇ ਉਹਨਾਂ ਵਿੱਚੋਂ ਇੱਕ ਨਾਮ ਆਉਂਦਾ ਬੜਾ ਪੁਰਾਣੀ ਕਮਿਊਨਿਟੀ ਦੇ ਵਿੱਚ ਜਾਣ ਪਹਿਚਾਣ ਆ ਮਿਸਟਰ ਵਕਾਰ ਖਾਨ ਸਾਹਿਬ ਸਾਡੇ ਨਾਲ ਇਸ ਟਾਈਮ ਲਾਈਨ ਤੇ ਹਾਜ਼ਰ ਹੋ ਗਏ ਆ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਵਕਾਰ ਖਾਨ ਸਾਹਿਬ ਕੀ ਹਾਲ ਹੈ ਸਰ
2: ਥੈਂਕ ਯੂ ਸੋ ਮਚ ਹਰਜੀਤ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ
2: ਹਰਜੀਤ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਕੈਨੇਡਾ ਯੂ ਐਸ ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478 6400 8000 6 4 7 8 6 4 8000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ ਨੰਬਰ ਅਗੇਨ 6478 6 4 8000 6 4 8 4 8 000
1: ਬਹੁਤ ਸ਼ੁਕਰੀਆ ਨੰਬਰ ਇੱਕ ਵਾਰ ਵਕਾਰ ਖਾਨ ਸਾਹਿਬ ਜੀ ਵਾਪਸ ਦੁਬਾਰਾ ਦੇ ਰਹੇ
2: ਜੀ ਸਰ ਨੰਬਰ ਹੈ 6478 6 4 8 000 6 4 8 4 8 000
1: ਸ਼ੁਕਰੀਆ ਸਰ ਆਪਕੀ ਕਾਲ ਕਾ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਵਿਰਸਾ ਇੱਕ ਗੀਤ ਤੁਹਾਡੇ ਵਾਸਤੇ ਮੈਂ ਪੇਸ਼ ਕਰ ਰਿਹਾ ਇਹ ਗੀਤ ਬਹੁਤ ਜ਼ਿਆਦਾ ਵਧੀਆ ਗੀਤ ਆ ਇਹ ਗੀਤ ਵੀ ਪੁਰਾਣਾ ਗੀਤ ਆ ਬੜਾ ਪੁਰਾਣਾ ਗੀਤ ਆ ਅੱਜ ਗੀਤ ਪੁਰਾਣੇ ਪੁਰਾਣੇ ਤੁਹਾਨੂੰ ਸੁਣਾਉਂਦੇ ਹਾਂ ਜਿਵੇਂ ਪਹਿਲੇ ਸਾਡੇ ਜਨਾਬ ਨੇ ਕਿਸ ਗਾਈ ਸੁਣਾਇਆ ਉਹਨਾਂ ਨੇ ਔਰ ਇਹ ਵੀ ਗੀਤ ਬੜਾ ਪੁਰਾਣਾ ਸੁਣਦੇ ਹਾਂ ਗੀਤ ਇਹ ਗੀਤ ਵੈਸੇ ਪਤਾ ਲੱਗ ਜੂਗਾ ਕਿਹਦੇ 'ਤੇ ਗੀਤ ਫਰਮਾਇਆ ਕਿਹਦੇ 'ਤੇ ਕਿਸੇ ਨੂੰ ਯਾਦ ਹੈ ਮੂਵੀ ਸੁਣਿਆ ਧਿਆਨ ਨਾਲ

0: ਲੈ ਵੀ ਬੁੱਝੋ ਕਿਹੜੀ ਮੂਵੀ ਵਾਲੀ, ਮੈਂ ਤੇਰੇ ਇਸ਼ਕ ਮੈਂ, ਕੈਸੀ ਕਮਾਲ ਹੈ, ਕਿਹੜੀ ਕੁੜੀ ਸੀ ਇਹ ਵਾਲੀ ਮੂਵੀ 'ਚ? ਮੈਨੂੰ ਇਹ ਤਾਂ ਪਤਾ ਵੀ ਗਾਣੇ 'ਚ ਤਾਂ ਦੂਜਾ ਸੀ, ਜਸਵਿੰਦਰ ਜੀ ਨੇ ਦੱਸ ਦੇਣਾ ਮੈਨੂੰ ਪਤਾ, ਜਸਵਿੰਦਰ ਜੀ ਨੂੰ ਪਤਾ ਹੀ ਹੁੰਦਾ, ਪਹਿਲੀ ਕਾਲ ਜਸਵਿੰਦਰ ਜੀ ਦੀ ਆ ਹੀ ਜਾਂਦੀ ਹੁੰਦੀ ਹੈ, ਜਿਹੜੀ ਕਿ ਆ ਗਈ ਜਸਵਿੰਦਰ ਜੀ ਦੀ ਕਾਲ। ਇਹਨਾਂ ਨੇ ਪਹਿਲੇ ਸੱਟੇ ਦੱਸ ਦੇਣਾ ਵੀ ਮੂਵੀ ਦਾ ਨਾਮ ਵੀ ਇਹਨਾਂ ਨੂੰ ਪਤਾ ਹੁੰਦਾ। ਹਿੰਦੀ ਗਾਣੇ ਦੇ ਬੜੇ ਸ਼ੌਕੀਨ ਆ। ਜਸਵਿੰਦਰ ਜੀ ਕੀ ਹਾਲ ਆ? ਸਰ ਮੈਂ ਪਹਿਲਾਂ ਹੀ ਦੇਖ ਲਓ, ਮੈਂ ਮੈਨੂੰ ਗੈਸ ਹੀ ਹੋ ਗਿਆ, ਮੈਂ ਜਸਵਿੰਦਰ ਜੀ ਦੀ ਕਾਲ ਆ ਜਾਣੀ ਰਾਈਟ ਵੇ, ਹਿੰਦੀ ਗੀਤ ਪੁੱਛਿਆ ਦੇ।
1: ਮੈਂ ਤੇ ਉੱਥੇ ਕਾਲ ਲਾਈ ਸੀ, ਗਾਣਾ ਤੁਸੀਂ ਬਾਅਦ ਚ ਲਾਇਆ, ਮੈਂ ਮਿਊਜ਼ਿਕ ਸੁਣਿਆ ਉਹਦਾ ਗਾਣੇ ਦਾ।
0: ਅੱਛਾ,
1: ਮੈਂ ਕਿਹਾ ਲੈ ਵੀ ਮਜ਼ਾ ਆ ਗਿਆ ਗਾਣੇ ਦਾ। ਇਹ ਹੈਗਾ ਜੀ ਲੋਫਰ ਮੂਵੀ ਦਾ ਗਾਣਾ।
0: ਕਿਹੜੀ ਮੂਵੀ?
1: ਲੋਫਰ।
0: ਅੱਛਾ,
1: ਧਰਮਿੰਦਰ ਤੇ ਮੁਮਤਾਜ਼ ਦੀ ਫਿਲਮ ਹੈਗੀ ਸੀ ਇਹ, ਤੇ ਮੁਮਤਾਜ਼ ਦੇ ਉੱਤੇ ਫਿਲਮਾਇਆ ਹੋਇਆ ਗਾਣਾ। 1973 ਦੇ ਵਿੱਚ ਮੂਵੀ ਆਈ ਸੀ ਇਹ,
0: 1973 ਦੇ ਵਿੱਚ।
1: ਹਾਂਜੀ,
0: ਕਮਾਲ ਦੀ ਗੱਲ ਆ, ਤੁਹਾਨੂੰ ਤਾਂ ਮਾਰੇ ਕੱਲੀ ਕੱਲੀ ਗੱਲ ਯਾਦ। ਤੁਸੀਂ ਕਦੋਂ ਇਹ ਕਦੋਂ ਪਰਚੀ ਪੁਰਚੀ ਤਾਂ ਨਹੀਂ ਕੱਢ ਲੈਂਦੇ ਕਿਤੇ, ਜਦੋਂ ਮੈਂ ਲਾਉਂਦਾ ਪਹਿਲਾਂ ਦੇਖ ਲੈਂਦੇ ਹੋ ਫਿਰ ਮੈਨੂੰ ਫੋਨ ਕਰੋ?
1: ਨਹੀਂ ਮਹਾਰਾਜ, 1970 ਤੋਂ ਲੈ ਕੇ 1990-2000 ਤੱਕ ਦੀਆਂ ਮੂਵੀਆਂ ਆਪਣੇ ਸਾਰੀਆਂ ਅੱਖਾਂ ਦੇ ਵਿੱਚੋਂ ਲੰਘੀਆਂ।
0: ਅੱਛਾ, ਤੁਹਾਨੂੰ ਸਾਰੀ ਗੱਲ ਯਾਦ ਆ ਪੁਰਾਣੀਆਂ ਮੂਵੀਆਂ ਨਾ?
1: ਆਲਮੋਸਟ ਆਲਮੋਸਟ।
0: ਵਾਹ ਜੀ ਵਾਹ ਵਾਹ, ਚਲੋ ਯਾਰ ਸੁਣਦੇ ਆ ਆਪਾਂ ਗੀਤ, ਬੜਾ ਵਧੀਆ ਗੀਤ ਹੈ ਨਾ?
1: ਬਹੁਤ ਵਧੀਆ ਗਾਣਾ ਜੀ, ਫਿਲਮਾਂ ਬਹੁਤ ਵਧੀਆ।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ।

0: ਸ਼ੌਂਕ ਸੇ ਤੂੰ ਮੇਰਾ ਇਮਤਿਹਾਨ ਲੈ। ਹੈਲੋ
1: ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਤੇ ਫਿਰ ਲੋਕੋ ਦਾ ਗਾਣਾ ਜੀ, ਤਰਵਿੰਦਰ ਤੇ ਮਮਤਾਜ ਨਾਲ ਜੀ।
0: ਕਿਹੜੀ ਕੁੜੀ ਸੀ?
1: ਮਮਤਾਜ।
0: ਉਹ ਭਾਜੀ ਦਾ ਨੂਤਨ ਕਹਿ ਗਏ ਆ ਦੇਖਾਂ ਦਾ ਜਿਆਦਾ ਮੂੰਹ ਜੋ ਜਿੱਦਾਂ ਭਾਜੀ ਕਹਿੰਦਾ ਯਾਦ ਹੁੰਦੇ
1: ਇੰਨੇ ਟਾਈਮ ਹਾਜ਼ਰ ਜਵਾਬ ਹੋਣਾ ਸੌਖਾ ਕੰਮ ਨਹੀਂ ਹੈ।

0: ਓਹੋ, ਇੰਨੀ ਮਾੜੀ ਇਹਨਾਂ ਨੂੰ ਚਾਹੀਦਾ। ਚਲੋ ਬਈ, ਇਹ ਤਾਂ ਹੁਣ ਪਿਆਰ ਦੀ ਗੱਲ ਹੈ, ਜਿੱਥੇ ਦਿਲ ਆਵੇ ਫਿਰ ਤਦ ਹੀ ਪਿਆਰ ਹੁੰਦਾ, ਉੱਦਾਂ ਨਹੀਂ ਹੁੰਦਾ। ਲਓ ਜੀ, ਖਾਲਸਾ ਕਾਲਜ ਗੁਰਸਰ ਸਧਾਰ ਪਿਕਨਿਕ ਹੋ ਰਹੀ ਹੈ ਜੀ ਆਪਣੇ ਸ਼ਹਿਰ ਦੇ ਵਿੱਚ। ਇਹ ਪਿਕਨਿਕ ਕਿਹੜੇ ਦਿਨ ਨੂੰ ਹੋ ਰਹੀ ਹੈ ਜੀ? ਇਹ ਪਿਕਨਿਕ ਹੋ ਰਹੀ ਹੈ ਜੀ, ਲਓ ਜੀ, ਖਾਲਸਾ ਕਾਲਜ ਗੁਰੂਸਰ ਸਧਾਰ ਦੀ ਸਾਲਾਨਾ ਪਿਕਨਿਕ 5 ਜੁਲਾਈ ਨੂੰ ਹੋ ਰਹੀ ਹੈ ਜੀ, ਦਿਨ ਐਤਵਾਰ ਨੂੰ ਇਹ ਹੋ ਰਹੀ ਹੈ ਜੀ, 1081 ਓਲਡ ਡੇਅਰੀ ਰੋਡ, ਮਿਸੀਸਾਗਾ, ਏਰੀਆ ਸੀ ਦੇ ਵਿੱਚ ਹੋ ਰਹੀ ਹੈ। ਜਿਹੜੇ ਜੀ ਇਸ ਕਾਲਜ ਦੇ ਨਾਲ ਸਾਡੀਆਂ ਫੈਮਿਲੀਜ਼ ਸੁਣ ਰਹੀਆਂ, ਟੀਚਰ, ਇੰਪਲੋਇਜ਼, ਸਟੂਡੈਂਟਾਂ ਦੇ ਸਾਰੇ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ, ਉੱਥੇ ਜਾ ਕੇ ਮਿਲੋ ਪਰਿਵਾਰਕ ਤੌਰ 'ਤੇ, ਔਰ ਇੱਕ ਦੂਜੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰੋ। ਇਹ ਪਿਕਨਿਕ ਹੋ ਰਹੀ ਹੈ ਜੀ 1081 ਓਲਡ ਡੈਰੀ ਰੋਡ, ਮਿਸੀਸਾਗਾ, ਏਰੀਆ ਸੀ ਵਿੱਚ ਹੋ ਰਹੀ ਹੈ। ਇਸ ਵਿੱਚ ਹਰ ਉਮਰ ਦੇ ਪਰਿਵਾਰ ਦੇ ਵਰਗ ਦੇ ਲੋਕਾਂ ਨੂੰ ਖੇਡ ਮੁਕਾਬਲੇ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਜਾਣਗੇ। ਵਾਹ ਬਈ ਵਾਹ! ਖਾਣ ਪੀਣ ਦਾ ਸਮਾਨ ਉੱਥੇ ਹੋਣਾ ਹੀ ਹੋਣਾ, ਮਿਊਜ਼ੀਕਲ ਚੇਅਰਸ ਦੇ ਨਾਲ, ਗੀਤ ਸੰਗੀਤ ਦੇ ਨਾਲ ਤੁਹਾਡਾ ਜਿਹੜਾ ਕਿ ਪੂਰਾ ਮਨੋਰੰਜਨ ਵੀ ਕੀਤਾ ਜਾਏਗਾ। ਭੰਗੜਾ ਵੀ ਹੋਏਗਾ, ਮੁੰਡਿਆਂ ਦਾ ਭੰਗੜਾ, ਲੜਕੀਆਂ ਦਾ ਗਿੱਧਾ ਪ੍ਰੋਗਰਾਮ, ਜਿਹੜੀ ਕਿ ਉੱਥੇ ਫਿਰ ਹੋਰ ਤੁਹਾਡੇ ਸਮਾਗਮ, ਤੁਹਾਡੇ ਕਾ ਜਿਹੜੇ ਕਿ ਖੁਸ਼ੀ ਦੇ ਸਮਾਗਮ ਦੇ ਵਿੱਚ, ਖੁਸ਼ੀ ਦੀਆਂ ਰੌਣਕਾਂ ਦੇ ਵਿੱਚ ਹੋਰ ਵਾਧਾ ਕਰ ਦੇਣਗੀਆਂ। ਬਈ ਵਾਹ! ਖਾਲਸਾ ਕਾਲਜ ਨਾਲ ਸੰਬੰਧਿਤ ਜ਼ਰੂਰ ਪਹੁੰਚੋ ਬਈ, ਜਿਹੜੇ ਪਰਿਵਾਰ ਸੁਣ ਰਹੇ ਆ। ਕੇਵਲ ਸਿੰਘ ਹਰਾਂ ਨੂੰ ਤੁਸੀਂ ਕਾਲ ਕੀਤੀ ਜਾ ਸਕਦੀ ਹੈ, ਕੋਈ ਵੀ ਗੱਲਬਾਤ ਕਰਨੀ ਆ, ਜਾਣਕਾਰੀ ਲੈਣੀ ਆ, ਅਤੇ 647-470-2570 647-470-2570 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਸਾਡੇ ਭਾਅ ਜੀ ਕੇਵਲ ਸਿੰਘ ਹਰਾਂ ਨੂੰ ਕੀਤੀ ਜਾ ਸਕਦੀ ਹੈ, ਸਾਡੇ ਵੱਡੇ ਵੀਰਾਂ ਜੀ ਉੱਥੇ ਪਹੁੰਚਣਗੇ। ਸਮਾਂ ਲੱਗਿਆ ਤਾਂ ਅਸੀਂ ਵੀ ਚੱਲਾਂਗੇ ਵੀਰਾਂ ਜੀ ਦੇ ਨਾਲ। ਖਾਲਸਾ ਕਾਲਜ ਵਾਲੇ ਉਹ ਗੁਰੂਸਰ ਸਧਾਰ ਪਿਕਨਿਕ 5 ਜੁਲਾਈ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਹੋ ਰਹੀ ਹੈ ਜੀ। ਬਹੁਤ ਅੱਛੀ ਗੱਲ ਹੈ ਜੀ, ਔਰ ਪਿਕਨਿਕਾਂ ਹੋਣੀਆਂ ਚਾਹੀਦੀਆਂ, ਔਰ ਇਸ ਦੇ ਨਾਲ ਨਾਲ ਜਿਹੜੇ ਕਿ ਖੁਸ਼ੀ ਦੇ ਪ੍ਰੋਗਰਾਮ ਦੇ, ਕੋਈ ਮੈਂ ਅੱਗੇ ਵੀ ਕਹਿ ਕੇ ਹਟਿਆ, ਕੋਈ ਸਮਾਂ ਨਹੀਂ ਹੁੰਦਾ ਖੁਸ਼ੀ ਦਾ, ਖੁਸ਼ੀ ਜਿਹੜੇ ਵੇਲੇ ਮਰਜ਼ੀ ਤੁਸੀਂ ਸਾਂਝੀ ਕਰ ਸਕਦੇ ਹਾਂ। ਇਹ ਤਾਂ ਬੜੀ ਜ਼ਰੂਰੀ ਚੀਜ਼ ਹੈ, ਔਰ ਇਹ ਖੁਸ਼ੀ ਦਾ ਕੋਈ ਦਿਨ ਨਹੀਂ, ਕੋਈ ਸਮਾਂ ਨਹੀਂ, ਕੋਈ ਮਿੱਥਣਾ ਨਹੀਂ ਪੈਂਦਾ, ਖੁਸ਼ੀ ਜਿਹੜੇ ਵੇਲੇ ਆ ਉਹ ਸਾਂਝੀ ਕਰਨੀ ਚਾਹੀਦੀ ਹੈ। ਲਓ ਜੀ, ਬੜੀ ਮਿਹਰਬਾਨੀ, ਔਰ ਇਸ ਦੇ ਨਾਲ ਨਾਲ ਇੱਕ ਨੰਬਰ ਤੁਹਾਨੂੰ ਅਸੀਂ ਹੋਰ ਦੇ ਦਿੰਦੇ ਹਾਂ, ਇਹ ਨੰਬਰ ਤੁਸੀਂ ਨੋਟ ਕਰ ਲਓ, ਤੁਹਾਡੇ ਵਾਸਤੇ ਹਾਜ਼ਰ ਹੈ, ਈਗਲ ਟਰੱਕ ਸੇਲਸ ਵਾਲੇ ਬਿੱਲ ਸਿੱਖੋ ਭਾਅ ਜੀ ਇਹਨਾਂ ਦਾ। ਜੇ ਤੁਸੀਂ ਵੀ ਟਰੱਕ ਆਪਣੀ ਮਰਜ਼ੀ ਦੇ ਯੂਜ਼ ਟਰੱਕ ਲੈਣਾ ਚਾਹੁੰਦੇ ਆ, ਜਾਂ ਤੁਸੀਂ ਟ੍ਰੇਡ ਕਰਨੇ, ਤਾਂ ਈਗਲ ਟਰੱਕ ਸੇਲ ਦੇ ਬਿੱਲ ਸਿੱਖੋ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ, 416-819-6000 'ਤੇ ਕਾਲ ਕੀਤੀ ਜਾ ਸਕਦੀ ਹੈ, 416-819-6000 'ਤੇ ਕਾਲ ਕੀਤੀ ਜਾ ਸਕਦੀ ਹੈ। ਇੰਡੀਆ ਜਾ ਰਹੇ ਹੋ, ਏਅਰਲਾਈਨ ਦੀਆਂ ਟਿਕਟਸ ਜੇ ਤੁਸੀਂ ਲੈਣੀ ਆ, ਆਲ ਲਿੰਕ ਟਰੈਵਲ ਦੇ ਅਮਨ ਜੀ ਨੂੰ ਕਾਲ ਕੀਤੀ ਜਾ ਸਕਦੀ ਹੈ। ਪਿਛਲੇ ਫਰਾਈਡੇ ਵੀ ਬੋਲ ਕੇ ਗਏ ਸੀ, ਤੁਹਾਡੇ ਵਾਸਤੇ ਸਪੈਸ਼ਲ ਆਫਰਸ ਲੱਗੀ ਹੋਈ ਹੈ, ਉਹ ਟਿਕਟ ਆ ਗਈ ਆ ਵੀ 3 ਟੈਚੀਆਂ ਵਾਲੀ। ਲਓ ਵੀ ਕਰ ਲਓ ਫੋਨ, ਜਿਨ੍ਹਾਂ ਨੇ ਟਿਕਟ ਇੱਕ ਹੋਣੀ ਆ ਨਾਲ 3 ਟੈਚੀ 23 ਕਿਲੋ ਵਾਲੇ, ਇਹ ਕਦੀ ਕਦੀ ਆਉਂਦੀ ਹੁੰਦੀ ਟਿਕਟ, ਮੈਂ ਪਿਛਲੇ ਵੀ ਕਿਹਾ ਸੀ ਨਾ ਆ ਜਾਣੀ ਟਿਕਟ, ਅਤੇ ਬੁਕਿੰਗ ਕਰਾ ਲਓ ਜਿਨ੍ਹਾਂ ਨੇ ਕਰਾਉਣੀ ਆ ਇੰਡੀਆ ਜਾ ਰਹੇ ਆ। ਅਤੇ ਫਿਰ ਕਿਉਂਕਿ ਇਹ ਟਿਕਟਾਂ ਕਈ ਵਾਰੀ ਨਾ ਖਤਮ ਜਲਦੀ ਹੋ ਜਾਂਦੀਆਂ, ਕਿਉਂਕਿ 3 ਲਗਜ਼ ਤੁਹਾਨੂੰ ਪਤਾ ਕਿ ਘਰ ਦਾ ਸਮਾਨ ਇੱਥੋਂ ਲੈ ਕੇ ਜਾਣਾ, ਪਿੰਡ 'ਚ ਵੀ ਆਪਾਂ ਸਾਰਿਆਂ ਵਾਸਤੇ ਕੋਈ ਨਾ ਕੋਈ ਗਿਫਟ ਲੈ ਕੇ ਜਾਣੇ ਹੁੰਦੇ ਆ, ਪਰਿਵਾਰ ਵੱਡੇ ਉੱਥੇ ਆਪਣੇ ਸਾਰਿਆਂ ਦੇ, ਠੀਕ ਹੈ ਨਾ। ਅਤੇ ਜੇ ਤੁਸੀਂ 3 ਟੈਚੀ ਵਾਲੀ ਇਹ ਟਿਕਟ ਲੈਣੀ ਹੈ, ਅਤੇ ਨੰਬਰ ਤੁਸੀਂ ਨੋਟ ਕਰੋ, ਅਮਰ ਜੀ ਨਾਲ ਗੱਲ ਕਰਨੀ ਹੈ ਉੱਥੇ, 416-293-8700, 3 ਲਗਜ਼ 23 ਕਿਲੋ ਦੇ ਤੁਸੀਂ ਇੱਕ ਟਿਕਟ ਦੇ ਨਾਲ ਲਿਜਾ ਸਕਦੇ ਆ, ਹੈ ਕਿ ਨਹੀਂ ਕਮਾਲ ਦੀ ਗੱਲ। ਨਾਲੇ ਜਾਂਦਿਆਂ ਨੇ ਇੱਥੋਂ ਲੈ ਜਾਓ, ਭਰ ਕੇ ਉੱਥੇ ਦਿਓ ਜਾ ਕੇ, ਸਾਰਿਆਂ ਨੂੰ ਖੁਸ਼ ਕਰੋ ਜਾ ਕੇ, ਫਿਰ ਆਉਣ ਲੱਗੇ ਉੱਥੋਂ ਭਰ ਲਿਆਓ, ਅਤੇ ਵਧੀਆ ਸੂਟ ਸਾਟ ਲੇਡੀਜ਼ ਸਮਾਨ ਜ਼ਿਆਦਾ ਹੁੰਦਾ, ਕੋਈ ਵਿਆਹ ਸ਼ਾਦੀਆਂ ਆ ਗਈਆਂ ਉਹਦੇ ਵਾਸਤੇ ਸਮਾਨ ਜੇ ਭਰ ਕੇ ਲੈ ਕੇ ਉਹਨਾਂ 3 ਟੈਚੀਆਂ 'ਤੇ, ਉਹ ਵੀ ਜ਼ਿਆਦਾ ਵਧੀਆ ਗੱਲ ਹੀ ਹੈ। 416-293-8700 ਦੇ ਕੋਕ ਦੀ ਜਾ ਸਕਦੀ ਹੈ, ਅਮਰ ਜੀ ਨੂੰ ਤੁਸੀਂ ਕਾਲ ਜਲਦੀ ਜਲਦੀ ਤੁਸੀਂ ਕਰ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇਸ ਦੇ ਨਾਲ ਨਾਲ A2Z ਕਿਚਨ ਕੈਬਨਟ ਵੱਲੋਂ ਵੀ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ।
1: A2Z ਕਿਚਨ ਕੈਬਨਟ, ਬਈ ਵਾਹ, ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ! ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A2Z ਕਿਚਨ ਕੈਬਨਟ, 416-720-7073, 905-720-7073 ਤੇ ਕਾਲ ਕਰ ਸਕਦੇ ਹੋ।
2: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
3: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
4: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ, 905-405-2828-9052-5028-28।
5: मम्मा, इस बार मैं भी कृष्णा बनूंगा
6: और मैं कृष्णा के लिए माखन लेकर आऊंगी।
7: अच्छा जी, तो ठीक है, इस बार भी हमेशा की तरह हम चलेंगे इंडिया सजावट इन पूजा हट पर और अपने कृष्णा के लिए सुंदर सा क्राउन, पीकॉक फेदर और बांसुरी भी लेंगे और कृष्णा की दीदी के लिए भी बहुत सुंदर सी ड्रेस लेंगे।
8: इंडिया सजावट एंड पूजा हट पर आएं और कृष्ण महोत्सव की ढेरों खुशियां मनाएं। खरीदिए कृष्ण जी के ब्यूटीफुल स्टैचूज, जगमगाती ढेरों ड्रेसेस और सजावट का सामान भी। इंडिया सजावट एंड पूजा Hut, 31 Melanie Drive, Unit 5, Brampton, 905-458-6808.
0: ਲਓ ਜੀ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੁਸੀਂ ਪਹੁੰਚਣਾ ਹੈ। ਬਹੁਤ ਜ਼ਿਆਦਾ ਵਧੀਆ, ਤੁਸੀਂ ਟੀਵੀ ਲੈਣੇ ਆ, ਵਾਸ਼ਿੰਗ ਮਸ਼ੀਨਾਂ ਲੈਣੀਆਂ, ਡਰਾਇਰ ਲੈਣੇ ਆ, 220 ਦਾ ਸਮਾਨ ਲੈਣਾ ਹੈ, ਵੱਡੇ ਵੱਡੇ ਟੈਲੀਵਿਜ਼ਨ ਪਹੁੰਚੇ ਆ ਸੁਲਤਾਨ ਜੀ ਦੇ ਸਟੋਰ ਦੇ, 98 ਇੰਚ ਦੇ ਟੈਲੀਵਿਜ਼ਨ, ਬਈ ਵਾਹ, ਸੈਮਸੰਗ ਬ੍ਰੈਂਡ ਦੇ ਆ, ਰੇਟ ਬੜਾ ਘੱਟ ਆ। ਜੇ ਤੁਸੀਂ ਵੀ ਇਹ ਟੀਵੀ ਲੈਣਾ ਚਾਹੁੰਦੇ ਆ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, 905-450-2828 ਦੇ ਕਾਲ ਕੀਤੀ ਜਾ ਸਕਦੀ ਹੈ, 905-450-2828 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਹਸੀਬ ਸ਼ੇਖ ਸਾਹਿਬ ਤੁਹਾਡੇ ਵਾਸਤੇ ਹਮੇਸ਼ਾ ਕਮਰਸ਼ੀਅਲ ਪ੍ਰੋਪਰਟੀਜ਼ ਹੀ ਲੈ ਕੇ ਆਉਂਦੇ ਆ ਔਰ ਹਸੀਬ ਸ਼ੇਖ ਸਾਹਿਬ ਦੇ ਕੋਲ ਤੁਹਾਡੇ ਵਾਸਤੇ ਬਹੁਤ ਜ਼ਿਆਦੀਆਂ ਵਧੀਆ ਕਮਰਸ਼ੀਅਲ ਪ੍ਰੋਪਰਟੀਜ਼ ਹੁੰਦੀਆਂ। ਔਰ ਜੇ ਤੁਸੀਂ ਵੀ ਕੋਈ ਰੈਸਟੋਰੈਂਟ ਲੈਣਾ ਹੈ, ਕੋਈ ਗੈਸ ਸਟੇਸ਼ਨ ਲੈਣਾ ਹੈ ਨੇੜੇ ਤੋੜੇ, ਕੋਈ ਤੁਹਾਡੇ ਵਾਸਤੇ ਸਪੈਸ਼ਲ ਡੀਲਾਂ ਕੱਭ ਲੱਭ ਕੇ ਲੈ ਕੇ ਆਉਂਦੇ ਆ ਹਸੀਬ ਸ਼ੇਖ ਸਾਹਿਬ, 647-988-4449 ਦੇ ਕੋਲ ਕੀਤੀ ਜਾ ਸਕਦੀ ਹੈ, 6479884449 ਦੇ ਕੋਲ ਕੀਤੀ ਜਾ ਸਕਦੀ ਹੈ। ਹਸੀਬ ਸ਼ੇਖ ਸਾਹਿਬ ਨੂੰ ਤੁਸੀਂ ਕਾਲ ਜਲਦੀ ਜਲਦੀ ਜਲਦੀ ਵੀ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ, ਇੱਕ ਹਿੰਦੀ ਦਾ ਗੀਤ, ਅੱਜ ਹਿੰਦੀ ਦਾ ਚੱਲ ਰਿਹਾ ਗੱਲਬਾਤ ਤੇ ਮੈਂ ਹਿੰਦੀ ਦਾ ਗੀਤ ਹੋਰ ਕੱਢਿਆ ਔਰ ਇਹ ਗੀਤ ਵੀ ਸੁਣ ਕੇ ਯਾਰ ਤੁਸੀਂ ਕਹਿਣਾ ਕਿਆ ਕਮਾਲ ਦਾ ਗੀਤ ਆ। ਸੁਣੋ ਗੀਤ ਦਾ ਧਿਆਨ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ, ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਹੋਰ ਵੀ ਕੋਈ ਨਾ ਕੋਈ।

0: ਕਮਾਲ ਦੀ ਗੱਲ ਆ, ਬਹੁਤ ਹੀ ਪਿਆਰਾ ਮਿੱਠਾ ਜਿਹਾ ਗੀਤ ਹੈ। ਔਰ ਅੱਜ ਤੁਹਾਨੂੰ ਹਿੰਦੀ ਦੇ ਗੀਤ ਸੁਣਾਈ ਜਾਂਦਾ ਜ਼ਿਆਦਾ ਮੈਂ ਫਿਰ। ਚਲੋ ਕੋਈ ਗੱਲ ਨਹੀਂ ਵੀ, ਮੰਡੇ ਆ ਤੁਹਾਡਾ, ਥੋੜ੍ਹਾ ਜਿਹਾ ਸਲੋ ਡੇ ਆ ਅਤੇ ਤੁਹਾਨੂੰ ਥੋੜ੍ਹਾ ਰਿਲੈਕਸ ਹੋ ਜੂਗੀ। ਹੈਲੋ,
1: ਸੁਪਰ ਗਾਣਾ ਭਾਜੀ, ਸੁਪਰ ਗਾਣਾ
0: ਸਰ, ਅੱਜ ਗਾਣੇ ਸੁਪਰ ਹੀ ਨਹੀਂ ਲੱਗ ਰਹੇ?
1: ਬਹੁਤ ਵਧੀਆ ਜੀ, ਮੰਡੇ ਸ਼ੁਰੂ ਹੋਇਆ ਤਾਂ ਗਾਣੇ ਸੁਪਰ ਲੱਗਦੇ ਪਏ।
0: ਬੰਦੇ ਢਿੱਲੇ ਜੇ ਅੱਜ ਥੋੜ੍ਹੇ ਜੇ, ਮੈਂ ਕਿਹਾ ਥੋੜ੍ਹੇ ਜੇ ਗਾਣੇ ਕੋਈ ਸੁਣਾ ਕੇ ਕੈਮ ਕਰੀ ਅੱਜ ਥੋੜ੍ਹਾ ਜਿਹਾ। ਬੰਦੇ ਥੋੜ੍ਹੇ ਮੰਡੇ ਢਿੱਲੇ ਕਿਉਂ ਹੋ ਜਾਂਦੇ ਵੀ ਸਾਰੇ ਜਾਣੇ, ਮੈਨੂੰ ਇਹ ਨਹੀਂ ਸਮਝ ਆਉਂਦੀ ਵੈਸੇ, ਕੋਈ ਚੱਕਰ?
1: ਦੋ ਦਿਨ ਦੇ ਪੈਗ ਪੁੱਗ ਲੱਗਿਆ ਹੁੰਦਾ ਆ, ਨੀਂਦ ਪੂਰੀ ਨਹੀਂ ਹੋਈ ਹੁੰਦੀ, ਚੱਕਰ ਇਹੀ ਰਹਿੰਦਾ।
0: ਤੇ ਨੀਂਦ ਨਾਲੇ ਕਹਿੰਦੇ ਭਾਜੀ ਪੈਗ ਲਾ ਕੇ ਨੀਂਦ ਵਧੀਆ ਆ ਜਾਂਦੀ ਹੈ।
1: ਨੀਂਦ ਵਧੀਆ ਤਾਂ ਆਉਂਦੀ ਆ, ਰਾਤ ਨੂੰ ਸੋਣਾ, ਲੇਟ ਨਾਈਟ ਹੁੰਦਾ ਨਾ, ਫਿਰ ਪੂਰੀ ਨਹੀਂ ਨਾ ਹੁੰਦੀ ਨੀਂਦ।
0: ਉਹ ਅੱਛਾ, ਇਹ ਗੱਲ ਹੁੰਦੀ ਹੈ। ਨਾਲੇ ਇੱਕ ਬੰਦੇ ਮੈਂ ਬੈਠਾ ਸੀ, ਉਹ ਕਹਿੰਦਾ ਕਹਿੰਦਾ ਜਿਹੜੀ ਤੁਸੀਂ ਡਰਿੰਕ ਕਰਕੇ ਨੀਂਦ ਕਰਦੇ ਹੋ ਉਹ ਤੁਹਾਡੀ ਡੁਪਲੀਕੇਟ ਨੀਂਦ ਹੁੰਦੀ ਹੈ।
1: ਲੇਕਿਨ ਹੁੰਦੀ ਵਧੀਆ ਹੈਗੀ।
0: ਹਾਂਜੀ,
1: ਹੁੰਦੀ ਨੀਂਦ ਬਹੁਤ ਵਧੀਆ,
0: ਡਰਿੰਕ ਵਾਲੀ ਨੀਂਦ।
1: ਹਾਂਜੀ,
0: ਤੇ ਬੰਦਾ ਘਰਾੜੇ ਘਰੂੜੇ ਮਾਰਦਾ ਮਤਲਬ ਕਿ ਫਿਰ ਤੇ ਨਹੀਂ?
1: ਘਰਾੜੇ ਵੱਜਦੇ ਆ ਜੀ, ਜੇ ਸਰੀਰ ਮੋਟਾ ਹੋਵੇ ਬੰਦੇ ਦਾ ਫੇਰ ਘਰਾੜੇ ਵੱਜਦੇ ਆ, ਜੇ ਸਲਿਮ ਸਰੀਰ ਆ ਫੇਰ ਨਹੀਂ ਵੱਜਦੇ ਘਰਾੜੇ।
0: ਫਿਰ ਦਾਰੂ ਜਿੰਨੀ ਮਰਜ਼ੀ ਪੀ ਲਵੇ ਬੰਦਾ,
1: ਹਾਂਜੀ
0: ਫੇਰ ਨਹੀਂ ਘਰਾੜੇ ਵੱਜਦੇ ਇਹਦਾ ਮਤਲਬ? ਹੈ
1: ਨਾ ਨਾ, ਸਲੋ ਐਂਡ ਸਟੱਡੀ ਪੀਵੇ, ਕੁਝ ਨਹੀਂ ਹੁੰਦਾ।
0: ਅੱਛਾ, ਹੌਲੀ ਹੌਲੀ ਪੀਓ ਫਿਰ ਠੀਕ ਰਹਿੰਦਾ ਕੰਮ?
1: ਬਿਲਕੁਲ ਬਿਲਕੁਲ।
0: ਅੱਛਾ, ਇਹ ਪੀ ਨਹੀਂ, ਜਿੱਦਾਂ ਵੀ ਸਪੋਜ਼ ਇੱਕ ਇੱਕ ਡਰਿੰਕ ਕਰ ਲਿਆ, ਪਾ ਲਿਆ ਸੀ ਨਾ ਗਲਾਸ ਦੇ, ਕਿੰਨੀ ਦੇਰ ਲਾਣੀ ਚਾਹੀਦੀ ਇੱਕ ਨੂੰ ਪੀਣ ਲੱਗੇ?
1: ਜਿਹੜਾ ਪਹਿਲਾਂ ਜਿਹੜਾ ਹੈਗੀ ਡਰਿੰਕ, ਉਹ ਤਾਂ ਫਟਾਫਟ ਪੀ ਜਾਵੇ, ਉਹਦਾ ਕੋਈ ਚੱਕਰ ਨਹੀਂ ਹੈ, ਕਿਉਂਕਿ ਉਹਨੇ ਥੋੜ੍ਹਾ ਬਹੁਤ ਰਨ ਦਿਖਾਉਣਾ ਹੁੰਦਾ ਨਾ, ਫਿਰ 10-15 ਮਿੰਟ ਇੰਤਜ਼ਾਰ ਕਰੇ, ਉਹ ਕਰਦੀ ਕੀ ਆ।
0: ਅੱਛਾ, ਨਹੀਂ ਪਹਿਲੀ ਡਰਿੰਕ ਰਾਈਟ ਵੇ ਬੰਦਾ ਪੀ ਲਵੇ?
1: ਹਾਂਜੀ ਹਾਂ, ਇੱਕ ਤਾਂ ਰਾਈਟ ਵੇ ਪੀ ਲਵੇ ਨਾ।
0: ਨਹੀਂ ਤੁਸੀਂ ਨਾਲੇ ਕਹਿੰਦੇ ਭਾਜੀ ਹੌਲੀ ਹੌਲੀ ਪੀਣੀ ਚਾਹੀਦੀ।
1: ਨਹੀਂ ਪਹਿਲਾਂ ਪੈਗ ਦੀ ਗੱਲ ਕਰਦਾ, ਰਾਈਟ ਵੇ ਪੀ ਲਵੇ, ਉਸ ਤੋਂ ਬਾਅਦ 5-10 ਮਿੰਟ ਇੰਤਜ਼ਾਰ ਕਰੇ, ਦੇਖੇ ਕਰਦੀ ਕੀ ਆ।
0: ਅੱਛਾ
1: ਹਾਂ, ਉਸ ਤੋਂ ਬਾਅਦ ਉਸ ਹਿਸਾਬ ਨਾਲ ਚੱਲੇ ਸਟੂਡੈਂਟ।
0: ਇਹ ਫਿਰ ਕੀ, ਜੇ 5-10 ਮਿੰਟ ਬਾਅਦ ਨਾ ਕੁਛ ਕਰੇ ਤੇ ਫਿਰ ਕੀ ਬੰਦਾ ਕਰੇ? ਫਿਰ ਬੰਦਾ ਕੀ ਕਰੇ ਜੇ ਉਹ ਨਾ ਕੁਛ ਕਰੇ? ਤੇ
1: ਫਿਰ ਇੱਕ ਹੋਰ ਪੀ ਲਿਆ, ਫਿਰ ਆਪੇ ਕਰੂਗੀ ਥੋੜਾ ਥੋੜਾ ਤਾਂ।
0: ਜੇ ਫਿਰ ਵੀ ਨਾ ਕਰੇ ਭਾਜੀ? ਫਿਰ
1: ਇੱਦਾਂ ਤਾਂ ਹੋ ਨਹੀਂ ਸਕਦੀ ਭਾਜੀ, ਫਿਰ ਦਾਰੂ ਨਕਲੀ ਹੋਣੀ ਆ।
0: ਉਹ ਅੱਛਾ, ਇਹਦਾ ਫਰਕ ਹੁੰਦਾ ਇਹਦਾ ਜੀ?
1: ਹਾਂਜੀ।
0: ਅੱਛਾ, ਇੱਕ ਡਰਿੰਕ ਕਰਕੇ ਬਾਅਦ 10-15 ਮਿੰਟ ਬਾਅਦ ਦੇਖੇ ਕੀ ਕਰਦੀ ਕੀ ਹੈ ਦਾਰੂ, ਹੈ ਨਾ?
1: ਹਾਂਜੀ, ਉਸ ਤੋਂ ਬਾਅਦ ਫਿਰ ਉਸ ਹਿਸਾਬ ਨਾਲ ਚੱਲੇ ਫਿਰ।
0: ਅੱਛਾ, ਫਿਰ ਬੰਦਾ ਹੌਲੀ ਹੌਲੀ ਸ਼ੁਰੂ ਕਰ ਲਵੇ ਵੀ?
1: ਹੌਲੀ ਹੌਲੀ ਸ਼ੁਰੂ ਕਰੇ ਜੀ, ਕੁਛ ਨਹੀਂ ਹੁੰਦਾ ਫਿਰ।
0: ਤੇ ਪਾਣਾ ਵਿੱਚ ਕੀ ਚਾਹੀਦਾ, ਦਾਰੂ ਪਾਣਾ ਲੱਗੇ ਸੁੱਕੀ ਪੀ ਲਵੇ ਬੰਦਾ?
1: ਨਹੀਂ ਭਾਜੀ, ਸੁੱਕੀ ਤੇ ਚਲੋ ਪੀਣ ਵਾਲੇ ਪੀ ਜਾਂਦੇ ਹੈਗੇ, ਆਪਾਂ ਤੇ ਕਦੇ ਸੁੱਕੀ ਨਹੀਂ ਪੀਤੀ ਹੈਗੀ। ਤੇ ਮਿਲਾਵਟ ਕਰਕੇ ਥੋੜੀ ਬਹੁਤ ਪੀਣੀ ਚਾਹੀਦੀ ਆ।
0: ਮਿਲਾਵਟ ਮਤਲਬ ਕੀ, ਉਹ ਜੇ ਹੋਰ ਦੂਜੀ ਡਰਿੰਕ ਪਾ ਲਵੇ ਬੰਦਾ ਥੋੜੀ ਜੀ?
1: ਨਾ ਨਾ, ਦੂਜੀ ਡਰਿੰਕ ਨਹੀਂ ਜੀ, ਪ੍ਰੀ ਵਾਟਰ ਹੁੰਦਾ ਹੈਗਾ ਸੁਪਰ, ਜਿਹੜਾ ਹਰੇ ਰੰਗ ਦੀਆਂ ਬੋਤਲਾਂ ਹੁੰਦੀਆਂ, ਉਹ ਪਾ ਕੇ ਪੀਵੇ, ਬੜਾ ਨਜ਼ਾਰੇਦਾਰ ਚੀਜ਼ ਆ।
0: ਅੱਛਾ, ਉਹ ਪਾਣੀ ਹੁੰਦਾ ਵਧੀਆ ਪਿਓਰ ਹੁੰਦਾ?
1: ਹਾਂਜੀ ਹਾਂਜੀ ਹਾਂਜੀ।
0: ਤੇ ਕਈ ਭਾਜੀ ਲੋਕ ਸੋਡਾ ਸੁਡਾ ਵੀ ਪਾਉਂਦੇ, ਉਹਦਾ ਕੀ ਹੁੰਦਾ?
1: ਉਹ ਸੋਡਾ ਵੀ ਪੈ ਜਾਂਦਾ ਹੈਗਾ, ਉਹ ਵੀ ਸੋਡੇ ਵਰਗਾ ਹੀ ਹੁੰਦਾ ਉਹ।
0: ਅੱਛਾ
1: ਹਾਂਜੀ,
0: ਕਮਾਲ ਦੀ ਗੱਲ। ਅੱਛਾ, ਕਈ ਅੱਛਾ ਕਈ ਵਾਰੀ ਬੰਦਾ ਇੱਕੋ ਇਕੱਲੇ ਇਕੱਲੇ ਸ਼ਾਰਟ ਜੇ ਲਾਉਂਦੇ ਹੁੰਦੇ, ਉਹ ਵਾਲਾ ਇਹਨੇ
1: ਸ਼ੋਰਟ ਦਾ ਤਾਂ ਭਾਈ ਟਕੀਲੇ ਦੇ ਲਾਉਂਦੇ, ਉਹ ਮੈਂ ਅੱਜ ਤੱਕ ਨਹੀਂ ਲਾਇਆ।
0: ਅੱਛਾ, ਤੁਸੀਂ ਟਕੀਲਾ ਨਹੀਂ ਪੀਂਦੇ?
1: ਨਾ ਮੈਂ।
0: ਤੁਸੀਂ ਫਿਰ ਮੋਸਟਲੀ ਕਿਹੜੀ ਵੀਰੇ ਪੀਂਦੇ, ਰੋਜ਼ ਪੀਂਦੇ ਤੁਸੀਂ?
1: ਨਾ ਨਾ ਨਾ ਜੀ ਭਾਜੀ, ਓਨਲੀ ਫਰਾਈਡੇ ਐਂਡ ਸੈਟਰਡੇ, ਦੋ ਪੈਗ ਫਰਾਈਡੇ ਨੂੰ ਤੇ ਦੋ ਸੈਟਰਡੇ।
0: ਜੇ ਕੋਈ ਮੰਨ ਲਓ ਸਪੋਜ਼ ਕਰੋ ਘਰੇ ਗੈਸਟ ਆ ਗਿਆ, ਫਿਰ 3 ਹੋ ਜਾਂਦੇ ਤੇ ਨਹੀਂ 4 ਹੋ ਜਾਂਦੇ?
1: ਉਹ ਗੈਸਟ ਜਦੋਂ ਹੁੰਦੇ ਕੋ 3-4 ਜੇ ਹੋ ਵੀ ਜਾਣ ਤਾਂ ਉਹਨਾਂ ਕੋ ਫਰਕ ਨਹੀਂ ਪੈਂਦਾ ਹੈਗਾ।
0: ਅੱਛਾ ਵੀ 4 ਵੀ ਲਾ ਲਵੇ ਬੰਦਾ?
1: ਹਾਂਜੀ।
0: ਅੱਛਾ, ਪੀਵੇ ਬੰਦਾ ਹੌਲੀ ਹੌਲੀ ਜਿੱਦਾਂ ਤੁਸੀਂ
1: ਕਿਹਾ? ਹਾਂਜੀ, ਹੌਲੀ ਹੌਲੀ ਬਸ।
0: ਅੱਛਾ ਅੱਛਾ, ਪਾਣੀ ਵੀ ਪਾ ਲਵੇ ਵਿੱਚ ਬੰਦਾ, ਸੋਡਾ ਜੋ ਮਰਜ਼ੀ ਪਾ ਲਵੇ ਨਾ?
1: ਬਿਲਕੁਲ ਬਿਲਕੁਲ।
0: ਕਈ ਲੋਕ ਆਪਾਂ ਜੀ ਆਪਣੇ ਦੂਜੇ ਜਿਹੜੇ ਪੀਂਦੇ ਆ ਕੋਕ ਵਗੈਰਾ ਚ ਪਾ ਕੇ,
1: ਉਹ ਭਾਜੀ ਕੋਕ ਵਗੈਰਾ ਚ ਪਾ ਕੇ ਉਹ ਇੰਨਾ ਮਜ਼ਾ ਨਹੀਂ ਆਉਂਦਾ ਹੈਗਾ ਕੋਕ ਦਾ, ਉਹ ਤੇ ਗੋਰਿਆਂ ਦੀ ਨਕਲ ਕਰਦੇ ਆ, ਪਰ ਉਹਦਾ ਮਜ਼ਾ ਨਹੀਂ ਕੋਈ।
0: ਨਾਲੇ ਕਹਿੰਦੇ ਜਿਹੜੀ ਬਕਾਰਡੀ ਹੁੰਦੀ ਉਹ ਕੋਕ ਕੇ ਚੰਗੀ ਲੱਗਦੀ?
1: ਬਕਾਰਡੀ ਪਤਾ ਨਹੀਂ ਭਾਜੀ, ਬਕਾਰਡੀ ਆਪਾਂ ਵੀ ਕਦੇ ਉਹ ਨਹੀਂ ਪਾ ਦਿੱਤਾ ਹੈਗਾ ਕੋਕ ਵਗੈਰਾ, ਉਹਦੇ ਨਾਲ ਮਿੱਠੀ ਮਿੱਠੀ ਜਿਹੜੀ ਉਸ ਦਿਨ ਹੀ ਚੰਗੀ ਲੱਗਦੀ, ਪਤਾ ਨਹੀਂ ਕੀ ਚੱਕਰ।
0: ਤੁਸੀਂ ਫਿਰ ਕਿਹੜਾ ਬ੍ਰਾਂਡ ਭਾਜੀ ਰੋਜ਼ ਪੀਂਦੇ ਆ, ਸੋਰੀ ਵੀਕਐਂਡ ਦੇ?
1: ਨਾ ਭਾਜੀ, ਇੱਕੋ ਬ੍ਰਾਂਡ ਰੱਖਿਆ ਅੱਜ ਤੱਕ, ਹਾਲੇ ਤੱਕ ਤੇ ਬਲੈਕ ਲੈਵਲ ਜਾਨੀ ਉਹ ਕਰਦਾ।
0: ਅੱਛਾ, ਉਹ ਠੀਕ ਰਹਿੰਦੀ ਡਰਿੰਕ ਭਾਜੀ?
1: ਬਹੁਤ ਵਧੀਆ ਜੀ, ਆਪਣੇ ਵਾਸਤੇ ਬਹੁਤ ਵਧੀਆ ਹੈਗੀ।
0: ਚਲੋ ਵੈਰੀ ਗੁੱਡ। ਅੱਛਾ, ਜਿਹੜੇ ਨਹੀਂ ਪੀਂਦੇ ਉਹ ਨਾ ਪੀਣ ਭੁਲੇਖੇ ਨਾ,
1: ਜਿਹੜੇ ਬਿਲਕੁਲ ਆਫੇ ਨਾ ਲਾਉਣ, ਜਿਹੜੇ ਪੀਂਦੇ ਉਹ ਛੱਡਣ ਨਾ।
0: ਅੱਛਾ, ਜਿਹੜੇ ਪੀਂਦੇ ਕੀ
1: ਉਹ ਛੱਡਣ ਨਾ, ਉਹ ਤੇ ਪੀਣ ਵੀ।
0: ਅੱਛਾ, ਉਹ ਪੀਸ ਉਹ ਨਾ ਛੱਡਣ।
1: ਨਾਲੇ
0: ਯਾਰ ਕਹਿੰਦੇ ਵੀ ਸਿਹਤ ਵਾਸਤੇ ਚੰਗੀ ਨਹੀਂ ਹੁੰਦੀ ਸ਼ਰਾਬ, ਤੁਸੀਂ ਨਾਲੇ ਕਹਿੰਦੇ ਛੱਡ।
1: ਸਿਹਤ ਵਾਸਤੇ ਭਾਈ ਦੇਖੋ, ਜੇ ਤੁਸੀਂ ਦੇਸੀ ਘੇ ਵੀ ਜ਼ਿਆਦਾ ਖਾਓਗੇ ਉਹ ਵੀ ਖਰਾਬ ਹੈਗਾ, ਜ਼ਿਆਦਾ ਨਾ ਨਾ ਕੰਮ ਕਰੋ, ਆਪਣੇ ਲਿਮਿਟ ਦੇ ਵਿੱਚ ਰਹੋ, ਕੁਛ ਨਹੀਂ ਹੁੰਦਾ ਕਿਸੇ ਚੀਜ਼ ਨਾਲ ਵੀ।
0: ਅੱਛਾ, 2 ਪੈਗ ਲਾ ਲਵੇ ਬੰਦਾ ਠੀਕ ਰਹਿੰਦਾ?
1: ਹਾਂਜੀ।
0: ਤੇ ਪੈਗ ਦਾ ਕੋਈ ਸਾਈਜ਼ ਵੀ ਹੁੰਦਾ ਵੀ, ਜਿੱਦਾਂ ਵੀ ਮਤਲਬ ਕਿ ਥੋੜ੍ਹੀ ਮੋਟਾ ਪੈਗ ਪਾ ਦੇ? ਕਈ ਵਾਰੀ ਬੰਦੇ ਆਪਾਂ ਆਮ ਬੈਠੇ ਹੁੰਦੇ, ਮੈਂ ਯਾਰ

0: ਹਾਂ ਯਾਰ ਅੱਛਾ ਅੱਛਾ ਅੱਛਾ ਅੱਛਾ ਅੱਛਾ ਤੁਹਾਨੂੰ ਸਾਰੇ ਮੂਵੀਆਂ ਨਾਂ ਯਾਦ ਆ ਯਾਰ, ਕਮਾਲ ਦੀ ਗੱਲ ਆ ਵੈਸੇ, ਬੜਾ ਤੁਹਾਡੀ ਤੁਸੀਂ ਤਾਂ ਮਤਲਬ ਇਹਦੇ ਉੱਤੇ ਹਿਸਟਰੀ ਆ ਤੁਹਾਡੇ ਤਾਂ, ਮਤਲਬ ਕਿ ਤੁਹਾਨੂੰ ਕਿਤੇ ਕਰੋੜਪਤੀ ਲੈ ਜਾਓ ਬੰਦਾ ਮੂਵੀਆਂ ਨਾਂ ਪੁੱਛਣ ਲੱਗ ਪਵੇ, ਤੁਸੀਂ ਤਾਂ 7-8 ਕਰੋੜ ਜਿੱਤ ਗਿਆ ਉੱਥੇ।
1: ਭਾਜੀ ਐਕਚੁਲੀ ਗੱਲ ਹੈਗੀ ਆ, ਮੈਂ 1979 ਤੋਂ ਲੈ ਕੇ 80 ਤੱਕ ਸਿਰਫ ਟੀਵੀ ਤੇ ਵੀਸੀਆਰ ਹੀ ਰਿਪੇਅਰ ਕਰਦਾ ਰਿਹਾ ਬੈਠਾ।
0: ਅੱਛਾ ਇੰਡੀਆ?
1: ਨਾ ਜੀ ਨਾ, ਦੁਬਈ ਦੇ ਵਿੱਚ।
0: ਅੱਛਾ ਤੁਸੀਂ ਦੁਬਈ ਹੁੰਦੇ ਸੀ ਪਹਿਲਾਂ? ਅੱਛਾ ਅੱਛਾ ਅੱਛਾ ਅੱਛਾ।
1: ਹਾਂਜੀ, ਤੇ ਮੇਰੇ ਕੋਲ 4-5 ਵੀਸੀਆਰ ਹਰ ਵੇਲੇ ਵੱਖਰੀਆਂ ਵੱਖਰੀਆਂ ਫਿਲਮਾਂ ਲਾ ਕੇ ਲੱਗੇ ਰਹਿੰਦੇ ਹੁੰਦੇ ਟੈਸਟਿੰਗ ਦੇ ਉੱਤੇ।
0: ਓ ਅੱਛਾ, ਤੁਹਾਨੂੰ ਤਦ ਨੌਲੇਜ ਆ। ਓਕੇ ਓਕੇ ਓਕੇ ਓਕੇ।
1: ਹਾਂਜੀ,
0: ਦੁਬਈ ਦੇ ਤੁਸੀਂ ਰਹੇ ਫਿਰ ਪਹਿਲਾਂ, ਹੈ ਨਾ?
1: ਹਾਂਜੀ।
0: ਕਿੰਨੇ ਸਾਲ ਹੋ ਗਏ ਵੀਰ ਜੀ ਇੱਥੇ ਆਏ ਨੂੰ ਤੁਹਾਨੂੰ?
1: ਮੈਂ ਭਾਜੀ 1979 ਤੋਂ ਲੈ ਕੇ 2000 ਤੱਕ ਦੁਬਈ ਚ ਰਿਹਾ ਵਾਂ।
0: ਅੱਛਾ,
1: ਤੇ 2001 ਤੋਂ ਲੈ ਕੇ 2020 ਤੱਕ ਮੈਂ ਰਿਹਾ ਅਮਰੀਕਾ ਦੇ ਵਿੱਚ।
0: ਅੱਛਾ, ਅਮਰੀਕਾ ਵੀ ਰਹੇ ਤੁਸੀਂ? ਅੱਛਾ, ਉੱਥੇ ਵੀ ਵੀਸੀਆਰ ਰਿਪੇਅਰ ਕਰਦੇ ਸੀ?
1: ਥੋੜੇ
0: ਦੇਰੀ ਹੋਈ ਆ, 6 ਸਾਲ ਹੀ ਹੋਏ ਤੁਹਾਨੂੰ ਆਏ ਨੂੰ ਫਿਰ?
1: ਹਾਂਜੀ ਹਾਂਜੀ, ਉਹਦੇ ਵਿੱਚੋਂ ਮੈਂ 1 ਸਾਲ ਇੰਡੀਆ ਰਹਿ ਜਾ ਕੇ।
0: ਤੁਸੀਂ ਬੜੇ ਮੁਲਕ ਘੁੰਮੇ ਆ, ਹੁਣ ਇੱਥੇ ਕੀ ਕਰਦੇ ਆ ਅੱਜ ਕੱਲ ਆਪਣੇ ਵੀਰ?
1: ਮਾਲ
0: ਮੁਲ ਤਾਂ ਬਣਿਆ ਹੋਣਾ ਤੁਹਾਡਾ, ਤਾਦੀ ਹੁਣ ਵਿਹਲੇ ਰਹਿੰਦੇ ਆ, ਇਹ ਤੁਹਾਡੇ ਹਾਸੇ ਤੋਂ ਸਮਝ ਗਿਆ ਤੁਹਾਡਾ ਮਾਲ।
1: ਵਾਹਿਗੁਰੂ
0: ਮਾਲ ਮੂਲ ਚੰਗਾ, ਨਾਲੇ ਅਮੈਰੀਕਨ ਡਾਲਰ ਕੈਨੇਡੀਅਨ ਕਨਵਰਟ ਕਰੋ ਕਿੰਨੇ ਬਣ ਜਾਂਦੇ ਨਾ ਅੱਜ ਕੱਲ੍ਹ, ਦੇਖੋ ਨਾ ਹਿਸਾਬ ਤਾਂ ਕਿੰਨਾ ਹੁੰਦਾ। ਚਲੋ ਬਈ, ਸ਼ੁਭ ਇਛਾਵਾਂ ਤੁਹਾਡੇ ਵਾਸਤੇ, ਹੋਰ ਮਿਲਾਓ ਮਾਲ, ਮਨਾਓ ਮਨਾਓ, ਬੜੀ ਮਿਹਰਬਾਨੀ ਜੀ, ਥੈਂਕ ਯੂ।

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
6: 647-10-647-739-8710।
8: ਸ਼ੀਸ਼ਾ ਹੋ ਯਾ ਦਿਲ ਹੋ,
9: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਮੈਨੂੰ ਇਸਦਾ ਕੋਈ ਫਰਕ ਨਹੀਂ ਪੈਂਦਾ।
13: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
14: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
15: ਨਾਓ ਓਪਨ ਟਿਲ 2 AM।
16: ਮੈਂ ਕਿਹਾ ਕਿੱਥੇ ਜਾ ਰਹੀ ਹੈ?
15: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
16: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
15: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
17: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
18: Vision Vanities ਤੇ new shipment ਆ ਗਈ ਹੈ। Bathroom Vanities ਦੇ selected models ਤੇ ਵੀ up to 60% off. Contractors ਲਈ special prices. ਇੰਨਾ ਹੀ ਨਹੀਂ, Vanities ਦੀ purchase ਤੇ selected range of mirrors free. Vision Vanities, Dixie and Dairy ਦੇ ਬਿਲਕੁਲ ਨਜ਼ਦੀਕ। Call 905-671-1800, 905-671-1800.
19: Conditions apply.
20: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
21: Quick Truck You!
12: I am
19: Dave Tatla. And you are not.
21: Ladies and gentlemen, introducing from CHLO AM 530, the number one radio host in the world.

0: ਬਹੁਤ ਸਾਰੀਆਂ ਗੱਲਾਂ ਨੇ ਜਿਹੜਾ ਸਾਨੂੰ ਪਤਾ ਨਹੀਂ ਹੁੰਦਾ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿਸੇ ਨਾ ਕਿਸੇ ਢੰਗ ਨਾਲ ਉਹ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਜਾਵੇ। ਫੋਰ ਐਗਜ਼ਾਮਪਲ ਜਿਵੇਂ ਆਪਣੇ ਸ਼ੋਪਰ ਡਰੱਗ ਮਾਰਟ ਆ, ਆਪਾਂ ਡਾਕਟਰ ਆਪਾਂ ਨੂੰ ਪਰਚੀ ਲਿਖ ਕੇ ਦਿੰਦਾ, ਪ੍ਰਿਸਕ੍ਰਿਪਸ਼ਨ ਆਪਾਂ ਜਾ ਕੇ ਉੱਥੇ ਫੜਾ ਦਿੰਦੇ, ਉਹ ਦਵਾਈ ਦੇ ਦਿੰਦੇ, ਆਪਾਂ ਲੈ ਕੇ ਘਰ ਨੂੰ ਆ ਜਾਂਦੇ ਹਾਂ। ਉਹ ਨੋ ਨੋ ਨੋ ਨੋ ਨੋ, ਇਸ ਤੋਂ ਜ਼ਿਆਦਾ ਹੋਰ ਵੀ ਬਹੁਤ ਸਾਰੇ ਇਹ ਕੰਮ ਆ ਜਿਹੜੇ ਉਹ ਕਰਦੇ ਨੇ, ਬਹੁਤ ਸਾਰੀਆਂ ਸਰਵਿਸ ਆ ਜਿਹੜੀਆਂ ਉਹ ਪ੍ਰੋਵਾਈਡ ਕਰਦੇ ਨੇ। ਅੱਜ ਤੁਹਾਨੂੰ ਸ਼ੋਪਰ ਡਰੱਗ ਮਾਰਟ ਦੇ ਸਾਡੇ ਨੁਮਾਇੰਦੇ ਨੇ ਅਮਨਜੋਤ ਕੌਰ, ਉਹਨਾਂ ਨਾਲ ਗੱਲ ਕਰਦੇ ਹਾਂ, ਦੇਖਦੇ ਹਾਂ ਕਿ ਉਹ ਕੀ ਸਾਨੂੰ ਜਾਣਕਾਰੀ ਦੇ ਸਕਦੇ ਆ। ਅਮਨਜੋਤ ਜੀ, ਪ੍ਰੋਗਰਾਮ 'ਚ ਸਵਾਗਤ ਆ, ਵੈਲਕਮ ਟੂ ਦਾ ਸ਼ੋ।
1: ਥੈਂਕ ਯੂ ਸੋ ਮਚ ਦੇਵ। ਸੋ ਮੇਰਾ ਨਾਮ ਅਮਨਜੋਤ ਕੌਰ ਆ, ਮੈਂ ਇੱਕ ਫੁੱਲ ਟਾਈਮ ਫਾਰਮਾਸਿਸਟ ਆ ਸ਼ੋਪਰ ਡਰੱਗ ਮਾਰਟ ਤੇ। ਸੋ ਅਗੇਨ ਜਿੱਦਾਂ ਦੇਵ ਜੀ ਨੇ ਤੁਹਾਨੂੰ ਕਿਹਾ ਜੀ ਕਿ ਮੈਂ ਤੁਹਾਨੂੰ ਦੱਸੂਗੀ ਕਿ ਅਸੀਂ ਪ੍ਰਿਸਕ੍ਰਿਪਸ਼ਨ ਫਿਲ ਕਰਨ ਤੋਂ ਇਲਾਵਾ ਸ਼ੋਪਰਸ ਲਈ ਹੋਰ ਕੀ ਕਰਦੇ ਹਾਂ, ਕਿਉਂਕਿ ਹੁਣ ਫਾਰਮਾਸਿਸਟ ਦਾ ਸਕੋਪ ਜੋ ਹੈ ਉਹ ਐਕਸਪੈਂਡ ਹੋ ਰਿਹਾ ਆ, ਤੇ ਸਾਡੇ ਤੋਂ ਅਥਾਰਟੀ ਆ, ਸਾਡੇ ਤੋਂ ਪਾਵਰ ਹੈ ਕਿ ਅਸੀਂ ਹੋਰ ਵੀ ਬਹੁਤ ਚੀਜ਼ਾਂ ਕਰ ਸਕਦੇ ਹਾਂ। ਅੱਜ ਮੈਂ ਤੁਹਾਡੇ ਨਾਲ ਮੇਨ ਪੰਜ ਚੀਜ਼ਾਂ ਤੇ ਗੱਲ ਕਰੂੰਗੀ। ਪਹਿਲੀ ਹੈਗੀ ਆ ਮਾਈਨਰ ਐਲਮੈਂਟ, ਦੂਜੀ ਹੈਗੀ ਆ ਟਰੈਵਲ ਕੰਸਲਟੇਸ਼ਨ, ਤੀਸਰੀ ਹੈਗੀ ਇੰਜੈਕਸ਼ਨ ਐਡਮਿਨਿਸਟ੍ਰੇਸ਼ਨ, ਚੌਥੀ ਮੈਡੀਕੇਸ਼ਨ ਰਿਵਿਊ, ਤੇ ਪੰਜਵੀਂ ਹੈਗੀ ਆ ਪੁਆਇੰਟ ਆਫ ਕੇਅਰ ਟੈਸਟ। ਮਾਈਨਰ ਏਲਮੈਂਟਸ ਕੀ ਹੁੰਦਾ ਆ? ਮਾਈਨਰ ਏਲਮੈਂਟਸ ਉਹ ਚੀਜ਼ ਹੁੰਦੀ ਹੈ ਕਿ ਜਿਹਦੇ ਵਿੱਚ ਤੁਹਾਨੂੰ ਮਤਲਬ ਕਿ ਤੁਸੀਂ ਛੋਟੀ ਤੋਂ ਛੋਟੀ ਦਵਾਈ ਲਈ ਜਾਂ ਖੁਦ ਤੁਹਾਨੂੰ ਪਤਾ ਚੱਲਦਾ ਕਿ ਤੁਹਾਨੂੰ ਆਹ ਪ੍ਰੋਬਲਮ ਆ ਰਹੀ ਹੈ ਤਾਂ ਤੁਹਾਨੂੰ ਇਹਦੇ ਲਈ ਕੋਈ ਦਵਾਈ ਦੀ ਲੋੜ ਆ। ਯੂਜਲੀ ਨਹੀਂ ਤਾਂ ਤੁਸੀਂ ਅੱਗੇ ਪਹਿਲਾਂ ਡਾਕਟਰ ਦਾ ਅਪੁਆਇੰਟਮੈਂਟ ਲੈਂਦੇ ਸੀਗੇ, ਵੇਟ ਕਰਦੇ ਸੀਗੇ ਕਿ ਤੁਹਾਡਾ ਡਾਕਟਰ ਤੁਹਾਨੂੰ ਕਦੋਂ ਕਵੇ ਕਿ ਆਓ ਆਫਿਸ ਦੇ ਵਿੱਚ, ਫਿਰ ਉਹ ਤੁਹਾਨੂੰ ਪ੍ਰਿਸਕ੍ਰਿਪਸ਼ਨ ਲਿਖ ਕੇ ਦਿੰਦਾ ਸੀਗਾ, ਤੇ ਕਦੀ ਕਦੀ ਉਸ ਪ੍ਰੋਸੈਸ ਨੂੰ ਤੁਹਾਨੂੰ ਕਦੀ ਕਦੀ ਹਫ਼ਤੇ ਲੱਗ ਜਾਂਦੇ ਸੀਗੇ ਜਾਂ ਦਿਨ ਲੱਗ ਜਾਂਦੇ ਸੀਗੇ, ਤਦ ਤੱਕ ਜਿਹੜੀ ਕੰਡੀਸ਼ਨ ਉਹ ਖਤਮ ਵੀ ਹੋ ਜਾਂਦੀ ਸੀਗੀ। ਜਿੱਦਾਂ ਕਿ ਐਗਜ਼ਾਮਪਲ ਹੈਗਾ ਐਲਰਜੀ ਸੀਜ਼ਨ ਇਸ ਵੇਲੇ ਨਾ, ਤੇ ਹੁਣ ਤੁਹਾਨੂੰ ਡਾਕਟਰ ਤੇ ਜਾਣ ਦੀ ਲੋੜ ਨਹੀਂ ਹੈਗੀ, ਤੁਸੀਂ ਫਾਰਮੇਸੀ ਦੇ ਵਿੱਚ ਸਿੱਧਾ ਸਾਡੇ ਕੋਲ ਆਵੋ, ਤੁਸੀਂ ਆ ਕੇ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਡੇ ਅਸੈਸਮੈਂਟ ਕਰਾਂਗੇ, ਤੇ ਜੇ ਸਾਨੂੰ ਲੱਗਦਾ ਕਿ ਤੁਹਾਨੂੰ ਦਵਾਈ ਦੀ ਲੋੜ ਹੈਗੀ ਆ ਆਪਾਂ ਤੁਹਾਨੂੰ ਉਸੇ ਵੇਲੇ ਦਵਾਈ ਦੇਵਾਂਗੇ। ਜੇ ਸਾਨੂੰ ਲੱਗਦਾ ਕਿ ਨਹੀਂ ਇਹਦੇ ਵਿੱਚ ਡਾਕਟਰ ਦੀ ਅਟੈਂਸ਼ਨ ਦੀ ਲੋੜ ਆ, ਫਿਰ ਆਪਾਂ ਤੁਹਾਨੂੰ ਕਹਾਂਗੇ ਕਿ ਨਹੀਂ ਵੀ ਤੁਸੀਂ ਡਾਕਟਰ ਦੇ ਜਾ ਕੇ ਮਿਲੋ। ਇਸ ਵੇਲੇ ਅਸੀਂ 19 ਹੈਲਥ ਕੰਡੀਸ਼ਨਸ ਨੂੰ ਪ੍ਰਿਸਕ੍ਰਾਈਬ ਕਰ ਸਕਦੇ ਹਾਂ, ਜਿੱਦਾਂ ਕਿ ਐਲਰਜੀਸ ਹੋਏ, ਕੈਂਕਰਸ ਹੋਰ ਹੋਏ, ਯੂਟੀਆਈ ਹੋਏ, ਤੇ 1 ਜੁਲਾਈ ਤੋਂ ਸਾਡੇ ਇਸ ਪ੍ਰਿਸਕ੍ਰਿਪਸ਼ਨ ਦੇ ਵਿੱਚ 9 ਹੋਰ ਕੰਡੀਸ਼ਨਸ ਐਡ ਹੋ ਜਾਣੀਆਂ ਆ।
0: ਓਕੇ,
1: ਹਾਂਜੀ, ਸੋ ਤੁਸੀਂ ਆਓ, ਚਾਹੇ ਅਪੋਇੰਟਮੈਂਟ ਬੁੱਕ ਕਰੋ shoppersdrugmart.ca ਦੇ ਉੱਤੇ, ਚਾਹੇ ਸਿੱਧਾ ਵਾਕਿੰਗ ਕਰ ਲਓ, ਇਹ ਸਟੋਰ ਟੂ ਸਟੋਰ ਡਿਪੈਂਡ ਹੁੰਦਾ ਆ। ਦੂਸਰੀ ਸਰਵਿਸ ਹੈਗੀ ਹੈ ਟਰੈਵਲ ਕੰਸਲਟੇਸ਼ਨ। ਆਪਣੇ ਲੋਕਾਂ ਨੂੰ ਬਹੁਤ ਘੱਟ ਇਸ ਚੀਜ਼ ਬਾਰੇ ਪਤਾ ਆ, ਆਪਾਂ ਸੋਚੀਦਾ ਕਿ ਆਪਾਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਜਾਣਾ, ਹੂ ਕੇਅਰਸ, ਆਪਾਂ ਚੱਲੀਏ, ਇੰਜੋਏ ਕਰੀਏ, ਵਾਪਸ ਆਈਏ, ਪਰ ਬਹੁਤ ਵੈਕਸੀਨਸ ਹੁੰਦੀਆਂ ਆ ਜਿਹੜੀਆਂ ਤੁਹਾਨੂੰ ਲੈਣੀਆਂ ਜ਼ਰੂਰੀ ਆ।
0: ਕਈ ਵਾਰ ਅਸੀਂ ਜਾਣਦੇ ਹਾਂ, ਫੋਰ ਐਗਜ਼ਾਮਪਲ ਕਰੀਵਿਨ ਆਈਲੈਂਡ, ਉਹਨਾਂ ਦੇ ਜਿਹੜੇ ਫਲ ਫਰੂਟ ਆ ਉਹਨਾਂ ਦੇ ਮਿਨਰਲ ਬੜੇ ਸਟਰੋਂਗ ਹੁੰਦੇ, ਉੱਥੇ ਡਾਇਰੀਆ ਵਗੈਰਾ ਹੋ ਜਾਂਦਾ, ਸੋ ਉਹਦੇ ਲਈ ਵੀ ਕੋਈ ਨਾ ਕੋਈ ਤੁਹਾਡੇ ਕੋਲ ਵੈਕਸੀਨ ਵਗੈਰਾ ਹੈ?
1: ਹਾਂਜੀ, ਇੱਥੇ ਹੀ ਮੈਂ ਆ ਰਹੀ ਸੀਗੀ। ਸੋ ਤੁਸੀਂ ਜਦੋਂ ਟਰੈਵਲ ਕੰਸਲਟੇਸ਼ਨ ਕਰਦੇ, ਇਹਦੇ ਲਈ ਮੈਂ ਐਡਵਾਈਸ ਕਰੂੰਗੀ ਤੁਹਾਨੂੰ ਕਿ ਤੁਸੀਂ ਅਪੁਆਇੰਟਮੈਂਟ ਬੁੱਕ ਕਰੋ, ਤਾਂ ਕਿ ਤੁਸੀਂ ਸਾਨੂੰ ਪਹਿਲਾਂ ਹੀ ਦੱਸੋ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿੰਨੀ ਡੇਟ ਤੋਂ ਲੈ ਕੇ ਕਿੰਨੀ ਡੇਟ ਤੱਕ ਜਾ ਰਹੇ ਹਾਂ। ਈਵਨ ਦੋ ਕਿ ਹੁਣ ਆਪਾਂ ਜੇ ਇੰਡੀਆ ਜਾਈਏ, ਆਪਣੀ ਸਟਮਕ ਉੱਦਾਂ ਦੀ ਨਹੀਂ ਹੈਗੀ ਕਿ ਆਪਾਂ ਵਾਪਸ ਜਾਈਏ ਤੇ ਆਪਾਂ ਨੂੰ ਕੁਛ ਨਾ ਹੋਵੇ। ਤੁਸੀਂ ਜਦੋਂ ਕਿਸੇ ਨੇ ਗੱਲ ਕਰੋਗੇ, ਤੁਹਾਨੂੰ ਇਹੀ ਕਹੋਗੇ ਕਿ ਹਾਂਜੀ ਅਸੀਂ ਇੰਡੀਆ ਗਏ ਸੀਗੇ, ਤੁਸੀਂ ਉੱਥੇ ਜਾ ਕੇ ਬਿਮਾਰ ਹੋ ਗਏ, ਸਾਡਾ ਢਿੱਡ ਖਰਾਬ ਹੋ ਗਿਆ, ਸਾਨੂੰ ਆਹ ਹੋ ਗਿਆ ਨਾ। ਇਹ ਚੀਜ਼ਾਂ ਤੁਸੀਂ ਪ੍ਰੀਵੈਂਟ ਕਰ ਸਕਦੇ ਆ, ਤੁਸੀਂ ਪਹਿਲਾਂ ਹੀ ਵੈਕਸੀਨੇਸ਼ਨ ਉਸ ਹਿਸਾਬ ਦੀ ਲੈ ਸਕਦੇ ਆ। ਸੋ ਤੁਸੀਂ ਸਾਡੇ ਨਾਲ ਕੰਸਲਟੇਸ਼ਨ ਬੁੱਕ ਕਰੋ, ਆਪਾਂ ਦੇਖਾਂਗੇ ਤੁਸੀਂ ਕਿੱਥੇ ਜਾ ਰਹੇ ਆ, ਉਸ ਦੀ ਜਿੱਥੇ ਵੀ ਤੁਸੀਂ ਜਾ ਰਹੇ ਹੋ ਉਸਤੇ ਕੀ ਰਿਕਮੈਂਡੇਸ਼ਨ ਕੀਤੀ ਜਾਂਦੀ ਕਿ ਕਿਹੜੀਆਂ ਵੈਕਸੀਨ ਤੁਹਾਨੂੰ ਹੋਣੀਆਂ ਚਾਹੀਦੀਆਂ, ਕਿਹੜੀਆਂ ਦਵਾਈਆਂ ਤੁਹਾਨੂੰ ਔਨ ਹੈਂਡ ਹੋਣੀਆਂ ਚਾਹੀਦੀਆਂ। ਅਸੀਂ ਉਹ ਸਾਰਾ ਕੁਝ ਤੁਹਾਡੇ ਲਈ ਅਰੇਂਜ ਕਰਾਂਗੇ, ਤੁਹਾਡੀ ਪ੍ਰਿਸਕ੍ਰਿਪਸ਼ਨ ਰੈਡੀ ਕਰਾਂਗੇ, ਤੇ ਤੁਹਾਨੂੰ ਜਾਣ ਤੋਂ ਪਹਿਲਾਂ ਸਾਰਾ ਕੁਝ ਸਮਝਾਵਾਂਗੇ ਕਿ ਆਹ ਕਰਨਾ। ਇੱਕ ਮੇਨ ਚੀਜ਼, ਜਦੋਂ ਵੀ ਤੁਸੀਂ ਜਾਣਾ ਆ, ਇਹ ਨਾ ਵੇਟ ਕਰੋ ਕਿ ਆਪਾਂ ਲਾਸਟ ਮਿੰਟ ਤੇ ਕਿ ਆਪਣੀ 2 ਹਫ਼ਤਿਆਂ ਤੱਕ ਫਲਾਈਟ ਆ, ਆਪਾਂ 1 ਹਫ਼ਤੇ ਬਾਅਦ ਵਿੱਚ ਜਾ ਕੇ ਉਹਨਾਂ ਨੂੰ ਮਿਲਾਂਗੇ ਤੇ ਉਹਨਾਂ ਤੋਂ ਜੋ ਵੀ ਚਾਹੀਦਾ ਲੈ ਆਵਾਂਗੇ। ਬਹੁਤ ਵੈਕਸੀਨ ਇੱਦਾਂ ਆ ਜਿਹਨਾਂ ਨੂੰ ਤੁਹਾਡੀ ਬੋਡੀ ਦੇ ਵਿੱਚ ਐਕਟੀਵੇਟ ਹੋਣ ਲਈ ਟਾਈਮ ਲੱਗਦਾ। ਸੋ ਜਿੰਨੀ ਜਲਦੀ ਤੁਸੀਂ ਆ ਕੇ ਸਾਡੇ ਤੋਂ ਕੰਸਲਟੇਸ਼ਨ ਦੇ ਬਾਰੇ ਗੱਲ ਕਰੋਗੇ, ਉਨਾ ਬੈਨੀਫਿਟ ਤੁਹਾਨੂੰ ਹੋਊਗਾ। ਮੇਨ ਚੀਜ਼ ਜਿਹੜੀ ਆ, ਇਹ ਸਰਵਿਸ ਗਵਰਨਮੈਂਟ ਵੱਲੋਂ ਕਵਰ ਨਹੀਂ ਕੀਤੀ ਜਾਂਦੀ ਹੈਗੀ, ਸੋ ਤੁਹਾਨੂੰ ਆਊਟ ਆਫ ਪੋਕਟ ਇਹਦਾ ਪੇ ਕਰਨਾ ਪੈਂਦਾ। ਜਦੋਂ ਤੁਸੀਂ ਆਓਗੇ ਗੱਲ ਕਰੋਗੇ, ਤੁਹਾਨੂੰ ਪ੍ਰਾਈਸਿਸ ਵਗੈਰਾ ਸਾਰੇ ਡਿਸਕਸ ਕੀਤੇ ਜਾਣਗੇ ਉਸ ਵੇਲੇ, ਰਾਈਟ? ਫਿਰ ਤੀਸਰੀ ਹੈਗੀ ਇੰਜੈਕਸ਼ਨ ਐਡਮਿਨਿਸਟ੍ਰੇਸ਼ਨ। ਜਿੱਦਾਂ ਕਿ ਫਲੂ ਸ਼ਾਟ ਵਗੈਰਾ ਹੁੰਦੇ ਆ, ਆਪਣੇ ਲੋਕੀ ਬਹੁਤ ਘੱਟ ਲਵਾਉਂਦੇ ਆ, ਫਲੂ ਸ਼ਾਟ ਬਹੁਤ ਜ਼ਰੂਰੀ ਆ ਲਵਾਉਣਾ। ਹੋਰ ਵੀ ਵੈਕਸੀਨਸ ਹੁੰਦੀਆਂ ਜਿਹੜੀਆਂ ਬਹੁਤ ਜ਼ਰੂਰੀ ਆ ਲਵਾਉਣੀਆਂ, ਤੇ ਜਿਹੜੀਆਂ ਤੁਹਾਡੀਆਂ ਟਰੈਵਲ ਵੈਕਸੀਨੇਸ਼ਨ ਵੀ ਹੈਗੀਆਂ ਆ। ਇਹ ਨਹੀਂ ਹੈਗਾ ਕਿ ਆਪਾਂ ਤੁਹਾਨੂੰ ਵੈਕਸੀਨ ਦੇ ਦਿੱਤੀ ਤੇ ਹੁਣ ਤੁਹਾਨੂੰ ਡਾਕਟਰ ਲੱਭਣਾ ਪਊਗਾ ਕਿ ਉਹ ਤੁਹਾਨੂੰ ਇੰਜੈਕਸ਼ਨ ਦੇਵੇ। ਆਪਾਂ ਉਹ ਤੁਹਾਡੇ ਲਈ ਸ਼ੋਪਰਸ ਦੇ ਵਿੱਚ ਹੀ ਕਰ ਸਕਦੇ ਹਾਂ, ਫਾਰਮੇਸੀ ਦੇ ਵਿੱਚ ਹੀ ਸਾਰੀਆਂ ਵੈਕਸੀਨ ਵੀ ਤੁਹਾਨੂੰ ਐਡਮਿਨਿਸਟਰ ਕਰ ਸਕਦੇ ਹਾਂ। ਤੇ July 1 ਤੋਂ ਰੂਲਸ ਚੇਂਜ ਹੋ ਰਹੇ ਆ, ਉਹਦੇ ਵਿੱਚ ਕਈ ਵੈਕਸੀਨ ਇੱਦਾਂ ਦੀਆਂ ਵੀ ਆ ਰਹੀਆਂ ਆ ਜਿਹਦੇ ਲਈ ਤੁਹਾਨੂੰ ਡਾਕਟਰ ਦੇ ਜਾਣ ਦੀ ਲੋੜ ਹੀ ਨਹੀਂ ਪਊਗੀ, ਤੁਸੀਂ ਸਿੱਧਾ ਫਾਰਮੇਸੀ ਆਓ, ਆਪਾਂ ਉਹ ਤੁਹਾਨੂੰ ਵੈਕਸੀਨੇਸ਼ਨ ਦੇ ਸਕਦੇ ਹਾਂ, ਤੇ ਉਹ ਤੇ ਜਿਹੜੀ ਨੈਕਸਟ ਸਰਵਿਸ ਆ ਨੰਬਰ 4, ਉਹ ਮੇਰੀ ਪਰਸਨਲੀ ਸਾਰੇ ਤੋਂ ਜ਼ਿਆਦਾ ਰਿਕਮੈਂਡਡ ਕੀਤੀ ਹੋਈ ਸਰਵਿਸ ਆ, ਉਹ ਹੈਗੀ ਆ ਮੈਡੀਕੇਸ਼ਨ ਰਿਵਿਊ। ਉਹਦੇ ਵਿੱਚ ਤੁਸੀਂ
0: ਹੋਲਡ ਔਨ ਵਨ
1: ਆਪਾਂ
0: ਸੈਕਿੰਡ ਵਨ ਸੈਕਿੰਡ, ਇੱਥੇ ਲਾਈਫ ਇੰਸ਼ੋਰੈਂਸ ਰਿਵਿਊ ਕਰਾਉਂਦੇ ਨੇ ਦੇਖੇ, ਮੈਡੀਸਨ ਰਿਵਿਊ ਤੁਸੀਂ ਪਹਿਲੀ ਵਾਰ ਦੱਸ ਰਹੇ ਹੋ, ਮੇਰੇ ਨਾਲ ਤਾਂ ਤੁਸੀਂ ਕੀਤਾ ਵੈਸੇ, ਆਈ ਅੰਡਰਸਟੈਂਡ ਦੈਟ।
1: ਹਾਂਜੀ ਹਾਂਜੀ, ਸੋ ਉਹੀ ਚੀਜ਼ ਹੈ, ਆਪਣੇ ਲੋਕੀ ਸੋਚਦੇ ਆ ਕਿ ਉਹ ਆਪਾਂ ਡਾਕਟਰ ਦੇ ਜਾਈਦਾ ਆ ਤੇ ਡਾਕਟਰ ਨੂੰ ਸਾਡੀਆਂ ਦਵਾਈਆਂ ਬਾਰੇ ਪਤਾ ਆ, ਡਾਕਟਰ ਨੂੰ ਸਾਡੀ ਹੈਲਥ ਬਾਰੇ ਪਤਾ ਆ, ਅਸੀਂ ਫਾਰਮੇਸਿਸਟ ਦੇ ਨਾਲ ਕੋਈ ਗੱਲ ਨਹੀਂ ਕਰਨੀ, ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਸਾਨੂੰ ਸਾਡੀ ਦਵਾਈ ਦੇਣ, ਅਸੀਂ ਚੱਕੀਏ ਤੁਸੀਂ ਇੱਥੋਂ ਬਾਹਰ ਜਾਈਏ। ਪਰ ਡਾਕਟਰ ਨੂੰ ਤੁਹਾਡੀ ਬੋਡੀ ਬਾਰੇ ਪਤਾ ਆ, ਉਹਨੂੰ ਤੁਹਾਨੂੰ ਕੀ ਪ੍ਰੋਬਲਮ ਆ ਉਹਦੇ ਬਾਰੇ ਪਤਾ, ਡਾਕਟਰ ਨੂੰ ਤੁਹਾਡੀ ਇਕੱਲੀ ਇਕੱਲੀ ਦਵਾਈ ਬਾਰੇ 100% ਨਹੀਂ ਪਤਾ ਹੋਊਗਾ, ਜਿੱਦਾਂ ਤੁਹਾਡੇ ਫਾਰਮਾਸਿਸਟ ਨੂੰ ਪਤਾ, ਇਹ ਸਾਡਾ ਕੰਮ ਆ। ਤਾਂ ਅਸੀਂ ਜਦੋਂ ਤੁਸੀਂ ਆਉਂਦੇ ਹਾਂ ਅਸੀਂ ਤੁਹਾਨੂੰ ਪੁੱਛੀਦਾ ਤੁਹਾਨੂੰ ਕੀ ਹੋਇਆ, ਤੁਸੀਂ ਡਾਕਟਰ ਦੇ ਕਿਉਂ ਗਏ ਸੀਗੇ, ਤੁਸੀਂ ਕਿਹੜੀ ਹੋਰ ਦਵਾਈ ਲੈਂਦੇ ਆ, ਕਿਉਂਕਿ ਕਦੀ ਕਦੀ ਬੰਦਾ ਕਹਿੰਦਾ ਮੈਂ ਇੱਕ ਦਵਾਈ ਇਸ ਫਾਰਮੇਸੀ ਤੋਂ ਲੈ ਲੈਣਾ, ਦੂਜੀ ਦਵਾਈ ਮੈਂ ਦੂਜੀ ਤੋਂ ਲੈ ਲੈਣਾ, ਉਹ ਭਾਵੇਂ ਦੋਨਾਂ ਦੇ ਵਿੱਚ ਇੰਟਰੈਕਸ਼ਨ ਹੋਵੇ, ਤੁਹਾਨੂੰ ਦੋਨੋਂ ਇਕੱਠੀਆਂ ਲੈਣੀਆਂ ਨਹੀਂ ਚਾਹੀਦੀਆਂ, ਉਹ ਕਿਹਨੇ ਫਾਇੰਡ ਕਰਨਾ ਉਹ ਅਸੀਂ ਫਾਇੰਡ ਕਰਨਾ ਆ। ਸੋ ਇਹ ਮੈਡੀਕੇਸ਼ਨ ਰਿਵਿਊ ਇੱਦਾਂ ਦੀ ਸਰਵਿਸ ਆ ਕਿ ਤੁਸੀਂ ਜੇ ਮਲਟੀਪਲ ਦਵਾਈਆਂ ਲੈਂਦੇ ਆ, ਤੁਸੀਂ ਆਓ ਬੈਠੋ, ਅਸੀਂ ਤੁਹਾਨੂੰ ਪੁੱਛਾਂਗੇ ਤੁਸੀਂ ਕਿਹੜੀ ਦਵਾਈ ਲੈਂਦੇ ਆ, ਤੁਸੀਂ ਕਾਹਦੇ ਤੋਂ ਲੈਂਦੇ ਆ, ਤੁਹਾਡੀ ਸੋਸ਼ਲ ਲਾਈਫ ਕੀ ਆ, ਤੁਹਾਡੀ ਐਲਰਜੀਸ ਕੀ ਆ, ਜੇ ਤੁਹਾਡੀ ਯਾਦ ਹੋਵੇ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਪੁੱਛੀਆਂ ਸੀ, ਤੇ ਆਪਾਂ ਉਦੋਂ ਕੁਝ ਚੇਂਜਸ ਵੀ ਕੀਤੇ ਸੀਗੇ ਤੇ ਜਿਹੜੇ ਮੈਨੂੰ ਲੱਗਦਾ ਤੁਹਾਡੇ ਲਈ ਹਜੇ ਵੀ ਬੈਨੀਫਿਸ਼ੀਅਲ ਆ, ਰਾਈਟ?
0: ਦੈਟਸ ਰਾਈਟ।
1: ਹਾਂਜੀ, ਸੋ ਇਹਦੇ ਵਿੱਚ ਤੁਹਾਡਾ ਟ੍ਰਿਪਲ ਵੇ ਹੋ ਜਾਂਦਾ ਹੈ ਕਿ ਇੱਕ ਤਾਂ ਤੁਹਾਡਾ ਡਾਕਟਰ ਇਨਵੋਲਵ ਹੈਗਾ ਹੀ ਹੈਗਾ ਤੁਹਾਡੀ ਹੈਲਥ ਦੇ ਵਿੱਚ, ਤੁਸੀਂ ਖੁਦ ਪਰਸਨਲੀ ਤੁਹਾਡੀਆਂ ਦਵਾਈਆਂ ਨੂੰ ਜਾਣਦੇ ਆ, ਤੁਹਾਡੀ ਖੁਦ ਦੀ ਇਨਵੋਲਵਮੈਂਟ ਵੱਧਦੀ ਆ, ਤੇ ਤੀਜਾ ਤੁਹਾਡੇ ਫਾਰਮਾਸਿਸਟ ਨੂੰ ਪਤਾ ਹੈ ਕਿ ਤੁਸੀਂ ਕਿਉਂ ਲੈ ਰਹੇ ਹਾਂ ਚੀਜ਼ਾਂ ਤੇ ਕਾਹਦੇ ਲਈ ਲੈ ਰਹੇ ਹਾਂ, ਤੇ ਉਹਦੇ ਤੋਂ ਇਲਾਵਾ ਤੁਸੀਂ ਕਿਹੜੀਆਂ ਚੀਜ਼ਾਂ ਹੋਰ ਤੁਹਾਨੂੰ ਲੈਣੀਆਂ ਚਾਹੀਦੀਆਂ ਜਿਹੜੀਆਂ ਤੁਹਾਡੇ ਲਈ ਬੈਨੀਫਿਸ਼ੀਅਲ ਹੋਣ। ਮੈਨੂੰ ਇਹ ਬਹੁਤ ਇੰਪੋਰਟੈਂਟ ਸਰਵਿਸ ਲੱਗਦੀ ਹੈ, ਤੇ ਮੈਨੂੰ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਰਿਹਾ, ਆਪਣੇ ਲੋਕੀ ਬਹੁਤ ਘੱਟ ਯੂਜ਼ ਕਰਕੇ ਰਾਜੀ ਆ, ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰੋ ਤੁਹਾਨੂੰ ਗੁੱਸੇ ਹੋ ਜਾਂਦੇ ਆ।
0: ਸੋ ਗੁੱਸੇ ਹੋਣ ਦੀ ਗੱਲ ਨਹੀਂ ਹੈ, ਜਦੋਂ ਤੁਸੀਂ ਫਾਰਮਰਸ ਕੋਲ ਜਾਂਦੇ ਹੋ ਉਹਨਾਂ ਕੋਲ, ਯਾਰ ਸਾਡੀਆਂ ਦਵਾਈਆਂ ਮੈਂ ਇੰਨੀਆਂ ਖਾਣਾ ਇੰਨੇ ਸਾਲ ਹੋ ਗਏ, ਤਾਂ ਰਿਵਿਊ ਵੀ ਕਰਕੇ ਦੇਖ ਲਓ ਕੀ ਫਰਕ ਪੈਂਦਾ, 5 ਮਿੰਟ 10 ਮਿੰਟ ਲੱਗਣਗੇ, ਤੁਹਾਡੀ ਲਾਈਫ ਸੁਧਰ ਸਕਦੀ ਆ,
1: ਬਹੁਤ ਚੇਂਜਸ ਹੋ ਸਕਦੀਆਂ ਆ। ਫਿਰ ਮੇਨ ਚੀਜ਼ ਇਹ ਆ, ਹੋ ਸਕਦਾ ਤੁਹਾਡੇ ਡਾਕਟਰ ਦੇ ਚੱਕਰ ਘੱਟ ਜਾਣ, ਕਿੱਥੇ ਤੁਸੀਂ ਡਾਕਟਰ ਦੇ ਦੂਜੇ ਤੀਜੇ ਹਫ਼ਤੇ ਜਾਂਦੇ ਹੋ, ਉਹ ਤੁਹਾਡੀ ਫ੍ਰੀਕੁਐਂਸੀ ਘੱਟ ਜਾਵੇ। ਅਸੀਂ ਜੇ ਤੁਹਾਨੂੰ ਕੋਈ ਚੇਂਜ ਰਿਕਮੈਂਡ ਕਰਾਂਗੇ ਕਿ ਜੇ ਸਾਨੂੰ ਲੱਗਦਾ ਕਿ ਤੁਸੀਂ ਆਹ ਦਵਾਈ ਲੈਂਦੇ ਤੁਹਾਨੂੰ ਲੈਣ ਦੀ ਲੋੜ ਨਹੀਂ ਹੈਗੀ, ਅਸੀਂ ਤੁਹਾਡੇ ਡਾਕਟਰ ਨੂੰ ਫੈਕਸ ਕਰਾਂਗੇ, ਤੁਸੀਂ ਆਪਦੇ ਡਾਕਟਰ ਨੂੰ ਕਹੋ ਕਿ ਫਾਰਮੇਸੀ ਤੋਂ ਫੈਕਸ ਹੋਣੀ ਆ, ਤੁਸੀਂ ਉਹਨੂੰ ਦੇਖ ਕੇ ਇੱਕ ਵਾਰੀ ਉਹਨੂੰ ਰਿਪਲਾਈ ਕਰ ਦਿਓ। ਹੋ ਸਕਦਾ ਸਾਨੂੰ ਲੱਗਦਾ ਹੋਵੇ ਕਿ ਤੁਹਾਨੂੰ ਇਸ ਦਵਾਈ ਦੇ ਨਾਲ ਦੂਜੀ ਦਵਾਈ ਲੈਣ ਦੀ ਵੀ ਲੋੜ ਆ, ਉਹਦੇ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਹੋਵੇ, ਆਪਾਂ ਤੁਹਾਡੇ ਡਾਕਟਰ ਨੂੰ ਉਹ ਵੀ ਦੱਸ ਕੇ ਚੇਂਜ ਕਰਵਾਵਾਂਗੇ। ਮੇਨਲੀ ਐਂਡ ਆਫ ਦਾ ਡੇ ਤੁਹਾਡੀ ਜਿਹੜੀ ਓਵਰਆਲ ਹੈਲਥ ਹੋਗੀ ਉਹ ਇੰਪਰੂਵ ਹੋਗੀ। ਸੋ ਮੈਨੂੰ ਲੱਗਦਾ ਹੈ ਬਹੁਤ ਜ਼ਰੂਰੀ ਸਰਵਿਸ ਆ। ਲਾਸਟ ਸਰਵਿਸ ਜਿਹੜੀ ਪੰਜਵੀਂ ਆ ਉਹ ਹੈਗੀ ਆ ਪੁਆਇੰਟ ਆਫ ਕੇਅਰ ਟੈਸਟ। ਇਹ ਮੈਨੂੰ ਲੱਗਦਾ ਤੁਸੀਂ ਵੀ ਅਜੇ ਟਰਾਈ ਨਹੀਂ ਕੀਤੀ, ਤੁਸੀਂ ਵੀ ਜ਼ਰੂਰ ਆਇਓ ਟਰਾਈ ਕਰਨ ਨੂੰ। ਇਹ ਬਹੁਤ ਟਾਈਮ ਦੇ ਵਿੱਚ ਇਹ ਸਰਵਿਸ ਚੱਲ ਰਹੀ ਆ, ਬਟ ਇਹ ਹੁਣ ਇਸ ਬਾਰੇ ਜ਼ਿਆਦਾ ਗੱਲ ਹੋਣੀ ਸ਼ੁਰੂ ਹੋਈ ਹੈ। ਇਹਦੇ ਵਿੱਚ ਕੀ ਆ, ਅੱਗੇ ਆਪਾਂ ਸੋਚੀਦਾ ਹੁੰਦਾ ਸੀਗਾ ਸ਼ੂਗਰ ਟੈਸਟ ਕਰਾਉਣੀ ਆ, ਕੋਲੈਸਟ੍ਰੋਲ ਟੈਸਟ ਕਰਾਉਣੀ ਆ, ਡਾਕਟਰ ਦੇ ਜਾਓ, ਉਹ ਤੁਹਾਨੂੰ ਬਲੱਡ ਵਰਕ ਦੀ ਰਿਪੋਰਟ ਲਿਖ ਕੇ ਦਊਗਾ, ਫਿਰ ਤੁਸੀਂ ਲੈਬ 'ਚ ਜਾਣਾ ਆ ਤੇ ਉੱਥੇ ਟੈਸਟ ਕਰਾਉਣੀ ਆ, ਫਿਰ ਡਾਕਟਰ ਦਾ ਫੋਨ ਆਊਗਾ, ਲੰਬਾ ਚੌੜਾ ਪ੍ਰੋਸੈਸ ਹੁੰਦਾ। ਇਹਦੇ ਵਿੱਚ ਸਾਡੇ ਕੋਲ ਇੱਕ ਮਸ਼ੀਨ ਆ ਫਾਰਮੇਸੀ ਦੇ ਵਿੱਚ ਹੀ, ਜਿਹਦੇ ਵਿੱਚ ਆਪਾਂ ਤੁਹਾਡਾ A1C ਕੀ ਹੁੰਦਾ ਹੈ, ਤੁਹਾਡੀ ਸ਼ੂਗਰ ਟੈਸਟ ਕਰਨੀ ਆ, 3 ਮਹੀਨੇ ਦੀ ਐਵਰੇਜ ਹੁੰਦੀ ਆ ਉਹ, ਤੁਹਾਡਾ A1C ਤੇ ਤੁਹਾਡੇ ਕੋਲੈਸਟ੍ਰੋਲ ਲੈਵਲ ਆਪਾਂ ਫਾਰਮੇਸੀ ਦੇ ਵਿੱਚ ਹੀ ਚੈੱਕ ਕਰ ਸਕਦੇ ਹਾਂ। ਸਾਡੇ ਨਾਲ ਬਹੁਤ ਵਾਰੀ ਇੱਦਾਂ ਦਾ ਹੋਇਆ ਕਿ ਜਦੋਂ ਅਸੀਂ ਪੇਸ਼ੈਂਟ ਦਾ ਕਿਸੇ ਦਾ ਕੀਤਾ, ਜਿਹੜਾ ਕਹਿੰਦਾ ਕਿ ਮੈਨੂੰ ਕਦੀ ਡਾਇਬੀਟੀਜ਼ ਦੀ ਪ੍ਰੋਬਲਮ ਹੀ ਨਹੀਂ ਹੈਗੀ, ਮੇਰੀ ਸ਼ੂਗਰ ਜਮਾ ਨੋਰਮਲ ਰਹਿੰਦੀ ਆ, ਤੇ ਸਾਨੂੰ ਉਸੇ ਪੇਸ਼ੈਂਟ ਇੱਕ ਡਾਕਟਰ ਦੇ ਭੇਜਣਾ ਪੈਂਦਾ ਉਸੇ ਵੇਲੇ ਕਿ ਨਹੀਂ ਤੇਰੀ ਤਾਂ ਸ਼ੂਗਰ ਲੈਵਲ ਬਹੁਤ ਹਾਈ ਆ, ਜਾ ਕੇ ਤੂੰ ਇੱਕ ਵਾਰੀ ਡਾਕਟਰ ਤੋਂ ਦਵਾਈ ਲੈ ਕੇ ਆ। ਇਹ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਆਪਾਂ ਕਰ ਸਕਦੇ ਹਾਂ, ਤੇ ਇਹ ਬਹੁਤ ਹੈਲਪਫੁਲ ਚੀਜ਼ ਆ। ਇਹ ਜਿਹੜੀ ਸਰਵਿਸ ਆ ਇਹਦੇ ਚਾਰਜਸ ਹੁੰਦੇ ਆ, ਅਨਲੈਸ ਕੋਈ ਫਾਰਮੇਸੀ ਇੱਦਾਂ ਦੀ ਹੋਵੇ ਕਿ ਜਿਹੜੀ ਕਹਿੰਦੀ ਕਿ ਨਹੀਂ ਕੋਈ ਗੱਲ ਨਹੀਂ ਆਪਾਂ ਤੁਹਾਡੇ ਲਈ ਵੈਸੇ ਹੀ ਕਰ ਦਾਂਗੇ, ਉਹ ਫਾਰਮੇਸੀ ਟੂ ਫਾਰਮੇਸੀ ਆ, ਬਟ ਅਦਰਵਾਈਜ਼ ਇਹਦੇ ਆਊਟ ਆਫ ਪੋਕਿਟ ਚਾਰਜਸ ਹੁੰਦੇ ਆ। ਇੰਸਟੈਂਟ ਉਸੇ ਵੇਲੇ ਤੁਹਾਨੂੰ ਸ਼ੂਗਰ ਦੇ ਰਿਜ਼ਲਟ ਮਿਲਣਗੇ, ਤੁਹਾਡੇ ਕੋਲੈਸਟ੍ਰੋਲ ਦੇ ਰਿਜ਼ਲਟ ਮਿਲਣਗੇ, ਤੁਹਾਡੀ ਮੈਡੀਕੇਸ਼ਨ ਦੇਖੀ ਜਾਊਗੀ ਤੁਸੀਂ ਹੋਰ ਕਿਹੜੀ ਲੈ ਰਹੇ ਹਾਂ ਕਿਹੜੀ ਨਹੀਂ, ਤੇ ਆਪਾਂ ਇੱਕ ਟਾਰਗੇਟ ਸੈੱਟ ਹੁੰਦਾ ਹੈ ਕਿ ਆਪਾਂ ਇਹਨੂੰ ਇੰਨਾ ਟਾਰਗੇਟ ਰੱਖਣਾ ਆ, ਉਹਦੀ ਸਾਰੀ ਆਪਾਂ ਖੁਦ ਆਪਸ 'ਚ ਬੈਠ ਕੇ ਡਿਸਕਸ਼ਨ ਕਰਾਂਗੇ। ਇਹ ਨਹੀਂ ਹੈਗਾ ਕਿ ਤੁਹਾਨੂੰ ਬਿਨਾਂ ਕਿਸੇ ਚੀਜ਼ 'ਚ ਇਨਵੋਲਵ ਕੀਤੇ ਹੋਏ ਆਪਾਂ ਵੈਸੇ ਡਿਸੀਜਨ ਲੈ ਲਈਏ। ਹਰ ਇੱਕ ਚੀਜ਼ 'ਚ ਤੁਸੀਂ ਇਨਵੋਲਵ ਹੋਵੋਗੇ, ਤੁਹਾਡੀ ਦਵਾਈ ਕਿਹੜੀ ਲੱਗਣੀ ਆ, ਕਿਹੜੀ ਚੇਂਜ ਕਰਨੀ ਆ, ਉਹ ਹਰ ਇੱਕ ਚੀਜ਼ ਇਕੱਠੀ ਡਿਸਕਸ ਕਰਕੇ ਤੁਹਾਡੇ ਡਾਕਟਰ ਨੂੰ ਫੈਕਸ ਕੀਤੇ ਜਾਣਗੇ। ਤੇ ਇਹ ਮੈਨੂੰ ਲੱਗਦਾ ਕਿ ਬਹੁਤ ਲੋਕੀ ਯੂਜ਼ ਕਰ ਸਕਦੇ ਆ ਜੋ ਕਿ ਨਹੀਂ ਕਰਦੇ ਹੈਗੇ। ਮੈਜੋਰਿਟੀ ਸਰਵਿਸਿਜ਼ ਜਿਹੜੀ ਆਪਣੀ ਮਾਈਨਰ ਏਲਮੈਂਟਸ ਹੋਏ, ਮੈਡੀਕੇਸ਼ਨ ਰਿਵਿਊ ਹੋਏ, ਇਹ ਤਾਂ ਨਾਲੇ ਹੈਗੇ ਵੀ ਗਵਰਨਮੈਂਟ ਵੱਲੋਂ ਕਵਰ ਆ, ਤੁਹਾਨੂੰ ਹੈਲਥ ਕਾਰਡ ਲੈ ਕੇ ਆਉਣ ਦੀ ਲੋੜ ਆ, ਬਾਕੀ ਜਿਹੜੇ ਹੈਗੇ ਆ ਉਹ ਪ੍ਰਾਈਸਿਸ ਵਗੈਰਾ ਵੈਬਸਾਈਟ 'ਤੇ ਲਿਖੇ ਹੁੰਦੇ ਆ,
0: ਦੈਟਸ ਅ ਲੋਟ ਆਫ ਇਨਫੋਰਮੇਸ਼ਨ ਜੋ ਤੁਹਾਡਾ ਨੇ ਆਪਾਂ ਨੂੰ ਦਿੱਤੀ ਹੈ, ਕਈ ਚੀਜ਼ਾਂ ਦਾ ਗਿਆਨ ਹੀ ਨਹੀਂ, ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਜਿਹੜਾ ਕੀ ਕਹਿੰਦੇ ਕੋਲੈਸਟਰੋਲ ਤੇ ਸ਼ੂਗਰ ਇਹ ਫਾਰਮੇਸੀ ਚ ਚੈੱਕ ਕਰ ਸਕਦੇ ਆ, ਨਹੀਂ ਸਾਨੂੰ ਡਾਕਟਰ ਤੇ ਜਾਣਾ ਪੈਂਦਾ ਸੀ, ਉਹ ਪਰਚੀ ਦੇ ਟਿਕ ਮਾਰ ਕੇ ਜਾ ਕਰਦਾ ਸੀ ਫਿਰ ਭੁੱਖੇ ਰਹੋ ਜਾਂ ਨਾ ਰਹੋ, ਇਟਸ ਅ ਲੌਂਗ ਪ੍ਰੋਸੈਸ. ਐਨੀਵੇ ਤੁਸੀਂ ਆਪਣੇ ਨੇੜਲੀ ਜਿਹੜੀ ਵੀ ਸ਼ੋਪਰ ਡਰੱਗ ਮਾਰਟ ਦੀ ਫਾਰਮੇਸੀ ਯੂਜ਼ ਕਰਦੇ ਹੋ ਉਹ ਕਰ ਸਕਦੇ ਹੋ. ਅਮਨਜੋ ਜੀ, ਮੈਂ ਪਰਸਨਲੀ ਤੁਹਾਨੂੰ ਥੈਂਕ ਯੂ ਕਰਨਾ ਚਾਹੁੰਦਾ, ਇਹ ਇਨਫੋਰਮੇਸ਼ਨ ਅੱਜ ਤੋਂ ਪਹਿਲਾਂ ਮੇਰੇ ਖਿਆਲ ਸਾਡੇ ਕਿਸੇ ਲਿਸਨਰ ਨੂੰ ਇਸ ਦਾ ਗਿਆਨ ਨਹੀਂ ਹੋਣਾ. ਥੈਂਕ ਯੂ ਸੋ ਮਚ.
1: ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਇਨਵੀਟੇਸ਼ਨ ਦਿੱਤਾ. ਆਪਾਂ ਇਹ ਸਾਰੀ
0: ਐਵਰੀ ਮੰਥ ਇਸ ਤਰ੍ਹਾਂ ਦੀ ਕੋਈ ਨਾ ਕੋਈ ਇਨਫੋਰਮੇਸ਼ਨ ਲੈ ਕੇ ਆਇਆ ਕਰੀਏ.
1: ਜੀ, ਮੈਂ ਜ਼ਰੂਰ ਕੁਛ ਨਾ ਕੁਛ ਇੱਦਾਂ ਦਾ ਰੈਡੀ ਰੱਖੂੰਗੀ ਕਿ ਮੈਂ ਘੱਟੋ ਘੱਟ ਇੱਕ ਚੀਜ਼ ਆਪਣੇ ਸਾਰਿਆਂ ਨਾਲ ਸ਼ੇਅਰ ਕਰਾਂ, ਤੇ ਮੈਂ ਹੋਪ ਕਰਦੀ ਹਾਂ ਕਿ ਸਾਨੂੰ ਵੀ ਇਹਦੇ ਲਈ ਬਹੁਤ ਵਧੀਆ ਪੋਜ਼ਿਟਿਵ ਰਿਵਿਊ ਲੋਕਾਂ ਤੋਂ ਮਿਲੇ, ਕਿ ਜਦੋਂ ਲੋਕੀ ਸਾਡੇ ਕੋਲ ਆਉਣ ਇਸ ਚੀਜ਼ ਦੇ ਬਾਰੇ, ਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨਾਂ ਦੀ ਹੈਲਪ ਕਰ ਸਕੀਏ.
0: ਯੂ ਵਾਂਟ ਟੂ ਟੈਲ ਕਿਹੜੀ ਲੋਕੇਸ਼ਨ ਤੇ ਤੁਸੀਂ ਕੰਮ ਕਰਦੇ ਹੋ?
1: ਹਾਂਜੀ, ਮੈਂ ਸ਼ੋਪਰ ਡਰੱਗ ਮਾਰਟ ਬ੍ਰੈਂਪਟਨ ਦੇ ਵਿੱਚ ਏਅਰਪੋਰਟ ਰੋਡ ਐਂਡ ਕੰਟਰੀ ਸਾਈਡ ਤੇ ਕੰਮ ਕਰਦੀ ਹਾਂ, ਤੇ ਨਹੀਂ ਤਾਂ ਤੁਸੀਂ ਕਿਸੇ ਵੀ ਸ਼ੋਪਰ ਤੇ ਜਾਓਗੇ, ਮੋਰ ਦੈਨ ਹੈਪੀ ਟੂ ਹੈਲਪ ਹੋਣਗੇ ਉਹ.
0: All right, Aman ji, thank you so much. I really appreciate it.
1: Anji, thank you so much. Tusi mainu invitation ditta te aapa itthe aake discussion kiti, te je koi vi specific question nu leke matlab services nu hoya chahe kise to matlab medical condition nu vi kuch vi hoya question aa tanu dassan je aap us bare discuss kar sakde, main bahut khush hovangi us cheez nu leke aun layi.
0: Badi meharbani, thank you.
1: Thank you so much. Thank you.
0: ਲੋ ਜੀ, ਇਹ ਸੀ ਅਮਨਜੋਤ ਕੌਰ. ਮੈਂ ਕਿਹਾ ਇਹ ਇਨਫੋਰਮੇਸ਼ਨ ਪਹਿਲੀ ਵਾਰ ਏਅਰ ਤੇ ਗਈ ਹੈ, ਕਿਸੇ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਵੀ ਨਹੀਂ ਹੋਣਾ. ਹੋ ਸਕਦਾ ਕਿ ਨਾ ਹੋਵੇ ਵੀ, ਲੇਕਿਨ ਜਿਹੜਾ ਬਲੱਡ ਸ਼ੂਗਰ ਹੈ ਜਾਂ ਕੋਲੈਸਟਰੋਲ ਹੈ, ਰਾਈਟ ਵੇ ਤੁਹਾਨੂੰ ਉੱਥੇ ਫਾਰਮੇਸੀ ਤੇ ਪਤਾ ਲੱਗ ਸਕਦਾ. ਨਹੀਂ, ਅਸੀਂ ਪਹਿਲਾਂ ਅਪੋਇੰਟਮੈਂਟ ਬਣਾਉਂਦੇ ਹਾਂ ਡਾਕਟਰ ਦੇ, ਉੱਥੇ ਜਾਂਦੇ ਹਾਂ, ਜੇ ਨਹੀਂ ਗਏ ਤਾਂ ਉਹ ਫਿਰ ਤੁਹਾਨੂੰ ਚਾਰਜ ਕਰਦੇ ਆ. ਮੇਰੀਆਂ ਦਵਾਈਆਂ ਇਹਨਾਂ ਨੇ ਖੁਦ ਰਿਵਿਊ ਕੀਤੀਆਂ, ਸਾਰੀਆਂ ਰਿਵਿਊ ਕਰਕੇ ਉਹਦੇ ਇਹ ਕੀਤਾ ਵੀ ਆਹ ਐਕਸਟਰਾ ਦਵਾਈ ਇੱਕ ਲੈਣੀ ਆ, ਪਰ ਆਹ ਤਿੰਨ ਬੰਦ ਕਰ ਦੇਣੀਆਂ. ਇਟਸ ਅ ਗੁੱਡ ਥਿੰਗ. Anyway, jaane aune, stay tuned. ਛਤਰੀ ਸ਼ਾਹ ਦਾ ਰਿਪੋਰਟ ਹਾਜ਼ਰ ਹੈ. ਅੱਜ ਸੂਰਜ ਸਿੰਘ 5:38 ਤੇ ਆਇਆ, ਸਵੇਰੇ 9:03 ਤੇ ਚਲੇ ਜਾਣਾ. ਮਾਮਾ ਚਾਂਸਰ ਰਾਤ ਨੂੰ 9:26 ਤੇ ਆਏਗਾ, ਸਵੇਰੇ 4:48 ਤੇ ਇਹਨੇ ਚਲੇ ਜਾਣਾ. ਔਰ ਇਹਦੇ ਨਾਲ ਨਾਲ ਅੱਜ ਦਾ ਤਾਪਮਾਨ 29 ਡਿਗਰੀ, ਸਾਰਾ ਦਿਨ ਸੂਰਜ ਚਮਕੇਗਾ. ਕੱਲ ਨੂੰ 34 ਡਿਗਰੀ ਸੂਰਜ ਚਮਕੇਗਾ, ਝੱਖੜ ਝੋਲੇ ਆਉਣਗੇ, ਥੰਡਰਸਟੋਰਮ ਆਉਣਗੇ. ਬੁੱਧਵਾਰ ਨੂੰ ਤਾਪਮਾਨ 34 ਡਿਗਰੀ, ਝੱਖੜ ਝੋਲੇ, ਥੰਡਰਸਟੋਰਮ, ਬਾਰਿਸ਼, ਮਿਕਸ ਆਫ ਸਨ ਐਂਡ ਕਲਾਊਡ. ਥਰਸਡੇ ਨੂੰ ਵੀ ਸੇਮ ਹੈ, ਫਰਾਈਡੇ ਨੂੰ ਵੀ ਸੇਮ ਹੈ, ਸੈਟਰਡੇ ਨੂੰ ਵੀ ਸੇਮ ਹੈ. ਗਰਮੀ ਗਰਮੀ ਗਰਮੀ ਗਰਮੋ ਗਰਮ. ਜੇ ਤੁਸੀਂ ਹੇਰਾ ਫੇਰੀ ਕਰ ਲਈ, ਜੇ ਤੁਸੀਂ ਠੱਗੀ ਠੋਰੀ ਮਾਰ ਲਈ, ਜੇ ਤੁਸੀਂ ਦੇਸੀ ਘਿਓ ਚੋਰੀ ਕਰ ਲਿਆ, ਕਿਸੇ ਨੇ ਗੱਡੀ ਮਾਰੀ, ਕੋਈ ਕ੍ਰਿਮੀਨਲ ਚਾਰਜ ਹੋਇਆ, ਗੱਡੀ ਚੋਰੀ ਕਰ ਲਈ, ਘਰ ਵਿੱਚ ਡਾਕਾ ਮਾਰ ਲਿਆ, ਤੁਹਾਡੇ ਵੀ ਹੱਕ ਨੇ. ਇਹ ਕੈਨੇਡਾ ਹੈ, ਕੈਨੇਡਾ. ਆਹ ਸੁਣੋ
2: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ. ਯੂ ਮੇ ਗੋ ਨਾਓ.
3: ਨਹੀਂ ਨਹੀਂ,
2: ਤੂੰ ਚੋਰ ਹੈ,
3: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ, ਚੋਰ ਹੈ ਤੂੰ.
4: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ. ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ. ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ. ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000.
5: Are you ready?
0: ਟਿੱਕਾ ਜੰਕਸ਼ਨ ਲਈ 6474294040. ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040. ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040. ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 6474294040.
6: ਨਾ ਹੁਣ ਕਿੱਧਰ ਮੂੰਹ ਚੱਕ ਕੇ ਗਈ ਸੀਗੀ?
7: ਮੈਂ ਖੂਨਦਾਨ ਕਰਨ ਗਈ ਸੀ, ਬਲੱਡ ਡੋਨੇਸ਼ਨ.
6: ਹਾਏ ਓਏ ਰੱਬਾ, ਪੀਂਦੀ ਪੀਂਦੀ ਦਾ ਓਵਰਫਲੋ ਹੋ ਗਿਆ ਸੀ.
7: ਫਿੱਟੇ ਮੂੰਹ ਤੇਰੇ.
0: ਕੈਨੇਡਾ ਡੇ ਤੇ ਬ੍ਰੈਂਪਟਨ ਟੀਵੀ ਅਪਲਾਈਂਸ ਨੇ ਜਬਰਦਸਤ ਜਬਰਦਸਤ ਸੇਲ ਲਾ ਦਿੱਤੀ ਹੈ. ਸੁਲਤਾਨ ਜੀ ਬ੍ਰੈਂਪਟਨ ਟੀਵੀ ਅਪਲਾਈਂਸ ਤੋਂ ਹਾਜ਼ਰ ਨੇ. ਹਾਂਜੀ ਸਰ.
8: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ. ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਦੇ ਭਾਜੀ, ਜਿਹੜੀ ਸਪੈਸ਼ਲ ਕੈਨੇਡਾ ਡੇ ਸੇਲ ਸਟਾਰਟ ਹੋ ਚੁੱਕੀ ਹੈ, ਉਹਦੇ ਵਿੱਚ ਖਾਸ ਤੌਰ ਤੇ ਅਸੀਂ ਗੱਲ ਕਰਾਂਗੇ ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ 3 85 ਇੰਚ ਦਾ, 85 ਇੰਚ ਦਾ ਸੋਨੀ ਬਰੇਵੀਆ 3, ਹਾਈ ਐਂਡ ਟੈਕਨੋਲੋਜੀ ਦੇ ਨਾਲ ਸੋਨੀ ਨੇ $2300 ਤੋਂ 1599 ਸਪੈਸ਼ਲ ਪ੍ਰਾਈਸ ਕੀਤੀ ਹੈ ਜੀ। ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਫਸਟ ਕਮ ਫਸਟ ਸਰਵ। ਕੋਈ ਵੀ ਸੋਨੀ ਦਾ ਤੁਸੀਂ ਟੀਵੀ ਲੈਣਾ ਤੁਹਾਨੂੰ ਮਿਲੇਗਾ ਲੋਐਸਟ ਪ੍ਰਾਈਸ ਬਿਕੋਜ਼ ਆਫ ਕੈਨੇਡਾ ਡੇ ਸਪੈਸ਼ਲ ਸੇਲ। 905-450-2828 ਨੰਬਰ ਹੈ ਜੀ। 55 ਇੰਚ 299 ਦਾ ਤੇ 65 ਇੰਚ 699 ਦਾ, ਇਹਦੀ $800 ਪ੍ਰਾਈਸ ਸੀਗੀ ਰੈਗੂਲਰ, ਪਰ 699 ਚ ਸਪੈਸ਼ਲ ਦਿੱਤਾ ਜਾ ਰਿਹਾ। ਤੇ 75 ਇੰਚ 899 ਦਾ, ਜਿਹਦੀ $1200 ਪ੍ਰਾਈਸ ਸੀ, ਪਰ ਕੈਨੇਡਾ ਡੇ ਤੇ ਸਪੈਸ਼ਲ ਤੁਹਾਨੂੰ 899 ਦਾ ਮਿਲੇਗਾ। ਤੇ ਜਿਹੜੇ ਕਸਟਮਰ ਬਿਗ ਸਕਰੀਨ ਦੇ ਵਿੱਚ ਜਾਣਾ ਚਾਹੁੰਦੇ ਉਹਨਾਂ ਨੂੰ 98 ਇੰਚ ਸੈਮਸੰਗ ਟੀਵੀ $3500 ਵਾਲਾ 1999 ਦਾ ਮਿਲੇਗਾ। ਸੋ ਸਪੋਰਟਸ ਦੇ ਸ਼ੌਕੀਨ ਜਿਹੜੇ ਆ, ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਸੋਕਰ ਦੇ ਸ਼ੌਕੀਨ ਜਿਹੜੇ ਆ, ਬਿਗ ਸਕਰੀਨ ਟੀਵੀ ਤੇ ਜੇ ਤੁਸੀਂ ਆਪਣੇ ਮੈਚਿਸ ਦੇਖਣਾ ਚਾਹੁੰਦੇ ਹੋ ਤੇ ਡੈਫੀਨੇਟਲੀ $600-800 ਦੀ ਸੇਵਿੰਗ ਕਰੋਗੇ ਬਿਗ ਸਕਰੀਨ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਲੈ ਕੇ। 905-450-2828 ਨੰਬਰ ਹੈ। ਤੇ ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗਸ ਆ ਰਹੀਆਂ ਸੁਣਾ ਕਰਨ, ਕਿਉਂਕਿ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਤੁਹਾਨੂੰ $5000 ਵਾਲਾ 2999 ਚ ਮਿਲੇਗਾ। ਇਹਦੇ ਚ $2000 ਬੰਡਲ ਪੈਕੇਜ ਤੇ ਤੁਸੀਂ ਸੇਵ ਕਰਨਾ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ 1099 ਦਾ ਪੇਅਰ ਮਿਲੇਗਾ। 1099 ਚ ਵਾਸ਼ਰ ਐਂਡ ਡਰਾਇਰ ਦੋਨੋ ਮਿਲ ਜਾਣੇ ਆ।
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੌਂਡਰੀ ਵਾਲੇ ਹਿੱਸੇ ਚ ਸਰ,
8: ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ, ਜਿਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ $2500 ਵਾਲਾ ਵਾਸ਼ਰ ਐਂਡ ਡਰਾਇਰ ਓਨਲੀ 1799 ਦਾ ਮਿਲਣਾ। ਤੁਸੀਂ ਐਟਲੀਸਟ ਮਿਨੀਮਮ $700 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਆ। ਤੇ ਫ੍ਰੀ ਹੋਮ ਡਿਲੀਵਰੀ ਹੈ, ਔਰ ਇਹ 1799 ਪੇ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਜਿਨ੍ਹਾਂ ਨੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਤੇ ਤੁਹਾਨੂੰ $2200 ਤੋਂ ਸਿਰਫ $1499 ਦਾ ਮਿਲੇਗਾ। ਇਹਦੇ ਚ ਵੀ $700 ਤੁਸੀਂ ਸੇਵ ਕਰਨੇ ਆ। 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਤੇ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 Bovey Drive ਵੈਸਟ ਤੇ 905-450-2828 ਨੰਬਰ ਹੈ। 905-450-2828 ਜੀ।
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਕੈਨੇਡਾ ਡੇ ਦੀ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਚੱਲ ਰਹੀ ਹੈ। ਸੁਲਤਾਨ ਜੀ ਥੈਂਕ ਯੂ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
9: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
10: Muskoka andar 1.5 acre te 2600 square foot di cottage sale te aayi hai. 3 bedroom 2.5 washroom han. High end de furniture na fully furnished hai. $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-222-222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2
11: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
13: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213।
14: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
15: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
14: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
15: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
14: 40 ਸਾਲਾਂ ਤੋਂ ਬੇਦਾਗ ਸਰਵਿਸ,
16: ਗਿੱਲ ਇੰਟਰਨੈਸ਼ਨਲ ਟ੍ਰੈਵਲ।
15: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
16: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
15: 905-671-8400 ਔਰ 905-796-8800 ਔਰ ਵਿਜ਼ਿਟ giltravels.ca।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ। I am Dev Tatla and you are not. ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ ਆਕੜ ਹੁੰਦੀ ਹੈ, ਕਿਉਂਕਿ ਜਿੱਥੇ ਆਕੜ ਆ ਜਾਵੇ ਉੱਥੇ ਸਾਲਾਂ ਦੇ ਰਿਸ਼ਤੇ ਖਤਮ ਹੋ ਜਾਂਦੇ ਨੇ।
17: ਫਰੈਸ਼ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਜ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 905-846-2229 ਐਕਸਟੈਂਸ਼ਨ ਹੈ 4 ਜਾਂ ਫਿਰ 905-334-8222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
0: ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ। ਬੜੀਆਂ ਵੀਡੀਓ ਵਾਇਰਲ ਹੋ ਰਹੀਆਂ, ਆਪਣੇ ਲੋਕੀ ਸੋਫੇ, ਚੇਅਰਾਂ, ਗਰਬਜ ਸਾਈਡ ਰੋਡਾਂ ਤੇ ਸਿੱਟੇ ਹੁੰਦੇ ਜਾ ਕੇ, ਉਹ ਜਿਹੜਾ ਡੰਪ ਬਣੇ ਹੋਏ ਆ ਇੱਥੇ ਉੱਥੇ ਸਿੱਟੇ ਆਓ। ਕੈਨੇਡਾ ਤੋਂ ਆਏ ਆ, ਉੱਥੇ ਦਾ ਜਹਾਜ਼ ਚੜਾਉਂਦੇ ਸੀ ਗੁਰੂ ਘਰ ਸਾਹਿਬ, ਵੀ ਮੈਨੂੰ ਕੈਨੇਡਾ ਚੱਲਿਆ ਜਾਵਾਂ ਕਿਸੇ ਢੰਗ ਨਾਲ, ਇੱਥੇ ਨਕਲੀ ਕੱਪੜੇ ਪਾ ਕੇ, ਸਸਤੀਆਂ ਜਿਹੀਆਂ ਐਨਕਾਂ ਲਾ ਕੇ, ਫੋਟੋਆਂ ਵਿੱਚ ਆ ਕੇ, 1 ਕਰੋੜ ਦਾ ਮੈਂ ਘਰ ਲੈ ਲਿਆ, 1 ਕਰੋੜ ਦੀ ਗੱਡੀ ਲੈ ਲਈ, ਸੋਫੇ ਤੁਸੀਂ ਸੜਕਾਂ ਤੇ ਸਿੱਟ ਦਿੰਦੇ ਹੋ, ਗਰਬਜ ਤੁਸੀਂ ਸੜਕਾਂ ਤੇ ਸਿੱਟ ਦਿੰਦੇ ਹੋ, ਕੁੱਤੇ ਰੱਖੇ ਹੋਏ ਆ, ਕੁੱਤਿਆਂ ਵਾਲੇ ਸਰਦਾਰ ਵੱਜਦੇ ਹੋ, ਇਹਨਾਂ ਨੇ ਪੂਹ ਤਾਂ ਦੁੱਧ ਚੱਕ ਨਹੀਂ ਹੁੰਦੀ ਹੈਗੀ, ਗੰਦ ਤੁਹਾਡਾ ਪਾਇਆ ਹੋਇਆ, ਉਹ ਡੰਪ ਬਣੇ ਹੋਏ ਆ, ਉੱਥੇ $5-10 ਲੱਗਦੇ, ਜਾ ਕੇ ਸਟਿਆਇਆ ਕਰੋ। ਜੇ ਨਹੀਂ ਉੱਥੇ ਜਾ ਸਕਦੇ, ਤੁਹਾਡੇ ਕੋਲ ਟਰੱਕ ਟਰੁੱਕ ਨਹੀਂ ਹੈ, ਮੰਨੀ ਗੱਲ, ਤੁਸੀਂ ਸਿਟੀ ਨੂੰ ਫੋਨ ਕਰੋ, ਉਹ ਇੱਕ ਦਿਨ ਦੱਸਣਗੇ ਵੀ 19 ਤਰੀਕ ਨੂੰ ਅਸੀਂ ਆਵਾਂਗੇ, ਤੁਹਾਡੇ ਸੋਫੇ ਸਾਫ ਚੱਕ ਕੇ ਲੈ ਜਾਵਾਂਗੇ, ਥੋੜ੍ਹੇ ਜਿਹੇ ਉਹਦੇ ਚਾਰਜਸ ਹੁੰਦੇ ਆ। ਕੈਨੇਡਾ ਨੂੰ ਕੈਨੇਡਾ ਰਹਿਣ ਦਿਓ, ਬਰੈਂਪਟਨ ਨੂੰ ਬਰੈਂਪਟਨ ਰਹਿਣ ਦਿਓ, ਉਹਨੂੰ 50 ਟਨ ਨਾ ਬਣਾਓ। ਬਾਕੀ ਰਹੀ ਗੱਲ ਜਿਹੜੇ ਪਾਣੀ ਵਿੱਚ ਗਣੇਸ਼ ਜੀ ਦੀਆਂ ਮੂਰਤੀਆਂ ਤਾਰਨ ਲੱਗੇ ਹੋਏ ਆ ਇੱਥੇ, ਉਹ ਕਿਉਂ ਇਹਨੂੰ ਵੀ ਗੰਗਾ ਮਾਂ ਬਣਾਉਣ ਲੱਗੇ ਹੋ? ਔਰ ਜਿੰਨੇ ਵੀ ਧਾਰਮਿਕ ਸਥਾਨ ਨੇ, ਜਿੰਨੇ ਵੀ ਮੰਦਰ ਨੇ ਜਾਂ ਹਿੰਦੂ ਜਿਹੜੀਆਂ ਸੋਸਾਇਟੀ ਨੇ, ਜੋ ਵੀ ਹੈ, ਕਿਸੇ ਨੇ ਇੱਕ ਬਿਆਨ ਨਹੀਂ ਕੱਢਿਆ ਵੀ ਇਹ ਨਾ ਕਰੋ, ਇਹਨੂੰ ਰੋਕਣ ਲਈ ਕੁਛ ਤਾਂ ਕਰੋ, ਤੁਸੀਂ ਪਹਿਲ ਤਾਂ ਕਰੋ, ਜਲ ਪ੍ਰਵਾਹ ਕਰਨ ਨੂੰ ਤਾਂ ਤਿਆਰ ਹੋ, ਠੀਕ ਆ, ਪਰ ਹੱਲ ਕਰੋ ਨਾ। 2 ਏਕੜ ਲੈ ਲਓ ਜ਼ਮੀਨ ਇੱਥੇ ਕਿਤੇ, ਉਹਦਾ ਛੱਪੜ ਬਣਾ ਲਓ, ਉਹ 'ਚ ਜਲ ਪ੍ਰਵਾਹ ਕਰਤੀਆਂ, ਮੁੜ ਕੇ ਜਿਹੜੀ ਕਰੇਨ ਜਦੋਂ ਉਹਦੇ ਨਾਲ ਕੱਢ ਕੇ ਉਹਨੂੰ ਲਿਆ ਕੇ ਪਰਾਂ ਸਿੱਟਦਾ ਕਿਤੇ, ਕੋਈ ਕੁਛ ਨਹੀਂ ਕਰਦਾ। ਖੈਰ, ਕਾਇਲ ਲੋਰੀ ਦਾ ਅੱਜ ਜਨਮ ਦਿਨ, ਕਾਇਲ ਲੋਰੀ ਉਹ ਬੰਦਾ ਜਿਹਨੇ ਆਪਾਂ ਨੂੰ ਰੈਪਟਰ ਨੂੰ ਚੈਂਪੀਅਨਸ਼ਿਪ ਜਿਤਾਈ ਸੀ, ਜੂਨ 29, 1991 ਨੂੰ ਇਹਦਾ ਜਨਮ ਹੋਇਆ ਸੀ। ਕੈਨੇਡਾ ਡੇ ਚੱਲ ਰਿਹਾ ਹੈ, ਕੈਨੇਡਾ ਡੇ ਤਾਂ ਲੌਂਗ ਵੀਕਐਂਡ ਵੀ ਆ ਰਿਹਾ ਬੁੱਧਵਾਰ ਵਾਲੇ ਦਿਨ, ਕੈਨੇਡਾ ਡੇ ਤੇ ਪਿਛਲੇ ਹਫ਼ਤੇ ਤੋਂ ਸੇਲ ਵੀ ਚੱਲ ਰਹੀ ਹੈ, ਗ੍ਰੈਂਡ ਫਰਨੀਚਰ ਤੇ ਚੱਲ ਰਹੀ ਹੈ। ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ ਜਨਾਬ,
18: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਕੈਨੇਡਾ ਡੇਰੀ ਸੇਲ ਚੱਲ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਨੂੰ ਨਾਲ ਦਿੱਤੇ ਜਾ ਰਹੇ ਆ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਚਾਹੀਦਾ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਤੇ ਕੈਨੇਡਾ ਦੇ ਸਪੈਸ਼ਲ ਜਿਹੜੀਆਂ ਪ੍ਰਾਈਸ ਫਰਨੀਚਰ ਦੇ ਉੱਪਰ ਮਿਲ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਓ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਤੁਸੀਂ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ, ਤੇ ਨਾਲ ਦੀ ਨਾਲ ਕੈਨੇਡੀਅਨ ਮੇਡ ਬੈਡਰੂਮ ਸੈੱਟ ਤੇ ਡੀਲ ਦਿੰਦੇ ਆ, ਕੈਨੇਡਾ ਦੇ ਸਪੈਸ਼ਲ ਤੇ ਕੈਨੇਡੀਅਨ ਮੇਡ ਹੀ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਮੇਡ ਇਨ ਕੈਨੇਡਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ 1200-1300 ਡਾਲਰ ਸੀ, ਪਰ ਕੈਨੇਡਾ ਦੇ ਸਪੈਸ਼ਲ ਆ ਜੋ 499 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਸਟੋਰੇਜ ਦੇ ਨਾਲ 499 ਦਾ 499 ਡਾਲਰ ਦੇ ਵਿੱਚ ਪੂਰਾ ਬੈੱਡਰੂਮ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈੱਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਦੇ ਤੁਹਾਡਾ ਇੰਤਜ਼ਾਰ ਕਰ ਰਹੀਆਂ, ਤੇ ਨਾਲ ਜਿਹੜੇ ਆ ਕੈਨੇਡਾ ਡੇ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਜ਼ਰੂਰ ਇੱਕ ਚੱਕਰ ਲਾਓ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਭਾਜੀ,
0: ਬੜੀ ਮਿਹਰਬਾਨੀ। ਜਿਹੜਾ ਯੂਕਰੇਨ ਚ ਯੁੱਧ ਲੱਗਿਆ ਹੋਇਆ, ਉਸ ਸਿਲਸਿਲੇ ਚ ਡਰੋਨ ਨੇ, ਬਹੁਤ ਸਾਰੇ ਡਰੋਨ ਛੱਡੇ ਯੂਕਰੇਨ ਨੇ ਜਿਹੜੇ ਰਸ਼ੀਆ ਦੀ ਆਇਲ ਰਿਫਾਈਨਰੀ ਤੇ ਜਾ ਵੱਜੇ। 11 ਲੋਕ ਉਸ ਸਮੇਂ ਮਾਰੇ ਗਏ ਆਪਣੇ ਫਰਾਂਸ ਦੇ ਵਿੱਚ ਜਦੋਂ ਸਕਾਈ ਡਾਈਵਿੰਗ ਪਲੇਨ ਕਰੈਸ਼ ਹੋ ਗਿਆ। ਇਰਾਕ ਦੇ ਵਿੱਚ ਦਰਜਣਾ ਹੀ ਜਿਹੜੇ ਸਰਕਾਰੀ ਬੰਦੇ ਸੀ ਉਹਨਾਂ ਨੂੰ ਅਰੈਸਟ ਕੀਤਾ ਕਰਪਸ਼ਨ ਦੇ ਲਈ। ਭਾਈ ਗੋਲਕ ਚੋਰ ਕਦੋਂ ਫੜੋਗੇ ਇਹ ਨਹੀਂ ਪਤਾ। ਖੈਰ ਹੁਣ ਇੱਕ ਨਵੀਂ ਡਿਬੇਟ ਸ਼ੁਰੂ ਹੋ ਜਾਣੀ ਆ। ਜਿਹੜੇ ਤਾਂ ਲਿਬਰਲ ਨੂੰ ਹੇਟ ਕਰਦੇ ਆ ਉਹਨਾਂ ਨੇ ਅੱਡੀਆਂ ਚੱਕ ਚੱਕ ਕੇ ਟਪੂਸੀਆਂ ਮਾਰ ਮਾਰ ਕੇ ਕਹਿਣਾ ਹੈ ਇਹ ਕੀ ਕਰ ਲਿਆ। ਜਿਹੜਾ ਪ੍ਰਾਈਮ ਮਿਨਿਸਟਰ ਦੀ ਰਿਹਾਇਸ਼ ਆ ਉਹਦਾ ਐਡਰੈਸ ਹੈ 24 ਸਸੈਕਸ ਡਰਾਈਵ, ਉਹਦੀ ਰੈਨੋ ਹੋ ਰਹੀ ਹੈ, ਰੈਨੋਵੇਸ਼ਨ ਹੋਣੀ ਹੈ। ਇਹ ਜਿਹੜੀ ਬਿਲਡਿੰਗ ਹੈ 1986 'ਚ ਬਣੀ ਸੀ, 35 ਰੂਮ ਦਾ ਇਹ ਮੈਂਸ਼ਨ ਹੈ ਜਿੱਥੇ ਵੱਡੇ ਵੱਡੇ ਰਾਣੀ ਜਿਹੜੀ ਸੀ ਐਲਿਜ਼ਾਬੈਥ ਹੋਇਆ, ਵਿੰਸਟਨ ਚਰਚਿਲ ਹੋਇਆ, ਇਹ ਸਾਰਾ ਸਾਰੇ ਜਿੰਨੇ ਲੀਡਰ ਸੀ ਉੱਥੇ ਆਉਂਦੇ ਹੁੰਦੇ ਸੀ। ਉਹ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਿਆ, ਕਿਸੇ ਦੇ ਜਿਗਰਾ ਹੀ ਨਹੀਂ ਪੈਂਦਾ ਸੀ ਵੀ ਕੋਈ ਸਟੈਪ ਲਵੇ। ਮਾਰ ਕਾਰਨੀ ਨੇ ਆਖਿਆ ਇਹਦੀ ਰੈਨੋਵੇਸ਼ਨ ਕਰੋ, ਇਹਨੂੰ ਬੱਲੇ ਬੱਲੇ ਕਰਾ ਦਿਓ। ਹੁਣ ਉਹਦੀ ਬੱਲੇ ਬੱਲੇ ਕਰਾਉਣੇ ਆ, ਪਰ ਜਿਹੜੇ ਮਾਰ ਕਾਰਨੀ ਨੂੰ ਲਿਬਰਲ ਨੂੰ ਲਾਇਕ ਨਹੀਂ ਕਰਦੇ, ਚੀਕਾਂ ਦੇਖੋ ਕਿਵੇਂ ਮਾਰਦੇ। ਹੁਣ ਇੱਕ ਉਹ ਚੀਕਾਂ ਮਾਰਦੇ ਆ ਜਿਨ੍ਹਾਂ ਨੂੰ ਮੇਰੀ ਆਵਾਜ਼ ਪਸੰਦ ਨਹੀਂ ਹੈ। ਖੈਰ ਅੱਜ ਗੁਰਪ੍ਰੀਤ ਪੁਰਬਾ ਸਾਹਿਬ ਕੁਛ ਬਿਜ਼ੀ ਆ। ਸਾਊਥ ਕੋਰੀਆ ਦਾ ਜਿਹੜਾ ਕੋਚ ਆ ਵਰਲਡ ਕੱਪ ਦੇ ਵਿੱਚ ਸੌਕਰ ਚੱਲ ਰਹੀ ਆ, ਉਹਨੇ ਰਿਜ਼ਾਈਨ ਦਿੱਤਾ ਜਦੋਂ ਉਹਨਾਂ ਦੀ ਟੀਮ ਹਾਰ ਕੇ ਬਾਹਰ ਹੋ ਗਈ। ਕੈਨੇਡਾ ਨੇ ਕੱਲ ਮੈਚ ਆਪਣਾ ਜਿੱਤਿਆ 1-0 ਦੇ ਫਰਕ ਨਾਲ ਸਾਊਥ ਅਫਰੀਕਾ ਨੂੰ, ਉਹ ਹੁਣ ਰਾਊਂਡ 16 ਚ ਅੱਗੇ ਚਲੇ ਗਏ। ਬਲੂ ਜੀ ਵਾਲੇ ਮੇਰੇ ਖਿਆਲ 5ਵੀਂ 6ਵੀਂ ਗੇਮਾਂ ਲਗਾਤਾਰ ਹਾਰ ਗਏ, 3-2 ਦੇ ਫਰਕ ਨਾਲ ਰੇਂਜਰਸ ਤੋਂ ਹਾਰੇ। ਐਂ ਕਰਦੇ ਆ ਇੱਕ ਸਾਨੂੰ ਹੋਰ ਜਾਣਕਾਰੀ ਦੇ ਦਿੰਦੇ ਆ, ਜਿਵੇਂ ਅਮਨਜੋਤ ਜੀ ਪਹਿਲਾਂ ਕਾਫੀ ਜਾਣਕਾਰੀ ਦੇ ਕੇ ਗਏ ਆ। ਜੇ ਤੁਹਾਡਾ ਗੱਡੀ ਦਾ ਐਕਸੀਡੈਂਟ ਹੋ ਜਾਣਾ ਜਾਂ ਤਿਲ ਕੇ ਕਦੇ ਡਿੱਗ ਪੈਂਦੇ ਹੋ, ਸੱਟ ਫੇਟ ਵੱਜਦੀ ਆ, ਕਾਰਨ ਕੋਈ ਵੀ ਹੋ ਸਕਦਾ, ਕਿਸੇ ਦਾ ਕਸੂਰ ਆ ਤੁਹਾਡਾ, ਇਹ ਇਸ਼ੂ ਨਹੀਂ ਹੈ। ਕੋਈ ਟਾਈਮ ਹੁੰਦਾ ਜਦੋਂ ਉਸ ਟਾਈਮ ਤੋਂ ਪਹਿਲਾਂ ਪਹਿਲਾਂ ਤੁਸੀਂ ਉਹ ਫਾਈਲ ਕਰਨਾ ਹੁੰਦਾ, ਜੇ ਫਰਜ਼ ਕਰੋ ਕਿਸੇ ਇੰਸ਼ੋਰੈਂਸ ਕੰਪਨੀ ਦੇ ਖਿਲਾਫ ਸੂ ਕਰਨਾ ਜਾਂ ਜੋ ਵੀ ਕਰਨਾ, ਉਹਦੇ ਲਈ ਆਹ ਸੁਨੇਹਾ ਸੁਣਨਾ ਲਾਜ਼ਮੀ ਹੈ। ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040। ਉਹ ਐਡ ਸੁਣਾਉਂਦੇ ਆ ਤੁਹਾਨੂੰ, ਕੁਝ ਲੋਕਾਂ ਨੂੰ ਮੇਰੀ ਇਸ ਐਡ ਅਤੇ ਮੇਰੀ ਆਵਾਜ਼ ਤੋਂ ਨਫ਼ਰਤ ਹੈ, ਤਕਲੀਫ਼ ਹੁੰਦੀ ਹੈ, ਮਾਂ ਲੜਦੇ ਆ, ਆਹ ਸੁਣੋ।
10: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 265-2222। ਕੱਲ ਇਸ ਨੂੰ ਕੁਝ ਸੱਜਣ ਦੇਖਣ ਵੀ ਜਾ ਰਹੇ ਇੱਥੋਂ। ਜੇ ਤੁਸੀਂ ਵੀ ਦੇਖਣ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਜਤਿੰਦਰ ਬਾਈ ਨਾਲ ਗੱਲ ਕਰ ਲਿਓ। ਹੀ ਵਿਲ ਅਰੇਂਜ ਐਵਰੀਥਿੰਗ ਫੋਰ ਯੂ।
19: यार क्या आप ट्रैफिक में फंसे हुए हैं?
20: Are you really stuck in traffic?
21: Are you stuck in a traffic? No problem. Take it easy. Calm down and just relax. Culture of Punjab.
22: हर महीने मैकेनिक नु पैसे दे देंदे हो। ट्रक खरीदे आया मैकेनिक नु गोद ले लिया।
23: ओ मैं की करा, ये पुराना ट्रक ता रोज नखरे करता है।
22: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
24: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
22: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
24: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
25: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 201-6002।
0: ਲਓ ਜੀ, ਅਗਰ ਤੁਹਾਡੇ ਕੋਲ 2-4 ਏਕੜ ਜ਼ਮੀਨ ਹੈ, ਉਹਦੇ ਵਿੱਚ ਮਕਾਨ ਹੈ ਅਤੇ ਛੋਟੇ ਵੱਡੇ ਟਰੈਕਟਰ ਭਾਲ ਕਰ ਰਹੇ ਹੋ, ਕੰਪੈਕਟ ਟਰੈਕਟਰ ਸਾਡੇ ਲਈ ਤੁਹਾਡੇ ਲਈ ਹਾਜ਼ਰ ਨੇ। ਇਹ 4-5 ਡਿਫਰੈਂਟ ਡਿਫਰੈਂਟ ਮਾਡਲ ਨੇ ਜਿਹੜੇ ਤੁਸੀਂ ਕੰਪੈਕਟ ਟਰੈਕਟਰ ਲੈ ਸਕਦੇ ਹੋ। 20,000 ਤੋਂ ਸ਼ੁਰੂ ਹੁੰਦੇ ਨੇ, 20-25 ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਕਿਉਂਕਿ ਬਹੁਤ ਸਾਰੀਆਂ ਨਾਲ ਤੁਸੀਂ ਅਡੀਸ਼ਨਲ ਚੀਜ਼ਾਂ ਲੈਂਦੇ ਹੋ, ਜਿਵੇਂ ਮੂਹਰੇ ਬਕਟ ਲੱਗੀ ਹੁੰਦੀ ਆ, ਘਾਹ ਕੱਟਣ ਵਾਲਾ ਜਗਾੜ ਲਾਉਣਾ, ਸਨੋਹ ਹਟਾਉਣ ਵਾਲਾ ਲਾਉਣਾ, ਕੁਛ ਹੋਰ ਕਰਨਾ, ਇਹ ਸਾਰਾ ਕੁਛ ਤੁਹਾਨੂੰ ਮਿਲ ਜਾਏਗਾ। ਇਹਦੀ ਫਾਈਨੈਂਸਿੰਗ ਵੀ ਕੀਤੀ ਜਾਂਦੀ ਹੈ, ਲੋਡਰ ਦੇ ਕੰਮ ਆਉਂਦਾ ਹੈ, ਲੈਂਡਸਕੇਪਿੰਗ ਦੇ ਕੰਮ ਆਉਂਦਾ ਹੈ। ਆਪਣੀ ਪ੍ਰੋਪਰਟੀ ਨੂੰ ਦੇਖਭਾਲ ਕਰ ਸਕਦੇ ਹੋ ਔਰ ਕਿਆਰੀਆਂ ਲਾ ਸਕਦੇ ਹੋ, ਵਿੱਚ ਫਲ ਫੂਟ ਬੀਜ ਸਕਦੇ ਹੋ। ਇਹਦੇ ਲਈ ਤੁਸੀਂ ਤੇਜ ਬਾਈ ਨੂੰ ਫੋਨ ਕਰ ਲਓ ਫਟਾਫਟ 647-622-1754 647-622-1754। ਇਹ ਹਾਈਵੇ 10 ਤੇ ਇਹਨਾਂ ਦੀ ਲੋਕੇਸ਼ਨ ਹੈ, 647-622-1754। ਔਰ AAA ਲੈਂਡਸਕੇਪਿੰਗ, ਹਰ ਤਰ੍ਹਾਂ ਦੀ ਲੈਂਡਸਕੇਪਿੰਗ ਦਾ ਕੰਮ ਕੀਤਾ ਜਾਂਦਾ ਹੈ। ਨਵੇਂ ਘਾਹ ਲਾ ਲਓ, ਪੁਰਾਣੇ ਲਾ ਲਓ, ਪਟਾ ਲਓ, ਇੰਟਰਲੋਕਿੰਗ ਕਰਾਉਣੀ ਆ ਉਹ ਵੀ ਕਰ ਦਿੰਦੇ ਹਾਂ। ਫਲਾਵਰ ਬੈਡਸ ਬਣਾਉਣੇ ਚਾਹੁੰਦੇ ਹੋ ਤੁਹਾਡੇ, ਪਹਿਲੀ ਗੱਲ ਤਾਂ ਇਹ ਆ ਬੈਕ ਬੁੱਕ ਤਾਂ ਹੁੰਦੀ ਆ ਨਾ, ਪੰਗੇ ਨਾ ਲਓ, ਐਵੇਂ ਟੋਏ ਪੱਟੀ ਜਾਂਦੇ ਹੋ ਸ਼ੈਲਫਾਂ ਤੇ, ਤੁਸੀਂ ਇਹਨਾਂ ਨੂੰ ਫੋਨ ਕਰੋ, ਸਾਰੀ ਜ਼ਿੰਮੇਵਾਰੀ ਖੁਦ ਚੱਕ ਲੈਣਗੇ। ਜਿਹੜੇ ਟ੍ਰੀ ਆ, ਕੋਈ ਐਸੇ ਟ੍ਰੀ ਹੁੰਦੇ ਜਿਹੜੇ ਪੁਰਾਣੇ ਪੁਰਾਣੇ ਹੋ ਜਾਂਦੇ ਜਾਂ ਸੁੱਕ ਜਾਂਦੇ ਆ, ਉਹ ਵੀ ਪੜ ਪੁੱਟ ਦਿੰਦੇ ਆ, ਨਵੇਂ ਲਾ ਦਿੰਦੇ ਆ ਉਹਦੀ ਜਗ੍ਹਾ। AAA ਲੈਂਡਸਕੇਪਿੰਗ 647-784-1213 784-1213। ਆਲਰਾਈਟ, ਇਹਦੇ ਨਾਲ ਨਾਲ ਜਸ਼ਨ ਟੈਂਟਸ, ਇਹ ਹਰ ਤਰ੍ਹਾਂ ਦੇ ਟੈਂਟ ਲਾਉਂਦੇ ਨੇ ਜੀ, ਚਾਹੇ ਫਰੇਮ ਟੈਂਟ ਹੋ, ਹਾਈ ਪੀਕ ਟੈਂਟ, ਜਿਹੜੀਆਂ ਚੁੰਝਾਂ ਜਿਹੀਆਂ ਬਾਹਰ ਨੂੰ ਕੱਢੀਆਂ ਹੁੰਦੀਆਂ, ਉੱਤੋਂ ਕਲੀਅਰ ਟੌਪ ਹੋਣਾ, ਬ੍ਰਾਂਡ ਨਿਊ ਟੈਂਟਸ ਨੇ ਇਹਨਾਂ ਦੇ। ਨਾਲ ਦੀ ਨਾਲ ਟੇਬਲ, ਚੇਅਰ, ਫਲੋਰਿੰਗ, ਪੋਰਟੇਬਲ ਵਾਸ਼ਰੂਮ ਵੀ ਲਾਉਂਦੇ ਨੇ। ਇਹਨਾਂ ਨੂੰ ਫੋਨ ਕਰ ਲਓ, ਲਾਈਟਾਂ ਲੂਟਾਂ ਲਾ ਕੇ ਘਰ ਨੂੰ ਵੀ ਸਜਾ ਦਿੰਦੇ ਆ। 416-294-2857 294-2857 ਇਹਨਾਂ ਦਾ ਨੰਬਰ ਹੈ। ਏ ਜ਼ੈਡ ਡਰਾਈਵਰ ਚਾਹੀਦੇ ਨੇ ਜੀ ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਦੇ ਕੰਮ ਲਈ। ਆਟੋ ਪਾਰਟਸ ਦੇ ਡੈਡੀਕੇਟਡ ਰੂਟ ਨੇ, ਹਰ ਰੋਜ਼ ਸ਼ਾਮ ਨੂੰ ਤੁਸੀਂ ਘਰੇ ਹੋਵੋਗੇ, 3,000 ਮੀਲ ਵੀਕ ਦੇ ਮਿਲਣੇ ਨੇ। ਨਾਲ ਦੀ ਨਾਲ ਮਿਡਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। 905-846-2229 846-2229 ਪੇ ਚੰਗੀ ਦਿੰਦੇ ਆ, 846-2229 ਐਕਸਟੈਂਸ਼ਨ 4। ਅਰਜਨਟੀਨਾ ਦਾ ਜਿਹੜਾ ਪਲੇਅਰ ਹੈ ਲਾਇਨ ਮੈਸੀ, ਉਹ ਪਹਿਲਾ ਪਲੇਅਰ ਬਣ ਚੁੱਕਿਆ ਹੈ ਜਿਹਨੇ 7 ਲਗਾਤਾਰ ਵਰਲਡ ਕੱਪ ਵਿੱਚ ਗੋਲ ਕੀਤਾ। ਯੂਰਪ 'ਚ ਜਿਸ ਤਰ੍ਹਾਂ ਦੱਸਿਆ ਕਿ ਕਾਫੀ ਗਰਮੀ ਆਈ ਹੋਈ ਹੈ, ਸੜਕਾਂ ਪਿਘਲ ਰਹੀਆਂ ਨੇ, ਪਟੜੀਆਂ ਢਹਿ ਰਹੀਆਂ ਨੇ, 1300 ਲੋਕ ਮਾਰੇ ਗਏ ਨੇ। ਯੂਰਪ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਯੂਪੀ ਦੇ ਕਾਸਗੰਜ ਵਿੱਚ ਹਾਈਵੇ 'ਤੇ ਟ੍ਰੇਨੀ ਜਹਾਜ਼ ਹਾਦਸਾਗ੍ਰਸਤ ਹੋਇਆ। ਅਮਰੀਕਾ ਤੇ ਇਰਾਨ ਇੱਕ ਦੂਜੇ ਦੇ ਹਮਲੇ ਰੋਕਣ ਲਈ ਸਹਿਮਤ ਹੋ ਗਏ। ਕਤਰ ਵਿੱਚ ਕੱਲ੍ਹ ਮੁੜ ਗੱਲਬਾਤ ਸ਼ੁਰੂ ਹੋਵੇਗੀ। ਹਰਮੋਜ਼ ਵਿੱਚੋਂ ਜਹਾਜ਼ ਲੰਘਦੇ ਰਹਿਣਗੇ। ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹੜ੍ਹਾਂ ਨੇ 22,000 ਤੋਂ ਵੱਧ ਲੋਕਾਂ ਨੂੰ ਬੇਘਰ ਕਰ ਦਿੱਤਾ। ਅਸਾਮ ਵਿੱਚ 96 ਪਿੰਡ ਹੜ੍ਹਾਂ ਵਿੱਚ ਡੁੱਬ ਗਏ। 22 ਰਾਜਾਂ ਤੱਕ ਪਹੁੰਚਿਆ ਮੌਨਸੂਨ, ਹੌਲੀ ਹੌਲੀ ਹੌਲੀ ਪਹੁੰਚ ਗਿਆ। ਪਹੁੰਚਦੇ ਸਾਰ ਹੀ ਪਹਿਲਾਂ ਮੌਨਸੂਨ ਦੀ ਉਡੀਕ ਕਰਦੇ, ਮੁੜ ਕੇ ਆਹ ਪੰਗਾ ਪੈ ਜਾਂਦਾ। ਅਭਿਸ਼ੇਕ ਜੀ, ਵੈਲਕਮ ਟੂ ਦ ਸ਼ੋਅ।
1: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ। 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
2: ਕਾਵਿਆ ਹੋਮਿਓ ਕੇਅਰ, ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈ ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ। ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ, ਨਏ ਸੇ ਲੇਕਰ ਕਈ ਪੁਰਾਣੀ ਬਿਮਾਰੀਆਂ ਤੱਕ, ਜੈਸੇ ਐਲਰਜੀਜ਼, ਐਸਮਾ, ਆਰਥਰਾਈਟਿਸ, ਹੇਅਰ ਲੋਸ, ਸਕਿਨ ਡਿਸਆਰਡਰਸ, ਹੈਡੇਕਸ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ, ਡਾਈਜੈਸਟਿਵ ਡਿਸਆਰਡਰਸ ਜਾਂ ਪਾਈਲਸ, ਮੈਂਟਲ ਹੈਲਥ ਇਸ਼ੂਜ, ਹਾਰਟ ਪ੍ਰੋਬਲਮ, ਡਾਇਬਟੀਜ਼ ਔਰ ਫਾਰ ਐਨੀ ਕਾਈਂਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ਸ, ਹਮਾਰੇ ਹੋਮਿਓਪੈਥ ਸੇ ਮਿਲੇ ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ। ਕਾਵਿਆ ਹੋਮਿਓ ਕੇਅਰ, ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ। 10 ਕੋਟਰਾਲ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ, 6477602779, 6477602779।
0: ਪੈਸਾ ਉਹ ਚੀਜ਼ ਹੈ, ਸਾਰੀ ਦੁਨੀਆ ਇਸ ਦੀ ਇੱਜ਼ਤ ਕਰਦੀ ਹੈ। ਕਮਲਜੀਤ ਜੀ, ਪੈਸਾ ਧੇਲੇ ਦੀ ਤਾਂ ਇੱਜ਼ਤ ਸਾਰੇ ਕਰਦੇ ਆ, ਪਰ ਜੇ ਹੋਣਗੇ ਤਾਂਹੀਓ ਕਰਨਗੇ।
3: ਦੇਵ ਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਰ ਇੱਕ ਗੱਲ ਦੇਖ ਲਓ, ਕਿਸੇ ਨੇ ਕਾਗਜ਼ ਪਾੜੇ ਹੋਣਗੇ ਪਰ ਨੋਟ ਨਹੀਂ ਪਾੜੇ ਕਦੇ।
0: ਨਾ ਨਾ, ਅੱਛਾ ਤੁਹਾਨੂੰ ਹੋਰ ਦੱਸਦਾ, ਦੀਵਾਲੀ ਆਉਂਦੀ ਆ ਤਾਂ 100-100 ਦੇ ਨੋਟ, 200-500 ਦੇ ਪਟਾਕੇ ਲਿਆਉਂਦੇ ਆ। ਜੇ ਊ ਕਹਿ ਦੋ ਕਦੇ 100-100 ਦੇ ਨੋਟ ਨੂੰ ਅੱਗ ਲਾ ਦੇ, ਕੋਈ ਲਾਉਂਦਾ?
3: ਕੋਈ ਨੀ ਲਾਉਂਦਾ।
0: ਐਨੀਵੇ, ਅੱਜ ਕੀ ਸੁਨੇਹਾ ਸਾਡਾ?
3: ਦੇਵ ਜੀ, ਹੁਣ ਗੱਲ ਪਤਾ ਕੀ ਹੈ, ਜਿੱਦਾਂ ਆਪਾਂ ਹੁਣ ਕਹਿ ਦਿੰਦੇ ਨਾ ਵੀ ਕਿਸੇ ਨੇ ਕਾਗਜ਼ ਪਾੜੇ ਹੋਣਗੇ, ਉਹ ਰੱਦੀ ਦੀ ਸਿੱਟ ਤੇ ਹੋਣਗੇ ਪਰ ਨੋਟ ਨਹੀਂ ਪਾੜੇ ਹੋਣਗੇ, ਇੰਨੀ ਕੁ ਤਾਂ ਸਮਝ ਹਰੇਕ ਬੰਦੇ ਨੂੰ ਹੈਗੀ ਹੈ, ਤਾਂ ਬਹੁਤ ਸਿੰਪਲ ਫੰਡਾ, ਹਨਾ ਜੀ। ਤੇ ਦੂਸਰੀ ਗੱਲ ਹੁਣ ਦੇਵ ਜੀ, ਜਿਵੇਂ ਹੁਣ ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਗੱਲ ਕਵਾਂ ਵੀ, ਜਦੋਂ ਆਪਾਂ ਨੂੰ ਇੰਨੀ ਕੁ ਸਮਝ ਹੈਗੀ ਹੈ ਵੀ ਆਪਾਂ ਪੈਸੇ ਨਹੀਂ ਪਾੜ ਕੇ ਸਿੱਟਣਗੇ, ਫਿਰ ਆਪਾਂ ਨੂੰ ਇੰਨਾ ਕੁ ਵੀ ਪਤਾ ਹੋਣਾ ਚਾਹੀਦਾ ਵੀ ਜਦੋਂ ਵੀ ਤੁਸੀਂ ਘਰ ਬਾਰ ਲੈਣਾ, ਜਦੋਂ ਵੀ ਤੁਸੀਂ ਰੀਫਾਈਨਾਂਸ ਕਰਾਉਣੀ ਆ, ਜਾਂ ਤੁਸੀਂ ਟਾਈਟਲ ਚੋਂ ਕਿਸੇ ਦਾ ਨਾਮ ਕਢਾਉਣਾ, ਜਾਂ ਕਿਸੇ ਦਾ ਪਵਾਉਣਾ, ਜਾਂ ਜਦੋਂ ਤੁਸੀਂ ਘਰ ਲੈਣਾ, ਤੁਹਾਨੂੰ ਲੈਂਡ ਟ੍ਰਾਂਸਫਰ ਟੈਕਸ ਕਿੰਨਾ ਲੱਗਣਾ, ਤੁਹਾਨੂੰ ਲੋਅਰ ਦੀ ਫੀਸ ਕਿੰਨੀ ਲੱਗਣੀ, ਤੁਸੀਂ ਕਿਹੜੀ ਬੈਂਕ ਕੋਲੇ ਜਾਣਾ, ਇਹ ਤਾਂ ਦੇਵ ਜੀ ਚੱਲ ਆਪਾਂ ਇਹ ਨਹੀਂ ਕਹਿ ਸਕਦੇ ਤੁਸੀਂ ਬੈਂਕ ਦੇ ਵਿੱਚ ਫਾਈਲ ਕਿੱਦਾਂ ਸਬਮਿਟ ਕਰਨੀ, ਉਹ ਤਾਂ ਚੱਲ ਕੰਮ ਸਾਡਾ, ਪਰ ਇੰਨਾ ਕੁ ਤਾਂ ਹਰੇਕ ਨੂੰ ਪਤਾ ਹੀ ਆ ਵੀ ਬੈਂਕਾਂ ਕਿਹੜੀਆਂ, ਕਿੱਥੋਂ ਕੰਮ ਹੋਣਾ। ਪਰ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਇੱਕ ਘਰ ਲੈਣ ਤੋਂ ਪਹਿਲਾਂ ਸਾਰੀਆਂ ਪਹਿਲਾਂ ਡਿਸਕਸ ਕਰ ਲਓ ਤਾਂ ਕਿ ਤੁਹਾਨੂੰ ਤੁਹਾਡੀ ਟ੍ਰਾਂਜੈਕਸ਼ਨ ਕਰਨੀ ਸੌਖੀ ਹੋ ਜੇ। ਤੁਹਾਨੂੰ ਦੇਵ ਜੀ ਗੱਲ ਪਤਾ ਕਿ ਇਹ ਜਿਹੜੀ ਟ੍ਰਾਂਜੈਕਸ਼ਨ ਆ, ਇਹ ਕਦੇ ਵੀ ਗੱਲਾਂ ਬਾਤਾਂ ਨਾਲ ਨਹੀਂ ਹੁੰਦੀ ਗੀ, ਹਨਾ। ਐਂਡ ਦੇ ਉੱਤੇ ਜਾ ਕੇ ਤੁਹਾਨੂੰ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾ ਲਿਆ, ਤੁਹਾਨੂੰ SOA ਦੇ ਉੱਤੇ ਬਿਲਡਰ ਨੇ $40,000 ਵੱਧ ਲਾਤਾ, ਤੁਹਾਨੂੰ ਪਤਾ ਹੀ ਕੋਈ ਨੀਗਾ, ਤੁਹਾਨੂੰ ਵਕੀਲ ਨੇ ਖੜੇ ਪੈਰ ਕਹਿ ਦੇਣਾ ਜੀ $40,000 ਲੈ ਗਿਆ। ਹੁਣ $40,000 ਆ, $40 ਤਾਂ ਹੈ ਨੀ ਗੇ ਜਿਹੜੇ ਤੁਸੀਂ ਨਾਲ ਦੇ
0: $40 ਵੀ ਨਹੀਂ ਹੁੰਦੇ।
3: ਹਾਂਜੀ, ਸੋ ਜਦੋਂ ਇਸ ਟ੍ਰਾਂਜੈਕਸ਼ਨ ਦੇ ਵਿੱਚ ਏਡੀਆਂ ਵੱਡੀਆਂ ਵੱਡੀਆਂ ਅਮਾਊਂਟ ਇਨਵੋਲਵ ਹੋ ਜਾਂਦੀਆਂ, ਜਾਂ ਤੁਸੀਂ 5% ਨਾਲ ਤੁਹਾਨੂੰ ਕੋਈ ਵੈਸੇ ਕਹਿ ਦਿੰਦਾ ਹਾਂਜੀ ਮੌਰਗੇਜ ਹੋ ਜੂਗੀ, ਐਂਡ ਤੇ ਜਾ ਕੇ ਤੁਹਾਨੂੰ ਕਿਹਾ ਜਾਂਦਾ 20% ਲੈ ਕੇ ਆਓ, ਇਹ ਕੋਈ ਜਵਾਕਾਂ ਦਾ ਖੇਡ ਤਾਂ ਹੈ ਨੀਗਾ, ਉੱਥੇ ਤੁਹਾਡੀ ਹੈਲਥ ਵੀ ਖਰਾਬ ਹੋਣੀ ਆ, ਤੁਹਾਨੂੰ ਸਟ੍ਰੈਸ ਵੀ ਆਉਣੀ ਆ, ਤੁਹਾਨੂੰ ਸਟ੍ਰੈਸ ਹੋਣੀ, ਤੁਹਾਡੇ ਘਰ ਪਰਿਵਾਰ ਨੂੰ ਵੀ ਆਉਣੀ। ਸੋ ਮੇਰੇ ਕਹਿਣ ਦਾ ਮਤਲਬ, ਜਿਹੜੀ ਟ੍ਰਾਂਜੈਕਸ਼ਨ ਇੰਨੀ ਟਫ ਆ, ਜੇ ਤੁਸੀਂ ਪਹਿਲਾਂ ਹੀ ਉਹਨੂੰ ਸਿੰਪਲ ਬਣਾ ਕੇ ਉਹਦਾ ਪ੍ਰੋਸੈਸ ਆ, ਜੇ ਪ੍ਰੋਸੈਸ ਦੇ ਥਰੂ ਚੱਲੋਗੇ ਤਾਂ ਉਹ ਜਿਹੜੀ ਟ੍ਰਾਂਜੈਕਸ਼ਨ ਤੁਹਾਡੇ ਲਈ ਟਫ ਨਹੀਂ ਰਹੂਗੀ, ਤੁਹਾਡੇ ਲਈ ਹਮੇਸ਼ਾ ਸਿੰਪਲ ਹੀ ਰਹੂਗੀ। ਇਹਦਾ ਸਿੰਪਲ ਦਾ ਫੰਡਾ ਕੀ ਆ, ਤੁਸੀਂ ਕਿੰਨੇ ਦੀ ਪ੍ਰੋਪਰਟੀ ਦੇਖ ਰਹੇ ਆ, ਕਿੰਨੀ ਤੁਹਾਨੂੰ ਮੌਰਗੇਜ ਚਾਹੀਦੀ ਆ, ਕੀ ਉਹਦੀ ਕਿਸ਼ਤ ਬਣਨੀ ਆ, ਕੀ ਉਹਦਾ ਸਾਰਾ ਖਰਚਾ ਪਾਉਣੀ ਆ, ਸਾਰਾ ਤੁਹਾਡੇ ਕੋਲ ਪੇਪਰ ਤੇ ਲਿਖਿਆ ਹੋਊਗਾ, ਤੁਹਾਨੂੰ ਹਰੇਕ ਚੀਜ਼ ਸੌਖੀ ਰਹਿਣੀ ਆ। ਇਹ ਤਾਂ ਗੱਲ ਦੇਵ ਜੀ ਹੋ ਗਈ ਜਿਹਨਾਂ ਨੇ ਘਰ ਲੈਣੇ ਆ ਹਜੇ, ਹਨਾ। ਦੂਸਰੀ ਗੱਲ ਦੇਵ ਜੀ, ਜਦੋਂ ਘਰ ਜਿਹੜੇ ਬੰਦੇ ਨੇ ਲਏ ਹੋਏ ਆ, ਉਹ ਵੀ ਬਹੁਤ ਸਾਰੇ ਮੇਰੇ ਭੈਣ ਭਰਾ ਸੋਰੀ ਟੂ ਸੇ ਕਈ ਵਾਰੀ ਗਲਤੀ ਕਰ ਜਾਂਦੇ ਆ, ਰੀਨਿਊ ਲੈਟਰ ਆਉਂਦੇ ਆ ਚੁੱਪ ਕਰਕੇ ਸਾਈਨ ਕਰਕੇ ਬੈਂਕ ਨੂੰ ਭੇਜੇ, ਜਦੋਂ ਸਾਈਨ ਕਰਕੇ ਭੇਜਦੇ ਤੁਸੀਂ ਲੋਕ ਹੋ ਗਏ, ਤੁਸੀਂ 15 ਦਿਨਾਂ ਬਾਅਦ ਯਾਦ ਕਰੋਗੇ ਯਾਰ ਸਾਡਾ ਤਾਂ ਕ੍ਰੈਡਿਟ ਕਾਰਡ ਦਾ ਕਰਜ਼ਾ ਵੀ ਸੀ, ਸਾਡੀ ਤਾਂ ਸੈਕਿੰਡ ਮੌਰਗੇਜ ਵੀ ਸੀਗੀ, ਅਸੀਂ ਤਾਂ ਪੈਸੇ ਉੱਥੇ ਵੀ ਦੇਣੇ ਸੀਗੇ। ਚਲੋ ਹੁਣ ਕਿਸੇ ਨਾ ਕਿਸੇ ਨੂੰ ਫੋਨ ਕਰਦੇ ਆ, ਫਿਰ ਜਦੋਂ ਤੁਸੀਂ ਕਮਲਜੀਤ ਨੂੰ ਫੋਨ ਕਰਨਾ, ਕਮਲਜੀਤ ਨੇ ਤਾਂ ਕਹਿਣਾ ਹੀ ਆ ਵੀ ਕੰਮ ਤਾਂ ਤੁਹਾਡਾ ਹੋ ਜਾਊਗਾ, ਪਰ ਤੁਹਾਨੂੰ ਜਿਹੜੀ ਪੁਰਾਣੀ ਮੌਰਗੇਜ ਉਹ ਤੋੜਨੀ ਪੈਣੀ ਹੈ, ਤੋੜਨ ਦੀ ਤੁਹਾਨੂੰ ਪੈਨਲਟੀ ਪੈਣੀ ਹੈ। 15-20 ਦਿਨਾਂ ਬਾਅਦ ਕਾਹਤੋਂ ਇਹ ਗੱਲ ਯਾਦ ਆ ਜਾਂਦੀ ਆ, ਉਹ ਇਹ ਕਾਰ ਦੀ ਸਰਵਿਸ ਨਹੀਂ ਕਿ ਜਿਹੜੀ 15 ਦਿਨ ਲੇਟ ਵੀ ਹੋ ਜਾਊਗੀ ਤੁਹਾਡਾ ਕੰਮ ਚੱਲ ਜਾਊਗਾ, ਇੱਥੇ ਤੁਸੀਂ 10-15 ਦਿਨਾਂ ਦਾ ਭੁਗਤਾਨ ਤੁਹਾਨੂੰ $25,000-30,000 ਚ ਪੈ ਜਾਣਾ। ਸੋ ਕੋਈ ਵੀ ਭੈਣ ਭਰਾ ਮੇਰਾ ਕਿਸੇ ਵੀ ਕੰਡੀਸ਼ਨ ਦੇ ਵਿੱਚ ਫਸਿਆ, ਕੋਈ ਵੀ ਸਲਾਹ ਲੈਣੀ ਆ, ਬਿਲਕੁਲ ਟ੍ਰਾਂਸਪੇਰੈਂਟ ਹੋਊਗੀ, ਸਹੀ ਹੋਊਗੀ, ਨੰਬਰ 1116-356-1870, 416-356-1870, ਨੰਬਰ ਫਿਰ ਬੋਲ ਦਿੰਦਾ ਜੀ, 416-356-1870, 416-356-1870। ਸੋ ਦੇਵ ਜੀ ਜੋ ਵੀ ਆਪਾਂ ਗੱਲ ਕਹੀ ਹੋਊਗੀ ਪੇਪਰ ਤੇ ਲਿਖ ਕੇ ਦੇਵਾਂਗੇ, ਹਨਾ, ਤਾਂ ਕਿ ਅਗਲੇ ਨੂੰ ਵੀ ਕੋਨਫੀਡੈਂਟ ਹੋ ਜਾਏ, ਕੱਲ ਨੂੰ ਅਗਲਾ ਵੀ ਪੇਪਰ ਮੇਰੇ ਕੋਲ ਲੈ ਕੇ ਆਵੇ, ਮੈਨੂੰ ਕੋਈ ਇਹ ਨਾ ਕਹਿ ਦੇਵੇ ਬਾਈ ਯਾਰ ਤੁਸੀਂ ਪਹਿਲਾਂ ਆਹ ਗੱਲ ਕਹਿ ਰਹੀ ਸੀ ਤੇ ਹੁਣ ਇਹ ਗੱਲ ਹੋਊਗੀ। ਸੋ ਪੇਪਰ ਤੇ ਲਿਖਿਆ ਹੋਊਗਾ, ਮੋਰ ਮੇਰੀ ਲੱਗੀ ਹੋਊਗੀ। ਸੋ ਨੰਬਰ 416-356-1870, 416-356-1870 ਦੇਵ ਜੀ, ਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਸਰ, ਬੜੀ ਮਿਹਰਬਾਨੀ, ਥੈਂਕ ਯੂ। ਉਹ ਕਮਰਸ਼ਲ, ਉਹ ਸੰਦੇਸ਼ ਜਿਹਦੇ ਨਾਲ ਕਈਆਂ ਦੇ ਮਾਂ ਲੜਦੇ ਨੇ, ਆਹ ਸੁਣੋ।
4: ਮਸਕੋਕਾ ਅੰਦਰ 1.5 ਏਕੜ ਤੇ 2600 square feet ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222।
0: ਤੇ ਸਾਡੇ ਨਾਲ ਬਾਈ ਬਾਈ ਜੁੜ ਚੁੱਕੇ ਨੇ, ਕਿੱਦਾਂ ਮਹਾਰਾਜ?
5: ਜੀ ਭਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕਿਵੇਂ ਹੋ ਜੀ?
0: ਠੀਕ ਆ, ਠੀਕ ਆ। ਅੱਛਾ, ਤੁਸੀਂ ਦੱਸ ਰਹੇ ਸੀ ਕੋਟੇ ਤੇ ਕੱਲ ਨੂੰ ਵੀ ਕੋਈ ਸੱਜਣ ਜਾ ਰਹੇ ਹੋ ਦੇਖਣ?
5: ਜੀ ਦੀਪਾ ਜੀ, ਕੱਲ ਦੀ ਸ਼ੋਇੰਗ ਆਲਰੇਡੀ ਬੁੱਕ ਹੈਗੀ, ਆਪਾਂ ਤੋਂ ਸਲੋਟ ਹੈਗੇ ਹਲੇ ਵੀ, ਜੇ ਕੋਈ ਕੱਲ ਇਹ ਕੋਟੇਜ ਦੇਖਣਾ ਚਾਹੁੰਦਾ ਹੋਵੇ ਤੇ ਆਪਣੇ ਕੋਲ ਕੁਛ ਕੁ ਸਲੋਟ ਅਵੇਲੇਬਲ ਹੈ, ਅਸੀਂ ਜਾ ਰਹੇ ਹਾਂ ਉੱਥੇ ਤੇ ਉਹਨਾਂ ਨੂੰ ਕੋਟੇਜ ਦਿਖਾ ਸਕਦੇ ਹਾਂ। ਲਗਭਗ 1.5 ਏਕੜ ਤੋਂ ਲੈ ਕੇ 2 ਏਕੜ ਦੇ ਲੋਟ ਦੇ ਵਿੱਚ ਕੋਟੇਜ ਬਣੀ ਹੋਈ ਹੈ ਤੇ ਇਹ ਜਿਹੜੀ ਕੋਟੇਜ ਹੈ ਬ੍ਰੈਂਪਟਨ ਤੋਂ 2.5 ਘੰਟੇ ਦੀ ਡਰਾਈਵ ਦੇ ਉੱਪਰ ਹੈ ਤੇ ਬੈਰੀ ਦੇ ਉੱਤੋਂ 1.25 ਘੰਟੇ ਦੀ ਡਰਾਈਵ ਹੈ ਤੇ ਜਦੋਂ ਆਪਾਂ ਹਾਈਵੇ 11 ਲੈ ਕੇ ਜਾਣੀ, ਹਾਈਵੇ 11 ਤੋਂ ਜਾਂਦਾ ਹਾਈਵੇ 60 ਜਿਹੜਾ ਕਿ ਹਾਈਵੇ 60 ਆਟੋਮਨ ਜਾਂਦਾ, ਉਹਦੇ ਉੱਪਰੇ ਦੇ ਭਾਈ ਕੋਟੇਜ ਹੈ। ਇੱਦਾਂ ਨੀ ਵੀ ਇਕੱਲੀ ਇੱਕ ਕੋਟੇਜ ਆ, ਬਹੁਤ ਪੁਰਾਣੀ ਬਣੀ ਹੋਈ ਹੈ, 2023 ਦੀ ਬਿਲਟ ਹੈ ਤੇ ਖਾਸ ਗੱਲ ਦੇ ਭਾਜੀ ਕੀ ਆ, ਫੁੱਲੀ ਫਰਨਿਸ ਆ। Airbnb ਤੇ ਪਿਛਲੇ ਸਾਲ $70,000-80,000 ਇਹਨੇ ਬਿਜ਼ਨਸ ਕੀਤਾ ਦੇ ਭਾਜੀ, ਜਦ ਵੀ ਇਹ ਕੋਟੇਜ ਦੇ ਭਾਜੀ Airbnb ਕਰ ਰਹੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਡਿਟੇਲ ਲੈ ਕੇ ਦਿਆਂਗੇ। Airbnb ਤੋਂ ਜਿੰਨੇ ਵੀ ਸਾਡੇ ਕਲਾਇੰਟ ਨੇ ਉਹ ਵੈਰੀਫਾਈ ਕਰ ਸਕਦੇ ਨੇ ਕਾਲ ਕਰਕੇ। ਇਹ ਜਿਹੜੀ ਕੋਟੇਜ ਆ ਇਹਦੀ ਵੀਕਐਂਡ ਦੇ ਉੱਪਰ ਸਾਡੀ ਕੋਈ ਸ਼ੋਇੰਗ ਕੋਈ ਨਹੀਂ ਹੁੰਦੀ, ਕਿਉਂਕਿ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ ਵੀਕਐਂਡ ਦੇ ਉੱਪਰ
0: ਸਕਦੇ
5: ਦੇ ਭਾਈ, ਫੁੱਲੀ ਬੁੱਕਡ ਆ। ਜਿੰਨੇ ਜਣਿਆਂ ਨੂੰ ਵੀ ਆਪਾਂ ਦੇ ਭਾਈ ਹੁਣ ਤੱਕ ਆਪਾਂ ਕੋਟੇਜ ਦੀ ਇਨਫੋਰਮੇਸ਼ਨ ਘੱਲੀ ਆ, ਉਹਨਾਂ ਨੂੰ ਆਪਾਂ ਲਿੰਕ ਘੱਲਦੇ ਨਾਲ Airbnb ਦਾ, ਉਸ ਲਿੰਕ ਦੇ ਉੱਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹਦੀ ਸ਼ੋਇੰਗ ਦੀ ਬੁਕਿੰਗ ਆਲਰੇਡੀ ਹੋ ਚੁੱਕੀ ਹੈ, ਜਿੰਨੀਆਂ ਵੀ ਦੇ ਭਾਈ ਐਡਵਾਂਸ ਬੁਕਿੰਗਾਂ ਆ ਚੁੱਕੀਆਂ ਨੇ ਆਪਣੇ ਕੋਲ ਤੇ ਪਿਛਲੇ ਸਾਲ ਜੂਨ ਜੁਲਾਈ ਦੇ ਵਿੱਚ ਦੇ ਭਾਈ ਦੋਵਾਂ ਮਹੀਨਿਆਂ ਦੇ ਵਿੱਚ ਲਗਭਗ 30-35,000 ਦਾ ਬਿਜ਼ਨਸ ਕੀਤਾ ਸੀ ਇਸ ਕੋਟੇਜ ਨੇ, ਠੀਕ ਹੈ ਜੀ। ਉਹਦੀ ਡਿਟੇਲ ਵੀ ਭਾਈ ਨਾਲ ਦਿਆਂਗੇ ਅਸੀਂ ਵੀ ਇਸ ਮਹੀਨੇ ਦੋਵਾਂ ਮਹੀਨਿਆਂ ਵਿੱਚ 30,000 ਦਾ ਬਿਜ਼ਨਸ ਕੀਤਾ ਸੀ ਦੋਵਾਂ ਮਹੀਨਿਆਂ ਦਾ। ਸੋ ਇਹ ਗੱਲਬਾਤ ਕਰਨੀ ਭਾਈ, ਤੁਸੀਂ ਜਿਹੜੇ ਵੀ ਸਾਡੇ ਸਰੋਤੇ ਨੇ ਜਿਹਨਾਂ ਦੇ ਕੋਲ ਪੈਸੇ ਪਏ ਨੇ, ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਬਜਾਏ ਕੋਈ ਰੈਸਟੋਰੈਂਟ ਲੈਣ ਦੀ, ਬਜਾਏ ਕੁਛ ਹੋਰ ਚੀਜ਼ ਲੈਣ ਦੀ, ਇੱਕ ਵਾਰੀ ਇਨਵੈਸਟਮੈਂਟ ਕਰੋ, ਸਾਰੀ ਉਮਰ ਦੇ ਪੈਸੇ ਨੇ। ਖਾਸ ਗੱਲ ਕੀ ਹੈ, ਤੁਸੀਂ ਜਦੋਂ ਆਪ ਜਾਣਾ ਚਾਹੁੰਦੇ ਹੋ ਆਪ ਤੁਸੀਂ ਆਪਣੇ ਲਈ ਇਹਨੂੰ ਹੋਲਡ ਕਰ ਸਕਦੇ ਹੋ, ਆਪਣਾ ਹੋਲਡ ਕਰਨ ਦੇ ਲਈ ਤੁਹਾਡਾ ਸਿਰਫ $1 ਲੱਗਦਾ, $1 ਦੇ ਕੇ ਤੁਸੀਂ ਆਪਣੇ ਲਈ ਹੋਲਡ ਕਰ ਲਓ ਤੇ ਉਦਣ ਜਾ ਕੇ ਉੱਥੇ ਰਹਿ ਸਕਦੇ ਹੋ ਬੱਚਿਆਂ ਦੇ ਨਾਲ। ਜੇ ਤੁਸੀਂ ਫੋਰ ਐਗਜ਼ਾਮਪਲ ਦੇ ਭਾਜੀ ਸਾਲ ਦੇ ਵਿੱਚ 15-20-25 ਗੇੜੇ ਜਾਂਦੇ ਵੀ ਹੋ ਤਾਂ ਵੀ ਤੁਹਾਨੂੰ ਕੋਟੇਜ ਨੇ 11 ਮਹੀਨੇ ਦੇ ਵਿੱਚ ਇੰਨਾ ਕੁ ਇਨਕਮ ਜਨਰੇਟ ਕਰਕੇ ਦੇਣੀ ਹੈ, ਮੌਰਗੇਜ ਤੁਹਾਡੀ ਸਾਰੀ ਪੇ ਆਫ ਹੋ ਜਾਣੀ ਆ, ਪਲੱਸ ਤੁਹਾਨੂੰ ਇਹਦੇ ਵਿੱਚੋਂ ਕੁਛ ਨਾ ਕੁਛ ਪ੍ਰੋਫਿਟ ਜ਼ਰੂਰ ਹੋਵੇਗਾ। ਡਿਟੇਲਸ ਤੁਹਾਨੂੰ ਅਸੀਂ ਦੇ ਦਿਆਂਗੇ। 2023 ਦੀ ਬਿਲਟ ਹੈ, 3 bedroom ਨੇ, 15-20 ਗੱਡੀਆਂ ਦੀ ਪਾਰਕਿੰਗ ਹੈ, ਬੈਕ ਸਾਈਡ ਜਾਣੀ ਆਈਲੈਂਡ ਚੱਲਦਾ, ਪਾਣੀ ਜਾਂਦਾ, ਉਹ ਪਾਣੀ ਦਾ ਵਿਊ ਤੁਸੀਂ ਆਪਣੇ ਡੈਕ ਤੋਂ ਬਹਿ ਕੇ ਦੇਖ ਸਕਦੇ ਹੋ, ਉਹ ਪਾਣੀ ਦਾ ਵਿਊ ਤੁਸੀਂ ਆਪਣੇ ਫੈਮਿਲੀ ਰੂਮ ਚ ਬਹਿ ਕੇ ਦੇਖ ਸਕਦੇ ਹੋ, ਉਹ ਪਾਣੀ ਦਾ ਵਿਊ ਤੁਸੀਂ ਆਪਣੇ ਮਾਸਟਰ ਬੈਡਰੂਮ ਚ ਬਹਿ ਕੇ ਦੇਖ ਸਕਦੇ ਹੋ। ਇਹ ਜਿਹੜੀ ਕੋਟੇਜ ਹੈ ਬਾਈ, 1 time investment ਲਾਈਫ ਟਾਈਮ ਮਨੀ ਮੇਕਰ ਹੈ। ਜੇ ਤੁਸੀਂ ਇਸ ਕੁਆਲਿਟੀ ਨੂੰ ਦੇਖਣਾ ਚਾਹੁੰਦੇ ਹੋ ਸਾਡੇ ਨਾਲ ਇੱਕ ਵਾਰੀ ਗੱਲਬਾਤ ਕਰ ਲਿਓ, ਤੁਹਾਨੂੰ ਅਸੀਂ ਲਿੰਕ ਕਰ ਦੇਣੀ ਹੈ, ਤੁਸੀਂ ਮੈਨੂੰ ਵਟਸਐਪ ਤੇ ਟੈਕਸਟ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਨੰਬਰ ਮੇਰਾ 416-265-22, 416-265-22, 70-80 ਇਨਕਮ ਹੈ, ਜਨਰੇਟਰ ਲੱਗਾ ਹੋਇਆ ਹੈ। ਜੋ ਵੀ ਸਮਾਨ ਤੁਸੀਂ ਇੱਕ ਸੈਂਟ ਦਾ ਵੀ ਸਮਾਨ ਨਹੀਂ ਲੈ ਕੇ ਪਾਉਣਾ, ਸਾਰਾ ਕੁਛ ਰੈਡੀ ਹੈ। ਪਲੱਸ ਖਾਸ ਗੱਲ, ਵਾਕਆਊਟ ਬੇਸਮੈਂਟ ਹੈ। ਜੇ ਤੁਸੀਂ ਇਸ ਕੁਆਲਿਟੀ ਨੂੰ ਦੇਖਣਾ ਚਾਹੁੰਦੇ ਹੋ ਕਾਲ ਕਰ ਲਓ 416-265-22। ਜੇ ਭਾਜੀ ਆਪਣੇ ਕੋਲ ਕੈਲਡਨ ਦੇ ਵਿੱਚ ਇੱਕ ਫਾਰਮ ਲਾਇਆ ਆਪਾਂ, ਕਸਟਮ ਬਣਿਆ ਹੋਇਆ ਬਿਲਟ ਹਾਊਸ ਆ, ਇਹ ਜਿਹੜਾ ਕਸਟਮ ਬਿਲਟ ਹਾਊਸ ਬਣਿਆ 0-5 ਸਾਲ ਵਾਲੇ ਪੁਰਾਣਾ ਆ, 5 ਸਾਲ ਤੋਂ ਘੱਟ ਸਮਾਂ ਹੋਇਆ ਇਹਨੂੰ ਬਣੇ ਨੂੰ, 1.25 ਏਕੜ ਤੋਂ ਲੈ ਕੇ 1.5 ਏਕੜ ਦਾ ਲੋਟ ਹੈ, 20 ਲੋਟ ਹੈ। ਇਹ ਜਿਹੜੀ ਬ੍ਰੈਂਪਟਨ ਮੇਫੀਲਡ 410 ਤੋਂ 15-20 ਮਿੰਟ ਦੀ ਡਰਾਈਵ ਹੈ, ਹਾਈਵੇ 410 ਤੋਂ ਵਿਊ ਦਿੰਦਾ ਕਰਦਾ। ਜੇ ਤੁਸੀਂ ਇਹ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਜਿਹਦੇ ਵਿੱਚ 14 ਫੁੱਟ ਦੀ ਸੀਲਿੰਗ ਹੈ, 4 ਬੈਡਰੂਮ 4 ਵਾਸ਼ਰੂਮ ਪਲੱਸ ਵਾਕਆਊਟ ਬੇਸਮੈਂਟ ਹੈ, ਬੇਸਮੈਂਟ ਆਲਮੋਸਟ 70-80% ਫਿਨਿਸ਼ ਹੈ। ਤੁਸੀਂ ਇੱਕ ਵਾਰੀ ਪ੍ਰੋਪਰਟੀ ਤੇ ਨਿਗਾਹ ਮਾਰੋ, ਆਪਣਾ ਘਰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਆਪਣੇ ਲਈ ਫਾਰਮ ਹਾਊਸ ਲੱਭ ਰਹੇ ਸੀ, ਜਿੰਨੇ ਪੈਸਿਆਂ ਦੇ ਵਿੱਚ ਤੁਹਾਡਾ ਆਪਣਾ ਮਕਾਨ ਲੈ ਕੇ ਲੋਟ ਬਣਨਾ, ਉਦੋਂ ਸਸਤਾ ਤੁਹਾਨੂੰ ਮਿਲ ਜਾਣਾ।
0: ਨੰਬਰ ਕਰਨਾ
5: 416-265-22, 416-265-22। ਥੈਂਕ ਯੂ ਵੈਰੀ ਮਚ ਦੀਪਾ ਜੀ।
0: ਥੈਂਕ ਯੂ ਭਰਾ, ਥੈਂਕ ਯੂ। ਲੋ ਜੀ ਇੱਕ ਵਾਰ ਫੇਰ ਨੋਟ ਕਰੋ, ਗੋਲਡਨ ਲਾਈਨ ਟਰੈਕਟਰ ਵਾਲੇ ਤੁਹਾਡੇ ਲਈ

0: ਔਰ ਖਬਰਾਂ ਚ ਖਬਰ ਹੈ ਰਾਮ ਮੰਦਿਰ ਘੁਟਾਲੇ ਦੇ ਮੁਲਜ਼ਮਾਂ ਖਿਲਾਫ਼ ਵਕੀਲ ਹੋਏ ਇਕਜੁੱਟ ਯੋਧਿਆਂ ਦਾ ਕੋਈ ਵਕੀਲ ਇਹਨਾਂ ਦਾ ਕੇਸ ਨਹੀਂ ਲੜੇਗਾ ਲੈ ਯੋਧਿਆਂ ਦਾ ਕੋਈ ਵਕੀਲ ਇਹਨਾਂ ਦਾ ਕੇਸ ਨਹੀਂ ਲੜੇਗਾ ਲੈ ਕਰ ਲੋ ਬਾਤ ਹੈ ਹਰੇਕ ਦੇ ਹੱਕ ਹੁੰਦੇ ਆ ਮਹਾਰਾਜ ਖੈਰ ਜਰਮਨੀ ਦੇ ਸ਼ਹਿਰ ਸਟੇਟ ਵਿਚ ਗੋਲੀਆਂ ਚੱਲੀਆਂ ਪੰਜ ਲੋਕਾਂ ਦੀ ਮੌਤ ਦੋ ਵਿਅਕਤੀ ਹਿਰਾਸਤ ਵਿਚ ਪਾਕਿਸਤਾਨ ਫੌਜ ਵੱਲੋਂ ਐਤਵਾਰ ਰਾਤ ਨੂੰ ਕੀਤੇ ਗਏ ਹਵਾਈ ਹਮਲੇ ਵਿਚ ਘੱਟੋ ਘੱਟ 36 ਨਾਗਰਿਕਾਂ ਦੀ ਮੌਤ ਹੋਈ 160 ਤੋਂ ਵੱਧ ਲੋਕੀ ਜ਼ਖਮੀ ਹੋਏ ਟਾਰਗੇਟ ਸ਼ੂਟਿੰਗ ਹੋਈ ਕੈਲਡਨ ਦੇ ਬੈਂਬੀ ਟ੍ਰਾਇਲ ਸੜਕ ਦੇ ਉੱਪਰ ਮੋਟਰਸਾਈਕਲ ਸੀ ਜਿਹੜਾ ਮੋਟਰਸਾਈਕਲ ਸਵਾਰ ਕਰੈਸ਼ ਹੋਇਆ ਸੰਡੇ ਰਾਤ ਨੂੰ ਵਿੰਸਟਨ ਚਰਚਿਲ ਅਤੇ ਨੀਅਰ ਲੇਅਰ ਰੋਡ ਔਰ ਟੋਰਾਂਟੋ ਵਾਟਰਫਰੰਟ ਨੇੜੇ ਪੈਦਲ ਯਾਤਰੀ ਨੂੰ ਵਾਹਨ ਨੇ ਮਾਰਿਆ ਟੱਕਰ ਲਾਈਫ ਥਰੈਟਨਿੰਗ ਕੰਡੀਸ਼ਨ ਬ੍ਰੈਂਪਟਨ ਵਿਚ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਇਕ ਦੀ ਮੌਤ ਪੰਜ ਜ਼ਖਮੀ ਮਕਵੀਨ ਅਤੇ ਕੰਟਰੀ ਸਾਈਡ ਤੇ ਐਕਸੀਡੈਂਟ ਹੋਇਆ ਵੈਨਜ਼ੁਵੇਲਾ ਚ ਜਿਹੜਾ ਭੂਚਾਲ ਆਇਆ ਸੀ ਉਸ ਸਿਲਸਿਲੇ ਚ ਅਜੇ ਵੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਨਿਊ ਨੀਅਰ ਟੋਪਰਮ ਯੂਨਿਟ 32 905-46 ਸੱਜਣਾ ਲਾਈਫ ਦਾ ਕੋਈ ਭਰੋਸਾ ਨਹੀਂ ਦੇਰ ਇਜ਼ ਓਨਲੀ ਵਨ ਲਾਈਫ ਟੂ ਲਿਵ ਐਸ਼ ਕਰੋ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32 905-460-9099 ਇਹਨਾਂ ਦਾ ਨੰਬਰ ਹੈ ਔਰ ਰਾਈਟ ਦੋ ਸੰਦੇਸ਼ਾਂ ਦੇ ਬਾਅਦ ਜੋ ਹਾਜ਼ਰ ਹੈ
1: ਕੋਈ ਨਾ ਅੱਜ ਤੇਰੀ ਤਰੀ ਬਣਾਉਂ ਮਿਰਚਾਂ ਪਾ ਕੇ ਚੰਗਾ ਰਾੜਾ ਲਾਉਂ
2: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੌਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
3: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
4: ਓਏ ਹੋਏ ਅੱਜ ਤੂੰ ਅੱਧਾ ਕਿਲੋ ਸਬਜ਼ੀ ਬਣਾਈ ਆ ਜੇਕਰ ਕਿਤੇ ਤੂੰ ਇੱਕ ਕਿਲੋ ਬਣਾਈ ਹੁੰਦੀ ਨਾ ਤਾਂ ਮੈਂ ਗਾ ਸਵਾਦ ਹੀ ਆ ਜਾਣਾ ਸੀ
5: ਕਿਉਂ ਜੀ ਸਬਜ਼ੀ ਇੰਨੀ ਸਵਾਦ ਬਣੀ ਹੈ
4: ਸਵਾਦ ਸਿਰ ਸਵਾ ਉਹ ਜਿੰਨਾ ਤੂੰ ਇਹਦੇ ਵਿੱਚ ਲੂਣ ਪਾਇਆ ਕਿਲੋ ਨਾਲ ਹੀ ਸੂਦ ਆਉਣੀ ਸੀ
6: ਫਿੱਟੇ ਮੂਤੇਰੇ
0: ਹੋਰ ਖਬਰਾਂ ਚ ਖਬਰ ਹੈ 6 ਲੋਕ ਉਸ ਸਮੇਂ ਮਿਸਿੰਗ ਹੋ ਗਏ ਜਦੋਂ ਉਹਨਾਂ ਦੀ ਕਿਸ਼ਤੀ ਪਲਟ ਗਈ ਰਿਚਮੰਡ ਵਿਚ ਸੋਨੇ ਦੀ ਕੀਮਤ ਵਿਚ ਕਾਫ਼ੀ ਗਿਰਾਵਟ ਆਈ ਹੈ ਖਾਸ ਕਰਕੇ ਹਿੰਦੁਸਤਾਨ ਦੇ ਵਿਚ ਭਾਰਤੀ ਆਪਣੇ ਪੁਰਾਣੇ ਸੋਨੇ ਦੇ ਗਹਿਣੇ ਵੇਚਣ ਲਈ ਕਾਹਲੀ ਕਰ ਰਹੇ ਨੇ ਇੱਥੇ ਅਕਾਲੀ ਦਲ ਦੀ ਮੀਟਿੰਗ ਹੋਣੀ ਸੀਗੀ ਨੂਰ ਬੈਂਕ ਘੁਟਾਲਾ ਮੈਲੀਆਂ ਤੇ ਸਟੀਲ ਤੇ ਉੱਥੇ ਗੋਲੀਆਂ ਗਾਲੀਆਂ ਚੱਲੀਆਂ ਮੀਟਿੰਗ ਕਿਤੇ ਹੋਰ ਕੀਤੀ ਇਹਨਾਂ ਨੇ ਪਰ ਯਾਰ ਅਕਾਲੀ ਦਲ ਤਾਂ ਪੰਜਾਬ ਚ ਉੱਥੇ ਰਾਜ ਭਾਗ ਸਾਂਭਣਾ ਨਹੀਂ ਸਾਂਭਣਾ ਜਿੱਤਣਾ ਨਹੀਂ ਜਿੱਤਣਾ ਹਾਰਨਾ ਨਹੀਂ ਹਾਰਨਾ ਉੱਥੇ ਦੀਆਂ ਗੱਲਾਂ ਨੇ ਮੀਟਿੰਗਾਂ ਇੱਥੇ ਹੋ ਰਹੀਆਂ ਨੇ
7: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ
8: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
7: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 647-429-4040 ਟਿੱਕਾ ਜੰਕਸ਼ਨ 2958 ਕੁਈਨ ਸਟ੍ਰੀਟ ਈਸਟ ਯੂਨਿਟ 26 ਬ੍ਰੈਂਪਟਨ
9: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ
0: ਲਓ ਜੀ ਉੱਪਰ ਵਾਲੇ ਦਾ ਦੁਆ ਕਰ ਮਿਲਿਓ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
10: ਕਮਾਲ ਦਾ ਕੈਸੀ ਯਾਰ ਯਕੀਨ ਹੀ ਨਹੀਂ ਹੁੰਦਾ
11: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ

0: electric ja oil heating hai.
1: Is gal te mainu pura yakeen hai. Utte installation da 100% kharcha vi aap dende ne. Te je tade car vich oil heating hai, te oh oil tank vi free ch bar kar denge. Nale heat pump tade heating bills 50% tak kata sakde ne.
0: ਤੈਨੂੰ ਇਹ ਸਭ ਕਿਵੇਂ ਪਤਾ?
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
0: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
1: saveonenergy.ca/eap.
2: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is Watno Dur Radio.
4: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
3: This is Watno Dur Radio.

0: समोसा एंड स्वीट फैक्ट्री दी तक गाले कुछ हो रहे तो माँ भैया जे चारे पासे तुसी भी आओ 1850 Albion Road in Rexdale 416213-1165
1: रोकी तो अपनी इंश्योरेंस किस तो करवांदा यार
2: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने
1: वाह यार नंबर ता दई मोना जी दा
2: हां जी तुसी भी नोट करो इंश्योरेंस कोई भी होवे
3: इंश्योरेंस फॉर यू दी मोना मेंगी जी
2: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है हुणे कॉल करो 416-509-1509 ते
3: याद रखो मोना मेंगी फ्रॉम इंश्योरेंस फॉर यू
2: 416-509-1509
3: और visit insuranceforyou.ca.
4: Kataria Tours and Travels located near 2883 Derry Road East Upper Airport and Derry the intersection upper to see cheap flight tickets si pal de vecho Toronto to Delhi Delhi to Amritsar de route options sunu chahide ne ja tusi visa services di pal de vecho puri family vacation upar jaan di soch rahe ne jithe tanu all inclusive vacation packages bhi milde ne pahunchna wa ji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection over
5: ਮਿੱਤਰਾਂ ਦੇ ਜੰਕਸ਼ਨ ਤੇ
6: ਹੋ ਕਿਹੜੇ ਜੰਕਸ਼ਨ ਤੇ
7: ਇੱਕਾ ਜੰਕਸ਼ਨ ਬ੍ਰੈਂਪਟਨ ਤੇ
5: ਰਾਤ ਲੱਗੀਆਂ ਮਹਿਫਲਾਂ ਨਾਰੇ
7: ਓਏ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM ਟੂ 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
8: ਇੱਕ ਲਾਈਫ ਹੈ ਜਿਸ ਲਵ ਹੈ
9: ਯੇ ਕਹਤੇ ਮੁਝਸੇ ਸਭ ਹੈ
10: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: one-stop solution for all your mortgage needs. Bank, client, mortgage for self-employed, quick closing in 48 hours or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry, Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਵਿੱਚ ਆਫ ਟੌਪਿੰਗਸ ਨਾਨ ਸਟਾਪ
4: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ ਤਾਂ ਅੱਜ ਹੀ ਕਾਲ ਕਰੋ 6472411300967420413 ਨੂੰ ਜੇਕਰ ਤੁਸੀਂ TFSA RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ ਜਾਂ ਤੁਸੀਂ ਬਿਜ਼ਨਸ ਓਨਰ ਆ ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ ਤਾਂ ਵੀ ਕਾਲ ਕਰੋ 6472411309 6472411309
5: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
6: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रामटन इन वॉलमार्ट प्लाजा कॉल 9054608888 दैट्स 9054608888
5: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
7: लिसन लाइव बचनो दो रेडियो विद सुखी निचर
8: ਜੀ ਦੋਸਤੋ ਵਤਨ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ 5:30 AM ਦੇ ਉੱਤੇ ਤੁਸੀਂ ਇਸ ਟਾਈਮ ਵਤਨ ਦੂਰ ਦੇ ਹਿੱਸੇ ਦੇ ਨਾਲ ਜੁੜ ਚੁੱਕੇ ਹੋ ਔਰ ਹੁਣੇ ਹੁਣੇ ਤੁਸੀਂ ਦੇਵ ਤਾਤਲਾ ਜੀ ਦੇ ਨਾਲ ਜੁੜੇ ਹੋਏ ਸੀ ਗੱਲਾਂ ਬਾਤਾਂ ਸੁਣੀਆਂ ਨਿਊਜ਼ ਵਗੈਰਾ ਉਹਨਾਂ ਨੇ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਬਾਹਰ ਦਾ ਮੌਸਮ ਵੀ ਬੜਾ ਚੰਗਾ ਔਰ ਇੰਜੋਏ ਕਰੋ ਕਿਉਂਕਿ ਆਲਮੋਸਟ ਇਹ ਵੀਕ ਹੈ ਜਿਹੜਾ ਕਾਫੀ ਤੁਹਾਨੂੰ ਲੱਗੇਗਾ ਛੁੱਟੀਆਂ ਵਾਲਾ ਮਾਹੌਲ ਜਿਹਾ ਕਿਉਂਕਿ ਮੌਸਮ ਵੀ ਵਧੀਆ ਤੇ ਨਾਲ ਲੌਂਗ ਵੀਕਐਂਡ ਵੀ ਹੈ ਸਾਰਾ ਕੁਛ ਇਸੇ ਵੀਕ ਦੇ ਵਿੱਚ ਹੀ ਹੈ ਤੁਹਾਡੇ ਲਈ ਔਰ ਲਓ ਫਿਰ ਅੱਜ ਦੇ ਪ੍ਰੋਗਰਾਮ ਜਿੱਥੇ ਕੁਛ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਸਾਡੇ ਸਪੌਂਸਰ ਦੇ ਸੰਦੇਸ਼ ਹੋਣਗੇ ਤੇ ਅੱਜ ਵਧੀਆ ਵਧੀਆ ਗੀਤ ਸੰਗੀਤ ਵੀ ਤੁਹਾਡੇ ਲਈ ਲੱਭ ਕੇ ਲੈ ਕੇ ਆਉਂਦਾ ਤੁਸੀਂ ਕੋਈ ਗੀਤ ਸੁਣਨਾ ਚਾਹੁੰਦੇ ਹੋ 9057990999 ਤੇ ਕਾਲ ਕਰ ਸਕਦੇ ਹੋ 9057900999 ਦੇ ਉੱਤੇ ਇੰਤਜ਼ਾਰ ਕਰ ਰਹੇ ਹਾਂ ਜੀ ਤੁਹਾਡੀ ਕਾਲ ਦੀ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਨਾਲ

ਬਹੁਤ ਖੂਬਸੂਰਤ ਲਾਈਨਾਂ ਦੇਵੀ ਮਖਸੂਸ ਪੂਰੀ ਹੋਰਾਂ ਦੀਆਂ ਲਿਖੀਆਂ ਹੋਈਆਂ ਤੇ ਰਣਜੀਤ ਰਾਣਾ ਹੋਣਾਂ ਦੀਆਂ ਗਾਈਆਂ ਹੋਈਆਂ, ਔਰ ਇਸ ਦੇ ਨਾਲ ਹੋਰ ਵੀ ਕੁਝ ਗੀਤਾਂ ਦੀਆਂ ਫਰਮਾਇਸ਼ਾਂ ਆਈਆਂ ਨੇ, ਉਹ ਵੀ ਤੁਹਾਡੇ ਤੱਕ ਅੱਜ ਪੇਸ਼ ਕਰਾਂਗੇ। ਤੇ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰਜ਼ ਦੇ ਬਿਲਡ ਸਭ ਫੈਬ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ। ਸਮਰ ਦੇ ਦਿਨ ਚੱਲ ਰਹੇ ਨੇ, ਆਪਣੇ ਘਰ ਦੇ ਪਿੱਛੇ ਕੁਛ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, ਅਲਮੋਨੀਅਮ ਦਾ ਜਾਂ ਗਲਾਸ ਦਾ ਕੋਈ ਬਰਾਂਡਾ ਵਗੈਰਾ ਬਣਾਉਣਾ, ਜਾਂ ਫਿਰ ਕੋਈ ਸ਼ੈੱਡ ਬਣਾਉਣਾ, ਜਾਂ ਫਿਰ ਤੁਸੀਂ ਲਗਜ਼ਰੀ ਆਊਟਡੋਰ ਕਿਚਨ ਬਣਾਉਣੀ ਚਾਹੁੰਦੇ ਹੋ, ਤੇ ਸੰਪਰਕ ਕਰ ਸਕਦੇ ਹੋ ਜੀ 4379552220 ਦੇ ਉੱਤੇ, 4379552220 ਦੇ ਉੱਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਜਿੱਥੇ ਵੀ ਤੁਸੀਂ ਹੋਵੋਗੇ ਉੱਥੇ ਆ ਕੇ ਤੁਹਾਨੂੰ ਐਸਟੀਮੇਟ ਦੇ ਕੇ ਜਗ੍ਹਾ ਮਿਣ ਕੇ ਦੱਸ ਦੇਣਗੇ ਕੀ ਕੁਛ ਇੱਥੇ ਹੋ ਸਕਦਾ ਜੀ। ਇਸ ਦੇ ਨਾਲ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਗਰੋਸਰੀ ਦੀ ਖਰੀਦਦਾਰੀ ਕਰਨੀ ਚਾਹੁੰਦੇ ਹੋ, ਨੋਵਲ ਫਰੈਸ਼ ਫੂਡ ਦੋ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੈ। ਇੱਕ ਤਾਂ ਗਿਲਿੰਗਮ ਡਰਾਈਵ ਦੇ ਉੱਤੇ ਹੈ ਜੋ ਕਿ ਬੋਵੇਡ ਅਤੇ ਹਾਈਵੇ 10 ਦਾ ਕਾਰਨਰ ਹੈ, ਤੇ ਦੂਜਾ ਹੈ ਸੈਂਡਰਵੁੱਡ ਅਤੇ ਏਅਰਪੋਰਟ ਦਾ ਕਾਰਨਰ। ਦੋਨਾਂ ਸਟੋਰਾਂ ਦੇ ਉੱਤੇ ਸੇਲ ਚੱਲ ਰਹੀ ਹੈ। ਕੈਨੇਡਾ ਡੇ ਦੀ ਖੁਸ਼ੀ ਦੇ ਵਿੱਚ ਕੀਮਤਾਂ ਨੂੰ ਬਹੁਤ ਘਟਾ ਦਿੱਤਾ ਗਿਆ, ਤੁਸੀਂ ਜਾ ਕੇ ਆਪਣੀਆਂ ਉੱਥੋਂ ਕੋਈ ਵੀ ਘਰ 'ਚ ਵਰਤਣ ਵਾਲੀ ਚੀਜ਼ ਹੈ ਲੈ ਸਕਦੇ ਹੋ ਜੀ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਤਿੰਨ ਲੋਕੇਸ਼ਨਾਂ ਨੇ ਤੁਹਾਡੇ ਲਈ, ਮੇਨ ਲੋਕੇਸ਼ਨ ਜਿਹੜੀ ਟੋਬੀਕੋ ਦੇ ਵਿੱਚ ਹੈ ਤੇ ਦੋ ਜਿਹੜੀਆਂ ਨੇ ਉਹ ਚਲੋ ਫਰਿਸ਼ਕੋ ਦੇ ਵਿੱਚ ਹੈ। ਹੈੱਡ ਆਫਿਸ ਦਾ ਨੰਬਰ ਹੈ 4162131165। ਬੁੱਢਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੋਨਾਂ ਹੀ ਬੈਂਕਟ ਹਾਲਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਤੁਸੀਂ ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ, ਪਾਰਟੀ ਕਰਨੀ ਚਾਹੁੰਦੇ ਹੋ, ਤੇ ਉੱਥੇ ਤੁਹਾਡੀ ਵਧੀਆ ਖਾਣੇ ਦੇ ਨਾਲ ਵਧੀਆ ਆਏ ਹੋਏ ਮਹਿਮਾਨਾਂ ਦੀ ਸੇਵਾ ਕਰਨਗੇ। ਨੰਬਰ ਹੈ ਜੀ 4167430003। ਕਾਲ ਕਰਕੇ ਆਪਣੀ ਅਗਲੀ ਜਿਹੜੀ ਬੁਕਿੰਗ ਉਹ ਲੈ ਸਕਦੇ ਹੋ। ਇੰਸ਼ੋਰੈਂਸ ਸੰਬੰਧੀ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਔਰ ਬੱਚਿਆਂ ਦੀ ਇੰਸ਼ੋਰੈਂਸ ਚਾਹੀਦੀ ਆ, RESP ਚਾਹੀਦੀ ਆ, ਜਾਂ ਸੇਵਿੰਗ ਪਲਾਨਸ, ਤੇ ਤੁਸੀਂ ਮੋਨਾ ਮਹਿੰਗੀ ਹੋਰਾਂ ਨਾਲ ਗੱਲਬਾਤ ਕਰ ਲਓ। 4165091509 ਇਹਨਾਂ ਦਾ ਨੰਬਰ ਹੈ। ਜੁਐਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਸਿੰਗਾਪੁਰ ਜੁਐਲਰ ਤੁਹਾਡੇ ਲਈ ਇਸ ਟਾਈਮ ਹਾਜ਼ਰ ਹੈ ਜੀ। ਸਿੰਗਾਪੁਰ ਜੁਐਲਰ ਜਿੱਥੇ ਜਾ ਕੇ ਤੁਸੀਂ ਜੁਐਲਰੀ ਦੀ ਵਧੀਆ ਜਿਹੜੀ ਸ਼ਾਪਿੰਗ ਕਰਨ ਦੇ ਲਈ ਚੰਗੇ ਜਿਹੜੀ ਹੈਗੀ ਆ ਉਹ ਡਾਲਰਾਂ ਦੀ ਵੀ ਬਚਤ ਕਰ ਸਕਦੇ ਹੋ, ਕਿਉਂਕਿ ਸਿੰਗਾਪੁਰ ਜੁਐਲਰ ਦੇ ਉੱਤੇ ਵੀ ਸੇਲ ਚੱਲ ਰਹੀ ਹੈ ਡਾਇਮੰਡ ਦੀ ਜੁਐਲਰੀ ਦੇ ਉੱਤੇ। ਪਰ ਅੱਜ ਸੋਮਵਾਰ ਹੈ, ਅੱਜ ਸਿੰਗਾਪੁਰ ਜੁਐਲਰ ਤੁਹਾਨੂੰ ਬੰਦ ਮਿਲੇਗਾ, ਕੱਲ੍ਹ ਨੂੰ ਜਾ ਕੇ ਤੁਸੀਂ ਉੱਥੇ ਸ਼ਾਪਿੰਗ ਕਰ ਸਕਦੇ ਹੋ। 905-612-1500 ਇਹਨਾਂ ਦਾ ਨੰਬਰ ਹੈ। ਤੇ ਇਲੈਕਟ੍ਰੋਨਿਕ ਦੀ ਕੋਈ ਵੀ ਚੀਜ਼ ਖਰੀਦਣੀ ਚਾਹੁੰਦੇ ਹੋ, ਤੁਸੀਂ ਟੀਵੀ ਖਰੀਦਣਾ, ਫਰਿੱਜ ਖਰੀਦਣੀ ਹੈ, ਸਟੋਵ ਖਰੀਦਣਾ, ਕੁਛ ਵੀ ਖਰੀਦਣਾ ਚਾਹੁੰਦੇ ਹੋ, ਤੇ ਟੈਲੀ ਟਾਈਮ ਇਲੈਕਟ੍ਰੋਨਿਕ ਦੇ ਨਾਲ ਸੰਪਰਕ ਕਰ ਲਓ 905-455-1666 ਦੇ ਉੱਤੇ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਹੈ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਟਿੱਕਾ ਜੰਕਸ਼ਨ ਤੁਹਾਨੂੰ ਪਤਾ ਰਦਰਫੋਰਡ ਤੇ ਕੁਈਨ ਦੇ ਕਾਰਨਰ ਦੇ ਉੱਪਰ ਹੈ, ਜਿੱਥੇ ਤੁਸੀਂ ਜਾ ਕੇ ਵਧੀਆ ਖਾਣਾ ਖਾ ਸਕਦੇ ਹੋ ਆਪਣੇ ਸੱਜਣਾ ਮਿੱਤਰਾਂ ਨਾਲ ਬੈਠ ਕੇ, ਤੇ ਨਾਲ ਪਲੱਸ ਲਾਈਵ ਮਿਊਜ਼ਿਕ ਹੁੰਦਾ, ਉਹਦਾ ਮਜ਼ਾ ਵੀ ਤੁਸੀਂ ਲੈ ਸਕਦੇ ਹੋ ਜੀ ਟਿੱਕਾ ਜੰਕਸ਼ਨ ਤੋਂ। ਤੇ ਪ੍ਰੋਗਰਾਮ 'ਚ ਸਾਡੇ ਨਾਲ ਕੋਈ ਗੀਤ ਸੰਗੀਤ ਸੁਣਨਾ ਹੈ, ਕੋਈ ਗੱਲਬਾਤ ਕਰਨੀ ਹੈ, ਤੇ 9057990999 ਤੇ ਕਾਲ ਕਰ ਸਕਦੇ ਹੋ। ਔਰ ਅਸੀਂ ਬਾਰ ਬਾਰ ਦੱਸਦੇ ਹਾਂ ਕਿ ਅਗਰ ਕੋਈ ਬਿਜ਼ਨਸ ਹੈ ਤੁਹਾਡਾ, ਤੁਸੀਂ ਲੱਭ ਰਹੇ ਹੋ ਜਗ੍ਹਾ ਆਪਣੀ, ਰੈਂਟ ਦੇ ਉੱਤੋਂ ਜ਼ਿਆਦਾ ਰੈਂਟ ਦੇ ਦੇ ਕੇ ਤੁਸੀਂ ਫੈਡਅਪ ਹੋ, ਤਾਂ ਚਾਹੁੰਦੇ ਤੁਹਾਡੀ ਆਪਣੀ ਜਗ੍ਹਾ ਹੋਵੇ, ਤੇ ਇੱਕ ਬਹੁਤ ਵਧੀਆ ਇਲਾਕੇ ਦੇ ਵਿੱਚ ਬ੍ਰਹਮਟਨ ਦੇ ਵਿੱਚ ਹਾਈਵੇ 410 ਅਤੇ ਜਿਹੜਾ ਹੈ ਉਹ ਮੇਫੀਲਡ ਦੇ ਲਾਗੇ ਇੱਕ ਪਲਾਜ਼ਾ ਬਣ ਜਾ ਰਿਹਾ, ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਪ੍ਰਕਾਰ ਦਾ ਵੀ ਬਿਜ਼ਨਸ ਖੋਲ੍ਹਣ ਲਈ ਆਪਣਾ ਯੂਨਿਟ ਰਾਖਵਾਂ ਕਰਵਾ ਸਕਦੇ ਹੋ। 2 ਸਾਲ ਦੇ ਵਿੱਚ ਇਹ ਪਲਾਜ਼ਾ ਬਣ ਕੇ ਤਿਆਰ ਹੋਣਾ। ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਹੋਲਡ ਕਰਵਾ ਲਓ, ਹਾਲੇ ਤੁਹਾਡੇ ਲਈ ਅਵੇਲੇਬਲ ਹੈ ਕਿ ਤੁਸੀਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ ਸਕਦੇ ਹੋ। ਤੁਸੀਂ ਲਾਅ ਆਫਿਸ ਖੋਲ੍ਹਣਾ, ਮੋਰਗੇਜ ਆਫਿਸ ਖੋਲ੍ਹਣਾ, ਰੀਅਲ ਸਟੇਟ ਦਾ ਆਫਿਸ ਖੋਲ੍ਹਣਾ, ਜਾਂ ਫਿਰ ਤੁਸੀਂ ਕੋਈ ਜੁਐਲਰੀ ਦੀ ਦੁਕਾਨ ਖੋਲ੍ਹਣੀ ਆ, ਜਾਂ ਤੁਸੀਂ ਕੋਈ ਗਰੋਸਰੀ ਸਟੋਰ ਖੋਲ੍ਹਣਾ, ਰੈਸਟੋਰੈਂਟ ਖੋਲ੍ਹਣਾ, ਕੁਛ ਵੀ ਖੋਲ੍ਹਣਾ, ਤੇ ਉੱਥੇ ਹਾਲੇ ਅਵੇਲੇਬਲ ਹੈ, ਤੁਸੀਂ ਖੋਲ੍ਹ ਸਕਦੇ ਹੋ। ਨੰਬਰ ਹੈ 4168817070, 4168817070, 7070 ਤੇ ਕਾਲ ਕਰਕੇ ਤੁਸੀਂ ਰਾਖਵਾਂ ਕਰਾ ਸਕਦੇ ਹੋ, ਹੋਲਡ ਕਰਵਾ ਸਕਦੇ ਹੋ ਆਪਣਾ ਯੂਨਿਟ। ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਆਪਣਾ ਬਣਾ ਸਕਦੇ ਹੋ ਜੀ। 4168817070। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। 4168178600 ਇਹਨਾਂ ਦਾ ਨੰਬਰ ਹੈ। ਮੌਸਮ ਬੜਾ ਅੱਛਾ ਹੈ ਜੀ, ਤੁਸੀਂ ਪਰਿਵਾਰ ਸਮੇਤ ਇਸ ਵੀਕਐਂਡ ਦੇ ਉੱਤੇ ਜਾਂ ਕੈਨੇਡਾ ਡੇ ਦੇ ਆਸ ਪਾਸ ਅਗਰ ਨਾਗਰਾ ਫਾਲ ਵਗੈਰਾ ਜਾਣ ਦਾ ਤੁਹਾਡਾ ਬਣਦਾ ਹੈ ਸਵੱਬ, ਤੇ ਫਿਰ ਤੁਸੀਂ ਢਾਬਾ ਆਨ ਦਾ ਫਾਲ ਜਾਣਾ, ਜਿੱਥੇ ਕਿ ਖਾਣਾ ਬਹੁਤ ਹੀ ਵਧੀਆ ਹੁੰਦਾ ਔਰ ਘਰ ਵਰਗਾ ਸਵਾਦ ਬਿਲਕੁਲ ਹੁੰਦਾ ਔਰ ਪਾਰਕਿੰਗ ਬਿਲਕੁਲ ਫ੍ਰੀ ਤੁਹਾਨੂੰ ਉੱਥੇ ਮਿਲਦੀ ਆ। ਢਾਬਾ ਆਨ ਦਾ ਫਾਲ ਜਾ ਸਕਦੇ ਹੋ ਜੀ। ਨਾਲ ਦੀ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਜੀ
ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਦੇ ਨਾਲ ਕਿਤੇ ਵੀ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਤੁਹਾਨੂੰ ਚਾਹੀਦੀਆਂ 9056781200 ਤੇ ਅਵਤਾਰ ਕਟਾਰੀਆ ਜੀ ਨਾਲ ਸੰਪਰਕ ਕਰ ਲਓ ਤੇ ਪੀਜ਼ਾ ਡੀਪੂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਲਓ ਫਿਰ ਇਹਨਾਂ ਦੇ ਹੀ ਫਰਮਾਇਸ਼ ਦੇ ਉੱਤੇ ਇੱਕ ਬੜਾ ਜਿਹਾ ਪਿਆਰਾ ਗੀਤ ਪ੍ਰੋਗਰਾਮ ਚ ਗਾਂ ਉਸ ਤੋਂ ਬਾਅਦ ਅਸੀਂ ਜਲੰਧਰ ਸ਼ਹਿਰ ਦੇ ਨਾਲ ਜੁੜਨ ਜਾ ਰਹੇ ਹਾਂ ਮਨਪ੍ਰੀਤ ਹੋਰਾਂ ਦੇ ਨਾਲ।

0: విమల విలేజ్ లవ్ విలేజ్ పడది పీయొచ్చ జంట పడదా విమల విలేజ్ లవ్ విలేజ్ విమల విలేజ్ లవ్ విలేజ్ పడది. ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ.
1: ਨੋਬਲ ਫਲੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਲੈਸ਼ ਫੂਡ ਫੇਰ ਨੰਬਰ ਲੈ ਗਿਆ. ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਲੈਸ਼ ਫੂਡ. 2945 ਸੈਂਡਰਵੁੱਡ ਪਾਰਕਵੇ ਈਸਟ, ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ. ਫੋਨ 2898010566. ਨੋਬਲ ਫਲੈਸ਼ ਫੂਡ.
2: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ, ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ. ਉਹਨਾਂ ਦਾ ਫੋਨ ਨੰਬਰ ਹੈ 9054585956, 9054589856.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ.
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ. ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ. ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ. ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ. ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500.
5: ਯਾਰੋ ਕੇ ਸਾਥ ਜਸ਼ਨ ਯਾ ਫੈਮਿਲੀ ਕੇ ਸਾਥ ਕਰਨਾ ਹੋ ਜਸ਼ਨ, ਢਾਬਾ ਔਨ ਦ ਫਾਲਸ ਆਏ, ਟੇਸਟ ਕਾ ਵਾਦਾ ਔਰ ਚੋਇਸ ਵੀ ਜ਼ਿਆਦਾ.
6: ਦਿੱਲੀ ਵਾਲਾ ਬਟਰ ਚਿਕਨ, ਰੋਗਨ ਜੋਸ਼, ਸੋਇਆ ਚਾਂਪ, ਬੈਸਟ ਵੈਜ ਨਾਨ ਵੈਜ ਬਿਰਿਆਨੀ ਇਨ ਦ ਟਾਊਨ, ਬੈਸਟ ਵੈਜ ਨਾਨ ਵੈਜ ਐਪੇਟਾਈਜ਼ਰ ਯਾ ਮਾਊਥ ਵਾਟਰਿੰਗ ਮੇਨ ਕੋਰਸ ਖਾਣਾ ਹੋ ਤੋ ਸਿੱਧਾ ਚਲੇ ਆਏ ਢਾਬਾ ਔਨ ਫਾਲਸ, ਦ ਬੈਸਟ ਫੂਡ ਇਨ ਨਾਇਗਰਾ ਫਾਲਸ. LLBO ਐਂਡ ਬੀਅਰ ਔਨ ਟੈਪ ਆਲਸੋ ਅਵੇਲੇਬਲ, ਵਾਕਿੰਗ ਡਿਸਟੈਂਸ ਫਰੋਮ ਦ ਫਾਲਸ, ਫ੍ਰੀ ਪਾਰਕਿੰਗ. ਵਿਜ਼ਿਟ 5039 ਸੈਂਟਰ ਸਟਰੀਟ, ਨਾਇਗਰਾ ਫਾਲਸ. ਕਾਲ 905-358-0864,
5: 905-358-0864. Dhaba on the Falls.

0: समोसा एंड स्वीट फैक्ट्री दी तक गाले को जोरे तो माँ भैया जे चारे पासे उसी भी आओ 1850 Albion Road in Rexdale 416213-1165
1: Kataria Tours and Travels located near 2883 Derry Road East Upper Airport and Derry the intersection upper ਤੁਸੀਂ cheap flight tickets ਦੀ ਭਾਲ ਦੇ ਵਿੱਚ ਹੋ Toronto to Delhi Delhi to Amritsar ਦੇ route options ਤੁਹਾਨੂੰ ਚਾਹੀਦੇ ਨੇ ਜਾਂ ਤੁਸੀਂ visa services ਦੀ ਭਾਲ ਦੇ ਵਿੱਚ ਹੋ ਪੂਰੀ family vacation upper ਜਾਣ ਦੀ ਸੋਚ ਰਹੇ ਨੇ ਜਿੱਥੇ ਤੁਹਾਨੂੰ all inclusive vacation packages ਵੀ ਮਿਲਦੇ ਨੇ ਪਹੁੰਚਣਾ ਵਾ ਜੀ Kataria Tours and Travels Airport and Derry the intersection upper call ਕਰ ਸਕਦੇ ਹੋ 905-678-1200 905-678-1200 Kataria Tours and Travels Airport and Derry the intersection of
2: Canada vich 75 plus locations de naal pizza depot leke aaya full on taste da combo 50 plus toppings de naal banao apna favorite pizza try karo sweet chili mango pizza ya shahi paneer pizza
3: juicy ate spicy wings 25 flavors de vich ate indian style chicken wings vi try karo
2: loaded fries naal butter chicken fries shahi paneer fries matlab har bite vich full paisa vasool apne nazdeeki store te jao ya pizzadepot.ca te order karo
3: te je tusi business karna hai te franchise hai pizzadepot.ca te aaj hi apply karo pizza depot swaad vich shop toppings non stop
4: ਮਿੱਤਰਾਂ ਦੇ ਜੰਕਸ਼ਨ ਤੇ
5: ਉਹ ਕਿਹੜੇ ਜੰਕਸ਼ਨ ਤੇ
6: ਇੱਕਾ ਜੰਕਸ਼ਨ ਬ੍ਰੈਂਪਟਨ ਤੇ
4: ਰਾਤ ਲੱਗੀਆਂ ਮਹਿਫਲਾਂ ਨਾਰੇ
6: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM ਟੂ 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
7: Listen live Vatno Do Radio with Sukhi Nijjar.
8: ਜੀ ਦੋਸਤੋ ਇੱਕ ਵਾਰੀ ਫਿਰ ਵਤਨੋ ਦੂਰ ਚ ਸਵਾਗਤ ਤੁਹਾਡਾ ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਜੀ ਢਿੱਲੋਂ ਵੀਡੀਓ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ ਅਗਰ ਤੁਸੀਂ ਡਿਜੀਟਲ ਆਈਪੀ ਬਾਕਸ ਦੀ ਭਾਲ ਦੇ ਵਿੱਚ ਹੋ ਜਾਂ ਆਈਪੀ ਐਪ ਲੋਡ ਕਰਨਾ ਚਾਹੁੰਦੇ ਹੋ ਜਾਂ ਫਿਰ ਘਰ ਬੈਠੇ ਬਿਠਾਏ ਜਿਹੜੇ ਮੈਚ ਚੱਲ ਰਹੇ ਨੇ ਉਹ ਦੇਖਣਾ ਚਾਹੁੰਦੇ ਹੋ ਤੇ ਕਾਫੀ ਕੁਝ ਤੁਹਾਨੂੰ ਮਿਲਦਾ ਢਿੱਲੋਂ ਵੀਡੀਓ ਤੋਂ ਨੰਬਰ ਹੈ 905-204-1313 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਬਨੇਜ਼ਰ ਤੇ ਗੌਰ ਦੇ ਏਰੀਏ ਦੇ ਵਿੱਚ ਢਿੱਲੋਂ ਵੀਡੀਓ ਦਾ ਸ਼ਾਪ ਵੀ ਹੈ ਉੱਥੇ ਵੀ ਜਾ ਸਕਦੇ ਹੋ ਜੀ ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਤੱਕ ਅਸੀਂ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ ਤੇ ਲਓ ਫਿਰ ਕੋਈ ਵੀ ਕੋਰਸ ਕਰਨਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ ਤੇ ਲਾਈਨ ਸਾਡੀ ਇਸ ਟਾਈਮ ਜਿਹੜੀ ਹੈਗੀ ਆ ਉਹ ਜਲੰਧਰ ਦੇ ਨਾਲ ਵੀ ਜੁੜ ਚੁੱਕੀ ਆ ਮਨਪ੍ਰੀਤ ਹੋਰੀ ਵੀ ਆ ਗਏ ਨੇ ਮਨਪ੍ਰੀਤ ਜੀ ਆਇਆਂ ਨੂੰ
9: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸਾਡੇ ਲਿਸਨਰਸ ਨੂੰ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
8: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਔਰ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਕੈਨੇਡਾ ਦੇ ਵਿੱਚ ਵੀ ਤੇ ਯੂਰਪ ਦੇ ਵਿੱਚ ਵੀ ਖਾਸ ਕਰਕੇ ਜਦੋਂ ਖਬਰਾਂ ਆਉਂਦੀਆਂ ਨੇ ਕਿ ਯੂਰਪ ਦੇ ਵਿੱਚ ਏਰੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਗਰਮੀ ਜਿਹੜੀ ਪੈ ਰਹੀ ਆ ਤੇ ਹੁਣ ਕੁਛ ਦਿਨ ਤੋਂ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਕਾਫੀ ਗਰਮੀ ਦਾ ਮਾਹੌਲ ਬਣਿਆ ਹੋਇਆ ਪੂਰਾ ਹਫ਼ਤਾ ਜਿਹੜਾ ਕਾਫੀ ਗਰਮੀ ਰਹਿਣੀ ਆ ਤੇ ਏਦਾਂ ਹੀ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਵੀ ਇਸ ਟਾਈਮ ਜਿਹੜਾ ਹੈਗਾ ਕਾਫੀ ਗਰਮੀ ਆ
9: ਬਿਲਕੁਲ ਸੁਖੀ ਜੀ ਯੂਰਪ ਦੀਆਂ ਤੇ ਸੱਚੀ ਖਬਰਾਂ ਪੜ੍ਹ ਕੇ ਜਿੱਦਾਂ ਪੰਜਾਬ ਦੀ ਗਰਮੀ ਤੋਂ ਕੰਨਾਂ ਨੂੰ ਹੱਥ ਲੱਗ ਰਹੇ ਨੇ ਉੱਥੇ ਤਾਂ ਕੁਝ ਤਸਵੀਰਾਂ ਆਈਆਂ ਕਹਿੰਦੇ ਵੀ ਸੜਕਾਂ ਜਿਹੜੀਆਂ ਨੇ ਮੋਮ ਵਾਂਗੂ ਪਿਘਲ ਰਹੀਆਂ ਨੇ ਉੱਥੇ ਸੋ ਸੇਮ ਹੀ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਿਤੇ ਕਿਤੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲ ਵਾਲੀ ਸੀ ਵੀ ਜਿਵੇਂ ਸੰਡੇ ਨੂੰ ਵੀ ਜਿਹੜਾ ਸੀ ਕੁਝ ਜ਼ਿਲ੍ਹਿਆਂ ਦੇ ਵਿੱਚ ਸਵੇਰੇ ਗਰਜ ਦੇ ਨਾਲ ਹਲਕੀ ਬਾਰਿਸ਼ ਹੋਈ ਇਸ ਤੋਂ ਬਾਅਦ ਧੁੱਪ ਨਿਕਲੀ ਔਰ ਜਿਹਦੇ ਨਾਲ ਸੁਖੀ ਜੀ ਬਹੁਤ ਜ਼ਿਆਦਾ ਹੁਮਸ ਵਧਿਆ ਲੋਕਾਂ ਨੂੰ ਕਾਫੀ ਗਰਮੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਾਹਤ ਭਰੀ ਖਬਰ ਜਿਹੜੀ ਇਹ ਆਈ ਪੀ ਸੂਬੇ ਦੇ ਵਿੱਚ ਜਿਹੜਾ ਹੈ ਮਤਲਬ ਕੁਝ ਦਿਨਾਂ ਤੋਂ ਜਿਹੜਾ ਹੈ ਮੌਨਸੂਨ ਨੇ ਜਿਹੜੀ ਦਸਤਕ ਦਿੱਤੀ ਆ ਪਰ ਇੱਕਦਮ ਉਹਦੇ ਨਾਲ ਵਿੱਚ ਵਿੱਚ ਜਿਹੜੀ ਧੁੱਪ ਨਿਕਲਦੀ ਉਹ ਕੰਮ ਖਰਾਬ ਕਰਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ ਬਾਰਿਸ਼ ਪੈਣ ਦੀ ਜਿਹੜੀ ਸੰਭਾਵਨਾ ਆ ਬੱਦਲ ਗਰਜ ਬਿਜਲੀ ਲਿਸ਼ਕੂਗੀ ਔਰ 15 ਦਿਨ ਦੇ ਲਈ ਪੰਜਾਬ ਦੇ ਸਮੇਤ ਕਈ ਹੋਰ ਰਾਜਾਂ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਮੌਸਮ ਜਿਹੜਾ ਕਾਫੀ ਖੁਸ਼ਨੁਮਾ ਠੀਕ ਰਹੂਗਾ ਤੇ 12 ਘੰਟਿਆਂ ਦੇ ਅੰਦਰ ਅੰਦਰ ਲਗਭਗ ਦੇਸ਼ ਦੇ 15 ਰਾਜਾਂ ਦੇ ਵਿੱਚ ਮੌਸਮ ਦਾ ਜਿਹੜਾ ਪਲਟਾ ਖਾਣ ਦੀ ਜਿਹੜੀ ਵੱਡੀ ਚੇਤਾਵਨੀ ਜਿਹੜੀ ਦਿੱਤੀ ਗਈ ਆ ਤੇਜ਼ ਤੂਫਾਨ ਕਈ ਜਗ੍ਹਾ ਤੇ ਆਉਣਗੇ ਸੋ ਉਹਦੇ ਲਈ ਅਸੀਂ ਦੁਆ ਅਰਦਾਸ ਕਰਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਜਦੋਂ ਨੁਕਸਾਨ ਵੀ ਹੁੰਦਾ ਸੁੱਖੀ ਜੀ ਉਹਦੀ ਛੇਤੀ ਰਿਕਵਰੀ ਵੀ ਨਹੀਂ ਹੁੰਦੀ ਪਿਛਲੇ ਦਿਨ ਹੀ ਪੰਜਾਬ ਦੇ ਵਿੱਚ ਜਦੋਂ ਕਾਫੀ ਤੂਫਾਨ ਤੇਜ਼ ਆਇਆ ਇੱਕ ਦਿਨ ਦੀ ਬਾਰਿਸ਼ ਨੇ ਹੀ ਇੱਕ ਦਿਨ ਦੇ ਵਿੱਚ 2-3 ਘੰਟੇ ਦੀ ਕਹਿ ਸਕਦੇ ਹਾਂ ਬਾਰਿਸ਼ ਤੇ ਤੂਫਾਨ ਨੇ ਹੀ ਕਈ ਜਗ੍ਹਾ ਦੇ ਉੱਪਰ ਜਾਂ ਕਈ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਥਾਵਾਂ 'ਚ ਸ਼ਹਿਰਾਂ ਕਸਬਿਆਂ 'ਚ 3-3, 4-4 ਦਿਨ ਜਿਹੜੀ ਬਿਜਲੀ ਠੱਪ ਰਹੀ ਬਿਜਲੀ ਦੀਆਂ ਤਾਰਾਂ ਖੰਭੇ ਡਿੱਗ ਗਏ ਟਰਾਂਸਫਾਰਮ ਜਿਹੜੇ ਉਹ ਡਿੱਗੇ ਦਰਖਤਾਂ ਦਾ ਬਹੁਤ ਨੁਕਸਾਨ ਹੋਇਆ ਪਰ ਲੇਟੈਸਟ ਜਿਹੜੀ ਖਬਰ ਇਹੀ ਆ ਕਿ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ 46 ਤੋਂ ਪਾਰਾ ਜਿਹੜਾ ਸੁਖੀ ਜੀ ਪਾਰ ਸੀ ਤੇ ਸੜਕਾਂ ਦੇ ਉੱਪਰ ਕੋਈ ਦਿਸ ਨਹੀਂ ਸੀ ਰਿਹਾ, ਬਾਜ਼ਾਰ ਬਿਲਕੁਲ ਖਾਲੀ ਸੀਗੇ।
8: ਤੇ ਮਨਪ੍ਰੀਤ ਜੀ ਇਹ ਵੀ ਪਤਾ ਲੱਗਿਆ ਕਿ ਜਿਹੜੇ ਬਿਜਲੀ ਦੇ ਕੱਟ ਵੀ ਬਹੁਤ ਲੱਗ ਰਹੇ ਨੇ।
9: ਹਾਂਜੀ ਸੁਖੀ ਜੀ, ਬਿਜਲੀ ਦੇ ਕੱਟਾਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਕਈ ਜਗ੍ਹਾ ਦੇ ਉੱਪਰ ਜਿਹੜੇ ਨੇ ਰੋਸ ਪ੍ਰਦਰਸ਼ਨ ਹੋ ਰਹੇ ਨੇ। ਜਲੰਧਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਹੈ ਹਫ਼ਤੇ ਭਰ ਤੋਂ ਖੇਤੀ ਮੋਟਰਾਂ ਦੇ ਘਰਾਂ ਦੀ ਬਿਜਲੀ ਸਪਲਾਈ ਲਗਭਗ ਕੱਟਾਂ ਦੇ ਕਰਕੇ ਜਿਹੜੀ ਆ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨੂੰ, ਤੇ ਲੋਕਾਂ ਨੇ ਕਾਫੀ ਜ਼ਿਆਦਾ ਇਹਦੇ ਤੇ ਇਤਰਾਜ਼ ਜਤਾਇਆ। ਆਮ ਜਨਤਾ ਵੀ ਆ ਕੇ ਜਥੇਬੰਦੀਆਂ ਦੇ ਨਾਲ ਬੈਠੀ ਤੇ ਰੋਸ ਪ੍ਰਦਰਸ਼ਨ ਜਿਹੜੇ ਨੇ ਜਲੰਧਰ ਦੇ ਵਿੱਚ ਕੀਤੇ ਗਏ ਨੇ, ਔਰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਜਲਦੀ ਹੱਲ ਨਹੀਂ ਹੁੰਦਾ ਕਿਉਂਕਿ ਝੋਨੇ ਦੀਆਂ ਫਸਲਾਂ ਦੀ ਜਿਹੜੀ ਬਿਜਾਈ ਹੋ ਰਹੀ ਆ ਤਾਂ ਇਸ ਪ੍ਰਦਰਸ਼ਨ ਨੂੰ ਹੋਰ ਤਿੱਖਾ ਕੀਤਾ ਜਾਊਗਾ। ਸੋ ਐਵੇਂ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਮਾਹੌਲ ਦੇਖਣ ਨੂੰ ਮਿਲਿਆ। ਆਪਾਂ ਜਲੰਧਰ ਦੇ ਵਿੱਚ ਰਹਿੰਦੇ ਹਾਂ ਤੇ ਜਲੰਧਰ ਦੀ ਇਹ ਗਰਾਊਂਡ ਰਿਪੋਰਟ ਜਿਹੜੀ ਆ ਮੈਂ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕੀਤੀ ਆ। ਕਾਫੀ ਸਮਾਂ ਜਿਹੜਾ ਆ ਕਹਿ ਸਕਦੇ ਹਾਂ ਡੀਸੀ ਦਫ਼ਤਰਾਂ ਦਾ ਘਿਰਾਓ ਵੀ ਰਿਹਾ, ਹਾਈਵੇ ਤੇ ਵੀ ਕਾਫੀ ਸਮਾਂ ਰੋਸ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲਿਆ।
8: ਤੇ ਮਨਪ੍ਰੀਤ ਜੀ ਜਦੋਂ ਜਿੱਦਾਂ ਹੀ ਮੌਸਮ ਦੇ ਵਿੱਚ ਭਾਵੇਂ ਤਬਦੀਲੀ ਆਉਂਦੀ ਆ ਜਾਂ ਲੋਕੀ ਕਹਿ ਲਈਏ ਕੰਮਾਂ ਕਾਰਾਂ ਤੋਂ ਵੀ ਥੋੜੇ ਵਿਹਲੇ ਹੁੰਦੇ ਆ ਤੇ ਉਦੋਂ ਇਹ ਫਿਰ ਧਾਰਮਿਕ ਯਾਤਰਾਵਾਂ ਦਾ ਸਫ਼ਰ ਵੀ ਜਿਹੜਾ ਸ਼ੁਰੂ ਹੋ ਜਾਂਦਾ। ਇਹ ਵੀ ਪਤਾ ਲੱਗਿਆ ਕਿ ਕਾਫੀ ਸਥਾਨਾਂ ਦੀ ਜਿਹੜੀ ਯਾਤਰਾ ਉਹ ਵੀ ਸ਼ੁਰੂ ਹੋ ਰਹੀ ਆ ਤੇ ਪਰ ਲੋਕਾਂ ਨੂੰ ਹਰ ਸਾਲ ਜਾਂਦੇ ਆ ਤੇ ਉਹਨੂੰ ਪਤਾ ਕਿ ਕਾਫੀ ਰਿਸਕ ਦੇ ਵਿੱਚ ਵੀ ਜਾਂਦੇ ਆ ਤੇ ਜਦੋਂ ਉਧਰ ਪਹਾੜ ਫਟਦੇ ਆ ਜਾਂ ਬੱਦਲ ਫਟਦੇ ਆ ਤੇ ਨੁਕਸਾਨ ਵੀ ਹੁੰਦਾ ਪਰ ਫਿਰ ਵੀ ਲੋਕ ਟਿਕਦੇ ਨਹੀਂ।
9: ਬਿਲਕੁਲ ਸੁਖੀ ਜੀ, ਕਿਉਂਕਿ ਹੇਮਕੁੰਡ ਸਾਹਿਬ ਦੀ ਵੀ ਜਿਹੜੀ ਯਾਤਰਾ ਆਪਾਂ ਸਾਰਿਆਂ ਨੂੰ ਪਤਾ ਕਿ ਉਹ ਮਈ ਮਹੀਨੇ ਦੀ ਜਿਹੜੀ ਸਟਾਰਟ ਆ ਔਰ ਯਾਤਰੀ ਜਾ ਰਹੇ ਆ, ਉੱਥੇ ਵੀ ਇਕਦਮ ਖਰਾਬ ਮੌਸਮ ਦੀਆਂ ਕਾਫੀ ਜ਼ਿਆਦਾ ਖਬਰਾਂ। ਉੱਥੇ ਤਾਂ ਆਪਾਂ ਵੈਸੇ ਇਹ ਕਹਿ ਸਕਦੇ ਹਾਂ ਵੀ ਅਸਲੀ ਮੀਡੀਆ ਜਿਹੜਾ ਆ ਉੱਥੇ ਸ਼ਰਧਾਲੂ ਹੀ ਹੁੰਦੇ ਨੇ, ਕਿਉਂਕਿ ਬਹੁਤ ਸਾਰੇ ਵਲੋਗਰਸ ਯੂਟਿਊਬਰ ਵੀ ਜਾਂਦੇ ਨੇ ਔਰ ਜਿਹੜੀ ਆਮ ਸੰਗਤ ਜਾਂਦੀ ਉਹ ਵੀ ਕੈਪਚਰ ਕਰਦੀ ਆ, ਤੇ ਜਿਵੇਂ ਫਿਰ ਨੀਚੇ ਆਉਂਦੀ ਆ ਪਹਾੜਾਂ ਤੋਂ ਉੱਪਰੋਂ ਦਰਸ਼ਨ ਕਰਕੇ ਗੋਬਿੰਦ ਧਾਮ ਆਉਂਦੀ ਆ ਜਾਂ ਗੋਬਿੰਦ ਘਾਟ ਆਉਂਦੀ ਆ ਤਾਂ ਉੱਥੇ ਆ ਕੇ ਫਿਰ ਨੈਟਵਰਕ ਥੋੜਾ ਬਹੁਤਾ ਫੋਨਾਂ ਤੇ ਆ ਜਾਂਦਾ ਤੇ ਨਾਲ ਹੀ ਲੇਟੈਸਟ ਜਾਣਕਾਰੀ ਦੇ ਦਿੰਦੇ ਆ ਵੀ ਉੱਪਰ ਦਾ ਮਾਹੌਲ ਕਿੱਦਾਂ ਦਾ। ਆਮ ਸੰਗਤਾਂ ਨੇ ਉੱਥੇ ਅਪੀਲ ਕੀਤੀ ਆ ਕਿ ਆਉਣ ਤੋਂ ਤੁਸੀਂ ਗੁਰੇਜ਼ ਕਰੋ। ਸੋ ਇਹਦੇ ਨਾਲ ਹੀ ਅੱਜ ਦੀ ਇੱਕ ਅਪਡੇਟ ਜਿਹੜੀ ਆਈ ਉਹ ਬਾਬਾ ਅਮਰਨਾਥ ਦੀ ਯਾਤਰਾ ਦੀ ਆਈ ਆ, ਕਿਉਂਕਿ ਹਿੰਦੂ ਧਰਮ ਦੇ ਵਿੱਚ ਬੜਾ ਵਿਸ਼ੇਸ਼ ਕਹਿ ਸਕਦੇ ਆ ਮਹੱਤਵ ਇੰਪੋਰਟੈਂਸ ਰੱਖਦੀ ਆ ਯਾਤਰਾ। ਹਰ ਸਾਲ ਲੱਖਾਂ ਸ਼ਰਧਾਲੂ ਸੁੱਖੀ ਜੀ ਕਸ਼ਮੀਰ ਘਾਟੀ ਦੇ ਔਖੇ ਰਸਤਿਆਂ ਤੇ ਪਹਾੜਾਂ ਨੂੰ ਪਾਰ ਕਰਦੇ ਹੋਏ ਜਿਹੜੇ ਨੇ ਬਾਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਪਹੁੰਚਦੇ ਆ ਔਰ 57 ਦਿਨਾਂ ਦੇ ਲਈ ਯਾਤਰਾ ਦੀ ਜਿਹੜੀ ਰਜਿਸਟ੍ਰੇਸ਼ਨ ਪ੍ਰਕਿਰਿਆ ਆ ਉਹ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਆ। ਅੱਜ ਦੀ ਗੱਲ ਕਰੀਏ ਸੋਮਵਾਰ ਦੀ ਤਾਂ ਰਾਜਪਾਲ ਨੇ ਵੀ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਨੇ ਤੇ ਪੂਰੇ ਵਿਧੀ ਵਿਧਾਨ ਦੇ ਅਨੁਸਾਰ ਪੂਜਾ ਅਰਚਨਾ ਵੀ ਉੱਥੇ ਕੀਤੀ। ਇਹ ਜਿਹੜੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ ਨੂੰ ਜਿਹੜੀ ਆ ਸ਼ਾਮਨ ਦੀ ਪੂਰਨਮਾਸੀ ਵਾਲੇ ਦਿਨ ਜਿਹੜੀ ਆ ਸਮਾਪਤ ਹੋਣੀ ਆ ਤੇ ਇਹਦੀ ਵੀ ਅਪਡੇਟ ਆਈ ਆ। ਪਰ ਇਹਦੇ ਨਾਲ ਨਾਲ ਹਜ਼ੂਰ ਸਾਹਿਬ ਨੂੰ ਵੀ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਨੇ ਜਾ ਰਹੀਆਂ, ਕਿਉਂਕਿ ਇੱਥੋਂ ਥੋੜਾ ਜਿਹਾ ਮੌਸਮ ਪੰਜਾਬ ਦੇ ਨਾਲ ਉੱਥੇ ਵੀ ਗਰਮੀ ਘੱਟ ਹੁੰਦੀ, ਮੌਸਮ ਦਾ ਸੁੱਖੀ ਜੀ ਫਰਕ ਹੁੰਦਾ ਆ। ਚੇਤਾਵਨੀ ਨਾਲ ਨਾਲ ਜਿੱਦਾਂ ਐਡਵਾਇਜ਼ਰੀ ਮੌਸਮ ਵਿਭਾਗ ਵੀ ਜਾਰੀ ਕਰਦਾ ਆ, ਸਥਾਨਕ ਪ੍ਰਸ਼ਾਸਨ ਵੀ ਜਾਰੀ ਸੁੱਖੀ ਜੀ ਕਰਦਾ ਆ, ਆਮ ਸੰਗਤਾਂ ਵੀ ਦਿੰਦੀਆਂ ਆ, ਪਰ ਅਸੀਂ ਨਹੀਂ ਰੋਕਦੇ। ਅੱਜ ਦੀ ਇੱਕ ਖਬਰ ਹੈ, ਚਲੋ ਉੱਥੋਂ ਦੀ ਤਾਂ ਨਹੀਂ ਆ ਪਰ ਉੱਥੇ ਜਾ ਰਹੀ ਸੀਗੀ ਸੰਗਤ ਦਰਸ਼ਨਾਂ ਦੇ ਲਈ ਸੁਖੀ ਜੀ, ਹਜ਼ੂਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਲੰਧਰ ਤੋਂ ਜਿਹੜੀ ਸੰਗਤ ਸੀਗੀ ਜਾ ਰਹੀ ਹੈ। ਸੋ ਬੜੀ ਦੁਖਦਾਈ ਜਿਹੜੀ ਇੱਕ ਖਬਰ ਮਿਲੀ ਜਿਹਨੂੰ ਸੁਣ ਕੇ ਸੱਚੀ ਚ ਜਿਹੜਾ ਮਨ ਦੁਖੀ ਹੋਇਆ ਕਿ 4 ਜੀ ਇੱਕੋ ਘਰ ਦੇ ਜਿਹੜੇ ਸੀਗੇ ਦਰਸ਼ਨਾਂ ਦੇ ਲਈ ਜਾ ਰਹੇ ਸੀਗੇ, ਅਜੇ ਉਹ ਜਲੰਧਰੋਂ ਨਿਕਲੇ ਸੀਗੇ ਭੋਗਪੁਰ ਤੋਂ ਤੇ ਹਾਈਵੇ ਤੇ ਇੱਕ ਜਲੰਧਰੋਂ ਗੱਡੀ ਆ ਰਹੀ ਸੀ ਇੱਕ ਉਧਰੋਂ ਗੱਡੀ ਆ ਰਹੀ ਸੀ, ਆਪਸ ਦੇ ਵਿੱਚ ਟੱਕਰ ਹੋ ਗਈ। ਫੌਜੀ ਸੀਗਾ ਛੁੱਟੀਆਂ ਕੱਟਣ ਆਇਆ ਆਪਣੀ ਬੱਚੀ ਦੇ ਸਮੇਤ ਤੇ ਮਾਂ ਬਾਪ ਦੇ ਨਾਲ ਪਤਨੀ ਦੇ ਨਾਲ ਜਿਹੜਾ ਸੀਗਾ ਉਹ ਦਰਸ਼ਨਾਂ ਦੇ ਲਈ ਜਾ ਰਿਹਾ। ਟੱਕਰ ਇੰਨੀ ਭਿਆਨਕ ਸਵੇਰ ਸਾਰ ਹੋਈ 6 ਵਜੇ ਕਿ ਜਿਹੜਾ ਪਰਿਵਾਰ ਹਜ਼ੂਰ ਸਾਹਿਬ ਨੂੰ ਦਰਸ਼ਨਾਂ ਦੇ ਲਈ ਜਾ ਰਿਹਾ ਸੀ ਮੌਕੇ ਤੇ 4 ਦੇ 4 ਜੀ ਰਹਿ ਗਏ। ਛੋਟੀ ਬੱਚੀ ਦੀ ਕੋਈ ਸੁੱਖਣਾ ਸੀਗੀ ਤੇ ਉਹ ਉਤਾਰਨ ਚੱਲੇ ਸੀਗੇ ਦਰਸ਼ਨਾਂ ਦੇ ਲਈ ਚੱਲੇ ਸੀਗੇ। ਸੋ ਕਈ ਵਾਰੀ ਅਸੀਂ ਜਿਸ ਜਗ੍ਹਾ ਦੇ ਲਈ ਨਿਕਲਦੇ ਨੀ ਸ਼ਰਧਾ ਭਾਵਨਾ ਦੇ ਲਈ ਉਹ ਸਾਡੇ ਨਸੀਬ ਚ ਨਹੀਂ ਹੁੰਦੀ, ਉੱਥੇ ਤਾਂ ਜਿਹੜੇ ਹਾਦਸੇ ਵਾਪਰਦੇ ਹੀ ਵਾਪਰਦੇ ਨੇ। ਪਰ ਜਦੋਂ ਅਸੀਂ ਇੱਥੋਂ ਵੀ ਕਈ ਵਾਰੀ ਕਾਹਲੀਆਂ ਚੋਂ ਨਿਕਲਦੇ ਹਾਂ ਜਾਂ ਕਾਹਲੀਆਂ ਚ ਆਉਣੇ ਜਾਂਦੇ ਹਾਂ ਵੀ ਚਲੋ ਕੋਈ ਨੀ ਸਵੇਰ ਦਾ ਹੀ ਸਮਾਂ ਆ, ਹਾਈਵੇ ਜਿਹੜੇ ਖਾਲੀ ਨੇ ਆਪਣੀ ਸਪੀਡ ਤੇ ਤੁਸੀਂ ਗੱਡੀਆਂ ਖੜੋ ਤੇ ਉਹ ਜਿਹੜਾ ਭਿਆਨਕ ਹਾਦਸੇ ਇੱਕਦਮ ਹੋ ਜਾਂਦੇ ਨੇ ਅਚਾਨਕ ਜਾਂ ਅਚਨਚੇਤ, ਉਹ ਵੀ ਇਤਿਹਾਸਕ ਕਹਿ ਸਕਦੇ ਆ ਬਣ ਜਾਂਦੇ ਆ, ਦਰਦਨਾਕ ਇਤਿਹਾਸ ਜਿਹੜਾ ਆ ਉਹ ਕਿਤੇ ਨਾ ਕਿਤੇ ਬਣਦੇ ਨੇ। ਤੇ ਸੋ ਪਰਿਵਾਰ ਵੀ ਪੂਰੇ ਦਾ ਪੂਰਾ ਗਿਆ ਤੇ ਬੜਾ ਸੋਗਮਈ ਮਾਹੌਲ ਕਹਿ ਸਕਦੇ, ਜਿਵੇਂ ਹੀ ਖਬਰ ਆਈ ਤਾਂ ਸਾਰਿਆਂ ਦੇ ਵਿੱਚ ਇਸ ਖਬਰ ਨੇ ਸੋਗਮਈ ਮਾਹੌਲ ਜਿਹੜਾ ਸੁੱਖੀ ਜੀ ਕਹਿ ਸਕਦੇ ਆ ਪੈਦਾ ਕੀਤਾ। ਸੋ ਇਹ ਤਾਂ ਇੱਦਾਂ ਦੀਆਂ ਅਪਡੇਟਸ ਅਸੀਂ ਆਪਣੇ ਲਿਸਨਰਸ ਨੂੰ ਦਿੰਨੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ NRI ਭੈਣ ਭਰਾ ਵੀ ਆਉਂਦੇ ਨੇ, ਜਿਵੇਂ ਜਿਵੇਂ ਗੁਰਧਾਮਾਂ ਦੇ ਗੇਟ ਖੁੱਲਦੇ ਨੇ ਤਾਂ ਹਰ ਧਰਮ ਨੂੰ ਮੰਨਣ ਵਾਲੇ ਭਾਵੇਂ ਉਹ ਸਿੱਖ ਧਰਮ ਨਾਲ ਸੰਬੰਧਿਤ ਨੇ ਤਾਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਲਈ ਜਾਂਦੇ ਨੇ, ਹਿੰਦੂ ਧਰਮ ਨਾਲ ਸੰਬੰਧਿਤ ਨੇ ਤਾਂ ਉਹ ਜਿੱਦਾਂ ਹੁਣ ਅਮਰਨਾਥ ਦੀ ਯਾਤਰਾ ਖੁੱਲੀ ਆ ਤਾਂ ਉਹਦੇ ਲਈ ਦਰਸ਼ਨਾਂ ਦੇ ਲਈ ਜਾਂਦੇ ਨੇ ਗੁਰਧਾਮਾਂ ਦੇ ਲਈ। ਸੋ ਤੁਸੀਂ ਵੀ ਆਉਣਾ ਹੈ ਆਪਣੇ ਯਾਤਰਾ ਦੇ ਸਮੇਂ, ਆਉਣ ਜਾਣ ਵੇਲੇ ਟੈਂਪਰੇਚਰ ਦਾ ਧਿਆਨ ਰੱਖੋ, ਵੈਦਰ ਦਾ ਧਿਆਨ ਰੱਖੋ, ਟ੍ਰੈਫਿਕ ਦਾ ਧਿਆਨ ਰੱਖੋ। ਜਿਹੜੀਆਂ ਪਹਾੜਾਂ ਦੇ ਉੱਪਰ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਨੇ, ਪੱਥਰ ਡਿੱਗਦੇ ਨੇ, ਹਨਾ। ਸੋ ਉਹ ਸਾਰੀ ਅਪਡੇਟਸ ਨਾਲ ਦੀ ਨਾਲ ਲੈ ਕੇ ਤੁਸੀਂ ਚੱਲੋ ਤੇ ਫਿਰ ਦਰਸ਼ਨਾਂ ਦੇ ਲਈ ਨਿਕਲੋ, ਕਿਉਂਕਿ ਆਪਣਾ ਤੇ ਆਪਣਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
8: ਬਿਲਕੁਲ ਜੀ। ਔਰ ਮਨਬੀਰ ਜੀ, ਇੰਨੀ ਗਰਮੀ ਜਿਹੜੀ ਪੈ ਰਹੀ ਆ ਤੇ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਕਿ NRI ਵਗੈਰਾ ਇਸ ਟਾਈਮ ਵੀ ਆ ਰਹੇ ਹੋਣਗੇ?
9: ਸੁਖੀ ਜੀ, ਉਧਰ ਵਿਆਹ ਨੇ ਔਰ ਸ਼ਾਪਿੰਗ ਦੇ ਲਈ ਕਦੇ ਕਦੇ ਕੋਈ ਕੋਈ ਜਿਹੜਾ NRI ਭੈਣ ਭਰਾ ਆਉਂਦਾ, ਔਰ ਕਿੱਥੋਂ ਪਤਾ ਚੱਲਦਾ ਹੈ ਕਿ ਸ਼ਾਪਿੰਗ ਦੇ ਲਈ ਆਏ ਹੋਏ ਨੇ। ਜਦੋਂ ਕੋਈ ਚੰਗੇ ਮੂਡ ਦੇ ਵਿੱਚ ਸ਼ਾਮ ਵੇਲੇ ਕਹਿੰਦਾ ਕਿ ਚਲੋ ਬਾਹਰ ਖਾਣ ਪੀਣ ਦੇ ਲਈ ਕੋਈ ਹਵੇਲੀ ਦਾ ਚੱਕਰ ਲਗਾਓ, ਕਿਤੇ ਥੋੜਾ ਬਹੁਤਾ ਘੁੰਮ ਫਿਰ ਆਓ, ਤਾਂ ਫਿਰ ਉਦੋਂ NRI ਭੈਣ ਭਰਾਵਾਂ ਦੇ ਵੀ ਦਰਸ਼ਨ ਹੁੰਦੇ ਨੇ। ਜਾਂ ਆਮ ਅਪਡੇਟਸ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਮਿਲ ਜਾਂਦੀਆਂ ਨੇ, ਕੋਈ ਸਾਨੂੰ ਸੋਸ਼ਲ ਮੀਡੀਆ ਤੇ ਅਪਡੇਟਸ ਮਿਲ ਜਾਂਦੀਆਂ ਨੇ ਕਿ ਘੁੰਮਣ ਆਉਂਦੇ ਨੇ, ਤਾਂ ਬਹੁਤ ਸੁਖੀ ਜੀ ਘੁੰਮਣ ਵੀ ਆਉਂਦੇ ਨੇ ਨਾਲ ਦੀ ਨਾਲ। ਫਿਰ ਤੁਹਾਨੂੰ ਪਤਾ ਹੈ ਜਦੋਂ ਕੋਈ ਪੰਜਾਬ ਆਵੇ ਤਾਂ ਉਹ ਕਹਿੰਦੇ ਆ ਕਿ ਅਸੀਂ ਦਰਸ਼ਨਾਂ ਦੇ ਲਈ ਵੀ ਜਾਈਏ, ਤਾਂ ਉਹ ਦਰਸ਼ਨਾਂ ਦੇ ਲਈ ਵੀ ਜਾਂਦੇ ਨੇ। ਤੇ ਪਰ ਫਿਰ ਵੀ ਉਹਨਾਂ ਨੂੰ ਐਡਵਾਈਜ਼ਰੀ ਇਹੀ ਹੁੰਦੀ ਆ ਸਾਰਿਆਂ ਨੂੰ, ਕਿਉਂਕਿ ਸਭ ਕਿਤੇ ਨਾ ਕਿਤੇ ਰੇਡੀਓ ਸੁਣਨ ਦੇ ਸ਼ੌਕੀਨ ਹੁੰਦੇ ਨੇ, ਕਈਆਂ ਨੂੰ ਤਾਂ ਟਾਈਮ ਵੀ ਨਹੀਂ ਲੱਗਦਾ, ਫਿਰ ਉਹ ਕਈ ਵਾਰੀ ਕਿਸੇ ਨਾ ਕਿਸੇ ਦੇ ਥਰੂ ਵੀ ਪਤਾ ਚੱਲਦਾ ਵੀ ਅੱਛਾ ਕੀ ਚੱਲ ਰਿਹਾ। ਅੱਜ ਕੱਲ੍ਹ ਸਾਰੇ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਤਾਂ ਸੁਖੀ ਜੀ ਸਾਡੇ ਮੋਬਾਈਲ ਜਿਹੜੇ ਨੇ, ਸਾਡੀਆਂ ਖ਼ਬਰਾਂ ਨੇ, ਸਾਡਾ ਮੀਡੀਆ ਆ, ਜਦੋਂ ਖੋਲਦੇ ਹਾਂ ਤਾਂ ਅਪਡੇਟਸ ਉੱਥੇ ਆਉਂਦੀਆਂ। ਸੋ ਅਵੇਅਰ ਸਾਰਿਆਂ ਨੂੰ ਰਹਿਣਾ ਚਾਹੀਦਾ ਹੈ, ਔਰ NRI ਦੀ ਵਾਕਈ ਜਿਹੜੀ ਆ ਆਉਣ ਜਾਣ ਜਾਂ ਭੀੜ ਲੱਗੀ ਹੋਈ ਹੈ, ਇੱਕ ਤਾਂ ਉਹਨਾਂ ਦੇ ਸ਼ਾਪਿੰਗ ਦਾ ਇਹ ਬਹੁਤ ਵਧੀਆ ਸੁਖੀ ਜੀ ਮਾਹੌਲ ਆ, ਕਿਉਂਕਿ ਬਾਜ਼ਾਰਾਂ ਚ ਰਸ਼ ਘੱਟ ਆ, ਉਹਨਾਂ ਨੂੰ ਉਹਨਾਂ ਦੀ ਚੋਇਸ ਦੀ ਜਿਹੜੀ ਚੀਜ਼ ਆ ਉਹ ਮਿਲ ਰਹੀ ਆ, ਉਹਨਾਂ ਨੂੰ ਦੁਕਾਨਦਾਰ ਬੜੀ ਵਧੀਆ ਤਰੀਕੇ ਦੇ ਨਾਲ ਹੰਬਲ ਹੋ ਕੇ ਸੁਣਦੇ ਨੇ ਤੇ ਉਹਨਾਂ ਦੀ ਚੋਇਸ ਨੂੰ ਜਿਹੜਾ ਪੂਰਿਆਂ ਕਰਦੇ ਆ। ਤੇ ਦੂਸਰਾ ਉਹਨਾਂ ਨੂੰ ਘੁੰਮਣ ਫਿਰਨ ਦਾ ਮਜ਼ਾ ਆਉਂਦਾ। ਮੈਂ ਇੱਕ ਚੀਜ਼ ਦੇਖੀ ਆ NRI ਦੇ ਵਿੱਚ ਸੁਖੀ ਜੀ, ਮੈਨੂੰ ਵੀ ਆਪਣੇ ਪਰਿਵਾਰ ਦੇ ਨਾਲ ਹੀ ਇੱਧਰ ਮੌਕਾ ਮਿਲਿਆ ਸ਼ਾਪਿੰਗ ਕਰਨ ਦਾ, ਵੀ ਉਧਰ ਦੇ ਬੋਰਨ ਬੱਚੇ ਜਿਹੜੇ ਆ ਉਹ ਇੱਧਰ ਆ ਕੇ ਗਰਮੀ ਵੀ ਨਹੀਂ ਮਨਾ ਰਹੇ, ਭਾਵੇਂ ਉਹਨਾਂ ਨੂੰ ਲੱਗ ਰਹੀ ਆ ਉਹ ਹੈਪੀ ਆ, ਉਹ ਕਹਿੰਦੇ ਵੀ ਇਸ ਸਮੇਂ ਦੇ ਵਿੱਚ ਜਿਹੜੀ ਸਾਡੀ ਗੱਲਬਾਤ ਆ ਉਹ ਸ਼ਾਪਕੀਪਰ ਬੜੀ ਧਿਆਨ ਦੇ ਨਾਲ ਸੁਣਦੇ ਨੇ, ਔਰ ਅਸੀਂ ਕੀ ਡਿਮਾਂਡ ਕਰਦੇ ਹਾਂ ਉਸ ਸਾਡੀ ਡਿਮਾਂਡ ਨੂੰ ਪੂਰਿਆਂ ਕੀਤਾ ਜਾ ਰਿਹਾ। ਜੇ ਕੋਈ ਕਮੀ ਪੇਸ਼ੀ ਵੀ ਆ ਤੇ ਅਸੀਂ ਰਾਈਟ ਵੇ ਜੇ ਕਹਿੰਦੇ ਆ ਵੀ ਆਹ ਚੇਂਜਸ ਹੋਣੀਆਂ ਚਾਹੀਦੀਆਂ ਆ, ਤੇ ਸਮਾਂ ਸਾਡੀ ਸ਼ਾਪਿੰਗ ਦੇ ਲਈ ਬਿਲਕੁਲ ਹੀ ਪੰਜਾਬ ਦੇ ਵਿੱਚ ਵਧੀਆ, ਕਿਉਂਕਿ ਤੁਹਾਨੂੰ ਪਤਾ ਹੋਰ ਇੱਕ ਡੇਢ ਮਹੀਨੇ ਬਾਅਦ ਸ਼ਾਪਿੰਗ ਦਾ ਜਾਂ ਬਾਜ਼ਾਰਾਂ ਦੇ ਵਿੱਚ ਜਿਹੜੀ ਰੌਣਕ ਆ ਰਸ਼ ਆ ਉਹ ਵੱਧ ਜਾਣਾ, ਕਿਉਂਕਿ ਪੰਜਾਬ ਦੇ ਵਿਆਹਾਂ ਦਾ ਸੀਜ਼ਨ ਜਿਹੜਾ ਉਹ ਸਟਾਰਟ ਹੋ ਜਾਂਦਾ ਆ ਅਕਤੂਬਰ ਨਵੰਬਰ ਤੋਂ, ਫਿਰ ਮਾਰਚ ਤੱਕ ਅਪ੍ਰੈਲ ਤੱਕ ਪੰਜਾਬ ਦੇ ਵਿੱਚ ਵੀ ਰਹਿੰਦਾ ਆ, ਤੇ ਉਹਦਾ ਕਰਕੇ ਫਿਰ ਦੁਕਾਨਦਾਰ ਕਿਸੇ ਦੀ ਗੱਲ ਨੀ ਚੰਗੀ ਤਰ੍ਹਾਂ ਸੁਣਦੇ ਤੇ ਡਿਮਾਂਡ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ। ਸੋ NRI ਜ਼ਿਆਦਾ ਖੁਸ਼ ਹੋ ਕੇ ਮੌਸਮ ਨੂੰ ਪਾਸੇ ਤੇ ਰੱਖ ਕੇ ਸ਼ੋਪਿੰਗ ਵੱਲ ਧਿਆਨ ਦੇ ਕੇ ਖੁਸ਼ ਹੋ ਕੇ ਜਾ ਰਹੇ ਨੇ।
8: ਕਿਆ ਬਾਤ! ਅੱਛਾ ਮਨਪ੍ਰੀਤ ਜੀ, ਇਹਨਾਂ ਦਿਨਾਂ ਦੇ ਵਿੱਚ ਕਿਹੜਾ ਫਰੂਟ ਜਾਂ ਕਿਹੜੀਆਂ ਸਬਜ਼ੀਆਂ ਜ਼ਿਆਦਾਤਰ ਹੁੰਦੀਆਂ ਨੇ ਜਿਹੜੇ ਕਿ ਲੋਕ ਬੜੇ ਚਾਹ ਨਾਲ ਜਿਹੜੇ ਖਾਂਦੇ ਨੇ, ਸੀਜ਼ਨ ਦੇ ਵਿੱਚ ਕੀ ਕੀ ਹੁੰਦਾ?
9: ਸੁਖੀ ਜੀ, ਇਹਨਾਂ ਦਿਨਾਂ ਦੇ ਵਿੱਚ ਸਾਰੇ ਪਾਸੇ ਕੱਦੂ ਕੱਦੂ ਹੋਇਆ ਪਿਆ, ਖੇਤਾਂ ਚ ਵੀ ਕੱਦੂ ਤੇ ਪਤੀਲਿਆਂ ਚ ਵੀ ਕੱਦੂ। ਸੋ ਕੱਦੂ ਤੋਰੀਆਂ ਬਣ ਰਹੇ ਨੇ, ਕਰੇਲੇ ਬਣ ਰਹੇ ਨੇ, ਭਿੰਡੀ ਤੋਰੀ ਬਣ ਰਹੀ ਆ, ਤੇ ਫਲ ਫਰੂਟ ਦੇ ਵਿੱਚ ਆੜੂ ਆ ਰਿਹਾ, ਆਲੂ ਬੁਖਾਰਾ ਆ ਰਿਹਾ, ਜ਼ਿਆਦਾ ਲੀਚੀ ਆ ਰਹੀ ਆ, ਬਨਾਨਾ ਜਿਹੜਾ ਹੈ ਉਹ ਤਾਂ ਤੁਹਾਨੂੰ ਹਰ ਸੀਜ਼ਨ ਦੇ ਵਿੱਚ ਹੀ ਮਿਲਦਾ ਹੀ ਮਿਲਦਾ ਆ। ਤਾਂ ਤਲਮ ਸਾਹਿਬ ਕੱਲ ਮੱਥਾ ਟੇਕਣ ਦਾ ਮੌਕਾ ਮਿਲਿਆ ਤਾਂ ਮੈਂ ਦੇਖਿਆ ਉੱਥੇ ਤੇ ਸੰਤਰੇ ਵੀ ਆ ਰਹੇ, ਮੈਂ ਕਿਹਾ ਪਤਾ ਨੀ ਇਹ ਕਿਹੜੀ ਰੁੱਤ ਦੇ ਆ ਰਹੇ ਤੇ ਕਿੱਥੋਂ ਆ ਰਹੇ, ਪਰ ਉੱਥੇ ਕਿਸੇ ਨੇ ਕੱਲ ਸੰਤਰਿਆਂ ਦਾ ਚੜਾਵਾ ਚੜਾਇਆ ਸੀ ਤੇ ਪ੍ਰਸ਼ਾਦ ਮਿਲ ਰਿਹਾ ਸੀ। ਤੇ ਫਿਲਹਾਲ ਜੇ ਗੱਲ ਕਰੀਏ ਤਾਂ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਲੋਕ ਘਰਾਂ ਤੋਂ ਵੀ ਬੋਤਲਾਂ ਪਾਣੀ ਦੀਆਂ ਲੈ ਕੇ ਜੇ ਕੰਮ ਲਈ ਨਿਕਲਦੇ ਨੇ ਤੇ ਜਾਂਦੇ ਨੇ, ਸਭ ਤੋਂ ਅਸੀਂ ਇਹਨੂੰ ਫਲ ਤਾਂ ਨਹੀਂ ਕਹਿ ਸਕਦੇ ਪਰ ਇਹ ਉਹ ਸਰੋਤ ਆ ਜਿਹੜਾ ਸਾਡੇ ਸਰੀਰ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਚਾਹੀਦਾ ਹੁੰਦਾ। ਤੇ ਇੰਨੀ ਗਰਮੀ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ, ਚਾਹੇ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾ ਲਈਏ, ਚਾਹੇ ਯਾਤਰਾਵਾਂ ਦੇ ਲਈ ਸੰਗਤਾਂ ਜਾ ਰਹੀਆਂ ਉਹਨਾਂ ਦੇ ਲਈ ਲਾ ਲਈਏ, ਪਰ ਬਹੁਤਿਆਂ ਨੇ ਸੱਚੀ ਮੁੱਚੀ ਰਾਹਗੀਰਾਂ ਦੇ ਲਈ ਪਾਣੀ ਦੇ ਲੰਗਰ ਰਸਤਿਆਂ ਦੇ ਵਿੱਚ ਲਾਏ ਹੋਏ ਨੇ ਵੀ ਤੁਹਾਨੂੰ ਪਾਣੀ ਪੰਜਾਬ ਦੇ ਵਿੱਚ ਹਰ ਮੋੜ ਮੋੜ ਤੇ ਮਿਲ ਰਿਹਾ। ਜੇ ਤੁਸੀਂ ਕਿਸੇ ਗਲੀ ਮੁਹੱਲੇ ਚੋਂ ਵੀ ਗੁਜ਼ਰ ਰਹੇ ਹੋ ਤਾਂ 2-4 ਘਰਾਂ ਨੇ ਟੱਬ ਪਾਣੀ ਦੇ ਭਰ ਕੇ ਰੱਖੇ ਹੋਏ ਨੇ ਤੇ ਤੁਹਾਨੂੰ ਪਾਣੀ ਦੀ ਜਿਹੜੀ ਫੈਸਿਲਿਟੀ ਆ ਉਹ ਹਰ ਜਗ੍ਹਾ ਮਿਲ ਰਹੀ ਆ। ਬਾਕੀ ਸੀਜ਼ਨਲ ਸਬਜ਼ੀਆਂ ਜਿਹੜੀਆਂ ਤੁਹਾਨੂੰ ਮੈਂ ਦੱਸ ਹੀ ਦਿੱਤੀਆਂ ਤੇ ਫਰੂਟ, ਅੰਗੂਰ ਮਿਲ ਰਹੇ ਨੇ, ਅੰਗੂਰਾਂ ਦੀ ਚਟਨੀ ਬਹੁਤ ਸਵਾਦਾਂ ਨਾਲ ਲੋਕ ਖਾ ਰਹੇ ਆ। ਲੋਕਾਂ ਦੇ ਘਰਾਂ ਦੇ ਵਿੱਚ ਸੁੱਖੀ ਜੀ ਅੰਬਾਂ ਦੇ ਦਰਖਤ ਨੇ ਇਸ ਵਕਤ, ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਮੋਸਟਲੀ ਦੁਆਬੇ ਦੇ ਵਿੱਚ ਤੇ ਜ਼ਿਆਦਾ ਹਰ ਘਰ ਦੇ ਵਿੱਚ, ਮੈਂ ਸ਼ਹਿਰ ਦੀ ਗੱਲ ਕਰਾਂ ਤਾਂ ਸੁੱਖੀ ਜੀ ਮਾਡਲ ਟਾਊਨ ਦਾ ਤਾਂ ਕੋਈ ਇਹੋ ਜਿਹਾ ਘਰ ਹੀ ਨਹੀਂ ਨਾ ਹੈਗਾ ਜਲੰਧਰ ਦਾ ਜਿੱਥੇ ਅੰਬਾਂ ਦੇ ਇੱਕ ਦੋ ਰੁੱਖ ਨਹੀਂ ਹੈਗੇ। ਸੋ ਅੰਗੂਰਾਂ ਦੀਆਂ ਵੇਲਾਂ ਨੇ, ਅੰਬਾਂ ਦੇ ਦਰਖਤ ਨੇ, ਇਸ ਲੋਕ ਚਟਨੀ ਬਣਾ ਕੇ ਖਾ ਰਹੇ ਆ, ਅੰਬਾਂ ਨਾਲ ਰੋਟੀ ਖਾਣੀ ਬਹੁਤ ਪਸੰਦ ਕਰਦੇ ਆ, ਅਮਰੂਦਾਂ ਦੇ ਨਾਲ ਰੋਟੀ ਖਾਣੀ ਬਹੁਤ ਪਸੰਦ ਕਰਦੇ ਆ, ਕਚਾਲੂ ਆ ਗਏ ਹੋਏ ਨੇ ਬਾਜ਼ਾਰਾਂ ਦੇ ਵਿੱਚ। ਸੋ ਬਹੁਤ ਕੁਝ ਜਿਹੜਾ ਸੀਜ਼ਨਲ ਆ ਸੁੱਖੀ ਜੀ ਆਇਆ ਹੋਇਆ, ਤੁਸੀਂ ਆਓ, ਗਰਮੀ ਦੇ ਚੱਕਰ ਲਾਓ, ਤੁਹਾਨੂੰ ਗਰਮੀ ਨਹੀਂ ਲੱਗਣ ਦਿੰਦੇ, ਪਰ ਗਰਮੀਆਂ ਦੇ ਸੀਜ਼ਨਲ ਸਬਜ਼ੀਆਂ ਫਰੂਟ ਤੁਹਾਨੂੰ ਉਹ ਖੂਬ ਖਵਾਵਾਂਗੇ।
8: ਤੁਸੀਂ ਗੱਲਾਂ ਚ ਹੀ ਮੈਨੂੰ ਭੁੱਖ ਲਾਤੀ ਹੈ, ਮੈਨੂੰ ਲੱਗਦਾ ਕਿ ਫਟਾਫਟ ਰੇਡੀਓ ਖਤਮ ਕਰਕੇ ਕੁਛ ਨਾ ਕੁਛ ਖਾਈਏ। ਸਾਡੀਆਂ ਗੱਲਾਂ ਬਾਤਾਂ ਜੀ ਇਸੇ ਤਰ੍ਹਾਂ ਮਨਪ੍ਰੀਤ ਹੋਰਾਂ ਦੇ ਨਾਲ ਚੱਲਦੀਆਂ ਰਹਿਣੀਆਂ ਨੇ, ਕੁਝ ਸਾਡੇ ਸਪਾਂਸਰ ਦੇ ਸੰਦੇਸ਼ ਵੀ ਲੈ ਲਈਏ, ਔਰ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ, ਤੁਸੀਂ ਮਨਪ੍ਰੀਤ ਹੋਰਾਂ ਨਾਲ ਗੱਲ ਕਰਨੀ ਚਾਹੁੰਦੇ ਹੋ, 9057999999 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਅਗਰ ਤੁਸੀਂ ਆਟੋ ਇੰਸ਼ੋਰੈਂਸ ਕਰਾਉਣੀ ਹੈ, ਘਰ ਦੀ ਇੰਸ਼ੋਰੈਂਸ ਕਰਾਉਣੀ ਹੈ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈ, ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਜਾਂ ਫਿਰ ਗਰੁੱਪ ਬੈਨੀਫਿਟ ਲੈਣੇ ਨੇ, ਤੇ JD ਇੰਸ਼ੋਰੈਂਸ ਨਾਲ ਸੰਪਰਕ ਕਰ ਲਓ। ਨੰਬਰ ਹੈ 4169020706। ਔਰ ਦੱਸ ਦਈਏ ਕਿ ਅਗਰ ਤੁਹਾਡੇ ਕੋਲ ਜਿਹੜਾ ਤੁਹਾਡੇ ਕੋਲ ਜੇ ਅਗਰ ਲਾਇਸੈਂਸ ਹੈ ਤੇ ਤੁਹਾਨੂੰ ਜਿਹੜੀ ਹੈਗੀ ਆ ਜੋਬ ਵੀ ਮਿਲ ਸਕਦੀ ਹੈ। ਔਰ ਉਸਦੇ ਲਈ ਨੰਬਰ ਮੈਂ ਫਿਰ ਇੱਕ ਵਾਰ ਦੱਸ ਦਿੰਦਾ ਤੁਹਾਨੂੰ, 4169020706 ਦੇ ਉੱਤੇ ਗੱਲਬਾਤ ਹੋ ਸਕਦੀ ਹੈ ਜੀ। ਔਰ ਇਸ ਦੇ ਨਾਲ ਨਾਲ ਇੱਕ ਵਾਰੀ ਮੈਂ ਫਿਰ ਦੱਸਦਾ ਕਿ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ, 905-204-1313। ਇਹਨਾਂ ਛੁੱਟੀਆਂ ਦੇ ਵਿੱਚ ਢਿੱਲੋਂ ਵੀਡੀਓ ਖੁੱਲ ਰਿਹਾ, ਔਰ ਬਹੁਤ ਜਲਦੀ ਅਸੀਂ ਸੈਮੀ ਢਿੱਲੋਂ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਔਰ ਫਿਲਹਾਲ ਅਸੀਂ ਸਾਡੀ ਜਿਹੜੀ ਇਸ ਟਾਈਮ ਲਾਈਨ ਹੈ ਉਹ ਜਿਹੜੀ ਜੁੜ ਚੁੱਕੀ ਹੈ ਜੀ ਪੰਜਾਬ ਇੰਸ਼ੋਰੈਂਸ ਤੋਂ, ਰਾਣਾ ਜੀ ਸਾਡੇ ਨਾਲ ਨੇ, ਔਰ ਕਾਫੀ ਬੈਨੀਫਿਟ ਜਿਹੜੇ ਨੇ ਇਸ ਟਾਈਮ ਮਿਲ ਰਹੇ ਨੇ ਗੌਰਮੈਂਟ ਵੱਲੋਂ, ਉਹਨਾਂ ਦੀ ਜਾਣਕਾਰੀ ਦਿੰਦੇ ਨੇ ਤੁਹਾਨੂੰ ਸਮੇਂ ਸਮੇਂ ਮੁਤਾਬਕ। ਜੀ ਆਇਆਂ ਨੂੰ ਜੀ,
10: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ। ਸੋ ਵਾਕਈ ਜਿਹੜਾ RDSP ਪਲਾਨ ਹੈ, ਸਤਿ ਸ੍ਰੀ ਅਕਾਲ, ਸੋ RDSP ਪਲਾਨ ਹੈ ਬਹੁਤ ਹੀ ਫੈਡਰਲ ਗਵਰਨਮੈਂਟ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈਗਾ, ਉਹ ਹੈਲਪ ਕਰਨਾ ਚਾਹੁੰਦੇ ਉਹਨਾਂ ਸਭ ਲੋਕਾਂ ਦੀ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਕਿਸੇ ਵੀ ਕਾਰਨ ਉਹ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੋ ਗਏ, ਐਂਡ ਆਪਣਾ ਇਹ ਕਹਿ ਸਕਦੇ ਹੈਗੇ ਆ ਵੀ $90,000 ਦੀ ਜਿਹੜੀ ਵੱਡੀ ਗ੍ਰਾਂਟ ਹੈ ਉਹ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇੱਦਾਂ ਦੇ ਮੈਂਬਰ ਹੈ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੁਹਾਡੇ ਕੋਲ ਉਹਨਾਂ ਦਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਆਪਾਂ ਅੱਜ ਇਮੀਡੀਏਟਲੀ ਜਿਹੜਾ ਅਕਾਊਂਟ ਓਪਨ ਕਰ ਸਕਦੇ ਹਾਂ, ਜਿਹਦੇ ਨਾਲ ਕਿ ਤੁਹਾਡੀਆਂ ਜਿਹੜੀਆਂ ਗ੍ਰਾਂਟਸ ਨੇ ਆਉਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਗਵਰਨਮੈਂਟ ਇਹ ਗ੍ਰਾਂਟ ਦੇਣਾ ਚਾਹੁੰਦੀ ਹੈ ਉਹਨਾਂ ਸਭ ਲੋਕਾਂ ਦੇ ਫਿਊਚਰ ਲਈ। ਸਪੈਸ਼ਲੀ ਮੈਂ ਕਹੂੰਗਾ ਜਿੱਦਾਂ ਮੰਨ ਲਓ ਕੋਈ ਬੱਚੇ ਹੈਗੇ ਨੇ ਸਪੈਸ਼ਲ ਨੀਡ ਵਾਲੇ, ਜਿੰਨੀ ਦੇਰ ਤੱਕ ਪੇਰੈਂਟਸ ਅਲਾਈਵ ਹੈਗੇ ਨੇ ਇਸ ਦੁਨੀਆਂ ਤੇ ਹੈਗੇ ਨੇ, ਉਸ ਬੱਚੇ ਦੀ ਬੜੀ ਵਧੀਆ ਟੇਕ ਕੇਅਰ ਕਰ ਰਹੇ ਹੁੰਦੇ ਨੇ, ਪਰ ਕਦੇ ਸੋਚਿਆ ਕੱਲ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਜਾਂਦਾ ਤੇ ਉਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਤਾਂ ਹੀ ਗਵਰਨਮੈਂਟ ਇਹ ਗ੍ਰਾਂਟ ਦੇ ਰਹੀ ਹੈ ਤਾਂ ਕਿ ਬੱਚਾ ਕੱਲ ਨੂੰ ਕਿਸੇ ਤੇ ਫਾਈਨੈਂਸ਼ੀਅਲ ਡਿਪੈਂਡੈਂਟ ਨਾ ਹੋਵੇ, ਤੇ $2,00,000 ਤੱਕ ਪੇਰੈਂਟਸ ਵੀ ਇਸ ਅਕਾਊਂਟ ਦੇ ਵਿੱਚ ਆਪਣਾ ਡਿਪੋਜ਼ਿਟ ਕਰ ਸਕਦੇ ਹੈਗੇ ਨੇ। ਸੋ ਬਹੁਤ ਹੀ ਇੱਕ ਚੰਗਾ ਪਲਾਨ ਹੈਗਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭਾਜੀ ਮੈਂ ਕੁਛ ਕਾਮਨ ਐਗਜ਼ਾਮਪਲਸ ਦੱਸਣੀਆਂ ਚਾਹੂੰਗਾ ਜਿਹੜੀਆਂ ਇੰਪੇਅਰਡ ਕੰਡੀਸ਼ਨ ਹੈਗੀਆਂ ਨੇ ਜਿਹਦੇ ਅੰਡਰ ਇਹ ਗ੍ਰਾਂਟ ਅਪਲਾਈ ਕੀਤੀ ਜਾ ਸਕਦੀ ਹੈ। ਤੁਹਾਨੂੰ $90,000 ਜਿਹੜਾ ਫੈਡਰਲ ਗਵਰਨਮੈਂਟ ਦੇ ਰਿਹਾ ਉਹਦਾ ਫਾਇਦਾ ਹੋ ਸਕਦਾ, ਕਿਉਂਕਿ ਜਿਹੜੇ ਪ੍ਰੋਵਿੰਸ਼ੀਅਲ ਬੈਨੀਫਿਟ ਹੈਗੇ ਨੇ ਜੋ ਅੰਟਰੀਓ ਦੀ ਜਿਹੜੀ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਉਹ ਵੀ ਮਿਲਦੇ ਰਹਿਣੇ ਨੇ, ਇਹ ਅਡੀਸ਼ਨਲ ਅਮਾਊਂਟ ਹੈ ਜਿਹੜਾ ਤੁਹਾਨੂੰ ਮਿਲ ਸਕਦਾ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਹਿ ਲਈਏ ਕੋਈ ਪਰਸਨ Type 1 ਡਾਇਬਿਟਿਕ ਹੈਗਾ, ਇਨਸੁਲਿਨ ਡਿਪੈਂਡੈਂਟ ਆਪਾਂ ਹੈਗੇ ਹਾਂ ਤਾਂ ਵੀ ਇਹ ਗ੍ਰਾਂਟ ਲੈ ਸਕਦੇ ਹਾਂ। ਔਟਿਜ਼ਮ ਹੈ, ਜਿੱਦਾਂ ਡਾਊਨ ਸਿੰਡਰਮ ਹੋ ਗਿਆ, ADHD, ਡੈਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ ਹੋ ਗਿਆ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਜ਼ ਹੋ ਗਈਆਂ, ਕਰੋਨਿਕ ਕੋਈ ਕੰਡੀਸ਼ਨ ਹੈ ਤੁਹਾਡੀ, MS, ਕੋਰਨ ਡਿਜ਼ੀਜ਼, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦੇ ਕੋਈ ਪੇਸ਼ੈਂਟ ਹੈ, ਇਲਾਜ ਲੰਬਾ ਉਹਨਾਂ ਦਾ ਕਾਫੀ ਚੱਲ ਰਿਹਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ ਹੈ। ਐਂਡ ਈਵਨ ਗਵਰਨਮੈਂਟ ਨੇ ਵੀ ਕਿਹਾ ਅਗਰ ਤੁਸੀਂ ਕੁਆਲੀਫਾਈ ਕਰਦੇ ਹੈਗੇ ਪਿਛਲੇ 10 ਸਾਲਾਂ ਦਾ, ਅਗਰ ਤੁਸੀਂ ਇਹ ਅਕਾਊਂਟ ਓਪਨ ਨਹੀਂ ਸੀ ਕੀਤਾ RDSP ਤੇ, ਅਕਾਊਂਟ ਹੁਣ ਆਪਾਂ ਓਪਨ ਕਰਕੇ ਪਿਛਲੇ 10 ਸਾਲ ਦੀ ਜਿਹੜੀ ਸਾਨੂੰ ਗ੍ਰਾਂਟ ਨਹੀਂ ਵੀ ਮਿਲੀ ਸੀ ਉਹ ਵੀ ਗ੍ਰਾਂਟ ਆਪਾਂ ਲੈ ਸਕਦੇ ਹਾਂ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ। ਸੋ ਕਾਫੀ ਲੰਬੀ ਲਿਸਟ ਹੈਗੀ ਹੈ, ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਵੈਦਰ ਤੁਹਾਨੂੰ ਇਹ $90,000 ਦੀ ਗ੍ਰਾਂਟ ਮਿਲ ਵੀ ਸਕਦੀ ਹੈ ਕਿ ਨਹੀਂ, ਪਰ ਜਿਹੜਾ ਇਹ ਅਕਾਊਂਟ ਹੈ ਜ਼ਰੂਰੀ ਹੈ 49 ਸਾਲ ਦੀ ਉਮਰ ਤੋਂ ਪਹਿਲਾਂ ਅਗਰ ਓਪਨ ਹੋਏਗਾ ਤਾਂ ਹੀ ਸਾਨੂੰ ਇਹ ਗ੍ਰਾਂਟਸ ਦਾ ਫਾਇਦਾ ਹੋਏਗਾ। ਐਂਡ ਇਸ ਤੋਂ ਇਲਾਵਾ ਗੌਰਮੈਂਟ ਦੋ ਹੋਰ ਐਡੀਸ਼ਨਲ ਬੈਨੀਫਿਟ ਦੇ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਅਗਰ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਪੇਰੈਂਟਸ ਨੂੰ ਅਪ ਟੂ $284 ਐਕਸਟਰਾ ਜਿਹੜਾ ਹੈਗਾ ਹਰ ਮਹੀਨੇ ਮਿਲਣੇ ਨੇ। ਜਿਹਨਾਂ ਦੀ ਉਮਰ 18 ਤੋਂ ਅਬਵ ਹੈਗੀ ਹੈ, ਪਿਛਲੇ ਸਾਲ ਗਵਰਨਮੈਂਟ ਨੇ ਨਵਾਂ ਬੈਨੀਫਿਟ ਸਟਾਰਟ ਕੀਤਾ ਸੀ, ਅਪ ਟੂ $200 ਹਰ ਮਹੀਨੇ ਉਹਨਾਂ ਦੀ ਐਡੀਸ਼ਨਲ ਹੈਲਪ ਫੈਡਰਲ ਗਵਰਨਮੈਂਟ ਕਰ ਰਹੀ ਹੈ। ਤੁਹਾਡੇ ਮਾਇੰਡ ਚ ਕੋਈ ਵੀ ਸਵਾਲ ਹੋਵੇ $90,000 ਦੀ ਗ੍ਰਾਂਟ ਬਾਰੇ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਅਕਾਊਂਟ ਗ੍ਰਾਂਟ ਲੈ ਕੇ ਦੇਣ ਦੇ ਵਿੱਚ ਕਿਸੇ ਕਲਾਇੰਟ ਤੋਂ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਨੰਬਰ ਹੈ ਪੰਜਾਬ ਇੰਸ਼ੋਰੈਂਸ ਦਾ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ
8: ਲਈ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਜੀ ਪੰਜਾਬ। ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਕੋਈ ਵੀ ਤੁਸੀਂ ਗ੍ਰੋਸਰੀ ਕਰਨੀ ਚਾਹੁੰਦੇ ਹੋ ਕੈਨੇਡਾ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ, ਦੋਨੋਂ ਲੋਕੇਸ਼ਨਾਂ ਦੇ ਉੱਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ, ਕਾਫੀ ਡਿਸਕਾਊਂਟ ਹੈ, ਕਾਫੀ ਡਾਲਰਾਂ ਦੀ ਬਚਤ ਹੋ ਸਕਦੀ ਹੈ। ਇੱਕ ਲੋਕੇਸ਼ਨ ਹੈ ਜੀ ਹਾਈਵੇ 10 ਤੇ ਬੁਵੇਡ ਦਾ ਕਾਰਨਰ ਹੈ, ਦੂਜੀ ਸੈਂਡਲਵੁੱਡ ਤੇ ਏਅਰਪੋਰਟ ਦਾ ਕਾਰਨਰ ਹੈ। ਇੱਥੋਂ ਜਾ ਕੇ ਤੁਸੀਂ ਹੋਲਸੇਲ ਦੇ ਭਾਅ ਦੇ ਨਾਲ ਜਿਹੜੀ ਗ੍ਰੋਸਰੀ ਹੈ ਉਹ ਲੈ ਸਕਦੇ ਹੋ ਜੀ ਔਰ ਨੋਵਲ ਫਰੈਸ਼ ਫੂਡਸ। ਨਾਲ ਦੀ ਨਾਲ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਜਿਵੇਂ ਦੱਸ ਕੇ ਗਏ ਸੀ ਤੁਹਾਡੇ ਵੱਲੋਂ ਕਾਫੀ ਫੋਨ ਆ ਰਹੇ ਨੇ, ਸਾਰੇ ਦੇ ਸਾਰੇ ਫੋਨ ਜ਼ਰੂਰ ਆਨਸਰ ਹੋਣਗੇ। ਔਰ ਇਹ ਹੈ ਜੀ ਕਿ ਇੱਕ ਪਲਾਜ਼ਾ ਬਣ ਜਾ ਰਿਹਾ, 2 ਸਾਲ ਦੇ ਵਿੱਚ ਕੰਪਲੀਟ ਹੋਵੇਗਾ। ਬ੍ਰੈਂਪਟਨ ਦੇ ਹਾਈਵੇ 410 ਅਤੇ ਇਹ ਮੇਫੀਲਡ ਦੇ ਏਰੀਏ ਦੇ ਵਿੱਚ ਬਣੇਗਾ। ਜਿੱਥੇ ਤੁਸੀਂ ਕਿਸੇ ਪ੍ਰਕਾਰ ਦਾ ਵੀ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਤੇ ਤੁਸੀਂ ਇਹ ਯੂਨਿਟ ਆਪਣਾ ਆਮ ਮੁੱਲ ਲੈ ਸਕਦੇ ਹੋ। ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਹੋਲਡ ਕਰਨਾ ਹੈ, 2 ਸਾਲ ਦੇ ਵਿੱਚ ਥੋੜੀਆਂ ਥੋੜੀਆਂ ਪੇਮੈਂਟਾਂ ਦੇ ਨਾਲ ਇਹ ਤੁਹਾਡਾ ਯੂਨਿਟ ਹੋ ਜਾਵੇਗਾ। ਨੰਬਰ ਹੈ 416-881-7070, 416-881-7070 ਤੇ ਤੁਸੀਂ ਕਾਲ ਕਰ ਲੈਣੀ ਹੈ ਜੀ। ਸੋ ਇਸ ਟਾਈਮ ਸਾਡੀ ਲਾਈਨ ਜੁੜੀ ਹੈ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, ਰਾਜਨ ਜੀ ਸਾਡੇ ਨਾਲ ਨੇ ਔਰ ਇਹਨਾਂ ਕੋਲੋਂ ਵੀ ਪੁੱਛਦੇ ਹਾਂ ਕਿ ਇਸ ਵੀਕਐਂਡ ਦੇ ਉੱਤੇ ਜਾਂ ਇਸ ਛੁੱਟੀਆਂ ਦੇ ਦੌਰਾਨ ਕੀ ਇਹਨਾਂ ਦਾ ਸਕੈਜੂਲ ਹੈ, ਅਗਰ ਤੁਸੀਂ ਚਾਹੁੰਦੇ ਹੋ ਕਿ ਸਨਗਲਾਸਿਸ ਲੈਣੀਆਂ ਜਾਂ ਫਿਰ ਨਿਗਾਹ ਦੀਆਂ ਗਲਾਸਿਸ ਲੈਣੀਆਂ ਜਾਂ ਫਿਰ ਅੱਖਾਂ ਚੈੱਕ ਕਰਵਾਉਣੀਆਂ ਚਾਹੁੰਦੇ ਹੋ ਤੇ ਲਓ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਪੈਕਸ ਐਕਸਪ੍ਰੈਸ ਤੇ। ਜੀ ਆਇਆਂ ਨੂੰ ਜੀ
11: ਬਹੁਤ ਬਹੁਤ ਧੰਨਵਾਦ ਜੀ ਸੁੱਖੀ ਭਾਜੀ, ਤੁਹਾਨੂੰ ਤੇ ਵੱਧੋ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡਾਕਟਰ ਜੀ ਸਾਡੇ ਕੋਲ ਕੱਲ ਨੂੰ ਅਵੇਲੇਬਲ ਨੇ, ਜਿਹੜੇ ਵੀ ਸਾਡੇ ਸਰੋਤੇ ਕੱਲ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲ ਵਿਜ਼ਿਟ ਕਰ ਸਕਦੇ ਨੇ ਸਾਡੀ ਸੈਂਟਰ ਰੋਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਜੀ, ਤੇ ਜੇ ਤੁਸੀਂ ਇੱਧਰ ਰੈਜੋਲੂਸ਼ਨ ਦਾ ਬੁੱਕ ਕਰਵਾਉਣਾ ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905-460-8888। ਤੇ ਜਿਵੇਂ ਸੁੱਖੀ ਭਾਜੀ ਹਮੇਸ਼ਾ ਦੱਸਦੇ ਸੀ ਕਿ ਜਿਹੜਾ ਇੱਥੇ ਸਾਡੇ ਐਗਜ਼ਾਮ ਹੁੰਦਾ ਹੈ ਬੜਾ ਡਿਟੇਲਡ ਕੰਪ੍ਰੀਹੈਂਸਿਵ ਐਗਜ਼ਾਮ ਹੁੰਦਾ ਹੈ, ਕਿਉਂਕਿ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ, ਇਹਦੇ ਵਿੱਚ OCT ਟੋਪੋਗ੍ਰਾਫੀ ਰੈਟਨੋਗ੍ਰਾਫੀ ਤਕਰੀਬਨ 6 ਤੋਂ 7 ਅਲੱਗ ਅਲੱਗ ਨਵੀਆਂ ਮਸ਼ੀਨਾਂ ਨੇ ਜਿਹੜੀਆਂ ਤੁਹਾਡੀ ਅੱਖਾਂ ਦਾ ਪੂਰਾ ਬੈਕ ਸਕੈਨ ਕਰਦੀਆਂ ਨੇ ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਕਿ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਜੇ ਕੱਲ ਨਹੀਂ ਕਰਵਾ ਸਕਦੇ ਤੇ ਸਾਡੇ ਕੋਲ ਡਾਕਟਰ ਜੀ ਥਰਸਡੇ ਫਰਾਈਡੇ ਤੇ ਸੈਟਰਡੇ ਅਗਲੇ 4 ਦਿਨ ਅਵੇਲੇਬਲ ਹੈ ਜੀ। ਇਹਨਾਂ ਦਿਨਾਂ 'ਚ ਵੀ ਜੇ ਆਪਣੀ ਅਪੋਇੰਟਮੈਂਟ ਬੁੱਕ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 905-460-8888। ਇਸ ਤੋਂ ਇਲਾਵਾ ਕੈਨੇਡਾ ਡੇ ਕਰਕੇ ਜੀ ਸਪੈਸ਼ਲ ਸੇਲ ਚੱਲ ਰਹੀ ਹੈ, ਖਾਸ ਕਰਕੇ ਜਿਹੜੇ ਸਾਡੇ ਕੋਲ ਸਮਰ ਕੁਲੈਕਸ਼ਨ ਆਈ ਹੋਈ ਹੈ 2026 ਦੀ ਲੇਟੈਸਟ, ਇਹਦੇ 'ਚ ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟਿਫਨੀ ਦੇ, ਟੋਮ ਫੋਰਡ ਦੇ, ਇਹ ਸਾਰੇ ਹੀ ਵਧੀਆ ਵਧੀਆ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਤੇ ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ ਜਾਂ ਅਰਮਾਨੀ ਦੇ, ਕੋਚ ਦੇ, ਮਾਰਕ ਚੇਕਅਪ ਦੇ, ਮਾਈਕਲ ਕੋਰਸ ਦੇ, ਕੇਚ ਪੇਡ ਦੇ, ਇਹ ਸਾਰਿਆਂ ਦੇ ਉੱਤੇ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਤੇ ਸੁੱਖੀ ਭਾਜੀ ਸੀ ਸਪੈਸ਼ਲ ਸੈਕਸ਼ਨ ਬਣਾਇਆ ਹੋਇਆ ਕਲੀਅਰੈਂਸ ਸੈਕਸ਼ਨ, ਇਹਦੇ 'ਚ ਅਸੀਂ ਬਹੁਤ ਸਾਰੇ ਟੋਮੀ ਹਿਲਫਿਗਰ ਦੇ ਫਰੇਮ, ਫੈਂਡੀ ਦੇ ਫਰੇਮ, ਵੈਲੈਂਟੀਨੋ ਦੇ ਫਰੇਮ ਤੇ ਕੈਲਵਿਨ ਕਲਾਈਨ ਦੇ ਫਰੇਮ ਰੱਖੇ ਨੇ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹਨਾਂ ਸੇਲਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਹੁੰਦਾ ਹੈ ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਆਉਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਨੰਬਰ ਜੀ 905-460 88 9054608888. ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
8: ਜੀ ਦੋਸਤੋ, ਜੁੜਿਓ ਤੁਸੀਂ ਇਸ ਟਾਈਮ ਵਤਨੋ ਦੂਰ ਦੇ ਨਾਲ। ਪੰਜਾਬ ਦੇ ਨਾਲ ਵੀ ਸਾਡੀ ਲਾਈਨ ਜਿਹੜੀ ਜੁੜੀ ਹੋਈ ਆ, ਮਨਪ੍ਰੀਤ ਹੋਰੀ ਸਾਡੇ ਨਾਲ ਨੇ, ਕੁਝ ਖਬਰਾਂ ਦੇ ਉੱਤੇ ਹੋਰ ਆਪਾਂ ਝਾਤ ਪਾਉਂਦੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ ਕਿ ਅਗਰ ਤੁਸੀਂ ਕੋਈ ਵਪਾਰ ਹੈ ਤੁਹਾਡਾ, ਕੋਈ ਬਿਜ਼ਨਸ ਹੈ, ਅਗਰ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਰੇਡੀਓ ਦੇ ਰਾਹੀਂ ਤੇ ਜਾਂ ਫਿਰ ਟੀਵੀ ਦੇ ਰਾਹੀਂ, ਤੇ ਤੁਸੀਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ। 9057990999 ਜਿਹੜਾ ਵਤਨੋ ਦੂਰ ਦਾ ਨੰਬਰ ਹੈ। ਜੇ ਕੋਈ ਕਿਸੇ ਸਪੋਂਸਰ ਦਾ ਨੰਬਰ ਵੀ ਚਾਹੀਦਾ ਹੁੰਦਾ ਜਾਂ ਕੋਈ ਹੋਰ ਇਨਫੋਰਮੇਸ਼ਨ ਤੁਹਾਡੇ ਕੋਲ ਹੈ, ਕੋਈ ਆਸ ਪਾਸ ਦੀ ਖਬਰ ਹੈ ਉਹ ਸਾਂਝੀ ਕਰਨੀ ਚਾਹੁੰਦੇ ਹੋ, ਕਮਿਊਨਿਟੀ ਤੱਕ ਪਹੁੰਚਾਉਣੀ ਚਾਹੁੰਦੇ ਹੋ, ਤਦ ਵੀ ਤੁਸੀਂ ਕਾਲ ਕਰ ਸਕਦੇ ਹੋ 9057990999 ਦੇ ਉੱਤੇ। ਔਰ ਜੇਕਰ ਕੋਈ ਪ੍ਰੋਪਰਟੀ ਤੁਸੀਂ ਵੇਚਣੀ ਚਾਹੁੰਦੇ ਹੋ, ਤੁਹਾਡੀ ਆਪਣੀ ਕੋਈ ਪ੍ਰੋਪਰਟੀ ਹੈ, ਚੰਗੇ ਪੈਸੇ ਉਹਨਾਂ ਤੁਸੀਂ ਵੱਟਣੇ ਚਾਹੁੰਦੇ ਹੋ, ਤੇ ਸਾਡੀ ਟੀਮ ਨਾਲ ਸੰਪਰਕ ਕਰ ਲਓ 416-881-7070 416-881-7070 ਤੇ ਗੱਲਬਾਤ ਹੋ ਸਕਦੀ ਹੈ। ਕੁਝ ਇੱਕ ਸਾਡੇ ਕੋਲ ਇਨਵੈਸਟਮੈਂਟ ਵਾਲੀਆਂ ਵੀ ਪ੍ਰੋਪਰਟੀਜ਼ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਕਾਫੀ ਇਨਕਮ ਆ ਰਹੀ ਹੈ। ਚਾਹੁੰਦੇ ਹੋ ਤੁਸੀਂ ਕਿ ਥੋੜੇ ਜਿਹੇ ਪੈਸੇ ਨਾਲ ਤੁਹਾਡੀ ਇਨਕਮ ਕ੍ਰੀਏਟ ਹੋਵੇ, ਤੇ ਨੰਬਰ 416-881-7070 ਤੇ ਗੱਲ ਹੋ ਸਕਦੀ ਹੈ ਜੀ। ਸੋ ਮਨਪ੍ਰੀਤ ਜੀ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ, ਵੈਲਕਮ
9: ਜੀ। ਬਹੁਤ ਬਹੁਤ ਸ਼ੁਕਰੀਆ ਸੁਖੀ ਜੀ।
8: ਸੋ ਮਨਪ੍ਰੀਤ ਜੀ, ਸੋਸ਼ਲ ਮੀਡੀਆ ਵੱਲ ਨੂੰ ਜੇ ਆਪਾਂ ਝਾਤੀ ਮਾਰਦੇ ਹਾਂ ਖਬਰਾਂ, ਕਿਉਂਕਿ ਹਾਲੇ ਖਬਰਾਂ ਇੰਡੀਆ ਦੇ ਵਿੱਚ ਤਾਂ ਹੋਈ ਹੁੰਦੀ ਹੈ, ਵਾਪਰੀਆਂ ਹੁੰਦੀਆਂ ਤੇ ਫਟਾਫਟ ਦੁਨੀਆ ਭਰ ਦੇ ਵਿੱਚ ਉਹ ਪਹੁੰਚ ਜਾਂਦੀਆਂ। ਇੱਕ ਕੱਲ ਦੀ ਇੱਕ ਬੜੀ ਅਹਿਮ, ਇੱਕ ਕਹਿ ਲਈਏ ਕਿ ਅੰਮ੍ਰਿਤਸਰ ਤੋਂ ਇੱਕ ਕਲੱਬ ਦੇ ਵਿੱਚੋਂ ਇੱਕ ਜਿਹੜਾ ਪੂਲ ਟੇਬਲ ਖੇਡ ਰਿਹਾ ਵਿਅਕਤੀ ਸੀ, ਔਰ ਇੱਕ ਮੁੰਡੇ ਦੇ ਉੱਤੇ ਅਣਪਛਾਤੇ ਵਿਅਕਤੀ ਨੇ ਆਣ ਕੇ ਚੰਗਾ ਹਮਲਾ ਕੀਤਾ, ਜਾਨਲੇਵਾ, ਇਹਦੇ ਇੱਦਾਂ ਦੀਆਂ ਖਬਰਾਂ ਦੋ ਤਿੰਨ ਜਗ੍ਹਾ ਦੀਆਂ ਹੋਰ ਵੀ ਪਹੁੰਚੀਆਂ ਨੇ। ਕੀ ਗੱਲ ਹੈ ਲੋਕਾਂ ਦੇ ਵਿੱਚ, ਗਰਮੀ ਦਾ ਮੌਸਮ ਕਰਕੇ ਇੰਨਾ ਗੁੱਸਾ ਹੈ ਜਾਂ ਕੜੱਤਣ ਹੈ ਜਾਂ ਕੀ ਹੈ? ਕੀ
9: ਸੁਖੀ ਜੀ, ਕਈ ਵਾਰੀ ਤਾਂ ਇਹੋ ਜਿਹੀਆਂ ਖਬਰਾਂ ਤੇ ਸੱਚੀ ਗੱਲ ਕਰਨ ਨੂੰ ਵੀ ਦਿਲ ਨਹੀਂ ਕਰਦਾ, ਕਿਉਂਕਿ ਮਨ ਦੁਖਦਾ ਆ। ਇਹ ਖਬਰਾਂ ਕਲੱਬਾਂ ਦੀਆਂ ਨਹੀਂ, ਇਹ ਖਬਰਾਂ ਉਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਆ ਗਈਆਂ ਜਿੱਥੋਂ ਕਹਿੰਦੇ ਮਨੁੱਖ ਦਾ ਤੀਜਾ ਨੇਤਰ ਖੁੱਲਦਾ ਆ, ਜਿੱਥੋਂ ਮਨੁੱਖ ਗਿਆਨ ਲੈਂਦਾ ਆ। ਸੋ ਤੁਸੀਂ ਮੰਨੋਗੇ ਨੀ ਵੀ ਸਕੂਲਿੰਗ ਕਰਦੇ ਜਿਹੜੇ ਬੱਚੇ ਆ, ਜਦੋਂ ਤੁਸੀਂ ਵੀ ਕਦੇ ਆਪਣੇ ਸਕੂਲ ਟਾਈਮ ਚ ਹੁੰਦੇ ਹੋਗੇ, ਤੁਸੀਂ ਉਸ ਸਮੇਂ ਨੂੰ ਝਾਤੀ ਮਾਰੋ ਕਿ ਉਦੋਂ ਕਿੰਨਾ ਖੌਫ ਸੀਗਾ ਆਪਣੇ ਟੀਚਰਾਂ ਦਾ, ਅਧਿਆਪਕਾਂ ਦਾ, ਕੋਚ ਨੂੰ ਕਿੱਦਾਂ ਆਪਾਂ ਗੁਰੂ ਦੀ ਤਰ੍ਹਾਂ ਮੰਨਦੇ ਸੀਗੇ, ਔਰ ਜੋ ਹੁਕਮ ਟੀਚਰ ਨੇ ਜਾਂ ਕੋਚ ਨੇ ਲਾ ਦਿੱਤਾ ਤਾਂ ਉਹਨੂੰ ਆਪਾਂ ਪ੍ਰਵਾਨ ਕਰਨਾ। ਸੋ ਹੁਣ ਕੋਚਿੰਗ ਦੇਣ ਵੇਲੇ ਕੋਚ ਡਰ ਰਿਹਾ ਆ, ਤੇ ਵਿਦਿਆ ਦਾ ਗਿਆਨ ਦੇਣ ਵੇਲੇ ਇੱਕ ਅਧਿਆਪਕ ਜਿਹੜਾ ਡਰ ਰਿਹਾ ਆ ਵੀ ਪਤਾ ਨੀ ਕਿਸੇ ਸਟੂਡੈਂਟ ਨੂੰ ਗੁੱਸੇ ਦੇ ਨਾਲ ਕਹਿ ਦਿੱਤਾ, ਸਮਝਾ ਦਿੱਤਾ ਤਾਂ ਉਹ ਕਿੱਧਰ ਨੂੰ ਗੱਲ ਜਾਣੀ ਆ। ਔਰ ਅੱਠਵੀਂ ਨੌਵੀਂ ਕਲਾਸ ਦੇ ਜਿਹੜੇ ਜਵਾਕ ਨੇ ਸੁਖੀ ਜੀ, ਉਹਨਾਂ ਦੀ ਕੀ ਉਮਰ ਹੋਊਗੀ, ਮਹਿਜ 18 ਸਾਲ 17 ਸਾਲ। ਉਹ ਆਪਸ ਚ ਗਰੁੱਪ ਬਣਾ ਰਹੇ ਨੇ, ਆਪਸ ਚ ਲੜ ਰਹੇ ਨੇ, ਜਵਾਕ ਜਵਾਕਾਂ ਤੇ ਜਿਹੜਾ ਹਮਲਾ ਕਰ ਰਹੇ ਨੇ। ਔਰ ਏਦਾਂ ਦੀਆਂ ਕਈ ਵਾਰਦਾਤਾਂ ਪਿਛਲੇ ਦਿਨੀ ਵੀ ਸਕੂਲ ਦੇ ਬੱਚਿਆਂ ਨੇ ਦੋਸਤ ਨੂੰ ਕਹਿ ਸਕਦੇ ਆ ਫਸਲਾ ਕੇ ਉਹਨੂੰ ਘਰੋਂ ਲੈ ਗਏ ਕਿਸੇ ਕੰਮ ਦੇ ਲਈ, ਤੇ ਜਾ ਕੇ ਉਹਦੇ ਤੇ ਹਮਲਾ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਐਵੇਂ ਹੀ ਇੱਕ ਦੋ ਸਕੂਲਾਂ ਦੀਆਂ ਵਾਰਦਾਤਾਂ ਆਈਆਂ, ਕਾਲਜਾਂ ਦੇ ਗੇਟ ਦੇ ਸਾਹਮਣੇ ਦੀਆਂ ਵਾਰਦਾਤਾਂ ਆਈਆਂ, ਇਹਨਾਂ ਪੱਬਾਂ ਕਲੱਬਾਂ ਦੀਆਂ ਵਾਰਦਾਤਾਂ ਹੋ ਗਈਆਂ, ਸ਼ਰੇਆਮ ਜਿਹੜੀ ਫਾਇਰਿੰਗ ਹੋ ਰਹੀ ਆ, ਗੋਲੀਆਂ ਚੱਲ ਰਹੀਆਂ ਨੇ। ਇੱਕ ਅੱਜ ਬਹੁਤ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਆ, ਉਹ ਮੈਨੂੰ ਲੱਗਦਾ ਸਵੇਰ ਤੱਕ ਨਿਊਜ਼ ਵੀ ਆਜੂਗੀ, ਪਤਾ ਨੀ ਕਿੱਥੋਂ ਦੀ ਆ। ਕਿਸੇ ਘਰ ਦੇ ਵਿੱਚ ਕੁਝ ਨੌਜਵਾਨਾਂ ਨੇ ਹਮਲਾ ਕੀਤਾ, ਔਰ ਚੰਗੇ ਭਲੇ ਨੌਜਵਾਨ ਆਪਾਂ ਉਹਨਾਂ ਨੂੰ ਇਹ ਨੀ ਕਹਿ ਸਕਦੇ ਵੀ ਉਹਨਾਂ ਨੇ ਨਸ਼ਾ ਕੀਤਾ ਆ, ਜਾਂ ਉਹ ਨਸ਼ੇੜੀ ਨੇ, ਜਾਂ ਉਹ ਚੋਰ ਨੇ। ਇੱਕ ਦੋਵਾਂ ਨੇ ਤੇ ਦਸਤਾਰਾਂ ਬੰਨੀਆਂ, ਇੱਕ ਦੋ ਜਿਹੜੇ ਸੀਗੇ ਉਹ ਕਟਿੰਗ ਵਾਲੇ ਸੀਗੇ, ਪਰ ਸਾਰੇ ਨੇ ਮੂੰਹ ਬੰਨੇ। ਸੁਖੀ ਜੀ, ਘਰ ਦੇ ਵਿੱਚ ਕੱਲੀਆਂ ਔਰਤਾਂ ਸੀ, ਔਰ ਉਹਨਾਂ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਮਾਰ ਮਾਰ ਕੇ ਘਰ ਦੇ ਦਰਵਾਜ਼ੇ ਤੱਕ ਤੋੜ ਦਿੱਤੇ, ਜੋ ਉਹਨਾਂ ਦੇ ਹੱਥ ਦੇ ਵਿੱਚ ਆ ਰਿਹਾ ਸੀ ਉਹ ਘਰਾਂ ਦੇ ਵਿੱਚ ਚਲਾ ਰਹੇ ਸੀ। ਹੁਣ ਦੁਸ਼ਮਣੀ ਪਤਾ ਨੀ ਕੀ ਸੀ, ਕੋਈ ਖੁੰਦਕਬਾਜ਼ੀ ਸੀ, ਜੇ ਤਾਂ ਉਹ ਲੁੱਟ ਦੇ ਮਾਮਲੇ ਦੇ ਵਿੱਚ ਆਏ ਹੁੰਦੇ ਤੇ ਓਬਵੀਅਸਲੀ ਦਰਵਾਜ਼ਾ ਤੋੜ ਦਿੱਤਾ ਸੀਗਾ, ਜਾ ਕੇ ਉਹਨਾਂ ਲੁੱਟ ਖੋਹ ਕਰਨੀ ਸੀ, ਪਰ ਜੋ ਉਹਨਾਂ ਦੇ ਹੱਥ 'ਚ ਚੀਜ਼ ਆ ਰਹੀ ਸੀ ਉਹ ਬਗਾਤੀ ਮਾਰ ਰਹੇ ਸੀ। ਸੋ ਇਨਸਾਨ ਨੂੰ ਇਨਸਾਨ ਦਾ ਕੋਈ ਖੌਫ ਨੀ ਰਿਹਾ, ਜਿਹੜਾ ਖੂਨ ਆ ਉਹ ਪਾਣੀ ਹੋ ਗਿਆ, ਹੱਥ ਨੀ ਕੰਬ ਰਹੇ। ਇੱਕ ਜਾਨਵਰ ਕਿਸੇ ਦੇ ਹੱਥੋਂ ਮਰ ਜੇ ਜਾਂ ਜਾਨਵਰ ਨਾਲ ਕੋਈ ਕਾਰ ਗੱਡੀ ਟਕਰਾ ਜਾਵੇ ਤਾਂ ਉਹਦੇ ਤੋਂ ਵੀ ਕਈਆਂ ਦੇ ਇੰਨੇ ਜਿਹੜੇ ਦਿਲ ਕੋਮਲ ਹੁੰਦੇ ਆ ਵੀ ਉਹਦੇ ਤੇ ਵੀ ਬੰਦਾ ਕਹਿੰਦਾ ਵੀ ਹਾਏ ਮੇਰੇ ਹੱਥੋਂ ਆਹ ਨੁਕਸਾਨ ਹੋ ਗਿਆ। ਪਰ ਬੰਦਾ ਜਿਹੜਾ ਬੰਦੇ ਦੀ ਜਾਨ ਦਾ ਦੁਸ਼ਮਣ ਕਿਉਂ ਬਣਿਆ ਬੈਠਿਆ? ਸੁਖ ਜੀ, ਬੜਾ ਬੜਾ ਵੱਡਾ ਕਹਿ ਸਕਦੇ ਵਿਸ਼ਾਲ ਵਿਸ਼ਾ, ਇਹ ਤਾਂ ਇੱਕ ਡਿਬੇਟ ਪੂਰੀ ਹੋ ਜਾਵੇ ਤਾਂ ਲਿਸਨਰਸ ਦੇ ਲਈ ਵੀ ਕਾਲਾਂ ਖੋਲ ਦਿੱਤੀਆਂ ਜਾਣ, ਮੈਨੂੰ ਲੱਗਦਾ ਥੋੜਾ ਪੈਣਾ ਹੈ। ਔਰ ਇੱਕ ਹੋਰ ਬੜਾ ਪਿਆਰਾ ਵਿਸ਼ਾ ਜਿਹਦੇ ਤੇ ਅਸੀਂ ਗੱਲਬਾਤ ਕਰਾਂਗੇ, ਜੇ ਸਟੂਡੀਓ ਦੇ ਵਿੱਚ ਸਾਡੇ ਲਿਸਨਰ ਆ ਕੇ ਸਾਨੂੰ ਹਾਮੀ ਭਰਨਗੇ ਵੀ ਹਾਂ ਇਹਨਾਂ ਵਿਸ਼ਿਆਂ ਤੇ ਗੱਲ ਹੋਣੀ ਚਾਹੀਦੀ ਆ। ਸੁਖੀ ਜੀ, ਲੋਕ ਸਿੰਗਲ ਕਿਉਂ ਰਹਿਣਾ ਚਾਹੁੰਦੇ ਆ? ਪਰਿਵਾਰ ਦੇ ਵਿੱਚ ਸੱਸ ਆ, ਸਹੁਰਾ ਆ, ਪੁੱਤ ਆ, ਨੂੰਹ ਆ, ਪਰ ਪੁੱਤ ਜਦੋਂ ਵਿਆਹ ਜਾਂਦਾ ਨੂੰਹ ਆ ਜਾਂਦੀ ਆ, ਤਾਂ ਉਹ ਆਪਣੇ ਘਰ ਵਾਲੇ ਦੇ ਨਾਲ ਸੈਪਰੇਸ਼ਨ ਕਿਉਂ ਭਾਲਦੀ ਆ? ਉਹ ਉਸ ਫੈਮਿਲੀ ਨੂੰ ਸੈਪਰੇਟ ਕਿਉਂ ਕਰਨਾ ਚਾਹੁੰਦੀ ਆ? ਕਿਉਂਕਿ ਮਾਂ ਪਿਓ ਨੇ ਪੁੱਤ ਇਸ ਲਈ ਤੇ ਜੰਮਿਆ ਨੀ ਸੀ ਵੀ ਬੁਢਾਪਾ ਆ ਗਿਆ ਵਾ, ਤੇ ਜਾਂ ਨੂੰਹ ਘਰ ਚ ਉਹਨਾਂ ਇਸ ਲਈ ਤਾਂ ਲੈ ਕੇ ਨੀ ਸੀ ਆਉਂਦੀ ਵੀ ਉਹ ਸੈਪਰੇਟ ਫੈਮਿਲੀ ਬਣਾ ਲੈਣ, ਤੇ ਉਹ ਆਪਣੀ ਪ੍ਰਾਈਵੇਸੀ ਇੰਨੀ ਚਾਹੁੰਦੇ ਆ ਵੀ ਅਸੀਂ ਘਰ ਦੇ ਵਿੱਚ ਰਹਿ ਨੀ ਸਕਦੇ। ਸੱਸ ਸਹੁਰੇ ਦੇ ਨਾਲ ਜਿਹੜਾ ਇੱਕ ਇਕਲੌਤਾ ਨੂੰਹ ਪੁੱਤ ਆ, ਉਹ ਕਿਉਂ ਨੀ ਉਸ ਫੈਮਿਲੀ ਨੂੰ ਫੈਮਿਲੀ ਦੀ ਤਰ੍ਹਾਂ ਮਤਲਬ ਲੈਂਦਾ? ਉਹ ਕਿਉਂ ਪ੍ਰਾਈਵੇਸੀ ਭਾਲ ਰਿਹਾ ਆ? ਤੇ ਉਹ ਆਪਣੇ ਬੱਚਿਆਂ ਦੇ ਨਾਲ ਜਾਂ ਵਾਈਫ ਦੇ ਨਾਲ, ਜਾਂ ਵਾਈਫ ਜਿਹੜੀ ਆਪਣੇ ਹਸਬੈਂਡ ਤੇ ਬੱਚਿਆਂ ਨੂੰ ਹੀ ਕਿਉਂ ਫੈਮਿਲੀ ਸਮਝਦੀ ਆ? ਜਿਹੜਾ ਬੱਚਾ ਮਾਂ ਪਿਓ ਨੂੰ ਵੱਖ ਕੀਤਾ ਜਾ ਰਿਹਾ, ਬੇਸ਼ੱਕ ਉਹਦਾ ਵਿਆਹ ਹੋ ਗਿਆ, ਕੀ ਉਹ ਆਪਣੇ ਮਾਂ ਪਿਓ ਦੀ ਫੈਮਿਲੀ ਦੇ ਵਿੱਚ ਨਹੀਂ ਆਉਂਦਾ? ਕਿ ਨੂੰਹ ਜਿਹੜੀ ਸੱਸ ਸਹੁਰੇ ਦੀ ਫੈਮਿਲੀ ਦੇ ਵਿੱਚ ਨਹੀਂ ਆਉਂਦੀ? ਇਹ ਪੰਜਾਬ ਦਾ ਇੱਕ ਬੜਾ ਵੱਡਾ ਦਰਦ ਆ ਜਿਹੜਾ ਬਹੁਤ ਦਿਨੋਂ ਦਿਨ ਜਿਹੜਾ ਸੁੱਖੀ ਜੀ ਵੱਧ ਰਿਹਾ ਆ। ਔਰ ਇਹਦੇ ਤੇ ਸੱਚੀ ਚ ਜੇ ਸਾਡੇ ਵਰਗੇ ਲੋਕ ਡਿਬੇਟ ਨਹੀਂ ਕਰਨਗੇ, ਜੇ ਸਾਡੇ ਚੰਗੇ ਸੁਣਨ ਵਾਲੇ ਸਰੋਤੇ ਇਹੋ ਜਿਹੇ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਨਗੇ, ਇਹ ਘਰ ਘਰ ਦੀ ਕਹਾਣੀ ਆ, ਤੇ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਠੱਲਣੀ ਪਊਗੀ, ਵੱਧਦੀਆਂ ਜਾਣੀਆਂ ਨੇ। ਸੋ ਇਹਨਾਂ ਚੀਜ਼ਾਂ ਤੇ ਡਿਸਕਸ਼ਨ ਦੀ ਜਿਹੜੀ ਡਿਸਕਸ਼ਨ ਦੀ ਬਹੁਤ ਜ਼ਰੂਰਤ ਆ। ਤੇ ਮੈਂ ਸੱਚੀ ਚ ਕੋਪਰੇਸ਼ਨ ਚਾਹੂੰਗੀ ਆਪਣੇ ਲਿਸਨਰਸ ਦੀ ਕਿ ਸਾਨੂੰ ਸਟੂਡੀਓ ਚ ਕਾਲ ਕਰਕੇ ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ ਦੇ ਦੌਰਾਨ, ਕੱਲ ਨੂੰ, ਅੱਜ ਨੂੰ ਦੱਸਣ ਕਿ ਅਸੀਂ ਇਹੋ ਜਿਹੇ ਵਿਸ਼ਿਆਂ ਤੇ ਗੱਲ ਕਰੀਏ ਤੇ ਕਦੋਂ, ਖਾਸ ਕਰਕੇ ਇਸ ਵਿਸ਼ੇ ਤੇ ਕਦੋਂ ਗੱਲ ਕਰੀਏ।
8: ਬਿਲਕੁਲ ਜੀ, ਔਰ ਨੰਬਰ ਸਟੂਡੀਓ ਦਾ 9057990999 ਹੈ, ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਉਹਨਾਂ ਵੱਲੋਂ ਹੁਣੇ ਹੁਣੇ ਸਾਨੂੰ ਸਟੂਡੀਓ ਦੇ ਵਿੱਚ ਮੈਸੇਜ ਆਇਆ ਕਿ ਟੋਰਾਂਟੋ ਤੋਂ ਦਿੱਲੀ ਜਾਣਾ ਤੇ 1 ਵੇ ਦੀ ਟਿਕਟ ਹੈ, $1,050 ਦੀ ਤੁਹਾਨੂੰ ਮਿਲੇਗੀ, ਤੇ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਤੇ ਉਹ ਤੁਹਾਨੂੰ $1,300 ਦੀ ਜਿਹੜੀ ਆ 1 ਵੇ ਟਿਕਟ ਦੇਣਗੇ ਕਟਾਰੀਆ ਟੂਰ ਐਂਡ ਟਰੈਵਲ ਵਾਲੇ। ਤੇ ਜੇ ਇਹੀ ਟਿਕਟਾਂ ਤੁਸੀਂ ਰਿਟਰਨ ਲੈਣੀਆਂ ਟੋਰਾਂਟੋ ਤੋਂ ਅੰਮ੍ਰਿਤਸਰ ਦੀ, ਰਿਟਰਨ ਟਿਕਟ ਜਿਹੜੀ ਉਹ $2,420 ਦੀ ਹੈ, ਤੇ ਟੋਰਾਂਟੋ ਤੋਂ ਦਿੱਲੀ ਦੀ ਜਿਹੜੀ ਰਿਟਰਨ ਟਿਕਟ ਹੈ ਉਹ $1,890 ਦੀ ਆ। ਤੇ ਪਾਕਿਸਤਾਨ ਜਾਣਾ ਚਾਹੁੰਦੇ ਹੋ ਤੁਸੀਂ, ਟੋਰਾਂਟੋ ਤੋਂ ਕਰਾਚੀ ਜਾਣਾ ਤੇ $1,190 ਦੇ ਵਿੱਚ ਆ, ਤੇ ਇਸਲਾਮਾਬਾਦ ਦੀ ਜਿਹੜੀ ਉਹ 1,200 ਦੀ ਟਿਕਟ ਹੈ। ਸੋ ਇਸ ਦੇ ਨੰਬਰ ਹੈ 9056781200 ਤੇ ਕਾਲ ਕਰ ਲਓ ਅਵਤਾਰ ਕਟਾਰੀਆ ਜੀ ਨੂੰ, 9056781200 ਇਹਨਾਂ ਦਾ ਨੰਬਰ ਹੈ ਜੀ, ਔਰ ਤੁਹਾਨੂੰ ਵਧੀਆ ਸੀਟਾਂ ਲੱਭ ਕੇ, ਵਧੀਆ ਫਲਾਈਟ ਦੇ ਵਿੱਚ ਬਿਠਾਲ ਕੇ, ਪੂਰਾ ਖਾਣ ਪੀਣ ਦਾ ਪ੍ਰਬੰਧ ਕਰਕੇ ਭੇਜਦੇ ਨੇ ਜਿਹੜੇ ਵੀ ਮੁਲਕ 'ਚ ਤੁਸੀਂ ਜਾਣਾ ਚਾਹੁੰਦੇ ਹੋ। ਤੇ ਜੇ ਕਿਸੇ ਤੁਸੀਂ ਯੂਰਪ ਜਾਣਾ ਜਾਂ ਕੋਈ ਮੈਕਸੀਕੋ ਵਗੈਰਾ ਜਾਣਾ, ਉਹ ਵੀ ਇਹਨਾਂ ਕੋਲ ਬੜੇ ਵਧੀਆ ਪੈਕੇਜ ਚੱਲ ਰਹੇ ਨੇ। 9056781200 ਦੇ ਉੱਤੇ ਗੱਲਬਾਤ ਹੋ ਸਕਦੀ ਆ। ਸੋ ਮਨਪ੍ਰੀਤ ਜੀ, ਸਮਾਂ ਵੀ ਹੋਰ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ, ਆਲਮੋਸਟ ਜਿਹੜਾ ਸਮਾਪਤੀ ਵੱਲ ਨੂੰ ਜਾ ਰਹੇ ਹਾਂ, ਪਰ ਜਾਂਦੇ ਜਾਂਦੇ ਥੋੜੀ ਜਿਹੀ ਆਪਾਂ ਸਿਆਸਤ ਦੀ ਗੱਲਬਾਤ ਵੀ ਕਰ ਲਈਏ। ਇਹਦੇ ਵਿੱਚ

0: ਰਹਿ ਕੇ ਕਾਨੂੰਨ ਪਾਸ ਨਹੀਂ ਕੀਤਾ। ਤੁਸੀਂ ਗੁਰੂ ਮਹਾਰਾਜ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਦੀ ਜਗ੍ਹਾ ਜਿਹੜਾ ਬੀੜ ਲਿਖਿਆ ਜਾਂ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਉਹਨਾਂ ਨੇ ਕਹੀਆਂ। ਸੋ ਪੂਰੀ ਵਜ਼ਾਰਤ ਕਹਿ ਸਕਦੇ ਹਾਂ ਜਿਹੜੇ ਆਜ਼ਾਦ ਉਮੀਦਵਾਰ ਨੇ ਜਾਂ ਜਿੰਨੀਆਂ ਵੀ ਪਾਰਟੀਆਂ ਦੇ ਹੋਰ ਉਮੀਦਵਾਰ ਨੇ, ਨੇਤਾ ਨੇ, ਉਹ ਉੱਥੇ ਪੁੱਜੇ ਸੀਗੇ ਔਰ ਉਹਨਾਂ ਨੇ ਸਾਰਿਆਂ ਨੇ ਕਿਤੇ ਨਾ ਕਿਤੇ ਆਪਣੀ ਗਲਤੀ ਵੀ ਉੱਥੇ ਮੰਨੀ ਆ ਕਿ ਵਾਕਈ ਜਦੋਂ ਇਹ ਕਾਨੂੰਨ ਸੋਧ ਹੋਇਆ ਸੀ ਤਾਂ ਅਸੀਂ ਬਿਨਾਂ ਪੜ੍ਹੇ ਲਿਖੇ ਜਾਂ ਬਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਨਜ਼ੂਰੀ ਤੋਂ ਇਹਦੇ ਤੇ ਅਸੀਂ ਸਾਰਿਆਂ ਨੇ ਜਿਹੜੇ ਦਸਤਖਤ ਕੀਤੇ ਨੇ। ਸੋ ਸਾਰਿਆਂ ਨੇ ਉੱਥੇ ਆਪਣੀ ਗਲਤੀ ਮੰਨੀ ਔਰ 1 ਮਹੀਨੇ ਦੇ ਵਿੱਚ ਜਿਹੜਾ ਆ ਸੋਧ ਬਿੱਲ ਦੇ ਵਿੱਚ ਕਹਿ ਸਕਦੇ ਆ ਉਹਨਾਂ ਨੇ ਜੋ ਵੀ ਆਪਣੀਆਂ ਰੱਖੀਆਂ ਨੇ ਮੰਗਾਂ ਜਾਂ ਜੋ ਵੀ ਇਤਰਾਜ਼ ਉਹਦੇ ਤੇ ਜਤਾਏ ਨੇ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਤੋਂ ਸੋਧ ਜਿਹੜੀ ਮੰਗੀ ਆ ਤੇ ਨਾਲ ਦੀ ਨਾਲ ਇਹ ਕਿਹਾ ਗਿਆ ਹੈ ਕਿ ਜੋ ਵੀ ਹੁਕਮ ਜਿਹੜਾ ਆ ਸਿੱਖ ਕਮਿਊਨਿਟੀ ਨੂੰ ਲੈ ਕੇ ਹੋਊਗਾ ਜਾਂ ਗੁਰੂ ਘਰਾਂ ਨੂੰ ਲੈ ਕੇ ਹੋਊਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਲੈ ਕੇ ਹੋਊਗਾ, ਉਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਸਕਦਾ ਆ। ਸਰਕਾਰਾਂ ਨੂੰ ਜਿਹੜਾ ਆ ਕੋਈ ਵੀ ਉਹਦਾ ਹੱਕ ਜਾਂ ਅਥਾਰਟੀ ਨਹੀਂ ਦਿੱਤੀ ਜਾ ਸਕਦੀ। ਜੇ ਸਰਕਾਰਾਂ ਕੁਝ ਕਰਨੀਆਂ ਚਾਹੁੰਦੀਆਂ ਆ ਤਾਂ ਮਨਜ਼ੂਰੀ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਜ਼ਰੂਰੀ ਹੋਊਗੀ। ਸੋ ਇਹ ਅੱਜ ਇੱਕ ਵੱਡਾ ਕਹਿ ਸਕਦੇ ਹਾਂ ਬਿਆਨ ਆਇਆ ਔਰ ਬਿਆਨ ਤੋਂ ਬਾਅਦ ਜਿਹੜਾ ਪਾਰਟੀਆਂ ਨੂੰ ਸਹਿਮਤ ਹੋਣਾ ਪਿਆ, ਸਿਰ ਨਵਾਇਆ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਤੇ ਉੱਥੇ ਫਿਰ ਜਕਾਰੇ ਜਿਹੜੇ ਗੂੰਜੇ ਨੇ ਔਰ ਫੈਸਲੇ ਦੀ ਜਿਹੜੀ ਪ੍ਰਵਾਨਗੀ ਉਹ ਹੋਈ ਆ ਤੇ ਅਗਲੀ ਜਿਹੜੀ ਸੁਣਵਾਈ ਆ ਉਹ ਅਗਲੇ ਹੁਕਮਾਂ ਦੇ ਤੱਕ ਹੋਊਗੀ। ਕੀ ਸੋਧਾਂ ਹੁੰਦੀਆਂ ਨੇ ਉਹ ਸਾਹਮਣੇ ਆਉਣਗੀਆਂ।
1: ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਔਰ ਹੁਣ ਆਪਣੀ ਗੱਲਬਾਤ ਕੱਲ ਹੋਵੇਗੀ। ਗੁੱਡ ਨਾਈਟ, ਔਰ ਇਸ ਦੇ ਨਾਲ ਨਾਲ ਦੱਸ ਦਈਏ ਤੁਹਾਨੂੰ ਕਿ ਇੱਕ ਵਾਰੀ ਫਿਰ ਕਿ ਇੱਕ ਬਹੁਤ ਹੀ ਵਧੀਆ ਇਲਾਕੇ ਦੇ ਵਿੱਚ ਇੱਕ ਜਿਹੜਾ ਹੈਗਾ ਪਲਾਜ਼ਾ ਬਣ ਜਾ ਰਿਹਾ ਬ੍ਰੈਂਪਟਨ ਦੇ ਵਿੱਚ, ਅਗਰ ਤੁਸੀਂ ਚਾਹੁੰਦੇ ਹੋ ਇੱਥੇ ਆਪਣਾ ਯੂਨਿਟ ਬੁੱਕ ਕਰਨਾ, ਰਾਖਵਾਂ ਕਰਾਉਣਾ, ਕਿਸੇ ਤਰ੍ਹਾਂ ਦਾ ਵੀ ਕੋਈ ਬਿਜ਼ਨਸ ਖੋਲਣ ਲਈ, 416-881-7070 'ਤੇ ਗੱਲ ਕਰ ਲਓ। ਔਰ ਜੇਕਰ ਚਾਹੁੰਦੇ ਹੋ ਤੁਸੀਂ ਇਨਵੈਸਟਮੈਂਟ ਵਾਸਤੇ, ਸਾਡੇ ਕੋਲ ਕੁਝ ਪ੍ਰੋਪਰਟੀਆਂ ਆਈਆਂ ਨੇ ਜਿਨ੍ਹਾਂ 'ਚੋਂ ਇਨਕਮ ਆ ਰਹੀ ਹੈ, ਉਹਨਾਂ ਦਾ ਜਿਹੜਾ ਵੇਰਵਾ ਅਸੀਂ ਤੁਹਾਨੂੰ ਟੈਲੀਫੋਨ 'ਤੇ ਦੱਸ ਸਕਦੇ ਹਾਂ, ਨੰਬਰ ਨੋਟ ਕਰ ਲਓ 416-881-7070। ਅਤੇ ਜੇਕਰ ਤੁਸੀਂ ਕੋਈ ਘਰ ਵੇਚਣਾ ਚਾਹੁੰਦੇ ਹੋ, ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਸਾਡੇ ਕੋਲ ਕਲਾਇੰਟ ਨੇ ਜੀ ਮਾਲਟਨ ਦੇ ਇਲਾਕੇ ਦੇ ਵਿੱਚ ਘਰ ਲੱਭ ਰਹੇ ਨੇ, ਔਰ ਕੋਈ ਵੀ ਸੈਮੀ ਹੋਵੇ ਜਾਂ ਬੰਗਲੋ ਹੋਵੇ, ਉਹਨਾਂ ਦੀ ਮੌਰਗੇਜ ਦਾ ਕੋਈ ਚੱਕਰ ਨਹੀਂ ਆ, ਪ੍ਰੂਫ ਹੋਈ ਹੈਗੀ ਆ, ਔਰ ਘਰ ਤੁਹਾਡਾ ਤੁਹਾਡੀ ਕੀਮਤ ਦੇ ਮੁਤਾਬਕ ਵਿਕ ਜਾਵੇਗਾ। ਨੰਬਰ 416-881-7070 ਦੇ ਇੱਥੇ ਇਜਾਜ਼ਤ, ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਆ, ਤਦ ਤੱਕ ਦੇ ਲਈ ਸੁਣਦੇ ਰਹਿਣਾ ਜੀ 530। ਹੁਣ ਰਾਜਵੀਰ ਹੁਰੀ ਤੁਹਾਡੇ ਨਾਲ ਆਉਣਗੇ ਜੀ, ਤੇ ਬਾਹਰ ਮੌਸਮ ਬੜਾ ਅੱਛਾ ਹੈ, ਇੰਜੋਏ ਕਰੋ, ਹੱਸੋ ਖੇਡੋ, ਖੁਸ਼ੀਆਂ ਮਨਾਵੋ, ਤੇ ਕੈਨੇਡਾ ਡੇ ਵੀ ਆਉਣ ਜਾ ਰਿਹਾ, ਉਹਦੀਆਂ ਵੀ ਤੁਹਾਨੂੰ ਐਡਵਾਂਸ ਵਿੱਚ ਹੀ ਬਹੁਤ ਬਹੁਤ ਸ਼ੁਭਕਾਮਨਾਵਾਂ।

0: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰੇ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਪਹਿਲਾਂ ਤੁਸੀਂ ਸੁਖੀ ਨਜ਼ਰ ਦਾ ਪ੍ਰੋਗਰਾਮ ਸੁਣਿਆ ਵਤਨ ਦੂਰ, ਉਸ ਤੋਂ ਬਾਅਦ ਬਾਰੀ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼। AM 530 ਦੀ ਟੀਮ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਟਹਿਣਾ ਸਾਹਿਬ ਖਬਰਾਂ ਦਾ ਬੁਲੇਟਿਨ ਲੈ ਕੇ ਕੁਝ ਪਲਾਂ ਤੱਕ ਹਾਜ਼ਰ ਹੋਣਗੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਖਬਰਾਂ ਦੇ ਝਾਤ ਪਾਵਾਂਗੇ, ਕਾਫੀ ਖਬਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਨ ਵਾਲੇ ਨੇ। ਟਹਿਣਾ ਸਾਹਿਬ ਦੇ ਨਾਲ ਸੁਵਰਨ ਸਿੰਘ ਟਹਿਣਾ ਸਾਹਿਬ ਆਪਣਾ ਵਿਊ ਆ ਜਿਹੜਾ ਉਹ ਦੇਣਗੇ। ਆਪਣਾ ਪੁਆਇੰਟ ਆਫ ਵਿਊ ਰੱਖਣਾ ਹਰ ਇੱਕ ਦਾ ਫਰਜ਼ ਬਣਦਾ, ਸੋ ਟਹਿਣਾ ਸਾਹਿਬ ਦੇ ਨਾਲ ਵੀ ਆਪਾਂ ਝਾਤ ਪਾਵਾਂਗੇ ਖਬਰਾਂ ਦੇ। DLK ਸੈਪਟਿਕ ਸਰਵਿਸ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ DLK ਸੈਪਟਿਕ ਸਰਵਿਸ। ਜੇਕਰ ਸੈਪਟਿਕ ਟੈਂਕ ਘਰੇ ਤੁਸੀਂ ਲਗਵਾਉਣਾ ਚਾਹੁੰਦੇ ਹੋ ਤਾਂ DLK ਸੈਪਟਿਕ ਸਰਵਿਸ 'ਤੇ ਤੁਸੀਂ ਸੰਪਰਕ ਕਰਨਾ। ਨੰਬਰ 1 ਕੰਪਨੀ ਹੈ 9055842261, 905-584-2261 'ਤੇ ਗੱਲਬਾਤ ਕਰ ਸਕਦੇ ਹੋ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116। ਜੇਕਰ ਤੁਸੀਂ ਡਿਸਪੋਜੇਬਲ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਡਿਸਪੋਜੇਬਲ ਵੀ ਕਲੀਨਿੰਗ ਦਾ ਕੋਈ ਸਮਾਨ ਲੈ ਕੇ ਆਉਣਾ, ਜਾਂ ਫਿਰ ਤੁਸੀਂ ਟਿਫਨ ਸਰਵਿਸਿਜ਼ ਕਰਦੇ ਹੋ ਤਾਂ, ਜਾਂ ਵੱਡੀਆਂ ਦਾਲਾਂ ਦੀਆਂ ਪੈਕਿੰਗ ਲੈ ਕੇ ਆਉਣੀ ਚਾਹੁੰਦੇ ਹੋ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਇੱਕ ਨਾਮ ਤੁਹਾਨੂੰ ਰਿਕਮੈਂਡ ਕਰਦੇ ਹਾਂ। 416-748-2116 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਰੈਪ ਐਂਡ ਮੂਵ ਵਾਲਿਆਂ ਨਾਲ ਸੰਪਰਕ ਕਰਨਾ, ਜੇਕਰ ਘਰ ਦਾ ਸਮਾਨ ਤੁਸੀਂ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ ਰੈਪ ਐਂਡ ਮੂਵ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ। LTL ਆ, ਬਿਜਨਸ ਟੂ ਬਿਜਨਸ ਆ, ਕਿਚਨ ਕੈਬਨਟਸ ਨੇ, ਫਰਨੀਚਰ ਆ, ਤੁਸੀਂ ਪੂਰੇ GTA ਏਰੀਆ ਦੇ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਇਨਸ਼ੋਰਡ ਕੰਪਨੀ ਆ ਫੁੱਲੀ। ਜਸ ਬਾਈ ਨਾਲ ਸੰਪਰਕ ਕਰਨਾ 226-505-9970, 226-505-9970 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਲਓ, ਮੈਂ ਹੁਣੇ ਗਿਆ ਅਤੇ ਹੁਣੇ ਵਾਪਸ ਆਇਆ ਅਤੇ ਗ੍ਰੈਂਡ ਫਰਨੀਚਰ 'ਤੇ ਬੁੱਧਵਾਰ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਹੋਊਗਾ ਬਾਈ ਜੀ। ਬੁੱਧਵਾਰ ਵਾਲੇ ਦਿਨ ਗ੍ਰੈਂਡ ਫਰਨੀਚਰ 'ਤੇ ਆਪਾਂ ਕਰਾਂਗੇ ਲਾਈਵ ਔਨ ਲੋਕੇਸ਼ਨ। ਉੱਥੋਂ ਜਿਹਨੇ ਕੋਈ ਬੈੱਡ ਸੈੱਟ ਲੈਣੇ ਆ, ਜਿਹਨੇ ਕੋਈ ਸਮਾਨ ਇੱਦਾਂ ਦਾ ਲੈਣਾ, ਉਹ ਬਸ ਸੋਚ ਕੇ ਰੱਖ ਲਿਓ ਅਤੇ ਤੁਹਾਡੇ ਲਈ ਸਪੈਸ਼ਲ ਗ੍ਰੈਂਡ ਫਰਨੀਚਰ ਤੋਂ ਅਸੀਂ ਸਪੈਸ਼ਲ ਡੀਲਸ ਨੇ ਜਿਹੜੀਆਂ ਉਹ ਲੈ ਕੇ ਦੇਵਾਂਗੇ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ 2 ਰਿਕਾਰਡਡ ਕਮਰਸ਼ੀਅਲ ਲਾਉਂਦੇ, ਉਸ ਤੋਂ ਬਾਅਦ ਫੇਸਬੁੱਕ 'ਤੇ ਵੀ ਸਾਰੰਗ ਰੇਡੀਓ ਆ, ਉੱਥੇ ਆਪਾਂ ਲਾਈਵ ਹੁੰਦੇ ਹਾਂ ਅਤੇ ਫੇਸਬੁੱਕ ਪੇਜ 'ਤੇ ਵੀ ਜਿਹੜੇ ਜਿਹੜੇ ਦੂਰ ਦੁਰਾਡੇ ਬੈਠੇ ਆ ਮਿੱਤਰਾਂ ਦੋਸਤਾਂ ਨੂੰ ਦੱਸ ਦਿਓ ਕਿ ਉਹ ਫੇਸਬੁੱਕ ਦੇ ਪੇਜ 'ਤੇ ਲਾਈਵ ਖਬਰਾਂ ਨੇ ਜਿਹੜੀਆਂ ਟਹਿਣਾ ਸਾਹਿਬ ਦੀਆਂ ਸੁਣ ਸਕਦੇ ਆ। ਸਾਰੰਗ ਰੇਡੀਓ ਦਾ ਪੇਜ ਆ, ਨਾਲੇ ਉੱਥੇ ਥੋੜ੍ਹਾ ਜਿਹਾ ਗੁੱਠਾ ਜਿਹਾ ਲੱਗਿਆ ਹੁੰਦਾ ਉਹ ਦੱਬ ਦਿਓ, ਮਤਲਬ ਲਾਈਕ ਅਤੇ ਫੋਲੋ ਕਰ ਲਿਓ ਤਾਂ ਕਿ ਤੁਹਾਡੇ ਤੱਕ ਰਾਈਟ ਵੇ ਖਬਰਾਂ ਨੇ ਜਿਹੜੀਆਂ ਉਹ ਪਹੁੰਚਿਆ ਕਰਨਗੀਆਂ। ਹੋਰ ਵੀ ਅੱਜ ਚੰਗੀਆਂ ਚੀਜ਼ਾਂ ਅਸੀਂ ਕੋਸ਼ਿਸ਼ ਕਰਦੇ ਕੰਟੈਂਟ ਪਾਉਂਦੇ ਰਹੀਏ, ਅੱਜ ਵੀ ਪਾ ਕੇ ਆਏ ਹਾਂ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਅਸੀਂ ਹਮੇਸ਼ਾ ਇਹ ਸਾਂਝ ਆ ਜਿਹੜੀ ਉਹ ਬਰਕਰਾਰ ਰੱਖੀਏ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਲਓ ਮੈਂ ਲੈ ਕੇ ਆਉਣਾ ਟਹਿਣਾ ਸਾਹਿਬ ਨੂੰ, ਤੁਸੀਂ 2 ਰਿਕਾਰਡਡ ਕਮਰਸ਼ੀਅਲ ਸੁਣਿਓ, ਉਸ ਤੋਂ ਬਾਅਦ ਟਹਿਣਾ ਸਾਹਿਬ ਨੂੰ ਆਪਾਂ ਲੈ ਕੇ ਆਉਂਦੇ, ਫਿਰ ਆਪਾਂ ਕਰਦੇ ਹਾਂ ਖਬਰਾਂ 'ਤੇ ਭਾਵੇਂ ਝਾਤ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਬਾਈ ਜੀ, ਇੱਕ ਕਬੱਡੀ ਕੱਪ ਆ ਜਿਹੜਾ ਉਹ ਵੀ ਹੁਣ ਜਾ ਰਿਹਾ, ਉਹਦੀ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਉਂਕਿ ਸੁਖਰਾਜ ਬਾਈ ਉਹਨਾਂ ਨੇ ਸਪੈਸ਼ਲੀ ਤੌਰ 'ਤੇ ਭੇਜਿਆ ਜੀ। ਉਹ ਕਬੱਡੀ ਕੱਪ ਆ ਜਿਹੜਾ ਉਹਦੇ ਲਈ ਤੁਹਾਨੂੰ ਦੱਸ ਦਈਏ ਕਿ 42ਵਾਂ ਕਬੱਡੀ ਕੱਪ ਜਿਹੜਾ ਉਹ ਹੁਣ ਜਾ ਰਿਹਾ, ਅਤੇ ਆਹ ਲਓ ਕਬੱਡੀ ਕੱਪ ਦੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ। ਕਿੱਥੇ ਕਿੱਥੇ ਕਿਹੜਾ ਕਿਹੜਾ ਨੰਬਰ ਆ, ਕਿੱਥੇ ਕਿੱਥੇ ਤੁਸੀਂ ਸੰਪਰਕ ਕਰ ਸਕਦੇ ਹੋ, ਕਿੱਥੋਂ ਟਿਕਟਾਂ ਤੁਹਾਨੂੰ ਜਿਹੜੀਆਂ ਮਿਲ ਸਕਦੀਆਂ ਨੇ। ਕੈਂਸ ਕਲਚਰ ਸੈਂਟਰ ਆ ਜਿਹੜਾ ਉਹਦੇ ਵੱਲੋਂ ਕਬੱਡੀ ਕੱਪ ਆ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ, ਸੋ 42ਵਾਂ ਕਬੱਡੀ ਕੱਪ ਆ ਜਿਹੜਾ ਉਹ ਹੁਣ ਜਾ ਰਿਹਾ। ਲਓ 2 ਰਿਕਾਰਡਡ ਕਮਰਸ਼ੀਅਲ ਤੋਂ ਬਾਅਦ ਆਪਾਂ ਟਹਿਣਾ ਸਾਹਿਬ ਨੂੰ ਲੈ ਕੇ ਹੁਣੇ ਕਹਿੰਦੇ ਹੁਣੇ ਵਾਪਸ ਆਏ।
1: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ। ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
2: ਆਖਰੀ ਅਪੀਲ ਸਾਡੀ ਰੱਦ ਹੋ ਗਈ।
3: ਓ ਭਰਾਵਾ, ਸਾਡੀ ਵੀ ਅਪੀਲ ਰੱਦ ਹੋ ਗਈ ਹੈ।
4: ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਮੰਮੀ ਡੈਡੀ ਦਾ ਇਮੀਗ੍ਰੇਸ਼ਨ ਦਾ ਕੇਸ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਵਾਲਿਆਂ ਤੋਂ ਕਰਵਾਓ।
5: ਸੁਪਰ ਵੀਜ਼ਾ ਫਾਰ ਪੇਰੈਂਟਸ, ਵਿਜ਼ਿਟਰ ਵੀਜ਼ਾ, ਪੇਰੈਂਟਸ ਪਰਮਾਨੈਂਟ ਕੇਸ, ਸਕਿਲਡ ਵਰਕਰਸ, ਸਟੱਡੀ ਵੀਜ਼ਾ, ਸਪਾਊਸਲ ਵੀਜ਼ਾ ਅਤੇ ਰਿਫਿਊਜ਼ਲ ਕੇਸਾਂ ਦੇ ਮਾਹਰ, ਤੁਹਾਡੇ ਹਰ ਤਰ੍ਹਾਂ ਦੇ ਵੀਜ਼ੇ ਦੇ ਸੁਪਰ ਸਪੈਸ਼ਲਿਸਟ।
6: ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ, 7900 ਫੋਰ ਇੰਟੀਰੀਅਰ ਸਟ੍ਰੀਟ, ਸਵੀਟ 306, ਬ੍ਰੈਂਪਟਨ, 9057958999।
0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ। ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰ ਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313, 905-204-1313, 9052041313।
7: लाओ जी चक्को फिर खुशखबरी ब्रैम्पटन निवासियों ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो तो ब्रैम्पटन विच इंडियन फ्रूट लैंड दी चारों लोकेशन विचों जिथे मर्जी आ जाओ चाहे 15 फेंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफिल रोड ब्रैम्पटन ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 905-456-9900
8: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
9: ਬਈ ਅਤੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
8: ਕਾਲ ਕਰੋ 905-874-9878
10: ਮਤਲਬ
11: ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
10: ਨਹੀਂ ਮੈਂ ਮਰ ਜਾ ਉੱਥੇ ਕਿਉਂ ਹੁਣ
11: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਛੁੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
0: ਜੀ ਦੋਸਤੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸੋ ਸਵਰਨ ਸਿੰਘ ਟਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਜੁੜ ਚੁੱਕੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਖਬਰਾਂ ਤੇ ਪਾਵਾਂਗੇ ਝਾਤ ਅੱਜ ਦੀਆਂ ਇਹਨਾਂ ਖਬਰਾਂ ਨੂੰ ਗ੍ਰੈਂਡ ਫਰਨੀਚਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜਿੱਥੇ ਇਸ ਬੁੱਧਵਾਰ ਨੂੰ ਇੱਕ ਵੱਡੀ ਸੇਲ ਆ ਜਿਹੜੀ ਉਹ ਲੱਗਣ ਜਾ ਰਹੀ ਹੈ ਸੋ ਤੁਸੀਂ ਜ਼ਰੂਰ ਉੱਥੇ ਪਹੁੰਚਣਾ ਅਤੇ ਨਾਲ ਦੀ ਨਾਲ ਹੀ ਮੁਸਕਾਨ ਦਿਓਲ ਹੋਣ ਦੇ ਵੱਲੋਂ ਵੀ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੁਸਕਾਨ ਦਿਓਲ ਹੋਣਾਂ ਦੇ ਨਾਲ ਸੰਪਰਕ ਕਰਨਾ 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਚਲਦੇ ਆਪਾਂ ਟਣਾ ਸਾਹਿਬ ਵੱਲ ਟਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
12: ਬੜੀ ਮਿਹਰਬਾਨੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਟਣਾ ਸਾਹਿਬ ਅੱਜ ਖਬਰਾਂ ਕਾਫੀ ਨੇ ਜਿਹੜੀਆਂ ਸਾਂਝੀਆਂ ਕਰਨ ਵਾਲੀਆਂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਉਧਵ ਠਾਕਰੇ ਨੇ ਬੀਜੇਪੀ ਨੂੰ ਕਿਹਾ ਕਿ ਬਾਬਰ ਜਨਤਾ ਪਾਰਟੀ ਇਹ ਕੀ ਅਸਲ ਦੇ ਵਿੱਚ ਥੋੜਾ ਜਿਹਾ ਇੱਥੋਂ ਸ਼ੁਰੂਆਤ ਕਰਦੇ ਆ ਜੀ
12: ਦੱਸੋ ਜੀ ਪਹਿਲੀ ਗੱਲ ਤਾਂ ਇਹ ਵੀ ਜੋ ਕੁਝ ਇਸ ਵੇਲੇ ਮਹਾਰਾਸ਼ਟਰ ਦੇ ਵਿੱਚ ਹੋਇਆ ਉਹਦੇ ਬਾਰੇ ਮੇਰਾ ਖਿਆਲ ਵੀ ਸਾਡੇ ਪਰਿਵਾਰਕ ਮੈਂਬਰ ਜਾਣਦੇ ਹੋਣਗੇ ਉਧਵ ਠਾਕਰੇ ਦੀ ਪਾਰਟੀ ਦੇ 9 ਸੰਸਦ ਮੈਂਬਰ ਸੀ ਉਹਦੇ ਵਿੱਚੋਂ 6 ਜਣੇ ਪੱਟ ਕੇ ਬੀਜੇਪੀ ਲੈ ਗਈ ਇਹਨਾਂ ਦੇ ਹਿੱਸੇ ਦੇ ਵਿੱਚ ਉਧਵ ਦੇ ਹਿੱਸੇ 'ਚ ਸਿਰਫ 3 ਰਹਿ ਗਏ ਆ ਉਹ ਜਿਹੜੇ 6 ਜਣੇ ਪੱਟ ਕੇ ਲੈ ਗਈ ਆ ਉਹਦੇ ਕਰਕੇ ਉਧਵ ਠਾਕਰੇ ਗਰੁੱਪ ਇਸ ਵੇਲੇ ਕਲਪਿਆ ਉਹਦੇ ਵੱਲੋਂ ਅੱਜ ਦੋ ਟੋਕੇ ਗੱਲ ਕਹੀ ਗਈ ਆ ਕਿ ਇਹ ਬੀਜੇਪੀ ਨਹੀਂ ਇਹ ਭਾਰਤੀ ਜਨਤਾ ਪਾਰਟੀ ਨਹੀਂ ਇਹ ਬਾਬਰ ਜਨਤਾ ਪਾਰਟੀ ਹੈ ਇਹ ਬੀਜੇਪੀ ਭਾਵ ਬਾਬਰ ਜਨਤਾ ਪਾਰਟੀ ਵੀ ਲੋਕਾਂ ਨੂੰ ਲੁੱਟ ਕੇ ਖਾ ਗਈ ਇਸ ਵੇਲੇ ਮੰਦਰ ਦਾ ਚੜਾਵਾ ਲੁੱਟ ਕੇ ਖਾ ਗਈ ਸਾਡੇ ਬੰਦੇ ਪੱਟ ਕੇ ਲੈ ਗਈ ਤੇ ਇਸ ਪਾਰਟੀ ਨੂੰ ਕੋਈ ਮੂੰਹ ਨਾ ਲਾਵੇ ਸੋ ਉਹਨਾਂ ਨੇ ਅੱਜ ਇਸ ਤਰੀਕੇ ਦੇ ਆਪਦੇ ਵਿਚਾਰ ਪੇਸ਼ ਕੀਤੇ ਆ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਬੜੀ ਹੈਰਾਨੀ ਵਾਲੀ ਗੱਲ ਆ ਵੀ ਇਹ ਕਿਹੜੀ ਤੋਂ ਕਿਹੜੀ ਥਾਂ ਦੇ ਉੱਤੇ ਚੱਲ ਕੇ ਆਏ ਆ ਤੇ ਕੀ ਤੋਂ ਕੀ ਇਹ ਕਰਦੇ ਰਹਿੰਦੇ ਆ ਸੋ ਵੇਲੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਸਭ ਦਾ ਧਿਆਨ ਇਸੇ ਗੱਲ ਦੇ ਵੱਲ ਟਿਕਿਆ ਹੋਇਆ ਵੀ ਜਿਵੇਂ ਤ੍ਰਿਣਮੂਲ ਕਾਂਗਰਸ ਦੇ ਵਿੱਚ ਨੂੰ ਖੇਰੂ ਖੇਰੂ ਕੀਤਾ ਬੀਜੇਪੀ ਨੇ ਕੀ ਆਉਂਦੇ ਸਮੇਂ ਦੇ ਵਿੱਚ ਉਧਵ ਠਾਕਰੇ ਦੀ ਪਾਰਟੀ ਨੂੰ ਵੀ ਖੇਰੂ ਖੇਰੂ ਕਰ ਦੇਣਗੇ ਜਾਂ ਫਿਰ ਇਹ ਬਚ ਜੂਗੀ
0: ਜੀ ਸੁਟਣਾ ਸਾਹਿਬ ਰਾਮ ਮੰਦਿਰ ਦੇ ਚੜਾਵੇ ਦੀ ਚੋਰੀ ਵਾਲੀ ਖਬਰ ਆਈ ਸੀ ਤੇ ਉਹਦੇ ਵਿੱਚ ਕੋਈ ਅਪਡੇਟ ਆਈ ਹੈ ਥੋੜੀ ਮੋਟੀ
12: ਹਾਂ ਬਿਲਕੁਲ ਬਾਈ ਜੀ ਰਾਮ ਮੰਦਿਰ ਦੇ ਚੜਾਵੇ ਵਾਲੀ ਰਿਪੋਰਟ ਆਈ ਆ ਉਹਦੇ ਵਿੱਚ ਨਵੀਂ ਜਾਣਕਾਰੀ ਇਹ ਪ੍ਰਾਪਤ ਹੋਈ ਆ ਵੀ ਚੜਾਵੇ ਦੀ ਚੋਰੀ ਦੇ ਮਾਮਲੇ ਦੇ ਵਿੱਚ 8 ਜਣਿਆਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਯਾਨੀ ਕਿ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਹ ਉਹ 8 ਜਣੇ ਆ ਜਿਨ੍ਹਾਂ ਦੇ ਉੱਤੇ ਦੋਸ਼ ਲੱਗਾ ਇਹ ਭਾਈ ਇਹਨਾਂ ਨੇ ਚੋਰੀ ਕੀਤੀ ਆ ਉਹ ਇਹ ਗੱਲ ਕਹਿੰਦੇ ਵੀ ਅਸੀਂ ਚੋਰੀ ਨਹੀਂ ਕੀਤੀ ਇਹਨਾਂ ਦੇ ਕੇਸ ਦੀ ਸੁਣਵਾਈ ਹੁਣ 31 ਜੁਲਾਈ ਨੂੰ ਹੋਊਗੀ ਜੀ ਅਗਲੀ ਗੱਲ ਮਹੱਤਵਪੂਰਨ ਹੈ ਵੀ ਇਹ ਮਾਮਲਾ ਬੜਾ ਗੰਭੀਰ ਆ ਕਿਉਂਕਿ ਦੇਖੋ ਅਸੀਂ ਤਾਂ ਉਹ ਲੋਕ ਆ ਜਿਹੜੇ ਕਿ ਆਸਥਾਵਾਨ ਆ ਕਿਸੇ ਦੀ ਕਿਸੇ ਵੀ ਧਰਮ ਦੇ ਵਿੱਚ ਆਸਥਾ ਹੋ ਸਕਦੀ ਆ ਪਰ ਸਾਡੇ ਦੇਸ਼ ਦੇ ਵਿੱਚ ਜੇਕਰ ਆਹ ਕੁਝ ਹੋਊਗਾ ਵੀ ਜੇਕਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਕੈਸ਼ ਕੀਤਾ ਜਾਊਗਾ। ਇੱਥੇ ਤਾਂ ਪਤਾ ਇਹ ਲੱਗਾ ਜੀ ਕਿ ਕਈ ਲੋਕ ਜ਼ਮੀਨਾਂ ਖਾ ਗਏ, ਕੋਈ ਸੋਨਾ ਚਾਂਦੀ ਖਾ ਗਿਆ, ਕੋਈ ਇੱਥੇ ਦਾਨ ਪੇਟੀ ਵਿਚਲੇ ਪੈਸੇ ਖਾ ਗਿਆ, ਇੱਥੇ ਬੜਾ ਕੁਝ ਖਾਧਾ ਗਿਆ ਜੀ।
0: ਅੱਛਾ, ਇੱਕ ਜਿਹੜੀ ਹੁਣ ਲੋਕ ਅਲੱਗ ਅਲੱਗ ਜਿਹੜੇ ਹੈਗੇ ਜੀ ਚੈਨਲ ਦੇ ਥਰੂ, ਅਲੱਗ ਅਲੱਗ ਵੀਡੀਓ ਸੋਸ਼ਲ ਮੀਡੀਆ ਦੇ ਥਰੂ ਜਾਂ ਕਿਤੇ ਵੀ ਜਿੱਥੋਂ ਵੀ ਉਹਨਾਂ ਨੂੰ ਪਤਾ ਲੱਗ ਰਿਹਾ, ਸੋ ਉਤਸੁਕ ਵੀ ਨੇ ਕਿ ਕੀ ਜਥੇਦਾਰ ਸਾਹਿਬ ਨੇ ਜਿਹੜੇ ਬੁਲਾਏ ਸੀਗੇ ਸਾਰੇ ਅਹੁਦੇਦਾਰ, ਉਹਨਾਂ ਦੇ ਨਾਲ ਕੀ ਵਾਰਤਾਲਾਪ ਹੋਈ ਆ, ਕੀ ਗੱਲਬਾਤ ਹੋਈ ਆ, ਲੋਕ ਕਿਵੇਂ ਲੈਂਦੇ ਆ, ਪਾਰਟੀ ਮੈਂਬਰ ਇਹਨਾਂ ਨੂੰ ਕਿਵੇਂ ਲੈਂਦੇ ਆ, ਅਤੇ ਜਥੇਦਾਰ ਸਾਹਿਬ ਨੇ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਦਾ ਉਹਨਾਂ ਨੇ ਵੇਰਵਾ ਪਾਇਆ ਜੀ?
12: ਦੇਖੋ ਜੀ, ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਆ। ਅੱਜ ਤਾਂ ਜਥੇਦਾਰ ਸਾਹਿਬ ਨੇ ਕਮਾਲ ਕਰਤੀ ਆ ਵੀ ਉਹਨਾਂ ਨੇ ਵਿਧਾਇਕਾਂ ਨੂੰ ਇਹ ਪੁੱਛਿਆ ਵੀ ਕਿ ਤੁਹਾਨੂੰ ਕਿੰਨੀ ਜਾਣਕਾਰੀ ਸੀ, ਤੁਸੀਂ ਦੱਸੋ ਪਹਿਲਾਂ ਮੈਨੂੰ ਵੀ ਭਾਈ ਤੁਹਾਨੂੰ ਕਿੰਨਾ ਪਤਾ ਸੀਗਾ ਵੀ ਭਾਈ ਇਸ ਮਾਮਲੇ ਦੇ ਵਿੱਚ ਕਾਨੂੰਨ ਦੇ ਵਿੱਚ ਆਹ ਆ ਗੱਲਾਂ ਸ਼ਾਮਿਲ ਆ। ਉਹ ਵਿਧਾਇਕ ਸਾਰੇ ਕਹਿੰਦੇ ਵੀ ਸਾਨੂੰ ਕੁਛ ਨੀ ਪਤਾ ਸੀਗਾ। ਉਹ ਕਹਿੰਦੇ ਵੀ ਜੇ ਤੁਹਾਨੂੰ ਪਤਾ ਨੀ ਸੀਗਾ ਵੀ ਭਾਈ ਇਸ ਕਾਨੂੰਨ ਦੇ ਵਿੱਚ ਕੀ ਸ਼ਾਮਿਲ ਆ, ਫਿਰ ਤੁਸੀਂ ਕਾਨੂੰਨ ਪਾਸ ਕਰਨ ਦੀ ਸਾਨੂੰ ਕਿਉਂ ਭਰੀ? ਜਾਂ ਤੁਸੀਂ ਮੈਨੂੰ ਦੱਸੋ ਇਹ ਕੀ ਤੁਹਾਨੂੰ ਹੁਣ ਵੀ ਪਤਾ ਕਿ ਭਾਈ ਇਹਦੇ ਵਿੱਚ ਫਲਾਣੀ ਫਲਾਣੀ ਗੱਲ ਸ਼ਾਮਿਲ ਆ? ਉਹ ਜੀ ਸਾਰੇ ਵਿਧਾਇਕਾਂ ਨੇ ਇਹੀ ਗੱਲ ਕਹੀ ਵੀ ਸਾਨੂੰ ਕੁਛ ਨੀ ਪਤਾ ਵੀ ਭਾਈ ਕਾਨੂੰਨ ਦੇ ਵਿੱਚ ਲਿਖਿਆ ਕੀ ਆ। ਫਿਰ ਜਥੇਦਾਰ ਸਾਹਿਬ ਨੇ ਗੱਲ ਕਹੀ ਆ ਕਿ ਭਾਈ ਤੁਸੀਂ ਹਾਮੀ ਭਰਨ ਤੋਂ ਪਹਿਲਾਂ ਕਿਉਂ ਨਾ ਸੋਚਿਆ ਵੀ ਭਾਈ ਇਹਦੇ ਵਿੱਚ ਗੱਲਾਂ ਕਿਹੜੀਆਂ ਕਿਹੜੀਆਂ? ਫਿਰ ਉਸ ਤੋਂ ਬਾਅਦ ਇਹ ਗੱਲ ਕਹੀ ਵੀ ਭਾਈ ਤੁਸੀਂ 30 ਦਿਨ ਦੇ ਵਿੱਚ ਇਸ ਕਾਨੂੰਨ ਦੇ ਵਿੱਚ ਸੋਧ ਕਰਕੇ ਨਵੇਂ ਸਿਰੇ ਤੋਂ ਲਾਗੂ ਕਰੋ। ਜਿੰਨੀ ਦੇਰ ਤੱਕ ਨਵੇਂ ਸਿਰੇ ਤੋਂ ਸੋਧ ਕਰਕੇ ਨਹੀਂ ਲਾਗੂ ਕਰਦੇ, ਉਨੀ ਦੇਰ ਤੱਕ ਭਾਈ ਤੁਸੀਂ ਜਿਹੜਾ ਨਵਾਂ ਕਾਨੂੰਨ ਬਣਾਇਆ ਇਹਨੂੰ ਹੋਲਡ ਕਰੋ ਤੇ ਨਵਾਂ ਕਾਨੂੰਨ ਬਣਾਓ, ਇਹਦੇ ਵਿੱਚ ਸੋਧਾਂ ਕਰਕੇ ਬਣਾਓ, ਉਹਦੇ ਵਿੱਚ ਬੁੱਧੀਜੀਵੀਆਂ ਦੇ ਵਿਚਾਰ ਵੀ ਲਓ, ਸ਼੍ਰੋਮਣੀ ਕਮੇਟੀ ਦੇ ਵਿਚਾਰ ਵੀ ਲਓ, ਜਥੇਦਾਰ ਸਾਹਿਬ ਦੇ ਵਿਚਾਰ ਵੀ ਲਓ, ਸਭ ਦੇ ਵਿਚਾਰ ਲਓ। ਸੋ ਕਹਿਣ ਦਾ ਭਾਵ ਇਹ ਜੀ ਕਿ ਜਥੇਦਾਰ ਦੇ ਵੱਲੋਂ ਬੜੀਆਂ ਤਰਕਯੋਗ ਗੱਲਾਂ ਕੀਤੀਆਂ ਗਈਆਂ, ਕੋਈ ਮਾੜੀ ਗੱਲ ਨੀ ਹੋਈ, ਕੋਈ ਵਿਰੋਧ ਭਾਵਨਾ ਵਾਲੀ ਗੱਲ ਨੀ ਹੋਈ। ਜਿਹੜੀਆਂ ਗੱਲਾਂ ਜਥੇਦਾਰ ਸਾਹਿਬ ਨੇ ਕਹੀਆਂ ਉਹ ਮੁੱਲਵਾਨ ਸਿੰਘ ਆ, ਬੜੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ। ਲੱਗਦਾ ਇਹ ਸੀਗਾ ਵੀ ਭਾਈ ਇੱਥੇ ਲੜਾਈ ਝਗੜੇ ਵਾਲੀ ਗੱਲ ਹੋਣੀ ਆ, ਏਦਾਂ ਦਾ ਕੁਝ ਵੀ ਨੀ ਹੋਇਆ। ਬੜੀ ਚੰਗੀ ਗੱਲ ਆ ਵੀ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋਈ ਆ, ਤੇ ਗੱਲਬਾਤ ਇਵੇਂ ਹੁੰਦੀ ਰਹਿਣੀ ਚਾਹੀਦੀ ਆ। ਤੇ ਅੱਜ ਬਾਕੀ ਪਾਰਟੀਆਂ ਨੇ ਵੀ ਇਹ ਗੱਲ ਕਹੀ ਆ, ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਸਾਨੂੰ ਬੋਲਣ ਹੀ ਨੀ ਦਿੰਦੇ। ਗੁਰਦੀਪ ਕੌਰ ਮਜੀਠੀਆ ਨੇ ਗੱਲ ਕਹੀ ਵੀ ਬੇਇੱਜ਼ਤ ਕਰਦੇ ਆ, ਇਹਨਾਂ ਦੇ ਵੱਲੋਂ ਜੋ ਜੋ ਗੱਲਾਂ ਕਹੀਆਂ ਜਾਂਦੀਆਂ ਉਹ ਕਰੀ ਹੈਰਾਨੀਜਨਕ ਆ। ਸੋ ਕਹਿਣ ਦਾ ਭਾਵ ਇਹ ਜੀ ਕਿ ਅੱਜ ਵਿਧਾਇਕ ਤੇ ਮੰਤਰੀ ਗਏ ਸੀ ਤੇ ਜਥੇਦਾਰ ਸਾਹਿਬ ਨੇ ਅੱਜ ਇਹਨਾਂ ਨੂੰ ਖੜੀਆਂ ਖੜੀਆਂ ਵੀ ਸੁਣਾਈਆਂ, ਬੜੀਆਂ ਤਿੱਖੀਆਂ ਝਾੜਾਂ ਵੀ ਪਾਈਆਂ ਜੀ।
0: ਸੋ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਵੀ ਕਿਹਾ ਗਿਆ ਕਿ ਭਾਈ ਜੇਕਰ ਤੁਸੀਂ ਸਹਿਮਤੀ ਪ੍ਰਗਟ ਕੀਤੀ ਆ ਤੇ ਉਸ ਤੋਂ ਪਹਿਲਾਂ ਸਹਿਮਤੀ ਤਾਂ ਉਸੇ ਚੀਜ਼ ਤੇ ਪ੍ਰਗਟ ਹੁੰਦੀ ਹੈ ਨਾ ਟਾਣਾ ਸਾਹਿਬ, ਜਿਹੜੀ ਚੀਜ਼ ਨੂੰ ਵਿਚਾਰਿਆ ਗਿਆ ਹੋਵੇ, ਜਿਹੜੀ ਚੀਜ਼ ਨੂੰ ਪੜਿਆ ਗਿਆ ਹੋਵੇ, ਤੇ ਜੇਕਰ ਵਧਾਇਕ ਹੀ ਇਹ ਗੱਲ ਕਹਿਣਗੇ ਕਿ ਅਸੀਂ ਤਾਂ ਬਾਈ ਜੀ ਬਿਨਾਂ ਪੜ੍ਹੇ ਤੋਂ ਸਹਿਮਤੀ ਪ੍ਰਗਟ ਕਰਤੀ ਤੇ ਫਿਰ ਸਵਾਲੀਆ ਨਿਸ਼ਾਨ ਤਾਂ ਬਣਦਾ।
12: ਬਿਲਕੁਲ ਸਹੀ ਗੱਲ ਹੈ ਜੀ, ਇਹਦਾ ਮਤਲਬ ਤਾਂ ਇਹ ਆ ਵੀ ਜਿਹੜੇ ਕਾਨੂੰਨ ਪਾਸ ਹੁੰਦੇ ਨਾ, ਅੱਗੇ ਪਹਿਲਾਂ ਇਹ ਹੁੰਦਾ ਸੀਗਾ ਜੀ ਕਿ ਕਾਨੂੰਨ ਦੀ ਕਾਪੀ ਇੱਕ ਦਿਨ ਪਹਿਲਾਂ ਮਿਲ ਜਾਂਦੀ ਸੀ। ਇਹ ਹੁਣ ਇੱਕ ਨਵਾਂ ਡਰਾਮਾ ਚੱਲਿਆ ਵੀ ਪੜ੍ਹਨ ਦਾ ਮੌਕਾ ਹੀ ਨਾ ਦਿਓ, ਸਿਰਫ ਆਪਾਂ ਹੱਥ ਹੀ ਖੜੇ ਕਰਾਉਣੇ ਆ, ਸਿਰਫ ਇੰਨੀ ਗੱਲ ਹੀ ਸਵਾਉਣੀ ਵੀ ਭਾਈ ਸਾਹਿਬ ਵੀ ਸਾਨੂੰ ਅਸੀਂ ਨਾਲ ਨਾਲ ਆ। ਉਹ ਕਾਨੂੰਨ ਦੇ ਨਾਲ ਨੀ, ਉਹ ਪਾਰਟੀ ਦੇ ਨਾਲ ਹੁੰਦੇ ਆ, ਕਾਨੂੰਨ ਤਾਂ ਪੜ੍ਹੇ ਹੀ ਨੀ ਉਹਨਾਂ ਨੇ, ਪਾਰਟੀ ਦੇ ਨਾਲ ਹੁੰਦੇ ਹੋ ਕਿ ਸਾਡੀ ਪਾਰਟੀ ਦੀ ਸਰਕਾਰ ਆ। ਸੋ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਵੀ ਭਾਈ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਕਾਨੂੰਨ ਬਣਦੇ ਕਿਵੇਂ ਆ, ਤੇ ਇਸ ਮਾਮਲੇ ਦੇ ਉੱਤੇ ਵਿਚਾਰ ਹੀ ਕੋਈ ਨੀ ਹੁੰਦੀ ਜੀ।
0: ਜੀ, ਅਗਲੀ ਖਬਰ ਵੱਲ ਚੱਲਾਂਗੇ, ਉਸ ਤੋਂ ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਗ੍ਰੈਂਡ ਫਰਨੀਚਰ ਤੇ ਸਾਡਾ ਲਾਈਵ ਔਨ ਲੋਕੇਸ਼ਨ ਹੋਏਗਾ ਜੀ ਇਸ ਹਫਤੇ ਬੁੱਧਵਾਰ ਵਾਲੇ ਦਿਨ। ਸੋ ਤੁਸੀਂ ਜੇਕਰ ਫਰਨੀਚਰ ਖਰੀਦਣਾ ਚਾਹੁੰਦੇ ਹੋ ਥੋੜੇ ਦਿਨ ਹੋਰ ਵੇਟ ਕਰ ਲਓ, ਦਿਨ ਕੀ ਰਹਿ ਗਏ ਬੱਜੀ, ਕੱਲ੍ਹ ਦਾ ਦਿਨ ਹੀ ਰਹਿ ਗਿਆ ਮੰਗਲਵਾਰ ਦਾ ਦਿਨ, ਤੇ ਤੁਸੀਂ ਉਡੀਕ ਕਰੋ ਤੇ ਬੁੱਧਵਾਰ ਨੂੰ ਉੱਥੋਂ ਤੁਹਾਨੂੰ ਗ੍ਰੈਂਡ ਡੀਲਸ ਲੈ ਕੇ ਦੇਵਾਂਗੇ। ਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਵੈਸਟਰ ਵੀ ਆਏ ਹੋਏ ਹੋ, ਤੁਹਾਡੇ ਪੇਰੈਂਟਸ ਆਏ ਹੋਏ ਨੇ ਵੈਸਟਰ, ਜਾਂ ਤੁਸੀਂ ਕਿਸੇ ਨੂੰ ਬੁਲਾਇਆ ਹੋਇਆ ਤਾਂ ਹੋਰ ਕੋਈ ਹੋਵੇ ਕੰਮ ਨਾ ਹੋਵੇ ਤਾਂ ਉਹਨਾਂ ਦੀ ਵੈਸਟਰ ਇੰਸ਼ੋਰੈਂਸ ਤੁਸੀਂ ਜ਼ਰੂਰ ਕਰਵਾ ਕੇ ਰੱਖ ਲਿਓ, ਕਿਉਂਕਿ ਬਾਅਦ 'ਚ ਮਹਿੰਗਾ ਬਹੁਤ ਪੈਂਦਾ ਕੰਮ, ਅਤੇ ਬਾਅਦ 'ਚ ਹੁੰਦੀ ਵੀ ਨਹੀਂ ਹੈ। ਜੇ ਬੰਦਾ ਕਹਿ ਦੇਵੇ ਕਿ ਹੁਣ ਸਰਟੀਫਿਕੇਟ ਲੱਗ ਗਿਆ ਜੀ ਹੁਣ ਕਰਵਾ ਦਿਓ, ਤਾਂ ਉਹ ਫਿਰ ਬਹੁਤ ਮਹਿੰਗਾ ਪੈਂਦਾ, ਨਹੀਂ ਗੱਲਬਾਤ ਬਣਦੀ ਹੈ। ਸੋ ਤੁਸੀਂ ਵੈਸਟਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਆਪਣੀ ਜਾਂ ਆਪਣੇ ਚਾਹੁਣ ਵਾਲਿਆਂ ਦੀ, ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਜਾਂ ਟਰਮ ਪਲਾਨ ਲੈਣਾ ਚਾਹੁੰਦੇ ਹੋ, ਕਿਉਂਕਿ ਕੁਝ ਇੱਕ ਜਿਹੜੇ ਰੇਟ ਨੇ ਉਹ ਘਟੇ ਹੋਏ ਆ, ਸੋ ਤੁਸੀਂ ਹੁਣ ਲਾਹਾ ਲੈ ਸਕਦੇ ਹੋ। ਮੁਸਕਾਨ ਦਿਓਲ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ, ਨੰਬਰ ਮੈਂ ਤੁਹਾਨੂੰ ਦੇ ਦਿੰਦਾ, 647-564-2733 'ਤੇ ਗੱਲਬਾਤ ਕਰ ਸਕਦੇ ਹੋ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਮੁਸਕਾਨ ਦਿਓਲ ਉਹਨਾਂ ਨਾਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜ਼ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ। ਅਤੇ ਅਗਲੀ ਖਬਰ ਵੱਲ ਚੱਲਾਂਗੇ, ਭਾਸ਼ਾ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਅਫਸਰਾਂ 'ਤੇ ਨਿਸ਼ਾਨਾ ਬਿੰਨਿਆ, ਕਿਹੜੀ ਗੱਲ ਕਰਕੇ ਬਿੰਨਿਆ ਟਾਣਾ ਸਾਹਿਬ?
12: ਜੀ ਬਹੁਤ ਮਹੱਤਵਪੂਰਨ ਗੱਲ ਉਹਨੇ ਕਹੀ ਹੈ ਤੇ ਬਿਲਕੁਲ ਦਰੁਸਤ ਕਹੀ ਹੈ। ਉਹ ਕਹਿੰਦੇ ਵੀ ਸਾਨੂੰ ਇਹ ਦੱਸੋ ਵੀ ਭਾਸ਼ਾ ਵਿਭਾਗ ਦੀ ਜ਼ਿੰਮੇਵਾਰੀ ਕੀ ਆ, ਸਿੱਖਿਆ ਦੇ ਬਾਬਤ, ਬੋਲੀ ਦੇ ਬਾਬਤ, ਭਾਸ਼ਾ ਦੇ ਬਾਬਤ ਕੰਮ ਕਰਨਾ, ਪਰ ਇਸ ਦਾ ਬਜਟ ਮਿਲਦਾ ਹੀ ਨਹੀਂ। ਤੇ ਉਹ ਕਹਿੰਦੇ ਵੀ ਕੱਚੇ ਮੁਲਾਜ਼ਮਾਂ ਨੂੰ ਫੜ ਦਿੱਤਾ ਗਿਆ, ਕਿਤਾਬਾਂ ਅਸੀਂ ਛਾਪ ਨਹੀਂ ਸਕਦੇ, ਸਮਾਗਮ ਅਸੀਂ ਕਰਾ ਨਹੀਂ ਸਕਦੇ, ਬਜਟ ਸਾਨੂੰ ਜਾਰੀ ਨਹੀਂ ਹੁੰਦਾ। ਮੁੱਖ ਮੰਤਰੀ ਸਾਹਿਬ ਦੀ ਪ੍ਰਵਾਨਗੀ ਮਿਲਣ ਦੇ ਬਾਵਜੂਦ ਇਸ ਵੇਲੇ ਬਹੁਤ ਸਾਰੇ ਚੰਡੀਗੜ੍ਹ ਦੇ ਵਿੱਚ ਬੈਠੇ ਅਫਸਰ ਇਹੋ ਜਿਹੇ ਆ ਜਿਹੜੇ ਕਿ ਭਾਸ਼ਾ ਵਿਭਾਗ ਨੂੰ ਡੋਬਣ ਦੇ ਉੱਤੇ ਇਹਦਾ ਭੋਗ ਪਾਉਣ ਦੇ ਰਾਹ 'ਤੇ ਤੁਰੇ ਆ। ਸੋ ਬੜੀਆਂ ਮਹੱਤਵਪੂਰਨ ਗੱਲਾਂ ਉਹਨਾਂ ਨੇ ਕਹੀਆਂ। ਦੇਖੋ ਭਾਸ਼ਾ ਵਿਭਾਗ ਨਾ ਅੱਗੇ ਕੀ ਕਰਦਾ ਹੁੰਦਾ ਸੀ ਕਿ ਜਿਹੜੀਆਂ ਚੰਗੀਆਂ ਕਿਤਾਬਾਂ ਦੇ ਖਰੜੇ ਦੀ ਪੁਣਛਾਣ ਕਰਕੇ ਉਹਨਾਂ ਨੂੰ ਛਾਪਣ ਦਾ ਕੰਮ ਸੀ, ਪਰ ਜੇ ਬਜਟ ਹੋਊਗਾ ਕਿਤਾਬਾਂ ਤਾਂ ਹੀ ਛਪਣੀਆਂ ਨਾ। ਹੁਣ ਤਾਂ ਸਮਾਗਮ ਹੀ ਨਹੀਂ ਹੁੰਦੇ, ਅੱਗੇ ਕਹਿੰਦੇ ਹੁੰਦੇ ਸੀ ਵੀ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਿਆ ਤੇ ਸ਼੍ਰੋਮਣੀ ਪੱਤਰਕਾਰ ਆ, ਸ਼੍ਰੋਮਣੀ ਲੇਖਕ ਆ, ਉਹ ਸਾਰਾ ਕੁਝ ਬੰਦ ਆ ਜੀ। ਹੁਣ
0: ਟਾਣਾ ਸਾਹਿਬ ਅੱਗੇ ਭਾਸ਼ਾ ਵਿਭਾਗ ਵੱਲੋਂ ਹੀ ਕਿਤਾਬਾਂ ਵੀ, ਮੇਰਾ ਖਿਆਲ ਉਹਦੇ ਵੱਲੋਂ ਵੀ ਉਹਨਾਂ ਕਿਤਾਬਾਂ ਨੂੰ ਵੀ ਪੁਰਸਕਾਰ ਦਿੱਤੇ ਜਾਂਦੇ ਸੀਗੇ, ਜਿਵੇਂ ਤੁਸੀਂ ਦੱਸਿਆ ਕਿ ਅਲੱਗ ਅਲੱਗ ਪੁਰਸਕਾਰ ਉਹ ਜਿਹੜੇ ਦਿੱਤੇ ਜਾਂਦੇ ਸੀ। ਪਰ ਗੱਲ ਹੁਣ ਇਹੀ ਹੈ ਕਿ ਜਿਹੜੇ ਅਫਸਰ ਨੇ ਤਾਇਨਾਤ ਕੀਤੇ ਹੋਏ ਆ ਕਿ ਉਹ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਵੀ ਆ ਅਤੇ ਨਿਭਾਉਂਦੇ ਵੀ ਆ, ਇਹ ਇੱਕ ਸਵਾਲੀ ਨਿਸ਼ਾਨ ਜ਼ਰੂਰ ਬਣਿਆ ਰਹਿੰਦਾ। ਅੱਛਾ ਅਗਲੀ ਗੱਲਬਾਤ ਕਰਦੇ ਹਾਂ, ਕੇਜਰੀਵਾਲ ਸਾਹਿਬ ਦਾ ਕੋਈ ਬਿਆਨ ਆਇਆ ਜਿਹੜੀ ਵੀਡੀਓ ਵਾਇਰਲ ਹੋਈ ਹੋਈ ਹੈ ਭਗਵੰਤ ਮਾਨ ਉਹਨਾਂ ਦੀ, ਉਹਦੇ 'ਤੇ ਜਾਂ ਉਹਦੇ ਬਾਬਤ ਜਾਂ ਜਿਹੜਾ ਜਥੇਦਾਰ ਸਾਹਿਬ ਨੇ ਇਕੱਠ ਕੀਤਾ ਸੀ ਉਹਦੇ ਬਾਬਤ ਕੋਈ ਬਿਆਨ ਕੇਜਰੀਵਾਲ ਸਾਹਿਬ ਨੇ ਦਿੱਤਾ ਜਾਂ ਨਹੀਂ ਦਿੱਤਾ? ਅਤੇ ਵੈਸੇ ਅੰਮ੍ਰਿਤਸਰ ਦੇ ਵਿੱਚ ਲਵ ਕੁਸ਼ ਅਤੇ ਮਾਤਾ ਜਾਨਕੀ ਦਾ ਮੰਦਰ ਬਣਾਉਣ ਦਾ ਐਲਾਨ ਤਾਂ ਸੁਣਿਆ ਕਿ ਉਹਨੇ ਕੀਤਾ ਜੀ?
12: ਦੇਖੋ ਜੀ, ਇੱਕ ਤਾਂ ਗੱਲ ਇਹ ਵੀ ਉਹਨਾਂ ਨੇ ਮੰਦਰ ਬਣਾਉਣ ਦੇ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਗਾ ਕੋਈ, ਪਰ ਗੱਲ ਇਹ ਜੀ ਕੀ ਕਹਿੰਦੇ ਪੰਜਾਬ ਦੇ ਵਿੱਚ ਰਾਜਨੀਤੀ ਹੁਣ ਆਪਾਂ ਇਸ ਤਰ੍ਹਾਂ ਦੀ ਕਰਾਂਗੇ। ਇਸ ਵੇਲੇ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਏਕ ਸ਼ਾਮ ਸ਼ਿਵ ਕੇ ਨਾਮ ਇਹ ਰਾਤ ਕਰਵਾ ਰਹੀ ਹੈ, ਨਾਈਟ ਪ੍ਰੋਗਰਾਮ ਕਰਵਾਏ ਜਾ ਰਹੇ ਆ। ਉਹ 'ਚ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਤਾਂ ਭਗਤਾਂ ਦੀ ਗੱਲ ਹੋ ਗਈ ਤੇ ਨਾਲੇ ਵੋਟਾਂ ਦੀ ਗੱਲ ਹੋ ਗਈ। ਹੁਣ ਜਿਹੜੀ ਤਾਜ਼ਾ ਜਾਣਕਾਰੀ ਮਿਲੀ ਹੈ ਅਰਵਿੰਦ ਕੇਜਰੀਵਾਲ ਹੋਰੀ ਆ ਗੱਲ ਕਹਿੰਦੇ ਆ, ਉਹ ਕਹਿੰਦੇ ਜੀ ਕਿ ਦੇਖੋ ਜਿਹੜਾ ਅਸੀਂ ਅੰਮ੍ਰਿਤਸਰ ਦੇ ਵਿੱਚ ਲਵ ਕੁਸ਼ ਦਾ ਬਣਾਵਾਂਗੇ ਜੀ ਮੰਦਰ ਤੇ ਮਾਤਾ ਜਾਨਕੀ ਦਾ ਮੰਦਰ ਵੀ ਬਣਾਵਾਂਗੇ ਜੀ।
0: ਅੱਛਾ ਟਾਣਾ ਸਾਹਿਬ, ਅਗਲੀ ਗੱਲ ਕਿ ਜਿਹੜਾ ਹਜ਼ਾਰ ਹਜ਼ਾਰ ਆਉਣਾ ਸੀ ਰੁਪਈਆ ਪੰਜਾਬ 'ਚ ਔਰਤਾਂ ਨੇ, ਹਜ਼ਾਰ ਹਜ਼ਾਰ ਰੁਪਈਆ ਉਹਨਾਂ 'ਚ ਆਉਣਾ ਸੀ, ਕਹਿੰਦੇ ਉਹਦੇ ਨਾਂ 'ਤੇ ਵੀ ਠੱਗੀਆਂ ਵੱਜਣ ਲੱਗ ਗਈਆਂ ਜੀ। ਕਿਸ ਤਰ੍ਹਾਂ ਦੀਆਂ ਸਾਈਬਰ ਠੱਗੀਆਂ ਵੱਜ ਰਹੀਆਂ ਹਜ਼ਾਰ ਹਜ਼ਾਰ ਰੁਪਏ ਦੇ ਨਾਂ 'ਤੇ?
12: ਦੇਖੋ ਜੀ, ਗੱਲ ਇਹ ਵੀ ਇਹ ਨਾ ਉਹ ਜਿਵੇਂ ਪਿੰਡ ਵਸਿਆ ਨਹੀਂ ਤਾਂ ਨੰਗ 'ਤੇ ਪਹਿਲਾਂ ਹੀ ਆ ਜਾਂਦੇ ਆ, ਤੇ ਠੱਗਾਂ ਵਾਲਾ ਕੰਮ ਤਾਂ ਬਾਈ ਜੀ ਉਵੇਂ ਹੋਇਆ ਪਿਆ। ਆ ਦੇਖੋ ਹਾਲੇ ਤੱਕ ਤਾਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਇਆ ਆਇਆ ਨੀਗਾ, ਪਰ ਇਹਨਾਂ ਦੇ ਵੱਲੋਂ ਨਵੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਗਈਆਂ। ਜਦੋਂ ਕੋਈ ਬੀਬੀ ਜਾਂਦੀ ਹੈ ਨਾ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ, ਉਹਦੇ ਨਾਲ ਕੀ ਹੁੰਦਾ ਜੀ ਕਿ ਉੱਥੇ ਜਦੋਂ ਜਾਂਦੇ ਆ ਤੇ ਉਹ ਕਹਿੰਦੇ ਜੀ ਕਿ ਤੁਸੀਂ ਆਪਦਾ ਬੈਂਕ ਜਿਹੜਾ ਨਾ ਉਹ ਵੈਰੀਫਿਕੇਸ਼ਨ ਕਰਾ ਲਓ, ਖਾਤਾ ਵੈਰੀਫਿਕੇਸ਼ਨ ਕਰਾ ਲਓ। ਉਹ ਹੁਣ ਉੱਥੇ ਵੱਡੀਆਂ ਗੱਲਾਂ ਚੱਲ ਪਈਆਂ ਨਵੀਆਂ। ਉਹ ਹੁਣ ਜਦੋਂ ਕਈ ਵਾਰੀ ਵੈਰੀਫਿਕੇਸ਼ਨ ਹੁੰਦੀ ਨਹੀਂ ਤਾਂ ਫਿਰ ਉਹ ਕਹਿੰਦੇ ਜੀ ਕੋਈ ਠੱਗਾਂ ਦੇ ਫੋਨ ਆਉਣ ਲੱਗ ਪਏ, ਉਹ ਕਹਿੰਦੇ ਜੀ ਵੈਰੀਫਿਕੇਸ਼ਨ ਅਸੀਂ ਕਰ ਦਿੰਦੇ, ਸਾਨੂੰ ਆਪਣਾ ਆਧਾਰ ਕਾਰਡ, ਪੈਨ ਕਾਰਡ ਤੇ ਬਾਕੀ ਚੀਜ਼ਾਂ ਭੇਜ ਦਿਓ। ਉਹ ਜਦੋਂ ਹੁਣ ਭੇਜਦੇ ਆ ਤੇ ਨਾਲ ਦੀ ਨਾਲ ਪਤਾ ਲੱਗਦਾ ਜੀ ਕਿ ਉਹਦੇ ਜਿਹੜੇ ਖਾਤੇ 'ਚ 4 ਰੁਪਏ ਹੈਗੇ ਉਹ ਵੀ ਨਿਕਲ ਜਾਂਦੇ ਆ। ਜਦੋਂ ਭੇਜਦੇ ਆ ਤੇ ਨਾਲ ਦੀ ਨਾਲ ਪਤਾ ਲੱਗਾ ਜੀ ਕਿ ਉਹ ਲੋਨ ਲੈਣ ਲੱਗ ਪਈ ਇਹਨਾਂ ਨੇ ਡਾਕੂਮੈਂਟ ਦੇ ਆਧਾਰ ਦੇ ਉੱਤੇ। ਸੋ ਅੱਜ ਲੁਧਿਆਣੇ ਦੀ ਪੁਲਿਸ ਨੇ ਗੱਲ ਕਹੀ ਆ ਵੀ ਕਿਰਪਾ ਕਰਕੇ ਆਹ ਕੁਝ ਨਾ ਕਰੋ, ਜੇਕਰ ਤੁਹਾਨੂੰ ਕੋਈ ਵੀ ਫੋਨ ਕਰਦਾ, ਜੇਕਰ ਕੋਈ ਅਨਨੋਨ ਨੰਬਰ ਤੋਂ ਫੋਨ ਕਰਦਾ, ਤੁਸੀਂ ਉਹਦੀ ਗੱਲ ਦੇ ਵਿੱਚ ਨਾ ਆਓ ਜੀ।
0: ਸੋ ਟਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
12: ਬਹੁਤ ਮਿਹਰਬਾਨੀ ਮਿਹਰਬਾਨੀ
0: ਮਿਹਰਬਾਨੀ ਜੀ। ਇਹ ਸਨ ਸਵਰਨ ਸਿੰਘ ਟਾਣਾ ਸਾਹਿਬ। ਸੋ ਅੱਜ ਦੀਆਂ ਇਹ ਖਬਰਾਂ ਦਾ ਬੁਲੇਟਿਨ ਆ ਜਿਹੜਾ ਉਹਨਾਂ ਦੇ ਵੱਲੋਂ ਸਪੋਂਸਰ ਕੀਤਾ ਗਿਆ, ਜਿਵੇਂ ਅਸੀਂ ਪਹਿਲਾਂ ਤੁਹਾਨੂੰ ਦੱਸ ਕੇ ਹਟੇ ਹਾਂ ਕਿ ਗ੍ਰੈਂਡ ਫਰਨੀਚਰ 'ਤੇ ਸਾਡੀ ਜਿਹੜੀ ਬੱਜੀ ਇਸ ਬੁੱਧਵਾਰ ਨੂੰ ਸੇਲ ਹੋਣੀ ਆ, ਉਹਦੇ ਬਾਬਤ ਸੁੱਖ ਹੋਣੀ ਸਾਡੇ ਨਾਲ ਆ ਚੁੱਕਿਆ। ਸੁੱਖ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
13: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਬਰਾ ਸਾਹਿਬ। ਬਿਲਕੁਲ ਫਰਾਈਡੇ ਸੋਰੀ ਵੈਨਸਡੇ ਵਾਲੇ ਬੁੱਧਵਾਰ ਵਾਲੇ ਦਿਨ ਜਿਹੜੀਆਂ ਸ਼ੇਬਰਾਂ ਲੱਗਣੀਆਂ ਕਿਉਂਕਿ ਕੈਨਰਾ ਡੇਅਰੀ ਸੇਲ ਲੱਗਣੀ ਆ, ਤੇ ਨਾਲ ਦੀ ਨਾਲ ਸਾਰੰਗ ਰੇਡੀਓ ਦਾ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੋਹਫੇ ਡਿਸਕਾਊਂਟ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲਣੀਆਂ ਬਾਬਰਾ ਸਾਹਿਬ। ਤੇ ਇੱਕ ਮੈਂ ਗੱਲ ਹੋਰ ਦੱਸ ਦਿੰਦਾ, ਵੈਨਸਡੇ ਨੂੰ ਬੁੱਧਵਾਰ ਵਾਲੇ ਦਿਨ ਕੈਨਰਾ ਡੇ ਵਾਲੇ ਦਿਨ ਸਵੇਰੇ ਸ਼ਾਰਪ 10 ਵਜੇ ਦਰਵਾਜ਼ੇ ਓਪਨ ਹੋ ਜਾਣੇ ਨੇ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਉਣਾ, ਜਦ ਤੁਸੀਂ ਰਾਤ ਦੇ 10 ਵਜੇ ਤੱਕ, ਸਵੇਰੇ 10 ਵਜੇ ਦਰਵਾਜ਼ੇ ਓਪਨ ਹੋ ਜਾਣੇ ਨੇ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਓਪਨ ਓਪਨ ਬਾਬਰਾ ਸਾਹਿਬ।
0: ਬਿਲਕੁਲ ਜੀ, ਸੋ ਤੁਸੀਂ ਜ਼ਰੂਰ ਪਹੁੰਚ ਜਿਓ ਬੁੱਧਵਾਰ ਵਾਲੇ ਦਿਨ, ਲਾਈਵ ਔਨ ਲੋਕੇਸ਼ਨ ਅਸੀਂ ਕਰਾਂਗੇ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ। ਮੈਂ ਜੀ ਅਗਲੇ ਲਿੰਕ ਦੇ ਵਿੱਚ ਫਿਰ ਮਿਲਦੇ ਹਾਂ।
13: ਬਿਲਕੁਲ ਬਾਬਰਾ ਸਾਹਿਬ। ਜਾਂਦਾ ਡਰੈਸ ਜਜ਼ਮਾ ਜੀ 294 294 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਬੋਪਰਾ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਨੇ। ਮਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
14: ਜੀ,
0: ਕੀ ਹਾਲ ਚਾਲ ਆ?
14: ਬਹੁਤ ਵਧੀਆ ਜੀ, ਆਪਾਂ ਦੱਸੋ।
0: ਹਾਂ ਬਹੁਤ ਵਧੀਆ, ਚੜ੍ਹਦੀ ਕਲਾ ਵਾ। 1 ਜੁਲਾਈ ਤੋਂ
14: ਜੀ
0: 10 ਦੇ 20 ਦੇ 50 ਦੇ ਤੇ 100 ਦੇ ਪੁਰਾਣੇ ਨੋਟ ਆ ਜਿਹੜੇ
14: ਜੀ,
0: ਉਹ ਕਹਿੰਦੇ ਬੰਦ ਹੋ ਜਾਣੇ ਆ।
14: ਠੀਕ ਹੈ ਜੀ,
0: ਸੋਸ਼ਲ ਮੀਡੀਆ 'ਤੇ ਇੱਕ ਪੋਸਟ ਆ ਜਿਹੜੀ ਉਹ ਵਾਇਰਲ ਹੋਈ ਆ ਕਿ ਬੰਦ ਹੋ ਜਾਣੇ ਆ, ਪਰ ਅਸਲ ਦੇ ਵਿੱਚ ਇਹਦੀ ਜਦੋਂ ਪੁਸ਼ਟੀ ਪਸ਼ਟੀ ਕੀਤੀ ਗਈ ਆ ਉਹ ਪਰ ਇਹ ਸੀ ਕਿ 2005 ਤੋਂ ਪਹਿਲਾਂ ਦੇ ਜਿਹੜੇ ਛਪੇ ਹੋਏ ਨੋਟ ਨੇ ਉਹ ਬੰਦ ਹੋ ਜਾਣੇ, ਪੋਸਟਰ 'ਚ ਦਾਅਵਾ ਕੀਤਾ ਗਿਆ ਸੀਗਾ। ਪਰ ਇਹ ਵੀ ਗਲਤੀ ਆ, ਜਦੋਂ ਫਿਰ ਦੁਬਾਰੇ ਪੁਸ਼ਟੀ ਕੀਤੀ ਗਈ ਉਹ ਕਹਿੰਦੇ ਇਹ ਫੇਕ ਨਿਊਜ਼ ਹੀ ਸੀਗੇ, ਇਹ ਕੋਈ ਗੱਲਬਾਤ ਐਸੀ ਹੈ ਨੀਗੀ। ਕਈ ਵਾਰ ਤੁਸੀਂ ਦੇਖ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ, ਉਹ ਤਾਂ ਦੇਖ ਲਿਆ ਕਰੋ, ਚੈੱਕ ਕਰ ਲਿਆ ਕਰੋ। ਸੋ ਉਹਨਾਂ ਨੇ ਜਦੋਂ ਨੋਟਸ ਲਿਆ ਉਹ ਕਹਿੰਦੇ ਵੀ ਇਹ ਫੇਕ ਨਿਊਜ਼ ਆ, ਬੈਂਕ ਆਫ ਮਹਾਰਾਸ਼ਟਰ ਵੱਲੋਂ ਜਿਹੜੀ ਕਿਸੇ ਨੇ ਪੋਸਟਰ ਬਣਾ ਕੇ ਉੱਦਾਂ ਹੀ ਪਾਤਾ। ਪਰ ਕਈ ਵਾਰ ਅਸੀਂ ਉਹਨਾਂ 'ਤੇ ਜ਼ਿਆਦਾ ਅਮਲ ਕਰ ਜਾਂਦੇ ਹਾਂ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਅਤੇ ਸੁਲਤਾਨ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੋਂ ਸਾਡੇ ਨਾਲ ਆ ਚੁੱਕੇ ਆ। ਸੁਲਤਾਨ ਜੀ ਕਹਿੰਦੇ ਬਾਈ ਜੀ ਤੁਸੀਂ ਟੀਵੀ ਲੈਣਾ, ਤੁਸੀਂ ਫਰਿੱਜ ਲੈਣੀ ਆ, ਤੁਸੀਂ ਇਕੱਲਾ ਸਟੋਵ ਲੈਣਾ ਵਾ, ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸ ਇੱਕ ਐਸਾ ਨਾਮ ਆ ਜਿੱਥੇ ਤੁਸੀਂ ਭਰੋਸਾ ਕਰ ਸਕਦੇ ਹੋ, ਜਿੱਥੇ ਤੁਸੀਂ ਬੈਸਟ ਪ੍ਰਾਈਸ ਲੈ ਸਕਦੇ ਹੋ। ਸੁਲਤਾਨ ਜੀ ਸਾਡੇ ਨਾਲ ਨੇ। ਸੁਲਤਾਨ ਜੀ ਸਤਿ ਸ਼੍ਰੀ ਅਕਾਲ।
15: ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਜਿਸ ਤਰ੍ਹਾਂ ਰਾਜਵੀਰ ਜੀ ਤੁਸੀਂ ਮੈਸੇਜ ਦੇ ਰਹੇ ਹੋ, ਅਸੀਂ ਵੀ ਦੱਸ ਰਹੇ ਹਾਂ ਕਿ ਕੈਨੇਡਾ ਡੇ ਸਪੈਸ਼ਲ ਸੇਲ ਹੈ, ਤੇ ਕੈਨੇਡਾ ਡੇ ਸਪੈਸ਼ਲ ਸੇਲ ਦੀ ਜਦੋਂ ਗੱਲ ਕਰਦੇ ਹਾਂ ਖਾਸ ਤੌਰ ਤੇ ਬਿਗ ਸਕਰੀਨ ਟੀਵੀਆਂ ਦੇ ਉੱਪਰ, ਉਹ ਵੀ ਸੋਨੀ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ 3 ਲੇਟੈਸਟ ਅਪਡੇਟਡ ਟੈਕਨੋਲੋਜੀ ਦੇ ਨਾਲ, X1 ਪ੍ਰੋਸੈਸਰ ਦੇ ਨਾਲ, ਹਾਈ ਐਂਡ ਟੈਕਨੋਲੋਜੀ ਹੈ, ਮਿੰਨੀ LED ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ ਜੀ $2300 ਵਾਲਾ, $1599 ਦਾ ਜੀ, ਤੇ $1599 ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਤੁਸੀਂ ਬਵੇੜ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਹੈ ਜੀ, 905-450-2828 ਨੰਬਰ ਹੈ। ਜਿਹੜੇ ਕਸਟਮਰ 55 ਇੰਚ ਦੇਖ ਰਹੇ ਜੀ ਉਹਨਾਂ ਨੂੰ ਮਿਲ ਜਾਣਾ $800 ਵਾਲਾ $399 ਦਾ, ਜਿਨ੍ਹਾਂ ਨੇ 65 ਇੰਚ ਲੈਣਾ ਉਹਨਾਂ ਨੂੰ ਮਿਲ ਜਾਣਾ $1000 ਵਾਲਾ $699 ਕੈਨੇਡਾ ਡੇ ਸੇਲ ਤੇ। ਜਿਹੜੇ ਕਸਟਮਰ 75 ਇੰਚ ਲੈਣਾ ਚਾਹੁੰਦੇ ਆ $1200 ਵਾਲਾ $899 ਕੈਨੇਡਾ ਡੇ ਸੇਲ ਹੈ ਜੀ ਬੋਵੇਡ ਐਂਡ ਚੰਕੂਜ਼ੀ ਤੇ।
0: ਸੋ ਤੁਸੀਂ ਬਾਈ ਜੀ ਜੇਕਰ ਟੀਵੀ ਲੈਣੇ ਚਾਹੁੰਦੇ ਹੋ ਤਾਂ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ, ਕੈਨੇਡਾ ਡੇ 'ਤੇ ਸਪੈਸ਼ਲ ਤੌਰ 'ਤੇ ਤੁਹਾਡਾ ਮਾਨ ਸਤਿਕਾਰ ਵੀ ਕੀਤਾ ਜਾਊਗਾ, ਨਾਲ ਗਿਫਟ ਜਿਹੜੇ ਹੈਗੇ ਆ ਅਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਦੇ ਜੰਮੂ ਤੋਂ ਗਿਫਟ ਤੁਹਾਨੂੰ ਨਾ ਮਿਲਣ, ਕਦੀ ਵੀ ਨਹੀਂ ਵੀਰ ਜੀ, ਕਦੀ ਵੀ ਨਹੀਂ ਹੋ ਸਕਦਾ, ਇਹ ਹੋ ਹੀ ਨਹੀਂ ਸਕਦਾ। ਸੋ ਤੁਸੀਂ ਜਾਣਾ ਕਿੱਥੇ? ਬ੍ਰੈਂਪਟਨ ਟੀਵੀ ਐਂਡ ਅਪਲਾਈਸ 'ਤੇ। ਸੁਲਤਾਨ ਜੀ ਜਿਹੜੇ ਅਪਲਾਈਸ ਉਹ ਵੀ ਆਈਆਂ ਆਪਣੇ ਸੇਲ 'ਤੇ ਆ?
15: ਹਾਂਜੀ ਰਾਜਵੀਰ ਜੀ, ਅਪਲਾਈਸਿਸ ਦੇ ਉੱਪਰ ਵੀ 40% ਦਾ ਡਿਸਕਾਊਂਟ ਹੈ ਕੈਨੇਡਾ ਡੇ ਤੇ, ਔਰ ਕੈਨੇਡਾ ਡੇ ਵਾਲੇ ਦਿਨ ਬੁੱਧਵਾਰ, ਜਿਸ ਤਰ੍ਹਾਂ ਕਿ ਤੁਸੀਂ ਵੀ ਕਿਹਾ ਕਿ ਤੁਸੀਂ ਲਾਈਵ ਔਨ ਲੋਕੇਸ਼ਨ ਹੋਣਾ, ਸੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੀ ਬੁੱਧਵਾਰ ਵਾਲੇ ਦਿਨ ਕੈਨੇਡਾ ਡੇ ਤੇ ਓਪਨ ਹੈ, ਕਿਉਂਕਿ ਬਹੁਤ ਸਾਰੇ ਸਾਡੇ ਐਸੇ ਕਸਟਮਰ ਹੈ, ਤੁਹਾਡੇ ਲਿਸਨਰ ਹੈ ਜੀ, ਜਿਹੜੇ ਕਿਚਨਰ, ਕੈਮਰੇਜ, ਸਟੋਨੀ ਕ੍ਰੀਕ, ਨਿਆਗਰਾ ਫਾਲ ਵਾਲੇ ਏਰੀਆ ਚੋਂ ਆਉਣਾ ਚਾਹੁੰਦੇ ਆ। ਸੋ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਪੈਰਿਸ ਓਨਟੈਰੀਓ ਤੋਂ ਕਿ ਭਾਜੀ ਇਹ ਸਾਨੂੰ ਛੁੱਟੀ ਜਿਹੜੀ ਆ ਸਿਰਫ ਉਹ ਵੈਨਸਡੇ ਵਾਲੇ ਦਿਨ ਹੈ ਤੇ ਤੁਸੀਂ ਓਪਨ ਹੋ, ਤੇ ਬਿਲਕੁਲ ਜੀ ਸਤਿਕਾਰ ਹੈ ਉਹਨਾਂ ਦਾ ਜਿਹੜੇ ਟਰੱਕਿੰਗ ਇੰਡਸਟਰੀ 'ਚ ਸਾਡੇ ਭੈਣ ਭਰਾ ਹਾਰਡ ਵਰਕ ਕਰਦੇ ਆ, ਸਲੂਟ ਐਂਡ ਸਲਾਮ ਹੈ। ਬਿਲਕੁਲ ਆ ਕੇ 40% ਡਿਸਕਾਊਂਟ ਦਾ ਫਾਇਦਾ ਚੁੱਕ ਸਕਦੇ ਕੈਨੇਡਾ ਡੇ ਤੇ। ਫਰਿੱਜ, ਸਟੋਵ, ਡਿਸ਼ਵਾਸ਼ਰ ਲੈਣਾ ਤਦ ਵੀ $2000 ਸੇਵ ਹੋ ਜਾਣਾ, ਕਿਉਂਕਿ $5000 ਵਾਲਾ ਪੈਕੇਜ $29.99 ਚ ਮਿਲਣਾ, ਤੇ ਜੇ ਪੂਰਾ ਦਾ ਪੂਰਾ ਬਿਲਟ ਇਨ ਕਿਚਨ ਲੈਣਾ ਤੇ ਤਦ ਵੀ $5000 ਸੇਵ ਹੋ ਜਾਣਾ, ਕਿਉਂਕਿ $12000 ਵਾਲਾ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ $6900 ਦਾ ਮਿਲ ਜਾਣਾ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਜੀ, ਈਵਨ ਕੱਲਾ ਕੱਲਾ ਪੀਸ ਵੀ ਲੈਣਾ, ਵਾਸ਼ਰ ਐਂਡ ਡਰਾਇਰ ਵੀ ਲੈਣਾ, ਤਦ ਵੀ $600 to $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ $17.99 ਦਾ, ਤੇ ਜੇ ਕੱਲਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਲੈਣਾ ਜੀ $1200 ਵਾਲਾ $8.99 ਦਾ, ਕਨਵੈਕਸ਼ਨ ਓਵਨ ਦੇ ਨਾਲ ਹੈ। ਕੱਲੀ ਡਿਸ਼ਵਾਸ਼ਰ ਲੈਣੀ ਹੈ ਉਹ ਤਾਂ ਅੱਧੀ ਪ੍ਰਾਈਸ ਤੇ ਹੈ, ਸਟੇਨਲੈਸ ਸਟੀਲ ਦੀ $1000 ਵਾਲੀ ਡਿਸ਼ਵਾਸ਼ਰ $4.99 ਦੀ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828, 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ।
15: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਧੰਨਵਾਦ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਡੀਆਂ ਚੱਲਣਗੀਆਂ, ਜਗਜੀਤ ਮਾਲ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਪਹਿਲਾਂ ਇੱਕ ਵਾਰ ਦੱਸ ਦਈਏ ਕਿ ਕੈਂਸ ਕਲਚਰ ਸੈਂਟਰ ਆ ਜਿਹੜਾ ਉਹ 42 ਮਾਂ ਕਬੱਡੀ ਕੱਪ ਬਾਈ ਜੀ ਲੈ ਕੇ ਆ ਰਿਹਾ, 42 ਮਾਂ ਕਬੱਡੀ ਕੱਪ। ਸੋ ਕਬੱਡੀ ਦੇ ਜਿਹੜੇ ਸ਼ੌਕੀਨ ਨੇ ਉਹ 4 ਜੁਲਾਈ ਦਾ ਦਿਨ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ। ਹੁਣ ਹੋਣਾ ਕਿੱਥੇ ਆ? CAA ਸੈਂਟਰ ਬ੍ਰੈਂਪਟਨ ਦੇ ਵਿੱਚ ਹੋਣਾ ਬਾਈ ਜੀ। ਸੋ ਕਬੱਡੀ ਕੱਪ 2026 ਦਾ 4 ਜੁਲਾਈ ਵਾਲੇ ਦਿਨ ਹੋਣਾ, ਕੈਂਸ ਕਲਚਰ ਸੈਂਟਰ ਜਿਹੜਾ ਉਹਨਾਂ ਦੇ ਵੱਲੋਂ ਇਹ ਕਰਵਾਇਆ ਜਾ ਰਿਹਾ 42 ਮਾਂ ਕਬੱਡੀ ਕੱਪ। ਸੋ ਤੁਸੀਂ ਜ਼ਰੂਰ ਇਹ ਦਿਨ ਜਿਹੜਾ ਉਹ ਰਾਖਵਾਂ ਕਰ ਲਿਓ। ਬਾਈ ਮੈਂ ਨਾ ਇੱਕ ਸ਼ਬਦ ਪੜ੍ਹਿਆ ਜਗਜੀਤ ਮਾਲ ਸਾਹਿਬ, ਫਿਲੋਫੋਬੀਆ ਅਤੇ ਇਮੋਫੋਲੀਆ। ਫਿਬੋਫੋਲੀਆ,
14: ਫਿਬੋਫੋਲੀਆ,
0: ਹਾਂ, ਫਿਲੋਫੋਬੀਆ, ਫਿਲੋਫੋਬੀਆ,
14: ਫਿਲੋਫੋਬੀਆ
0: ਅਤੇ ਇਮੋਫੋਲੀਆ,
14: ਇਮੋਫੋਲੀਆ,
0: ਫਿਲੋਫੋਬੀਆ,
14: ਫਿਲੋਫੋਬੀਆ
0: ਜਾਂ ਇਮੋਫੋਲੀਆ, ਇਮੋਫੋਲੀਆ,
14: ਇਮੋਫੋਲੀਆ ਜੀ।
0: ਹਾਂ, ਇਹ ਮੈਂ ਦੱਸਣਾ ਵੀ ਸ਼ਬਦ ਦਾ ਅਰਥ ਕੀ ਆ, ਫਿਲੋਫੋਬੀਆ ਜਾਂ ਇਮੋਫੋਲੀਆ। ਇਹ ਸ਼ਬਦ ਸਪੈਸ਼ਲ ਆ, ਇਹ ਸ਼ਬਦ ਸਪੈਸ਼ਲ ਆ। ਅੱਛਾ, ਸ਼ਬਦ ਬੜਾ ਘੈਂਟ ਆ ਇਹ, ਅਤੇ ਜਦ ਤੁਸੀਂ ਇਹਦਾ ਮਤਲਬ ਦੇਖਣਾ, ਜੇ ਸ਼ਾਇਦ ਬਹੁਤ ਤੈਨੂੰ ਪਤਾ ਵੀ ਹੋਵੇ, ਹੋ ਸਕਦਾ, ਪਰ ਮੈਨੂੰ ਤਾਂ ਨਹੀਂ ਸੀ ਬਾਈ ਜੀ ਪਤਾ। ਤੁਹਾਨੂੰ ਪਤਾ ਸੀਗਾ? ਮੈਨੂੰ ਨਹੀਂ ਸੀ ਪਤਾ। ਹਾਂ, ਫਿਲੋਫੋਬੀਆ ਜਾਂ ਫਿਰ ਇਮੋਫੋਲੀਆ, ਇਹ ਅੰਗਰੇਜ਼ੀ ਦਾ ਸ਼ਬਦ ਆ। ਇਹ ਤੁਹਾਨੂੰ ਅੱਗੇ ਚੱਲ ਕੇ ਅਸੀਂ, ਮੈਂ ਵੀ ਪੜ੍ਹਿਆ ਵਾ ਅਤੇ ਮੈਨੂੰ ਲੱਗਿਆ ਕਿ ਯਾਰ ਇਹ, ਅੱਛਾ ਮੈਨੂੰ ਪਤਾ ਨਹੀਂ ਸੀ ਵੀ ਇਹਨੂੰ। ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਰੀਆਂ ਚੱਲਦੀਆਂ ਰਹਿਣੀਆਂ ਨੇ। ਅਤੇ ਜੇਕਰ ਤੁਸੀਂ ਬਾਈ ਜੀ ਹਜੇ ਤੱਕ ਵੀ ਆਪ ਜਾਂ ਆਪਣੇ ਬੱਚਿਆਂ ਦੀ ਇੰਸ਼ੋਰੈਂਸ ਨਹੀਂ ਕਰਵਾਈ ਹੈਗੀ, ਤਾਂ ਮੈਂ ਤੁਹਾਨੂੰ ਸਾਡੀ ਟੀਮ ਦਾ ਨੰਬਰ ਦੇ ਦਿੰਦਾ, ਤੁਸੀਂ ਸੰਪਰਕ ਕਰ ਲਿਓ। ਕਿਉਂਕਿ ਬਈ ਬਹੁਤੀ ਵਾਰ ਅਸੀਂ ਪਤਾ ਕੀ ਆ, ਅਸੀਂ ਇੰਸ਼ੋਰੈਂਸ ਨੂੰ ਤਾਂ ਐਂ ਸਮਝਦੇ ਵੀ ਨਹੀਂ ਨਹੀਂ ਇਹਦੀ ਕੀ ਜ਼ਰੂਰਤ ਆ, ਸਾਰੀ ਜਾਣਾ। ਅੱਛਾ, ਇੱਕ ਬੰਦਾ ਮੈਨੂੰ ਵੀਰ ਮਿਲਿਆ, ਉਹਨੂੰ ਉਹਨਾਂ ਨੇ ਇੰਸ਼ੋਰੈਂਸ ਕਰਵਾਉਣੀ ਸੀਗੀ ਹੈ ਨਾ, ਅਤੇ ਕਰਵਾ ਕੇ ਉਹਨਾਂ ਨੇ ਜਦੋਂ ਕਹਿੰਦੇ ਕਿ, ਮੈਂ ਕਿਹਾ ਵੀ ਤੁਸੀਂ ਉਹ ਨਹੀਂ, ਕਹਿੰਦਾ ਆਪਾਂ ਫੈਟ ਹਾਂ। ਮੈਂ ਕਿਹਾ ਠੀਕ ਹੈ, ਅਤੇ ਉਹ ਚਲੋ ਆਪਾਂ ਇੱਕ, ਤੁਸੀਂ ਦੋਨੇ ਜਸਨ ਵਾਈਫ 'ਚੋਂ ਇੱਕ ਦੀ ਕਰ ਦਿਓ। ਅਤੇ ਮੈਂ ਕਿਹਾ ਵੀ ਤੁਸੀਂ ਕਿੰਨੇ ਦੀ ਕਰਵਾਉਣੀ ਚਾਹੁੰਦੇ ਜਾਂ ਕ੍ਰਿਟੀਕਲ ਇਲਨੈਸ ਕਰਵਾਉਣੀ ਚਾਹੁੰਦੇ? ਉਹ ਉਹਨਾਂ ਨੇ ਉਹ ਕਰਵਾਉਣੀ ਸੀ ਜਿਹੜੀ, ਉਹ ਤੋਂ ਬਾਅਦ ਪਤਾ ਕੀ ਕਹਿੰਦੇ, ਉਹ ਨਹੀਂ ਜਵਾਕਾਂ ਨੂੰ ਯਾਰ ਜਦੋਂ ਬਾਅਦ 'ਚ ਮਿਲਣਾ, ਜਵਾਕਾਂ ਨੂੰ ਆਪਾਂ ਛੱਡ ਕੇ ਜਾਣਾ, ਬਥੇਰੀ ਜ਼ਮੀਨ ਜਦੋਂ ਛੱਡ ਪਰੇ ਉਹਨਾਂ ਨੂੰ ਕੀ ਛੱਡ ਕੇ ਜਾਣਾ, ਉਹਨਾਂ ਦਾ ਨਹੀਂ ਕੁਛ ਲਿਖਣਾ, ਬਾਹਲੀ ਨਹੀਂ ਕਰਨੀ ਹੈ, ਆਪਾਂ ਆਪ ਜ਼ਿੰਦਗੀ ਇੰਜੋਏ ਕਰਨੀ ਆ, ਆਪ ਜ਼ਿੰਦਗੀ ਇੰਜੋਏ ਕਰਨੀ ਆ। ਮੈਂ ਕਿਹਾ ਇਹ ਵੀ ਗੱਲ ਤੁਹਾਡੀ ਸਹੀ ਆ ਨਾ। ਅਤੇ ਕਹਿੰਦਾ 4 ਕਿੱਲੇ ਪਹਿਲਾਂ ਸੀ, 3 ਫੇਰ ਲਏ, 2 ਫੇਰ ਲਏ, ਹੁਣ 5 ਦੀ ਗੱਲ ਫੇਰ ਚੱਲਦੀ ਆ। ਮੈਂ ਕਿਹਾ ਵੀ ਇਹ ਆਪਾਂ ਨਾਲ ਲੈ ਕੇ ਜਾਣੇ ਆ? ਕਹਿੰਦਾ ਨਹੀਂ, ਵੀ ਛੱਡ ਕੇ ਜਵਾਕਾਂ ਨੂੰ ਜਾਣੇ। ਮੈਂ ਕਿਹਾ ਫਿਰ ਉਹ ਵੀ ਜਿਹੜੇ ਪੈਸੇ ਇੰਸ਼ੋਰੈਂਸ ਵਾਲੇ, ਉਹ ਜਵਾਕਾਂ ਨੂੰ ਮਿਲ ਜਾਣੇ ਆ। ਉਹ ਵੀ ਹੈ ਨਾ, ਵੀ ਫੈਮਿਲੀ ਦੇ ਲਈ ਹੋਈ ਆ, ਪਰ ਤੁਸੀਂ ਕ੍ਰਿਟੀਕਲ ਇਲਨੈਸ ਤਾਂ ਤੁਹਾਡੇ ਆਪਣੇ ਲਈ ਆ। ਸੋ ਤੁਸੀਂ ਆਪਣੇ ਲਈ ਆਪਣੀ ਜ਼ਰੂਰ, ਕਿਉਂਕਿ ਬਾਅਦ 'ਚ ਕਈ ਵਾਰ ਜੇ ਹੁਣ ਕੋਈ ਬਲੱਡ ਟੈਸਟ ਕਰਦੇ ਆ, ਜਿਹਨਾਂ 'ਤੇ ਉਹਨਾਂ ਨੂੰ ਸ਼ੱਕ ਹੁੰਦੀ, ਉਹਨਾਂ ਨੂੰ ਬਲੱਡ ਟੈਸਟ ਵੀ ਕਹਿੰਦੇ ਕਿ ਬਲੱਡ ਟੈਸਟ ਕਰਵਾਓ ਜੀ। ਉਹਦੇ ਵਿੱਚ ਜੇ ਤੁਹਾਡਾ ਕੋਈ ਵੀ ਚੀਜ਼ ਨਿਕਲਦੀ ਆ, ਤੁਸੀਂ ਜੇ ਸ਼ੂਗਰ ਦੀ ਦਵਾਈ ਵੀ ਲੈਣ ਲੱਗ ਗਏ, ਕਈ ਵਾਰ ਉਹ ਕਹਿੰਦੇ ਕਿ ਇਹਦਾ ਬਲੱਡ ਟੈਸਟ ਕਰਾਓ। ਜੇ ਉਦੋਂ ਪਹਿਲਾਂ ਹਜੇ ਤੁਸੀਂ ਤੰਦਰੁਸਤ ਹੋ, ਤਾਂ ਮਨੀ ਬੈਕ ਵਾਲੀ ਤੁਸੀਂ ਕ੍ਰਿਟੀਕਲ ਇਲਨੈਸ ਲੈ ਲਓ ਕਿ $100 ਜਾਂ $50 ਜਾਂ $60 ਤੁਹਾਡੇ ਜਾ ਰਹੇ ਆ, ਉਹ ਇੱਕ ਸੇਵਿੰਗ ਅਕਾਊਂਟ 'ਚ ਜਾ ਰਹੇ ਆ ਇੱਕ ਤਰ੍ਹਾਂ ਦੇ, ਅਤੇ ਤੁਹਾਡੇ 25 ਬਿਮਾਰੀਆਂ ਤੋਂ ਤੁਸੀਂ ਕਵਰ ਵੀ ਹੈਗੇ ਹੋ। ਬਾਅਦ 'ਚ ਨਹੀਂ ਇਹ ਗੱਲ ਬਣਨੀ ਬਾਈ ਜੀ, ਬਾਅਦ 'ਚ ਫਿਰ ਬੰਦਾ ਕਹਿੰਦਾ, ਪਛਤਾਉਂਦਾ ਜ਼ਰੂਰ ਆ ਕਿ ਯਾਰ ਆ ਤਾਂ ਨਾਲੇ ਮੇਰੇ ਪੈਸੇ, ਮੇਰੇ ਕੋਲ ਤਾਂ ਫਿਰ ਵੀ ਮੈਨੂੰ ਵਾਪਸ ਆਈ ਜਾਣੇ ਆ, ਜਾਂ ਮੇਰੇ ਕੋਲ ਹੀ ਪਏ ਸੀ ਅਤੇ ਹੋਰ ਪਾਸੇ ਵੀ ਅਸੀਂ ਪੈਸਾ ਖਰਚੇ ਦਿੰਦੇ ਹਾਂ। ਕ੍ਰਿਟੀਕਲ ਇਲਨੈਸ ਨੂੰ ਸੀਰੀਅਸ ਤਰੀਕੇ ਦੇ ਨਾਲ ਜ਼ਰੂਰ ਕੰਸਿਡਰ ਕਰਿਓ ਜੇ ਤੁਹਾਡੀ ਨਹੀਂ ਕਰਵਾਈ ਹੋਈ। ਜਿਹੜਾ ਵੀ ਤੁਹਾਡਾ ਐਡਵਾਈਜ਼ਰ ਨੇੜੇ ਤੁਹਾਡੇ ਹੋਵੇ ਉਹ ਤੋਂ ਕਰਵਾ ਲਿਓ ਬੇਸ਼ੱਕ, ਕੋਈ ਜ਼ਰੂਰੀ ਨਹੀਂ ਵੀ ਤੁਸੀਂ 7ਵੇਂ ਕਰਵਾਉਣੀ ਆ, ਪਰ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਤੋਂ ਬਾਅਦ ਸੰਪਰਕ ਕਰ ਸਕਦੇ ਹੋ। 416-317-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਜਾਂ ਮੁਸਕਾਨ ਦਿਓ ਉਹਨਾਂ ਨਾਲ 647-564-2733 'ਤੇ ਤੁਸੀਂ ਸਾਡੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ। ਕ੍ਰਿਟੀਕਲ ਇਲਨੈਸ ਜ਼ਰੂਰ ਕਰਾ ਲਿਓ। ਬਹੁਤ ਸਾਰੇ ਲੋਕ ਹੁਣ ਬਾਈ ਅਵੇਅਰ ਹੋ ਗਏ, ਉਹਨਾਂ ਨੇ ਆਪਣੇ ਬੱਚਿਆਂ ਦੀ ਵੀ ਕ੍ਰਿਟੀਕਲ ਇਲਨੈਸ ਕਰਾਤੀ। ਇੱਕ ਤਾਂ ਉਹ ਕਹਿੰਦੇ ਇਹ ਠੀਕ ਆ ਜੀ, ਅਸੀਂ 10 ਸਾਲ ਪੇ ਕਰਨੇ, 20 ਸਾਲ ਪੇ ਕਰਨੇ, ਉਹ ਤੋਂ ਬਾਅਦ ਪੇ ਕਰਕੇ, ਅਤੇ ਇਹਨਾਂ ਦੇ ਤਾਂ ਹਜੇ ਬੱਚੇ ਤਾਂ ਉਹਨਾਂ ਦਾ ਪ੍ਰੀਮੀਅਮ ਬਹੁਤ ਘੱਟ ਹੁੰਦਾ, ਬਿਮਾਰ ਵੀ ਨਹੀਂ ਹੁੰਦੀ ਹੈ ਨਾ, ਬਿਮਾਰੀ ਵੀ ਨਹੀਂ ਹੁੰਦੀ, ਅਤੇ ਇੱਕ ਗਹਿਣਾ ਉਹਨਾਂ ਦੇ ਲਈ ਬਣ ਜਾਂਦਾ। ਸੋ ਗਿਫਟ ਤੁਸੀਂ ਜਿਹੜਾ ਦਿੰਦੇ ਹੋ ਕੋਈ ਵੀ, ਉਦੋਂ ਬੈਟਰ ਆ ਕਿ ਬੱਚਿਆਂ ਦੀ ਇੰਸ਼ੋਰੈਂਸ ਆ ਜਿਹੜੀ ਉਹ ਕਰਾ ਕੇ ਉਹਨਾਂ ਨੂੰ ਉਹ ਗਿਫਟ ਦੇ ਦਿਓ, ਕਿਉਂਕਿ ਉਹਨਾਂ ਦਾ ਜਿੰਨੀ ਛੋਟੀ ਏਜ ਕਰਾਓਗੇ ਉਹਨਾਂ ਦਾ ਪ੍ਰੀਮੀਅਮ ਘੱਟ ਹੋਏਗਾ। ਇੱਕ ਇਨਵੈਸਟਮੈਂਟ ਦੇ ਤੌਰ 'ਤੇ ਜੇ ਪਰਮਾਨੈਂਟ ਪਲਾਨ ਵੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹ ਗਰੋ ਵੀ ਹੋਣਾ ਬਾਅਦ 'ਚ ਜਾ ਕੇ, ਹੈ ਨਾ। ਸੋ ਤੁਸੀਂ ਉਹ ਕਰਵਾ ਸਕਦੇ ਹੋ, ਬਾਕੀ ਜੇਬ ਤੁਸੀਂ ਆਪਣੀ ਦੇਖਣੀ ਹੈ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਜਿਹਨੇ ਬੰਦੇ ਫੈਮਿਲੀ ਚਲਾ ਰਿਹਾ ਉਹ ਪ੍ਰੋਟੈਕਟ ਹੋਣਾ ਚਾਹੀਦਾ। ਪਹਿਲਾਂ ਤੁਸੀਂ ਆਪਣੇ ਆਪ ਨੂੰ ਕਰੋ, ਫਿਰ ਅੱਗੇ ਬੱਚਿਆਂ ਨੂੰ ਕਰੋ, ਹੈ ਨਾ। ਅਤੇ ਆਪਣੇ ਆਪ ਨੂੰ ਅਸੀਂ ਕਰਦੇ ਨਹੀਂ, ਗੱਡੀ ਜਿਹੜੀ ਲੈ ਕੇ ਜਾਣੀ ਉਹਨੂੰ ਅਸੀਂ ਕਰ ਲੈਂਦੇ ਹਾਂ। ਸੋ ਤੁਸੀਂ 416-317-2733 ਮੇਰਾ ਆਪਣਾ ਨੰਬਰ ਹੈ, 416-317-2733। ਪ੍ਰੋਗਰਾਮ ਤੋਂ ਬਾਅਦ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਇਲਨੈਸ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਜੀ। 416-317-2733 'ਤੇ ਗੱਲਬਾਤ ਕੀਤੀ, ਹਾਂ ਮੈਂ 2 ਮਿੰਟ ਬਾਅਦ ਫਿਰ ਤੁਹਾਨੂੰ ਪੁੱਛ ਲੈਣਾ ਅਤੇ 2 ਰਿਕਾਰਡਰ ਕਮਰਸ਼ੀਅਲ ਵੀ ਮੈਂ ਲੈ ਲਵਾਂ। ਉਸ ਤੋਂ ਬਾਅਦ ਸਾਡੇ ਯੂਨੀ ਗਲੋਬਲ ਵਾਲੇ ਹਜੇ ਤੱਕ ਪਹੁੰਚੇ ਨਹੀਂ ਹੈ, ਯੂਨੀ ਗਲੋਬਲ ਵਾਲੇ ਉਹ ਬਾਜੀ ਕਿੱਧਰ ਨਾ ਗਏ ਅਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ ਅਤੇ ਫਿਰ ਅੱਗੇ ਚੱਲਾਂਗੇ। ਅਤੇ ਜੇਕਰ ਤੁਸੀਂ ਹਜੇ ਤੱਕ ਵੀ ਗ੍ਰੈਂਡ ਫਰਨੀਚਰ ਦਾ ਨਾਮ ਨਹੀਂ ਸੁਣਿਆ ਤਾਂ ਤੁਸੀਂ ਜ਼ਰੂਰ ਇੱਕ ਵਾਰ ਗ੍ਰੈਂਡ ਫਰਨੀਚਰ ਸਰਚ ਕਰਕੇ ਦੇਖ ਲਿਓ, ਉਹਨਾਂ 'ਤੇ ਜਾ ਕੇ ਇਸ ਵਾਰ ਬੁੱਧਵਾਰ ਨੂੰ ਬਹੁਤ ਘੈਂਟ ਘੈਂਟ ਘੈਂਟ ਡੀਲ ਆ ਜਿਹੜੀ ਉਹ ਉੱਥੇ ਲੱਗਣੀ ਹੈ। ਸੋ ਲਓ ਮੈਂ ਇੱਕ ਉਹਨਾਂ ਚਿਰ ਗੀਤ ਲਾ ਦੇਵਾਂ, ਗੀਤ ਲਾ ਕੇ ਫਿਰ ਆਪਾਂ ਹੁਣੇ ਗਏ ਅਤੇ ਹੁਣੇ ਬਾਈ ਜੀ ਵਾਪਸ ਆਏ। ਗੀਤ ਕਿਹੜਾ ਸੁਣਨਾ ਚਾਹੁੰਦੇ ਤੁਸੀਂ? ਗੀਤ ਲਾ ਦਿੰਦੇ ਹਾਂ, ਕਮਲ ਹੀਰ ਬਾਈ ਦਾ ਆਇਆ, ਇਹੀ ਚਲਾ ਦੀਏ। ਇਹ ਆਹ ਚੱਕੋ ਬਾਈ ਜੀ,

0: real estate, sale purchase of businesses, commercial transaction will power of attorney ya fir affidavit di ta sochindi loan ni ikko naam yaad rakho law of aman sharma jo apne clients nu dende ne excellent legal services aman sharma llb barrister solicitor and notary public 25 cherry crest drive unit 6 brampton call 905-913-2355 905-913-2355
1: ਲਓ ਜੀ ਜੇਕਰ ਤੁਸੀਂ ਸਪੈਕਸ ਐਕਸਪ੍ਰੈਸ ਦਾ ਨਾਮ ਨਹੀਂ ਸੀ ਸੁਣਿਆ ਤਾਂ ਸਪੈਕਸ ਐਕਸਪ੍ਰੈਸ 'ਤੇ ਜਾਇਓ ਕਿਉਂਕਿ ਉੱਥੋਂ ਘੈਂਟ ਘੈਂਟ ਘੈਂਟ ਡੀਲ ਕੈਨੇਡਾ ਡੇ 'ਤੇ ਸਪੈਸ਼ਲ ਇਹਨਾਂ ਨੇ ਵੀ ਲਾਈਆਂ ਨੇ ਰਾਜਨ ਜੀ ਸਰ ਨਾਲ ਕੁਇਕਲੀ ਉਹਨਾਂ ਤੋਂ ਆਪਾਂ ਸੁਣਿਆ ਲੈਂਦੇ ਹਾਂ ਰਾਜਨ ਜੀ ਜੈਨ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰੰਗ ਰੇਡੀਓ ਦੇ ਸਾਰੇ ਸਰੋਤਿਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
1: ਜੀ ਭਾਅ ਜੀ ਦਿਓ ਸੁਨੇਹਾ
2: ਅੱਜ ਦਾ ਦੱਸਦੇ ਜੀ ਕੱਲ ਨੂੰ ਜਿਹੜਾ ਹੈਗਾ ਸਾਡੇ ਕੋਲ ਡਾਕਟਰ ਅਵੇਲੇਬਲ ਨੇ ਸਾਡੀ ਕ੍ਰੈਡਿਟ ਵੀ ਅਤੇ ਸੈਂਟਰ ਰੋਡ ਦੀ ਲੋਕੇਸ਼ਨ ਦੇ ਉੱਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਕੰਪਲੀਟ ਕੰਪਰੀਹੈਂਸਿਵ ਉਹ ਆ ਕੇ ਸਾਡੇ ਕੋਲ ਐਗਜ਼ਾਮ ਕਰਾ ਸਕਦੇ ਨੇ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਕੋਈ ਨੰਬਰ ਹੈ ਜੀ 905-460-8888 ਇਸ ਤੋਂ ਇਲਾਵਾ ਕੈਨੇਡਾ ਡੇ ਸਪੈਸ਼ਲ ਹੈ ਜੀ ਖਾਸ ਕਰਕੇ ਇਸ ਵੀਕਐਂਡ ਦੇ ਉੱਤੇ ਟਿਊਜ਼ਡੇ ਥਰਸਡੇ ਫਰਾਈਡੇ ਸੈਟਰਡੇ ਚਾਰੋਂ ਦਿਨ ਤੁਸੀਂ ਆ ਕੇ ਡੀਲ ਦਾ ਫਾਇਦਾ ਲੈ ਸਕਦੇ 2026 ਦੀ ਸਮਰ ਕਲੈਕਸ਼ਨ ਦੇ ਸਾਰੇ ਹੀ ਸਾਡੇ ਕੋਲ ਲੇਟੈਸਟ ਮਾਡਲ ਪਹੁੰਚ ਚੁੱਕੇ ਨੇ ਬ੍ਰਾਂਡਿਡ ਫਰੇਮਾਂ ਦੇ ਵੀ ਤੇ ਬ੍ਰਾਂਡਿਡ ਸਨਗਲਾਸਿਸ ਦੇ ਵੀ ਸੋ ਜਿਨ੍ਹਾਂ ਨੇ ਗੁੱਚੀ ਦੀਆਂ ਪ੍ਰਾਡਾ ਦੀਆਂ ਡੋਲਸੀ ਗਬਾਨਾ ਦੀਆਂ ਟੋਮਫੋਰਡ ਦੇ ਟਿਫਨੀ ਦੇ ਬਲੈਂਸੀਆਗਾ ਦੇ ਫਰੇਮ ਜਾਂ ਸਨਗਲਾਸਿਸ ਲੈਣੇ ਨੇ ਤੇ ਫਲੈਟ 30% ਆਫ ਚੱਲ ਰਿਹਾ ਜੀ ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ ਅਰਮਾਨੀ ਦੇ ਮਾਰਕ ਜੇਕਬ ਦੇ ਮਾਈਕਲ ਕੋਰਸ ਦੇ ਕੇਟ ਸਪੇਡ ਦੇ ਜਾਂ ਮਾਰਕ ਜੇਕਬ ਦੇ ਤੇ ਫਲੈਟ 50% ਆਫ ਚੱਲ ਰਿਹਾ ਤੇ ਸਭ ਤੋਂ ਵਧੀਆ ਡੀਲ ਹੈ ਜੀ ਸਾਡਾ ਕਲੀਅਰ ਆਊਟ ਸੈਂਕਸ਼ਨ ਜਿਹਦੇ ਵਿੱਚ ਤੁਸੀਂ ਟੋਮੀ ਹਿਲਫਿਗਰ ਦੇ ਫਰੇਮ ਕੈਲਵਿਨ ਕਲਾਈਨ ਦੇ ਫੈਂਡੀ ਦੇ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦੇ ਰਿਹਾ ਤੇ ਨਾਲ ਦੀ ਨਾਲ ਜੀ ਸਾਡਾ ਵੈਲਿਊ ਪੈਕੇਜ ਹੈ ਉਹ ਵੀ ਅਵੇਲੇਬਲ ਹੈ ਸਿਰਫ $129 ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜੀ ਜਿਹਦੇ 'ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ ਤੇ $258 ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹ 'ਚ SLR ਕੰਪਨੀ ਦੇ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਸਿਲੈਕਟਡ ਬ੍ਰਾਂਡਡ ਫਰੇਮ ਹੈ ਤੇ ਆਪਣੀ ਐਨਕਾਂ ਦੇ ਜੇ ਤੁਸੀਂ ਕੋਟਿੰਗ ਕਰਵਾਉਣੀ ਚਾਹੁੰਦੇ ਹੋ ਤੇ ਸਾਰੀ ਕੋਟਿੰਗਾਂ ਫਲੈਟ 50% ਆਫ ਨੇ
1: ਜੀ
2: ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫਿਰ 905-460-8888 905-460-8888 ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ
1: ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ

0: अच्छा माल साहब कि अखर से दो ਜਿਹੜਾ ਬਾਜੀ ਫਿਲੋਫੋਬੀਆ ਅੰਗਰੇਜ਼ੀ ਦਾ ਇੱਕ ਸ਼ਬਦ ਆ ਫਿਲੋਫੋਬੀਆ ਫੋਬੀਆ ਤਾਂ ਮਤਲਬ ਆਪਾਂ ਨੂੰ ਪਤਾ ਹੀ ਫੋਬੀਆ ਕਿਸ ਚੀਜ਼ ਦਾ ਹੋਣਾ ਫਿਲੋਫੋਬੀਆ ਇਹਦਾ ਮਤਲਬ ਇਹ ਹੁੰਦਾ ਵੀ ਪਿਆਰ ਕਰਨ ਤੋਂ ਡਰੀ ਜਾਣਾ ਵੀ ਐਵੇਂ ਡਰੀ ਜਾਣਾ ਪਿਆਰ ਕਰਨ ਤੋਂ ਦੂਜੇ ਨਾਲ ਦਿਲੋਂ ਜੁੜਨ ਤੋਂ ਡਰੀ ਜਾਣਾ ਵੀ ਯਾਰ ਮੇਰਾ ਦਿਲ ਇਹਦੇ ਨਾਲ ਜੁੜਨਾ ਜਾਵੇ ਉਹ ਤੋਂ ਡਰੀ ਜਾਣਾ ਕਿਸੇ ਨਵੇਂ ਰਿਸ਼ਤੇ ਦੇ ਵਿੱਚ ਆਉਣ ਤੋਂ ਡਰੀ ਜਾਣਾ ਹਨਾ ਤੇ ਵੀ ਪਤਾ ਨਹੀਂ ਕੀ ਹੋ ਜੂਗਾ ਮਾਨਸਿਕ ਡਰ ਆ ਜਿਹੜਾ ਬੰਦੇ ਦਾ ਬਣਿਆ ਰਹਿਣਾ ਕਿਸੇ ਰਿਸ਼ਤੇ 'ਚ ਕੋਈ ਮਾੜਾ ਅਨੁਭਵ ਕਈ ਵਾਰ ਹੋਇਆ ਹੁੰਦਾ ਉਹਦੇ ਕਰਕੇ ਵੀ ਬੰਦਾ ਡਰਦਾ ਰਹਿੰਦਾ ਇਹੋ ਜਿਹੇ ਮਨੁੱਖ ਆ ਜਿਹੜੇ ਉਹਨਾਂ ਨੂੰ ਵਹਿਮ ਵੀ ਹੋਇਆ ਰਹਿੰਦਾ ਵੀ ਉਹ ਉਹਨਾਂ ਤੋਂ ਰਿਸ਼ਤਾ ਕਾਇਮ ਰਹਿ ਨਹੀਂ ਸਕਣਾ ਉਹ ਕਿਵੇਂ ਰਿਸ਼ਤਾ ਕਾਇਮ ਰੱਖ ਸਕਣਗੇ ਹਰ ਕੋਈ ਆਪਣੇ ਜੀਵਨ ਦੇ ਵਿੱਚ ਕਦੇ ਨਾ ਕਦੇ ਪਿਆਰ 'ਚ ਪੈਣ ਦਾ ਥੋੜ੍ਹਾ ਬਹੁਤਾ ਡਰ ਜ਼ਰੂਰ ਮਹਿਸੂਸ ਕਰਦਾ ਸੋ ਉਹਨੂੰ ਫਿਲੋਫੋਬੀਆ ਵੀ ਕਿਹਾ ਜਾ ਸਕਦਾ ਪਰ ਜਦ ਡਰ ਜਾਂ ਵਹਿਮ ਜਾਂ ਝਿਜਕ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਡਰ ਤਾਂ ਹਰੇਕ ਨੂੰ ਹੁੰਦਾ ਜਦੋਂ ਉਹਦਾ ਰੂਪ ਗੰਭੀਰ ਧਾਰਨ ਕਰ ਲੈਂਦੀ ਆ ਫਿਰ ਉਹਨੂੰ ਫਿਲੋਫੋਬੀਆ ਦਾ ਸ਼ਿਕਾਰ ਕਹਿੰਦਾ ਕਿ ਇਹ ਬੰਦਾ ਯਾਰ ਹੁਣ ਫਿਲੋਫੋਬੀਆ ਦਾ ਸ਼ਿਕਾਰ ਹੋਇਆ ਹੋਇਆ ਹੁਣ ਅੱਜ ਆਸੇ ਪਾਸੇ ਆਪਣੇ ਦੇਖੋ ਕਿਹੜੇ ਕਿਹੜੇ ਫਿਲੋਫੋਬੀਆ ਦੇ ਸ਼ਿਕਾਰ ਹੋਏ ਹੋਏ ਬੰਦੇ ਇਨਸਾਨ ਤੁਰੇ ਫਿਰਦੇ ਆ ਅਤੇ ਇੱਕ ਇਹਦਾ ਅੰਗਰੇਜ਼ੀ ਦਾ ਹੋਰ ਸ਼ਬਦ ਆ ਉਹ ਆ ਇਮੋਫੋਲੀਆ ਇਮੋਫੋਲੀਆ ਹੁਣ ਇਹਦਾ ਕੀ ਮਤਲਬ ਆ ਇਹ ਇਮੋਫੋਲੀਆ ਹੁੰਦਾ ਬਈ ਬਹੁਤ ਛੇਤੀ ਬੜੀ ਆਸਾਨੀ ਨਾਲ ਕਿਸੇ ਦੇ ਪਿਆਰ 'ਚ ਪੈ ਜਾਣਾ ਐਵੇਂ ਕੰਧਾਂ 'ਚ ਵੱਜਦੇ ਫਿਰਦੇ ਹੁੰਦੇ ਜਿਹੜੇ ਮਤਲਬ ਉਹ ਕਹਿੰਦਾ ਮੈਂ ਇਹਨੂੰ ਦੇਖਿਆ ਮੈਂ ਉਹ ਕਹਿੰਦਾ ਤੈਨੂੰ
1: ਹੈ
0: ਹਾਂ ਵਨ ਸਾਈਡ ਬਸ ਊਂ ਹੀ ਕਿਸੇ ਨੂੰ ਦੇਖਣ ਸਾਰੀ ਪਿਆਰ ਹੋ ਜਾਣਾ ਉਹਨੂੰ ਮਤਲਬ ਸਾਡੇ ਇੱਕ ਮੁੰਡਾ ਸੀ ਹਾਕੀ ਖੇਡਦਾ ਹੁੰਦਾ ਸੀ ਉਹਨਾਂ ਮੁੰਡਾ ਹਰੇਕ ਨਾਲ ਲੜਦਾ ਰਹਿੰਦਾ ਸੀਗਾ ਮਤਲਬ ਉਹਨੇ ਮਤਲਬ ਜੇ ਉਹ ਯਾਰ ਤੂੰ ਬਾਲ ਇੱਧਰ ਸੱਟਤੀ ਉਹਨੂੰ ਚੱਕ ਕੇ ਹਾਕੀ ਗਰਾਊਂਡ 'ਚ ਮਾਰਨੀ ਕਦੇ ਕੁਛ ਅਸੀਂ ਉਹਨੂੰ ਕਹਿੰਦਾ ਯਾਰ ਵੀ ਤੂੰ ਲੜਦਾ ਕਦੋਂ ਕਹਿੰਦਾ ਯਾਰ ਮੇਰਾ ਤੁਹਾਡੇ ਨਾਲ ਪਿਆਰ ਆ ਮੈਂ ਹੋਰ ਨਹੀਂ ਕਿਸੇ ਨਾਲ ਲੜਦਾ ਅਸੀਂ ਕਿਹਾ ਵੀ ਤੇਰਾ ਨਾ ਸਾਡੇ ਆਸੇ ਪਾਸੇ ਦੇ ਪੰਜ ਸੱਤ ਪਿੰਡਾਂ 'ਚ ਬਾਹਲਾ ਜ਼ਿਆਦਾ ਪਿਆਰ ਨਹੀਂ ਪਾਈ ਫਿਰਦਾ ਤੂੰ ਹਰੇਕ ਟੀਮ ਨਾਲ ਆਹੀ ਹਾਲ ਆ ਤੇਰਾ ਹੈ ਨਾ ਵੀ ਇੱਦਾਂ ਹੀ ਲੜਦਾ ਸੋ ਉਹ ਇਮੋਫੋਲੀਆ ਦਾ ਸ਼ਿਕਾਰ ਆ ਜਿਹੜਾ ਬਹੁਤ ਆਸਾਨੀ ਨਾਲ ਕਿਸੇ ਦੇ ਪਿਆਰ ਦੇ ਵਿੱਚ ਪੈ ਜਾਂਦਾ ਕਿਸੇ ਨਵੇਂ ਮਨੁੱਖ ਲਈ ਬੜੀ ਤੇਜ਼ੀ ਰੋਮਾਂਟਿਕ ਭਾਵਨਾਵਾਂ ਨੇ ਜਿਹੜੀਆਂ ਜਦੋਂ ਪੈਦਾ ਹੋਣ ਲੱਗ ਜਾਂਦੀਆਂ ਨੇ ਉਹਨੂੰ ਕਹਿੰਦੇ ਆ ਵੀ ਇਹ ਇਮੋਫੋਲੀਆ ਦਾ ਸ਼ਿਕਾਰ ਆ ਹੁਣ ਅੱਧੇ ਨੂੰ ਇਹ ਵੀ ਪਤਾ ਹੋਣਾ ਵੀ ਜਦੋਂ ਉਹਨੂੰ ਕਹੋਗੇ ਵੀ ਤੂੰ ਇਮੋਫੋਲੀਆ ਤਾਂ ਨਹੀਂ ਉਹਨੇ ਕਹਿਣਾ ਯੈਸ ਵਾਈ ਨਾਟ ਇਮੋਫੋਲੀਆ ਮੈਨ ਫਿਲੋਫੋਬੀਆ ਤੇ ਇਮੋਫੋਲੀਆ ਹੁਣ ਦੇਖ ਲਓ ਦੋਨਾਂ 'ਚ ਬੱਚੋ ਬੰਦਾ ਕਿਹਦਾ ਸ਼ਿਕਾਰ ਆ ਕਈ ਜਣਾਂ ਤਾਂ ਘਰੇ ਜਾ ਕੇ ਆਪਦਾ ਪੁੱਛ ਲੈਣਾ ਵੀ ਮੈਨੂੰ ਲੱਗਦਾ ਤੁਹਾਨੂੰ ਇਮੋਫੋਲੀਆ ਹੋਇਆ ਹੋਇਆ ਜਿਹੜਾ ਨਹੀਂ ਕੋਈ ਚੱਜ ਨਾਲ ਬੁਲਾਉਂਦਾ ਉਹਨੂੰ ਕਹਿਣਗੇ ਤੂੰ ਫਿਲੋਫੋਬੀਆ ਦਾ ਸ਼ਿਕਾਰ ਹੈ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਹੁਣ ਸਾਡੇ ਨਾਲ ਇਸ ਤੋਂ ਸਾਰੰਗ ਇਸ ਤੋਂ ਸੁਚੱਜਾ ਇਸ ਤੋਂ ਸੋਹਣਾ ਇਸ ਤੋਂ ਸੁਨੱਖਾ ਇਸ ਤੋਂ ਸਾਰਾਂਸ਼ ਸਰਾਂਸ਼ ਤੋਂ ਨਾਲ ਨਾਗਪਾਲ ਸਰਾਂਸ਼ ਨਾਗਪਾਲ ਸਾਹਿਬ ਵੀ ਸਾਡੇ ਨਾਲ ਆ ਬੜਾ ਪੋਜ਼ਿਟਿਵ ਸ਼ਬਦ ਹੈ ਇਸ ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
2: ਜੀ ਸਭੀ ਨੂੰ
0: ਕੀ ਹਾਲ ਚਾਲ ਨੇ ਠੀਕ ਠਾਕ ਹੋ
2: ਵਧੀਆ ਜੀ ਵਧੀਆ ਜੀ ਤੁਸੀਂ ਦੱਸੋ ਜੀ
0: ਐਨ ਬਹੁਤ ਵਧੀਆ ਤੁਸੀਂ ਦੱਸੋ ਮੇਨ ਵੱਡੀ ਗੱਲ ਇਹ ਆ ਕਿ ਦਿਨ ਜਿਹੜੇ ਉਹ ਘਟਦੇ ਜਾ ਰਹੇ ਆ ਅਤੇ ਗ੍ਰਾਂਟ ਆ ਜਿਹੜੀ ਉਹ ਬੰਦ ਹੋਣ ਦੇ ਲਈ ਉਹ ਦਰਵਾਜ਼ੇ ਐਨ ਬੰਦੇ ਖੜ੍ਹੇ ਉਹਨਾਂ ਦੇ ਕਿ ਭਾਈ ਇਹ ਡੋਰ ਬੰਦ ਹੋ ਜਾਣੇ ਫਿਰ ਗ੍ਰਾਂਟ ਤੁਹਾਨੂੰ ਨਹੀਂ ਮਿਲਣੀ ਹੈ ਉਹਦੇ ਲਈ ਬਹੁਤ ਅਵੇਅਰਨੈਸ ਹੈਗੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਆਲਰੇਡੀ ਤੁਹਾਡੇ ਤੋਂ ਲਾਹਾ ਲੈ ਚੁੱਕੇ ਆ ਤੁਹਾਡੇ ਤੋਂ ਨਹੀਂ ਸਰਕਾਰ ਤੋਂ ਲਾਹਾ ਲੈ ਚੁੱਕੇ ਆ ਤੁਸੀਂ ਤਾਂ ਇੱਕ ਜ਼ਰੀਆ ਬਣੇ ਹੋ ਉਹਨਾਂ ਦੇ ਲਈ ਥੋੜ੍ਹੀ ਜਿਹੀ ਦਿਓ ਇਨਫੋਰਮੇਸ਼ਨ ਕਿ ਕਿਸ ਤਰੀਕੇ ਨਾਲ ਕਿੰਨੇ ਕੁ ਟਾਈਮ ਪੀਰੀਅਡ ਦੇ ਵਿੱਚ ਕਿੰਨੇ ਕੁ ਬੈਚ ਰਹਿੰਦੇ ਆ ਦੱਸੋ ਥੋੜ੍ਹਾ ਜਿਹਾ
2: हाँ जी सो लाइक यही है आज हम सुन रहे कितने बिजनेसेस जो है वो कैनेडा डे पे सेल लगा रहे हैं राइट तो लेकिन हमारा बिजनेस अलग है हमारा बिजनेस डिपेंड करता है गवर्नमेंट की पॉलिसी पे आज पॉलिसी फेवरेबल है ग्रांट्स आपको आ रही है गवर्नमेंट से क्योंकि हम एक जरिया है अगर नहीं आ रही तो नहीं आ रही आ रही है तो आ रही है आज आ रही है अब इसके बाद सिर्फ एक बैच है अराउंड मिड जुलाई में दैट्स इट फिनिश उसके बाद गवर्नमेंट की ग्रांट्स बंद है उसके बाद जो एनरोल करेगा मतलब एंड ऑफ जुलाई के बाद जो बंदे एनरोल करेंगे उनको सिर्फ लोन आएगा आज एनरोल करें गवर्नमेंट फंडेड कोर्सेज करें 30,000 to 100,000 की फंडिंग हासिल करें मेरे नहीं अपने ट्रैक अपने अकाउंट में कितने ही क्लाइंट्स कर चुके हैं 8 साल से हम बिजनेस में हैं आज भी 6 बंदों का फंडिंग उनके अकाउंट में गिर गया है
0: वेरी नाइस
2: अभी तक लाइक इसमें कुछ एंड टू एंड हमने सब ट्रांसपेरेंट रखा है कोई एज लिमिट नहीं है इसमें आप 50 के हैं आप 75 के पेंशन पे हैं हाउसवाइफ ऊबर ड्राइवर सेल्फ एम्प्लॉयड है आपको इसका अच्छा बेनिफिट है पीआर सिटीजन प्रोटेक्टेड पर्सन आपको होना ही है और आपकी इनकम 2024 के नोटिस ऑफ असेसमेंट अभी गवर्नमेंट देख रही है तो अगर आपकी इनकम कम है $70,000 से फैमिली इनकम तो ही आप हमें कॉल करें तो ही आपको इसका बेनिफिट है
0: ਸੋ 70,000 ਤੋਂ ਜੇ ਤੁਹਾਡੀ ਇਨਕਮ ਘੱਟ ਆ ਉਹ ਕਹਿੰਦੇ ਉਹੀ ਕਾਲ ਕਰਿਓ ਜੇ 75,000 ਸੀ 72,000 ਸੀ ਉਹ ਨਾ ਕਰਿਓ 2024 ਦੀ 70,000 ਤੋਂ ਘੱਟ ਇਨਕਮ ਆ ਉਹ ਸਾਨੂੰ ਕਾਲ ਕਰ ਲਿਓ ਅਤੇ ਗ੍ਰਾਂਟ ਆ ਜਿਹੜੀ ਅੱਜ ਵੀ ਜਿਵੇਂ ਦੱਸਿਆ ਇਹਨਾਂ ਨੇ ਕਿ 6 ਬੰਦੇ ਦੀ ਜਿਹੜੀ ਆਲਰੇਡੀ ਆਈ ਆ ਸੋ ਲੋਨ ਅਤੇ ਗ੍ਰਾਂਟ ਦੋਨੇ ਚੀਜ਼ਾਂ ਜੇ 4 ਬੰਦਿਆਂ ਦੀ ਫੈਮਿਲੀ ਆ ਤਾਂ ਤੁਸੀਂ 70-80,000 ਤੱਕ ਦੱਸ ਦਿੰਦੇ ਹੋ ਬਾਈ ਜੀ
2: ਬਿਲਕੁਲ ਜੀ ਅਰਾਊਂਡ ਕਿਆ ਐਗਜੈਕਟ $8,000 अगर फैमिली ऑफ फोर है, $80,000 बनता है, उसमें से 40,000 ग्रांट है, साथ में 40,000 ऑप्शनल लोन है 0% पे, डेढ़ साल तक 0% पे, उसके बाद 2.5% ब्याज है साल का, लोन ऑप्शनल है, मत लीजिए, तक लगता है तो मत लीजिए। प्रोसेस भी आसान सी है सारी, फुली ऑनलाइन है, एग्जाम्स नहीं है, असाइनमेंट्स है, हम पूरे दिन फोन पे तो लगे रहते हैं, यहाँ पे भी आपको फोन पे लॉग इन करना है, अटेंडेंस लगानी है, और आपको बेनिफिट भी हो रहा है, आप स्किल भी हासिल कर रहे हैं, आपको फंडिंग मिल रही, बताइए।
0: तुसी जरूर एक बार संपर्क कर लियो, 437-264-3175, 437-264-3175, 437-264-3175 ते 437-264-3175 ते तुसी सारांश नागपाल साहब नाल संपर्क कर सकते हो, इन्हां दी टीम नाल संपर्क कर सकते हो, तुहानू जदों फोन कॉल लैणगे राइट वे नाल ही दस देणगे कि भाई तुहानू इन्नी ग्रांट ते इन्नी फंडिंग आ सकती है, ग्रांट जिहड़ी बाद च वापस नहीं तुसी करनी है, वह तुहाडे लई ही आ, सो वह तुसी जिथे मर्जी अपनी वरत सकते हो जी, 437-264-3175 ते तुसी कॉल कर लैणी है। बहुत बहुत धन्यवाद सर, थैंक यू वेरी मच,
2: थैंक यू।
0: हाँ जी, ਕਿਹੜਾ ਸੀਗਾ ਆਪਣਾ? ਫਿਲੋਫੋਬੀਆ,
1: ਫਿਲੋਫੋਬੀਆ,
0: ਫਿਲੋਫੋਬੀਆ ਤੇ ਇਮੋਫੋਲੀਆ,
1: ਇਮੋਫੋਲੀਆ,
0: ਦੋ ਸ਼ਬਦ ਅੱਜ ਸਿੱਖ ਕੇ ਜਾਣੇ ਆਪਾਂ, ਦੋ ਸ਼ਬਦ ਫਿਲੋਫੋਬੀਆ ਤੇ ਇਮੋਫੋਲੀਆ। ਸੋ ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਬਾਈ ਜੀ, ਅੱਛਾ ਮੈਨੂੰ ਇਹ ਹੁੰਦਾ ਵੀ ਹਰ ਰੋਜ਼ ਨਵਾਂ ਕੁਛ ਨਾ ਕੁਛ ਸਿੱਖੀਏ, ਤੇ ਮੈਨੂੰ ਲੱਗਦਾ ਸਿੱਖਦਾ ਤਾਂ ਬੰਦਾ ਬੱਚਿਆਂ ਤੋਂ ਵੀ ਆ, ਹੈ ਨਾ। ਇੱਕ ਚੀਜ਼ ਮੈਂ ਹੋਰ ਬਾਈ ਤੁਹਾਨੂੰ ਸੁਣਾਉਣਾ, ਮੈਂ ਉਹ ਨਾ ਮੈਂ ਬੜੀ ਕਮਾਲ ਦੀ ਚੀਜ਼ ਦੇਖੀ, ਕਹਿੰਦਾ ਕੋਈ ਬੰਦਾ ਫਕੀਰ ਸੀਗਾ, ਉਹਨੇ ਕਹਿੰਦਾ ਯਾਰ ਵੀ ਤੁਹਾਡੇ ਪਿੰਡ 'ਚ ਵੀ ਸੱਚ ਬੋਲਣ ਵਾਲਾ ਬੰਦਾ ਜਿਹੜਾ ਕੋਈ ਸਹੀ ਸਿਆਣਾ ਬੰਦਾ ਕਿਹੜਾ ਵਾ, ਹੈ ਨਾ, ਕਹਿੰਦਾ ਵੀ ਉਹ ਦੱਸੋਗੇ ਵੀ ਜਿਹੜਾ ਸੁਲਝਾ ਜਿਹਾ ਹੋਵੇ। ਉਹਨਾਂ ਨੇ ਕਹਿੰਦਾ ਜੀ ਹਾਂ ਤੁਹਾਡੇ ਹੈਗਾ ਸਾਡੇ ਫਲਾਣਾ ਗੁਰਮੇਲ ਸਿੰਘ ਹੈਗਾ, ਹੈ ਨਾ। ਉਹ ਕਹਿੰਦਾ ਵੀ ਕੋਈ ਇਹੋ ਜਿਹਾ ਵੀ ਉਹ ਜਿਹੜਾ ਲੀਚੜ ਜਿਹਾ ਬੰਦਾ ਹੋਊਗਾ, ਜਿਹੜਾ ਜਿਹਨੂੰ ਤੁਸੀਂ ਸਮਝਦੇ ਹੋ ਵੀ ਬੜਾ ਮਾੜਾ ਬੰਦਾ, ਜਿਹੜੇ ਸਾਡੇ ਪਿੰਡ 'ਚ ਹੋਣਾ ਨਹੀਂ ਸੀ ਚਾਹੀਦਾ। ਉਹ ਕਹਿੰਦਾ ਭਿੰਦਰ, ਉਹ ਵੀ ਹੈਗਾ, ਹੈ ਨਾ। ਉਹ ਕਹਿੰਦਾ ਠੀਕ, ਮੈਂ ਤਾਂ ਉਹੀ ਐਗਜ਼ਾਮਪਲ ਲਈ ਆ, ਕਿਸੇ ਦਾ ਨਾਂ ਨਾ ਹੋਵੇ ਵੀਰੇ ਮੈਂ, ਹਾਂ ਉਹ ਕਿਹਾ ਵੀ ਮੇਰਾ, ਹੈ ਨਾ, ਨਾਲੇ ਆਪਾਂ ਕਿਹੜਾ ਪਿੰਡ ਕਿਹਾ ਕਿਸੇ ਦਾ। ਅਤੇ ਅੱਛਾ ਊਂ ਵੈਸੇ ਮੈਂ ਜਿਹੜੇ ਦੋ ਐਡਾਂ ਵਾਲੇ ਪੈਸੇ ਨਹੀਂ ਦਿੰਦੇ, ਦੋ ਚਾਰ ਉਹਨਾਂ ਦੇ ਨਾਂ ਲੈ ਦਿੰਦਾ ਨਾ, ਚਾਹੇ ਮੌਕਾ ਬਦਲ, ਤੀਰ ਖੁੰਝ ਗਿਆ ਨਾ, ਚਲੋ ਕੋਈ ਨੀ ਫਿਰ ਸਹੀ ਕਦੇ ਕਰਾਂਗੇ ਫਿੱਟ ਕਿਤੇ, ਹੈ ਨਾ। ਅੱਛਾ ਉਹ ਕਹਿੰਦਾ ਬਾਈ ਜੀ ਉਹ ਭਿੰਦਰ ਹੋ ਗਿਆ, ਹੈ ਨਾ, ਦੋ ਨਾਂ ਲੈ ਤੇ ਉਹਨੇ। ਉਹ ਕਹਿੰਦਾ ਵੀ ਚਲੋ ਮੈਂ ਨਾ ਜਾਣਾ ਕਿਤੇ ਬਈ ਦੂਰ ਜਾਣਾ, ਮੈਂ ਉਹ ਰਾਹ ਪੁੱਛਣਾ ਸੀ। ਉਹ ਪਹਿਲਾਂ ਤਾਂ ਗੁਰਨਾਮ ਸਿੰਘ ਕੋਲ ਚਲੇ ਗਿਆ, ਕਹਿੰਦਾ ਗੁਰਨਾਮ ਸਿੰਘ ਵੀ ਮੈਂ ਜਾਣਾ ਯਾਰ ਫਲਾਣਾ ਥਾਂ 'ਤੇ, ਵੀ ਰਾਹ ਕਿਹੜਾ? ਉਹ ਕਹਿੰਦਾ ਵੀ ਆਹ ਪਹਾੜ ਆ, ਜਿਹੜਾ ਪਹਾੜ ਦੇ ਉੱਤੇ ਜੇ ਤੈਨੂੰ ਲੰਘ ਕੇ ਜਾਣਾ ਪੈਣਾ ਤਾਂ ਵੀ ਇਹ ਰਾਹ ਸੌਖਾ ਠੀਕ ਰਹੂਗਾ ਤੇਰੇ ਲਈ, ਹਾਂ ਇਹ ਰਾਹ ਚਲੇ ਜਾਈ, ਹੈ ਨਾ। ਉਹ ਕਹਿੰਦਾ ਵੀ ਠੀਕ ਹੈ ਜੀ, ਬਈ ਇੱਥੋਂ ਕਹਿੰਦਾ ਆਹ ਰਾਹ ਵਾ, ਇੱਥੋਂ ਜਾ ਕੇ ਮੂਹਰੇ ਪਹਾੜ ਆਊਗਾ, ਪਹਾੜ ਤੋਂ ਨਾਲ ਹੀ ਪਰਲੇ ਪਾਸ ਜਾਏਗਾ ਤਾਂ ਤੇਰੇ ਉਹ ਕਸਬਾ ਆ ਜਾਊਗਾ। ਕਹਿੰਦਾ ਠੀਕ ਹੈ ਜੀ। ਉਹ ਕਹਿੰਦਾ ਵੀ ਹੁਣ ਉਹ ਜਿਹੜਾ ਰੀਚੜ ਜਿਹਾ ਬੰਦਾ ਉਹਦੇ ਕੋਲ ਵੀ ਚੱਲਦੇ ਹਾਂ ਆਪਾਂ, ਉਹਦੇ ਕੋਲ ਵੀ ਚਲੇ ਗਿਆ। ਕਹਿੰਦਾ ਯਾਰ ਮੈਂ ਫਲਾਣੇ ਥਾਂ 'ਤੇ ਜਾਣਾ, ਵੀ ਕਿਹੜਾ ਰਾਹ ਠੀਕ ਰਹੂਗਾ? ਉਹ ਕਹਿੰਦਾ ਵੀ ਉਹ ਐਂ ਕਰਕੇ ਉੱਥੇ ਆਊਗਾ, ਉਦੋਂ ਮੂਹਰੇ ਪਹਾੜ ਆਜੂਗਾ, ਪਹਾੜ ਪਾਰ ਕਰੇਗਾ ਤਾਂ ਤੈਨੂੰ ਤੇਰਾ ਉਹ ਕਸਬਾ ਆ ਜਾਣਾ। ਹੁਣ ਉਹ ਕਨਫਿਊਜ਼ਨ 'ਚ ਫਸ ਗਿਆ, ਕਹਿੰਦਾ ਯਾਰ ਪਿੰਡ ਵਾਲੇ ਨੂੰ ਮਾੜਾ ਸਮਝੀ ਜਾਂਦੇ ਆ, ਵੀ ਇਹ ਮਾੜਾ ਨਹੀਂ ਇਹ ਚੰਗਾ ਵਾ, ਜਾਂ ਉਹ ਮਾੜਾ ਵਾ, ਗੱਲ ਦੋਨਾਂ ਨੇ ਦੱਸੀ ਆ, ਦੋਨਾਂ ਨੇ ਮੈਨੂੰ ਸੇਮ ਦੱਸੀ ਆ, ਵੀ ਇਹ ਤਾਂ ਫਿਰ ਮਾੜਾ ਤਾਂ ਹੋਇਆ ਨਹੀਂ। ਪਿੰਡ ਵਾਲੇ ਇਹਨੂੰ ਮਾੜਾ ਸਮਝਦੇ ਆ, ਪਿੰਡ ਵਾਲੇ ਕਹਿੰਦੇ ਬੰਦਾ ਲੀਚੜਾ, ਬੰਦਾ ਖਰਾਬ ਆ। ਉਹ ਫਕੀਰ ਕੋਲ ਗਿਆ ਕਿਸੇ ਕੋਲ, ਕਹਿੰਦਾ ਬਾਈ ਜੀ ਵੀ ਮੈਂ ਇਹਨਾਂ ਕਨਫਿਊਜ਼ਨ 'ਚ ਫਸ ਗਿਆ, ਵੀ ਇਹ ਪਿੰਡ ਵਾਲੇ ਮੈਨੂੰ ਇਹ ਕਹਿੰਦੇ ਆ ਕਿ ਚੰਗਾ ਇੱਕ ਮਾੜਾ, ਪਰ ਤੁਸੀਂ ਮੈਨੂੰ ਦੱਸੋ ਵੀ ਕੀ ਦੋਨਾਂ ਨੇ ਤਾਂ ਸਹੀ ਰਾਹ ਦੱਸਿਆ ਯਾਰ। ਕਹਿੰਦਾ ਜਾਂ ਦੋਨੇ ਗਲਤ ਨੇ, ਫਿਰ ਜੇ ਦੋਨੇ ਸਹੀ ਨੇ ਵੀ ਇੱਕ ਮਾੜਾ ਚੰਗਾ ਕਿਵੇਂ ਹੋ ਗਿਆ, ਸੱਚਾ ਝੂਠਾ ਕਿਵੇਂ ਹੋ ਗਿਆ? ਉਹ ਕਹਿੰਦਾ ਪਹਿਲੇ ਨੇ ਤੈਨੂੰ ਦੱਸਿਆ ਤਾਂ ਕਰਕੇ ਫਰਕ ਹੈਗਾ ਵਾ, ਫਰਕ ਇਹ ਆ ਕਿ ਪਹਿਲੇ ਨੇ ਤੈਨੂੰ ਕਹਿੰਦਾ ਕਿ ਪਹਾੜ ਜਾਈ, ਪਹਾੜ ਟੱਪ ਜਾਈ, ਉਹ ਤੋਂ ਬਾਅਦ ਕਹਿੰਦਾ ਅਸਲ ਦੇ ਵਿੱਚ ਰਾਹ ਵਾ ਜਿਹੜਾ ਇੱਕ ਨਦੀ ਥਾਂ 'ਚ ਵੀ ਜਾਂਦਾ ਵਾ, ਜਿਹੜਾ ਨੇੜੇ ਦਾ ਰਸਤਾ ਵਾ, ਅਤੇ ਇਹ ਸੌਖਾ ਉਹਨੇ ਤੈਨੂੰ ਕਿਹਾ ਕਿ ਇਹ ਰਾਹ ਤੇਰੇ ਲਈ ਸੌਖਾ ਵਾ, ਕਿਉਂ? ਕਿਉਂਕਿ ਤੇਰੇ ਕੋਲ ਇੱਕ ਤਾਂ ਖੱਚਰ ਆ, ਖੱਚਰ ਪਹਾੜ 'ਤੇ ਚੜ੍ਹੇਗਾ ਤੂੰ, ਉਹਨੂੰ ਖੱਚਰ ਨੂੰ ਜੇ ਪਾਣੀ 'ਚ ਲੈ ਜਾਏਗਾ ਉੱਥੇ ਤੈਨੂੰ ਕਿਸ਼ਤੀ ਦੀ ਜ਼ਰੂਰਤ ਪਊਗੀ, ਕਿਸ਼ਤੀ ਲੱਭੇਗਾ ਉਹਨੂੰ, ਖੱਚਰ ਫਿਰ ਡਰੂਗੀ ਕਿਸ਼ਤੀ 'ਚ, ਭਾਰ ਤੇਰੇ ਕੋਲ ਬਾਹਲਾ ਜ਼ਿਆਦਾ ਚੱਕਿਆ ਹੋਇਆ ਵਾ, ਤੈਨੂੰ ਆਹ ਰਾਹ ਸੌਖਾ ਵਾ, ਇਸ ਕਰਕੇ ਉਹਨੇ ਤੇਰੇ ਫਾਇਦੇ ਦੇ ਲਈ ਗੱਲ ਕੀਤੀ ਆ ਕਿ ਭਾਈ ਤੂੰ ਪਹਾੜ ਚੜ੍ਹ ਕੇ ਚਲੇ ਜਾਈਂ ਅਤੇ ਇਹ ਰਾਹ ਸੌਖਾ ਵਾ। ਕਹਿੰਦਾ ਫਿਰ ਦੂਜੇ ਨੇ, ਕਹਿੰਦਾ ਦੂਜੇ ਨੇ ਵੀ ਤੈਨੂੰ ਰਾਹ ਸਹੀ ਦੱਸਿਆ ਵਾ, ਪਹਾੜ ਦੇ ਉੱਤੇ ਚਲੇ ਜਾਈ, ਪਰ ਉਹਨੇ ਤੇਰੇ ਨੁਕਸਾਨ ਦੇ, ਉਹਨੂੰ ਪਤਾ ਸੀਗਾ ਵੀ ਇੱਧਰ 'ਚ ਨੇੜੇ ਪਹੁੰਚ ਜਾਣਾ ਮੈਨੇ, ਉਹਨੇ ਤੇ ਉਹਨੇ ਇਹ ਨਹੀਂ ਸੋਚਿਆ ਵੀ ਇਹਦੇ ਖੱਚਰ ਖੁਚਰ ਆ, ਉਹਨੂੰ ਇਹ ਨਹੀਂ ਗਿਆ, ਉਹ ਕਹਿੰਦਾ ਇਹਨੂੰ ਪੰਗਾ ਦਵਾ, ਇਹਨੂੰ ਚਾੜ ਪਹਾੜ 'ਤੇ ਪਤਾ, ਹਾਂ ਇਹਨੂੰ ਪਤਾ ਲੱਗੇ, ਕਹਿੰਦਾ ਇੱਧਰ 'ਚ ਇਹਨੂੰ ਇੱਧਰ 'ਚ ਭੇਜਦੇ ਹਾਂ। ਉਹਦੀ ਨੀਅਤ ਹੋਰ ਸੀ, ਇਹਦੀ ਨੀਅਤ ਹੋਰ ਸੀ, ਰਸਤਾ ਉਹਨਾਂ ਨੇ ਇੱਕੋ ਹੀ ਦੱਸਿਆ, ਰਸਤਾ ਵੀ ਸਹੀ ਆ, ਮਾੜਾ ਨਹੀਂ ਹੈ, ਪਰ ਉਹਨੇ ਕਿਸ ਨੀਅਤ ਨਾਲ ਦੱਸਿਆ ਕਿ ਤੇਰਾ ਯਾਰ ਨੁਕਸਾਨ ਨਾ ਹੋਵੇ, ਤੂੰ ਜਾਏਗਾ ਖੱਚਰ ਨੂੰ, ਕਿੱਥੇ ਕਿਸ਼ਤੀ ਲੱਭੇਗਾ, ਫਿਰ ਉਹ 'ਚ ਲੱਦੇਗਾ, ਉਹ 'ਚ ਔਖਾ ਹੋਏਗਾ, ਆਹ ਰਾਹ ਚਲੇ ਜਾ, ਉਹਨੇ ਤੇਰੇ ਫਾਇਦੇ ਲਈ, ਇਹਨੇ ਤੇਰੇ ਨੁਕਸਾਨ ਲਈ ਰਾਹ ਤੈਨੂੰ ਇੱਕੋ ਹੀ ਦੱਸਿਆ। ਜਾਣੀ ਸਾਨੂੰ ਵੀ ਜ਼ਿੰਦਗੀ 'ਚ ਅਜੇ ਕਈ ਬੰਦੇ ਮਿਲਣੇ ਆ, ਪਰ ਅਸੀਂ ਇਹ ਦੇਖਣਾ ਕਿ ਇਹਦੇ ਬੰਦੇ ਦੀ ਨੀਅਤ ਕੈਸੀ ਆ, ਕਿਹੜੀ ਨੀਅਤ ਨਾਲ ਕਿਹੜੀ ਗੱਲ ਕਰ ਰਿਹਾ ਵਾ, ਹਨਾ। ਸੋ ਜਦੋਂ ਨੀਅਤ ਸਹੀ ਆ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਨਹੀਂ, ਤੁਹਾਨੂੰ ਲੱਗੂ ਯਾਰ ਆਹ ਵੀ ਬੰਦਾ ਸਹੀ ਸੀ। ਅੱਛਾ, ਕਈ ਵਾਰ ਤੁਹਾਨੂੰ ਮਾੜਾ ਕੰਮ ਕਰਨ ਵਾਲਾ ਬੰਦਾ ਵੱਧ ਚੰਗਾ ਲੱਗਣ ਲੱਗ ਜਾਂਦਾ, ਅਸੀਂ ਕਹਿੰਦੇ ਯਾਰ ਉਹ ਫਲਾਣਾ ਤਾਂ ਆਏ ਸੀਗਾ, ਉਹ ਤਾਂ ਦੇਖ ਕਿੱਥੋਂ ਦਾ ਕਿੱਥੇ ਪਹੁੰਚਿਆ ਫਿਰਦਾ ਵਾ, ਫਲਾਣਾ ਤਾਂ ਆਏ ਸੀ ਉਹ ਕਿੱਥੋਂ ਦਾ ਕਿੱਥੇ ਪਹੁੰਚਿਆ ਫਿਰਦਾ ਵਾ। ਬਿਲਕੁਲ, ਉਹ ਬੰਦੇ ਬਾਈ ਜੀ ਗੋਲੀਆਂ ਖਾ ਕੇ ਸੁਣਦੇ ਰਾਤ ਨੂੰ ਨੀਂਦਾਂ ਨਹੀਂ ਆਉਂਦੀਆਂ ਕਈਆਂ ਨੂੰ, ਹੈਨਾ। ਫਿਰ ਬੰਦਾ ਸੋਚਦਾ ਵੀ ਨਹੀਂ ਯਾਰ ਇਹ ਤਾਂ ਨਹੀਂ ਗੱਲਬਾਤ, ਤੇ ਗੱਲ ਸਿਰਫ ਇਹ ਆ ਕਿ ਨੀਅਤ ਨੂੰ ਆਮ ਕੀ ਕਹਿੰਦੇ, ਨੀਤ ਨੂੰ ਮੁਰਾਦਾਂ ਨੇ, ਨੀਤਾਂ ਨੂੰ ਮੁਰਾਦਾਂ ਨੇ, ਹੈਨਾ। ਉਹਦਾ ਮਤਲਬ ਹੀ ਸੀ ਇਹ ਕਿ ਨੀਤ ਨੂੰ ਮੁਰਾਦਾਂ, ਜਿਹੋ ਜਿਹੀ ਤੁਹਾਡੀ ਨੀਅਤ ਹੋਊਗੀ ਬੰਦੇ ਦਾ ਢਿੱਡ ਭਰ ਜਾਂਦਾ, ਨੀਅਤ ਨਹੀਂ ਭਰਦੀ, ਔਰ ਜਿਹੜੀ ਨੀਅਤ ਆ ਉਹੀ ਤੁਹਾਨੂੰ ਮਾੜੇ ਕੰਮ ਕਰਾਉਣ ਵੱਲ ਵੀ ਲੈ ਜਾਂਦੀ ਹੈ ਵੀ ਐਂ ਨਹੀਂ ਐਂ ਕਰ ਲਓ, ਐਂ ਨਹੀਂ ਐਂ ਕਰ ਲਓ, ਜਿੰਨੇ ਮਰਜ਼ੀ ਪੈਸੇ ਜੋੜ ਲਓ ਵੀਰੇ, ਇੱਥੋਂ ਕੁਛ ਨਹੀਂ ਲੈ ਕੇ ਜਾਣਾ, ਐਂ ਚਲੇ ਜਾਣਾ ਸਭ ਨੇ, ਬਸ ਤੁਹਾਡੀ ਸ਼ਾਂਤੀ ਹੋਵੇ, ਤੁਹਾਡੇ ਪਿਆਰ ਬਣਿਆ ਰਹੇ, ਇਤਫਾਕ ਬਣਿਆ ਰਹੇ, ਤੁਹਾਨੂੰ ਲੋਕ ਪਿਆਰ ਕਰਦੇ ਆ ਤਾਂ ਤੁਸੀਂ ਉਹਨਾਂ ਦਾ ਕਰਜ਼ਦਾਰ ਹੋ ਉਹਨਾਂ ਦੇ। ਜੇ ਤੁਹਾਨੂੰ ਕੋਈ, ਮੈਂ ਇਹ ਸੋਚਦਾ ਹੁੰਦਾ ਕਿ ਜੇ ਮੈਨੂੰ ਰੇਡੀਓ 'ਤੇ ਵੀ ਸੁਣਦੇ ਨੇ, ਮੈਂ ਉਹਨਾਂ ਦਾ ਕਰਜ਼ਦਾਰ ਹਾਂ ਯਾਰ, ਅਗਲਾ ਟਾਈਮ ਕੱਢ ਕੇ ਸੁਣ ਰਿਹਾ, ਕਿਹਦੇ ਕੋਲ ਅੱਜ ਕੱਲ੍ਹ ਟਾਈਮ ਆ, ਅਤੇ ਜੇ ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਨੂੰ ਤੁਸੀਂ ਸਹਿਯੋਗ ਦਿੰਦੇ ਹੋ, ਉਹਦੇ ਲਈ ਵੀ ਤੁਹਾਡਾ ਮੇਰੇ ਵੱਲੋਂ ਧੰਨਵਾਦ ਆ, ਕਿਉਂਕਿ ਤੁਸੀਂ ਕਿਸੇ ਦੇ ਲਈ ਰੋਜ਼ੀ ਰੋਟੀ ਦਾ ਕਾਰਨ ਬਣਦੇ, ਚਾਹੇ ਤੁਹਾਡੀ ਸੇਵਿੰਗ ਹੁੰਦੀ, ਮੈਂ ਚਾਹੇ ਕਹਿੰਦਾ ਵੀ 25% ਸੇਵਿੰਗ ਹੋਣੀ ਹੈ, ਆ ਜੜਤਾ ਕੋਕਾ ਮੈਂ ਨਾਲ ਹੀ ਵੀ 25% ਸੇਵਿੰਗ ਤੁਹਾਡੀ ਹੋਣੀ ਆ ਬਾਈ ਜੀ, ਜੇਕਰ ਤੁਸੀਂ ਮਾਲ ਸਾਹਿਬ ਕੋਲੋਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਂਗੇ, ਸੇਵਿੰਗ ਵੀ ਤੁਹਾਡੀ ਹੋ ਜਾਣੀ ਆ। ਮੈਂ ਤਾਂ ਇੱਕ ਜ਼ਰੀਆ ਬਣਿਆ ਕਿ ਮੈਂ ਆਪਣੇ ਰਾਹੀਂ ਆਵਾਜ਼ ਰਾਹੀਂ ਤੁਹਾਨੂੰ ਤੁਹਾਡੇ ਤੱਕ ਮੈਸੇਜ ਪਹੁੰਚਦਾ ਕਰਤਾ, ਪਰ ਮੈਂ ਫਿਰ ਵੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਯਾਰ ਉਹ ਬੰਦੇ ਨੂੰ ਬਿਜ਼ਨਸ ਤਾਂ ਦੇ ਰਹੇ ਹੋ ਨਾ, ਚਾਹੇ ਤੁਹਾਡੀ ਸੇਵਿੰਗ ਹੋ ਰਹੀ ਆ। ਜੇ ਮੈਂ ਕਹਿ ਰਿਹਾ ਕਿ ਤੁਸੀਂ ਯਾਰ ਲਾਈਫ ਇੰਸ਼ੋਰੈਂਸ ਤੁਸੀਂ ਤਾਂ ਕਰਾਉਣੀ ਹੋਈ ਆ ਕਿਤੋਂ ਨਾ ਕਿਤੋਂ, ਜੇ ਮੈਂ ਤੁਹਾਨੂੰ ਕਹਿ ਰਿਹਾ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਜਾਂ ਸੁਪਰਵਿਜ਼ਨ ਦੀ ਇੰਸ਼ੋਰੈਂਸ ਤੁਸੀਂ ਸਾਡੀ ਟੀਮ ਕੋਲੋਂ ਕਰਵਾ ਲਿਓ, ਤਾਂ ਜ਼ਰੀਆ ਤਾਂ ਹੈਗੇ ਹੀ ਹੋ। ਆਹ ਦੇਖ ਲਓ ਇੱਧਰ, ਇੱਧਰ ਸਾਡੇ ਨਾਲ ਸੁੱਖ ਬਾਈ ਹੁਣੀ ਆ ਗਏ ਆ, ਸੁੱਖ ਉਹਨਾਂ ਨੇ ਇਹਨਾਂ ਦੀ ਸਾਰੀ ਟੀਮ ਦੀ ਇੰਸ਼ੋਰੈਂਸ, ਕਹਿੰਦਾ ਬਾਈ ਜੀ ਕਰ ਦਿਓ, ਕਿਹਾ ਤੁਸੀਂ ਲਾਈਵ ਵੀ ਕਰ ਦਿਓ, ਕ੍ਰਿਟੀਕਲ ਵੀ ਕਰ ਦਿਓ, ਜਿਹੜੀ ਜਿਹੜੀ ਠੀਕ ਲੱਗਦੀ ਕਰ ਦਿਓ, ਪੁੱਛ ਲਓ ਝੂਠ ਨਹੀਂ ਬੋਲਦਾ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਇੱਕ ਵਾਰ ਫਿਰ ਤੋਂ।
3: ਬਿਲਕੁਲ ਵਪਰਾ ਸਾਹਿਬ, ਪੂਰੀ ਟੀਮ ਦੀਆਂ ਤੁਸੀਂ ਕਰਤੀਆਂ ਸਰ ਜੀ ਡਨ।
0: ਪ੍ਰੋਟੈਕਟ ਹੋਣੇ ਚਾਹੀਦੇ ਬੰਦੇ, ਪ੍ਰੋਟੈਕਟਡ ਹੋਣੇ ਚਾਹੀਦੇ ਆ। ਸੋ ਇੱਕ ਤਾਂ ਇਹਨਾਂ ਦਾ ਫਾਇਦਾ ਇਹ ਆ ਕਿ ਇਹਨਾਂ ਨੇ ਉਹ ਪ੍ਰੋਟੈਕਟ ਕਰਾਤੇ, ਸਾਡਾ ਫਾਇਦਾ ਇੱਕ ਸਾਨੂੰ ਇਹਨਾਂ ਨੇ ਰੁਜ਼ਗਾਰ ਦਵਾਤਾ, ਤੀਜਾ ਫਾਇਦਾ ਉਹਨਾਂ ਦਾ ਉਹ ਆ ਕਿ ਉਹਨਾਂ ਨੂੰ ਇਹਨਾਂ ਨੇ ਪ੍ਰੋਟੈਕਸ਼ਨ ਦਵਾਤੀ ਆ। ਸੋ ਮਤਲਬ ਘੁੰਮੋ ਫਿਰ ਕੇ ਕਿਤੇ ਨਾ ਕਿਤੇ ਗੱਲ ਆਉਂਦੀ ਇਹੀ ਹੈ ਕਿ ਨੀਅਤ ਨੂੰ ਮੁਰਾਦਾਂ ਨੇ ਬਾਈ। ਸੋ ਇਹਨਾਂ ਦੀ ਹੁਣ ਨੀਅਤ ਹੁੰਦੀ ਹੈ ਕਿ ਯਾਰ ਹਰ ਬੰਦਾ ਖੁਸ਼ ਹੋਵੇ, ਅਸੀਂ ਕਿਵੇਂ ਖੁਸ਼ ਕਰ ਸਕਦੇ ਹਾਂ। ਬਹੁਤੀ ਵਾਰ ਮੈਂ ਵੀ ਹੈਰਾਨ ਹੋ ਜਾਣਾ ਜਿਹੜੀਆਂ ਡੀਲ ਦਿੰਦੇ, ਮੈਂ ਇਹਨਾਂ ਨੂੰ ਕਈ ਵਾਰ ਕਹਿਣਾ ਵੀ ਹੁੰਦਾ, ਮੈਂ ਕਿਹਾ ਯਾਰ ਵੀ ਤੁਸੀਂ ਰੇਡੀਓ 'ਤੇ ਵੀ ਪੇ ਕਰਦੇ ਹੋ ਹੈ ਨਾ ਐਡਵਰਟਾਈਜਮੈਂਟ ਦਾ, ਅਤੇ ਤੁਹਾਡੇ ਕੋਲ ਵੀ ਟਰਾਂਸਪੋਰਟੇਸ਼ਨ ਆਉਣੀ ਹੈ। ਇਹਨਾਂ ਨੇ ਫਿਰ ਇੱਕੋ ਗੱਲ ਮੈਨੂੰ ਉਦੋਂ ਕਹੀ, ਕਹਿੰਦਾ ਬਾਈ ਅਸੀਂ ਇਸ ਕਰਕੇ ਇਹ ਚੀਜ਼ਾਂ ਕਈ ਵਾਰ ਦਿੰਦੇ ਹਾਂ, ਡੀਲ ਦੇ ਦਿੰਦੇ ਹਾਂ ਵੀ ਯਾਰ ਅਸੀਂ ਐਡਵਰਟਾਈਜਮੈਂਟ ਵੀ ਤਾਂ ਕਰਦੇ ਹਾਂ। ਕਿਤੇ ਨਾ ਕਿਤੇ ਚੱਲ ਕੇ ਜਿਹੜਾ ਬੰਦਾ ਅੱਜ ਆਇਆ ਵਾ, ਉਹ ਚਾਹੇ ਕੋਈ ਲੰਡਨ ਤੋਂ ਚੇਅਰ ਲੈਣ ਹੀ ਆ ਗਿਆ, ਪਰ ਕੱਲ੍ਹ ਨੂੰ ਜਦੋਂ ਉਹਨੇ ਫਰਨੀਚਰ ਵੀ ਲੈਣਾ, ਬਾਈ ਸਾਨੂੰ ਅਸੀਂ ਜ਼ਰੂਰੀ ਵੀ ਅਸੀਂ ਅਸੀਂ ਜੇ $50 ਦਾ ਮਾਰਜਨ ਹੋਊਗਾ, ਅਸੀਂ $7 ਦਾ ਰੱਖ ਲਾਂਗੇ, ਅਸੀਂ $10 ਦਾ ਰੱਖ ਲਾਂਗੇ 50 ਦੀ ਜਗ੍ਹਾ 'ਤੇ, ਪਰ ਯਾਰ ਉਹ ਸਾਡੇ 10-10 ਨਾਲ ਉਹਨੇ 10 ਚੀਜ਼ਾਂ ਵੀ ਲੈ ਲਈਆਂ, ਸਾਨੂੰ ਫਰਕ ਪੈ ਜਾਣਾ ਵਾ। ਇੱਕੋ ਵਾਰ ਕਿਉਂ ਅਸੀਂ ਉਹਨੂੰ ਕਹੀਏ ਵੀ ਨਹੀਂ ਯਾਰ, ਕਿਉਂਕਿ ਸਾਰਿਆਂ ਦੇ ਕੰਮ ਕਾਜ ਇਹੋ ਜਿਹੇ ਹੋਏ ਹੋਏ ਆ ਬਾਈ, ਸਹੀ ਗੱਲ ਆ ਕਿ ਨਹੀਂ ਸੁੱਖ ਇਹ?
3: ਬਿਲਕੁਲ ਬੋਪਰਾ ਸਾਹਿਬ, ਇਹ ਬਿਲਕੁਲ ਗੱਲ ਸਪਸ਼ਟ ਹੈ ਜੀ। ਕਈ ਵੇਲੇ ਪਰਿਵਾਰ ਪਹਿਲੇ ਦਿਨ ਆ ਕੇ ਸਿੰਗਲ ਦਾ ਮੈਟਰਸ ਲੈ ਕੇ ਜਾਂਦਾ, ਤੇ ਉਹੀ ਪਰਿਵਾਰ 2-3 ਸਾਲ ਬਾਅਦ ਪੂਰੇ ਘਰ ਦਾ ਫਰਨੀਚਰ ਲੈ ਜਾਂਦਾ ਬੋਪਰਾ ਸਾਹਿਬ।
0: ਹਾਂ ਬਿਲਕੁਲ 100%। ਬਹੁਤੀ ਵਾਰ ਇੱਦਾਂ ਹੋਇਆ ਕਿ ਇੱਕ ਇੱਕ ਬੰਦਾ ਫੈਮਿਲੀ, ਕਿਹੜੇ ਤੁਸੀਂ ਦੱਸ ਰਹੇ ਸੀ ਵੀਰ ਹੁਣੀ ਇੱਕ ਦਿਨ ਆਏ ਸੀਗੇ, ਉਹ ਮੇਰੇ ਖਿਆਲ ਉਹਨਾਂ ਨੇ ਲੈਣ ਕੋਈ ਇੱਕ ਚੇਅਰ ਆਏ, ਕਹਿੰਦਾ 2500 ਦਾ ਬਾਈ ਫਰਨੀਚਰ ਲੈ ਗਏ ਉਹ, ਅਤੇ ਨਾਲੇ ਥੈਂਕ ਯੂ ਕਰਕੇ ਗਏ, ਧੰਨਵਾਦ ਕਰਕੇ ਗਏ। ਸੋ ਕਿ ਅਸੀਂ ਤੁਹਾਨੂੰ ਸੁਣਦੇ ਹੁੰਦੇ ਹਾਂ, ਸੋ ਉੱਥੇ ਇਹਨਾਂ ਦਾ ਵੀ ਫਰਜ਼ ਬਣ ਜਾਂਦਾ। ਤੇ ਮੇਨ ਵੱਡੀ ਗੱਲ ਇਹ ਆ ਕਿ ਅੱਛਾ ਇੱਕ ਚੀਜ਼ ਮੈਨੂੰ ਇਹ ਦੱਸ ਦਿਓ ਕਿ ਹੁਣ ਕੈਨੇਡਾ ਡੇ ਆਉਣਾ
3: ਜੀ,
0: ਕੈਨੇਡਾ ਡੇ ਤੇ ਕੈਨੇਡੀਅਨ ਮੇਡ ਚੀਜ਼ਾਂ ਨੇ ਜਿਹੜੀਆਂ ਮਹਿੰਗੀਆਂ ਮਿਲਦੀਆਂ ਨੇ, ਵੈਸੇ ਮਹਿੰਗੀਆਂ ਹੁੰਦੀਆਂ ਨੇ ਉਹ ਨਹੀਂ, ਕਿਉਂਕਿ ਇੱਥੇ ਲੇਬਰ ਵੀ ਹਨਾ। ਹੁਣ ਮੇਰਾ ਗੱਲ $1500 ਤਾਂ ਹੈਗੇ ਘੰਟੇ ਦੇ, ਹਨਾ ਇੰਨਾ ਤਾਂ ਹੋਊਗੇ। ਤੇ ਹੁਣ ਤੁਸੀਂ ਜੇ ਇੱਕ ਸੋਫਾ ਵੀ ਬਣਾਉਣਾ ਤਾਂ ਕਿੰਨੇ ਘੰਟੇ ਉਹਨੂੰ ਲੱਗਣੇ ਆ, ਕਿੰਨਾ ਉਹਨੂੰ ਕੱਪੜਾ ਲੱਗਣਾ, ਕੀ ਕੁਛ ਲੱਗਣਾ, ਜਿਉਂ ਕੈਲਕੂਲੇਟ ਕਰਕੇ। ਪਰ ਜੇ ਕਿਸੇ ਨੇ ਕੈਨੇਡੀਅਨ ਮੇਡ, ਕਿਉਂਕਿ ਕੈਨੇਡੀਅਨ ਮੇਡ ਚੀਜ਼ ਇੱਥੋਂ ਦੀ ਬਣੀ ਆ, ਕਸਟਮ ਤੁਸੀਂ ਕਰਵਾ ਲੈਣੀ ਆ ਆਪਦੇ ਹਿਸਾਬ ਨਾਲ ਵੀ 5 ਚੇਅਰਾਂ ਚਾਹੀਦੀਆਂ, ਮੈਨੂੰ 6 ਚਾਹੀਦੀਆਂ, ਮੈਨੂੰ 7 ਚਾਹੀਦੀਆਂ, ਮੈਨੂੰ 8 ਚਾਹੀਦੀਆਂ ਨੇ ਬਾਈ। ਜੇ ਕੈਨੇਡੀਅਨ ਮੇਡ ਸੋਫਾ ਆਪਣੀ ਮਰਜ਼ੀ ਮੁਤਾਬਕ ਬਣਾਉਣਾ ਹੋਵੇ ਜਾਂ ਤੁਸੀਂ ਬਣਿਆ ਬਣਾਇਆ ਕੋਈ ਦੇਣਾ ਹੋਵੇ, ਕਿੰਨੇ ਤੋਂ ਤੁਸੀਂ ਐਂ ਕਰੋ ਸੀਟਾਂ ਦੇ ਹਿਸਾਬ ਨਾਲ ਚਾਹੇ ਦੱਸ ਦਿਓ, ਜਿਵੇਂ ਮਰਜ਼ੀ ਦੱਸ ਦਿਓ, ਪਰ ਕੈਨੇਡੀਅਨ ਮੇਡ ਜਿਹੜਾ ਮਹਿੰਗਾ ਸੀਗੀਆਂ ਚੀਜ਼ਾਂ ਉਹ ਅੱਜ ਦੱਸ ਦਿਓ ਸਪੈਸ਼ਲ। ਬੁੱਧਵਾਰ ਨੂੰ ਕਿੰਨੇ ਦਾ ਦਊਂਗੇ?
3: ਬਿਲਕੁਲ ਬੋਪਰਾ ਸਾਹਿਬ, ਬੁੱਧਵਾਰ ਵਾਲੇ ਦਿਨ ਵੈਨਸਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ, ਕਿਉਂਕਿ ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਮਿਲਣੀਆਂ ਉਦੋਂ ਨੂੰ, ਤੇ ਨਾਲ ਦੀ ਨਾਲ ਕੈਨੇਡਾ ਡੇ ਹੋਵੇ ਤੇ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ ਦਿੰਦੇ ਆ, ਜਿਹਨਾਂ ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਬਸਡ, ਜਿਹਦੀ ਰੈਗੂਲਰ ਕੀਮਤ $2,000 ਸੀ। ਬੁੱਧਵਾਰ ਵਾਲੇ ਦਿਨ ਜਦੋਂ ਵੈਨਸਡੇ ਵਾਲੇ ਦਿਨ ਪਰਿਵਾਰ ਪਹੁੰਚਣਗੇ ਕੈਨੇਡਾ ਡੇ ਦੇ ਉੱਪਰ, $799 ਦਾ ਬੋਪਰਾ ਸਾਹਿਬ, ₹799
0: ਦਾ
3: ਪੰਜ ਸੀਟਾਂ ਕੈਨੇਡੀਅਨ ਮੇਡ ਦੀਆਂ
0: ਇਹਦੇ ਨਾਲ
3: ਰੰਗ ਜਿਹੜਾ ਮਰਜ਼ੀ ਬਣਾ ਲਿਓ
0: ਭਾਈ,
3: ਇੱਕ ਨਾਲ ਤੋਹਫਾ ਐਡ ਕਰ ਦਿਓ,
0: ਗਿਫਟ ਕਰੋ ਇਹਦੇ ਨਾਲ, ਹਾਂ ਸੋਹਣਾ ਜਿਹਾ ਗਿਫਟ ਐਡ ਕਰ ਦਿਓ ਨਾਲ, ਦੇਖ ਠੀਕ ਹੈ।
3: ਬਿਲਕੁਲ, ਪਹਿਲੇ 10 ਪਰਿਵਾਰ ਜਿਹੜੇ ਵੈਨਸਡੇ ਵਾਲੇ ਦਿਨ ਬੁੱਧਵਾਰ ਵਾਲੇ ਦਿਨ ਆਉਣਗੇ ਕੈਨੇਡਾ ਡੇ ਦੇ ਉੱਪਰ, ਕੈਨੇਡੀਅਨ ਮੇਡ ਸੋਫਾ ਐਂਡ ਲਬਸਡ ਚੋਇਸ ਆਫ ਕਲਰ ਦੇ ਨਾਲ ਸਿਰਫ $799 ਦਾ, ਤੇ ਨਾਲ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ।
0: ਹਾਏ ਤੇਰਾ ਕਹੇ ਤੇਰਾ
3: ਡੀਲਾ ਤੇ ਤੋਹਫੇ ਮਿਲਣੇ ਆ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ ਚੱਲ ਚੱਲ ਬਬਰਾ ਸਾਹਿਬ।
0: ਨਹੀਂ ਚੱਲ ਤਾਂ ਬਾਅਦ ਕਰਦਾ ਮੈਂ, ਇੱਕ ਚੀਜ਼ ਹੋਰ ਐਡ ਕਰੋ ਵਿੱਚ ਥੋੜ੍ਹੀ ਜਿਹੀ। ਉਦਣ ਨਾ ਤੁਸੀਂ ਇੱਕ ਸਮੋਸਿਆਂ ਦੀ ਯਾਰ ਮੰਗਾ ਕੇ ਰੱਖੋ ਜ਼ਰੂਰ, ਸਮੋਸੇ ਆ ਜਿਹੜੇ ਉਹ ਉਹਦੀ ਟ੍ਰੇ ਵੱਡੀ ਜਿਹੜੀ ਆ ਉਹ ਆਈ ਹੋਵੇ, ਫਿਰ ਗੱਲ ਬਣੂ।
3: ਸਮੋਸਿਆਂ ਦੇ ਚਾਹ ਦੀ ਟ੍ਰੇ ਆਈ ਹੋ ਸਰ ਜਨਾਬ, ਡਨ ਹੋ ਗਿਆ,
0: ਡਨ ਸਰ, ਡਨ ਡਨ ਡਨ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਇੱਕ ਤੁਹਾਨੂੰ ਦੱਸ ਦਈਏ ਕਿ ਜਿਹੜੀ ਕੈਰੀ ਓਨ ਜੱਟਾ
4: ਜੀ
0: 4 ਆਈ ਆ ਬਾਈ ਮੂਵੀ, ਹਾਏ ਹਾਏ ਹਾਏ ਹਾਏ, ਇੰਨਾ ਕੁ ਉਹ ਇੰਨਾ ਕੁ ਹਸਾਉਂਦੀ ਆ। ਪਹਿਲਾਂ ਤਾਂ ਮੈਂ ਕਹਿੰਦਾ ਕਿ ਇਹ ਜਿਹੜੇ ਟੈਨਸ਼ਨ ਵਾਲੇ ਦਿਨ ਨੇ
4: ਜੀ,
0: ਇਹਨਾਂ ਦੇ ਵਿੱਚ ਜਾ ਕੇ ਤੁਸੀਂ ਦੇਖਿਓ, ਮਤਲਬ ਕਈ ਥਾਵਾਂ 'ਤੇ ਮੈਂ ਮਤਲਬ ਤੁਸੀਂ ਜੇ ਉਹ ਨਾ ਕੈਮਰਾ ਲਾ ਕੇ ਆਡੀਅੰਸ ਦੇ ਰਿਵਿਊ ਜਦੋਂ ਉਹਦੇ ਉਹਨਾਂ ਦੇ ਰਿਐਕਸ਼ਨ ਲਏ ਜਾਣ, ਉਹ ਮੈਨੂੰ ਲੱਗਦਾ ਕਿ ਬੰਦਾ ਦੂਰ ਤੇਰਾ ਹੁੰਦਾ ਉੱਥੇ ਬਹੁਤ ਸਾਰੀਆਂ ਥਾਵਾਂ 'ਤੇ। ਭੱਲਾ ਸਾਹਿਬ ਦੀ ਐਂਟਰੀ 'ਤੇ ਚਲੋ ਵੱਖਰੀ ਕਮਾਲ ਹੈ ਹੀ ਹੈ, ਇੱਕ ਸਤਿਕਾਰ, ਇੱਕ ਲੋਕਾਂ ਨੂੰ ਉਡੀਕ ਸੀ ਕਿ ਭੱਲਾ ਸਾਹਿਬ ਆਉਣਗੇ, ਪਰ ਜਿਹੜੀ ਗਿੱਪੀ ਬਾਈ ਦੀ, ਬੀਨੂ ਬਾਈ ਉਹਨਾਂ ਦੀ ਕੋਮੇਡੀ ਜਿਹੜੀ ਉਹਨਾਂ ਦੀ ਟਾਈਮਿੰਗ ਆਈ ਹੋਈ ਆ ਉਹਦੇ 'ਚ, ਹੈ ਨਾ, ਅਤੇ ਜਿੱਥੇ ਉਹ ਸਾਰਾ ਕੇਕ ਮੂੰਹ 'ਤੇ ਲਾ ਲੈਂਦਾ, ਕਹਿੰਦਾ ਯਾਰ ਕੇਕ ਵਾਲਾ, ਹੁਣ ਮੈਂ ਬਾਹਲਾ ਨਹੀਂ ਰਿਵੀਲ ਕਰਨਾ, ਮੈਂ ਇੰਨਾ ਕੀ ਦੱਸੂੰਗਾ, ਵੀ ਜਿੱਥੇ ਉਹ ਕਹਿੰਦਾ ਕਿ ਬਾਈ ਕੇਕ ਆ ਜਿਹੜਾ ਇਹ ਕੇਕ ਵਾਲਾ ਜਿੱਥੋਂ ਬੇਕਰੀ ਤੋਂ ਲਿਆਂਦਾ ਇਹ 'ਚ ਬਾਲ ਆਇਆ ਹੋਇਆ, ਉਹ ਬੇਕਰੀ ਚੈੱਕ ਕਰਨੀ ਆ, ਹੈ ਨਾ, ਵੀ ਉਹ ਬਾਲ ਕਿਉਂ ਆਉਂਦਾ, ਹੈ ਨਾ। ਸੋ ਉਹ ਸੀਨ ਜਿਹੜੇ ਹੈਗੇ ਆ ਜਿੱਥੇ ਉਹਨੂੰ ਬੀਨੂ ਬਾਈ ਨੂੰ ਕਹਿੰਦਾ ਵੀ ਇਹ ਤੋਂ ਬਚ ਕੇ ਰਿਹਾ ਯਾਰ, ਇਹ ਜਦੋਂ ਆਉਂਦਾ ਇਹ ਬੰਦਾ ਜਿਹੜਾ ਆਉਂਦਾ ਸਿਰ, ਹੈ ਨਾ, ਇਹ ਗਾਂ ਹੀ ਪਹਿਚਾਣਦਾ ਬੰਦਾ। ਸੋ ਬਹੁਤ ਸਾਰੀਆਂ ਥਾਵਾਂ 'ਤੇ ਰਾਜ ਬਰਾੜ ਸਾਹਿਬ ਦੀ ਬੇਟੀ ਨੇ ਬਹੁਤ ਕਮਾਲ ਦਾ ਕੰਮ ਕੀਤਾ,

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ

0: ਸਰੋਤੇ ਹੋ, ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਕਿ ਹਾਲ ਚਾਲ ਤਾਂ ਵਧੀਆ ਚਾਹੀਦਾ, ਕਿਉਂਕਿ ਆਪਾਂ ਸਾਰੇ ਵੀਕਐਂਡ ਮਨਾ ਕੇ ਹਟੇ ਹਾਂ ਅਤੇ ਅੱਜ ਫਿਰ ਤੁਹਾਨੂੰ ਪਤਾ ਕਿ ਸੋਮਵਾਰ ਦਾ ਦਿਨ ਹੈ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਆਪਣੀ ਮੁਲਾਕਾਤ ਹੋਏਗੀ ਇੱਕ ਘੰਟੇ ਦੀ, ਠੀਕ 4:05, ਲੇਕਿਨ ਆਪਣੀ ਜਿਹੜੀ ਹੈਗੀ ਆ ਮੁਲਾਕਾਤ ਉਹ ਤਾਂ ਹੈਗੀ 3 ਘੰਟੇ ਦੀ, ਲੇਕਿਨ ਅੱਗੇ ਪ੍ਰੋਬਲਮ ਲੈ ਕੇ ਆਉਣਗੇ ਸਮਰਾਜ ਸਿੱਧੂ ਹੋਰ। ਮੇਰੇ ਵੱਲੋਂ ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ। ਅੱਜ ਸੋਮਵਾਰ ਦਾ ਦਿਨ ਹੈ ਅਤੇ ਜੂਨ ਮਹੀਨੇ ਦਾ ਐਂਡ 29 ਤਰੀਕ ਹੋ ਗਈ ਅੱਜ, ਅਤੇ ਭਾਈ ਮਹੀਨਾ ਭੱਜਦਾ ਜਾ ਰਿਹਾ। 29 ਤਰੀਕ ਹੈ, ਸੋਮਵਾਰ ਦਾ ਦਿਨ ਹੈ, ਤਾਂ ਸਭ ਨੂੰ ਜੀ ਆਇਆਂ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਸਮਰ ਡੇਜ਼ ਨੂੰ। ਅਤੇ ਤੁਹਾਡਾ ਸਾਡਾ ਸਾਥ ਬਿਲਕੁਲ 3 ਘੰਟਿਆਂ ਦਾ ਐਵਰੀਡੇ ਹੁੰਦਾ, ਜਿਹਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ 1 ਘੰਟੇ ਦਾ ਹੋਏਗਾ। ਅਤੇ ਤੁਸੀਂ ਸਾਡੇ ਨਾਲ ਵੱਖ ਵੱਖ ਤਰੀਕੇ ਦੇ ਨਾਲ ਜੁੜ ਸਕਦੇ ਹੋ, ਸਾਨੂੰ ਦੇਖ ਵੀ ਸਕਦੇ ਹੋ ਸਟੂਡੀਓ ਦੇ ਵਿੱਚੋਂ। ਸਭ ਤੋਂ ਪਹਿਲਾਂ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desparadesh.com ਜਾਂ ਫਿਰ www.desparadesh.radio.com। ਇੱਥੇ ਜਾ ਕੇ ਤੁਸੀਂ ਰੇਡੀਓ ਵੀ ਸੁਣ ਸਕਦੇ ਹੋ ਅਤੇ ਲਾਈਵ ਸਟ੍ਰੀਮਿੰਗ ਕਰੋਗੇ ਤਾਂ ਸਾਨੂੰ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬੋਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ। ਅਤੇ ਨਾਲ ਦੀ ਨਾਲ ਹੀ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ ਆਪਣੇ ਫੋਨ ਦੇ ਉੱਪਰ, ਇੱਕ ਨੰਬਰ ਨੂੰ ਡਾਇਲ ਕਰਕੇ 416-477-2040, 416-477-2040 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ। ਅਤੇ ਸਟੂਡੀਓ ਦਾ ਨੰਬਰ ਗੱਲਬਾਤ ਕਰਨ ਦੇ ਲਈ ਇੱਕੋ ਇੱਕ ਹੁੰਦਾ, 905-564-6444, 905-564-6444, ਇਸ ਨੰਬਰ ਦੇ ਉੱਪਰ ਤੁਹਾਡੀ ਅਤੇ ਸਾਡੀ ਗੱਲਬਾਤ ਹੋਏਗੀ ਪੂਰੇ 1 ਘੰਟੇ ਦੇ ਲਈ, ਅਤੇ ਉਸ ਤੋਂ ਬਾਅਦ 2 ਘੰਟੇ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਜੀ।
0: ਚਲੋ ਪ੍ਰੋਗਰਾਮ ਕਰੀਏ ਸ਼ੁਰੂ ਧਾਰਮਿਕ ਸਿਗਮੰਟ ਦੇ ਨਾਲ, ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ।

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਔਰ ਬਹੁਤ ਸਾਰੇ ਆਪਣੇ ਜਿਹੜੇ ਲੋਕ ਨੇ ਬਹੁਤ ਸ਼ੌਕੀਨ ਨੇ ਫੀਫਾ ਵਰਲਡ ਕੱਪ ਦੇ 2026 ਨੂੰ ਮਾਣ ਰਹੇ ਨੇ ਅਤੇ ਕੱਲ੍ਹ ਵੀਕਐਂਡ ਦੇ ਉੱਤੇ ਇੱਕ ਤਾਂ ਖਾਸ ਭਾਈਚਾਰਾ ਹੈਗਾ ਇੱਕ ਵੱਖਰੀ ਕਿਸਮ ਦਾ ਡਾਊਨ ਟਾਊਨ ਦੇ ਵਿੱਚ ਉਹਨਾਂ ਨੇ ਪ੍ਰਾਈਡ ਪਰੇਡ ਕੱਢੀ ਔਰ ਬਹੁਤ ਦੁਨੀਆ ਭਰ ਤੋਂ ਲੋਕ ਪਹੁੰਚਦੇ ਨੇ ਇਸ ਪਰੇਡ ਦੇ ਵਿੱਚ ਇਹ ਸੰਪੰਨ ਹੋਈ ਸੰਡੇ ਨੂੰ
1: ਜੀ
0: ਅਤੇ ਨਾਲ ਦੀ ਨਾਲ ਮੈਂ ਦੱਸਦਾ ਕਿ ਇੱਕ ਬਹੁਤ ਹੀ ਇੰਟਰਸਟਿੰਗ ਮੈਚ ਵੇਖਣ ਵਾਲਾ ਸੀ ਕੱਲ੍ਹ ਸਾਊਥ ਅਫਰੀਕਾ ਅਤੇ ਕਨੇਡਾ
1: ਹਾਂਜੀ
0: ਕਨੇਡਾ ਨੇ ਬੱਲੇ ਬੱਲੇ ਕਰਾਤੀ ਐ ਲਾਸਟ ਮਿੰਟ ਦੇ ਵਿੱਚ ਮੁੰਡੇ ਨੇ ਮਾਰਿਆ ਸ਼ਾਟ ਟਾਈ ਜਾ ਰਿਹਾ ਸੀਗਾ ਤੁਸੀਂ ਵੀ ਦੇਖਿਆ ਹੋਏਗਾ ਕੱਲ੍ਹ ਸਾਰਾ ਦੇਖਣ ਦਾ ਮੌਕਾ ਮਿਲਿਆ ਅਤੇ ਇੰਟਰਸਟਿੰਗ ਮੈਚ ਸੀਗਾ ਕਨੇਡਾ ਸਾਊਥ ਅਫਰੀਕਾ ਦਾ ਲੋਸ ਏਂਜਲਸ ਖੇਲਿਆ ਜਾ ਰਿਹਾ ਸੀ
1: ਜੀ
0: ਤੋ ਅਸੀਂ ਵੀ ਦੇਖ ਰਹੇ ਸੀ ਬੈਠੇ ਅਤੇ ਜਦੋਂ ਗੋਲ ਕੀਤਾ ਹੈ ਨੈਂਡ 'ਤੇ ਜਦੋਂ ਟਾਈਮ ਉਹ ਘੱਟ ਰਹਿ ਗਿਆ ਸੀਗਾ
1: ਹਾਂਜੀ
0: ਅਤੇ ਬਹੁਤ ਸੋਹਣਾ ਗੋਲ ਕੀਤਾ ਅਤੇ ਕੈਨੇਡਾ ਹੁਣ ਯਾਨੀ ਕਿ ਕਾਫੀ ਗੇਮਾਂ ਜਿੱਤ ਚੁੱਕੇ ਨੇ ਹੁਣ 16ਵੀਂ ਕਤਾਰ 'ਤੇ ਜਾ ਵੜੇ ਨੇ 16 ਹੋਰ ਟੀਮਾਂ ਫਾਈਨਲ 'ਚ ਪਹੁੰਚਣੀਆਂ
1: ਹਾਂਜੀ
0: ਵਿੱਚ ਕੈਨੇਡਾ ਵੀ ਆ ਉਹਦੇ ਵਿੱਚ ਸ਼ਾਮਿਲ ਹੋ ਗਿਆ
1: ਜੀ ਬਿਲਕੁਲ
0: ਤੋ ਵਧਾਈਆਂ ਭਾਈ ਕੈਨੇਡਾ ਵਾਲਿਆਂ ਨੂੰ ਬਹੁਤ ਸਾਰੀਆਂ ਕਿਉਂਕਿ ਹੁਣ ਚੰਗਾ ਖੇਡਣਗੇ ਅਤੇ ਬਾਕੀ ਆਸ਼ਾ ਰੱਖਣੀ ਚਾਹੀਦੀ ਹਮੇਸ਼ਾ ਵਰਲਡ ਕੱਪ ਦੇ ਵਿੱਚ ਜੇ 16ਵੇਂ ਨੰਬਰ 'ਤੇ ਚਲੇ ਗਏ ਤਾਂ ਕੋਈ ਗੱਲ ਨਹੀਂ ਹੁਣ 16 ਟੀਮਾਂ ਰਹਿ ਗਈਆਂ ਜਿਹੜੀਆਂ ਪਕੜਨਗੀਆਂ
1: ਜੀ
0: ਅੱਛਾ ਅੱਜ ਨਾ ਇੰਟਰਸਟਿੰਗ ਮੈਚ ਹੋ ਰਿਹਾ ਸੀ ਹੁਣੇ ਖਤਮ ਹੋਇਆ
1: ਹਾਂਜੀ
0: ਬ੍ਰਾਜ਼ੀਲ ਜਪਾਨ ਦਾ ਉਹਨਾਂ ਨਾਲ ਵੀ ਹੋਈ ਟਾਈ ਚੱਲ ਰਿਹਾ ਸੀ ਬਹੁਤ ਹੈ ਨਾ ਐਨ ਐਂਡ 'ਤੇ ਜਿਵੇਂ ਆਪਣੇ ਕੈਨੇਡਾ ਵਾਲਿਆਂ ਨੇ ਕੀਤਾ ਸੀ ਨਾ ਹੁਣੇ
1: ਜੀ
0: ਮੈਚ ਖਤਮ ਹੋਣ ਤੋਂ ਇੱਕ ਮਿੰਟ ਪਹਿਲਾਂ
1: ਹਾਂਜੀ
0: ਬ੍ਰਾਜ਼ੀਲ ਵਾਲਿਆਂ ਨੇ ਇੱਕ ਬੋਲ
1: ਕਰਤਾ ਓਕੇ
0: ਹਾਂਜੀ ਅਤੇ ਫਿਰ ਤਾਂ ਗੇਮ ਹੀ ਖਤਮ ਹੋ ਗਈ
1: ਹਾਂਜੀ ਹਾਂਜੀ
0: ਅੱਜ ਬਹੁਤ ਸੋਹਣਾ ਸੀ ਮੈਚ ਸੀਗਾ ਅਤੇ ਜੈਪਾਨ ਅਤੇ ਬ੍ਰਾਜ਼ੀਲ ਵਧੀਆ ਮੈਚ ਹੋਇਆ ਅੱਛਾ ਲਾਈਵ ਲੋਕੇਸ਼ਨ ਤੁਹਾਡੇ ਵਾਸਤੇ ਅਸੀਂ ਬੁੱਧਵਾਰ ਨੂੰ ਕਰ ਰਹੇ ਹਾਂ ਕਿਉਂਕਿ ਕੈਨੇਡਾ ਡੇ ਤਾਂ ਆ ਰਿਹਾ 1 ਜੁਲਾਈ ਬੁੱਧਵਾਰ ਨੂੰ ਹੈਗਾ ਵੱਡੀ ਮਾਤਰਾ ਦੇ ਵਿੱਚ ਇੱਕ ਤਾਂ ਸਿਟੀ ਦਾ ਮੈਸੇਜ ਦੇਵਾਂਗੇ ਵੀ ਕਿਸ ਤਰ੍ਹਾਂ ਸਿਟੀ ਸੈਲੀਬ੍ਰੇਟ ਕਰ ਰਹੀ ਆ
1: ਹਾਂਜੀ
0: ਪਰ ਅਸੀਂ ਵੀ ਬੁੱਧਵਾਰ ਨੂੰ ਲਾਈਵ ਲੋਕੇਸ਼ਨ ਪਹੁੰਚਾਂਗੇ ਹਾਂਜੀ ਬ੍ਰੈਂਪਟਨ ਵਾਲੀ ਬ੍ਰਾਂਚ 'ਤੇ ਗ੍ਰੈਂਡ ਹੋਮ ਫਰਨੀਚਰ 'ਤੇ ਬੁੱਧਵਾਰ ਅਤੇ ਵੀਰਵਾਰ ਸ਼ੁੱਕਰਵਾਰ ਸਨਿਚਰਵਾਰ ਬਹੁਤ ਵੱਡੀ ਸੇਲ ਲੱਗਣੀ ਆ ਕਿਉਂਕਿ ਛੁੱਟੀ ਆ ਬੁੱਧਵਾਰ ਨੂੰ ਵੀ ਲੋਕਾਂ ਨੂੰ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਉਹ ਆਖ ਲੈ ਵੀ ਆਓ ਭਾਈ ਉੱਥੇ ਅਤੇ ਗ੍ਰੈਂਡ ਫਰਨੀਚਰ 294 ਵਾਕਰ ਡਰਾਈਵ ਬ੍ਰੈਂਪਟਨ ਦੇ ਵਿੱਚੋਂ ਹੋਣਾ ਟੋਰਬਰਮ ਐਂਡ ਕੋਈਨ ਦੇ ਨੇੜੇ ਅਤੇ ਵਾਲਮਾਰਟ ਤੋਂ ਬਿਲਕੁਲ ਨੈਕਸਟ ਡੋਰ ਰਹਿੰਦਾ ਹੈਗਾ ਫਰਨੀਚਰ ਸ਼ੋਪ ਹੈਗੀ ਇਹ ਲਾਈਵ ਲੋਕੇਸ਼ਨ ਤੁਹਾਡੇ ਲਈ ਉੱਥੇ ਹੋਵਾਂਗੇ ਅਸੀਂ ਬੁੱਧਵਾਰ ਨੂੰ ਹੀ ਲਵਾਵਾਂਗੇ ਇੱਥੇ ਤੁਹਾਡੇ ਲਈ ਸ਼ੁੱਕਰਵਾਰ ਨੂੰ ਤਾਂ ਮੈਂ ਖੁਦ ਪਹੁੰਚਾਂਗਾ ਅਤੇ ਸੈਟਰਡੇ ਮੈਂ ਖੁਦ ਉੱਥੇ ਤੁਹਾਡੇ ਲਈ ਲਾਈਵ ਪ੍ਰੋਗਰਾਮ ਹੋਏਗਾ ਅਤੇ ਮਨਪ੍ਰੀਤ ਹੋਰ ਸਟੂਡੀਓ 'ਚ ਹੋਣਗੇ ਅਗਲ ਹੋਣਗੇ ਕੁੱਲ ਮਿਲਾ ਕੇ ਤੁਹਾਡੇ ਨਾਲ ਹੀ ਹਾਂ ਅਸੀਂ ਅਤੇ ਜਪਾਨ ਵਾਲੇ ਭਾਈ ਹਰ ਗਏ ਇੱਕ ਗੋਲ 'ਤੇ ਜਾਂ ਜਿੱਤ ਗਏ ਇੱਕੋ ਨਾ ਫੈਸਲਾ ਹੁੰਦਾ ਹੁੰਦਾ ਜਦੋਂ ਮੈਚ ਅੜਿਆ ਹੋਵੇ ਅੱਜ ਲੈ ਗਏ ਬ੍ਰਾਜ਼ੀਲ ਵਾਲੇ ਵਾਰੀ ਚਲੋ ਕੁੱਲ ਮਿਲਾ ਕੇ ਇਸ ਵੀਕ 'ਤੇ ਹੋਰ ਕੀ ਹੋ ਰਿਹਾ ਉਹ ਵੀ ਦੱਸਾਂਗੇ ਸਿਟੀ ਆਫ ਬ੍ਰੈਂਪਟਨ ਵੱਲੋਂ ਭੇਜਿਆ ਆਪਾਂ ਨੂੰ ਮੈਸੇਜ ਕੀ ਕਰ ਰਹੇ ਨੇ ਭੂੰਡ ਪਟਾਕੇ ਵੀ ਚਲਾ ਰਹੇ ਨੇ ਹੈ ਨਾ
1: ਬਿਲਕੁਲ ਹਾਂਜੀ
0: ਮੈਂ ਨਾ ਭੂੰਡ ਪਟਾਕੇ ਨਾ ਪੰਜਾਬੀ ਭਾਸ਼ਾ 'ਚ ਇੰਗਲਿਸ਼ ਫਾਇਰ ਵਰਕਸ ਕਹਿ ਦਿੰਦੇ ਆਪਾਂ
1: ਫਾਇਰ ਵਰਕਸ
0: ਅਤੇ ਉਹ ਵੇਖਣ ਦਾ ਆਨੰਦ ਮਿਲੇਗਾ ਮੈਂ ਵੀ ਆਪਾਂ ਜਾਵਾਂਗੇ ਜਾਣਾ ਚਾਹੀਦਾ
1: ਹਾਂਜੀ ਹਾਂਜੀ
0: ਜਾਣਾ ਚਾਹੀਦਾ ਆਪਾਂ ਨੂੰ ਤੋ ਸ਼ਾਮ ਨੂੰ ਚੱਲਣਗੇ ਅਤੇ ਨਾਲੇ ਫਿਰ ਉੱਥੇ ਚੰਕੂਜ਼ੀ ਪਾਰਕ ਦੇ ਵਿੱਚ ਸਾਰਾ ਦਿਨ 12 ਵਜੇ ਤੋਂ ਪਹਿਲਾਂ ਵੀ ਜਾ ਸਕਦੇ ਹੋ ਜ਼ਰੂਰੀ ਨਹੀਂ 12 ਵਜੇ ਜਾਣਾ 12 ਵਜੇ ਜਾਣੀ ਸਟੋਰੀ ਆਰੰਭ ਹੋ ਜੂਗਾ ਬੱਚਿਆਂ ਵਾਸਤੇ ਰਾਈਡਾਂ ਰੂਡੀਆਂ ਹੁੰਦੀਆਂ ਉੱਥੇ ਕਾਫੀ ਹਨਾ ਦੇਖਣ ਨੂੰ ਸ਼ੀਪ ਵਗੈਰਾ ਗੋਟ ਵਗੈਰਾ ਹੁੰਦੇ ਨੇ ਹੋਰ ਕਾਫੀ ਕੁਛ ਉੱਥੇ ਦੇਖਣ ਵਾਸਤੇ ਪਲੱਸ
1: ਲੋਕਲ ਸ਼ਾਪਸ ਵੀ ਹੁੰਦੀਆਂ ਨੇ ਕਾਫੀ
0: ਖਾਣਾ ਵੀ ਲੱਗੂਗਾ ਬਈ ਪੰਜਾਬੀਆਂ ਦਾ ਗੋਰਿਆਂ ਦਾ ਖਾਣਾ ਕੰਟਰੀ ਮਿਊਜ਼ਿਕ ਹੈ
1: ਹਾਂਜੀ
0: ਆਪਣਾ ਹੋ ਗਿੱਧਾ ਭੰਗੜਾ ਤਾਂ ਹੁੰਦਾ ਹੀ ਆ ਹਮੇਸ਼ਾ ਸ਼ਾਮ ਨੂੰ ਹੁੰਦਾ ਛੁੱਟੀ ਵੱਲੋਂ ਪਰ ਉੱਥੇ ਗੋਰਿਆਂ ਦਾ ਵੱਖਰਾ ਜਿਹਾ ਬੈਂਡ ਪਹੁੰਚ ਰਹੇ ਆ ਕੰਟਰੀ ਕੰਟਰੀ ਮਿਊਜ਼ਿਕ ਕਹਿੰਦੇ ਉਹਨਾਂ ਨੂੰ
1: ਜੀ
0: ਉਹ ਵੀ ਆਏਗਾ ਲਓ ਜੀ ਆਪਾਂ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਤੁਹਾਡੇ ਨਾਲ ਅਤੇ ਦੁਨੀਆ ਭਰ ਦੇ ਵਿੱਚ ਕੀ ਕੁਝ ਹੋ ਰਿਹਾ ਉੱਧਰ ਦਾ ਅਕਾਲ ਤਖ਼ਤ ਸਾਹਿਬ ਵਾਲੇ ਘੁੰਮਾਈ ਫਿਰਦੇ ਆ ਭਗਵੰਤ ਮਾਨ ਨੂੰ ਸੱਦੇ ਹੋਏ ਸਾਰੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਸੀਗੇ
1: ਜੀ
0: ਉਹ ਅਕਾਲ ਤਖ਼ਤ ਦੇ ਸੱਦੇ ਹੋਏ ਸੀ ਉਹਨਾਂ ਨਾਲ ਗੱਲਬਾਤਾਂ ਹੋਈਆਂ ਤੋ ਕਾਫੀ ਕਿਸਮਾਨ ਜਿਹਾ ਪੈ ਰਿਹਾ ਚੌਧਰ ਦੀ ਖਾਤਰ ਬੜਾ ਕੁਛ ਹੋ ਰਿਹਾ ਦੁਨੀਆ 'ਤੇ ਹੈ ਨਾ ਪਰ ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਨਾ ਅਕਾਲ ਤਖ਼ਤ ਸ਼ਰੇਆਮ ਸਿੱਧੇ ਪੋਲੀਟੀਕਲ ਆ ਗਏ ਜਾਣੀ ਕਿ ਉਹਨਾਂ ਨੇ ਕਹਿ ਦੋ ਵੀ ਹੱਥ ਹੱਥੋਂ ਕਰਨ ਦਾ ਕੁਛ ਹੋ ਹੀ ਨਹੀਂ ਸਕਦਾ ਹਾਂਜੀ ਤੁਸੀਂ ਕੋਈ ਕਾਨੂੰਨ ਵੀ ਨਹੀਂ ਬਣਾ ਸਕਦੇ ਫਿਰ ਫਾਇਦਾ ਕੀ ਹੈ ਗਵਰਨਮੈਂਟ 'ਚ ਆਉਣ ਦਾ ਤੁਸੀਂ ਹੀ ਗੱਲ ਰਾਜ ਕਰੋ ਸਾਰੇ ਪੰਜਾਬ 'ਤੇ ਅਤੇ ਜੇ ਇਹ ਕੁਛ ਕਰਨਾ ਧਰਮ ਦੇ ਨਾਂ 'ਤੇ ਕਰਨਾ ਫਿਰ ਵੈਸੇ ਤਾਂ ਅੱਜ ਤੱਕ ਸਿਆਸਤ ਦੇ ਵਿੱਚ ਧਰਮ ਨਹੀਂ ਸੀ ਪਰ ਨਾਲ ਹੀ ਚੱਲਦੇ ਆ ਅਕਾਲੀਆਂ ਤਾਂ ਹਮੇਸ਼ਾ ਵਰਤੇ ਧਰਮ ਨਾਲ ਇੱਕ ਪਾਸੇ ਪੰਥ ਕਹਿ ਦਿੰਦੇ ਦੂਜੇ ਪਾਸੇ ਹੈ ਲੱਗਦੇ ਛੇਤੀ ਬੰਦੇ ਮਗਰ ਲੱਗਦੇ ਨਾ ਪਰ ਧਰਮ ਕਰਾਉਂਦੇ ਛੇਤੀ ਜਨਤਾ ਭੜਕ ਉੱਠਦੀ ਆ ਅਤੇ ਕੁੱਲ ਬਣਾ ਕੇ ਖਰ ਕਹਿ ਨਹੀਂ ਵੇ ਹੋਇਆ ਜੋ ਕੋਈ ਗੱਲਬਾਤ ਹੋਈ ਆ ਪਰ ਉਹ ਹੁਣ ਕਹਿ ਰਹੇ ਜਿਹੜਾ ਬੇਅਦਬੀਆਂ 'ਤੇ ਕਾਨੂੰਨ ਬਣਿਆ ਉਹ ਭਾਈ ਰੱਦ ਕਰੋ ਜਾਂ ਉਹ ਸੋਧਾਂ ਕਰੋ ਉਹਦੇ 'ਚ ਪਹਿਲਾਂ ਤਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਜੇ ਕਾਨੂੰਨ ਬਣ ਗਿਆ ਹੁਣ ਉਹਨੇ ਬੰਦ ਕਰੋ ਹਾਂਜੀ ਤੋ ਇਹ ਚੀਜ਼ਾਂ ਕਾਫੀ ਕੁਛ ਹੋ ਰਿਹਾ ਅਤੇ ਗੱਲਬਾਤ ਕਰਦੇ ਰਹਾਂਗੇ ਹੋਰ ਵੀ ਦੇਵਾਂਗੇ ਜਾਣਕਾਰੀ ਅੱਗੇ ਜਾ ਕੇ ਅਤੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਮਿੱਠੀ ਪਿਆਰੀ ਜੀ ਚਾਹੁੰਦੇ ਹੁੰਦੇ ਹਾਂ ਕਿ ਤੁਸੀਂ ਇਹਦੇ ਵਿੱਚ ਨਾ ਕਰ ਲਿਆ ਕਰੋ ਫੋਨ ਫਾਨ 905-564-44-44 ਅਤੇ ਕਈ ਵਾਰੀ ਵੀ ਢਿੱਲੇ ਹੋ ਜਾਣਾ ਤੁਸੀਂ ਪਰ ਚਾਹੇ ਸੋਮਵਾਰ ਹੀ ਆ ਹਮੇਸ਼ਾ ਮੈਂ ਕਹਿੰਦਾ ਧੱਕਾ ਸਟਾਰਟ ਡੇ ਆ ਪਰ ਤੁਸੀਂ ਕਾਇਮ ਰਿਹਾ ਕਰੋ ਨਾਲ ਰਿਹਾ ਕਰੋ ਸਾਡੇ ਅਤੇ ਫੋਨ ਫੋਨ ਖੜਕਾਉਂਦੇ ਰਿਹਾ ਕਰੋ ਅਤੇ ਅਸੀਂ ਤੁਹਾਨੂੰ ਕੋਈ ਗੀਤ ਸੰਗੀਤ ਵਗੈਰਾ ਸੁਣਨਾ ਉਹ ਵੀ ਕਰ ਦਾਂਗੇ ਸ਼ਾਮਿਲ ਕੋਈ ਗੱਲ ਨਹੀਂ ਆਪਾਂ ਤੁਹਾਡੇ ਜਿਹੜਾ ਫਰਮਾਇਸ਼ੀ ਗੀਤ ਜੇ ਤੁਸੀਂ ਰਿਕੁਐਸਟ ਕਰੋ ਬੜਾ ਚੰਗਾ ਲੱਗਦਾ ਪਰ ਅਸੀਂ ਤਾਂ ਕੋਈ ਨਾ ਕੋਈ ਲਾਉਣਾ ਹੀ ਲਾਉਣਾ ਹੈ
1: ਬਿਲਕੁਲ ਸਟੂਡੀਓ ਨੰਬਰ 905-564-6444 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਪ੍ਰੋਗਰਾਮ ਦੇ ਵਿੱਚ ਅਤੇ ਨਾਲ ਦੀ ਨਾਲ ANJ ਆਟੋਮੋਟਿਵ ਰਿਪੇਅਰ ਦੇ ਨਾਲ ਵੀ ਗੱਲਬਾਤ ਕਰੋ ਜਿਹੜੇ ਤੁਹਾਡੇ ਕਾਰਜ਼ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ ਤੁਸੀਂ ਆਪਣੇ ਗੱਡੀਆਂ ਦੇ ਵਿੱਚ ਨਵੇਂ ਸਮਰ ਟਾਇਰਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ ਵੀਲ ਅਲਾਈਨਮੈਂਟ ਵੀ ਕਰਨਗੇ ਅਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਕਰਵਾ ਸਕਦੇ ਹੋ ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਜਾਂ ਬ੍ਰੇਕਸ ਐਗਜ਼ੋਸਟ ਹੋ ਰਹੇ ਨੇ ਰਿਪੇਅਰ ਕਰਾਉਣਾ ਚਾਹੁੰਦੇ ਹੋ ਆਇਲ ਚੇਂਜ ਕਰਵਾ ਸਕਦੇ ਹੋ ਅਤੇ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਜ਼ਰੂਰ ਕਰਵਾਓ ਤੁਸੀਂ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ ਨੇ ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ANJ ਆਟੋਮੋਟਿਵ ਰਿਪੇਅਰ ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ ਅਤੇ ਨੰਬਰ 905-857-7596 905-857-7596 ਦੇ ਉੱਪਰ ਤੁਸੀਂ ਕਾਲ ਕਰਨੀ ਹੈ ANJ ਆਟੋਮੋਟਿਵ ਰਿਪੇਅਰ ਨੂੰ
0: ਔਰ ਜੀ ਮੈਂ ਦੱਸਦਿਆਂ ਕਿ ਸੈਲਰ ਪੁਆਇੰਟ ਟਰੂ ਸਾਊਂਡ ਲਾਈਵ ਪ੍ਰਜੈਂਟ ਕਰ ਰਿਹਾ ਤੁਹਾਡੇ ਵਾਸਤੇ ਬੜਾ ਪਿਆਰਾ ਸ਼ੋਅ 14 ਅਗਸਤ ਨੂੰ ਸਕੋਸ਼ੀਆ ਅਰੀਨਾ ਦੇ ਵਿੱਚ ਐਮੀ ਬੇਰਕ ਅਤੇ ਸਰਗਨ ਮਹਿਤਾ ਲਾਈਵ ਸ਼ੋਅ ਹੋਏਗਾ ਗੀਤ ਸੰਗੀਤ ਬਹੁਤ ਕੁਝ ਹੋਏਗਾ ਇਹਦੀਆਂ ਟਿਕਟਾਂ ਉਪਲਬਧ ਨੇ ਟਿਕਟ ਮਾਸਟਰ .ca 'ਤੇ ਜਾ ਕੇ ਤੁਸੀਂ ਬੁੱਕ ਕਰ ਸਕਦੇ ਹੋ ਸਕੋਸ਼ੀਆ ਅਰੀਨਾ ਦੇਖ ਕੇ ਕਿੱਥੇ ਤੁਸੀਂ ਚਾਹੁੰਦੇ ਟਿਕਟਾਂ ਲੈਣੀਆਂ ਤੁਸੀਂ ਉਸ ਹਿਸਾਬ ਨਾਲ ਬੁੱਕ ਕਰਾ ਸਕਦੇ ਹੋ www.ticketmaster.ca ਔਫਰ ਗੀਤ ਸੰਗੀਤ ਮੈਂ ਥੋੜ੍ਹਾ ਪਤਾ ਲਈਏ ਕੋਈ ਵਧੀਆ ਜਿਹਾ ਗੀਤ ਸੁਣਾਈ ਤੁਹਾਨੂੰ ਪੁਰਾਣਾ ਸੁਣਾਈਏ ਪਹਿਲਾਂ ਚਲੋ ਬਿੰਦਰਖੀ ਸਾਹਿਬ ਦਾ ਲਾਉਂਦੇ ਹਾਂ ਮਰਹੂਮ ਬਿੰਦਰਖੀ ਸਾਹਿਬ ਦਾ ਬੜਾ ਪਿਆਰਾ ਗੀਤ ਆ ਸ਼ੀਸ਼ਾ ਕਿਆ ਬਾਤ ਆ ਜਦੋਂ ਮਰਜ਼ੀ ਸੁਣ ਲਓ ਚੰਗਾ ਹੀ ਲੱਗਦਾ
1: ਜੀ
0: ਕਰੋ ਇੰਜੋਏ ਦੇਸ਼ ਪ੍ਰਦੇਸ਼ ਦਾ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ। ਉੱਧਰ ਮਨਪ੍ਰੀਤ ਬਾਬਾ ਟਰੰਪ ਹੋਰੀ ਅਜੇ ਵੀ ਨਹੀਂ ਖੁਸ਼, ਵਿਗੜੇ ਹੋਏ ਨੇ, ਕਹਿੰਦੇ ਆਪਣੇ ਨੇੜੇ ਨਾਲ ਮੈਂ ਕੋਈ ਸਮਝੌਤਾ ਨਹੀਂ ਕਰਨਾ, ਕਹਿੰਦੇ
1: ਜੀ,
0: ਕਿਉਂਕਿ ਅੱਗੇ ਨਾ ਕਿਹੜਾ ਇਹਨਾਂ ਦਾ ਸਮਝੌਤਾ ਹੁੰਦਾ ਹਰ ਸਾਲ, ਕਿੰਨੇ ਸਾਲਾਂ ਬਾਅਦ ਹੁੰਦਾ ਹੁੰਦਾ ਨਾ, ਮੈਕਸੀਕੋ ਅਤੇ ਆਪਣੇ ਕੈਨੇਡਾ ਅਤੇ ਅਮੈਰੀਕਾ ਦਾ, ਉਹ ਜੁਲਾਈ 'ਚ ਹੈਗਾ ਹੋਣਾ।
1: ਹਾਂਜੀ,
0: ਪਰ ਉਹ ਕਹਿ ਰਹੇ ਮੈਂ ਨਹੀਂ, ਕਹਿੰਦੇ ਕੁਛ ਨਹੀਂ ਕਰਨਾ ਕੁੰਡਾ ਮੈਂ, ਪਰ ਜੇ ਕਪੋਹ ਦਾ ਪੀਕਟ ਤੱਕ ਜਾ ਕੇ ਕੈਦ ਕਰ ਲੈਂਦੇ ਕੁੰਡੀ,
1: ਮੂਡ ਚੇਂਜ ਹੋ ਜਾਏਗਾ,
0: ਅਮਰੀਕਾ ਵਾਲੇ ਲੱਗਦੇ ਆ ਭਾਈ।
2: ਹਾਂਜੀ,
0: ਬੜਾ ਬੰਦਾ ਕੱਬਾ ਬੰਦਾ, ਵੱਡਾ ਆਪਣਾ ਰਾਸ਼ਟਰਪਤੀ ਬੜਾ ਕੱਬਾ ਯਾਰ,
2: ਜ਼ਿੰਦਗੀ ਚ ਪਹਿਲੀ ਵਾਰ ਵੇਖਿਆ, ਦੇਖੂਗੀ ਵੀ ਨਹੀਂ, ਫਿਰ ਫਿਲਮ ਦਾ ਡਾਇਲੋਗ ਨਾ ਕਿ ਤੁਹਾਡੇ ਵੱਲ ਕਾ ਕਮੀਨਾ ਬੰਦਾ ਪਹਿਲੀ ਵਾਰ ਆਇਆ, ਉਹ ਕਹਿੰਦਾ ਆ ਕੇ ਦੇਖੋਗੇ ਵੀ ਨਹੀਂ,
0: ਆ ਕੇ ਦੇਖੋਗੇ ਵੀ ਨਹੀਂ, ਅਜੇ ਵਿਲਨ ਹੁੰਦੇ ਨੇ। ਹੋਰ ਸੁਣਾਓ ਕੀ ਹਾਲ ਚਾਲ, ਠੀਕ ਹੈ?
2: ਠੀਕ ਹੈ ਸਿੱਧੂ ਸਾਹਿਬ, ਕੈਨੇਡਾ ਦੇ ਆ ਰਿਹਾ, ਉਹਦੇ ਤੇ ਮੈਂ ਗੀਤ ਇੱਕ ਬਣਵਾਇਆ।
0: ਅੱਛਾ ਜੀ,
2: ਬਹੁਤ ਵਧੀਆ ਗੀਤ ਆ, ਤੁਸੀਂ ਦੇਖ ਲਓ, ਮੈਨੂੰ ਨਾਂ ਦੱਸ ਦਿੰਦਾ ਜੇ ਅੱਜ ਲਾਉਣਾ, ਅੱਜ ਵੀ ਲਾ ਦਿਓ,
0: ਮੈਨੂੰ ਫੋਨ ਤੇ ਭੇਜ ਦਿਓ ਨਾ, ਆਪਣੇ ਲਿਖ ਕੇ ਨਾ
2: ਵਟਸਐਪ
0: ਤੇ ਭੇਜ ਦਿਓ। ਲਿਖਾਓ,
2: ਇਹ ਹੈਗਾ ਜੀ ਮਾਈ ਕੈਨੇਡਾ ਸੌਂਗ,
1: ਹਾਂਜੀ,
2: ਤੇ ਬਾਏ ਅਮਰਜੀਤ ਚੀਮਾ,
1: ਠੀਕ
0: ਲਿਖਿਆ ਤੁਹਾਡਾ, ਪਰ ਕਮਾਲ ਦੀ ਯਾਰ ਏ ਆਈ, ਇੱਕ ਡਿਫਰੈਂਟ ਹੀ ਆਵਾਜ਼ ਪੈਦਾ ਹੋ ਜਾਂਦੀ, ਦੁਨੀਆਂ 'ਚ ਹੈ ਹੀ ਨਹੀਂ, ਹੈ ਨਾ, ਕਿਆ ਬਾਤ ਆ, ਹੈ
2: ਦੇਖੋ ਤੁਸੀਂ ਸੁਣ ਕੇ ਦੇਖੋ ਕਿੰਨਾ ਵਧੀਆ ਉਹਨਾਂ ਨੇ ਕੀਤਾ।
0: ਹਾਏ ਹਾਏ ਹਾਏ ਹਾਏ ਹਾਏ ਹਾਏ ਹਾਏ, ਟੈਕਨੋਲੋਜੀ ਹੈ, ਕਿਆ ਬਾਤ ਆ, ਲਾਉਣੇ ਲਾ ਦਿੰਦੇ ਅੱਜ ਵੀ ਲਾ ਦਿੰਦੇ, ਠੀਕ ਹੈ,
2: ਠੀਕ ਹੈ, ਠੀਕ ਹੈ।
0: ਲਓ ਜੀ ਦੋਸਤੋ, ਤੁਸੀਂ ਆਪਣੇ ਡਕਟ ਕਲੀਨ ਕਰਾ ਲਓ, ਜਾਂ ਫਰਨਸ ਨੂੰ, ਜਾਂ ਏ ਸੀ ਥੋੜ੍ਹਾ ਢਿੱਲਾ ਮੱਠਾ ਥੋੜ੍ਹਾ ਜਿਹਾ ਉਹਨੂੰ ਕਾਇਮ ਕਰ ਲਓ, ਕਿਉਂਕਿ ਹੁਣ ਮੀਂਹ ਕਣੀ ਤਾਂ ਖੈਰ ਪੈਂਦੀ ਰਹਿਣੀ ਆ, ਪਰ ਫਿਰ ਵੀ ਗਰਮੀ ਤਾਂ ਪੂਰੀ, ਟੈਂਪਰੇਚਰ ਅੱਪ ਜਾਣਾ।
1: ਹਾਂਜੀ,
0: ਅਤੇ ਅਕਾਲ ਡਕਟ ਕਲੀਨ ਵਾਲੇ 40 ਸਾਲ ਦਾ ਤਜਰਬਾ ਉਹਨਾਂ ਦਾ, ਫਰਨਸ ਵੀ ਲਵਾ ਸਕਦੇ ਨਵੀਂ, ਕੁਝ ਗੌਰਮੈਂਟ ਵੀ ਰਿਬੇਟਾਂ ਦੇ ਰਹੀ ਆ ਉਹ ਕਹਿੰਦੇ, ਅਤੇ ਲਵਾਉਣ ਵਾਸਤੇ ਨੰਬਰ ਲਿਖ ਲਓ ਹਰਮਿੰਦਰ ਸਿੰਘ ਹੋਰਾਂ ਦਾ, 416-710-0662, 416-710-0662। ਮੈਂ ਦੱਸ ਦਿਆਂ ਕਿ ਇਕੱਲਾ ਇਹ ਡਕਟ ਦਾ ਕੰਮ ਹੀ ਨਹੀਂ ਕਰਦੇ, ਡਕਟ ਕਲੀਨ ਵੀ ਕਰਦੇ ਆ, ਪਰ ਪਲੱਸ ਇਸੇ ਫੀਲਡ ਵਿੱਚ ਫਰਨਸ ਹੋ ਗਈ, ਆਪਣਾ ਏ ਸੀ ਹੋ ਗਿਆ, ਇਹ ਲਾ ਦਿੰਦੇ ਨੇ ਬੜੇ ਬੜੇ ਏ ਸੀ, ਹੈਂਜੀ, ਜਾਂ ਉਹਨੂੰ ਕੋਈ ਬਿਮਾਰ ਸ਼ਮਾਰਾ ਘੱਟ ਘੱਟ ਠੰਡਾ ਕਰਦਾ ਘਰ ਨੂੰ, ਇਹ ਉਹਦੀ ਨਵੀਂ ਫੜ ਕੇ ਐਂ ਕਰ ਦੇਣਗੇ ਵਧੀਆ ਠੰਡਾ ਘਰ ਨੂੰ ਤੁਹਾਡੇ ਨੂੰ
1: ਜੀ।
0: ਨੰਬਰ ਲਿਖ ਲਓ ਹਰਮਿੰਦਰ ਸਿੰਘ ਹੋਰੀ, 416-710-0662, ਟੈਲੀਫੋਨ ਨੰਬਰ ਹੈ। ਅੱਛਾ ਮਨਪ੍ਰੀਤ, ਮੋਸਟਲੀ ਨਾ ਮੰਡੇ ਤਾਂ ਠੀਕ ਆ, ਕਲਾਊਡੀ ਹੋਈ ਆ ਵੈਦਰ, ਹੈ ਨਾ,
1: ਹਾਂਜੀ,
0: ਵਿੱਚ ਚੰਦ ਦੇਵਤਾ ਵੀ ਆਪਣੇ ਦਰਸ਼ਨ ਦੇਣਗੇ ਥੋੜ੍ਹੇ ਬਹੁਤੇ, 30 ਡਿਗਰੀ ਹਾਈ ਟੈਂਪਰੇਚਰ ਹੈਗਾ ਅੱਜ, ਮੰਗਲਵਾਰ ਨੂੰ ਜੂਨ 30 ਨੂੰ 34 ਡਿਗਰੀ ਟੈਂਪਰੇਚਰ ਆ, ਅਤੇ ਸਨ ਦੇਵਤਾ ਜੀ ਵੀ ਆਉਣਗੇ, ਪਰ ਪਾਰਟਲੀ ਕਲਾਊਡੀ ਹੋਏਗਾ ਕੱਲ੍ਹ ਨੂੰ ਵੀ, ਬੁੱਧਵਾਰ ਨੂੰ 36 ਡਿਗਰੀ ਆ, ਕਿਆ ਬਾਤ ਆ, ਮੋਸਟਲੀ ਸਨੀ ਹੋਏਗਾ, ਬੁੱਧਵਾਰ ਨੂੰ ਪਿਆਰਾ ਦਿਨ ਹੈ
1: ਜੀ।
0: ਫਿਰ ਵੀਰਵਾਰ ਨੂੰ July 2nd 35 ਡਿਗਰੀ ਟੈਂਪਰੇਚਰ, ਆਫਟਰਨੂਨ ਸ਼ਾਵਰ ਅਤੇ ਥੰਡਰ ਸਟੋਰਮ ਨੇ, ਕਿਆ ਬਾਤ ਆ। ਸ਼ੁੱਕਰਵਾਰ ਨੂੰ July 3rd ਨੂੰ ਹਾਈ 32 ਡਿਗਰੀ, ਸ਼ਾਵਰ ਅਤੇ ਥੰਡਰ ਸਟੋਰਮ ਲੇਟ, ਓਹੋ ਕੋਈ ਨਹੀਂ, ਮੀਂਹ ਤਾਂ ਵਧੀਆ, ਘਾਹ ਵਧੀਆ ਹੋ ਜਾਂਦਾ,
1: ਮਤਲਬ ਥੰਡਰ ਸਟੋਰਮ ਹੀ ਰਹਿਣਾ,
0: ਹਾਂ ਪੂਰੇ 4 ਦਿਨ, ਵੀਰ ਸ਼ੁੱਕਰ ਸਨਿਚਰ ਅਤੇ ਐਤਵਾਰ
1: ਜੀ ਜੀ,
0: ਥੋੜ੍ਹਾ ਜਿਹਾ ਪਾ ਕੇ ਹਟ ਜਾਂਦਾ ਕਈ ਵਾਰੀ ਦੁਪਹਿਰ ਦੇ ਵੇਲੇ, ਇੱਕਦਮ ਹੀ ਪੂਰਾ ਆਪਣਾ ਜਾਣੀ ਛਿੜਕੇ ਪੂਰਾ ਪਾਣੀ ਜਾਂ ਫਿਰ ਕਲੀਅਰ ਹੋ ਜਾਂਦਾ
1: ਜੀ,
0: ਅਤੇ ਇਹ ਤਾਂ ਮੌਸਮ ਦਾ ਹਾਲ ਸੀਗਾ। ਅਗਲੇ ਕਾਲ ਨੂੰ ਲੈ ਲਓ ਜੀ।
1: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, 8192 ਹਾਂਜੀ, 1000 ਜੀ, ਸਤਿ ਸ਼੍ਰੀ ਅਕਾਲ, ਹਾਂਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਬਸ ਠੀਕ ਠਾਕ,
1: ਹਾਂਜੀ,
0: ਵਧੀਆ ਚਾਹੀਦਾ,
3: ਹਾਂਜੀ, ਤੇ ਉਹ ਲਾ ਦੋ ਤੁਸੀਂ ਕੁਲਦੀਪ ਮਾਣਕ ਦਾ ਚਾਦਰ,
0: ਚਾਦਰ ਕਰ ਜੀ, ਬਹੁਤ ਸੋਹਣਾ ਗੀਤ ਲਿਖਿਆ, ਪਿਆਰਾ ਪਿਆਰਾ ਤਿਵਾੜੀ ਸਾਹਿਬ ਦਾ, ਤੇ ਗਾਇਆ ਦਾ ਕਿਆ ਬਾਤ ਹੈ,
1: ਹਾਂਜੀ ਹਾਂਜੀ ਜ਼ਰੂਰ ਲਗਾਉਂਦੇ।
0: ਅੱਛਾ ਗੀਤ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਤਿਵਾੜੀ ਸਾਹਿਬ ਦਾ ਲਿਖਿਆ ਹੋਇਆ,
1: ਹਾਂਜੀ
0: ਬਹੁਤ ਵਧੀਆ ਗੀਤ ਲਿਖੇ ਉਹਨਾਂ ਨੇ ਚਾਦਰ ਗੀਤ ਇੰਨਾ ਰਿਕੁਐਸਟ ਆਉਂਦੀ ਹੈ ਪਰ ਪਤਾ ਬਹੁਤ ਲੋਕਾਂ ਨੂੰ ਹੋਣਾ ਨਹੀਂ ਵੀ ਉਹਨਾਂ ਨੇ ਗਾਇਆ ਹੈ ਅਗਲੇ ਗੱਲ ਲੈ ਲਓ
1: ਹਾਂਜੀ 8192 ਜੀ ਸਤਿ ਸ਼੍ਰੀ ਅਕਾਲ
0: ਇਹ ਤਾਂ ਆਪਣੇ ਆਪਣੇ ਲਾਈਵ ਲੋਕੇਸ਼ਨ ਤੇ ਜਾਣਾ ਆਪਾਂ ਕੱਲ ਨੂੰ ਬੁੱਧਵਾਰ ਨੂੰ ਵੀ ਜਾਣਾ ਮੰਗਲਵਾਰ ਵੀ ਜਾਣਾ
1: ਹਾਂਜੀ ਹਾਂਜੀ ਸੁਖ ਜੀ ਜੁੜੇ ਨੇ ਲਾਈਨ ਤੇ ਪਹਿਲਾਂ ਉਹਨਾਂ ਦਾ ਨੰਬਰ ਡਿਸਪਲੇ ਨਹੀਂ ਹੋਇਆ ਮੇਰੇ ਕੋਲ ਪੂਰਾ ਹਾਂਜੀ ਸੁਖ ਜੀ ਸਵਾਗਤ ਸਤਿ ਸ਼੍ਰੀ ਅਕਾਲ ਗ੍ਰੈਂਡ ਫਰਨੀਚਰ ਤੋਂ ਸਾਡੇ ਨਾਲ ਜੁੜੇ ਨੇ ਤੇ ਕੈਨੇਡਾ ਡੇਲ ਦੇ ਉੱਪਰ ਬਹੁਤ ਵਧੀਆ ਤੁਹਾਡੇ ਲਈ ਡਿਸਕਾਊਂਟਡ ਪ੍ਰਾਈਸਿਸ ਵਿੱਚ ਫਰਨੀਚਰ ਲੈ ਕੇ ਆਏ ਨੇ ਸੁਖ ਜੀ ਹਾਂਜੀ ਸੁਖ ਜੀ ਸਵਾਗਤ ਸਤਿ ਸ਼੍ਰੀ ਅਕਾਲ
4: ਬਹੁਤ ਸ਼ੁਕਰੀਆ ਧੰਨਵਾਦ ਮਨਪ੍ਰੀਤ ਜੀ ਬਿਲਕੁਲ ਇਸ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਸੇਲ ਦੇ ਉੱਪਰ ਪਰਿਵਾਰਾਂ ਲਈ ਸਪੈਸ਼ਲ ਡਿਸਕਾਊਂਟ ਲੈ ਕੇ ਆਏ ਆ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ ਕੈਨੇਡਾ ਡੇ ਵਾਲੇ ਦਿਨ ਸਪੈਸ਼ਲ ਲੋਐਸਟ ਲੋਐਸਟ ਪ੍ਰਾਈਸ ਦਿੱਤੀਆਂ ਜਾਣੀਆਂ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਅਪਲਾਇੰਸਿਸ ਦੇ ਵਿੱਚ ਬਿਲਕੁਲ ਫ੍ਰੀ ਗਿਫਟ ਦਿੱਤੇ ਜਾਣੇ ਆ ਤੇ ਮੈਂ ਇੱਕ ਸਪੈਸ਼ਲ ਡੀਲ ਦੇ ਰਹਿਣਾ ਬੁੱਧਵਾਰ ਵਾਲੇ ਦਿਨ ਵੈਨਸਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਕੈਨੇਡਾ ਡੇ ਵਾਲੇ ਦਿਨ ਤੇ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ ਦੇਣ ਲੱਗਿਆਂ ਮੇਡ ਇਨ ਕੈਨੇਡਾ ਸੋਫਾ ਸੈੱਟ ਥ੍ਰੀ ਸੀਟਰ ਸੋਫਾ ਟੂ ਸੀਟਰ ਲਵ ਸੀਟ ਚੋਇਸ ਆਫ ਕਰਨ ਲੈਦਰ ਫੈਬਰਿਕ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਬਣਾਉਣਾ ਚਾਹੁੰਦੇ ਹੋ ਸੀਟਾਂ ਹਾਰਡ ਸੋਫਟ ਚਾਹੀਦੀਆਂ ਨੇ ਪੰਜ ਸੀਟਾਂ ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ ਚੋਇਸ ਆਫ ਕਲਰ ਦੇ ਨਾਲ ਜਿਹਦੀ ਰੈਗੂਲਰ ਕੀਮਤ 1500 ਸੀ 799 ਦਾ 799 ਡਾਲਰ ਦੇ ਵਿੱਚ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਵਾਲੇ ਦਿਨ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਤੋਹਫਾ ਵੀ ਮਿਲਣਾ ਸਪੈਸ਼ਲ ਓਨਲੀ ਫੋਰ 1 ਜੁਲਾਈ ਨੂੰ ਜਿਹੜੇ ਪਰਿਵਾਰ ਸਾਡੇ ਕੋਲ ਕੈਨੇਡਾ ਡੇ ਵਾਲੇ ਦਿਨ ਪਹੁੰਚਣਗੇ ਵੈਨਸਡੇ ਨੂੰ ਕੈਨੇਡੀਅਨ ਮੇਡ ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ 799 ਦਾ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ ਪਰ ਵੈਨਸਡੇ ਵਾਲੇ ਦਿਨ ਤੁਹਾਨੂੰ ਪਹੁੰਚਣਾ ਪੈਣਾ 1 ਜੁਲਾਈ ਨੂੰ ਕੈਨੇਡਾ ਡੇ ਵਾਲੇ ਦਿਨ ਕੈਨੇਡੀਅਨ ਮੇਡ ਸੋਫਾ ਸੈੱਟ 799 ਦਾ ਤੇ ਟੈਲੀਵਿਜ਼ਨ ਟੀਵੀ ਫ੍ਰੀ ਲੈ ਕੇ ਜਾਣਾ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵੋਕਰ ਡਰਾਈਵ 294 ਵੋਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮੈਂਟ ਗਿਲ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ 294 ਵੋਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਥੈਂਕ ਯੂ ਵੈਰੀ ਮੱਚ ਜੀ
1: ਜੀ ਬਹੁਤ ਬਹੁਤ ਸ਼ੁਕਰੀਆ
0: ਔਰ ਜੀ ਮੋਢੇ ਪੀੜ ਗੋਡੇ ਪੀੜ ਨਹੀਂ ਬੈਕ ਪੀੜ ਦਰਦ ਹੁੰਦੇ ਆ ਉਹਦੇ ਫਿਰ ਇੱਕੋ ਹੀ ਮਰਜ਼ ਸਾਰੇ ਮਰਜ਼ਾਂ ਦੇ ਇੱਕੋ ਹੀ ਇਲਾਜ ਕਰਦੇ ਨੇ ਹੋਮਿਓਪੈਥੀ ਰਾਹੀਂ ਡਾਕਟਰ ਕੁਲਦੀਪ ਹੋਰੀ ਆ ਚੁੱਕੇ ਨੇ ਬਹੁਤ ਜ਼ਿਆਦਾ ਲੰਮਾ ਐਕਸਪੀਰੀਅੰਸ ਹੈ ਮੈਂ ਤਾਂ ਇਹਨਾਂ ਨੂੰ ਕਹੂੰਗਾ ਬਾਬਾ ਬੋਰ ਨੇ ਹੋਮਿਓਪੈਥੀ ਦੇ ਅਤੇ ਡਾਕਟਰ ਕੁਲਦੀਪ ਕੁਲਦੀਪ ਜੀ ਜੀ ਇਹਨੂੰ ਨਹੀਂ ਗਾ ਸਵਾਲ ਬਾਕੀ ਮੈਂ ਕਹਿਣਾ ਪੈਂਦਾ ਕਿਉਂਕਿ ਇੰਨੇ ਸਾਲ ਮੈਨੂੰ ਕਹਿਣੇ ਔਖੇ
5: ਹੋ
0: ਕੁਲਦੀਪ ਜੀ ਇੱਕ ਇਸ ਤਰ੍ਹਾਂ ਹੁੰਦਾ ਕਿ ਇੱਕ ਬੰਦਾ ਹੁੰਦਾ ਨਾ ਵੀ ਕਿੰਨੇ ਸਾਲ ਮੈਂ ਕਿਹਾ ਤੁਹਾਨੂੰ ਵੀ ਹੁਣ ਗਿਣਨੇ ਭੁੱਲ ਗਏ ਹੋਵੋਗੇ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ
5: ਮੈਨੂੰ ਲਗਭਗ 50 ਸਾਲ ਹੋ ਰਹੇ ਨੇ ਠੀਕ
0: ਹੈ ਤਾਂ ਹੀ ਤਾਂ ਬਾਬਾ ਬੋਲ ਗਿਆ ਜੀ
5: ਠੀਕ ਹੈ ਜੀ ਕਿਸੇ ਨੂੰ ਵੀ ਮੈਂ ਕਹਿਣਾ ਹੁੰਦਾ ਕਿ ਕੋਈ ਵੀ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਇੱਕ ਵਾਰੀ ਜ਼ਰੂਰ ਮੈਨੂੰ ਆ ਕੇ ਮਿਲੋ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਜਿਵੇਂ ਡਾਕਟਰਾਂ ਦੇ ਚੱਕਰ ਮਾਰ ਚੁੱਕੇ ਹਾਂ ਤੁਹਾਨੂੰ ਸੋਲੂਸ਼ਨ ਨਹੀਂ ਮਿਲਿਆ
0: ਦੇਖੋ
5: ਹੁਣ ਤੁਹਾਡੇ ਮੈਂ ਕਿਹਾ ਰੇਡੀਓ ਤੋਂ ਵੀ ਆਉਂਦੇ ਮੈਨੂੰ 10-12 ਸਾਲ ਹੋ ਗਏ ਲਗਭਗ ਜੀ ਠੀਕ ਹੈ
0: ਜੀ ਸੋ
5: ਬਹੁਤ ਡਿਵੋਟਡ ਹੈਗਾ ਮੈਂ ਆਪਣੇ ਕੰਮ ਪਿੱਛੇ ਠੀਕ ਹੈ ਜੀ ਜਿਹਨੇ ਵੀ ਕੋਈ ਤਰ੍ਹਾਂ ਦੀ ਪਰੇਸ਼ਾਨੀ ਹੈ ਬੱਚਿਆਂ ਦੀ ਪਰੇਸ਼ਾਨੀ ਹੈ ਲੇਡੀ ਦੀ ਪਰੇਸ਼ਾਨੀ ਹੈ ਜ਼ਰੂਰ ਮੇਰਾ ਨੰਬਰ ਨੋਟ ਕਰੋ ਕੋਈ ਵੀ ਤੁਹਾਨੂੰ ਪੇਟ ਦੀ ਪ੍ਰੋਬਲਮ ਹੈ ਥਾਇਰਾਇਡ ਹੈ ਕੋਲੈਸਟਰੋਲ ਹੈ ਡਾਇਬਟੀਜ਼ ਹੈ ਐਂਗਜ਼ਾਇਟੀ ਡਿਪਰੈਸ਼ਨ ਆਰਥਰਾਈਟਿਸ ਹੈ ਮਾਈਗ੍ਰੇਨ ਹੈਗਾ ਸਕਿਨ ਦੇ ਐਗਜ਼ਮਾ ਹੋ ਗਿਆ ਸੋਰਾਇਸਿਸ ਹੋ ਗਿਆ ਸਲੀਪ ਐਪਨੀਆ ਆਟੋਮੋਡੀਜ਼ ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈਗਾ ਕੋਈ ਦੇਰ ਸਵੇਰ ਹਰ ਬਿਮਾਰੀ ਕੋਈ ਕੋਈ ਇੱਕ ਖੁਰਾਕ ਨਾਲ ਵੀ ਪੇਸ਼ੈਂਟ ਹੈਗੇ ਨੇ ਪਤਾ ਲੱਗ ਜਾਂਦਾ ਮੇਰੇ ਕੋਲ ਆਉਂਦੇ ਨੇ ਮੂੰਹ ਚ ਦਵਾਈ ਪਾਉਣਾ ਤੇ ਇੱਕ ਖੁਰਾਕ ਨਾਲ ਕਈ ਵਾਰੀ ਪਤਾ ਲੱਗ ਜਾਂਦਾ ਤੁਹਾਡੇ ਬੈਨੀਫਿਟ ਨੇ ਆਪਣੇ ਬੈਨੀਫਿਟ ਵੀ ਚੈੱਕ ਕਰ ਲੋ ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ 6475 6487 818 0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਥੋੜੀ ਜਿਹੀ ਮੈਂ ਇੱਕ ਨਾ ਲੇਡੀ ਦੀ ਬਿਮਾਰੀ ਹੈ ਉਹਦੇ ਬਾਰੇ ਥੋੜੀ ਫਸਟ ਕੁਇਕ ਮੈਂ ਦੱਸਦਾ ਤੁਹਾਨੂੰ ਜੀ ਠੀਕ ਹੈ ਇਹਦੇ ਪੋਲੀਸਿਸਟਿਕ ਓਵਰੀ ਸਿੰਡਰੋਮ PCOS ਕਹਿੰਦੇ ਬਹੁਤ ਕਾਮਨ ਹੈਗੇ ਲੇਡੀ ਦੇ ਵਿੱਚ ਪਰੇਸ਼ਾਨ ਰਹਿੰਦੀਆਂ ਨੇ ਐਮੀਨੋਰੀਆ ਜਿਹਨਾਂ ਪੀਰੀਅਡ ਨਹੀਂ ਆਉਂਦੇ ਡਿਸਮੀਨੋਰੀਆ ਜਿਹਨਾਂ ਪੀਰੀਅਡ ਪੇਨਫੁਲ ਹੁੰਦੇ ਨੇ ਮੈਨੋਰੇਜੀਆ ਬਲੀਡਿੰਗ ਹੁੰਦੀ ਰਹਿੰਦੀ ਹੈ ਐਬੋਰਸ਼ਨ ਬਾਰ ਬਾਰ ਹੁੰਦਾ ਬ੍ਰੈਸਟ ਸਿਸਟ ਨੇ ਲਿਕੋਰੀਆ ਦੀ ਪ੍ਰੋਬਲਮ ਹੈਗੀ ਹੈ ਪ੍ਰੈਗਨੈਂਸੀ ਦੀ ਪ੍ਰੋਬਲਮ ਹੈਗੀ ਹੈ ਹੋਮਿਓਪੈਥੀ ਦਾ ਬੈਸਟ 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ ਮੇਰੇ ਕਲੀਨਿਕ 20 ਮੈਰੀ ਟਾਈਮ ਟੋਰੇ ਬੁਲੇਵਾਰਡ ਯੂਨੀਅਨ ਨੰਬਰ 2 ਹੋਮ ਡਿਪੂ ਵਾਲਾ ਪਲਾਜ਼ਾ ਥੈਂਕ ਯੂ
0: ਮਿਹਰਬਾਨੀ ਡਾਕਟਰ ਸਾਹਿਬ ਨੰਬਰ ਲੈ ਲਓ ਡਾਕਟਰ ਕੁਲਦੀਪ ਹੋਰਾਂ ਦਾ 647-818-0055 ਅੱਗੇ ਨਾ ਮਰਬੀ ਤੇ ਜਿਹੜੀਆਂ ਹੋਮੋਪੈਥੀ ਦੀਆਂ ਦਵਾਈਆਂ ਨਾ ਕਈ ਬੜੀਆਂ ਕਾਰਗਿਲ ਨੇ
1: ਹਾਂਜੀ
0: ਇੱਕ ਟੁਪਕਾ ਪਾਓ ਪਾਣੀ 'ਚ ਗਲਾਸ ਪੂਰਾ ਪੀ ਲੈਂਦੇ ਹਨਾ
1: ਹਾਂਜੀ ਹਾਂਜੀ
0: ਅੱਗੇ ਨਾ ਪਹਿਲੀ 'ਚ ਅਸੀਂ ਇੰਡੀਆ ਤੋਂ ਮੰਗਵਾਉਂਦੇ ਹੁੰਦੇ ਸੀਗੇ ਹੋਮੋਪੈਥੀ ਦਵਾਈ
1: ਡਰੋਪਸ ਵਾਲੀਆਂ
0: ਡਰੋਪਸ ਵਾਲੀਆਂ ਵੀ ਚਲੋ ਉੱਥੋਂ ਮੰਗਾ ਲਈਆਂ ਜਾਂ ਗਏ ਹੋਏ ਆ ਜਾ ਕੇ ਲੈ ਜਾਂਦੀਆਂ ਨਾ
1: ਹਾਂਜੀ ਹਾਂਜੀ
0: ਪਰ ਹੁਣ ਤਾਂ ਇੱਥੇ ਵੀ ਆਪਣੇ ਮਿਲ ਜਾਂਦੀ ਹਰ ਚੀਜ਼
1: ਹਾਂਜੀ
0: ਇੱਥੇ ਇੱਕ ਆਪਣੇ ਨਾ ਨੇੜੇ ਹੈਗੀ ਆ ਹਾਈਵੇ ਹਾਏ ਬੱਠਿਆਂ 'ਤੇ ਕੂਈਨ 'ਤੇ ਪੈਂਦੀ ਆ ਉਹ ਸਾਰੇ ਹੋਮੋਪੈਥੀ ਦੀਆਂ ਦਵਾਈਆਂ ਮਿਲਦੀਆਂ ਉੱਥੇ ਉਹ ਕਈ ਵਾਰੀ ਡਾਕਟਰ ਸਾਹਿਬ ਇਹਨਾਂ ਨੂੰ ਪੁੱਛ ਲਈਦੀ ਕਿਹੜੀ ਚੱਲੋਗੀ ਫਿਰ ਤਾਂ ਲਿਖਾ ਲਈਦੀ ਆ
1: ਹਾਂਜੀ
0: ਅਤੇ ਉੱਥੋਂ ਜਾ ਕੇ ਲੈ ਲਈਦੀ ਆ ਕਈ ਤਾਂ ਪਤਾ ਹੁੰਦਾ ਆਹ ਚੀਜ਼ ਹੈਗੀ ਆ ਨਾ
1: ਹਾਂਜੀ
0: ਤੋ ਜਿਹੜੀਆਂ ਐਲੋਪੈਥੀ ਜਿਹੜੀ ਦਵਾਈਆਂ ਕਈ ਨਾ ਉਹ ਸਾਈਡ ਇਫੈਕਟ ਬਹੁਤ ਨੇ
1: ਹਾਂਜੀ ਹਾਂਜੀ
0: ਕਈ ਤੁਸੀਂ ਲੈਂਦੇ ਚੀਜ਼ਾਂ ਗੋਲੀਆਂ ਲੈਂਦੇ ਹੋ ਉਹ ਤੁਹਾਡੀਆਂ ਯਾਦਾਸ਼ਤ ਹੌਲੀ ਹੌਲੀ ਲੌਂਗ ਰਨ ਦੇ ਵਿੱਚ ਘੱਟਦੀ ਜਾਂਦੀ ਆ ਕੋਸ਼ਿਸ਼ ਕਰ ਜਿਹੜੀਆਂ ਆਪਣੀ ਕਹਿੰਦੇ ਹੁੰਦੇ ਆ ਨੈਚੁਰਲ ਜਿਵੇਂ ਆਪਣੀ ਕਿਚਨ ਹੋ ਗਈ
1: ਹਾਂਜੀ
0: ਜਾਂ ਫਿਰ ਹੋਮੋਪੈਥੀ ਹੋ ਗਈ
1: ਕਿਚਨ ਦੇ ਵਿੱਚ ਤਾਂ ਬਹੁਤ ਰੈਮੇਡੀਜ਼ ਮਿਲ ਜਾਂਦੀਆਂ
0: ਨੇ ਬਹੁਤ ਜ਼ਿਆਦਾ ਚੀਜ਼ਾਂ ਮਿਲ ਜਾਂਦੀਆਂ
1: ਹਾਂਜੀ ਹਾਂਜੀ
0: ਜਿਹੜੇ ਪ੍ਰੋਗਰਾਮ ਬੇਸ ਕਰਦੇ ਹਾਂ ਜਿਹੜੇ ਹੋਏ ਆ ਡਿਓਲ ਟਰੈਵਲ ਦੀ ਮੈਂ ਜਾਣਕਾਰੀ ਦਿਆਂ ਡਿਓਲ ਟਰੈਵਲ ਕਹਿੰਦੇ ਕਿ ਰਾਉਂਡ ਟ੍ਰਿਪ ਲਗਾਇਆ ਆਪਣੇ ਨਿਊਯਾਰਕ ਟੂ ਦਿੱਲੀ ਅਕਤੂਬਰ ਵਿੱਚ ਜਾ ਕੇ ਦਸੰਬਰ 'ਚ ਵਾਪਸੀ ਕਰਨੀ ਆ ਇਹ ਨਿਊਯਾਰਕ ਤੋਂ ਬਣਨੀ ਹੈ ਟਿਕਟ ਨਿਊਯਾਰਕ ਟੂ ਦਿੱਲੀ 1050 ਤਾਂ ਬੜੀ ਸਸਤੀ ਆ
1: ਨਿਊਯਾਰਕ ਤੋਂ
0: ਨਿਊਯਾਰਕ ਤੋਂ ਹਾਂਜੀ ਆਪਣਾ ਆਪਣੀ ਹੁਣ ਕ੍ਰੋਸ ਬਾਰਡਰ ਵੀ ਸੁਣਦੇ ਸਾਰੇ ਆਪਾਂ ਨੂੰ ਅਮੈਰੀਕਾ ਦੇ ਵਿੱਚ
1: ਹਾਂਜੀ ਹਾਂਜੀ ਬਿਲਕੁਲ
0: ਔਰ ਨਾਲ ਜੀ ਉਹਨਾਂ ਨੇ ਕਿਹਾ ਜੀ ਅਕਤੂਬਰ ਵਿੱਚ 90 ਲੈਣੀ ਆ ਉਹ ਵੀ ਹੈਗੀ ਆ ਨਿਊਯਾਰਕ ਤੋਂ ਵੀ ਲੈ ਸਕਦੇ ਹੋ ਟੋਰਾਂਟੋ ਤੋਂ ਵੀ ਲੈ ਸਕਦੇ ਹੋ $520 ਇਹ 520 ਕੈਨੇਡੀਅਨ ਨੇ ਭਾਈ ਨੰਬਰ ਲੈ ਲਓ ਡਿਓਲ ਟਰੈਵਲ ਦਾ 905-588-5100 ਬਰੈਂਪਟਨ 905-588-4200 ਟੈਲੀਫੋਨ ਨੰਬਰ ਆ ਪਹਿਲੀ ਲੋਕੇਸ਼ਨ ਹੈਗੀ ਆ 6640 ਫਿੰਚ ਐਵਨਿਊ ਫਿੰਚ 27 ਹੰਬਰ ਕਾਲਜ ਦੇ ਕੋਲ ਦੂਜੀ ਇਹਨਾਂ ਦੀ ਹੈਗੀ ਆ ਕ੍ਰਾਈਸਲ ਪਲਾਜ਼ਾ ਇਹਨੂੰ ਕਹਿੰਦੇ ਆ 490 ਕ੍ਰਾਈਸਲ ਡਰਾਈਵ
1: ਜੀ
0: ਕ੍ਰਾਈਸਲ ਅਤੇ ਵਿਲੀਅਮ ਪਾਰਕ ਦੇ ਕੋਲ ਟੋਰਬਨ ਅਤੇ ਏਅਰਪੋਰਟ ਦੇ ਵਿਚਕਾਰ ਡਿਓਲ ਟਰੈਵਲ
1: ਬਿਲਕੁਲ ਅਤੇ ਨਾਲ ਹੀ ਤੁਸੀਂ ਸਪੈਕਸ ਐਕਸਪ੍ਰੈਸ 'ਤੇ ਵੀ ਜ਼ਰੂਰ ਚੱਕਰ ਲਗਾਓ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ ਲੋਕੇਟਡ ਨੇ ਕੈਂਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਇਹਨਾਂ ਦੇ ਕੋਲ ਤੁਹਾਨੂੰ ਬ੍ਰਾਂਡਡ ਸਨਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਣਗੇ ਸਿੰਗਲ ਵਿਜ਼ਨ ਗਲਾਸਿਸ $129 ਦੇ ਵਿੱਚ ਦੇ ਦਿੰਦੇ ਨੇ ਜਿਹਦੇ ਵਿੱਚ ਕਾਫੀ ਟੌਪ ਦੇ ਬ੍ਰਾਂਡਸ ਇੰਕਲੂਡਡ ਹੁੰਦੇ ਨੇ ਅਤੇ ਪ੍ਰੋਗਰੈਸਿਵ ਗਲਾਸਿਸ ਤੁਸੀਂ $258 ਦੇ ਵਿੱਚ ਲੈ ਸਕਦੇ ਹੋ ਰੈਗੂਲਰ ਪ੍ਰਾਈਸ $600 ਦੀ ਹੁੰਦੀ ਹੈ ਲੈਂਸ ਕੋਟਿੰਗ ਕੋਈ ਵੀ ਕਰਵਾਓ ਫਲੈਟ 50% ਤੁਹਾਨੂੰ ਡਿਸਕਾਊਂਟ ਦੇਣਗੇ ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਅਤੇ ਡਾਕਟਰਸ ਤੁਹਾਡੇ ਲਈ ਥਰਸਡੇ ਫਰਾਈਡੇ ਐਂਡ ਸੈਟਰਡੇ 3 ਦਿਨ ਅਵੇਲੇਬਲ ਰਹਿੰਦੇ ਆ ਅਤੇ ਤੁਸੀਂ ਆਪਣੀ ਅਪੋਇੰਟਮੈਂਟਸ ਅੱਜ ਹੀ ਬੁੱਕ ਕਰ ਸਕਦੇ ਹੋ ਅਤੇ ਐਵਰੀਡੇ ਤੁਹਾਡੇ ਲਈ ਓਪਨ ਨੇ ਸਪੈਕਸ ਐਕਸਪ੍ਰੈਸ ਅਤੇ ਨੰਬਰ ਇਹਨਾਂ ਦਾ 905-460-8888 905-460-8888 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਔਰ ਅਗਰ ਤੁਸੀਂ ਘਰ ਨੂੰ ਪੇਂਟ ਕਰਾਉਣਾ ਸੰਦਲ ਪੇਂਟਿੰਗ ਵਾਲੇ ਬਹੁਤ ਪ੍ਰੋਫੈਸ਼ਨਲ ਨੇ ਬੜੀ ਟੀਮ ਹੈ ਇਹਨਾਂ ਦੀ ਕਮਰਸ਼ੀਅਲ ਰੈਜੀਡੈਂਸ਼ੀਅਲ ਪੇਂਟ ਕਰਾਉਣਾ ਹੋਵੇ ਔਰ ਪੇਂਟ ਵੀ ਬੜੇ ਮਾਰਕੇ ਵਾਲੇ ਪੇਂਟ ਯੂਜ ਕਰਦੇ ਨੇ ਬੈਂਜਮਿਨ ਮੋਅਰ ਹੋ ਗਿਆ ਜਿਹੜਾ ਨੇਮ ਬ੍ਰੈਂਡ ਪੇਂਟ ਵਧੀਆ ਪੇਂਟ ਹੁੰਦੇ ਨੇ ਉਹ ਕਰਦੇ ਨੇ ਯੂਜ ਇਹ ਅਤੇ ਸਾਰੇ ਜਿੱਥੇ ਵੀ ਸਾਡੀ ਆਵਾਜ਼ ਆਉਂਦੀ ਉੱਥੇ ਕੰਮ ਕਰਦੇ ਨੇ ਤੁਸੀਂ ਇਹਨੂੰ ਸੱਦਾ ਪੱਤਰ ਦਿਓ ਅਤੇ ਆਪਣੇ ਵਧੀਆ ਵਿੰਟਰ ਤੋਂ ਪਹਿਲਾਂ ਘਰ ਨੂੰ ਸ਼ਾਨਦਾਰ ਬਣਾ ਲਓ ਜੀ ਟੀ ਏ ਦੇ ਵਿੱਚ ਹੀ ਕੰਮ ਕਰਦੇ ਨੇ ਪੇਂਟ ਦਾ ਕੋਈ ਨਾਮ ਪੇਂਟ ਦੇ ਵਿੱਚ ਸੰਦਲ ਪੇਂਟਿੰਗ ਨੰਬਰ ਹੈ 6472233136478223313 ਟੈਲੀਫੋਨ ਨੰਬਰ ਹੈ
1: ਜੀ 5600 ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਕੀ ਹਾਲ ਚਾਲ ਠੀਕ ਠਾਕ ਹੋ
0: ਹਾਂਜੀ
6: ਹੈਲੋ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ
0: ਮੈਂ ਕਿਹਾ ਹੋਰ ਕਿਤੇ ਜਾ ਆਪਣੇ ਗੁਰਪ੍ਰੀਤ ਤਾਂ ਕੋਈ ਨਹੀਂ ਇੱਥੇ ਭਾਈ
6: ਨਹੀਂ ਮਨਪ੍ਰੀਤ ਕਿਹਾ ਜੀ
0: ਅੱਛਾ ਮਨਪ੍ਰੀਤ ਕਿਹਾ ਮੈਂ ਕਿਹਾ
1: ਮੈਨੂੰ ਹੀ ਗੁਰਪ੍ਰੀਤ ਸੁਣਿਆ
0: ਮੈਨੂੰ ਗੁਰਪ੍ਰੀਤ ਸੁਣਿਆ
6: ਮੈਂ ਨਾ ਐਕਚੁਅਲੀ ਆ ਗਾਉਂ ਆਪਣੀ ਜਗ੍ਹਾ ਤੇ ਜੋਰ ਚਾਹਣਾ ਕੋਲੋਂ ਥੱਲੇ ਹੋ ਗਿਆ ਰੋਸਟਰ ਆਈ ਜੀ ਵੀ ਚੱਲਦੀ ਜਾਂ ਜੀ ਆਈ ਹੈ ਤਾਂ ਹੈਰੀਟੇਜ ਆ ਨੂੰ ਉੱਥੇ ਸਗਾ
0: ਆਪਣਾ
6: ਸਿੱਖ ਧਰਮ ਆਪਣਾ ਕਿੰਨਾ ਵਧੀਆ ਗੁਰੂ ਸਾਹਿਬ ਨੇ ਕਿੱਦਾਂ ਸਾਰਾ ਕੁਝ ਬਣਾ ਕੇ ਨਾ ਮਤਲਬ ਇੱਕ ਵੱਖਰੀ ਚੀਜ਼ ਕੀਤੀ ਆ, ਔਰ ਇੱਕ ਪਰਿਵਾਰ ਨੇ ਤੇ ਉਹਦੇ ਰਿਸ਼ਤੇਦਾਰਾਂ ਨੇ ਮਿਲ ਕੇ ਮਰੀਆ ਮੇਡ ਕਰ ਦਿੱਤਾ ਸਾਰਾ ਕੁਝ। ਅੱਜ ਦੇਖੋ ਕਿੰਨੀਆਂ ਲੋਕੀ ਨੇ ਇੰਨੇ ਭੈੜੇ ਭੈੜੇ ਉਹ ਮਤਲਬ ਮੈਸੇਜ ਲਿਖਦੇ ਆ ਜਥੇਦਾਰ ਦੇ ਉੱਪਰ ਉਹਦੇ ਕਰਕੇ ਉਹ, ਤੇ ਸਾਰੇ ਸਿੱਕੇ ਕਾਨੂੰਨ ਮਤਲਬ ਨਾ ਟੰਗ ਕੇ ਰਾਤ ਨੂੰ 12 ਵਜੇ ਉਹਨੂੰ ਬਣਾ ਦਿੱਤਾ, ਕੋਈ ਸਿੱਖ ਮਰਿਆਦਾ ਜਿਹੜੀ ਸੀਗੀ ਸਾਰੀ ਕਿਸੇ ਚੀਜ਼ ਦਾ ਪਾਲਣ ਨਹੀਂ ਕੀਤਾ, ਔਰ ਉਲਟਾ ਪੁਲਿਸ ਐਕਟਿਵਿਟੀ ਜਿਹਾ ਹੁਣ ਵਿਰੋਧ ਇਸ ਕਰਕੇ ਕਰ ਰਹੇ ਆ ਸਰ ਉਹ, ਕਿਉਂਕਿ ਉਹਦੇ ਵਿੱਚ ਸੁਖਬੀਰ ਬਾਦਲ ਜਿਹੜਾ ਦੇਖੋ ਧਾਰਮਿਕ ਤੌਰ ਤੇ ਤਾਂ ਗਿਲਟੀ ਮੰਨ ਗਿਆ ਨਾ, ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ, ਬੇਅਦਬੀਆਂ ਕਰਾਈਆਂ, ਸੌਦਾ ਸਾਧ ਦਾ ਜੋ ਵੀ ਸਾਰਾ ਕੁਛ ਹੈਗਾ ਆਪਾਂ ਸਾਰੇ ਜਾਣਦੇ ਹਾਂ। ਹੁਣ ਉਹ ਇਹ ਬੰਦਾ ਹੁਣ ਅੰਦਰ ਜਾਊ ਕਿਉਂਕਿ ਸਰਕਾਰ ਤਾਂ ਉਹਦੀ ਬਾਰ ਆਏ ਜਾਣੀ ਆ, ਉਹ ਜਿੱਦਣ ਦਾ ਸਰ ਇਹਨਾਂ ਨੇ ਨਾ ਖਸਮਾ ਲਿਖ ਕੇ ਦਿੱਤਾ ਉੱਥੇ ਵੀ ਇਹਨੂੰ ਮੂੰਹ ਨਾ ਲਾਓ ਭਗਵੰਤ ਮਾਨ ਨੂੰ, ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ। ਸਰ ਜੀ ਰੋਜ਼ ਵੀਡੀਓ ਆਉਣੀਆਂ, ਸਰ ਚਾਰ ਚਾਰ ਗੁਣਾ ਲੋਕਾਂ ਦਾ ਹੜ ਆ ਗਿਆ, ਇੰਨਾ ਇਕੱਠ ਹੋ ਰਿਹਾ ਉੱਥੇ ਪੰਜਾਬ ਦੇ ਵਿੱਚ, ਇਹਨਾਂ ਨੇ ਪੋਸਟਰ ਲਾਏ, ਲੋਕੀ ਲਾ ਲਾ ਕੇ ਪਾੜ ਪਾੜ ਸੁੱਟੀ ਜਾਂਦੇ, ਕਹਿੰਦੇ ਤੁਸੀਂ ਕੌਣ ਹੁੰਦੇ ਆ, ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਸਭ ਦਾ ਸਾਂਝਾ ਆ, ਤੇ ਤੁਸੀਂ ਆਪਣੇ ਆਪ ਨੂੰ ਠੀਕ ਕਰੋ। 15 ਸਾਲ ਹੋ ਗਿਆ ਸਰ ਜੀ ਇਲੈਕਸ਼ਨ ਨਹੀਂ ਕਰਾਈਆਂ, ਦੇਖ ਲਓ ਅਜੇ ਤੱਕ
0: ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੀ ਗੱਲ ਕਰ ਰਹੇ
6: ਹੋ? ਅੱਜ ਤੱਕ ਸਾਰਾ ਕੁਝ ਸਰ ਨਿਕਲਿਆ, ਸੋਰੀ ਮੈਂ ਬੜਿਆ ਟਾਈਮ ਲੈ ਰਿਹਾ। ਔਰ ਦੂਜਾ ਸਰ ਦੇਖੋ ਪਾਣੀ ਦਾ ਕਿੰਨਾ ਕੰਮ ਕੀਤਾ, ਨੌਕਰੀਆਂ ਕਿੰਨੀਆਂ ਦਿੱਤੀਆਂ, ਰਿਸ਼ਵਤਖੋਰੀ ਦੇ ਉੱਤੇ ਬਹੁਤ ਜ਼ਿਆਦਾ ਠੱਲ ਪੈ ਗਈ ਆ, ਔਰ ਨਸ਼ਿਆਂ ਦੇ ਉੱਤੇ ਬਹੁਤ ਸਾਰਾ ਸਰ ਕਾਬੂ ਪੈ ਚੁੱਕਾ। 4 ਨੌਕਰੀਆਂ ਸਰ ਮੇਰੇ ਪਿੰਡ ਮਿਲੀਆਂ, ਇਹ ਮਤਲਬ ਇਹਨਾਂ ਨੇ ਸੋਰੀ ਸਰ ਇਹਨਾਂ ਨੇ ਨਾ ਬਿਲਕੁਲ ਠੇਕਾ ਲਿਖਿਆ ਇਸ ਪਰਿਵਾਰ ਨੇ ਹੀ, ਹੈ ਉਹ ਮਜੀਠੀਆ ਕਦੀ ਮੁੱਛਾਂ ਨੂੰ ਵੜ ਦਿੰਦਾ, ਇਹ ਕੋਈ ਪੰਜਾਬ ਦੇ ਮੁੱਦੇ ਆ, ਹੈ ਮੈਂ ਤੈਨੂੰ ਫੜ ਕੇ ਘੜੀਸਣਾ, ਮੈਂ ਤੈਨੂੰ ਏਦਾਂ, ਮੈਂ ਤੈਨੂੰ ਓਦਾਂ, ਮੈਂ ਤੈਨੂੰ ਏਦਾਂ, ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ, ਦੇਖ ਲਓ ਸਰ। ਤੇ ਥੈਂਕ ਯੂ ਤੁਸੀਂ ਸਰ ਗੱਲ ਕੀਤੀ ਆ, ਬਹੁਤ ਵਧੀਆ, ਮਤਲਬ ਥੈਂਕ ਯੂ ਸਰ, ਮਿਹਰਬਾਨੀ
0: ਮਿਹਰਬਾਨੀ ਜੀ। ਖਰ ਐਨੀ ਵੇ ਤੇ ਤੁਸੀਂ ਆਪਣੇ ਮਨ ਦੇ ਬਲਬਲੇ ਕੱਢੇ ਰੱਖੇ ਨੇ ਸਾਡੇ ਸਾਹਮਣੇ, ਮੈਨੂੰ ਲੱਗਦਾ ਤੁਸੀਂ ਆਮ ਆਦਮੀ ਪਾਰਟੀ ਦੇ ਵੀ ਬਹੁਤ ਨਜ਼ਦੀਕ ਹੋਵੋਗੇ ਆ ਦੋਨੋਂ, ਪਰ ਮੈਂ ਬੇਸਿਕਲੀ ਸਾਰੇ ਸਿਆਣੇ ਲੋਕ ਨੇ ਬਹੁਤ ਹੁਣ ਪੰਜਾਬ, ਅਸਲ ਮੈਂ ਜਿਹੜੀ ਵੋਟਾਂ ਤਾਂ ਪਾਉਣੀਆਂ ਪੰਜਾਬ ਦੇ ਲੋਕਾਂ ਨੇ ਪਾਉਣੀਆਂ ਨਾ,
1: ਹਾਂਜੀ,
0: ਪਰ ਜਿਹੜੀ ਅੱਜ ਤੱਕ ਨਾ ਜਿਹੜੀ ਇੱਕ ਇਹ ਚੀਜ਼ ਬਹੁਤ ਮੰਦਭਾਗੀ ਚੀਜ਼ ਹੋ ਰਹੀ ਹੈ ਕਿ ਧਰਮ ਨੂੰ ਵਰਤਿਆ ਜਾ ਰਿਹਾ, ਹੁਣ ਤਾਂ ਜਾਣੀ ਕਿ ਸਾਰੇ ਛਿੱਕੇ ਨਾ ਕਹਿੰਦੇ ਨਾ ਸਾਰੀਆਂ ਜਿਵੇਂ ਬਗਾਵਤ ਹੀ ਕਰ ਦਿੱਤੀ ਹੁੰਦੀ ਆ, ਸਾਰੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਅਕਾਲ ਤਖ਼ਤ ਨੂੰ, ਫਿਰ ਉੱਥੇ ਲੋੜ ਹੀ ਕੀ ਆ ਗੌਰਮੈਂਟ ਚੋਣ ਦੀ, ਫਿਰ ਜਿੱਥੇ ਤੁਸੀਂ ਤੁਸੀਂ ਫੈਸਲੇ ਕਰਨੇ ਆ ਤੇ ਫਿਰ ਤਾਂ ਤੁਹਾਡੇ ਜੋ ਮਰਜ਼ੀ ਕਰੀ ਜਾਓ।
1: ਹਾਂਜੀ,
0: ਜਿਹੜੇ ਹੁਣ ਵਿਚਾਰੇ ਧਰਮ ਜਿਹੜੇ ਅਕਾਲ ਤਖ਼ਤ ਨੂੰ ਮੰਨਦੇ ਨੇ ਉਹ ਕੋਈ ਵੀ ਗਲਤ ਗੱਲਾਂ ਵੀ ਬਣਾਈ ਜਾ ਰਹੇ ਨੇ, ਧਰਮ ਦੀ ਆ ਜਾਣੀ ਧਰਮ ਦੇ ਸਹਾਰੇ ਦੇ ਵਿੱਚ, ਪਰ ਇਨਵੋਲਵ ਨਹੀਂ ਹੋਣਾ ਚਾਹੀਦਾ, ਧਰਮ ਨੂੰ ਇੱਕ ਪਾਸੇ ਰੱਖਣਾ ਚਾਹੀਦਾ, ਸਿਆਸਤ ਵੱਖਰੀ ਆ, ਉਹ ਮੁੱਖ ਮੰਤਰੀ ਆ, ਉਹਦੇ ਨਾਲ ਤੁਸੀਂ ਜਿਹੜੀ ਗੱਲਬਾਤ ਕਰਨੀ ਆ ਪੋਲੀਟਿਕਸ ਦੀ ਕਰੋ,
1: ਠੀਕ
0: ਹੈ ਨਾ, ਪਰ ਇਹ ਚੀਜ਼ਾਂ ਹੁਣ ਵਿੱਚ ਬਾੜੇ। ਪਹਿਲੀ ਗੱਲ ਤਾਂ ਉਹਨੂੰ ਕਿਸ ਚੀਜ਼ ਦੀ ਸਜ਼ਾ ਦਿਓਗੇ, ਨਾ ਤਾਂ ਉਹ ਗੁਰਸਿੱਖ ਆ, ਨਾ ਉਹਨੇ ਅੰਮ੍ਰਿਤ ਛਕਿਆ, ਤੁਹਾਡੇ ਕੋਲ ਜਿਹੜੇ ਕਾਨੂੰਨ ਨੇ ਉਹ ਤੇ ਲਾਗੂ ਹੋਣ, ਜਿਹੜਾ ਬੰਦਾ ਧਾਰਮਿਕ ਛਕਿਆ ਹੋਵੇ, ਅੰਮ੍ਰਿਤ ਛਕਿਆ ਹੋਵੇ, 506 ਕਿਤੇ, ਨਾ ਤਾਂ 506 ਹੀ ਨਹੀਂ ਉਹ ਛਕਣਾ, ਕੀ ਸਮਝੋ ਉਹਨੂੰ, ਉਹ ਤਾਂ ਖਾਣ ਪੀਣ ਦਾ ਬੰਦਾ ਸਾਡੇ ਵਰਗਾ, ਕੀ ਕਰ ਲਓਗੇ, ਹੈ ਨਾ, ਆਪੋ ਆਪਣੀ ਸਾਰੇ ਦੀ ਆਪਣੀ ਲਾਈਫ ਆ, ਜੇ ਉਹ ਤੁਸੀਂ ਉਹਨੂੰ ਕਿਵੇਂ ਕਹਿ ਦਿੱਤਾ ਵੀ 506 ਦਾ, ਉਹ ਕਹਿੰਦਾ ਮੈਂ ਤਾਂ ਪੰਥ 'ਚ ਹੈ ਹੀ ਨਹੀਂ, ਹੈ ਨਾ, ਉਹ ਤਾਂ ਸ਼ਾਮ ਨੂੰ ਪੈਗ ਲਾਉਣਾ ਬੰਦਾ, ਹੈ ਨਾ, ਖਾਣਾ ਮੀਟ ਨਾਲੇ ਨਜ਼ਾਰਾ ਲੈਣਾ ਪੂਰਾ, ਉਹਦੀ ਆਪਣੀ ਚੋਇਸ ਆ, ਠੀਕ ਹੈ ਨਾ, ਆਈ ਡੋਂਟ ਨੋ ਕਿ ਕਿਉਂ ਸਿੱਖੋਗੇ ਉਹਨੂੰ, ਕਰਕੇ ਅੱਜ ਸਿੱਖੋਗੇ ਜਾਂ ਪਹਿਲਾਂ ਹੀ ਬਾਹਰ ਆਓ ਜੀ। 8398 ਜੀ ਆਇਆਂ ਨੂੰ,
7: ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
7: ਮੰਤਰੀ ਜੀ, ਸਤਿ ਸ਼੍ਰੀ ਅਕਾਲ ਜੀ,
1: ਹਾਂਜੀ ਸਤਿ ਸ਼੍ਰੀ ਅਕਾਲ,
7: ਮੈਂ ਕਿਹਾ ਜੀ ਇਹਨਾਂ ਗੱਲਾਂ ਕਰਕੇ ਮਗਰੋਂ ਰੂਹ ਅਫਜ਼ਾ ਪੀ ਲੈਣਾ ਚਾਹੀਦਾ ਜੀ, ਕਿਉਂਕਿ ਹਸਪਤਾਲ ਚ ਰਸ਼ ਬਹੁਤ ਜ਼ਿਆਦਾ ਜੀ, ਅੱਗੇ ਨੀ ਬਾਰੀ ਤਾਂ ਮਿਲ ਰਹੀ ਜੀ।
0: ਅੱਛਾ,
7: ਹਾਂਜੀ ਬਿਲਕੁਲ ਬਿਲਕੁਲ, ਮੇਰੇ ਨਾਲ ਤਾਂ ਬੀਤ ਚੁੱਕੀ ਸੀ, ਮੈਂ ਕੱਲ ਪਰਸੋਂ ਆਇਆ, ਗਲਾ ਖਰਾਬ ਹੋ ਗਿਆ ਸੀਗਾ,
0: ਕਿਹੜੇ ਤੇ ਗਏ, ਬ੍ਰਹਮਟ ਵਾਲੇ ਗਏ ਸੀ,
7: ਹਾਂ ਹਾਂ ਬ੍ਰਹਮਟ ਵਾਲੇ ਜੀ,
0: ਸਾਰੇ ਜਾਣੀ ਜਾਣ, ਆਪਾਂ ਸਾਰੇ ਜਾਣਦੇ ਆ ਸਿਆਣੇ ਲੋਕ ਨੇ, ਕਿਹੜਾ ਕੋਈ ਉਹਨਾਂ ਦੀ ਮਤਲਬ ਕਿ ਅਕਾਲੀ ਵਾਲਡੀ ਨੂੰ ਵੀ ਬਚਾਈਦਾ, ਰਿਸ਼ਤੇਦਾਰ ਸਾਹਿਬ ਨੂੰ ਚਾਹੀਦਾ ਕਿ ਹੁਣ ਜਿਹੜੇ ਜਿਹੜੇ ਬੱਚੇ ਨੇ ਨਾ ਉੱਥੇ ਪੰਜਾਬ ਦੇ ਵਿੱਚ ਉਹ ਐਜੂਕੇਟਡ ਬੱਚੇ ਨੇ, ਪੁਰਾਣੇ ਬੰਦੇ ਨਹੀਂ, ਹੈ ਨਾ, ਉਹਨਾਂ ਨੂੰ ਤੁਸੀਂ ਹੋਰ ਢੰਗ ਨਾਲ ਲੈਂਦੇ ਸੀ ਪੁਰਾਣੀ ਸਿਆਸਤ ਨੂੰ, ਹੁਣ ਉਹ ਗੱਲਾਂ ਨਹੀਂ ਰਹੀਆਂ ਪਹਿਲਾਂ ਵਾਲੀਆਂ, ਹੈ ਨਹੀਂ, ਅਤੇ ਤੁਸੀਂ ਕਿਸੇ ਨੂੰ ਇਹ, ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਰਕ ਨਾਲ ਗੱਲ ਕਰਦੀ ਆ, ਇੱਕ ਬੰਦਾ ਕਿਹੜਾ ਕੀ ਕਿਸ ਤਰ੍ਹਾਂ ਬੋਲਦਾ, ਪੁਰਾਣੇ ਲੋਕਾਂ ਨੂੰ ਕਰ ਲੈਂਦੇ ਸੀ ਆਪਾਂ ਧਰਮ ਦੇ ਨਾਂ 'ਤੇ ਵਰਤ ਲਿਆ, ਹੈ ਨਾ, ਹੁਣ ਵੀ ਹੈਗੇ ਨੇ ਕਈ ਲੱਗ ਜਾਂਦੇ ਨੇ ਹੁਣ ਕਈ ਬੰਦਿਆਂ ਨੇ ਤਾਂ ਕਹਿਣਾ ਮੈਂ ਤਾਂ ਪੱਕਾ ਜੀ ਟਕਸਾਲੀ ਅਕਾਲੀ ਹਾਂ ਠੀਕ ਆ ਭਾਈ ਤੂੰ ਭਾਈ ਪਾਓ ਹੈ ਨਾ ਚਾਹੀਦਾ ਵੀ ਜਿਹੜਾ ਬੰਦਾ ਜਿਹੜੀ ਪਾਰਟੀ ਨੇ ਹੈਗਾ ਠੀਕ ਹੈ ਜਿੱਥੇ ਰਾਂਝੇ ਰਾਜ ਰਾਜਾ ਪਰ ਇਹ ਹਾਂ ਇੱਕ ਗੱਲ ਵੀ ਧਰਮ ਨੂੰ ਥੋੜ੍ਹਾ ਜਿਹਾ ਸਿਆਸ ਪਾਸ ਰੱਖੇ ਰੱਖਣਾ ਚਾਹੀਦਾ ਸਿਆਸਤ ਤੋਂ ਉਹ ਮੈਂ ਕੁਛ ਵੀਡੀਓ ਦੇਖ ਰਿਹਾ ਸੀਗਾ ਗਿਆਨੀ ਜੀ ਦੀ ਆਪਣੇ ਗੁਰਗਾਜ ਜੀ ਸਾਹਿਬ ਪਤਾ ਨਹੀਂ ਉਹਨੇ ਚੁਣਿਆ ਕਿਸ ਤਰ੍ਹਾਂ ਕਹਿੰਦੇ ਬਈ ਰਾਤ ਨੂੰ ਚੁਣ ਲਿਆ ਗੁਰੂ ਮਹਾਰਾਜ ਦੀ ਬੀੜ ਵੀ ਹੈ ਨਹੀਂ ਸੀ ਉਹਦੀ ਹੈ ਆਮ ਤੌਰ ਜਥੇਦਾਰ ਨੂੰ ਚੁਣਦੇ ਹੁੰਦੇ ਜਦੋਂ ਗੁਰੂ ਮਹਾਰਾਜ ਦੇ ਮੱਥਾ ਟਿਕਾ ਕੇ
1: ਹਾਂਜੀ ਹਾਂਜੀ
0: ਪਤਾ ਨਹੀਂ ਕਿਵੇਂ ਚੁਣਿਆ ਜਾਂ ਜੋ ਵੀ ਆ ਪਰ ਉਹ ਇੰਨੀ ਆਕੜ ਨਾਲ ਬੋਲਦੇ ਆ ਬਜਾ ਬਜਾ ਹੈ ਨਾ ਦੱਸ ਮੈਂ ਕਿਹਾ ਵੀ ਇਹੀ ਜੱਜ ਬਣਿਆ ਬੈਠਾ ਤੇ ਧਰਮ ਦੇ ਨਾਂ ਦੇ ਲੋਕ ਕੀ ਕੁਛ ਕਰਦੇ ਹਨ ਖਰਾ ਨਹੀਂ ਬਈ ਇਹਨਾਂ ਨੂੰ ਮੁਬਾਰਕ ਭਾਈ ਤੁਹਾਨੂੰ ਸਭ ਕੁਛ ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਗੀਤ ਸੰਗੀਤ ਇੱਕ ਫਰਮਾਇਸ਼ ਕੀਤੀ ਸੀ ਸਾਡੀ ਉਹਨਾਂ ਨੇ ਕੁਲਦੀਪ ਪਾਣੀ ਦੀ ਗੀਤ ਨੂੰ
1: ਹਾਂਜੀ
0: ਲਓ ਓਮ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਦੋਸਤੋ, ਇਹਨਾਂ ਮੁਲਕਾਂ ਦੇ ਵਿੱਚ ਅਸੀਂ ਬਹੁਤ ਹੁਣ ਆਪਣੇ ਅਕਤੂਬਰ ਦੇ ਵਿੱਚ ਸ਼ਹਿਰ ਦੀਆਂ ਚੋਣਾਂ ਆ ਰਹੀਆਂ, ਮੇਅਰ ਦੀਆਂ ਬ੍ਰੈਂਪਟਨ ਦੇ ਵਿੱਚ, ਉੱਧਰ ਵੀ ਆਪਾਂ ਬਿਜ਼ੀ ਹੋ ਜਾਣਾ ਸਾਰੇ ਪਾਸੇ। ਤੋ ਆਪਾਂ ਵੈਸੇ ਹੀ ਆਪਣੇ ਕੰਮਾਂ ਕਾਰਜ ਇੰਨੇ ਬਿਜ਼ੀ ਹਾਂ, ਕਿੱਥੇ ਆਪਣੇ ਕੋਲ ਟਾਈਮ ਆ ਕਿਤੇ ਹੋਰ ਬਾਹਲਾ ਕੁਛ, ਹੈ ਨਾ, ਵੀ ਐਵੇਂ ਤੁਰੇ ਪੁਰੇ ਫਾਲਤੂ ਦੇ ਵਿੱਚ। ਮੈਂ ਗੱਲ ਪਰਸੋਂ ਕੋਈ ਬੰਦਾ ਕਹਿ ਰਿਹਾ ਸੀਗਾ, ਕਹਿੰਦਾ ਜੀ ਅਕਾਲੀ ਦਲ ਦਾ ਵਫਦ ਇੱਥੇ ਆਇਆ ਹੋਇਆ, ਕਹਿੰਦੇ ਬਹੁਤ ਇਕੱਠ ਹੋਇਆ, ਉਹਦੇ ਢਾਈ ਟੋਲਰ ਨੂੰ ਪਹੁੰਚੇ, ਇਕੱਠ ਕਾਹਦਾ ਹੋਣਾ, ਚਾਰ ਬੰਦੇ ਨਹੀਂ ਪਹੁੰਚੇ ਪਿੰਕਟ ਹਾਲ ਦੇ ਵਿੱਚ, ਐਵੇਂ ਹੀ ਮਰ ਜਾਂਦੇ ਆ। ਗਲਤ ਕਿਸੇ ਰੇਡੀਓ ਵਾਲੇ ਪਹੁੰਚੋ, ਮੈਂ ਜਾਂਦੇ ਦੇਖੇ ਨਹੀਂ, ਕਿਸੇ ਬੋਲਿਆ ਵੀ ਹੈ ਨਹੀਂ ਕਿਸੇ ਨੇ, ਮੈਨੂੰ ਲੱਗਦਾ, ਹੈ ਨਾ। ਤੋ ਕਈ ਵਾਰੀ ਹੁੰਦਾ ਵੀ ਲੋਕਾਂ ਕੋਲ ਆਪਦੇ ਕੋਲ ਟਾਈਮ ਹੈ ਨਹੀਂ ਭਾਈ, ਇੱਥੇ ਹੁਣ ਸਾਰਿਆਂ ਨੇ ਆਪਣੀਆਂ ਦਿਹਾੜੀਆਂ ਲਾਉਣੀਆਂ, ਆਪਣੇ ਪੱਚੇ ਪਾਉਣੇ ਆ, ਉਹਨਾਂ ਕੋਲ ਵਿਹਲੇ ਠੋਕ ਤੁਰੇ ਫਿਰਦੇ ਇੱਥੇ, ਹੈ ਨਾ। ਉਹਨਾਂ ਦਾ ਹੁਣ ਜਿਹੜੀ ਗਵਰਨਮੈਂਟ ਬਣ ਗਈ ਉਹਦੀ ਪੌਂ ਬਾਰੇ ਹੋ ਜਾਣੀ ਆ, ਪੰਜਾਬ 'ਚ ਵਧੇਰਾ ਪੈਸਾ, ਪਰ ਇੱਥੇ ਲੋਕਾਂ ਨੇ ਮਿਹਨਤ ਨਾਲ ਕਮਾਉਣੇ ਆ ਪੈਸੇ। ਅਤੇ ਮੈਂ ਨਾਲ ਦੀ ਨਾਲ ਜਾਣਕਾਰੀ ਦੇ ਦਿਆਂ ਤੁਹਾਨੂੰ, ਰੋਇਲ ਡਿਜੀਟਲ ਵਾਲਿਆਂ ਦੀ ਹਾਈ ਸਪੀਡ ਇੰਟਰਨੈਟ ਦੀ ਇਹਨਾਂ ਨੇ ਲਾਈ ਆ ਡੀਲ, $55 ਅਤੇ 1.5 GB ਦੀ ਇਹ ਡੀਲ ਲੱਗੀ ਆ। ਤੁਸੀਂ ਇਹਦਾ ਫਾਇਦਾ ਉਠਾ ਲਓ, ਦੇਸ਼ ਪ੍ਰਦੇਸ਼ ਦਾ ਵਾਲਾ ਦੇ ਦਿਓ, ਡਿਸਕਾਊਂਟ ਮਿਲੂਗਾ। ਨੰਬਰ ਲਿਖ ਲਓ ਅਮਨ ਦਾ, 6472011313, 647-201-1313, ਅਮਨ ਨੂੰ ਕਾਲ ਕਰ ਲਓ। ਵੈਸੇ ਹੈਗੇ ਨੇ ਏਅਰਪੋਰਟ 'ਤੇ ਕੋਈ ਦੇ ਨੇੜੇ 80 Maritime, ਜਿਹੜਾ ਨੰਬਰ 58, ਜਿੱਥੇ ਡਾਕਟਰ ਕੁਲਦੀਪ ਨੇ ਉਸ ਪਲਾਜ਼ੇ ਵਿੱਚ ਇਹ ਨੇ, ਅਤੇ ਰੋਇਲ ਡਿਜੀਟਲ 'ਤੇ ਇੱਕ ਚੱਕਰ ਲਗਾਇਆ ਉਹ। ਇੰਨਾ ਜ਼ਬਰਦਸਤ ਹੈਗੀ ਡੀਲ ਇੰਟਰਨੈਟ ਦੀ, ਸੁਪਰ ਫਾਸਟ ਆ, ਅਤੇ ਕਦੇ ਰੁਕੂਗਾ ਨਹੀਂ। ਅਤੇ ਤੁਸੀਂ $55 ਵਿੱਚ ਡੀਲ ਲੈ ਲਓ
1: ਜੀ।
0: ਰੈਡੀ ਪ੍ਰਾਂਤ, ਦੇਸ਼ ਪ੍ਰਦੇਸ਼ ਵਾਲੀ ਕਮਰਸ਼ੀਅਲ ਲਈ ਹੈ ਰਿਕਾਰਡ, ਥੋੜ੍ਹੇ ਜਿਹਾ ਭਲੇ ਨਹੀਂ, ਅਤੇ ਫਿਰ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਵਾਪਸ। ਦੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ, 905-248-7011, 905-239-7711, ਕੋਮਲ ਟਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ ਬਰੈਂਪਟਨ, 1465 ਮੇਫੀਲਡ ਰੋਡ ਬਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਤੇ ਉਹ ਵੀ ਆਪਾਂ ਨੂੰ ਸਾਰਾ ਕਵਰ ਕਰਨਾ ਪੈਂਦਾ ਤੇ ਬੈਕ ਹੋਮ ਤਾਂ ਚਲ ਵੀ ਕਵਰ ਕਰਦੇ ਹੁਣ ਕਰਦੇ ਆਪਾਂ ਪਰ ਇੱਥੋਂ ਦੇ ਜੋ ਕੁਛ ਹੋਰ ਆ ਉਹ ਸਾਰੀਆਂ ਖਬਰਾਂ ਲੈ ਕੇ ਇਸ ਮੁਰਾਸਤ ਦੋ ਵਜੇ ਤੁਹਾਡੇ ਲਈ ਆਉਣਗੇ 4 ਵਜੇ ਤੋਂ ਬਾਅਦ ਫਿਰ 6 ਵਜੇ ਤੱਕ ਉਹ ਸਾਂਝ ਪਾਉਣਗੇ
1: ਜੀ ਤੇ ਓਮਕਾਰ ਹੋਮਸ ਦੀ ਜਾਣਕਾਰੀ ਦੇ ਦਿਆਂ ਮੈਂ ਜਿਹੜੇ ਕਿ ਤੁਹਾਡੇ ਲਈ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ ਤੇ ਤੁਸੀਂ ਗਾਰਡਨ ਸਵੀਟ ਤਿਆਰ ਕਰਾਉਣੇ ਨੇ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ ਇਹਨਾਂ ਦੇ ਨਾਲ ਅੱਜ ਹੀ ਬੁਕਿੰਗ ਕਰ ਲਓ ਤੇ ਆਪਣਾ ਕਸਟਮ ਘਰ ਬਣਵਾਉਣਾ ਹੋਵੇ ਤੁਸੀਂ ਉਹ ਵੀ ਤੁਹਾਡੇ ਲਈ ਬਹੁਤ ਵਧੀਆ ਤਰੀਕੇ ਨਾਲ ਬਣਾਉਣਗੇ ਸਾਰੀਆਂ ਕਮਰਸ਼ੀਅਲ ਜੋਬਸ ਕਰਦੇ ਨੇ ਜਿਵੇਂ ਕੋਈ ਰੈਸਟੋਰੈਂਟ ਬਣਾਉਣਾ ਕੋਈ ਆਫਿਸ ਤਿਆਰ ਕਰਾਉਣਾ ਉਹ ਵੀ ਤੁਸੀਂ ਓਮਕਾਰ ਹੋਮਸ ਤੋਂ ਕਰਵਾ ਸਕਦੇ ਹੋ ਸੋ ਸਪੈਸ਼ਲ ਡਿਸਕਾਊਂਟਸ ਤੁਹਾਨੂੰ ਮਿਲਦੇ ਨੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਉੱਪਰ $5,000 ਤੱਕ ਤੁਹਾਨੂੰ ਡਿਸਕਾਊਂਟ ਵੀ ਦਿੰਦੇ ਨੇ ਪੌਲ ਗਰੇਵਾਲ ਜੀ ਨੂੰ ਕਾਲ ਕਰੋ ਓਮਕਾਰ ਹੋਮਸ ਤੋਂ ਨੰਬਰ ਹੈ 416-817-3600 416-817-3600 ਓਮਕਾਰ ਹੋਮਸ ਦਾ ਨੰਬਰ ਹੈ
0: ਲਓ ਫਿਰ ਨਵਾਂ ਬਣਾਇਆ ਗੀਤ ਕੈਨੇਡਾ ਡੇ ਮਨਾਉਣਾ ਆਪਾਂ ਪਰਸੋਂ ਨੂੰ ਬੁੱਧਵਾਰ ਨੂੰ
1: ਨਾਲ
0: ਮਿਲ ਕੇ ਪੂਰਾ ਵੀਕ ਹੀ ਬਣਾਈ ਜਾਂਦੇ ਹਾਂ ਪਿਛਲਾ ਵੀਕ ਵੀ ਬਣਾ ਲਿਆ ਅਗਲਾ ਵੀ ਬਣਾਵਾਂਗੇ ਸਮਰ ਟਾਈਮ ਹੁੰਦਾ ਤਾਂ ਕੈਨੇਡਾ ਨੇ ਬਹੁਤ ਕੁਝ ਦਿੱਤਾ ਪਾਈ ਸਾਨੂੰ ਤੋ ਜਿੱਥੇ ਅਸੀਂ ਰਹਿੰਦੇ ਹਾਂ ਕਿੰਨੇ ਸਾਲਾਂ ਦੇ ਰਹਿੰਦੇ ਹਾਂ ਅਸੀਂ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਹੈ ਨਾ ਤੋ ਜੋ ਕੁਝ ਵੀ ਹੈ ਸਭ ਕੈਨੇਡਾ ਦਿੱਤਾ ਹੋਇਆ ਭਾਈ
1: ਜੀ
0: ਦੇਖ ਲਓ ਅਮਰਜੀਤ ਚੀਮਾ ਸਾਹਿਬ ਨੇ ਭੇਜਿਆ ਗੀਤ ਨਵਾਂ ਉਹ ਆਪਾਂ ਸੁਣੀਏ

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99 ਵਿੱਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ।
3: ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.
5: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਦੋ ਦਿਨ ਪਹਿਲਾਂ ਤਿਆਰ ਕੀਤਾ ਗੀਤਾ ਹੈ ਚੀਮਾ ਸਾਹਿਬ ਦਾ, ਇਹੀ ਸੀ ਮੇਰੇ ਖਿਆਲ ਚੀਮਾ ਸਾਹਿਬ। ਹਾਂਜੀ, ਤੁਸੀਂ ਤਿਆਰ ਕੀਤਾ? ਮੈਂ ਕਿਉਂਕਿ ਇੱਥੇ ਦੇਖ ਰਿਹਾ ਸੀਗਾ, 2 ਡੇਜ਼ ਅਗੋ ਬਣਿਆ ਗੀਤ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਅਤੇ ਮੈਂ ਦੱਸਦਿਆਂ ਕਿ ਚਾਟ ਐਂਡ ਪਰਾਂਠਾ 'ਤੇ ਲੈ ਚੱਲੀ ਤੁਹਾਨੂੰ
8: ਜੀ।
7: ਮੰਡੇ ਟਿਊਸਡੇ ਅਤੇ ਥਰਸਡੇ ਕਹਿੰਦੇ ਕਮ ਡਾਈਨ ਇਨ ਵਿਦ ਫੈਮਲੀ, ਗੈਟ 1 ਬਰਗਰ ਔਰ ਚਾਟ ਪਾਪੜੀ ਫਰੀ। ਚਲੋ ਠੀਕ ਆ, ਹੁਣ ਇਸ ਦੇ ਨਾਲ ਕਹਿੰਦੇ ਕਹਿੰਦੀ ਕਾਠੀ ਰੋਲ, ਉਹਦੇ ਨਾਲ ਡਰਿੰਕ ਫਰੀ ਆ। ਬਰਗਰ ਬਾਏ ਕਰੋ ਤਾਂ ਵੀ ਡਰਿੰਕ ਫਰੀ ਆ। ਮਲਾਈ ਚਾਪ ਬਾਏ ਕਰਦੇ ਉਹਦੇ ਨਾਲ ਰੁਮਾਲੀ ਰੋਟੀ ਫਰੀ ਆ। ਇਹ ਸਭ ਕੁਝ ਲੱਗਦਾ

0: ਇੱਕ ਆਊਟ ਵੀ ਅਤੇ ਬੈਠ ਕੇ ਖਾ ਸਕਦੇ ਹੋ। 11685 ਮਕਵੀਨ ਡਰਾਈਵ ਨੰਬਰ 47 ਗੈਸ ਸਟੇਸ਼ਨ ਦੇ ਬਿਲਕੁਲ ਸਾਹਮਣੇ, ਕਾਰ ਵਾਸ਼ ਦੇ ਬਿਲਕੁਲ ਸਾਹਮਣੇ ਨੇ ਇਹ
1: ਜੀ।
0: ਚਾਟ ਐਂਡ ਪਰਾਂਠਾ 'ਤੇ ਪਹੁੰਚ ਜਾਓ, ਨੰਬਰ ਹੈ 905-794-4545। ਇੱਕ ਘੰਟਾ ਵੀ ਨਿਕਲ ਗਿਆ ਹੈ ਨਾ,
1: ਹਾਂਜੀ
0: ਪਤਾ ਨਹੀਂ ਲੱਗਿਆ, ਗੱਲਾਂ ਬਾਤਾਂ ਮਾਰਦੇ ਲੋਕਾਂ ਦੇ ਨਾਲ ਹੈ ਨਾ।
1: ਬਿਲਕੁਲ, ਗਿਲਸ ਸਵੀਟ ਫੈਕਟਰੀ 'ਤੇ ਵੀ ਜ਼ਰੂਰ ਚੱਕਰ ਲਗਾਓ, ਪਿਓਰ ਵੈਜੀਟੇਰੀਅਨ ਨੇ ਅਤੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਲਾਈਵ ਕੇਟਰਿੰਗ ਕਰਦੇ ਆ। ਤੁਸੀਂ ਇਹਨਾਂ ਦੇ ਕੋਲੋਂ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਵੀ ਲੈ ਸਕਦੇ ਹੋ, ਜੋ ਕਿ ਕਾਫੀ ਸਾਰੇ ਸਟੋਰਸ ਦੇ ਵਿੱਚ ਇਹ ਪਹੁੰਚਾਏ ਜਾਂਦੇ ਨੇ ਐਵਰੀ ਡੇ। ਅਤੇ ਸਾਰੀਆਂ ਜਿੰਨੀਆਂ ਵੀ ਮਿਠਾਈਆਂ ਇਹ ਸ਼ੁੱਧ ਖੋਏ ਨੇ ਬਣਾਉਂਦੀਆਂ ਨੇ, ਸਾਰੀਆਂ ਮੇਡ ਇਨ ਕੈਨੇਡਾ ਹੁੰਦੀਆਂ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਸਾਰੀਆਂ ਸਪੈਸ਼ਲ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ, ਗਿਲਸ ਸਵੀਟ ਫੈਕਟਰੀ ਨੂੰ, ਨੰਬਰ 905-799-2616 905-799-2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ।
0: ਦੋਸਤੋ, ਬੁੱਧਵਾਰ ਨੂੰ ਆਲਮੋਸਟ ਛੁੱਟੀ ਹੋਈ ਹੈਗੀ ਆਲਮੋਸਟ ਸਾਰਿਆਂ ਦੀ, ਕਿਉਂਕਿ ਕੈਨੇਡਾ ਡੇ ਆਪਾਂ ਵੀਕਡੇ 'ਚ ਮਨਾ ਰਹੇ ਹਾਂ, 1 ਜੁਲਾਈ। ਬਰੈਂਪਟਨ ਦੇ ਚੰਕੂਸੀ ਪਾਰਕ ਦੇ ਵਿੱਚ ਦੁਪਹਿਰ ਤੋਂ ਹੀ ਮੇਲੇ ਲੱਗਣੇ ਨੇ ਅਤੇ ਬਹੁਤ ਕੁਝ ਖਾਣ ਪੀਣ ਨੂੰ ਸਟਾਲ ਵਗੈਰਾ ਸਾਰੇ ਹੋਣਗੇ, ਫਾਇਰ ਵਰਕ ਸ਼ਾਮ ਨੂੰ ਲੇਟ ਹੋਣਗੇ, 10 ਵਜੇ ਤੋਂ 9 ਵਜੇ ਤੋਂ ਬਾਅਦ ਹੋਣਗੇ ਹੈ ਨਾ ਸ਼ਾਮ ਨੂੰ। ਅਤੇ ਕਰਿਓ ਇੰਜੋਏ 1 ਜੁਲਾਈ ਬਰੈਂਪਟਨ ਸਿਟੀ ਦੇ ਨਾਲ, ਤੁਹਾਡੇ ਸਾਰੇ ਉਹਨਾਂ ਦਾ ਮੈਸੇਜ ਹੈਗਾ ਕਿ ਤੁਸੀਂ ਆਓ ਸਾਰੇ ਉੱਥੇ ਰਲ ਮਿਲ ਕੇ, ਗੀਤ ਸੰਗੀਤ ਵਾਲਾ ਵੀ ਜਾ ਕੇ ਪ੍ਰੋਗਰਾਮ ਹੋਏਗਾ ਉੱਥੇ, ਅਤੇ ਆਪਾਂ ਬੁੱਧਵਾਰ ਨੂੰ ਫਿਰ ਸੈਲੀਬ੍ਰੇਟ ਕਰਾਂਗੇ ਪੂਰਾ। ਵੈਸੇ ਤਾਂ ਦੇਸ਼ ਪ੍ਰਦੇਸ਼ ਵਿੱਚ ਤਾਂ ਪਿਛਲੇ ਵੀਕ ਤੋਂ ਹੀ ਕਰ ਰਹੇ ਹਾਂ ਅਸੀਂ ਸੈਲੀਬ੍ਰੇਟ ਕੈਨੇਡਾ ਡੇ, ਧੂਮਧਾਮ ਕਰਨਾ ਚਾਹੀਦਾ, ਬੜਾ ਨਹੀਂ ਵਧੀਆ ਮੁਲਕ ਆਪਾਂ ਚੁਣਿਆ ਸੀ। ਜਦੋਂ ਨਾ ਨਵੇਂ ਨਵੇਂ ਪਹਿਲੀਆਂ ਚਾਸੀਆਂ ਆਏ ਆ ਇੱਥੇ ਨਾ, ਉਦੋਂ 72 ਵਾਲੇ ਲੋਕ ਜ਼ਿਆਦਾ ਆਏ ਸੀ, ਉਦੋਂ ਬਾਅਦ ਅਸੀਂ ਆਏ। ਜਦੋਂ ਇੱਕ ਨਾ ਨਕਸ਼ਾ ਜਿਹਾ ਸੀ ਉੱਥੇ ਨਾ, ਲੋਕਾਂ ਨੇ ਕਹੀ ਜਾਣਾ ਉੱਥੇ ਰਬੜ ਦੀਆਂ ਸੜਕਾਂ ਹੁੰਦੀਆਂ, ਕਿਸੇ ਨੂੰ ਕੁਛ ਕਹਿਣਾ ਕਿਸੇ ਨੂੰ ਕੁਛ ਕਹਿਣਾ, ਜੋ ਇੱਥੇ ਉਤਰੇ ਮੈਂ ਸੜਕਾਂ ਤਾਂ ਹੋਈ ਹੀ ਲੱਗਦੀ ਹੈ ਯਾਰ, ਰਬੜ ਰੁਬੜ ਦੀ ਤਾਂ ਕੋਈ ਹੈ ਨਹੀਂ ਹੈ ਨਾ, ਪਰ ਬਹੁਤ ਫਰਕ ਉਦੋਂ ਜੋ ਉਹਨਾਂ ਸਾਊਂਡ ਤੋਂ ਫਿਰ ਇੰਡੀਆ ਵੀ ਬਾਹਰ ਡਿਵੈਲਪ ਹੋ ਗਿਆ।
1: ਹਾਂਜੀ,
0: ਅਤੇ ਉਦੋਂ ਫਿਰ ਅੱਜ ਤੋਂ ਮੈਂ ਗੱਲ ਕਰ ਰਿਹਾ 45-47 ਸਾਲ ਪਹਿਲਾਂ ਕਰੋ, ਮੈਨੂੰ 50 ਸਾਲ, ਅਤੇ ਹੁਣ ਡਿਫਰੈਂਟ ਸੀਗਾ ਆਪਣਾ ਯਾਰ ਸਾਰਾ ਬ੍ਰੈਂਪਟਨ, ਆਪਣੇ ਜੰਗਲ ਹੁੰਦਾ ਸੀਗਾ ਇੱਥੇ, ਅਸੀਂ ਵੈਸੇ ਗੱਡੀ 'ਚ ਆ ਜਾਂਦੇ ਸੀ ਫੁਰਲੀ ਮਾਰਨ, ਫੁਰਲੀ ਨਹੀਂ ਹੁੰਦੀ ਮਾਰਨ, ਵੀ ਚਲੋ ਚੱਲਦੇ ਬ੍ਰੈਂਪਟਨ ਚੱਲਦੇ ਹਾਂ, ਸਾਰਾ ਸਟੀਲ ਸਾਰੀ ਇਹ ਅਪ ਟੂ ਡੈਰੀ ਹੈ ਨਾ, ਸਾਰਾ ਜੰਗਲ ਹੀ ਹੁੰਦਾ ਸੀ
1: ਜੀ।
0: ਦੇਖੋ ਕਿੰਨਾ ਡਿਵੈਲਪ ਹੋ ਗਿਆ,
1: ਬਿਲਕੁਲ ਬਿਲਕੁਲ ਸਹੀ ਗੱਲ ਹੈ।
0: ਅਤੇ ਹੁਣ ਆਪਾਂ ਛੜਕ ਜਾਈਏ ਹਟ ਗਈ, ਆਪਣੇ ਵੀਰ ਨੇ ਅਰਸ਼ਪਾਲ ਪਾਲੀਹੋਰੀ, ਇਹ ਆਪ ਵੀ ਗਾਉਂਦੇ ਨੇ, ਇਹਨੂੰ ਗੀਤ ਸੰਗੀਤ ਦਾ ਬੜਾ, ਅੱਜ ਬਹੁਤ ਦੇਰ ਬਾਅਦ ਪਾਲੀ ਸਾਹਿਬ ਫੋਨ ਕੀਤਾ ਤੁਸੀਂ ਸਾਨੂੰ, ਥੈਂਕ ਯੂ ਤੁਹਾਡੀ ਕਾਲ ਕਾਸਤੇ, ਕਹਿੰਦੇ ਮੈਂ ਸੁਣ ਰਿਹਾ ਉਹਨਾਂ ਨੇ ਕਰਤਾਲ ਰੰਭ ਰਹੇ ਹੁਣ ਦਾ ਦਿਨ ਬੜਾ ਵਧੀਆ, ਤੇ ਗੇਮਾਂ ਗੁਮਾਂ ਦੇਖਦੇ ਰਹੋ, ਫੀਫਾ ਦੀਆਂ ਪੂਰੀਆਂ ਮੈਂ ਪਹਿਲਾਂ ਇੰਜੋਏ ਕਰਕੇ ਰਿਹਾ, ਜਪਾਨ ਦਾ ਤੇ ਬ੍ਰਾਜ਼ੀਲ ਦਾ ਬਹੁਤ ਪਿਆਰਾ ਮੈਚ ਅੱਜ ਹੋਇਆ, ਦੇਖਣ ਯੋਗ ਸੀਗਾ। ਜਦੋਂ ਪੂਰਾ ਫਸਵਾਂ ਹੋਵੇ ਨਾ, ਕੋਈ ਹੋਰ ਨਹੀਂ ਹੋ ਰਿਹਾ ਕਿਸੇ ਪਾਸਿਓਂ ਵੀ, ਲਾਸਟ ਮਿਨਟ ਦੇ ਵਿੱਚ ਫਿਰ ਬ੍ਰਾਜ਼ੀਲ ਨੇ ਕੀਤਾ ਜਿਵੇਂ ਕੱਲ੍ਹ ਕੈਨੇਡਾ ਨੇ ਕੀਤਾ ਸੀਗਾ, ਅਤੇ ਇਹ ਗੇਮ ਦੇਖਣ ਦਾ ਫਿਰ ਹੁੰਦਾ ਨਜ਼ਾਰਾ ਪੂਰਾ ਹੈ ਨਾ। ਚਲੋ ਕੱਲ੍ਹ ਤਾਂ ਪਰ ਚੀਅਰ ਆ, ਕਿਤੇ ਐਡਮਿੰਟਨ ਕੋਈ, ਵੈਨਕੂਵਰ ਕੋਈ, ਜਿੱਥੇ ਬੰਦੇ ਕੋਈ ਬਾਹਰ 'ਚ ਬੈਠਾ ਹੋਊ ਕਿਤੇ ਬੈਠਾ ਨਾ
1: ਜੀ, ਬਿਲਕੁਲ
0: ਦੇਵ ਆ ਗਿਆ, ਮਿਲਦੇ ਹਾਂ ਬ੍ਰੇਕ ਤੋਂ ਬਾਅਦ
1: ਜੀ, ਬਿਲਕੁਲ ਕੱਲ ਨੂੰ ਮੁਲਾਕਾਤ ਹੋਏਗੀ, ਉਦੋਂ ਤੱਕ ਸਾਨੂੰ ਇਜਾਜ਼ਤ ਦਿਓ,
0: ਜੁੜੇ ਰਹੋ, ਖਬਰਾਂ ਬਹੁਤ ਆਉਣੀਆਂ ਅੱਜ ਸਾਡੇ ਕੋਲੋਂ, ਸਾਰਾ ਕੈਨੇਡਾ ਦੀਆਂ ਖਬਰਾਂ ਆਉਣੀਆਂ,
1: ਬਿਲਕੁਲ ਹੁਣ 2 ਘੰਟੇ
0: ਤੁਸੀਂ ਟਰੰਪ ਕੀ ਕਰ ਰਹੇ ਆ ਉਹਦੀ ਵੀ ਖਬਰਾਂ ਆਉਣਗੀਆਂ, ਨਸਮਰਾਜ ਚੌਧਰੀ ਲੈ ਕੇ
1: ਬਿਲਕੁਲ ਬਿਲਕੁਲ
0: ਵਿਊਜ਼ ਲੈ ਕੇ ਸਾਰੇ ਆਉਣਗੇ, ਅਤੇ ਅਸੀਂ ਇੱਥੇ ਕੱਲ ਮਿਲਾਂਗੇ
1: ਜੀ, ਸਤਿ ਸ਼੍ਰੀ ਅਕਾਲ
0: ਜੀ, ਰੈਡੀ ਪ੍ਰਾਮ ਜੀ।

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6181 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
6: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਰੋਡਸ ਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322, ਜੈਲੋ ਟਾਇਰ ਸੈਂਟਰ।
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਜਣੇ ਖਣੇ ਦੇ ਵਾਸੀ ਗੱਲ ਨਹੀਂ ਹੈ।
3: Simply Indian brings you all simply delicious deals. Buy one, get one free every day. Surya Dasto Sham Satoja Tak on dining and takeouts. Mazala wo Sunday no Pranta plate. Monday, Manpasand Kulcha plate. Tuesday, Chana Patura. Wednesday, Lajwab Veg Thali. Thursday, Yummy Haka Thali. Friday, Mazala wo Saag Makki Di Roti Da. A yummy deals is simply Indian. This Sariya hi location stay. Dining, takeout and catering also available. Call at 9057948111. Simply delicious. Matlab, simply Indian.
4: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses, buddy backyard, the unfinished basement in all, sirf $7 lakh range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ?
7: ਨੀਲਮ ਸਿਜੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਜੋਫ ਨੂੰ
5: 647-7410-6477-739-8710, license number M200-0034-50.
8: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

500 ਦੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਮੰਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟੋ 6 PM ਹੁਣ ਤੋਂ ਲੈ ਕੇ ਐਨ 6 ਵਜੇ ਤੱਕ 6:00 PM ਤੱਕ ਸਾਡੇ ਨਾਲ ਜੁੜੇ ਰਹੋ, ਜਾਂ ਆਪਣੇ ਵੱਧ ਤੋਂ ਵੱਧ ਕਮਿਊਟ ਟਾਈਮ ਦੇ ਵਿੱਚ ਸਾਡੇ ਨਾਲ ਜੁੜੇ ਰਹੋ। ਅਤੇ ਅੱਜ ਵੀ ਦੋਸਤੋ ਤੁਹਾਨੂੰ ਪਿਛਲੇ ਕੁਛ ਇੱਕ ਦਿਨਾਂ ਦੀਆਂ ਅੱਜ ਦੀਆਂ ਖਾਸ, ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਸਾਡੇ ਕੈਨੇਡਾ ਮੁਲਕ ਦੀਆਂ, ਸਾਡੇ ਇੰਟੀਰੀਅਰ ਪ੍ਰੋਵਿੰਸ ਦੀਆਂ ਅਤੇ ਸਾਡੇ ਲੋਕਲ GTA ਬ੍ਰੈਂਪਟਨ ਬਿਯੋਂਡ ਦੀਆਂ ਲੋਕਲ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਨਿਊਜ਼ ਦੇ ਵਿਊਜ਼ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਹੀ ਪੇਸ਼ ਕਰਾਂਗੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਸਾਡੇ ਅਲੱਗ ਅਲੱਗ ਸਪਾਂਸਰਸ ਆ ਕੇ ਵੀ ਆਪਣੇ ਮੈਸੇਜਸ, ਆਪਣੇ ਕੰਮ ਕਾਰੋਬਾਰ ਨਾਲ ਜੁੜੀਆਂ ਹੋਈਆਂ ਨਵੀਆਂ ਤਾਜ਼ੀਆਂ ਅਤੇ ਕੁਛ ਜ਼ਰੂਰੀ ਜਾਣਕਾਰੀਆਂ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਨਗੇ ਠੀਕ 6 ਵਜੇ ਤੱਕ। ਸਾਨੂੰ ਵੀ ਤੁਹਾਨੂੰ ਕੁਛ ਸੇਲਸ ਦੇ ਬਾਰੇ, ਕੁਛ ਆਉਣ ਵਾਲੇ ਬਹੁਤ ਹੀ ਜਲਦ ਵੀਕਐਂਡ ਅਤੇ ਲਾਈਵ ਲੋਕੇਸ਼ਨ ਪ੍ਰੋਗਰਾਮਸ ਦੇ ਬਾਰੇ ਵੀ ਇਨਫੋਰਮੇਸ਼ਨ ਪੇਸ਼ ਕਰਨ ਦਾ ਮੌਕਾ ਮਿਲੂਗਾ। ਅੱਗੇ ਜਾ ਕੇ ਸਾਨੂੰ ਵੀ ਸਾਡੇ ਸਪਾਂਸਰਸ ਨਾਲ ਵੀ ਸਵਾਲ ਜਵਾਬ ਕਰਕੇ ਕੁਛ ਨਾ ਕੁਛ ਇਨਫੋਰਮੇਸ਼ਨ ਤੁਹਾਡੇ ਲਈ ਪੇਸ਼ ਕਰਨ ਦਾ ਵੀ ਮੌਕਾ ਮਿਲੂਗਾ। ਅਤੇ ਹੋਪਫੁਲੀ ਤੁਸੀਂ ਸਾਡੇ ਨਾਲ ਵੀ ਗੱਲਬਾਤ ਕਰਦੇ ਰਹੋਗੇ। ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ ਜੋ ਕਿ ਹੁਣ ਤੋਂ ਲੈ ਕੇ 6 ਵਜੇ ਤੱਕ ਮਾ ਸਕਦੇ ਹੋ ਜਦੋਂ ਵੀ ਅਸੀਂ ਆਫ ਟੀਅਰ ਹੁੰਦੇ ਹਾਂ, ਮਤਲਬ ਆਪ ਨਹੀਂ ਬੋਲ ਰਹੇ ਹਾਂ, ਮੇਰੀ ਆਵਾਜ਼ ਨਹੀਂ ਸੁਣਾਈ ਜਾ ਰਹੀ ਹੈ, ਕੋਈ ਗੀਤ ਸੰਗੀਤ ਪੇਸ਼ ਹੋ ਰਿਹਾ, ਕੋਈ ਰਿਕਾਰਡ ਕਮਰਸ਼ਲ 3-4 ਲਗਾਤਾਰ ਐਡਾਂ ਚੱਲ ਰਹੀਆਂ, ਉਦੋਂ ਮਾੜੀ ਮੋਟੀ ਟਾਈਮਿੰਗ ਕਰਨੀ ਤਾਂ ਪੈਂਦੀ ਆ, ਪਰ ਫਿਰ ਫੋਨ ਚੱਕ ਲਿਆ, ਖੁੱਲ੍ਹ ਕੇ ਆਪਾਂ ਜਿਹੜੀ ਮਰਜ਼ੀ ਗੱਲਬਾਤ ਕਰ ਸਕਦੇ ਹਾਂ। ਨੰਬਰ ਹੈ 905-564-6446, 905-564-6446, 905-564-6444, 905-564-6444। ਜੇ ਤੁਸੀਂ ਕਾਲ ਨਹੀਂ ਕਰ ਸਕਦੇ ਹੋ, ਆਪਣਾ ਟੈਕਸਟ ਔਰ ਵਟਸਐਪ ਮੈਸੇਜ ਫਿਰ ਵੀ ਭੇਜ ਸਕਦੇ ਹੋ ਇੱਕ ਅਲੱਗ ਨੰਬਰ 'ਤੇ, ਡਿਫਰੈਂਟ ਨੰਬਰ 'ਤੇ। ਸੋ ਜੇ ਤੁਸੀਂ ਕੋਈ ਟੈਕਸਟ ਜਾਂ ਵਟਸਐਪ ਮੈਸੇਜ ਭੇਜਣਾ ਹੋਵੇ, ਮੰਨ ਲਓ ਕਿ ਕੋਈ ਫਰਮਾਇਸ਼ੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਆ, ਮੰਨ ਲਓ ਕਿ ਸਾਡੇ ਪ੍ਰੋਗਰਾਮ 'ਚ ਕੋਈ ਕਮਰਸ਼ਲ ਸੁਣੀ ਹੈ ਅਤੇ ਨੰਬਰ ਨਹੀਂ ਨੋਟ ਕੀਤਾ ਗਿਆ, ਜਾਂ ਕੋਈ ਵੀ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਲ ਦੇ ਵਿੱਚੋਂ, ਤੁਸੀਂ ਟੈਕਸਟ ਜਾਂ ਵਟਸਐਪ 'ਤੇ ਰਾਹੀਂ ਵੀ ਗੱਲਬਾਤ ਸਾਡੇ ਨਾਲ ਲਾਈਵ ਹੁਣ ਕਰ ਸਕਦੇ ਹੋ। 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381,
ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਸਭ ਤੋਂ ਪਹਿਲਾਂ ਦੱਸ ਦਈਏ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਰੋਡ ਸਾਈਡ ਫੇਟੈਲਿਟੀਜ਼ ਰਿਪੋਰਟ ਹੋਈਆਂ ਹਨ। ਪਰਸੋਂ ਹੀ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਬੰਦੇ ਨੇ ਅਪੇਰੈਂਟਲੀ ਇੱਕ ਮੋਟਰਸਾਈਕਲਿਸਟ ਨੂੰ ਹਿਟ ਐਂਡ ਰਨ ਕਰਕੇ ਸੀਨ ਤੋਂ ਹੋ ਗਿਆ ਫਰਾਰ, ਜਿਹਦੇ ਵਿੱਚ ਇੱਕ 21 ਸਾਲ ਦੇ ਮੋਟਰਸਾਈਕਲਿਸਟ ਦੀ ਇੱਥੇ ਸੀਨ 'ਤੇ ਹੀ ਮੌਕੇ 'ਤੇ ਹੀ ਡੈਥ ਹੋ ਗਈ। ਪਰ ਇਹ ਬੰਦਾ ਕਲੀਅਰਲੀ ਖਾਧੀ ਪੀਤੀ ਦੇ ਵਿੱਚ ਹੀ ਸੀ, ਇੰਪੇਅਰਡ ਸੀ ਬਾਏ ਦਾਰੂ ਜਾਂ ਫਿਰ ਨਸ਼ਿਆਂ ਦੇ ਨਾਲ। ਉਹ ਬੰਦਾ ਗੱਡੀ ਲੈ ਕੇ ਫਿਰ ਤੋਂ ਸੀਨ 'ਤੇ ਵਾਪਸ ਆਇਆ ਜਿੱਥੇ ਉਹਨੂੰ ਹੱਥਕੜੀਆਂ ਲਾਈਆਂ ਗਈਆਂ। ਹੁਣ ਇੱਕ 48-year-old ਮੇਲ ਦੇ ਖਿਲਾਫ ਇੰਪੇਅਰ ਡਰਾਈਵਿੰਗ ਦੇ ਚਾਰਜਿਸ ਲਏ ਕੀਤੇ ਗਏ ਹਨ, ਪਰ ਚਾਰਜਿਸ ਵਧਾਏ ਵੀ ਜਾ ਸਕਦੇ ਹਨ ਕਿਉਂਕਿ ਇੱਕ 21 ਸਾਲ ਦੇ ਨੌਜਵਾਨ ਮੋਟਰਸਾਈਕਲਿਸਟ ਨੂੰ ਇਹਨੇ ਹਿੱਟ ਕਰਕੇ ਉਹਦਾ ਕਤਲ ਹੀ ਕੀਤਾ ਹੈ। ਇਹ ਪਰਸੋਂ ਦੀ ਖਬਰ ਹੈ। ਅਤੇ ਨਾਲ ਦਿਆ ਦੋਸਤੋ ਅੱਜ ਨਾਲ ਦੀ ਨਾਲ ਇੱਕ ਹੋਰ ਵੀ ਖਬਰ ਹੈ ਕਿ ਬ੍ਰੈਂਪਟਨ ਦੇ ਵਿੱਚ ਹੀ ਵੀਕਐਂਡ 'ਤੇ ਦੋ ਗੱਡੀਆਂ ਦਾ ਟੱਕਰ ਹੋਣ ਤੋਂ ਬਾਅਦ, ਮੇਜਰ ਕਲੈਸ਼ਨ ਹੋਣ ਤੋਂ ਬਾਅਦ ਛੇ ਯੰਗ ਬੰਦੇ ਜੋ ਕਿ ਸਾਰੇ ਆਪਣੇ 20s ਦੇ ਵਿੱਚ ਹੀ ਹਨ, 6 ਦੇ ਵਿੱਚੋਂ 6 ਹੀ ਅਨਫੋਰਚੁਨੇਟਲੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਤਾਂ ਡੈਥ ਹੋ ਚੁੱਕੀ ਹੈ। ਦੋ ਹੋਰ ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ ਹਨ, ਇੱਕ ਤਾਂ ਲਾਈਫ ਐਲਟਰਿੰਗ ਇੰਜਰੀਜ਼ ਫੇਸ ਕਰ ਰਿਹਾ ਹੈ, ਬਾਕੀ ਤਾਂ ਸੀਰੀਅਸ ਇੰਜਰੀਜ਼ ਫੇਸ ਕਰ ਰਹੇ ਨੇ। ਹੁਣ ਹੈ ਤਾਂ ਕਾਫੀ ਅਰਲੀ ਸਟੇਜਸ ਆਫ ਦੀ ਇਨਵੈਸਟੀਗੇਸ਼ਨ, ਪਰ ਮਿਕਵੀਨ ਅਤੇ ਕੰਟਰੀ ਸਾਈਡ 'ਤੇ ਪੀਓ ਰੀਜਨਲ ਪੁਲਿਸ ਦੇ ਇਨਵੈਸਟੀਗੇਟਰ ਨੇ ਦੱਸਿਆ ਹੈ ਕਿ ਇੱਕ ਗੱਡੀ ਨੇ ਤਾਂ ਲਾਲ ਬੱਤੀ ਰੈੱਡ ਲਾਈਟ ਦੇ ਵਿੱਚੋਂ ਹੀ ਗੱਡੀ ਲੰਘਾਈ, ਉਹਦੇ ਕਰਕੇ ਹੀ ਇਹ ਟੱਕਰ ਹੋਇਆ, ਉਹਦੇ ਕਰਕੇ ਹੀ ਇੱਕ ਮੌਤ ਅਤੇ ਸ਼ਾਇਦ ਹੋਰ ਵੀ ਮੌਤਾਂ ਅਨਫੋਰਚੁਨੇਟ ਹੋ ਸਕਦੀਆਂ ਹਨ। ਕਾਫੀ ਜ਼ਿਆਦਾ ਲੋਕ ਆਪਣੀਆਂ ਜਾਨਾਂ ਲਈ ਲੜ ਰਹੇ ਨੇ, ਪਰ ਫਿਲਹਾਲ ਤਾਂ ਕਿਉਂਕਿ ਅਰਲੀ ਸਟੇਜਸ ਆਫ ਦੀ ਇਨਵੈਸਟੀਗੇਸ਼ਨ ਹੈ ਕਿ ਇੱਕ ਹਾਈ ਸਪੀਡ ਜਾਂ ਕੋਈ ਇੰਪੇਅਰਮੈਂਟ ਕੋਈ ਫੈਕਟਰ ਸੀ ਇਸ ਕਾਜ਼ ਆਫ ਡੈਥ ਦੇ ਵਿੱਚ, ਇਸ ਟੱਕਰ ਦੇ ਵਿੱਚ, ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਪਤਾ ਲੱਗ ਹੀ ਜਾਊਗਾ। ਬ੍ਰੈਂਪਟਨ ਦੇ ਇੱਕ ਦੇਸੀ ਬਜ਼ੁਰਗ ਬੰਦੇ ਨੂੰ ਹੁਣ ਫੜਿਆ ਗਿਆ ਹੈ ਜੋ ਕਿ ਹੋਰਾਂ ਹੀ ਬਜ਼ੁਰਗਾਂ ਨੂੰ ਹੁਣ 9 ਸਾਲ ਲਗਾਤਾਰ ਇਨਵੈਸਟਮੈਂਟ ਫਾਂਸੀ ਸਕੀਮ ਦੇ ਵਿੱਚ ਠੱਗਦਾ ਰਿਹਾ ਹੈ।
ਆਲਮੋਸਟ 1.5 ਮਿਲੀਅਨ ਡਾਲਰ ਦੀਆਂ ਠੱਗੀਆਂ ਇਸ ਬ੍ਰੈਂਪਟਨ ਦੇ ਨਕਲੀ ਮੋਰਗੇਜ ਬ੍ਰੋਕਰ ਨੇ ਕੀਤੀਆਂ। ਇਹਨੇ ਹੋਰਾਂ ਬਜ਼ੁਰਗਾਂ ਨੂੰ ਦੱਸਿਆ, ਸਾਡੇ ਹੀ ਕਮਿਊਨਿਟੀ ਦੇ ਬਜ਼ੁਰਗਾਂ ਨੂੰ ਦੱਸਿਆ ਕਿ ਭਾਈ ਮੈਂ ਇੱਕ ਬਹੁਤ ਟਾਪ ਨਾਚ ਦਾ ਬਹੁਤ ਵਧੀਆ ਕਾਮਯਾਬ ਮੋਰਗੇਜ ਬ੍ਰੋਕਰ ਹਾਂ, ਮੈਂ ਇੱਕ ਕਾਂਡੋ ਡਿਵੈਲਪਮੈਂਟ ਦੇ ਵਿੱਚ ਪੈਸੇ ਲਾਉਣੇ ਆ, ਮੈਂ ਨਾਲ ਦੇ ਪ੍ਰਾਈਵੇਟ ਮੋਰਗੇਜ ਹਾਈ ਇੰਟਰਸਟ ਰੇਟ 'ਤੇ ਲੋਕਾਂ ਨੂੰ ਦੇਣੀਆਂ, ਅਤੇ ਤੁਸੀਂ ਵੀ ਪੈਸੇ ਲਾਓ ਅਤੇ ਪੈਸੇ ਕਮਾਓ। ਪਰ ਇੱਕ ਪੋਨਜ਼ੀ ਸਕੀਮ ਕੀ ਹੈ ਕਿ ਤੁਸੀਂ ਇੱਕ ਸ਼ਿਕਾਰ ਤੋਂ ਪੈਸੇ ਚੱਕ ਕੇ ਦੂਜੇ ਸ਼ਿਕਾਰ ਨੂੰ ਦਿੰਦੇ ਹੋ ਦਿਖਾਉਣ ਦੇ ਲਈ ਕਿ ਬਹੁਤ ਵਧੀਆ ਰਿਟਰਨ ਆ ਰਿਹਾ ਹੈ। ਰਿੰਸ ਰਿਪੀਟ ਰਿਸਾਈਕਲ ਪੋਨਜ਼ੀ ਸਕੀਮ, ਇੱਕ ਤੋਂ ਸ਼ਿਕਾਰ ਤੋਂ ਲੈ ਕੇ ਦੂਜੇ ਸ਼ਿਕਾਰ ਨੂੰ ਪੈਸੇ ਦੇਈ ਜਾਓ, ਜਦੋਂ ਤੱਕ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਇਹ ਤਾਂ ਬਹੁਤ ਵਧੀਆ ਇਨਵੈਸਟਮੈਂਟ, ਆਪਾਂ ਹੋਰ ਹੀ ਮੁੱਲ ਹੋਰ ਹੀ ਪ੍ਰਿੰਸਪਲ ਪਾ ਦਈਏ। ਜੇ ਇਹਦੇ ਨਾਲ ਤਾਂ ਬੰਦਾ ਫਿਰ ਕਲੀਅਰਲੀ ਜਿਵੇਂ ਇਸ ਬ੍ਰੈਂਪਟਨ ਦੇ ਬੰਦੇ ਸਿਨੇਰੀਓ ਦੇ ਵਿੱਚ ਹੈ, ਆਲਮੋਸਟ 1.5 ਮਿਲੀਅਨ ਡਾਲਰ ਦੀਆਂ ਠੱਗੀਆਂ ਦੇ ਲਈ ਹੁਣ ਫੜਿਆ ਗਿਆ ਹੈ। ਪਰ ਪੀਓ ਰੀਜਨਲ ਪੁਲਿਸ ਨੂੰ ਸ਼ੱਕ ਹੈ ਕਿ ਇਸ ਬ੍ਰੈਂਪਟਨ ਦੇ ਦੇਸੀ ਬੰਦੇ ਦੇ ਕਈ ਹੋਰ ਸ਼ਿਕਾਰ ਵੀ ਹੋ ਸਕਦੇ ਨੇ। ਉਹਦੇ ਬਾਰੇ ਵੀ ਤੁਹਾਨੂੰ ਬਹੁਤ ਹੀ ਜਲਦ ਅੱਗੇ ਜਾ ਕੇ ਦੱਸਾਂਗੇ। ਕੈਲਡਨ ਸ਼ਹਿਰ ਦੇ ਵਿੱਚ ਸਸਪੈਸ਼ੀਅਸ ਐਕਟੀਵਿਟੀ ਇਨਵੈਸਟੀਗੇਟ ਕਰਦੇ ਹੋਏ ਆਫਿਸਰ ਨੇ ਸੀਨ ਤੋਂ ਇੱਕ ਫਰਾਰ ਹੋਈ ਗੱਡੀ ਅਤੇ ਉਹਦੇ ਡਰਾਈਵਰ ਅਤੇ ਆਕੂਪੈਂਟਸ ਦਾ ਪਿੱਛਾ ਕੀਤਾ। ਉਹਨਾਂ ਨੇ ਗੱਡੀ ਦਾ ਕੰਟਰੋਲ ਲੂਜ਼ ਕੀਤਾ ਅਤੇ ਸੀਨ ਤੋਂ ਪੈਦਲ ਬਾਈਫੜ ਭੱਜ ਹੀ ਗਏ, ਬਾਲਾ ਦੂਰ ਨਹੀਂ ਪਹੁੰਚੇ। ਹੁਣ ਬ੍ਰੈਂਪਟਨ ਦੇ ਤਿੰਨ ਦੇਸੀ ਬੰਦੇ ਫੜੇ ਗਏ ਨੇ ਅਤੇ ਪਤਾ ਲੱਗਿਆ ਹੈ ਕਿ ਗੱਡੀ ਹੀ ਚੋਰੀ ਕੀਤੀ ਹੋਈ ਸੀ ਅਤੇ ਪਤਾ ਨਹੀਂ ਰੱਬ ਹੀ ਜਾਣਦਾ ਹੋਊਗਾ ਕਿ ਹੋਰ ਕੀ ਉੱਥੇ ਅੱਧੀ ਰਾਤ ਨੂੰ ਕਰਨ ਗਏ ਸੀ। ਸੋ ਹੁਣ ਤਿੰਨ ਬ੍ਰੈਂਪਟਨ ਦੇਸੀ ਕਾਫੀ ਸੀਰੀਅਸ ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਹਨ ਅਤੇ ਨਾਲ ਦੀ ਨਾਲ ਸਾਡੇ ਪੀਓ ਰੀਜਨਲ ਪੁਲਿਸ ਦੇ ਵੱਲੋਂ ਵੀ ਕੁਝ ਕਾਰ ਥੈਫਟ ਰਿਲੇਟਡ ਇਨਫੋਰਮੇਸ਼ਨ ਪੇਸ਼ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਪਿਛਲੇ ਸਾਲ 2025 ਦੇ ਵਿੱਚ ਜਿੰਨੀਆਂ ਵੀ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਗੱਡੀਆਂ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ, ਯਾਨੀ ਕਿ ਪਹਿਲੇ ਹਾਫ ਵਿੱਚ ਚੋਰੀ ਕੀਤੀਆਂ ਗਈਆਂ, ਤੋਂ ਲੈ ਕੇ ਇਸ ਸਾਲ ਦੇ ਪਹਿਲੇ 6 ਮਹੀਨਿਆਂ ਤੱਕ, ਹੁਣ ਇੱਕ ਅੱਧਾ ਦਿਨ ਹੀ ਰਹਿੰਦਾ ਹੈ halfway through, ਪਰ ਹੁਣ ਤੱਕ ਜਿੰਨੀਆਂ year over year, half the year versus half the year, ਬ੍ਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਕਿੰਨੀਆਂ ਗੱਡੀਆਂ ਚੋਰੀਆਂ ਕੀਤੀਆਂ ਗਈਆਂ, ਉਹਦੇ ਵਿੱਚ ਹੁਣ ਡੀਕ੍ਰੀਸ ਪੇਸ਼ ਹੋਈ ਹੈ ਲਗਭਗ 10% ਦੀ, ਜੋ ਕਿ ਸਾਨੂੰ ਸੁਣਨ ਨੂੰ ਤਾਂ ਵਧੀਆ ਗੱਲ ਲੱਗਣੀ ਚਾਹੀਦੀ ਹੈ, ਪਰ ਫਿਰ ਵੀ ਨੰਬਰ ਬਹੁਤ ਹਾਈ ਹੈ। ਇਸ ਸਾਲ ਦੇ ਨਾਟ ਈਵਨ ਪੂਰੇ 6 ਮਹੀਨਿਆਂ ਦੇ ਵਿੱਚ ਹੀ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ 2100 ਤੋਂ ਵੀ ਜ਼ਿਆਦਾ ਗੱਡੀਆਂ ਚੋਰੀ ਕੀਤੀਆਂ ਗਈਆਂ ਹਨ। ਐਗਜ਼ੈਕਟ ਨੰਬਰਸ ਅਤੇ ਕੰਪੇਰੀਸਨ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਹਿ ਦਿੱਤਾ ਹੈ ਅਤੇ ਸਾਡੇ ਸਾਹਮਣੇ ਹੀ ਪੇਪਰ ਸਾਈਨ ਕਰ ਦਿੱਤਾ ਹੈ, ਯੂਟਾ ਦੇ ਗਵਰਨਰ ਨਾਲ ਇੱਕ ਡਾਕੂਮੈਂਟ ਸਾਈਨ ਕੀਤੀ ਆ, ਜੋ ਕਿ ਆਲਰੇਡੀ ਅੰਟੇਰੀਓ ਅਤੇ ਯੂਟਾ ਦੇ ਆਪਸ ਦੇ ਵਿੱਚ ਹਰੇਕ ਸਾਲ ਲਗਭਗ 7 ਬਿਲੀਅਨ ਡਾਲਰ ਜਿਹੜੀ ਟ੍ਰੇਡ ਕੀਤੀ ਜਾਂਦੀ ਆ ਉਹਨੂੰ ਹੀ ਹੁਣ ਵਧਾਉਣ ਦੀ ਇੱਕ MOU ਸਾਈਨ ਕੀਤੀ ਗਈ ਹੈ। ਡਗ ਫੋਰਡ ਕਹਿ ਰਿਹਾ ਹੈ ਕਿ ਜੇਕਰ ਫੈਡਰਲ ਅਮੇਰੀਕਨ ਐਡਮਿਨਿਸਟ੍ਰੇਸ਼ਨ, ਟਰੰਪ ਦੀ ਐਡਮਿਨਿਸਟ੍ਰੇਸ਼ਨ ਨਹੀਂ ਬੰਦਾ ਬਣਦੀ, ਪਰ ਅਸੀਂ ਘੱਟ ਤੋਂ ਘੱਟ ਤਾਂ ਇੰਡੀਵਿਜੁਅਲ ਪ੍ਰੋਵਿੰਸਿਸ ਦੇ ਸਟੇਟਸ ਦੇ ਨਾਲ ਜਾ ਕੇ ਵੀ ਸਮਝੌਤੇ ਤਾਂ ਕਰ ਸਕਦੇ ਹਾਂ, ਕ੍ਰਿਟੀਕਲ ਮਿਨਰਲਸ ਤੋਂ ਲੈ ਕੇ ਨਿਊਕਲੀਅਰ ਐਨਰਜੀ ਤੋਂ ਲੈ ਕੇ ਕਨਵੈਨਸ਼ਨਲ ਐਨਰਜੀ ਤੋਂ ਲੈ ਕੇ ਕਮਿਊਨੀਕੇਸ਼ਨ ਟੈਕਨੋਲੋਜੀ ਅਤੇ ਹੋਰ ਵੀ ਖਾਸ ਇੰਡਸਟਰੀਜ਼ ਦੇ ਵਿੱਚ ਹੁਣ ਇਨਕਰੀਸ ਟ੍ਰੇਡ ਕੀਤੀ ਜਾਊਗੀ ਬਿਟਵੀਨ ਯੂਟਾ ਐਂਡ ਬਿਟਵੀਨ ਅੰਟੇਰੀਓ। ਪਰ ਦਿਸ ਇਜ਼ ਜਸਟ ਅ ਡਰੋਪ ਇਨ ਦ ਬਕਟ, ਜਿਹੜਾ ਹੁਣ ਅਸਰ ਸਾਡੇ ਪਿਛਲੇ 18 ਮਹੀਨਿਆਂ ਤੋਂ ਟ੍ਰੇਡ ਵੋਰ ਦੇ ਵਿੱਚ ਸਾਡੇ ਮੁਲਕ 'ਤੇ, ਇਕਾਨਮੀ 'ਤੇ, ਜੋਬਸ 'ਤੇ, ਆਮ ਲੋਕਾਂ ਦੇ ਖਰਚਿਆਂ 'ਤੇ ਪੈ ਰਿਹਾ ਹੈ, 18 ਮਹੀਨਿਆਂ ਦਾ ਉਹ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਤਾਂ ਇਸ ਇੱਕ ਮਾੜੀ ਮੋਟੀ ਡੀਲ ਦੇ ਨਾਲ ਤਾਂ ਜਸਟ ਅ ਡਰੋਪ ਇਨ ਦ ਬਕਟ ਛੱਡੋ, ਜਿਵੇਂ ਪੂਰਾ ਪੈਸੀਫਿਕ ਓਸ਼ਨ ਹੋਵੇ ਜਾਂ ਅਟਲਾਂਟਿਕ ਓਸ਼ਨ ਹੋਵੇ ਉਹਦੇ ਵਿੱਚ ਹੀ ਇੱਕ ਪਾਣੀ ਦੀ ਬੂੰਦ ਹੋਵੇ, ਉਹਦੇ ਬਰਾਬਰ ਹੀ ਹੈ, ਕੋਈ ਫਰਕ ਖਾਸ ਪੈਣਾ ਨਹੀਂ ਹੈਗਾ। ਪਰ ਹੁਣ ਫਰਕ ਕੀ ਪੇਸ਼ ਹੋ ਸਕਦਾ ਹੈ ਉਹ ਤਾਂ ਪਰਸੋਂ ਨੂੰ ਪਤਾ ਲੱਗ ਜੂਗਾ, ਜਦੋਂ US ਆਪਣਾ ਫੈਸਲਾ ਲਊਗੀ ਕਿ ਕੀ ਅਸੀਂ ਵਾਕੇ ਹੀ ਧਮਕੀਆਂ ਨੂੰ ਪੂਰਾ ਨਿਭਾ ਕੇ ਹੀ ਹਟਾਂਗੇ, USMCA ਕੈਂਸਲ ਕਰਾਂਗੇ 6 ਮਹੀਨੇ ਦੇ ਨੋਟਿਸ ਦੇ ਕੇ, ਜਾਂ ਤਾਂ ਉਹ ਪਰਸੋਂ ਨੂੰ ਕੈਨੇਡਾ ਡੇ ਸਾਨੂੰ ਹੀ ਪਟਾਕੇ ਚਲਾਉਣ ਦਾ ਮੌਕਾ ਦੇਣਗੇ, USMCA ਨੂੰ ਅਗਲੇ 16 ਸਾਲਾਂ ਦੇ ਲਈ ਹੀ ਇੱਦਾਂ ਹੀ ਐਜ਼ ਇਜ਼ ਹੀ ਬਿਨਾਂ ਕੋਈ ਚੇਂਜ ਤੋਂ ਹੀ ਵਧਾਉਣ ਦੇ ਲਈ, ਮੇ ਬੀ ਬੇਸ਼ੱਕ ਸਾਈਡ ਡੀਲਸ ਨਾਲ ਦੀ ਨਾਲ ਬਣਾ ਕੇ ਹਟ ਜਾਣਗੇ, ਪਰ ਜਾਂ ਫਿਰ ਜਿਹੜਾ ਸਭ ਤੋਂ ਲਾਈਕਲੀ ਸਿਨੇਰੀਓ ਹੈ ਕਿ ਉਹ ਅਗਲੇ 10 ਸਾਲਾਂ ਦੇ ਲਈ USMCA ਨੂੰ ਤਾਂ ਵਧਾਉਣਗੇ ਪਰ ਹਰੇਕ ਸਾਲ ਹੀ ਰੋਲਿੰਗ ਰਿਵਿਊਜ਼ ਹੋਣਗੀਆਂ, ਜੋ ਕਿ ਬਰਾਬਰ ਹੀ ਹੈ ਇੱਕ ਨੈਵਰ ਐਂਡਿੰਗ ਹੋਰਬਲ ਹੋਰਬਲ ਨੈਗੋਸ਼ੀਏਸ਼ਨ ਸਾਈਕਲ। ਹੁਣ ਸਾਨੂੰ ਪਤਾ ਹੈ ਕਿ 18 ਮਹੀਨਿਆਂ ਤੋਂ ਇਸ ਲਿਬਰਲ ਸਰਕਾਰ ਨੇ ਸਾਡੇ ਲਈ ਤਾਂ ਇੱਕ ਵੀ ਟੈਰਿਫ ਹਟਾਇਆ ਨਹੀਂ ਜਾਂ ਘਟਾਇਆ ਨਹੀਂ, ਸੋ ਹੁਣ ਅਗਲੇ 10 ਸਾਲ ਦੇ ਵਿੱਚ ਇਹਨਾਂ ਤੋਂ ਕੀ ਕੁਛ ਖਾਸ ਉਮੀਦ ਹੋਣੀ ਹੈ ਕੁਛ ਵੀ ਹੋਰ ਚੇਂਜ ਕਰਨ ਦੇ ਲਈ, ਇਹ ਵੀ ਬਹੁਤ ਵੱਡੀ ਦੇਖਣ ਵਾਲੀ ਚੀਜ਼ ਹੈ। ਸੋ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ
ਐਨ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ ਸਾਡੇ ਨਾਲ ਹੁਣ ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਨੰਬਰ ਘੁਮਾ ਸਕਦੇ ਹੋ 905-564-6044-905-564-6044 ਜਾਂ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜੋ 416-457-3381 416-457-3381 ਅਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਭੇਜ ਸਕਦੇ ਹੋ ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਆਪਾਂ ਸੋਤੀ AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਰੋ ਰਿਪੇਅਰ ਦੇ ਵੱਲੋਂ। ਤੁਸੀਂ ਜਿਹੜੀ ਮਰਜ਼ੀ ਗੱਡੀ ਰੱਖੀ ਹੋਈ ਆ ਉਹਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਚਾਹੇ ਉਹ ਕੋਈ ਮਹਿੰਗੀ ਯੂਰਪੀਅਨ ਗੱਡੀ ਹੋਵੇ, ਚਾਹੇ ਕੋਈ ਉਹ ਹੈਵੀ ਡਿਊਟੀ ਨੌਰਥ ਅਮੈਰੀਕਨ ਗੱਡੀ ਹੋਵੇ, ਜਾਂ ਫਿਰ ਉਹ ਕੋਈ ਵੀ ਜਾਪਨੀਜ਼ ਜਾਂ ਏਸ਼ੀਅਨ ਗੱਡੀ ਹੋਵੇ, ਤੁਸੀਂ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਹੈ ਸਰਟੀਫਾਈਡ ਮਕੈਨਿਕਸ ਤੋਂ, ਉਹ ਵੀ ਜੋ ਕਿ ਤੁਹਾਡੀ ਬੋਲੀ ਬੋਲਦੇ ਨੇ ਅਤੇ ਸਾਰਾ ਕੁਛ ਜਿਹੜਾ ਸਮਝਾਉਣਗੇ। ਫਿਰ ਗੱਡੀ ਨੂੰ ਲੈ ਕੇ ਜਾਓ ANJ ਆਰੋ ਰਿਪੇਅਰ, 91 ਹੀਲੀ ਰੋਡ ਬੋਲਟਨ, ਜਿਹੜਾ ਹਾਈਵੇ 50 ਅਤੇ ਮੇਫੀਲ ਅਤੇ ਹੋਮ ਡੀਪੂ ਵਾਲਾ ਪਲਾਜ਼ਾ ਹੈ ਉਹਦੇ ਬਿਲਕੁਲ ਨਜ਼ਦੀਕ, 91 ਹੀਲੀ ਰੋਡ ਬੋਲਟਨ ਦੇ ਵਿੱਚ ਹਾਈਵੇ 50 ਅਤੇ ਮੇਫੀਲ ਦੇ ਨੁੱਕਰ 'ਤੇ ANJ ਆਰੋ ਰਿਪੇਅਰ ਵਾਲੇ ਲੋਕੇਟਡ ਹਨ, ਜੋ ਕਿ ਤੁਹਾਨੂੰ ਗਰੰਟੀ ਕਰਦੇ ਨੇ ਕਿ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਨਵੇਂ ਟਾਇਰ ਪਵਾ ਕੇ ਦੇਵਾਂਗੇ, ਵੀਲ ਅਲਾਈਨਮੈਂਟ ਕਰਕੇ ਦੇਵਾਂਗੇ। ਚਾਹੇ ਤੁਹਾਨੂੰ OEM ਨੌਰਥ ਅਮੈਰੀਕਨ ਟਾਇਰਸ ਜਾਂ ਚਾਈਨੀਜ਼ ਟਾਇਰਸ ਚਾਹੀਦੇ ਨੇ, ਤੁਸੀਂ ਇਹਨਾਂ ਤੋਂ ਟਾਇਰ ਪਵਾਓ, ਪੈਸੇ ਬਚਾਓ। ਸਸਪੈਂਸ਼ਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਰਿਪੇਅਰ, ਓਇਲ ਚੇਂਜ, ਇੰਜਨ ਦਾ ਕੰਮ, ਰਸਟ ਪਰੂਫ ਦਾ ਕੰਮ, ਜਿਹੜਾ ਮਰਜ਼ੀ ਗੱਡੀ ਦਾ ਕੰਮ ਕਰਵਾਉਣਾ ਹੈ ANJ ਆਰੋ ਰਿਪੇਅਰ, 91 ਹੀਲੀ ਰੋਡ ਬੋਲਟਨ, ਹਾਈਵੇ 50 ਐਂਡ ਮੇਫੀਲ ਨੀਅਰ ਹੋਮ ਡੀਪੂ, 905-857-7596 905-857-7596। ਤੁਸੀਂ ਇਹਨਾਂ ਨਾਲ ਡਾਇਰੈਕਟਲੀ ਗੱਲਬਾਤ ਕਰ ਵੀ ਸਕਦੇ ਹੋ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨਾਗਲੋਬਲ ਐਡਵਾਈਜ਼ਰੀ ਦੇ ਵੱਲੋਂ। ਯੂਨਾਗਲੋਬਲ ਐਡਵਾਈਜ਼ਰੀ ਬਹੁਤ ਲੰਬੇ ਸਮੇਂ ਤੋਂ ਲੋਕਾਂ ਨੂੰ ਪੜ੍ਹਨ ਦੇ ਲਈ ਪੈਸੇ ਦਿਲਵਾ ਰਹੇ ਨੇ ਸਾਡੀ ਅੰਟੇਰੀਓ ਸਰਕਾਰ ਤੋਂ। ਜੇ ਤੁਸੀਂ ਵੀ ਪੜ੍ਹ ਕੇ ਆਪਣੇ ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਹੋ, ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਤੁਸੀਂ ਇਹਨਾਂ ਨਾਲ ਸਲਾਹ ਮਸ਼ਵਰਾ ਕਰੋ, ਕਿਉਂਕਿ ਟਾਈਮ ਹੁਣ ਬਹੁਤ ਘੱਟ ਰਹਿ ਗਿਆ ਹੈ। ਅਗਲੇ ਮਹੀਨੇ ਦੇ ਐਂਡ ਤੱਕ, ਜੁਲਾਈ ਦੇ ਐਂਡ ਤੱਕ ਹੀ ਅੰਟੇਰੀਓ ਫੋਰਡ ਸਰਕਾਰ ਲੋਕਾਂ ਨੂੰ ਗ੍ਰੈਂਟ ਦੇ ਰਹੇ ਨੇ ਪੜ੍ਹਨ ਦੇ ਲਈ, ਸਕਿੱਲਸ ਡਿਵੈਲਪ ਕਰਨ ਦੇ ਲਈ ਗ੍ਰੈਂਟ, ਜੋ ਕਿ ਤੁਹਾਨੂੰ ਸਾਲ ਦਾ $30,000 ਤੋਂ ਲੈ ਕੇ $1,00,000 ਤੱਕ ਯੂਨਾਗਲੋਬਲ ਐਡਵਾਈਜ਼ਰੀ ਦਿਲਵਾ ਸਕਦੀ ਹੈ। ਇੱਕ ਇੱਕ ਸਾਲ ਦੀ ਪੜ੍ਹਾਈ ਲਈ $30,000 to $100,000, $30,000 ਤੋਂ ਲੈ ਕੇ $1,00,000 ਤੱਕ ਤੁਹਾਨੂੰ ਦਿਲਵਾ ਸਕਦੇ ਆ। ਅਤੇ ਜਿਹੜਾ ਗ੍ਰੈਂਟ ਦਾ ਹਿੱਸਾ ਹੈ ਉਹ ਕਦੇ ਵੀ ਨਹੀਂ ਮੋੜਨਾ, ਉਹ ਕੋਈ ਲੋਨ ਨਹੀਂ, ਕੋਈ ਕਰਜ਼ਾ ਨਹੀਂ, ਤੁਹਾਡੇ ਲਈ ਪੜ੍ਹਨ ਦੇ ਲਈ ਟੈਕਸ ਪੇਅਰ ਦੇ ਵੱਲੋਂ ਹੀ ਇੱਕ ਫੰਡਡ ਅਮਾਊਂਟ ਹੈ। ਤੁਸੀਂ ਗ੍ਰੈਂਟ ਦੇ ਹੱਕਦਾਰ ਹੋ ਸਕਦੇ ਹੋ ਪੜ੍ਹਨ ਦੇ ਲਈ, ਅਤੇ ਉਹ ਪੈਸੇ ਕਦੇ ਵੀ ਨਹੀਂ ਮੋੜਨੇ। ਤੁਹਾਡੇ ਪੜ੍ਹਨ ਦੇ ਲਿਵਿੰਗ ਐਕਸਪੈਂਸ ਦੇ, ਰਹਿਣ ਦੇ, ਸਹਿਣ ਦੇ, ਖਾਣ ਪੀਣ ਦੇ ਸਾਰੇ ਹੀ ਖਰਚੇ ਇਹ ਸਰਕਾਰ ਦੇ ਵੱਲੋਂ ਸਪਾਂਸਰ ਕੀਤੇ ਜਾਂਦੇ ਨੇ। ਸੋ ਜੇ ਤੁਸੀਂ ਇੱਕ ਰੈਫਿਊਜੀ ਵੀ ਹੋ, ਕੋਈ ਪ੍ਰੋਟੈਕਟਿਡ ਕੈਟਾਗਰੀ ਰੈਫਿਊਜੀ ਬੇਸ਼ੱਕ ਹੈਗੇ ਹੋ, PR ਹੋ ਗਏ ਹੋ, ਸਿਟੀਜ਼ਨ ਹੋ, ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਜੇਕਰ ਤੁਹਾਡੀ ਫੈਮਿਲੀ ਦੀ ਨੈੱਟ ਇਨਕਮ $70,000 ਜਾਂ ਉਸ ਤੋਂ ਘੱਟ ਹੈ, ਘਰ ਬਹਿ ਕੇ ਔਨਲਾਈਨ, ਫੁੱਲੀ ਔਨਲਾਈਨ, ਈਜ਼ੀ ਟੂ ਪਾਸ ਕੋਰਸਿਸ ਕਰਕੇ ਤੁਸੀਂ ਸਕਿੱਲਸ ਡਿਵੈਲਪ ਕਰ ਸਕਦੇ ਹੋ। ਅਤੇ ਸਭ ਤੋਂ ਖਾਸ ਗੱਲ, ਇਹ ਕੋਈ 18 ਤੋਂ ਲੈ ਕੇ ਕੋਈ 20-25 ਸਾਲ ਦੇ ਉਮਰਾਂ ਦੇ ਲੋਕਾਂ ਲਈ ਨਹੀਂ ਹੈ, ਤੁਸੀਂ 40-50-60-70 ਪਲੱਸ ਵੀ ਹੋ ਸਕਦੇ ਹੋ। ਸਭ ਤੋਂ ਜ਼ਿਆਦਾ ਇਹਨਾਂ ਦੇ ਕਲਾਇੰਟਸ ਦੀ ਉਮਰ 40-45 ਪਲੱਸ ਹੀ ਹੈ। ਸੋ ਤੁਸੀਂ ਕਿਸੇ ਵੀ ਏਜ 'ਤੇ ਕੁਆਲੀਫਾਈ ਕਰ ਸਕਦੇ ਹੋ, ਕੋਈ ਵੀ ਏਜ ਲਿਮਿਟ ਹੈ ਹੀ ਨਹੀਂ। ਸਭ ਤੋਂ ਵਧੀਆ ਤਾਂ ਇਹ ਸੂਟ ਕਰਦਾ ਹੈ ਉਹਨਾਂ ਸੈਲਫ ਇੰਪਲੋਇਡ ਲੋਕਾਂ ਦੇ ਲਈ, ਸੈਲਫ ਇੰਪਲੋਇਡ ਬਿਜ਼ਨਸ ਓਨਰਸ ਲਈ, ਹਾਊਸ ਵਾਈਵਸ, ਸਟੇ ਹੋਮ ਵਾਈਵਸ, ਊਬਰ ਡਰਾਈਵਰਸ, ਟਰੱਕ ਡਰਾਈਵਰਸ ਐਕਸੈਟਰਾ। ਅਤੇ ਸਭ ਤੋਂ ਖਾਸ ਗੱਲ, ਜਦੋਂ ਗਵਰਨਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਵਿੱਚ ਪੈਸੇ ਆ ਗਏ $30,000 to $100,000 ਫੋਰ ਈਚ ਈਅਰ ਤੁਹਾਡੇ ਪੜ੍ਹਾਈ ਦੇ ਲਈ, ਫਿਰ ਬਾਅਦ ਦੇ ਵਿੱਚ ਹੀ ਜਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਇਹਨਾਂ ਨੂੰ ਕੀ ਪੇ ਕਰਨਾ ਹੈ, $199 ਦੀ ਫੀਸ ਤੋਂ ਲੈ ਕੇ ਵੱਧ ਤੋਂ ਵੱਧ $499 ਦੀ ਫੀਸ, ਡਿਪੈਂਡ ਕਰਦਾ ਹੈ ਕਿਹੜਾ ਕੋਰਸ ਹੈ। ਪਰ ਇਮੈਜਿਨ, ਤੁਹਾਨੂੰ $1,00,000 ਤੱਕ ਇਹ ਗਵਰਨਮੈਂਟ ਤੋਂ ਦਿਲਵਾ ਰਹੇ ਨੇ, ਉਹ ਵੀ ਵੱਧ ਤੋਂ ਵੱਧ ਗ੍ਰੈਂਟ, ਅਤੇ ਤੁਹਾਨੂੰ ਸਿਰਫ $199 to $499 ਆਫਟਰ ਦ ਫੈਕਟ, ਆਫਟਰ ਰਿਸੀਵਿੰਗ ਦ ਮਨੀ ਪੇ ਕਰਨਾ ਪਊਗਾ। ਸੋ ਅੱਜ ਯੂਨਾਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਨਗਬਲ ਦੇ ਨਾਲ ਸੰਪਰਕ ਕਰੋ। ਫੋਨ ਨੰਬਰ ਹੈ 437-264-3175 437-264-3175 437-264-3175 ਅਤੇ ਅਪੋਇੰਟਮੈਂਟ ਬੁੱਕ ਕਰਕੇ ਇਹਦੇ ਦਫ਼ਤਰ ਵਿੱਚ ਮਿਲੋ, 218 ਐਕਸਪੋਰਟ ਬੁਲਵਰਡ ਮਿਸਿਸਾਗਾ। ਇਹ ਸਿਰਫ ਅਤੇ ਸਿਰਫ ਜੁਲਾਈ ਦੇ ਐਂਡ ਤੱਕ ਹੀ ਗ੍ਰੈਂਟ ਰਹਿਣੇ ਹਨ, ਉਸ ਤੋਂ ਬਾਅਦ ਅੰਟੇਰੀਓ ਸਰਕਾਰ ਨੇ ਕਿਹਾ ਪੜ੍ਹਨਾ ਪੜ੍ਹੋ ਜੋ ਮਰਜ਼ੀ ਕਰੋ, ਪਰ ਅਸੀਂ ਗ੍ਰੈਂਟ ਨਹੀਂ ਦੇਣੇ, ਇਕੱਲੇ ਲੋਨ ਹੀ ਦੇਣੇ ਆ। ਸੋ ਇੱਕ ਮਹੀਨਾ ਲਗਭਗ ਹੀ ਰਹਿ ਗਿਆ ਹੈ ਤੁਹਾਡੇ ਲਈ ਫੋਰ ਦਿਸ ਪ੍ਰੋਗਰਾਮ, ਕਾਲ 437 4374 3175 4372643175. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਸਭ ਤੋਂ ਫਾਸਟੈਸਟ ਸੈਲਿੰਗ ਪ੍ਰੋਜੈਕਟ ਇਨ ਦਾ ਜੀ ਟੀ ਏ ਆਫ ਦਿਸ ਇੰਟਾਇਰ ਈਅਰ, ਇੱਕ ਨਵੀਂ ਮਾਸਟਰ ਪਲੈਨਡ ਕਮਿਊਨਿਟੀ ਹੈ। 2500 ਤੋਂ ਵੀ ਜ਼ਿਆਦਾ ਨਵੇਂ ਬਹੁਤ ਹੀ ਸੋਹਣੇ ਮਕਾਨ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। 1.5 ਪਲੱਸ ਈਅਰਸ, ਆਲਮੋਸਟ ਈਵਨ 2 ਈਅਰਸ ਤੱਕ ਦੀ ਕਲੋਜ਼ਿੰਗ ਤੱਕ ਦਾ ਟਾਈਮ ਹੈ। ਦਾ ਗੋਰ ਰੋਡ ਐਂਡ ਮੇਫੀਲਡ ਰੋਡ, ਦਾ ਗੋਰ ਰੋਡ ਐਂਡ ਮੇਫੀਲਡ ਰੋਡ ਜਸਟ ਅ ਕਪਲ ਮਿੰਟਸ ਨੌਰਥ ਆਫ ਬ੍ਰੈਂਪਟਨ ਕੈਲਡਨ ਦੇ ਵਿੱਚ। ਦਾ ਗੋਰ ਰੋਡ ਐਂਡ ਮੇਫੀਲਡ ਰੋਡ 'ਤੇ 2 ਫਲੋਰ traditional freehold townhouses, 749 7.5 lakh to price shuru hundi aa, 2300 square foot tak, 4 bedroom tak, 3.5 bathroom tak, baddi backyard de naal, eh unfinished basement de naal 7.5 lakh to price shuru hundi aa, te kul mila ke kalla 10% hi deposit dena hai, roughly 74,000, oh bhi pure 1 saal de vich kishtan de vich। Naal di naal semi detached ghar sirf 849 7.5 lakh ਤੋਂ 1950 ਸਕੁਆਇਰ ਫੁੱਟ ਤੱਕ, 4 ਬੈਡਰੂਮ ਤੱਕ, 2.5 ਬਾਥਰੂਮ ਤੱਕ, ਅਤੇ 10% ਡਿਪਾਜ਼ਿਟ ਹੈ 1 ਸਾਲ ਦੇ ਵਿੱਚ। ਨਾਲ ਦੀ ਨਾਲ 32 ਫੁੱਟ ਲਾਟ 'ਤੇ ਡਬਲ ਕਾਰ ਗਰਾਜ, ਡੀਟੈਚ ਘਰ ਆਲਮੋਸਟ 2400 ਸਕੁਆਇਰ ਫੁੱਟ ਤੱਕ, 949 ਸਿਰਫ ਅਤੇ ਸਿਰਫ 949,000 9.5 lakh ਦੇ ਵਿੱਚ ਕੋਈ ਵੀ ਡਬਲ ਕਾਰ ਗਰਾਜ ਡੀਟੈਚ ਘਰ ਤਾਂ ਕਿਤੇ ਨਹੀਂ ਮਿਲਦਾ, ਅਤੇ ਇੱਥੇ ਤੁਹਾਨੂੰ 2500 ਨਵੇਂ ਘਰ ਦੇ ਵਿੱਚ ਬੁੱਕ ਕਰਨ ਦਾ ਮੌਕਾ ਮਿਲ ਰਿਹਾ ਹੈ। ਅਤੇ ਨਾਲ ਦੀ ਨਾਲ 36 ਫੁੱਟ ਲਾਟ 'ਤੇ ਜ਼ਿਆਦਾ ਵੱਡੇ ਡਬਲ ਕਾਰ ਗਰਾਜ ਡੀਟੈਚ ਕਰ ਫਰੋਮ ਓਨਲੀ ਲੋ 1 million, ਅੰਡਰ 1.1 million, ਲੋ 1 million ਤੋਂ ਪ੍ਰਾਈਸ ਹੈ, ਅਤੇ ਇਹ 2600 ਪਲੱਸ ਸਕੁਆਇਰ ਫੁੱਟ ਤੱਕ ਤਿਆਰ ਕਰਵਾ ਸਕਦੇ, 5 ਬੈਡਰੂਮ ਤੱਕ। ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ ਬੇਸਮੈਂਟ ਵੀ ਹੈ, ਬੈਕਯਾਰਡ ਵੀ ਹੈ, ਗਰਾਜ ਵੀ ਹੈ, ਕੁਛ ਵਿੱਚ ਸਿੰਗਲ ਹੈ, ਵੱਧ ਤੋਂ ਵੱਧ ਡਬਲ ਹੈ, ਅਤੇ ਇਕੱਲਾ 10% ਦਾ ਡਿਪਾਜ਼ਿਟ ਹੈ ਪੂਰੇ 1 ਸਾਲ 'ਚ ਕਿਸ਼ਤਾਂ 'ਚ ਪੇ ਕਰਨਾ ਹੈ। ਕਾਲ ਥੀਮ ਸਿੱਧੂ 416-302-0016 416-302-0016 416-302-0016 416-302-0016 ਸੋ ਘਰ ਲਓ, ਇਹਨਾਂ ਤੋਂ ਘਰ ਦਾ ਸਾਰਾ ਹੀ ਅਪਲਾਇੰਸਿਸ ਘਰੇ ਲੈ ਕੇ ਆਓ, ਅਪਲਾਇੰਸ ਜੰਕਸ਼ਨ ਤੋਂ, ਜੋ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ Mississauga Road and Steels de bilkul nazdeek te airport te queen de airport te clark de bilkul nazdeek do bahut hi shandar locations to tuhanu serve karde ne, chahe tuhanu fridge, stove, washer, dryer, dishwasher, jabadda sona flat screen tv chahida hai, you name it they have it, sare hi major appliances de authorized dealer ne, har ek purchase naal desh pradesh da hawala do khas discount ja tohfa vi milega। Appliance junction diyan do brand locations han, the appliance junction to jud chuke ne sare naal ਗਿੱਲ ਸਾਹਿਬ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ, ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, ਰੈਗੂਲਰ ਪ੍ਰਾਈਸ $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਸੈਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਸੈਕਸ਼ਨ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕ ਤੁਸੀਂ ਅਪਲਾਇੰਸ ਸੈਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਸ ਦੇ ਉੱਪਰ ਅਪ ਟੂ 35% ਤੱਕ ਦਾ ਡਿਸਕਾਊਂਟ ਅਵੇਲੇਬਲ ਹੈ। ਕਿਚਨੇਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡਸ ਦੇ ਉੱਪਰ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ 'ਚ 98 inch 98 inch ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 $18.99 ਚ ਇਸ ਵੀਕ ਤੁਸੀਂ ਅਪਲਾਇੰਸ ਸੈਕਸ਼ਨ ਤੇ ਲਗਾ ਸਕਦੇ ਆ। 6 months ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਸਮਰਾਜ।
0: ਧੰਨਵਾਦ ਜੀ। ਤੇ ਦੋਸਤੋ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਨਵਾਇਰਮੈਂਟ ਕੈਨੇਡਾ ਨੇ ਹੁਣ ਇੱਕ ਸਪੈਸ਼ਲ ਵੈਦਰ ਐਡਵਾਈਜ਼ਰੀ ਪੇਸ਼ ਕੀਤੀ ਹੈ ਇਸ ਪੂਰੇ ਹਫ਼ਤੇ ਲਈ। ਦੱਸਿਆ ਹੈ ਕਿ ਕੱਲ ਤੋਂ ਅੱਗੇ ਸਟਾਰਟਿੰਗ ਟਮਾਰੋ ਇੱਥੇ GTA ਦੇ ਵਿੱਚ ਟੈਂਪਰੇਚਰ 40+ ਦੇ ਵਾਂਗੂ ਫੀਲ ਕਰੂਗਾ ਹਿਊਮਿਡਿਟੀ ਨੂੰ ਫੈਕਟਰ ਇਨ ਕਰਕੇ ਨਾਲੇ ਸਵੀਅਰ ਥੰਡਰ ਸਟੋਰਮਸ ਵੀ ਆਨ ਐਂਡ ਆਫ ਪੇਸ਼ ਹੋ ਸਕਦੇ ਨੇ ਮੀਂਹ ਵੀ ਪੈਣਾ ਹੈ ਆਨ ਐਂਡ ਆਫ ਥਰੋਅ ਦੀ ਇੰਟਾਇਰ ਵੀਕ ਪਰ ਗਰਮੀ ਤਾਂ ਬਹੁਤ ਜ਼ਿਆਦਾ ਹੋਣੀ ਹੈ ਹਿਊਮਿਡਿਟੀ ਦੇ ਨਾਲ ਸੋ ਜਿੰਨੇ ਵੀ ਛੋਟੇ ਬੱਚੇ ਨੇ ਅਤੇ ਖਾਸ ਤਾਂ ਬਜ਼ੁਰਗ ਨੇ ਜਾਂ ਫਿਰ ਜਿਹਨਾਂ ਨੂੰ ਵੀ ਕੋਈ ਵੀ ਸਿਹਤ ਦੀ ਬਰੀਥਿੰਗ ਦੀ ਲੰਗਸ ਦੀ ਕੋਈ ਪ੍ਰੋਬਲਮ ਹੈ ਵੱਧ ਤੋਂ ਵੱਧ ਟਾਈਮ ਤਾਂ ਅੰਦਰ ਹੀ AC ਦੇ ਵਿੱਚ ਹੀ ਚਲਾ ਕੇ ਹੀ ਬੈਠੇ ਰਹੋ ਹਾਂ ਬਹੁਤ ਹੀ ਸੋਹਣਾ ਟਾਈਮ ਹੈ ਸਮਰ ਪੂਰੇ ਐਂ ਜ਼ੋਰਾਂ ਸ਼ੋਰਾਂ ਪੀਕ ਦੇ ਵਿੱਚ ਹੀ ਹੈ ਪਰ If you're young, if you're old, or if you have health problems, stay indoors. Simple ji gal hai. Kaafi lamba stretch of extremely hot and humid weather. Hun pesh hi hona hai. Is weekend tak. Environment Canada ne state kita ki kal nu Tuesday, June 30, 2026 to leke Saturday, July 4, 2026 tak. 5 din lagataar. Daily temperature high 30 degrees to upar hi rehna hai par warn kita hai ki jithe kal nu asli temperature ta 32 degrees tak pahunchna par humidity de naal ta 41 degrees de wangu feel hoga parson nu canada day nu ta zyada hi bura haal aa kyunki canada day nu asli temperature high 35 degrees tak pahunch jana hai par with the humidity it'll feel like 43 degrees so veerwar nu vi 35 degrees friday nu vi 34 degrees te saturday nu vi 32 degrees hon de naal humidity nu factor in karke every single day 5 din lagatar janta near or above 40 degrees de wangu hi feel hoga every single day na ta raat nu koi bhi khas relief milni hai kyunki agle 5 dinan de layi overnight temperature lowest pahunchna hai 23 degrees tak jadon tak kuch ghante baad garmi and peak te fir to pahunch jani hai so tuesday to leke saturday tak it's going to be hot kal nu tuesday de layi gta de kai parts de vich ta severe thunderstorms di 40% risk hai canada day vi 30% risk hai for rain showers naal dinar dosto kyunki canada day is saal wednesday in the middle of the week penda hai ਲੋਕਾਂ ਨੇ ਤਾਂ ਇਸ ਪਿਛਲੇ ਵੀਕਐਂਡ ਹੀ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ ਹੈ ਮੈਂ ਤਾਂ ਬੀਚ ਜਾ ਕੇ ਤਾਂ ਰੈੱਡ ਬਲੈਕ ਸਭ ਕੁਝ ਹੀ ਹੋ ਗਿਆ ਹੈ ਕਾਫੀ ਜ਼ਿਆਦਾ ਸਨਬਰਨ ਹੋ ਗਈ ਆ ਖਾਸ ਤਾਂ ਕੈਨੇਡਾ ਜੇ ਸਾਊਥ ਅਫਰੀਕਾ ਨੂੰ ਫੀਫਾ ਵਰਲਡ ਕੱਪ ਦੇ ਪਹਿਲੇ ਐਲੀਮੀਨੇਸ਼ਨ ਰਾਊਂਡ ਵਿੱਚ ਹਰਾਉਣ ਤੋਂ ਬਾਅਦ ਲੋਕ ਤਾਂ ਕਹਿੰਦੇ ਲੈਟਸ ਗੈਟ ਦਿਸ ਪਾਰਟੀ ਸਟਾਰਟਡ ਨਾਓ ਟੂ ਵੀਕਐਂਡਸ ਬੈਕ ਟੂ ਬੈਕ ਪਾਰਟੀ ਪੁਰਟੀ ਪਰ ਪੁਲਿਸ ਪ੍ਰੈਜੈਂਸ ਤਾਂ ਅਗਲੇ ਹਫ਼ਤੇ ਦੇ ਵਿੱਚ ਹੀ ਤਾਂ ਵੱਧ ਤੋਂ ਵੱਧ ਹੋਣੀ ਹੈ ਅੰਟੇਰੀਓ ਦੀਆਂ ਸਾਰੀਆਂ ਸੜਕਾਂ roadways highways they even waterways they impaired driving they crack down kar de le ontario provincial police opp ne state kita hai ki jinne vi opp patrolled and enforced roadways highways they even waterways han ona te pichle friday to hi friday june 26 2026 to leke agle sunday july 5 2026 tak heavy police presence honi hai ride check campaigns vi honi han ona de canada day week traffic and marine campaign like every single year that ahi inna ne check karna hai jehde lokan ne daru ja fir nashe ja fir donne hi karke impaired drivers nu fadan de layi hi enforcement vadoni hai all over the province the opp to alawa tonu changi tarah pata hai ki tuhade individual municipal then other regional police forces vi apni canada day long weekend ride campaigns shuru vi kar chuke ne te hun vadonge aun wale dinan de vich so please rab da vaasta hai please don't drink and drive call uber ਕਾਲ ਡੀ ਡੀ ਰੱਖੋ ਡੀ ਡੀ ਕਿਸੇ ਇੱਕ ਬੰਦੇ ਨੂੰ ਕਹੋ ਕਿ ਸੋਫੀ ਰਹਿ ਭਾਈ ਜਾਂ ਕਿਸੇ ਰਿਸ਼ਤੇਦਾਰ ਨੂੰ ਕਹੋ ਕਿ ਫਿਕ ਮੀ ਅਪ ਜੇ ਤੁਸੀਂ ਖਾਣੇ ਪੀਣੇ ਹੋ ਸਾਰੇ ਯਾਰ ਖਾਣ ਪੀਣ ਵਾਲੇ ਜਾਂ ਕੋਈ ਰੋਕਦਾ ਹੈ ਨਹੀਂ ਇੰਜੋਏ ਕਰੋ ਸਮਰ ਇਜ਼ ਵੈਰੀ ਸ਼ੋਰਟ ਇਨ ਦਿਸ ਕੰਟਰੀ ਵੈਰੀ ਵੈਰੀ ਸ਼ੋਰਟ ਇਨ ਦਿਸ ਕੰਟਰੀ ਸੋ ਇੰਜੋਏ ਫੁੱਲ ਨਜ਼ਾਰਾ ਲਓ ਬਟ ਜਸਟ ਡੋਂਟ ਡਰਿੰਕ ਐਂਡ ਡਰਾਈਵ ਜੇ ਪੀਣ ਦੇ ਖਾਣ ਦੇ ਇੰਨੇ ਪੈਸੇ ਹੈਗੇ ਆ ਯਾਰ $20 ਉਬਰ ਲਈ ਵੀ ਹੋਣੀ ਚਾਹੀਦੀ ਆ ਸਿੰਪਲ ਐਜ਼ ਦੈਟ ਨਾਲ ਯਾਰ ਦੋਸਤੋ ਪਰਸੋਂ ਨੂੰ ਵੈਨਸਡੇ ਜੁਲਾਈ 1 2026 ਨੂੰ ਹੁਣ ਕੀ ਖੁੱਲ੍ਹਾ ਹੋਣਾ ਅਤੇ ਕੀ ਬੰਦ ਹੋਣਾ ਹੈ ਕੈਨੇਡਾ ਡੇ ਦੇ ਲਈ ਉਹ ਵੀ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਸੋ ਤੁਸੀਂ ਅੱਜ ਜਾਂ ਕੱਲ੍ਹ ਤੱਕ ਪੂਰਾ ਬੰਦੋਬਸਤ ਕਰ ਸਕਦੇ ਹੋ ਕਈ ਚੀਜ਼ਾਂ ਤਾਂ ਤੁਹਾਨੂੰ ਉਹ ਉਸ ਦਿਨ ਨਹੀਂ ਮਿਲਣੀਆਂ ਹਨ ਸੋ ਉਹ ਤੁਹਾਨੂੰ ਦੱਸ ਦਿੰਦਾ ਸੋ ਪਰਸੋਂ ਨੂੰ ਕੈਨੇਡਾ ਡੇ ਸਭ ਤੋਂ ਪਹਿਲਾਂ ਆਪਦਾ ਜ਼ਰੂਰੀ ਬਿਜ਼ਨਸ ਦਾ ਬੈਂਕਿੰਗ ਦਾ ਸਾਰਾ ਕੰਮ ਕਰ ਲਓ ਕਿਉਂਕਿ ਸਾਰੀਆਂ ਅਤੇ ਸਾਰੀਆਂ ਬੈਂਕਾਂ ਹੁਣ ਕੈਨੇਡਾ ਡੇ 1 ਤਰੀਕ ਨੂੰ ਵੈਨਸਡੇ ਨੂੰ ਪਰਸ ਨੂੰ ਬੰਦ ਹੀ ਹੋਣਗੀਆਂ ਸਾਰੇ ਸਰਕਾਰੀ ਆਫਿਸਿਸ ਵੀ ਬੰਦ ਹੋਣਗੇ ਕੋਈ ਵੀ ਮੇਲ ਡਿਲੀਵਰੀ ਕਿਤੇ ਵੀ ਨਹੀਂ ਹੋਣੀ ਹੈ ਵੱਧ ਤੋਂ ਵੱਧ ਕੈਨੇਡੀਅਨ ਗਰੋਸਰੀ ਸਟੋਰਸ ਬੰਦ ਹੀ ਹੋਣਗੇ ਪਰ ਤੁਹਾਨੂੰ ਮੌਕਾ ਤਾਂ ਸਾਲ ਦਾ 365 ਦਿਨਾਂ ਦਾ ਮਿਲਦਾ ਹੈ ਗਰੋਸਰੀ ਸ਼ਾਪਿੰਗ ਕਰਨ ਦੇ ਲਈ ਇੰਡੀਅਨ ਪਾਕਿਸਤਾਨੀ ਕੈਨੇਡੀਅਨ ਇੰਟਰਨੈਸ਼ਨਲ ਗਰੋਸਰੀ ਤੁਹਾਨੂੰ ਫਿਰ ਵੀ ਮਿਲਣੀ ਹੈ ਇੰਡੀਅਨ ਫਰੂਟਲੈਂਡ ਸਾਡੇ ਖਾਸ ਸਪਾਂਸਰ ਇੰਡੀਅਨ ਫਰੂਟਲੈਂਡ ਦੇ 7 ਲੋਕੇਸ਼ਨਸ 'ਤੇ ਫਿਰ ਵੀ ਪਹੁੰਚ ਸਕਦੇ ਹੋ ਈਵਨ ਕੈਨੇਡਾ ਡੇ ਪਹੁੰਚ ਸਕਦੇ ਹੋ ਅਤੇ ਉੱਥੋਂ ਤੁਹਾਨੂੰ 7 ਲੋਕੇਸ਼ਨਸ, 5 ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, 1 ਕੈਂਬਰਿਜ, 1 ਗਲਫ ਤੋਂ ਸਾਰਾ ਹੀ ਗਰੋਸਰੀ ਦਾ ਫਰੈਸ਼ ਸਮਾਨ ਮਿਲਣਾ ਹੀ ਮਿਲਣਾ। ਪਰ ਕੀ ਨਹੀਂ ਮਿਲਣਾ? ਪੱਕੀ ਪੱਕੀ ਨਹੀਂ ਮਿਲਣੀ, ਹਾਰਡ ਲਿਕਰ ਨਹੀਂ ਮਿਲਣੀ ਤੁਹਾਨੂੰ ਪਰਸੋਂ ਨੂੰ, ਕਿਉਂਕਿ ਸਾਰੇ ਤੇ ਸਾਰੇ LCBO LCBO ਠੇਕੇ ਬੰਦ ਹੋਣਗੇ ਔਨ ਦ ਐਕਚੁਅਲ ਕੈਨੇਡਾ ਡੇ ਵੈਨਸਡੇ। ਸੋ ਵੈਨਸਡੇ ਤੋਂ ਪਹਿਲਾਂ ਪਹਿਲਾਂ ਜੇ ਤੁਹਾਨੂੰ ਪੱਕੀ ਚਾਹੀਦੀ ਹੈ ਯਾਰ, ਪੱਕੀ ਰੱਖ ਲਓ, ਕਿਉਂਕਿ ਉਹ ਤਾਂ ਤੁਹਾਨੂੰ ਪਤਾ ਹੀ ਹੈ ਹੋਰ ਕਿਤੇ ਮਿਲਦੀ ਨਹੀਂ, ਲੀਗਲੀ ਸਿਰਫ LCBO ਤੋਂ ਹੀ ਮਿਲਦੀ ਹੈ। ਪਰ ਫਿਰ ਵੀ ਉਸ ਤੋਂ ਬਾਅਦ ਤੁਹਾਨੂੰ ਵੈਨਸਡੇ ਦੇ ਦਿਨ ਕੁਛ ਸਲੈਕਟ ਬੀਅਰ ਸਟੋਰ ਲੋਕੇਸ਼ਨਸ ਤੋਂ ਬੀਅਰ ਤਾਂ ਮਿਲ ਜੂਗੀ, ਨਾਲੇ ਗੈਸ ਸਟੇਸ਼ਨਸ ਅਤੇ ਕਨਵੀਨੀਅੰਸ ਸਟੋਰਸ ਤੋਂ ਵੀ ਤੁਹਾਨੂੰ ਬੀਅਰਸ ਐਂਡ ਈਵਨ ਸੈਲਚਰਸ ਵੀ ਮਿਲ ਜਾਣਗੇ। ਉਹਦੀ ਕੋਈ ਖਾਸ ਟੈਨਸ਼ਨ ਨਹੀਂ, ਸਿਰਫ ਪੱਕੀ ਦੀ ਹੀ ਹੈ। ਵੱਧ ਤੋਂ ਵੱਧ ਮੇਜਰ ਸ਼ਾਪਿੰਗ ਮਾਲਸ ਜਿਵੇਂ ਕਿ ਸਕੁਐਰ ਵਨ, ਵਾਨ ਮਿਲਸ, ਟੋਰਾਂਟੋ ਪ੍ਰੀਮੀਅਮ ਆਊਟਲੈਟਸ, ਦੇ ਵਿਲ ਬੀ ਓਪਨ। ਲੋਕਾਂ ਨੇ ਤਾਂ ਵਾਹਵਾ ਪੈਸੇ ਖਰਚਣੇ ਆ, ਮੌਕਾ ਹੀ ਮਿਲਦਾ ਹੈ ਕਿ ਜਾ ਕੇ ਕੰਜ਼ੂਮਰਿਜ਼ਮ ਦੇ ਵਿੱਚ ਹੀ ਆਪਾਂ ਸਭ ਕੁਛ ਉੜਾ ਦਈਏ। ਸੋ ਸਾਰਾ ਕੁਛ ਖੁੱਲ੍ਹਾ ਹੀ ਹੋਊਗਾ ਕੁਛ ਇੱਕ ਮੋਡੀਫਾਈਡ ਆਵਰਸ ਦੇ ਨਾਲ। ਫਿਰ ਵੀ ਤੁਸੀਂ ਆਪਣੇ ਨੇੜਲੇ ਮੇਜਰ ਸ਼ਾਪਿੰਗ ਮਾਲਸ ਦੇ ਵਿੱਚ ਪਹੁੰਚ ਤਾਂ ਸਕਦੇ ਹੋ, ਕਾਫੀ ਜ਼ਿਆਦਾ ਓਪਨ ਹੋਣਗੇ, ਪਰ ਕਾਫੀ ਜ਼ਿਆਦਾ ਮਾਲਸ ਬੰਦ ਵੀ ਹੋਣਗੇ, ਜਿਵੇਂ ਕਿ ਯੋਰਕਡੇਲ, ਯੋਰਕਡੇਲ ਤਾਂ ਬੰਦ ਹੋਊਗਾ। ਸੋ ਸ਼ਾਪਿੰਗ ਕਰਨ ਤੋਂ ਪਹਿਲਾਂ ਪਰਸੋਂ ਦੇ ਦਿਨ, ਵੈਨਸਡੇ ਵਾਲੇ ਦਿਨ, ਤੁਸੀਂ ਜਾ ਕੇ ਗੂਗਲ ਸਰਚ ਪਹਿਲਾਂ ਕਰ ਲਿਓ ਨਾਮ ਦਾ ਮਾਲ ਦਾ, ਅਤੇ ਚੈੱਕ ਕਰ ਲਿਓ ਖੁੱਲ੍ਹਾ ਹੈ ਕਿ ਬੰਦ ਹੈ। ਅਤੇ ਮੋਡੀਫਾਈਡ ਆਵਰਸ ਹੀ ਨੇ, ਸਮਰ ਓਪਨਿੰਗ ਬੜੀ ਅਰਲੀ, ਕਲੋਜ਼ਿੰਗ ਬੜੀ ਅਰਲੀ ਟੂ, ਸੋ ਉਹ ਵੀ ਧਿਆਨ 'ਚ ਰੱਖੋ। ਅਤੇ ਤਕਰੀਬਨ ਜੇ ਤੁਸੀਂ ਬੱਚਿਆਂ ਨੂੰ ਕਿਤੇ ਵੀ ਲੈ ਕੇ ਜਾਣਾ ਹੈ, ਸਾਰੇ ਟੂਰਿਸਟ ਅਟ੍ਰੈਕਸ਼ਨ ਖੁੱਲ੍ਹੇ ਹੀ ਨੇ। ਜੇ ਤੁਹਾਨੂੰ ਆਪ ਛੁੱਟੀ ਆ, ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ ਨੇ, ਕਿਤੇ ਨਾ ਕਿਤੇ ਲੈ ਕੇ ਜਾਓ, ਨਹੀਂ ਤਾਂ ਘਰੇ ਬਹਿ ਕੇ ਉਹਨਾਂ ਦਾ ਤੰਗ ਹੀ ਕਰਨਾ ਹੈ, ਛਾਲਾਂ ਹੀ ਮਾਰਨੀਆਂ ਹਨ, ਸੋਫੇ ਭੰਨਣੇ ਆ। ਸੋ ਤਕਰੀਬਨ ਸਾਰੇ ਟੂਰਿਸਟ ਅਟ੍ਰੈਕਸ਼ਨ ਖੁੱਲ੍ਹੇ ਹੀ ਨੇ, ਕੈਨੇਡਾਸ ਵੰਡਰਲੈਂਡ, ਸੀ ਐਂਡ ਟਾਵਰ, ਰਿਪਲੀਜ਼ ਅਕੁਆਰੀਅਮ, ਟੋਰਾਂਟੋ ਜ਼ੂ, ਐਕਸੈਟਰਾ। ਸੋ ਕਾਫੀ ਕੁਛ ਖੁੱਲ੍ਹਾ ਵੀ ਹੋਊਗਾ, ਕਾਫੀ ਕੁਛ ਬੰਦ ਵੀ ਹੋਊਗਾ। ਤੁਹਾਨੂੰ ਪੂਰੀ ਲਿਸਟ ਗਣਾ ਦਿੱਤੀ ਆ, ਬੰਦੋਬਸਤ ਕਰ ਲਓ। ਅੱਜ ਅਤੇ ਕੱਲ੍ਹ ਦੋ ਹੀ ਦਿਨ ਨੇ ਗਰੋਸਰੀਜ਼ ਲਈ ਅਤੇ LCBO ਲਈ, ਬਾਕੀ ਸਾਰਾ ਕੁਛ ਤਾਂ ਖੁੱਲ੍ਹਾ ਹੀ ਹੋਊਗਾ। ਸੋ ਦੋਸਤੋ, ਹੁਣ ਤੁਹਾਨੂੰ ਦੱਸ ਦਈਏ ਕਿ ਕੈਲਡਨ ਸ਼ਹਿਰ ਦੇ ਵਿੱਚ ਸਸਪੈਸ਼ੀਅਸ ਐਕਟੀਵਿਟੀ ਇਨਵੈਸਟੀਗੇਟ ਕਰਦੇ ਹੋਏ ਆਫਿਸਰਸ ਨੇ ਇੱਕ ਚੋਰੀ ਕੀਤੀ ਹੋਈ ਗੱਡੀ ਲੱਭੀ, ਅਤੇ ਹੁਣ ਤਿੰਨ ਦੇਸੀ ਬੰਦਿਆਂ ਨੂੰ, ਕਾਫੀ ਜਾਣੇ ਪਛਾਣੇ ਦੇਸੀ ਬੰਦੇ ਨੇ, ਕਿਉਂ ਕਿ ਵਾਰ ਵਾਰ ਹੀ ਫੜੇ ਜਾਂਦੇ ਆ, ਛੱਡੇ ਜਾਂਦੇ ਆ। ਦਿਸ ਇਜ਼ ਲਿਬਰਲ ਕੈਨੇਡਾ, ਓਬਵੀਅਸਲੀ ਇਹ ਹੁਣ ਫਿਰ ਤੋਂ ਫੜੇ ਗਏ ਨੇ, ਅਤੇ ਲੱਗਦਾ ਤਾਂ ਹੈ ਕਿ ਬੇਲ 'ਤੇ ਫਿਰ ਤੋਂ ਛੱਡੇ ਵੀ ਗਏ ਨੇ। ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ OPP ਦੀ ਕੈਲਡਨ ਡਿਟੈਚਮੈਂਟ ਨੇ ਸਟੇਟ ਕੀਤਾ ਕਿ ਪਰਸੋਂ ਸੈਟਰਡੇ June 27, 2026 ਰਾਤ 10:50 PM ਉਹਨਾਂ ਦੇ ਆਫਿਸਰਸ ਨੂੰ ਕੈਲਡਨ ਸ਼ਹਿਰ ਦੇ ਵਿੱਚ ਕਾਲੋਰੇਨ ਡਰਾਈਵ ਐਂਡ ਮੇਫੀਓ ਡਰਾਈਵ ਦੇ ਏਰੀਆ ਦੇ ਵਿੱਚ ਸੱਦਿਆ ਗਿਆ ਕੋਈ ਨਾ ਕੋਈ ਸਸਪੈਸ਼ੀਅਸ ਐਕਟੀਵਿਟੀ ਦੇ ਲਈ। ਕਿਸੇ ਨੇ ਸ਼ਿਕਾਇਤ ਕੀਤੀ ਕਿ ਸ਼ੇਡੀ ਗੱਡੀ, ਸ਼ੇਡੀ ਬੰਦੇ ਬੈਠੇ ਨੇ, ਪਤਾ ਨਹੀਂ ਕੀ ਕਰ ਰਹੇ ਨੇ, ਇੰਡਸਟਰੀਅਲ ਏਰੀਆ ਹੈ, ਆ ਕੇ ਚੈੱਕ ਕਰੋ ਭਾਈ। ਜਦੋਂ ਆਫਿਸਰਸ ਇਸ ਇੰਡਸਟਰੀਅਲ ਏਰੀਆ ਦੇ ਵਿੱਚ ਪਹੁੰਚੇ, ਉਹਨਾਂ ਨੇ ਨੋਟਿਸ ਕੀਤਾ ਕਿ ਉਹਨਾਂ ਦੇ ਪਹੁੰਚਦੇ ਸੈਰ ਹੀ ਇੱਕ ਵਹੀਕਲ ਨੇ ਉਹਨਾਂ ਨੂੰ ਹੀ ਦੇਖ ਕੇ ਅਚਾਨਕ ਡਰਾਈਵ ਕਰਨਾ ਸ਼ੁਰੂ ਕੀਤਾ, ਅਤੇ ਉਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਗੱਡੀ ਦੇ ਡਰਾਈਵਰ ਨੇ ਗੈਸ ਦੱਬੀ ਅਤੇ ਸੀਨ ਤੋਂ ਨਿਕਲ ਗਿਆ। ਬਾਲਾ ਦੂਰ ਨਹੀਂ ਪਹੁੰਚੇ ਇਹ ਡਰਾਈਵਰ ਅਤੇ ਦੋ ਆਕੂਪੈਂਟਸ ਗੱਡੀ ਦੇ, ਉਹਨਾਂ ਨੇ ਨੇੜੇ ਹੀ ਗੱਡੀ ਦਾ ਕੰਟਰੋਲ ਲੂਜ਼ ਕੀਤਾ ਅਤੇ ਗੱਡੀ ਤੋਂ ਬਾਹਰ ਦੋ ਜਾਣੇ ਨੇ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੂੰ ਤਾਂ ਉੱਥੇ ਹੀ ਪਹਿਲਾਂ ਹੀ ਸੀਨ 'ਤੇ ਫੜਿਆ ਗਿਆ ਅਤੇ ਬਾਕੀ ਦੋ ਆਕੂਪੈਂਟਸ ਨੂੰ ਵੀ ਨੇੜੇ ਹੀ ਫੜਿਆ ਗਿਆ। ਦੇ ਡਿਡਨ ਗੈਟ ਦੈਟ ਫਾਰ। ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਪਤਾ ਕੀਤਾ ਗਿਆ ਕਿ ਇਹ ਇੱਕ ਸਟੋਲਨ ਰਿਪੋਰਟਡ ਵਹੀਕਲ ਹੈ, ਯਾਨੀ ਕਿ ਚੋਰੀ ਕੀਤੀ ਹੋਈ ਗੱਡੀ ਹੈ। ਅਤੇ ਪਤਾ ਨਹੀਂ ਉਹਦੇ ਨਾਲ ਹੁਣ ਉਸ ਏਰੀਆ ਦੇ ਵਿੱਚ ਟਰੱਕ ਯਾਰਡਸ ਕਾਫੀ ਜ਼ਿਆਦਾ ਨੇ, ਉੱਥੇ ਕੀ ਕਰਨ ਗਏ ਸੀ ਤੁਸੀਂ ਆਪ ਹੀ ਸਿਆਣਿਆ। ਹੁਣ ਬ੍ਰੈਂਪਟਨ ਤੋਂ ਤਿੰਨ ਦੇਸੀ ਬੰਦੇ, 29-year-old ਡਰਾਈਵਰ ਲਵਪ੍ਰੀਤ ਸਿੰਘ, 26 ਦਾ ਦਿਲਰਾਜ ਢਿੱਲੋਂ ਅਤੇ 29-year-old ਹਰਜੀਤ ਢਿੱਲੋਂ ਅਲੱਗ ਅਲੱਗ ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਨੇ, ਜਿਵੇਂ ਕਿ ਪੁਲਿਸ ਤੋਂ ਭੱਜਣ ਦੇ ਲਈ, ਡੇਂਜਰਸ ਡਰਾਈਵਿੰਗ, ਪ੍ਰਾਪਰਟੀ ਅਬਟੇਨ ਬਾਈ ਕ੍ਰਾਈਮ ਓਵਰ 5,000, ਅਤੇ ਇਸ ਡਰਾਈਵਰ ਦੇ ਖਿਲਾਫ ਪਹਿਲਾਂ ਤੋਂ ਹੀ ਡਰਾਈਵਿੰਗ ਦਾ ਬੈਨ ਲਾਇਆ ਹੋਇਆ ਸੀ ਜੱਜ ਦੇ ਵੱਲੋਂ, ਕੋਰਟ ਦੇ ਵੱਲੋਂ। ਸੋ ਇੱਕ ਵਾਧੂ ਆਪਰੇਟਿੰਗ ਅ ਵਹੀਕਲ ਵਾਇਲ ਪ੍ਰੋਹਿਬਿਟਡ ਦਾ ਵੀ ਚਾਰਜ ਇਹਨੇ ਹੁਣ ਲਵਾ ਲਿਆ ਹੈ। ਨਾਲ ਦੇ ਨਾਲ ਦੋਸਤੋ, ਇਹ ਵੀ ਪਤਾ ਲੱਗ ਗਿਆ ਹੈ ਕਿ ਇਸ ਸਾਲ ਦੇ ਪਹਿਲੇ ਹਾਫ ਦੇ ਵਿੱਚ, ਆਲਮੋਸਟ ਰਫਲੀ ਪਹਿਲੇ ਹਾਫ ਦੇ ਵਿੱਚ, ਮਿਸਿਸ ਸਾਗਾ ਅਤੇ ਬ੍ਰੈਂਪਟਨ ਦੇ ਵਿੱਚ 2100 ਤੋਂ ਵੀ ਜ਼ਿਆਦਾ ਗੱਡੀਆਂ ਚੋਰੀ ਕੀਤੀਆਂ ਗਈਆਂ ਹਨ। ਇਕੱਲੇ ਦੋ ਸ਼ਹਿਰ, ਇਕੱਲਾ ਅੱਧਾ ਸਾਲ, ਅੱਧਾ ਪੂਰਾ ਸਾਲ ਵੀ ਨਹੀਂ, ਅਤੇ 2100 ਤੋਂ ਵੀ ਜ਼ਿਆਦਾ ਗੱਡੀਆਂ ਚੋਰੀਆਂ ਕੀਤੀਆਂ ਗਈਆਂ ਹਨ। PL ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਸ ਸਾਲ ਦੇ ਪਹਿਲੇ ਤਕਰੀਬਨ 6 ਮਹੀਨਿਆਂ ਦੇ ਵਿੱਚ, January 1, 2026 ਤੋਂ ਲੈ ਕੇ June 27, 2026 ਤੱਕ, ਕੁੱਲ ਮਿਲਾ ਕੇ 2119 ਵਹੀਕਲਸ ਸਟੋਲਨ ਰਿਪੋਰਟ ਕੀਤੀਆਂ ਗਈਆਂ ਹਨ ਇਨ ਮਿਸਿਸਾਗਾ ਐਂਡ ਬ੍ਰੈਂਪਟਨ, ਜਿਹਦੇ ਵਿੱਚੋਂ 1169 ਮਿਸਿਸਾਗਾ ਦੇ ਵਿੱਚ ਅਤੇ 950 ਬ੍ਰੈਂਪਟਨ ਦੇ ਵਿੱਚ ਸਟੋਲਨ ਰਿਪੋਰਟ ਕੀਤੀਆਂ ਗਈਆਂ ਹਨ। ਨੰਬਰ ਹੈ ਤਾਂ ਕਾਫੀ ਹਾਈ, 2119 ਪਹਿਲੇ ਹਾਫ ਆਫ ਦ ਈਅਰ ਦੇ ਵਿੱਚ, ਪਰ ਅਸਲ ਦੇ ਵਿੱਚ ਤਾਂ ਇਹ ਪਿਛਲੇ ਸਾਲ 2025 ਦੇ ਪਹਿਲੇ 6 ਮਹੀਨੇ ਨਾਲੋਂ, ਉਹੀ ਸਾਗਾ ਅਤੇ ਬ੍ਰੈਂਪਟਨ ਦੇ ਨੰਬਰਸ ਨਾਲੋਂ ਤਕਰੀਬਨ 10% ਘੱਟ ਨੰਬਰ ਹੈ, 10% ਦਾ ਰਿਡਕਸ਼ਨ ਹੈ ਜਦੋਂ 2351 vehicles stolen report kite gaye si. So not a massive difference, 2351 last year, 2119 this year, not a very big difference. So number mara mota ithle gaya hai. Is saal de vich Mississauga te Brampton to chori kitiyan gaiyan 2119 gaddiyan de vichon filhal ta 1659 ta haje tak vi actively investigate kitiyan ja rahiyan, jivein ke oh investigation kithe pahunchan lagi aa, gaddi bhaave Ford Montreal to leke Africa tak pahunch gayi aa, par eh investigation ni kithe pahunchna, sirf te sirf 65. Can you imagine 2119 de vichon kalle 65 ਚੋਰੀਆਂ ਕਲੀਅਰ ਕੀਤੀਆਂ ਗਈਆਂ, ਮਤਲਬ ਕਿ ਗੱਡੀ ਰਿਕਵਰ ਕੀਤੀ ਗਈ ਹੈ ਜਾਂ ਬੰਦਾ ਫੜਿਆ ਗਿਆ ਹੈ, ਇਕੱਲੇ 65 ਰਿਡੀਕਿਊਲਸ. ਨਾਲੇ 395 ਕੇਸਿਸ ਦਾ ਪੁਲਿਸ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਭਾਈ ਇਹ ਤਾਂ ਸਾਫ ਸੂ ਹੋਣਾ ਨਹੀਂ ਹੈਗਾ. 395 ਹੈਵ ਬਿਨ ਮਾਰਕਡ ਅਨਸੋਲਵਡ ਆਲਰੇਡੀ. ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ ਸਮਝ ਰਹੇ ਹੋ, ਸਟੇਸ਼ਨ ਆਈ ਡੀ ਲੱਗਣ ਲੱਗੀ ਆ. ਆਪਾਂ ਸਟੇਸ਼ਨ ਆਈ ਡੀ ਲੱਗਣ ਤੋਂ ਬਾਅਦ ਵਾਪਸ ਆਉਂਦੇ ਹਾਂ ਹੋਰ ਵੀ ਢੇਰ ਸਾਰੀਆਂ ਖਬਰਾਂ ਅਗਲੇ ਘੰਟੇ ਵਿੱਚ ਵੀ, 5 ਤੋਂ ਲੈ ਕੇ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ. ਹੁਣ 5 ਤੋਂ ਲੈ ਕੇ 6 ਵਜੇ ਤੱਕ ਸਾਡੇ ਨਾਲ ਗੱਲਬਾਤ ਕਰਨੀ ਆ. ਨੰਬਰ ਹੁਣੇ ਘੁਮਾ ਲਓ ਸਟੂਡੀਓ ਦਾ, 905-564-44, 905-564-44, 905-564-6444, 905-564-6444 ਸਾਡਾ ਸਟੂਡੀਓ ਦਾ ਫੋਨ ਨੰਬਰ ਹੈ. ਬਾਲੀਆਂ ਕੋਈ ਵੀ ਖਾਸ ਹਜੇ ਫਰਮੈਸ਼ੀ ਗਾਣੇ ਦੀਆਂ ਰਿਕੁਐਸਟ ਨਹੀਂ ਆਈਆਂ, ਸੋ ਕੁਛ ਵਧੀਆ ਚੱਕਵਾਂ ਗੀਤ ਸੰਗੀਤ ਸੁਣਨਾ ਹੋਵੇ, ਨੰਬਰ ਘੁਮਾ ਲਓ 905-564-6444, 905-564-6444. ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ.

0: ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ, 416-710-0662, 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 days a week। 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ, GST PST ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ, 905-797-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਰੇਟ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ।

0: ਕਿ $3,500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
1: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨਡ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7,00,000 ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8,00,000 ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9,00,000 ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਸ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 ਟੀਮ ਸਿੱਧੂ
2: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6661
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381

0: ਸੁਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ, ਉਹ ਵੀ ਬ੍ਰੈਂਪਟਨ ਸ਼ਹਿਰ ਦੇ ਵਿੱਚ 3 ਬਹੁਤ ਹੀ ਸ਼ਾਨਦਾਰ ਲੋਕੇਸ਼ਨਸ ਤੋਂ। ਅਤੇ 3 ਹੀ ਬ੍ਰੈਂਪਟਨ ਲੋਕੇਸ਼ਨਸ 'ਤੇ ਤੁਹਾਡੇ ਲਈ ਇਹਨਾਂ ਨੇ ਲੋਕੇਸ਼ਨ ਦੇ ਬਾਹਰ ਹੀ ਇਹਨਾਂ ਨੇ ਕਾਫੀ ਸੋਹਣੀਆਂ ਲਾਈਵ ਸਟਰੀਟ ਫੂਡ ਕਾਰਟਸ ਰੇਹੜੀਆਂ ਦਾ ਸੈਟਅਪ ਕੀਤਾ ਹੋਇਆ ਹੈ, ਫੁੱਲ ਸਟਾਫ ਦਾ ਵੀ ਸੈਟਅਪ ਕੀਤਾ ਹੋਇਆ ਹੈ। ਹੁਣ ਜੇ ਤੁਸੀਂ ਪਹੁੰਚੋਗੇ ਇਹਨਾਂ ਦੀ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲ ਮੋਰ ਵਾਲੀ ਲੋਕੇਸ਼ਨ 'ਤੇ, ਜਾਂ ਫਿਰ ਮਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ 'ਤੇ 85 ਮਾਂ ਫੈਲੀਏ ਸਟਰੀਟ ਬ੍ਰੈਂਪਟਨ ਵਾਲੀ ਲੋਕੇਸ਼ਨ 'ਤੇ, ਜਾਂ ਫਿਰ ਬੋਵੇਡ ਅਤੇ ਚਿੰਕੂਜ਼ ਦੇ ਬਿਲਕੁਲ ਨਾਲ 15 ਫੈਂਡਰ ਵੇ ਵਾਲੀ ਲੋਕੇਸ਼ਨ 'ਤੇ ਪਹੁੰਚੋ ਆਪਣੀ ਨੀਅਰਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟ ਲੋਕੇਸ਼ਨ 'ਤੇ। ਅਤੇ ਬਾਹਰ ਹੀ ਤੁਹਾਨੂੰ ਨਜ਼ਰ ਆਜੂਗਾ ਕਿ ਇਹਦੇ ਕਈ ਡਿਫਰੈਂਟ ਇੰਪਲੋਈਜ਼ ਲਾਈਵ ਸਟਰੀਟ ਫੂਡ ਸਟੇਸ਼ਨ 'ਤੇ ਬਹੁਤ ਕਮਾਲ ਦਾ ਚਟਪਟਾ ਪਕਵਾਨ ਲਈ ਤਿਆਰ ਕਰ ਰਹੇ ਆ। ਹੁਣ ਇਹ ਕਹਿੰਦੇ ਨੇ ਬੀਤ ਹੀ ਉਹ ਲਿਟਲ ਸਵੀਟ ਟ੍ਰੀਟ ਆਈਸ ਗੋਲਾ ਡਿਫਰੈਂਟ ਫਲੇਵਰ ਦੇ ਵਿੱਚ 399 ਦੇ ਵਿੱਚ, ਦਹੀਂ ਟਿੱਕੀ ਚਾਟ 599 ਦੇ ਵਿੱਚ, ਅਨਲਿਮਿਟਡ ਗੋਲ ਗੱਪੇ ਜਿੰਨੇ ਮਰਜ਼ੀ ਭਾਈ ਖੜ ਕੇ ਉੱਥੇ 1-2 ਘੰਟਾ ਅਨਲਿਮਿਟਡ ਗੋਲ ਗੱਪੇ ਖਾਓ $9.99 ਦੇ ਵਿੱਚ, ਸਿਰਫ ਅਤੇ ਸਿਰਫ $9.99 ਦੇ ਵਿੱਚ ਅਨਲਿਮਿਟਡ ਆਲ ਯੂ ਕੈਨ ਈਟ ਗੋਲ ਗੱਪੇ ਉੱਥੇ ਇੰਜੋਏ ਕਰੋ। ਪਰ ਹੋਰ ਵੀ ਕਾਫੀ ਕੁਛ ਲਾਈਵ ਫੂਡ ਸਟੇਸ਼ਨ ਲਾਈਵ ਰੇਹੜੀਆਂ ਕਾਰਟ ਦੇ ਵਿੱਚ ਵੀ ਤਿਆਰ ਕੀਤਾ ਜਾ ਰਿਹਾ, ਜਿਵੇਂ ਕਿ ਚਨਾ ਸਮੋਸਾ ਪਲੇਟ, ਚਨਾ ਟਿੱਕੀ ਪਲੇਟ, ਆਈਸ ਗੋਲਾ, ਗੰਨੇ ਦਾ ਰਸ ਵੀ ਤੁਹਾਡੇ ਸਾਹਮਣੇ ਕੱਢ ਰਹੇ ਆ, ਚਾਟ ਪਾਪੜੀਆਂ ਵੀ ਅਲੱਗ ਅਲੱਗ ਕਿਸਮ ਦੀਆਂ ਤਿਆਰ ਕਰ ਰਹੇ ਨੇ। ਸੋ ਪਹੁੰਚੋ Simply Indian Sweets and Restaurant, 3 locations in Brampton to serve you. They are 1 p.m. to 10 p.m. every single day. ਇੱਕ ਤੋਂ ਲੈ ਕੇ ਰਾਤ 10 ਵਜੇ ਤੱਕ 1 p.m. ਟੂ 10 p.m. ਬਾਹਰ ਲਾਈਵ ਫੂਡ ਸਟੇਸ਼ਨ ਦਾ ਇਹਨੇ ਪ੍ਰਬੰਧ ਕੀਤਾ ਹੋਇਆ ਹੈ ਐਟ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਜਾਂ 85 ਮਾਂ ਫੈਲੀਏ ਸਟਰੀਟ ਐਂਡ ਮਿਸ ਸਾਗਰ ਰੋਡ ਫਾਈਨੈਂਸ਼ੀਅਲ, ਜਾਂ 15 ਫੈਂਡਰ ਵੇ ਐਟ ਬੋਵੇਡ ਐਂਡ ਚਿੰਕੂਜ਼ੀ। ਅਤੇ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਸਪੈਸ਼ਲ ਇਵੈਂਟ ਦੇ ਲਈ ਲਾਈਵ ਕੇਟਰਿੰਗ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ, ਫਿਰ ਨੰਬਰ ਕਮਾਓ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ। ਅਤੇ ਇਹਦੇ 10 ਟਰੱਕ ਨੇ, ਜਿੱਥੇ ਮਰਜ਼ੀ ਜਿੰਨੇ ਮਰਜ਼ੀ ਮਹਿਮਾਨ ਹੋਣ ਰੱਜ ਕੇ ਹੀ ਬਹੁਤ ਹੀ ਸਵਾਦ ਉਹਨਾਂ ਨੂੰ ਪਕਵਾਨ ਤਿਆਰ ਕਰਨਗੇ। ਨੰਬਰ ਕਮਾਓ 905-794-8111 905-794-8111 905-794-8111। ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਤੇ ਆਉਣ ਵਾਲੇ ਮਹੀਨੇ ਦੇ ਵਿੱਚ ਵੀ ਕਾਫੀ ਜ਼ਿਆਦਾ ਵੱਡੇ ਅਤੇ ਵੱਡੇ ਬਹੁਤ ਹੀ ਸੋਹਣੇ ਸ਼ੋ ਲਾਈਵ ਸਟੇਜ ਸ਼ੋਜ਼ ਵੀ ਤੁਹਾਡੇ ਪੇਸ਼ ਹੋ ਰਹੇ ਨੇ, ਉਹਦੇ ਬਾਰੇ ਕੁਝ ਜਾਣਕਾਰੀ ਤੁਹਾਨੂੰ ਦੇ ਦੇਵਾਂ। ਸਭ ਤੋਂ ਪਹਿਲਾਂ ਜਿਹੜੇ ਵੀ ਇੰਡੀਅਨ ਪੰਜਾਬੀ ਹਿੰਦੀ ਮਿਕਸ ਇੰਗਲਿਸ਼ ਦੇ ਕਾਮੇਡੀ ਦੇ ਲਾਈਵ ਸਟੈਂਡਅਪ ਦੇ ਸ਼ੌਕੀਨ ਹਨ, ਫਿਰ ਤੁਹਾਨੂੰ ਨਾਮ ਤਾਂ ਪਤਾ ਹੀ ਹੋਊਗਾ, ਪ੍ਰਤੀਸ਼ ਨਰੂਲਾ। ਆਪਦੇ ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ 'ਤੇ ਟਿਕਟੋਕ 'ਤੇ ਨਾਮ ਪਾਓ ਪ੍ਰਤੀਸ਼ ਨਰੂਲਾ, ਅਤੇ ਉਹ ਤੁਹਾਡੇ ਲਈ ਲਾਈਵ ਔਨ ਸਟੇਜ ਕਿਚਨਰ ਸ਼ਹਿਰ ਦੇ ਵਿੱਚ ਆਉਣ ਵਾਲੇ ਸੈਟਰਡੇ ਜੁਲਾਈ 4 ਤਰੀਕ ਨੂੰ, ਜਿੰਨੇ ਵੀ ਸਾਡੇ ਕਿਚਨਰ KWC ਏਰੀਆ ਵਾਲੇ ਲੋਕ ਹਨ ਕਹਿੰਦੇ ਹੁੰਦੇ ਹੋ ਕਿ ਯਾਰ ਇੱਥੇ ਕੋਈ ਸ਼ੋਅ ਸ਼ੂ ਲੱਗਦਾ ਨਹੀਂ ਹੈਗਾ, ਹੁਣ ਤੁਹਾਡੇ ਲਈ ਕਿਚਨਰ ਦੇ ਵਿੱਚ ਇਸ ਆਉਣ ਵਾਲੇ ਸੈਟਰਡੇ ਜੁਲਾਈ 4 ਤਰੀਕ ਨੂੰ ਕਿਚਨਰ ਦੇ ਪਬਲਿਕ ਲਾਇਬ੍ਰੇਰੀ ਥੀਏਟਰ ਦੇ ਵਿੱਚ ਲਾਈਵ ਔਨ ਸਟੇਜ ਕਾਮੇਡੀ ਸ਼ੋਅ ਪੇਸ਼ ਕਰ ਰਹੇ ਨੇ ਪ੍ਰਤੀਸ਼ ਨਰੂਲਾ। ਅਤੇ ਨਾਲ ਦੀ ਨਾਲ ਫਿਰ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਇਸ ਆਉਣ ਵਾਲੇ ਸੰਡੇ ਜੁਲਾਈ 5 ਤਰੀਕ ਨੂੰ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ ਵੀ ਪ੍ਰਤੀਸ਼ ਨਰੂਲਾ ਤੁਹਾਨੂੰ ਹਸਾਉਣਗੇ, ਐਂਟਰਟੇਨ ਕਰਨਗੇ ਲਾਈਵ ਔਨ ਸਟੇਜ। ਕਿਚਨਰ ਅਤੇ ਬ੍ਰੈਂਪਟਨ ਸੈਟਰਡੇ ਅਤੇ ਸੰਡੇ 4 ਤਰੀਕ ਅਤੇ 5 ਤਰੀਕ 2 ਦਿਨ ਲਗਾਤਾਰ ਪ੍ਰਤੀਸ਼ ਨਰੂਲਾ ਲਾਈਵ ਔਨ ਸਟੇਜ ਹੋਣਗੇ। ਤੁਹਾਨੂੰ ਟਿਕਟਸ ਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ, ਟਿਕਟਾਂ ਰਾਈਟ ਵੇ ਬੁੱਕ ਕਰਨੀਆਂ ਹਨ ਚਾਹੇ ਕਿਚਨਰ ਦੇ ਚਾਹੇ ਬ੍ਰੈਂਪਟਨ ਦੇ ਸ਼ੋਅ ਦੇ ਲਈ, ਨੰਬਰ ਕਮਾਓ 647-631-2161 ਜਾਂ ਫਿਰ 647-209-3101 ਨਾਲ ਦੀ ਨਾਲ ਤੁਹਾਡੇ ਮੰਨੇ ਪ੍ਰਮੰਨੇ ਬਹੁਤ ਹੀ ਮਸ਼ਹੂਰ ਕਲਾਕਾਰ ਐਮੀ ਵਿਰਕ ਅਤੇ ਸਰਗੁਣ ਮਹਿਤਾ, ਇਹ ਵੀ ਹੁਣ ਕਹਿੰਦੇ ਨੇ ਕਿ ਚੱਕ ਦਾਂਗੇ ਫੱਟੇ ਅਸੀਂ ਵੀ, ਸਕੋਸ਼ਾ ਬੈਂਕ ਅਰੀਨਾ ਕਹਿੰਦੇ ਭਰਨਾ ਹੈ। ਇਹ ਐਮੀ ਵਿਰਕ ਅਤੇ ਸਰਗੁਣ ਮਹਿਤਾ ਯੂਨਿਟੀ ਟੂਰ ਇਹ ਲਾਈਵ ਇਨ ਕਾਨਸਰਟ ਤੁਹਾਡੇ ਪੇਸ਼ ਹੋ ਰਹੇ ਨੇ Friday, August 14, downtown Toronto, ਦੇ ਬਹੁਤ ਹੀ ਵੱਡੇ ਸਕੋਸ਼ਾ ਬੈਂਕ ਅਰੀਨਾ ਨੂੰ ਤੁਹਾਡੇ ਨਾਲ ਹੀ ਭਰਨਾ ਹੈ। ਟਿਕਟਾਂ ਖਰੀਦਣ ਲਈ ਤੁਹਾਨੂੰ ਇੱਕੋ ਇੱਕ ਜਗ੍ਹਾ ਜਾਣ ਦੀ ਲੋੜ ਹੈ, www.ticketmaster.ca. Friday, August 14, downtown Toronto, Scotia Bank Arena, Unity Tour, Emmy Virk te Sargun Mehta live on stage to legonge te perform karenge. Tickets available on sirf te sirf www.ticketmaster.ca. Now, agar dosto assi on wale Friday te Saturday do din lagatar live location program pesh kar rahe hain Grand Home Furniture, Brampton de vich Queen and Gateway, Queen and Gateway de jehda Walmart hai ohde bilkul naal, 294 Walker Drive, Brampton. Assi Queen and Gateway de nukkar te is Friday July 3 ਅਤੇ ਸੈਟਰਡੇ ਜੁਲਾਈ 4, ਦੋ ਦਿਨ ਲਗਾਤਾਰ ਦੇਸ਼ ਪ੍ਰਦੇਸ਼ ਦੀ ਟੀਮ AM 530 ਲਾਈਵ ਲੋਕੇਸ਼ਨ ਅਸੀਂ ਤੁਹਾਡੇ ਪ੍ਰੋਗਰਾਮ ਪੇਸ਼ ਕਰਾਂਗੇ। ਸਾਲ ਦੀਆਂ ਤੁਹਾਡੇ ਲਈ ਕੈਨੇਡਾ ਡੇ ਲੌਂਗ ਵੀਕਐਂਡ ਦੇ ਲਈ ਸਭ ਤੋਂ ਲੋਵੈਸਟ ਪ੍ਰਾਈਸਿਸ, ਸਭ ਤੋਂ ਬੈਸਟ ਸਲੈਕਸ਼ਨ, ਸਭ ਤੋਂ ਨਵਾਂ ਫਰਨੀਚਰ, ਸਭ ਤੋਂ ਟੋਪ ਦੇ ਹੀ ਨਾਲ ਤੋਹਫੇ ਵੀ ਮਿਲਣੇ ਆ। ਸੋ ਫਰਾਈਡੇ ਜੁਲਾਈ 3 ਤਰੀਕ ਨੂੰ ਅਸੀਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ 3 PM till 6 PM ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ। ਸੈਟਰਡੇ ਨੂੰ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ 1 PM to 4 PM ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ। ਫਰੋਮ ਗ੍ਰੈਂਡ ਹੋਮ ਫਰਨੀਚਰ, 294 Walker Drive, ਬਰੈਂਪਟਨ, ਐ ਕੁਈਨ ਐਂਡ ਗੇਟਵੇ। ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਤੋਂ ਸੁੱਖ ਸਾਡੇ ਨਾਲ ਜੁੜ ਚੁੱਕੇ ਨੇ, ਕੁਛ ਵਧੀਆ ਵਧੀਆ ਗਰਮਾ ਗਰਮ ਡੀਲਰ ਲੈ ਕੇ ਆਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਮਰਾ ਜੀ। ਬਿਲਕੁਲ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀ ਹੈ ਇਸ ਕੈਨੇਡਾ ਡੇ ਵਾਲੇ ਦਿਨ। ਵੈਨਸਡੇ ਵਾਲੇ ਦਿਨ ਜਿਹੜੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਕੈਨੇਡਾ ਡੇ ਸੇਲ ਦੇ ਉੱਪਰ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਤੁਹਾਨੂੰ ਫ੍ਰੀ ਤੋਹਫੇ ਦਿੱਤੇ ਜਾਣੇ ਆ। ਤੁਸੀਂ ਆਪਣੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਪੇਟੀ ਵਾਲੇ ਬੈੱਡ ਚਾਹੀਦੇ ਨੇ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਤੇ 1 ਜੁਲਾਈ ਨੂੰ ਵੈਨਸਡੇ ਵਾਲੇ ਦਿਨ ਤੁਸੀਂ ਜ਼ਰੂਰ ਇੱਕ ਚੱਕਰ ਲਾਓ। 294 Walker Drive ਦੇ ਉੱਪਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ, ਤੇ ਨਾਲ ਦੀ ਨਾਲ ਕੈਨੇਡਾ ਡੇ ਆਵੇ ਤੇ ਨਾਲ ਕੈਨੇਡੀਅਨ ਮੇਡ ਸੋਫਾ ਸੈੱਟ ਕਿਉਂ ਨਾ ਆਵੇ। ਸੋ ਕੈਨੇਡਾ ਡੇ ਸਪੈਸ਼ਲ ਪ੍ਰਾਈਸ ਦੇਣ ਲੱਗੇ ਹਾਂ ਵੈਨਸਡੇ ਵਾਲੇ ਦਿਨ ਜਿਹੜੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਕੈਨੇਡਾ ਡੇ ਸੇਲ ਦੇ ਉੱਪਰ। ਸੋ ਡੀਲ ਤੁਹਾਨੂੰ ਦਿੰਦੇ ਹਾਂ, ਕੈਨੇਡੀਅਨ ਮੇਡ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ, ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ, ਚੋਇਸ ਆਫ ਕਲਰ, ਚੋਇਸ ਆਫ ਕਲਰ ਦੇ ਨਾਲ ਸੋਲਿਡ ਵੁੱਡ ਦਾ ਫਰੇਮ ਹੋਊਗਾ। ਤੇ ਵੈਨਸਡੇ ਵਾਲੇ ਦਿਨ ਪਰਿਵਾਰ ਜਿਹੜੇ ਪਹੁੰਚਣਗੇ 1 ਜੁਲਾਈ ਨੂੰ ਕੈਨੇਡੀਅਨ ਮੇਡ ਸੋਫਾ ਸੈੱਟ, $1500 ਵਾਲਾ, $799 ਦੇ ਵਿੱਚ 5 ਸੀਟਾਂ, ਕੈਨੇਡੀਅਨ ਮੇਡ ਸੋਫਾ ਸੈੱਟ ਚੋਇਸ ਆਫ ਕਲਰ ਦੇ ਨਾਲ ਤੁਹਾਨੂੰ ਮਿਲੂਗਾ। ਤੇ ਪਹਿਲੇ ਜਿਹੜੇ 5 ਪਰਿਵਾਰ ਉਸ ਦਿਨ ਆਉਣਗੇ, ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ, ਫ੍ਰੀ ਫ੍ਰੀ ਫ੍ਰੀ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ $799 ਦਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 294 Walker Drive, 294 Walker Drive, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਆਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 Walker Drive, 294 Walker Drive, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਬਾਜੀ।
0: ਧੰਨਵਾਦ ਜੀ। ਲਾਈਵ ਲੋਕੇਸ਼ਨ ਪਹੁੰਚਾਂਗੇ ਅਸੀਂ ਆਉਣ ਵਾਲੇ ਫਰਾਈਡੇ ਜੁਲਾਈ 3 ਤਰੀਕ ਨੂੰ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ, ਅਤੇ ਫਿਰ ਸੈਟਰਡੇ ਜੁਲਾਈ 4 ਤਰੀਕ ਨੂੰ ਵੀ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਤੁਹਾਨੂੰ ਲਾਈਵ ਲੋਕੇਸ਼ਨ 'ਤੇ ਸੱਦਾ ਪੱਤਰ ਵੀ ਦੇਵਾਂਗੇ। 294 Walker Drive, ਬਰੈਂਪਟਨ, ਕੁਈਨ ਐਂਡ ਗੇਟਵੇ। ਕੁਈਨ ਐਂਡ ਗੇਟਵੇ 'ਤੇ ਜਿਹੜਾ ਵੱਡਾ ਵਾਲਮਾਰਟ ਵਾਲਾ ਪਲਾਜ਼ਾ ਹੈ ਉਹਦੇ ਬਿਲਕੁਲ ਨਾਲ, 294 Walker Drive, ਬਰੈਂਪਟਨ, ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਲੋਕੇਟਡ ਹੈ। ਅਤੇ ਉੱਥੇ ਤੁਹਾਡੇ ਲਈ ਫਰਾਈਡੇ ਵੀ ਸੈਟਰਡੇ ਵੀ ਦੇਸ਼ ਪ੍ਰਦੇਸ਼ ਦੀ ਟੀਮ ਲਾਈਵ ਲੋਕੇਸ਼ਨ ਪਹੁੰਚ ਕੇ ਵੀ ਲਾਈਵ ਟੂ ਏਅਰ ਇਸ ਤਰ੍ਹਾਂ ਦੀਆਂ ਪ੍ਰਾਈਸਿਸ ਅਨਾਊਂਸ ਕਰਾਂਗੇ ਜੋ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਇਹ ਪੂਰੇ ਤੇ ਪੂਰੇ ਸਾਲ ਦੀਆਂ ਸਭ ਤੋਂ ਲੋਵੈਸਟ ਪ੍ਰਾਈਸਿਸ ਹੋਣਗੀਆਂ, ਨਾ ਬਲੈਕ ਫਰਾਈਡੇ, ਨਾ ਬਾਕਸਿੰਗ ਡੇ, ਨਾ ਐਨੀ ਅਦਰ ਡੇ, ਇਹ ਕੈਨੇਡਾ ਡੇ 'ਤੇ ਹੀ ਤੁਹਾਨੂੰ ਸਭ ਤੋਂ ਲੋਵੈਸਟ ਲੌਂਗ ਵੀਕਐਂਡ ਦੀਆਂ ਡੀਲਾਂ ਮਿਲਣਗੀਆਂ। ਉਹ ਵੀ ਬ੍ਰੈਂਡ ਨਿਊ, ਇੰਨੇ ਜ਼ਿਆਦਾ ਇਹਨਾਂ ਨੇ ਸ਼ਿਪਿੰਗ ਕੰਟੇਨਰ ਮੰਗਵਾਏ ਹੋਏ ਨੇ, ਸੋਫਾ ਸੈੱਟ, ਡਾਇਨਿੰਗ ਟੇਬਲ ਸੈੱਟ, ਬੈਡਰੂਮ ਸੈੱਟ, ਸਭ ਕੁਝ ਹੀ ਮੰਗਵਾਇਆ ਹੋਇਆ ਹੈ। ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਇੱਕ ਪਰਚੇਸ ਨਾਲ ਤਾਂ ਲੋਵੈਸਟ ਪ੍ਰਾਈਸ ਦੀ ਡੀਲ ਮਿਲਣੀ ਮਿਲਣੀ ਆ, ਪਰ ਨਾਲ ਦੇ ਵੱਡੇ ਵੱਡੇ ਫਲੈਟ ਸਕਰੀਨ ਟੀਵੀਜ਼, ਅਪਲਾਇੰਸਿਸ, ਐਕਸੈਟਰਾ ਤੋਹਫੇ ਵੀ ਬਹੁਤ ਹੀ ਕੀਮਤੀ ਤੋਹਫੇ ਵੀ ਨਾਲ ਦੀ ਨਾਲ ਮਿਲਣੇ ਹੀ ਮਿਲਣੇ ਹਨ। ਸੋ ਪਹੁੰਚਿਓ ਜ਼ਰੂਰ ਫਰਾਈਡੇ ਤੇ ਸੈਟਰਡੇ ਦੋ ਦਿਨ ਲਗਾਤਾਰ ਕੁਈਨ ਐਂਡ ਗੇਟਵੇ ਤੇ ਵਾਲਮਾਰਟ ਵਾਲੇ ਪਲਾਜ਼ ਦੇ ਬਿਲਕੁਲ ਨਾਲ 294 ਵਾਕਰ ਡਰਾਈਵ ਬ੍ਰੈਂਪਟਨ ਗ੍ਰੈਂਡ ਹੋਮ ਫਰਨੀਚਰ ਤੇ ਜ਼ਰੂਰ ਪਹੁੰਚਿਓ। ਸੋ ਦੋਸਤੋ ਵੀਕਐਂਡ ਤੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਅਨਫੋਰਚੁਨੇਟਲੀ ਮਲਟੀਪਲ ਰੋਡ ਸਾਈਡ ਫੇਟੈਲਿਟੀਜ਼ ਰਿਪੋਰਟ ਕੀਤੀਆਂ ਗਈਆਂ ਹਨ ਜਿਹਦੇ ਵਿੱਚ ਇੱਕ ਇੰਡੀਵਿਜੁਅਲ ਨੂੰ ਫਿਲਹਾਲ ਤਾਂ ਅਰੈਸਟ ਕੀਤਾ ਗਿਆ ਹੈ, ਦੋ ਮੌਤਾਂ ਆਲਰੇਡੀ ਅਨਫੋਰਚੁਨੇਟ ਹੋ ਚੁੱਕੀਆਂ ਹਨ। ਇੱਕ ਗੱਡੀ ਦੇ ਡਰਾਈਵਰ ਨੇ ਮੋਟਰਸਾਈਕਲਿਸਟ ਨੂੰ ਹਿੱਟ ਕਰਕੇ ਸੀਨ 'ਤੇ ਰੁਕਿਆ ਹੀ ਨਹੀਂ ਹੈਗਾ, ਪਰ ਹੁਣ ਅੱਜ ਸਵੇਰੇ ਪਤਾ ਲੱਗ ਗਿਆ ਹੈ ਕਿ ਬੰਦਾ ਹੁਣ ਫੜਿਆ ਗਿਆ ਹੈ ਕਿਉਂਕਿ ਦਿਸ ਏਰੀਏ ਰਿਟਰਨ ਬੈਕ ਟੂ ਦ ਸੀਨ ਦ ਕ੍ਰਾਈਮ, ਉਹ ਵੀ ਖਾਧੀ ਪੀਤੀ ਦੇ ਵਿੱਚ। ਅਤੇ ਇੱਕ ਹੋਰ ਇੰਸੀਡੈਂਟ ਹੈ ਜਿਹਦੇ ਵਿੱਚ ਤਾਂ 6 ਯੰਗ ਲੋਕ ਜ਼ਖਮੀ ਹੋਏ ਨੇ ਜਾਂ ਫਿਰ ਅਨਫੋਰਚੁਨੇਟ ਡੈਡ ਵੀ ਹੋ ਚੁੱਕੇ ਹਨ। ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟਸ ਪੇਸ਼ ਹੋਏ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਰੋਡਵੇਜ਼ 'ਤੇ ਇਸ ਪਿਛਲੇ ਵੀਕਐਂਡ 'ਤੇ। ਪੀਓ ਰੀਜਨਲ ਪੁਲਿਸ ਨੇ ਓਰਿਜਨਲੀ ਸਟੇਟ ਕੀਤਾ ਸੀ ਕਿ ਪਰਸੋਂ ਸੈਟਰਡੇ ਜੂਨ 27, 2026 ਅਰਲੀ ਮਾਰਨਿੰਗ 3:50 AM ਆਫਿਸਰਸ ਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਬੋਵੇਅਰ ਡਰਾਈਵ ਐਂਡ ਯੈਲੋ ਬ੍ਰਿਕ ਰੋਡ ਦੇ ਏਰੀਆ ਦੇ ਵਿੱਚ ਸੱਦਿਆ ਗਿਆ ਸੀ ਇੱਕ ਮੋਟਰ ਵਹੀਕਲ ਕੋਲਿਜਨ ਦੇ ਲਈ। ਅਤੇ ਜਦੋਂ ਆਫਿਸਰਸ ਦੇ ਐਮਰਜੈਂਸੀ ਸੀਨ ਕਰੂ ਸੀਨ 'ਤੇ ਪਹੁੰਚੇ, ਉਹਨਾਂ ਨੇ ਅਨਫੋਰਚੁਨੇਟਲੀ ਇੱਕ 21 ਸਾਲ ਦੇ 21-year-old ਮੋਟਰਸਾਈਕਲਿਸਟ ਨੂੰ ਸੀਨ 'ਤੇ ਹੀ ਡੈਡ ਪ੍ਰੋਨਾਊਂਸ ਕੀਤਾ ਅਤੇ ਦੱਸਿਆ ਕਿ ਇਸ ਕੋਲਿਜਨ ਦੇ ਵਿੱਚ ਇਨਵੋਲਵਡ ਸਸਪੈਕਟ ਵਹੀਕਲ ਅਤੇ ਉਹਦਾ ਡਰਾਈਵਰ ਸੀਨ 'ਤੇ ਰੁਕੇ ਹੀ ਨਹੀਂ, ਹੋ ਗਏ ਫਰਾਰ। ਜਾਨ ਲੇਵਾ ਹਿਟ ਐਂਡ ਰਨ ਕੋਲਿਜਨ ਦੇ ਤੌਰ 'ਤੇ ਇਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਗਿਆ, ਪਰ ਅੱਜ ਸਵੇਰੇ ਹੀ ਪੀਓ ਰੀਜਨਲ ਪੁਲਿਸ ਦੇ ਵੱਲੋਂ ਅਪਡੇਟ ਪੇਸ਼ ਕੀਤੀ ਗਈ ਹੈ। ਸਾਰੇ ਡੀਟੇਲਸ ਅਨਕਲੀਅਰ ਹਨ, ਪਰ ਇਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਹੁਣ ਇੱਕ ਅਨਆਈਡੈਂਟੀਫਾਈਡ 48-year-old ਮੇਲ ਨੂੰ ਕਸਟਡੀ ਵਿੱਚ ਲਿਆ ਕਿਉਂਕਿ ਪਹਿਲਾਂ ਤਾਂ ਉਹ ਹਿਟ ਐਂਡ ਰਨ ਕਰਕੇ ਮੋਟਰਸਾਈਕਲਿਸਟ ਨੂੰ ਮਾਰਨ ਦੇ ਲਈ ਛੱਡ ਕੇ ਸੀਨ ਤੋਂ ਹੋ ਗਿਆ ਸੀ ਫਰਾਰ। ਪਰ ਸਾਨੂੰ ਹੁਣ ਪਤਾ ਨਹੀਂ ਕਿ ਅੱਧਾ ਘੰਟਾ ਬਾਅਦ, ਘੰਟਾ ਬਾਅਦ, 5 ਘੰਟੇ ਬਾਅਦ, ਦਿਨ ਬਾਅਦ, ਸਾਨੂੰ ਪਤਾ ਨਹੀਂ, ਪਰ ਇਹ ਖਾਧੀ ਪੀਤੀ ਦੇ ਵਿੱਚ ਹੀ ਸੀਨ ਤੱਕ ਵਾਪਸ ਮੁੜਿਆ। ਦਿਸ ਏਰੀਏ ਕੇਮ ਬੈਕ ਟੂ ਦ ਸੀਨ ਦ ਕ੍ਰਾਈਮ, ਉੱਥੇ ਹੀ ਉਹਨੂੰ ਫੜਿਆ ਗਿਆ ਅਤੇ ਉਹਦੇ ਖਿਲਾਫ ਇੰਪੇਅਰਡ ਡਰਾਈਵਿੰਗ ਰਿਲੇਟਡ ਚਾਰਜਿਸ ਲਏ ਕੀਤੇ ਗਏ ਨੇ, ਨਾਲੇ ਫੇਲਿਅਰ ਟੂ ਸਟਾਪ ਆਫਟਰ ਐਨ ਐਕਸੀਡੈਂਟ ਕਾਜ਼ਿੰਗ ਡੈਥ ਦੇ ਚਾਰਜਿਸ ਵੀ ਲਏ ਕੀਤੇ ਗਏ ਨੇ, ਪਰ ਇਸ ਤੋਂ ਵੱਧ ਵੀ ਚਾਰਜਿਸ ਲਏ ਕੀਤੇ ਜਾ ਸਕਦੇ ਹਨ। ਇਸ ਜਾਨਲੇਵਾ ਇੰਪੇਅਰਡ ਡਰਾਈਵਿੰਗ ਐਕਸੀਡੈਂਟ ਨੂੰ ਕਾਜ਼ ਕਰਨ ਵਾਲੇ ਦਾ ਨਾਮ ਅਤੇ ਸ਼ਹਿਰ ਅਤੇ ਹੋਰ ਕੋਈ ਵੀ ਖਾਸ ਜਾਣਕਾਰੀ ਅਨਫੋਰਚੁਨੇਟਲੀ ਨਹੀਂ ਰਿਲੀਜ਼ ਕੀਤੀ ਗਈ ਆ। ਇਹਨੂੰ ਬੇਸ਼ੱਕ ਨੇਮ ਐਂਡ ਸ਼ੇਮ ਕਰਨਾ ਤਾਂ ਚਾਹੀਦਾ ਹੈ, ਸਿਰਫ ਆਹੀ ਦੱਸਿਆ ਗਿਆ ਹੈ ਕਿ ਇੱਕ 48-year-old ਮੇਲ ਇੰਪੇਅਰਡ ਮੇਲ ਕੇਮ ਬੈਕ ਟੂ ਦ ਸੀਨ ਦ ਕ੍ਰਾਈਮ ਅਤੇ ਉਹਨੂੰ ਪੁਲਿਸ ਕਸਟਡੀ ਵਿੱਚ ਲਿਆ ਗਿਆ ਹੈ। ਨਾਲ ਦੀ ਨਾਲ ਦੋਸਤੋ ਵੀਕਐਂਡ 'ਤੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਦੋ ਗੱਡੀਆਂ ਦਾ ਕਾਫੀ ਸੀਰੀਅਸ ਟੱਕਰ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਯੰਗ ਇੰਡੀਵਿਜੁਅਲ ਦੀ ਡੈਥ ਹੋ ਚੁੱਕੀ ਹੈ। ਦੂਜੇ ਗੱਡੀ ਦੇ ਵਿੱਚੋਂ ਵੀ 4 ਜਣੇ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 2 ਤਾਂ ਹੁਣ ਖੁਦ ਆਪ ਆਪਣੀ ਜਾਨ ਲਈ ਲੜ ਰਹੇ ਨੇ। ਅਤੇ ਇਨਵੈਸਟੀਗੇਟਰਸ ਦਾ ਕਹਿਣਾ ਹੈ ਕਿ ਭਾਵੇਂ ਇਹ ਕਾਫੀ ਅਰਲੀ ਆਨ ਹੈ ਇਨਵੈਸਟੀਗੇਸ਼ਨ ਦੇ ਵਿੱਚ, ਉਹਨਾਂ ਨੂੰ ਪਹਿਲਾਂ ਤੋਂ ਹੀ ਸ਼ੱਕ ਹੈ ਜਾਂ ਕਹਿ ਲਓ ਪਤਾ ਲੱਗ ਗਿਆ ਹੈ ਕਿ ਇੱਕ ਗੱਡੀ ਦੇ ਡਰਾਈਵਰ ਨੇ ਰੈੱਡ ਲਾਈਟ ਦੇ ਵਿੱਚੋਂ ਹੀ ਗੱਡੀ ਲੰਘਾਈ ਸੀ। ਸੋ ਇਹ ਹੈ ਤਾਂ ਬਹੁਤ ਅਨਫੋਰਚੁਨੇਟ ਗੱਲ ਕਿ ਨਹੀਂ, ਮੌਤ ਇੰਟਾਇਰਲੀ ਅਵੋਇਡਬਲ ਸੀ, ਬਾਕੀ 5 ਜਣੇ ਬੁਰੀ ਤਰ੍ਹਾਂ ਜ਼ਖਮੀ ਹੋਣੇ ਵੀ ਇੰਟਾਇਰਲੀ ਅਵੋਇਡਬਲ ਸੀ ਜੇਕਰ ਇਹ ਰੈੱਡ ਲਾਈਟ ਦੇ ਵਿੱਚੋਂ ਇੱਕ ਡਰਾਈਵਰ ਗੱਡੀ ਨਾ ਲਗਾਉਂਦਾ। ਹੁਣ ਸਾਨੂੰ ਇਹ ਨਹੀਂ ਦੱਸਿਆ ਗਿਆ ਪੀਓ ਰੀਜਨਲ ਪੁਲਿਸ ਦੇ ਵੱਲੋਂ ਕਿ ਜਿਹੜਾ ਇਕੱਲਾ ਡਰਾਈਵਰ ਮਰਿਆ ਹੈ ਉਹ ਹੀ ਰੈੱਡ ਲਾਈਟ ਦੇ ਵਿੱਚੋਂ ਲੰਘਾਉਣ ਵਾਲਾ ਸੀ ਗੱਡੀ ਨੂੰ, ਜਾਂ ਦੂਜੀ ਗੱਡੀ ਹੈ ਜਿਹਦੇ ਵਿੱਚ ਡਰਾਈਵਰ ਹੁਣ ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਵਿੱਚ ਹੈ ਉਹ ਸੀ ਰੈੱਡ ਲਾਈਟ ਦੇ ਵਿੱਚੋਂ ਗੱਡੀ ਲੰਘਾਉਣ ਵਾਲਾ, ਇਹ ਨਹੀਂ ਦੱਸਿਆ ਗਿਆ ਹੈ ਫਿਲਹਾਲ। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਰਸੋਂ ਸੈਟਰਡੇ ਜੂਨ 27, 2026 ਰਾਤ 10:45 ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਕਵੀਨ ਡਰਾਈਵ ਐਂਡ ਕੰਟਰੀ ਸਾਈਡ ਡਰਾਈਵ, ਤੁਹਾਨੂੰ ਪਤਾ ਹੀ ਕਿ ਇਸ ਏਰੀਆ ਦੇ ਵਿੱਚ ਇੰਟਰਸੈਕਸ਼ਨ 'ਤੇ ਬਹੁਤ ਹਾਈ ਰੇਡ ਸਪੀਡ 'ਤੇ ਲੋਕ ਗੱਡੀ ਦੱਬੀ ਜਾਂਦੇ ਆ ਅਤੇ ਮੇਜਰ ਕੋਲਿਜਨ ਦੇ ਇੱਥੇ ਅਕਸਰ ਹੀ ਹੁੰਦੇ ਆ, ਇਹ ਸਭ ਤੋਂ ਨਵਾਂ ਹੀ ਇੱਕ ਇੰਸੀਡੈਂਟ ਹੈ। ਸੋ ਮਿਕਵੀਨ ਡਰਾਈਵ ਐਂਡ ਕੰਟਰੀ ਸਾਈਡ ਡਰਾਈਵ ਦੇ ਏਰੀਆ ਦੇ ਵਿੱਚ ਆਫਿਸਰਸ ਐਂਡ ਐਮਰਜੈਂਸੀ ਕਰੂਜ਼ ਨੂੰ ਸੱਦਿਆ ਗਿਆ ਸੀ ਫੋਰ ਏ ਮੇਜਰ ਵਹੀਕਲ ਕੋਲਿਜਨ। ਅਤੇ ਜਦੋਂ ਆਫਿਸਰ ਸੀਨ 'ਤੇ ਪਹੁੰਚੇ ਉਹਨਾਂ ਨੇ ਦੇਖਿਆ ਕਿ ਇੱਕ ਵਹੀਕਲ ਤਾਂ ਇਸ ਮਿਕਵੀਨ ਡਰਾਈਵ ਐਂਡ ਕੰਟਰੀ ਸਾਈਡ ਡਰਾਈਵ ਦੇ ਇੰਟਰਸੈਕਸ਼ਨ ਦੇ ਵਿੱਚ ਹੀ ਸੀ ਬੁਰੀ ਤਰ੍ਹਾਂ ਡੈਮੇਜਡ, ਦੂਜੀ ਵਹੀਕਲ ਤਾਂ ਆਫ ਰੋਡ ਜਾ ਕੇ ਕਿਸੇ ਦੇ ਘਰ ਦੇ ਫਰੰਟ ਲਾਨ ਯਾਨੀ ਕਿ ਘਾਹ ਦੇ ਵਿੱਚ ਹੀ ਜਾ ਕੇ ਉੱਥੇ ਗੱਡੀ ਡੈਮੇਜਡ ਅੜੀ ਹੋਈ ਸੀ ਇਨ ਦ ਮਿਡਲ ਆਫ ਸੰਬੜੀਜ਼ ਹਾਊਸਿਸ ਫਰੰਟ ਲਾਨ। ਆਫਿਸਰਸ ਨੇ ਪਤਾ ਕੀਤਾ ਕਿ ਦੋ ਇਨਵੋਲਵਡ ਵਹੀਕਲਸ ਦੇ ਵਿੱਚੋਂ ਇੱਕ ਵਹੀਕਲ ਮਕਵੀਨ ਡਰਾਈਵ 'ਤੇ ਸਾਊਥ ਬਾਉਂਡ ਜਾ ਰਹੀ ਸੀ, ਦੂਜੀ ਵਹੀਕਲ ਕੰਟਰੀ ਸਾਈਡ ਰੋਡ 'ਤੇ ਈਸਟ ਬਾਉਂਡ ਜਾ ਰਹੀ ਸੀ, ਜਦੋਂ ਇਹਨਾਂ ਦਾ ਇੰਟਰਸੈਕਸ਼ਨ ਦੇ ਵਿੱਚ ਹੀ ਜ਼ੋਰ ਦੇ ਨਾਲ ਟੱਕਰ ਹੋਇਆ। ਟੱਕਰ ਦਾ ਕਾਰਨ ਫਿਲਹਾਲ ਤਾਂ ਵੈਰੀ ਅਰਲੀ ਸਟੇਜਸ ਆਫ ਦੀ ਇਨਵੈਸਟੀਗੇਸ਼ਨ ਹੈ, ਪਰ ਪੀਓ ਰੀਜਨਲ ਪੁਲਿਸ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਵਹੀਕਲ ਦੇ ਡਰਾਈਵਰ ਨੇ ਆਪਦੀ ਗੱਡੀ ਰੈੱਡ ਲਾਈਟ ਦੇ ਵਿੱਚੋਂ ਲੰਘਾਈ, ਤਾਂ ਹੀ ਤਾਂ ਟੱਕਰ ਹੋਇਆ। ਸੋ ਕਲੀਅਰਲੀ ਜੇ ਰੈੱਡ ਲਾਈਟ ਦੇ ਵਿੱਚੋਂ ਨਾ ਲੰਘਾਉਂਦਾ ਡਰਾਈਵਰ, ਇਹ ਨਾ ਮੌਤ ਹੁੰਦੀ ਨਾ ਪੰਜ ਹੋਰ ਜਾਣੇ ਜ਼ਖਮੀ ਹੁੰਦੇ, ਇਹ ਵੁੱਡ ਹੈਵ ਬੀਨ ਇੰਟਾਇਰਲੀ ਅਵੋਇਡਬਲ। ਪੁਲਿਸ ਨੇ ਕਨਫਰਮ ਕੀਤਾ ਹੈ ਕਿ ਦੋਨੇ ਗੱਡੀਆਂ ਦੇ ਵਿੱਚ ਕੁੱਲ ਮਿਲਾ ਕੇ 6 ਜਾਣੇ ਸੀ, ਸਾਰੇ ਤੇ ਸਾਰੇ 6 ਜਾਣੇ ਯੰਗ ਮੈਨ ਇਨ ਦੇਅਰ 20s। ਇੱਕ ਗੱਡੀ ਦੇ ਵਿੱਚ ਇੱਕ ਡਰਾਈਵਰ ਅਤੇ ਇੱਕ ਪੈਸੰਜਰ ਸੀ, ਜਿਹਦੇ ਵਿੱਚੋਂ ਅਨਫੋਰਚੁਨੇਟਲੀ ਪੈਸੰਜਰ ਸੀਨ 'ਤੇ ਹੀ ਡੈਡ ਪ੍ਰੋਨਾਂਸ ਕੀਤਾ ਗਿਆ। ਦੂਜੀ ਗੱਡੀ ਦੇ ਵਿੱਚ ਡਰਾਈਵਰ ਹਾਸਪਿਟਲ ਦੇ ਵਿੱਚ ਹੈ ਲਾਈਫ ਥਰੈਟਨਿੰਗ ਇੰਜਰੀਜ਼ ਨਾਲ, ਇੱਕ ਹੋਰ ਪੈਸੰਜਰ ਵੀ ਆਪਦੀ ਜਾਨ ਦੇ ਲਈ ਲੜ ਰਿਹਾ ਹੈ, ਅਤੇ ਇੱਕ ਹੋਰ ਪੈਸੰਜਰ ਹੈ ਜਿਹਨੂੰ ਲਾਈਫ ਐਲਥਰਿੰਗ ਇੰਜਰੀਜ਼ ਆਲਰੇਡੀ ਸਸਟੇਨ ਹੋਈਆਂ ਹਨ, ਮਤਲਬ ਹੋ ਸਕਦਾ ਹੈ ਕਿ ਉਹ ਦੀ ਲਾਈਫ ਕਦੇ ਦੁਬਾਰਾ ਸੇਮ ਨਾ ਹੋਵੇ, ਮੇ ਬੀ ਕੋਈ ਹੱਥ ਪੈਰ ਵੱਢਿਆ ਗਿਆ ਹੈ ਜਾਂ ਵੱਢਣਾ ਪਿਆ ਹੈ, ਲਾਈਫ ਐਲਥਰਿੰਗ ਇੰਜਰੀ ਹੋਈ ਹੈ, ਅਤੇ ਚੌਥਾ ਪੈਸੰਜਰ ਸੀਰੀਅਸ ਇੰਜਰੀਜ਼ ਨਾਲ ਵੀ ਟ੍ਰੀਟ ਕੀਤਾ ਜਾ ਰਿਹਾ ਹੈ। ਸੋ ਫਿਲਹਾਲ ਇਸ ਰੈੱਡ ਲਾਈਟ ਦੇ ਵਿੱਚੋਂ ਗੱਡੀ ਲੰਘਾਉਣ ਦੀ ਜਾਣਕਾਰੀ ਤੋਂ ਇਲਾਵਾ ਨਹੀਂ ਪਤਾ ਹੈ ਕਿ ਜਾਨਲੇਵਾ ਕੋਲੀਸ਼ਨ 'ਚ ਕੀ ਹੋਰ ਫੈਕਟਰਸ ਹੋ ਸਕਦੇ ਨੇ, ਜਿਵੇਂ ਕਿ ਹਾਈ ਸਪੀਡ ਜਾਂ ਰੇਸਿੰਗ ਜਾਂ ਸਟੰਟ ਡਰਾਈਵਿੰਗ ਜਾਂ ਡੇਂਜਰਸ ਡਰਾਈਵਿੰਗ ਜਾਂ ਦਾਰੂ ਜਾਂ ਨਸ਼ਿਆਂ ਨਾਲ ਇੰਪੇਅਰਮੈਂਟ। ਹੁਣ ਦੇਖਦੇ ਹਾਂ ਕਿ ਕੀ ਬਣਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਜੁੜੇ ਹੋ, ਅਤੇ ਦੋਸਤ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ, ਅੱਜ ਜਿਹੜੇ ਮਰਜ਼ੀ ਦਿਨ ਤੁਸੀਂ ਆਪਦੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਆਪਦੇ ਪਰਿਵਾਰ ਨੂੰ ਵਧੀਆ ਖਵਾਉਣਾ ਹੈ, ਪਿਓਰ ਵੈਜੀਟੇਰੀਅਨ ਫੂਡ ਹੀ ਖਵਾਉਣਾ ਹੈ, ਸ਼ੁੱਧ ਵੈਜੀਟੇਰੀਅਨ ਫੂਡ ਹੀ ਖਵਾਉਣਾ ਹੈ, ਫਿਰ ਗਿਲਸ ਸਵੀਟ ਫੈਕਟਰੀ ਨੰਬਰ 1 ਆਪਸ਼ਨ ਹੈ। ਗਿਲਸ ਸਵੀਟ ਫੈਕਟਰੀ ਵਾਲੇ ਤੁਹਾਡੇ ਹਰੇਕ ਮੌਕੇ ਦੇ ਲਈ, ਖੁਸ਼ੀ ਦੇ ਮੌਕੇ ਦੇ ਲਈ, ਹਰੇਕ ਓਕੇਜ਼ਨ ਦੇ ਲਈ ਬਹੁਤ ਹੀ ਸਵਾਦ ਫਰੈਸ਼ ਪਿਓਰ ਵੈਜੀਟੇਰੀਅਨ ਕੇਰਿੰਗ ਕਰਦੇ ਨੇ। ਹੁਣ ਚਾਹੇ ਇਕੱਲੇ ਤੁਹਾਨੂੰ ਸਨੈਕਸ ਨੂੰ ਚਾਹੀਦੇ ਆ, ਐਪਟਾਈਜ਼ਰ ਚਾਹੀਦੇ ਆ, ਇਹ ਦੋਸਤੋ ਹਰੇਕ ਦਿਨ ਹੀ ਆਪਣੇ ਬਰੈਂਪਟਨ ਵਾਲੀ ਫੈਕਟਰੀ ਦੇ ਵਿੱਚ ਵਿਲੀਅਮਸ ਪਾਰਕਵੇ ਅਤੇ ਸਨਪੈਕ ਦੇ 2131 ਵਿਲੀਅਮਸ ਪਾਰਕਵੇ ਐਂਡ ਸਨਪੈਕ ਦੇ ਆਪਣੀ ਫੈਕਟਰੀ ਦੇ ਵਿੱਚ ਗਿਲ ਸਵੀਟ ਫੈਕਟਰੀ ਵਾਲੇ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿਤ ਰੋਜ਼ ਮਿੰਨੀ ਮਸ਼ੀਨ ਮੇਡ ਸਮੋਸੇ ਵੀ, ਵੱਡੇ ਹੈਂਡ ਮੇਡ ਸਮੋਸੇ ਵੀ, ਆਲੂ ਟਿੱਕੀਆਂ ਵੀ, ਪਕੌੜੇ ਵੀ, ਅਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ, ਐਪਟਾਈਜ਼ਰਸ ਵੀ ਬਹੁਤ ਵੱਡੀ ਗਿਣਤੀ ਤੱਕ ਇਹ ਨਿਤ ਰੋਜ਼ ਤਿਆਰ ਕਰਦੇ ਆ, ਜੋ ਕਿ ਤੁਹਾਡੇ ਨੇੜਲੇ ਗੁਰੂ ਘਰਾਂ ਤੱਕ, ਅਖੰਡ ਪਾਠ ਤੱਕ, ਕਿਸੇ ਵੀ ਰਿਲੀਜੀਅਸ ਇਵੈਂਟ ਤੱਕ, ਤੁਹਾਡੇ ਕੰਮ ਫੈਕਟਰੀ ਟਰੱਕਯਾਰਡ ਤੱਕ, ਘਰ ਤੱਕ, ਜਿੱਥੇ ਮਰਜ਼ੀ ਤੱਕ, ਤਾਂ ਇਹ ਬਹੁਤ ਵੱਡੀ ਗਿਣਤੀ ਤੱਕ ਤਾਂ ਐਵਰੀ ਡੇ ਸ਼ਿਪ ਕਰਦੇ ਨੇ, ਟਰਾਂਸਪੋਰਟ ਕਰਦੇ ਆ, ਲੋਕ ਜਾ ਕੇ ਟਰੇਆਂ ਵੀ ਪਿਕਅਪ ਕਰਦੇ, ਇਹ ਡਿਲੀਵਰੀ ਵੀ ਕਰਦੇ, ਲਾਈਵ ਟਰੱਕ ਵੀ ਭੇਜਦੇ ਆ, ਨਾਲ ਦੀ ਨਾਲ ਹੋਰਾਂ ਗਰੋਸਰੀ ਸਟੋਰਸ ਤੱਕ ਵੀ, ਰੈਸਟੋਰੈਂਟਸ ਤੱਕ ਵੀ, ਬੈਂਕਟ ਹਾਲ ਤੱਕ ਵੀ ਇਹ ਲਾਈਵ ਫਰੈਸ਼ ਕੇਟਰਿੰਗ ਦਾ ਪ੍ਰਬੰਧ ਕਰਦੇ ਆ। ਪਰ ਇਕੱਲੇ ਐਪਟਾਈਜ਼ਰਸ ਅਤੇ ਸਨੈਕਸ ਨੂੰ ਨਹੀਂ, ਫੁੱਲ ਫਲੈਜਡ ਲਾਈਵ ਤੁਹਾਡੇ ਲਈ ਕੇਟਰਿੰਗ, ਦਾਲਾਂ ਦਾ, ਸਬਜ਼ੀਆਂ ਦਾ, ਪਨੀਰ ਦਾ, ਹਰੇਕ ਚੀਜ਼ ਦਾ, ਬਹੁਤ ਹੀ ਸਵਾਦ 100% ਪਿਓਰ ਵੈਜੀਟੇਰੀਅਨ ਲਾਈਵ ਟਰੱਕ ਕੇਟਰਿੰਗ ਵੀ ਕਰਦੇ ਨੇ। ਸੋ ਤੁਹਾਡਾ ਕੋਈ ਵੀ ਸਪੈਸ਼ਲ ਇਵੈਂਟ ਹੋਵੇ, ਉਹਨੂੰ ਜ਼ਿਆਦਾ ਹੀ ਸਪੈਸ਼ਲ ਬਣਾ ਦੇਣਗੇ। ਪਿਓਰ ਵੈਜੀਟੇਰੀਅਨ ਫੂਡ ਹੀ ਤਿਆਰ ਕਰਦੇ ਆ ਅਤੇ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ। ਗਿਲਸ ਸਵੀਟ ਫੈਕਟਰੀ 905-799-2616 ਅਤੇ 2131 ਵਿਲੀਅਮਸ ਪਾਰਕਵੇ ਐਂਡ ਸਨਪੈਕ ਅਤੇ ਯੂਨਿਟ 3 ਦੇ ਵਿੱਚ ਗਿਲਸ ਸਵੀਟ ਫੈਕਟਰੀ ਲੋਕੇਟਡ ਹੈ। 905-799-2616 905-799-2616 ਇਹਨਾਂ ਦੀਆਂ 6 ਲੋਕੇਸ਼ਨਸ ਇਨ ਟੋਟਲ ਨੇ, ਇੱਕ ਮੇਨ ਫੈਕਟਰੀ ਇਨ ਬਰੈਂਪਟਨ ਅਤੇ 5 ਚਲੋ ਫਰੈਸ਼ਕੋਸ ਦੇ ਅੰਦਰ, ਜੋ ਕਿ ਇੱਕ ਤਾਂ ਬਰੈਂਪਟਨ ਦੇ ਵਿੱਚ ਹੈਗਾ ਕੁਈਨ ਐਂਚਿੰਗੂਜ਼ੀ, ਕੁਈਨ ਐਂਚਿੰਗੂਜ਼ੀ ਅਤੇ ਮਿਲਟਨ ਦੇ ਵਿੱਚ ਵੀ ਇੱਕ ਲੋਕੇਸ਼ਨ ਹੈ, ਮਿਸ ਸਾਗਰ ਦੇ ਵਿੱਚ ਵੀ ਇੱਕ ਲੋਕੇਸ਼ਨ ਹੈ, ਉਹਨਾਂ ਚਲੋ ਫਰੈਸ਼ਕੋਸ ਦੇ ਵਿੱਚ ਇਹਨਾਂ ਦੇ ਗਿਲਸ ਸਵੀਟ ਫੈਕਟਰੀ ਦੀਆਂ ਲੋਕੇਸ਼ਨਸ ਵੀ ਕਾਫੀ ਜ਼ਿਆਦਾ ਨੇ, ਕੁੱਲ ਮਿਲਾ ਕੇ 5 ਨੇ ਅਤੇ ਫੈਕਟਰੀ ਨਾਲ 6 ਨੇ ਆਲ ਓਵਰ ਅੰਟੇਰੀਓ ਐਂਡ ਕੈਨੇਡਾ। ਨਾਲ ਦਿਨ ਦੋਸਤੋ, ਜੇ ਤੁਸੀਂ ਆਪਦੇ ਘਰ ਦੇ ਵਿੱਚ ਜਾਂ ਆਪਦੇ ਬਿਜ਼ਨਸ ਦੇ ਵਿੱਚ ਪ੍ਰੋਫੈਸ਼ਨਲ ਸਾਫ ਸੁਥਰੇ ਤਰੀਕੇ ਦੇ ਨਾਲ ਪੇਂਟ ਦਾ ਕੰਮ ਕਰਵਾਉਣਾ ਹੈ, ਸੰਧੋ ਪੇਂਟਿੰਗ ਦੇ ਨਾਲ ਅੱਜ ਹੀ ਸੰਪਰਕ ਕਰੋ। ਇਹ ਬਹੁਤ ਕਲੀਨ, ਪ੍ਰੋਫੈਸ਼ਨਲ ਅਤੇ ਅਫੋਰਡੇਬਲ ਪੇਂਟ ਪੈਕੇਜਿਸ, ਇਨਡੋਰ ਆਊਟਡੋਰ ਪੂਰੇ ਘਰ ਦੇ ਅੰਦਰ ਵੀ ਬਾਹਰ ਵੀ ਫੈਂਸ ਫੁੰਸ ਤੱਕ ਵੀ ਸਭ ਕੁਝ ਹੀ ਇਹ ਪੇਂਟ ਕਰਦੇ ਨੇ, ਅਤੇ ਬਹੁਤ ਹੀ ਵੱਡੀ ਟੀਮ ਹੈ ਇਹਨਾਂ ਦੀ। ਇਹ ਕਹਿੰਦੇ ਨੇ ਕਿ ਇਕੱਲਾ ਇੱਥੇ GTA ਨਹੀਂ, ਜਿੱਥੇ ਮਰਜ਼ੀ ਤੱਕ, ਨਾਇਆਗਰਾ ਰੀਜਨ ਤੱਕ, ਲੰਡਨ ਤੱਕ, ਗਵਾਲਫ KWC ਤੱਕ, ਪੂਰਾ GTA ਐਂਡ ਬਿਯੋਂਡ ਅਸੀਂ ਸਰਵ ਕਰਦੇ ਹਾਂ, ਬਹੁਤ ਹੀ ਵੱਡੀ ਟੀਮ ਹੈ। ਅਤੇ ਜਿਹੜਾ ਵੀ ਅਸੀਂ ਪੇਂਟ ਯੂਜ਼ ਕਰਦੇ ਹਾਂ ਉਹ ਨੇਮ ਬ੍ਰੈਂਡ ਮਸ਼ਹੂਰ ਟਾਪ ਕੁਆਲਿਟੀ ਦਾ ਹੀ ਪੇਂਟ ਅਤੇ ਮਟੀਰੀਅਲਸ ਯੂਜ਼ ਕਰਦੇ ਹਾਂ, ਪੂਰੇ ਸਫਾਈ ਦਾ ਇਹਨਾਂ ਨੇ ਆਪ ਹੀ ਬੰਦੋਬਸਤ ਕਰਨਾ ਹੈ, ਇੰਤਜ਼ਾਮ ਕਰਨਾ ਹੈ, ਸਾਰਾ ਫਰਨੀਚਰ ਨੂੰ ਮੂਵ ਕਰਨ ਦਾ ਅਤੇ ਵਾਪਸ ਰੱਖਣ ਦਾ ਵੀ ਇਹਨਾਂ ਨੇ ਆਪ ਹੀ ਸਾਰਾ ਕੰਮ ਕਰਨਾ ਹੈ। ਤੁਹਾਨੂੰ ਕੁਛ ਵੀ ਨਹੀਂ ਕਰਨ ਦੀ ਲੋੜ ਸਿਵਾਏ ਰੰਗ ਚੂਜ਼ ਕਰ ਲਏ, ਬਸ ਰੰਗ ਤੁਸੀਂ ਚੂਜ਼ ਕਰਨੇ ਆ। ਤੁਸੀਂ ਕੋਈ ਵੀ ਆਪ ਰੰਗ ਲੱਭਿਆ ਹੋਇਆ ਜਾਂ ਇਹਨਾਂ ਦੇ ਬ੍ਰਾਂਡ ਨੇਮ ਪੇਂਟ ਦੇ ਕੈਟਲਾਗ ਦੇ ਵਿੱਚੋਂ ਲੱਭ ਵੀ ਸਕਦੇ ਹੋ, ਕਾਲ ਸੰਦੋ ਪੇਂਟਿੰਗ। ਸੁਖਜੀਤ ਦਾ ਫੋਨ ਨੰਬਰ ਹੈ 6478223313 6478223313 ਸੰਦੋ ਪੇਂਟਿੰਗ 6478223313 6478223313 'ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਦੋਸਤੋ, ਜੇ ਤੁਹਾਨੂੰ ਆਲ ਆਫ ਅ ਸਡਨ ਅਚਾਨਕ ਇਸ ਸਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਐਲਰਜੀਜ਼ ਹੋਣ ਲੱਗ ਗਈਆਂ ਹਨ, ਸ਼ਾਇਦ ਕਿਉਂਕਿ ਤੁਸੀਂ ਆਪਦੇ ਏਅਰ ਡਕਟ ਨਹੀਂ ਸਾਫ਼ ਕਰਵਾਏ, ਅਤੇ ਤੁਸੀਂ ਜੇਕਰ ਐਲਰਜਨਸ, ਡਸਟ, ਪਲੂਟੈਂਟਸ, ਏਰੋਟੈਂਟਸ ਅਤੇ ਹੋਰ ਵੀ ਗੰਦ ਮੰਦ ਤੋਂ ਬਚਣਾ ਚਾਹੁੰਦੇ ਹੋ, ਤੁਹਾਨੂੰ ਪੂਰੇ ਸਮਰ ਤੱਕ ਤਾਂ ਏ ਸੀ ਚਲਾਉਣਾ ਹੀ ਪੈਣਾ, ਫਿਰ ਵਿੰਟਰ ਦੇ ਵਿੱਚ ਵੀ ਹੀਟ ਚਲਾਉਣੀ ਪੈਣੀ ਆ। ਡਕਟ ਤਾਂ ਤੁਹਾਨੂੰ ਸਾਫ਼ ਕਰਵਾ ਲੈਣੇ ਚਾਹੀਦੇ ਨੇ, ਖਾਸ ਤਾਂ ਜੇ ਹੁਣ ਵਾਹਵਾ ਟਾਈਮ ਹੋ ਗਿਆ। ਅਤੇ ਅਕਾਲ ਡਕਟ ਕਲੀਨਿੰਗ ਵਾਲੇ ਕਹਿੰਦੇ ਨੇ ਕਿ ਅਸੀਂ ਸਭ ਤੋਂ ਪੁਰਾਣੀ, ਸਭ ਤੋਂ ਪਹਿਲੀ ਕੰਪਨੀ ਆ ਸਾਡੇ ਕਮਿਊਨਿਟੀ ਵਿੱਚ, 40 ਸਾਲਾਂ ਤੋਂ ਇਹੀ ਕੰਮ ਕਰਦੇ ਆ ਰਹੇ ਹਾਂ, ਸਾਫ਼ ਸੁਥਰੇ ਤਰੀਕੇ ਦੇ ਨਾਲ, ਇਹ ਪ੍ਰੋਫੈਸ਼ਨਲ ਤਰੀਕੇ ਨਾਲ, ਹਾਈ ਹੋਰਸ ਪਾਵਰ ਵੈਕਿਊਮ ਦੇ ਨਾਲ ਸਾਰਾ ਗੰਦ ਮੰਦ ਕੱਢ ਕੇ ਸੈਨੇਟਾਈਜੇਸ਼ਨ ਸਪਰੇਅ ਕਰਕੇ ਜਾਂਦੇ ਨੇ, ਅਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੀ ਕੰਮ ਕਰਕੇ ਦਿੰਦੇ ਨੇ। ਇਹ ਕਹਿੰਦੇ ਨੇ ਕਿ ਭਾਵੇਂ ਤੁਸੀਂ ਲੇਟ ਵੀ ਸੱਦੋ, ਸ਼ਾਮ ਨੂੰ, ਰਾਤ ਨੂੰ ਵੀ ਸੱਦੋ, 7 ਦਿਨ ਜਿਹੜੇ ਮਰਜ਼ੀ ਟਾਈਮ ਸੱਦੋ, ਸੱਦੋ ਅਕਾਲ ਡੈਕਟ ਕਲੀਨਿੰਗ 4167100662 4167100662। ਅਤੇ ਇਹ ਡਕਟ ਕਲੀਨਿੰਗ ਤੋਂ ਇਲਾਵਾ ਹਰੇਕ ਕਿਸਮ ਦੇ ਏ ਸੀ ਅਤੇ ਫਰਨੈਸ ਦੀ ਰਿਪੇਅਰ ਵੀ ਕਰਦੇ ਨੇ ਅਤੇ ਇੰਸਟਾਲੇਸ਼ਨ ਵੀ ਕਰਦੇ ਨੇ। ਸੋ ਜੇ ਤੁਸੀਂ ਏ ਸੀ ਜਾਂ ਫਰਨੈਸ ਇੰਸਟਾਲ ਕਰਵਾਉਣਾ, ਰਿਪੇਅਰ ਕਰਵਾਉਣਾ, ਉਹਦਾ ਵੀ ਇਹ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਕਾਲ ਅਕਾਲ ਡਕਟ ਕਲੀਨਿੰਗ 4167100662 4167100662, ਅਕਾਲ ਡਕਟ ਕਲੀਨਿੰਗ। ਅਤੇ ਇਸ ਟਾਈਮ 'ਤੇ ਸਾਡੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, ਪ੍ਰਭਦੀਪ ਸਿੰਘ, ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ, ਜਿਨ੍ਹਾਂ ਦਾ ਫੋਨ ਨੰਬਰ ਹੈ 4167100 7524 4167100 7524। ਮੋਰਗੇਜ ਦਾ ਜਿਹੜਾ ਮਰਜ਼ੀ ਤੁਹਾਡਾ ਸਵਾਲ ਹੋਵੇ, ਸਲਾਹ ਮਸ਼ਵਰਾ ਕਰਨਾ ਹੋਵੇ, ਜਾਂ ਫਿਰ ਕੰਮ ਹੀ ਜ਼ਰੂਰੀ ਹੈ, ਮੋਰਗੇਜ ਪਹਿਲੀ ਵਾਰੀ ਕਰਾਉਣੀ ਆ, ਰਿਨਿਊਲ ਆ ਗਈ ਆ, ਕਰਜ਼ੇ ਬਹੁਤ ਜ਼ਿਆਦਾ ਲਏ ਹੋਏ ਨੇ ਅਤੇ ਉਹਨੂੰ ਹੁਣ ਕੰਸੋਲੀਡੇਟ ਕਰਨਾ ਹੈ, ਜਿਹੜਾ ਮਰਜ਼ੀ ਤੁਹਾਡਾ ਪ੍ਰੀ ਕੰਸਟਰਕਸ਼ਨ ਤੋਂ ਬੁੱਕ ਕੀਤੇ ਹੋਏ, ਹੁਣ ਅਪਰੇਜ਼ਲ ਵੈਲਿਊ ਦੇ ਵਿੱਚ ਪੰਗਾ ਪਿਆ ਹੋਇਆ ਹੈ, ਤੱਕ ਸਿਨੇਰੀਓ ਵੀ ਹੋਵੇ, ਇਹਨਾਂ ਨਾਲ ਸਲਾਹ ਮਸ਼ਵਰਾ ਕਰੋ, ਇਹ ਸਲਿਊਸ਼ਨ ਫਿਰ ਹੀ ਤੁਹਾਡੇ ਲੱਭ ਸਕਦੇ ਆ। ਨੰਬਰ ਹੈ 4167100 7524 4167100 7524। ਚੱਕ ਲੈਣੇ, ਪੈਸੇ ਚੱਕ ਲੈਣੇ, ਹੁਣ ਤਾਂ ਮਸਾਂ ਹੀ ਉਹ ਵਿਆਜ ਹੀ ਇਕੱਲਾ ਪੇ ਕਰ ਰਹੇ ਨੇ। ਸੋ ਮੰਨ ਲਓ ਕਿ ਕਿਸੇ ਨੇ ਕੋਈ 5-6 ਥਾਵਾਂ ਤੋਂ ਡਿਫਰੈਂਟ ਡਿਫਰੈਂਟ ਕਰਜ਼ੇ ਲਏ ਹੋਏ ਨੇ, ਸਾਰੀ ਅਮਾਊਂਟ ਵੀ ਡਿਫਰੈਂਟ ਆ, ਲੈਂਡਰ ਵੀ ਸਾਰੇ ਡਿਫਰੈਂਟ ਨੇ, ਵਿਆਜ ਦਾ ਰੇਟ ਵੀ ਸਾਰਾ ਡਿਫਰੈਂਟ ਹੈ, ਕਿਸ਼ਤ ਵੀ ਡਿਫਰੈਂਟ ਤਰੀਕ ਨੂੰ ਜਾਂਦੀ ਆ, ਫਿਰ ਵੀ ਕੋਈ ਤਰੀਕਾ ਹੈ ਕਿ ਸਾਰਾ ਕੁਛ ਆਪਾਂ ਇਕੱਠਾ ਕਰ ਲਈਏ, ਕਿਸ਼ਤ ਵੀ ਇੱਕ ਹੀ ਹੋਵੇ, ਸਭ ਤੋਂ ਘੱਟ ਹੀ ਹੋਵੇ, ਸਭ ਤੋਂ ਲੋਸਟ ਇੰਟਰਸਟ ਵੀ ਹੋਵੇ, ਕੋਈ ਤਰੀਕਾ ਹੈ ਕਿ ਨਹੀਂ?
2: ਬਿਲਕੁਲ ਸਵਰਾਜ, ਜਿਹੜੇ ਤਰੀਕੇ ਬਹੁਤ ਨੇ ਇਸ ਚੀਜ਼ ਨੂੰ, ਇਸ ਚੀਜ਼ ਦਾ ਹੱਲ ਕੱਢਣ ਦੇ, ਬਟ ਗੱਲ ਇਹ ਆਉਂਦੀ ਵੀ ਤੁਸੀਂ ਉਸ ਫੈਸਲੇ 'ਤੇ ਆਉਣਾ ਜਾਂ ਨਹੀਂ ਆਉਣਾ, ਰਾਈਟ? ਹੁਣ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਚੀਜ਼ ਗੌਲਦਾ ਪਿਆ, ਰੈਦਰ ਪ੍ਰੋਬਲਮ ਨੂੰ ਫੇਸ ਕਰਨ ਨਾਲੋਂ ਨਾ ਪ੍ਰੋਬਲਮ ਤੋਂ ਭੱਜਣ ਵਾਲਾ ਰਾਹ ਲੋਕ ਜ਼ਿਆਦਾ ਅਪਣਾ ਰਹੇ, ਮਾਫ਼ੀ ਮੰਗਦਾ। ਦੇਖੋ ਗੱਲ ਇਹੋ ਜਿਹੀ, ਮੈਂ ਏਅਰ 'ਤੇ ਕਰਦਾ ਪਿਆ, ਰੀਜ਼ਨ ਇਹ ਬਣ ਚੁੱਕਿਆ ਵੀ ਸੁਣਨ ਨੂੰ ਜਾਂ ਅਗਲੇ ਬੰਦੇ ਦੇ ਗੱਲਬਾਤ ਕਰਨ ਤੋਂ ਇਹ ਮਹਿਸੂਸ ਹੁੰਦਾ ਵੀ ਹੰਭ ਗਏ ਲੋਕ। ਉਹ ਹੰਭਣਾ ਚਲੋ ਉਸ ਨਜ਼ਰੀਏ ਨਾਲ ਜਾਇਜ਼ ਲੱਗਦਾ ਵੀ ਤੁਸੀਂ ਕੰਮ 'ਤੇ ਵੀ ਫੋਕਸਡ ਰੱਖਣਾ ਆਪਣੇ ਆਪ ਨੂੰ, ਅਤੇ ਤੁਹਾਡੇ ਜਿਹੜੀਆਂ ਮਿਨੀਮਮ ਪੇਮੈਂਟਸ ਨੇ ਵੱਖਰੋ ਵੱਖਰੇ ਕਰਜ਼ਿਆਂ ਦੀਆਂ, ਜਦੋਂ ਤੱਕ ਤੁਹਾਨੂੰ ਚੱਕਣਾ ਪੈ ਗਿਆ ਉਦੋਂ ਤੁਸੀਂ ਖੜ੍ਹੇ ਪੈਰ ਚੱਕ ਲਿਆ, ਬਟ ਤੁਹਾਨੂੰ ਉਹਦਾ ਅਲਟੀਮੇਟਲੀ ਨਤੀਜਾ ਉਦੋਂ ਪਤਾ ਲੱਗਦਾ ਜਦ ਤੁਹਾਡਾ ਉਹ ਜਿਹੜਾ ਕਰਜ਼ਾ ਚੱਕਿਆ ਵਾ ਉਹ ਲੈਣ ਦਾ ਨਾਂ ਨਹੀਂ ਲੈ ਰਿਹਾ। ਸੋ ਗੱਲ ਕਰਦੇ ਹਾਂ ਜੇ ਉਹ ਕਰਜ਼ਾ ਲਾਉਣਾ ਕਿਵੇਂ ਹੈ, ਜੇ ਤਾਂ ਦੇਖੋ ਤੁਹਾਡੇ ਕੋਲ ਘਰ ਹੈਗਾ, ਘਰ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਬਥੇਰੇ ਭੈਣ ਭਰਾਉਣ ਪ੍ਰੋਬਲਮ ਇਹੀ ਆ ਰਹੀ ਵੀ ਅਪਰੇਜ਼ਲ ਨਹੀਂ ਆ ਰਹੀਆਂ, ਉਹਦੇ ਵਿੱਚ ਕਈ ਵਾਰੀ ਮੈਂ ਕੀ ਚੀਜ਼ ਨੋਟ ਕੀਤੀ ਹੈ ਜੀ, ਫਾਈਲ ਸਟਰਕਚਰਿੰਗ ਬਹੁਤ ਮਾਇਨੇ ਰੱਖਦੀ ਆ। ਫਾਈਲ ਸਟਰਕਚਰ ਜੇ ਨਹੀਂ ਸਹੀ ਹੋਈ ਵੀ ਤਾਂ ਵੀ ਤੁਹਾਡੀ ਜਿਹੜੀ ਅਪਰੇਜ਼ਲ ਵੈਲਿਊ ਆ ਉਹ ਘੱਟ ਜਾਂਦੀ ਆ। ਸੋ ਜੇ ਤੁਹਾਡੇ ਕੋਲ ਘਰ ਹੈਗਾ, ਘਰ ਦੀ ਚੱਲਦੀ ਮੌਰਗੇਜ ਵੀ ਨਹੀਂ ਤੁਸੀਂ ਤੁੜਵਾਉਣਾ ਚਾਹੁੰਦੇ, ਉਹਦੇ ਅਗੇਂਸਟ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਕੇ ਸਾਰੀ ਵੱਖਰੀ ਪੇਮੈਂਟ ਆ ਇੱਕ ਬਣਾ ਸਕਦੇ ਹੋ, ਠੀਕ ਹੈ ਜੀ। ਜੇ ਤੁਹਾਡੇ ਕੋਲ ਘਰ ਨਹੀਂ ਹੈਗਾ, ਕੋਈ ਬਿਜ਼ਨਸ ਹੈ, ਬਿਜ਼ਨਸ ਦੇ ਅਗੇਂਸਟ ਤੁਸੀਂ ਬਿਜ਼ਨਸ ਲੋਨ ਲੈ ਸਕਦੇ ਹੋ। ਕੁੱਝ ਕੁ ਗਵਰਨਮੈਂਟ ਸਬਸਿਡਾਈਜ਼ ਬਿਜ਼ਨਸ ਲੋਨਸ ਆਏ ਵੇ ਨੇ, ਜਦੇ ਆ ਟੈਰਿਫ ਲੱਗੇ ਨੇ ਉਹਨਾਂ ਨੂੰ ਰਿਲੀਫ ਦੇਣ ਲਈ ਕੁੱਝ ਕੁ ਗਵਰਨਮੈਂਟ ਸਬਸਿਡਾਈਜ਼ ਲੋਨਸ ਆਏ ਵੇ ਨੇ, ਉਹਨਾਂ ਬਾਰੇ ਤੁਸੀਂ ਜਾਣਕਾਰੀ ਲੈ ਕੇ ਉਸ ਚੀਜ਼ ਦੇ ਬਾਰੇ ਤੁਸੀਂ ਅਪਰੂਵ ਹੋ ਸਕਦੇ ਹੋ। ਹੋ ਸਕਦਾ ਤੁਹਾਡੇ ਜਿਹੜਾ ਲੱਖ, ਸਵਾ ਲੱਖ, ਡੇਢ ਲੱਖ ਜਿੰਨਾ ਵੀ ਤੁਹਾਨੂੰ ਬਿਜ਼ਨਸ ਲੋਨ 'ਚ ਅਪਰੂਵ ਹੁੰਦਾ, ਤੁਹਾਡੇ ਜਿਹੜੇ ਵੱਖਰੇ ਵੱਖਰੇ ਕਰਜ਼ੇ ਨੇ ਉਹ ਇੱਕ ਛਾਪੇ ਹੇਠ ਆ ਜਾਣਗੇ। ਜੇ ਤੁਹਾਡੇ ਕੋਲ ਦੋਨੇ ਆਪਸ਼ਨਸ ਹੈ ਨੀਗੀਆਂ ਤਾਂ ਹਮੇਸ਼ਾ ਕਹਿੰਦਾ ਹੁੰਦਾ 35-40 ਹਜ਼ਾਰ ਡਾਲਰ ਤੱਕ ਕੁੱਝ ਕੁ ਅਨਸਿਕਿਉਰਡ ਲੋਨਸ ਹੁੰਦੇ ਨੇ, ਉਹਦੇ ਲਈ ਤੁਸੀਂ ਅਪਰੂਵ ਹੋ ਜਾਓਗੇ, ਜਿਹਨਾਂ ਦੇ ਵਿੱਚ ਕਿਸੇ ਲੋਅਰ ਦੀ ਵੀ ਇਨਵੋਲਵਮੈਂਟ ਨਹੀਂ ਰਹਿ ਜਾਂਦੀ। ਕੁੱਲ ਮਿਲਾ ਕੇ ਵੀ ਤੁਹਾਡੀ ਸੇਵਿੰਗ ਹੀ ਸੇਵਿੰਗ ਰਹਿ ਜਾਂਦੀ ਆ। ਸੋ ਗੱਲ ਕੀ, ਵੱਖਰੋ ਵੱਖਰੀ ਪੇਮੈਂਟਸ ਕਰਨ ਨਾਲੋਂ ਰੈਦਰ ਇੱਕ ਪੇਮੈਂਟ ਬਣੀ ਹੋਵੇ, ਤੁਸੀਂ ਵੀ ਦਿਮਾਗੀ ਸਕੂਨ 'ਚ ਬੈਠੋਗੇ, ਤੁਹਾਨੂੰ ਵੀ ਪਤਾ ਹੋਊਗਾ ਚੱਲ ਇੱਕ ਪੇਮੈਂਟ ਨਿਕਲਣੀ ਆ। ਨਹੀਂ ਤਾਂ ਬਥੇਰੀ ਵਾਰੀ ਭੈਣ ਭਰਾਵਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਦੋਂ ਕਿਹੜੇ ਮੌਕੇ ਹੌਲੇ ਜਿਹੇ NSF ਲੱਗ ਜਾਂਦਾ। ਜਦੋਂ ਨੋਨ ਸਫੀਸ਼ੈਂਟ ਫੰਡ ਤੁਹਾਡੇ ਅਕਾਊਂਟ 'ਚ ਲੱਗਦਾ, $30-40 ਉਹਨਾਂ ਨੇ ਲੈ ਜਾਣੇ, ਠੀਕ ਹੈ ਜੀ। ਨਾਲ ਦੀ ਨਾਲ ਤੁਹਾਡੀ ਜਿਹੜੀ ਕ੍ਰੈਡਿਟ ਸਕੋਰ ਆ ਉਹ ਵੀ ਨਾਲ ਦੀ ਨਾਲ ਡਿੱਗਦਾ ਰਹਿੰਦਾ। ਸੋ ਸਾਰੇ ਜਿਹੜੇ ਖਿਲਾਰਾ ਪਿਆ ਵਾ ਤੁਹਾਡੀ ਪ੍ਰੋਫਾਈਲ 'ਚ, ਮੇਰਾ ਤਾਂ ਇਹ ਮੰਨਣਾ ਸਿੰਪਲ ਜਿਹਾ, ਮਜੋਰਟੀ ਆਫ ਦਾ ਕੇਸਿਸ ਭੈਣ ਭਰਾਵਾਂ ਕੋਲ 4-5 ਕ੍ਰੈਡਿਟ ਕਾਰਡ ਹੋਣਗੇ, ਵੱਖਰੋ ਵੱਖਰੀ ਲਾਈਨ ਆਫ ਕ੍ਰੈਡਿਟਾਂ ਹੋਣਗੀਆਂ, ਉਹ ਸਾਰੀ ਅੰਡਰ ਵਨ ਰੂਫ ਆ ਜਾਵੇ ਤਾਂ ਉਹਦੇ ਅੱਗੇ ਰੀਜ਼ਨਿੰਗ ਸਿਰਫ ਤੁਹਾਨੂੰ ਇੱਕ ਪੇਮੈਂਟ ਦਾ ਫਿਕਰ ਹੋਊਗਾ ਵੀ ਤੁਸੀਂ ਪੇਮੈਂਟ ਮਿਸ ਵੀ ਨਹੀਂ ਕਰ ਪਾਓਗੇ ਫਿਰ ਉਸ ਚੀਜ਼ ਨੂੰ ਲੈ ਕੇ ਤਾਂ। ਸੋ ਕਿਸੇ ਤਰੀਕੇ ਦੇ ਕਰਜ਼ੇ ਤੋਂ ਲੈ ਕੇ ਤੁਸੀਂ ਆਪਦੀ ਕਹਿ ਲਓ ਇੱਕ ਰਾਹਤ ਲੈਣੀ ਚਾਹੁੰਦੇ ਹੋ, ਬੈਂਕਰਪਸੀ ਪ੍ਰਪੋਜ਼ਲ ਆਲਦੋ ਹਮੇਸ਼ਾ ਲਾਸਟ ਆਪਸ਼ਨ ਹੁੰਦੀ ਹੈ, ਬਟ ਦੇਖੋ ਉਸ ਚੀਜ਼ ਦੇ ਜਿਹੜੇ ਕੰਸੀਕੁਐਂਸਿਸ ਨੇ ਉਹ ਵੱਖਰੇ ਨੇ। ਉਹ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਕੋਈ ਵੀ ਲੈਂਡਰ ਹੈ ਤੁਹਾਨੂੰ ਕਿਹੜੀ ਨਜ਼ਰਾਂ ਨਾਲ ਦੇਖਦਾ ਉਹ ਤੋਂ ਬੱਤਰ ਹੁੰਦਾ ਹੈਗਾ। ਸੋ ਇਹ ਰਾਹ ਫੜਨ ਤੋਂ ਪਹਿਲਾਂ ਆਪਦਾ ਰਾਹ ਦੇਖਣਾ ਚਾਹੁੰਦੇ ਹੋ, ਕੋਈ ਆਪਸ਼ਨ ਐਕਸਪਲੋਰ ਕਰਨੀ ਚਾਹੁੰਦੇ ਹੋ, ਇੱਕ ਵਾਰੀ ਜ਼ਰੂਰ ਕਾਲ ਕਰ ਲਿਓ। ਹਮੇਸ਼ਾ ਕਹਿੰਦਾ ਉਹਨਾਂ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਨੰਬਰ ਦੱਸ ਦਿੰਦਾ 416-710-7725-24, ਕਿਸੇ ਤਰੀਕੇ ਦਾ ਤੁਸੀਂ ਪ੍ਰੀ ਕੰਸਟਰਕਸ਼ਨ ਯੂਨਿਟ ਬੁੱਕ ਕਰਵਾਇਆ ਵਾ, ਆਉਂਦੇ ਸਮੇਂ 'ਚ ਕਲੋਜ਼ਿੰਗ ਆ ਰਹੀ ਹੈ, ਉਹਦੀ ਸ਼ਾਰਟਫਾਲ ਨੂੰ ਲੈ ਕੇ ਦਿੱਕਤ ਆ ਰਹੀ ਹੈ, ਉਹ ਵੀ ਭੈਣ ਭਰਾ ਸੰਪਰਕ ਕਰ ਸਕਦੇ ਨੇ। ਗੱਲ ਕੀ, ਕਿਸੇ ਤਰੀਕੇ ਦਾ ਰੈਜੀਡੈਂਸ਼ੀਅਲ ਮੌਰਗੇਜ, ਕਮਰਸ਼ੀਅਲ ਮੌਰਗੇਜ, ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ, ਕੋਈ ਫਾਈਨੈਂਸ਼ੀਅਲ ਬਰਡਨ ਤੋਂ ਤੁਸੀਂ ਜੂਝ ਰਹੇ ਹੋ, ਨੰਬਰ 1-1 ਹੈ ਜੀ। ਇੱਕ ਵਾਰੀ ਫਿਰ ਦੱਸ ਦਿੰਦਾ 416-710-7725-24, 416-710-7524। ਬਹੁਤ ਬਹੁਤ ਧੰਨਵਾਦ ਸਵਰਾਜ ਵੀਰੇ ਤੋਂ ਸਮਾਂ ਦੇਣ ਲਈ।
0: ਧੰਨਵਾਦ ਜੀ। ਤੁਸੀਂ ਵੀ ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਦੇ ਨਾਲ ਜ਼ਰੂਰ ਸੰਪਰਕ ਕਰੋ ਐਟ 416-710-7524, 416-710-7524। ਦੋਸਤੋ, ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਲੋਕ ਠੱਗੀਆਂ ਠੁੱਗੀਆਂ ਕਰਦੇ ਨੇ, ਅਗਲੀ ਖਬਰ ਹੀ ਇਹਦੇ ਨਾਲ ਹੀ ਜੁੜੀ ਹੋਈ ਆ। ਸੋ ਮੈਂ ਪਹਿਲਾਂ ਹੀ ਦੱਸਣਾ ਚਾਹੁੰਦਾ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਡਿਫਰੈਂਟ ਮੋਰਗੇਜ ਏਜੰਟਸ, ਮੋਰਗੇਜ ਬ੍ਰੋਕਰਸ ਕੰਮ ਕਰਦੇ ਨੇ, ਉਹਨਾਂ ਦੇ ਨਾਲ ਜਿੰਨੇ ਵੀ ਕਲਾਇੰਟ ਜੁੜੇ ਨੇ ਉਹਨਾਂ ਦੇ ਵਿੱਚੋਂ ਮੇਰੇ ਆਪਦੇ ਹੀ ਪਰਸਨਲ ਜਾਣ ਪਛਾਣ ਦੇ ਮੇਰੇ ਆਪਦੇ ਹੀ ਕਲਾਇੰਟਸ ਨੇ। ਸੋ ਮੈਂ ਕਹਿ ਸਕਦਾ ਕਿ ਸਾਰੇ ਕਾਫੀ ਪ੍ਰੋਫੈਸ਼ਨਲ ਵਧੀਆ ਕੰਮ ਕਰਦੇ ਨੇ। ਇਹ ਵੀ ਪ੍ਰਭਦੀਪ ਸਿੰਘ ਮੇਰੇ ਆਪਦੇ ਹੀ ਅੱਗੇ ਤੱਕ ਫੈਮਿਲੀ ਦੇ ਵਿੱਚ ਵੀ ਮੈਂਬਰਸ ਨੇ, ਇਹਨਾਂ ਤੋਂ ਹੀ ਮੋਰਗੇਜ ਦਾ ਕੰਮ ਕਰਵਾਇਆ ਹੋਇਆ ਹੈ, ਟਾਈਮ ਸਿਰ ਕਰਵਾਇਆ ਹੋਇਆ। ਸੋ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਜੇ ਤੁਸੀਂ ਮੋਰਗੇਜ ਦਾ ਜਿਹੜਾ ਮਰਜ਼ੀ ਕੰਮ ਕਰਵਾਉਣਾ, ਇਹ ਸਲਿਊਸ਼ਨ ਲੱਭ ਵੀ ਲੈਣਗੇ ਤੁਹਾਡੇ ਲਈ, ਪਰ ਗੱਲਬਾਤ ਕਰਕੇ ਸਲਿਊਸ਼ਨ ਲੱਭੂਗਾ। ਐਂ ਨਹੀਂ ਕਿ ਤੁਸੀਂ ਐਨ ਫਿਰ ਇੱਕ ਦੋ ਦਿਨ ਕਲੋਜ਼ ਤੋਂ ਪਹਿਲਾਂ ਕਹਿੰਦੇ ਹੋ ਕਿ ਭਾਈ ਕਰਦੇ ਕੁਛ, ਉਦੋਂ ਤਾਂ ਫਿਰ ਕੁਛ ਨਹੀਂ ਹੋਣਾ। ਨੰਬਰ ਹੈ 416-710-7524, 416-710-7524। ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ, ਸਲਿਊਸ਼ਨ ਤੁਹਾਡੇ ਲੱਭਿਆ ਜਾਊਗਾ। ਹੁਣ ਤੁਹਾਨੂੰ ਦੱਸ ਦਈਏ ਕਿ ਬ੍ਰੈਂਪਟਨ ਦੇ ਇੱਕ ਦੇਸੀ ਬਜ਼ੁਰਗ ਬੰਦੇ ਨੂੰ ਫੜਿਆ ਗਿਆ ਜੋ ਕਿ ਹੋਰਾਂ ਬਜ਼ੁਰਗਾਂ ਨੂੰ ਇੱਕ ਇਨਵੈਸਟਮੈਂਟ ਫਾਂਜ਼ੀ ਸਕੀਮ ਦੇ ਰਾਹੀਂ ਠੱਗ ਰਿਹਾ ਸੀ ਤਕਰੀਬਨ 9 ਸਾਲਾਂ ਤੋਂ। ਅਥੋਰਿਟੀਜ਼ ਨੂੰ ਸ਼ੱਕ ਹੈ ਕਿ ਇਸ ਬੰਦੇ ਨੇ ਆਲਮੋਸਟ $1.5 million ਠੱਗੇ ਹੋਣੇ ਆ। ਇਹਦੇ ਤਾਂ ਸਬੂਤ ਨੇ, ਪਰ ਇਹਦੇ ਕਈ ਹੋਰ ਸ਼ਿਕਾਰ ਵੀ ਹੋ ਸਕਦੇ ਆ ਜੋ ਕਿ ਅੱਗੇ ਆਏ ਹੀ ਨਹੀਂ ਹੈਗੇ। ਸੋ ਪੀਓ ਰੀਜਨਲ ਪੁਲਿਸ ਦੇ ਫਰਾਡ ਬਿਊਰੋ ਨੇ ਸਟੇਟ ਕੀਤਾ ਹੈ ਕਿ ਇਹ ਜਿਹੜੀ ਫਰਾਡ ਸਕੀਮ ਹੈ, ਫਾਂਜ਼ੀ ਸਕੀਮ ਹੈ, 2017 ਦੇ ਵਿੱਚ ਸ਼ੁਰੂ ਹੋਈ ਸੀ। ਜਦੋਂ ਤੋਂ ਲੈ ਕੇ ਹੁਣ ਤੱਕ ਕਈ ਵਿਕਟਮਸ ਨੂੰ ਲੱਗਿਆ ਕਿ ਸਸਪੈਕਟ, ਇੱਕ ਕਾਮਯਾਬ ਮਸ਼ਹੂਰ ਕੋਈ ਸਕਸੈਸਫੁਲ ਮੋਰਗੇਜ ਬ੍ਰੋਕਰ ਹੈ, ਅਤੇ ਉਹਦੇ BLM ਕੈਨੇਡਾ, ਨਾ ਤਾਂ ਬਲੈਕ ਲਾਈਵ ਮੂਵਮੈਂਟ, ਕੋਈ ਹੋਰ ਹੀ ਇਹ ਨਾਮ ਹੈ, BLM ਕੈਨੇਡਾ ਕਾਰਪੋਰੇਸ਼ਨ ਨਾਮ ਦੇ ਇੱਕ ਕੰਪਨੀ ਦੇ ਨਾਲ ਉਹਨਾਂ ਨੇ ਪੈਸੇ ਇਨਵੈਸਟ ਕਰਨੇ ਸ਼ੁਰੂ ਕੀਤੇ। ਇਹਨਾਂ ਇਨਵੈਸਟਰਸ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਪੈਸਿਆਂ ਨੂੰ ਹੁਣ ਯੂਜ਼ ਕੀਤਾ ਜਾਊਗਾ ਅੱਗੇ ਹੋਰਾਂ ਲੋਕਾਂ ਨੂੰ high interest rate te private mortgages dein de layi they're putting money on the street basically te naal di naal ik nami baddi condo development de layi te is suspect ne harek investor nu ohna de hi paisyan te high rates of return we personally guarantee kite par eh di personal guarantee ki nikli poon nothing at all shuruaat de vich is investment ponzi scheme de vich ਨਵੇਂ ਸ਼ਿਕਾਰਾਂ ਦੇ ਪੈਸੇ ਲੈ ਕੇ ਪੁਰਾਣੇ ਸ਼ਿਕਾਰਾਂ ਨੂੰ ਹੀ ਮਾੜੀ ਮੋਟੀਆਂ ਪੈਸੇ ਦੀਆਂ ਪੇਮੈਂਟ ਦਿੱਤੀਆਂ ਗਈਆਂ ਦਿਖਾਉਣ ਦੇ ਲਈ ਅਤੇ ਉਹਨਾਂ ਨੂੰ ਯਕੀਨ ਦਿਲਵਾਉਣ ਦੇ ਲਈ ਕਿ ਇਹ ਇੱਕ ਫਾਇਦੇਮੰਦ ਇਨਵੈਸਟਮੈਂਟ ਹੈ ਟਾਈਮ ਸਿਰ ਤੁਹਾਨੂੰ ਪੈਸੇ ਮਿਲੀ ਜਾਣਗੇ ਕਿਸ਼ਤਾਂ ਦੇ ਵਿੱਚ ਤੁਹਾਨੂੰ ਪੈਸੇ ਆਈ ਜਾਣਗੇ ਵਿਆਜ ਤੁਹਾਨੂੰ ਮਿਲਦਾ ਰਹੂਗਾ ਅਤੇ ਸ਼ਾਇਦ ਉਹਨਾਂ ਤੋਂ ਹੋਰ ਵੀ ਇਨਵੈਸਟਮੈਂਟ ਪ੍ਰਿੰਸੀਪਲ ਕਢਾਉਣ ਦੇ ਲਈ ਹੀ ਇਹ ਕੰਮ ਕੀਤਾ ਗਿਆ ਪਰ ਇਹ legitimate funds nahi si hora investors to hi paise hora investors tak ditte gaye with the illusion of high returns that's called a ponzi scheme peel regional police nu shak hai ke unna kole saboot han ke is suspect ne is si ponzi scheme de rahi ghat to ghat $1,465,000 so almost $1.5 million thagge hone han hun brampton to 62-year-old Navdeep Boparai. Navdeep Boparai de khilaf multiple criminal charges le kite gaye han. Cost of two count fraud over 5,000, possession of property obtained by crime, and laundering the proceeds of crime. But Peel Regional Police de Fraud Bureau no shak hai ki is Brampton de bande 62-year-old Navdeep Boparai de shayad kai hor shikar ਕਈ ਹੋਰ ਵਿਕਟਮਸ ਵੀ ਹੋ ਸਕਦੇ ਨੇ ਅਤੇ ਤੁਹਾਨੂੰ ਪਤਾ ਹੀ ਆ ਕਿ ਫਾਈਨੈਂਸ਼ੀਅਲ ਕ੍ਰਾਈਮਸ ਇਸ ਤਰ੍ਹਾਂ ਦੇ ਨੇ ਲੋਕ ਕਦੇ ਵੀ ਨਹੀਂ ਮੰਨਣਾ ਚਾਹੁੰਦੇ ਕਿ ਸਾਡਾ ਵੀ ਬੇਵਕੂਫ ਬਣਾਇਆ ਗਿਆ ਹੈ ਸਾਨੂੰ ਇੱਕ ਫੂਲ ਬਣਾਇਆ ਗਿਆ ਹੈ ਸੋ ਕਈ ਲੋਕ ਤਾਂ ਸ਼ਰਮ ਦੇ ਮਾਰੇ ਅੱਗੇ ਜਾਂਦੇ ਨਹੀਂ ਪੁਲਿਸ ਤੱਕ ਸ਼ਿਕਾਇਤ ਨਹੀਂ ਕਰਦੇ ਦੱਸਦੇ ਨਹੀਂ ਹੈਗੇ ਸਨਿਚ ਨਹੀਂ ਕਰਦੇ ਪਰ ਪੁਲਿਸ ਨੂੰ ਸ਼ੱਕ ਤਾਂ ਹੈ ਕਿ 62-year-old ਬ੍ਰੈਂਪਟਨ ਮੈਨ ਨਵਦੀਪ ਬੋਪਰਾ ਦੇ ਸ਼ਾਇਦ ਕਈ ਹੋਰ ਵੀ ਵਿਕਟਮਸ ਯਾਨੀ ਕਿ ਸ਼ਿਕਾਰ ਵੀ ਹੋ ਸਕਦੇ ਨੇ ਸੋ ਕੀ ਪਤਾ ਹੈ ਕਿ 1.465 million ਨਹੀਂ ਇਸ ਤੋਂ ਕਈ ਗੁਣਾ ਵੱਧ ਹੀ ਇਹਨੇ ਲੋਕਾਂ ਤੋਂ ਠੱਗਿਆ ਅਤੇ ਲੁੱਟਿਆ ਹੋਣਾ ਹੈ ਵੀ ਹੈਵ ਨੋ ਆਈਡੀਆ ਜਿਹੜੇ ਆਲਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।

0: ਗਰੋਸਰੀ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ 647-515-8000 ਟੋਰਾਂਟੋ ਬੈਸਟ ਰੈਸਟ ਸਿੱਕੇ ਬੰਦ ਕੰਮ ਦੀ ਗਰੰਟੀ 647-515-8000
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 ਕੋਮਲ ਟ੍ਰੈਵਲ ਐਂਡ ਟੂਰਸ
2: ਦੋਸਤੋ ਤੁਸੀਂ AM520 ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਡੇ ਪਰਸੋਂ ਨੂੰ ਹੈ July 1, 2026 ਨੂੰ ਹੈ ਅਤੇ ਇਕੱਲਾ ਕੈਨੇਡਾ ਡੇ ਨਹੀਂ ਉਸੀ ਤਰੀਕ ਨੂੰ ਇੱਕ ਬਹੁਤ ਹੀ ਵੱਡੀ ਇੱਕ ਮੀਟਿੰਗ ਵੀ ਹੈ USMCA ਟ੍ਰਾਈਲੈਟਰਲ ਟ੍ਰੇਡ ਮੀਟਿੰਗ ਸਭ ਤੋਂ ਪਹਿਲੀ ਵਾਰੀ ਹੁਣ USMCA ਦੇ ਵਿੱਚ ਓਬਵੀਅਸਲੀ ਤੁਹਾਨੂੰ ਪਤਾ ਤਾਂ ਹੈ ਕਿ ਦੋ ਵਾਰੀ US ਅਤੇ ਮੈਕਸੀਕੋ ਬਾਇਲੈਟਰਲ ਟ੍ਰੇਡ ਟਾਕਸ ਦੇ ਲਈ ਤਾਂ 2 rounds 1 in America, 1 in Mexico ਆਲਰੇਡੀ ਮੀਟ ਕਰ ਚੁੱਕੇ ਨੇ ਕੈਨੇਡਾ ਨੂੰ ਹਜੇ ਸੀਟ ਐਟ ਦ ਟੇਬਲ ਮਿਲੀ ਨਹੀਂ ਹੈਗੀ ਮਿਲਣ ਤੱਕ ਤਾਂ ਬਹੁਤ ਦੂਰ ਦੀ ਗੱਲ ਆ ਪਰ ਹੁਣ ਕਿਉਂਕਿ ਇੱਕ ਡੈਡਲਾਈਨ ਹੈ July 1, 2026 ਨੂੰ ਜਦੋਂ ਤੱਕ ਤਿੰਨੇ ਹੀ ਮੁਲਕਾਂ ਨੂੰ ਆਪਣਾ ਇਰਾਦਾ ਪੇਸ਼ ਕਰਨਾ ਪਊਗਾ ਅਫਿਸ਼ਲੀ ਪੇਸ਼ ਕਰਨਾ ਪਊਗਾ ਦੋ ਮੁਲਕ ਕੈਨੇਡਾ ਅਤੇ ਮੈਕਸੀਕੋ ਤਾਂ ਆਪਣਾ ਇਰਾਦਾ ਤਾਂ ਆਲਰੇਡੀ ਪੇਸ਼ ਕਰ ਚੁੱਕੇ ਨੇ ਪਰ US ਦੀ ਹੀ ਹੁਣ ਉਡੀਕ ਹੈ ਕਿ ਉਹ July 1, 2026 ਨੂੰ ਕੀ ਕਹਿਣਗੇ ਅਤੇ ਪਤਾ ਲੱਗ ਹੀ ਜਾਊਗਾ ਦੋਸਤੋ ਇਟਸ ਜਸਟ 2 days away ਅਤੇ ਉਸ ਮੀਟਿੰਗ ਤੋਂ ਪਹਿਲਾਂ ਉਸ ਅਨਾਊਂਸਮੈਂਟ ਤੋਂ ਪਹਿਲਾਂ ਅੱਜ ਅੰਟੇਰੀਓ ਸਰਕਾਰ ਨੇ ਅਨਾਊਂਸ ਕੀਤਾ ਹੈ ਕਿ ਉਹਨਾਂ ਨੇ ਇਸ ਆਨਗੋਇੰਗ ਟ੍ਰੇਡ ਵਾਰ ਦੇ ਵਿੱਚ ਯੂਟਾ ਸਟੇਟ ਦੇ ਨਾਲ ਇੱਕ ਨਵੀਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤੀ ਹੈ ਟ੍ਰੇਡ ਨੂੰ ਵਧਾਉਣ ਦੇ ਲਈ 2023 ਤੋਂ ਲੈ ਕੇ ਅੱਜ ਤੱਕ ਵੇ ਬਿਫੋਰ ਡੋਨਲਡ ਟਰੰਪ ਐਂਡ ਹਿਸ ਟੇਰਸ ਤੋਂ ਲੈ ਕੇ ਆਫਟਰ ਦ ਫੈਕਟ ਟੂ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦੀ ਗਵਰਨਮੈਂਟ ਨੇ ਹੁਣ 2023 ਤੋਂ ਲੈ ਕੇ ਹੁਣ ਤੱਕ 9 ਅਲੱਗ US ਸਟੇਟਸ ਦੇ ਨਾਲ ਅਗਰੀਮੈਂਟਸ ਜਾਂ MOUs ਸਾਈਨ ਕੀਤੀਆਂ ਹਨ ਉਹਨਾਂ ਦੇ ਸਟੇਟ ਅਤੇ ਅੰਟੇਰੀਓ ਪ੍ਰੋਵਿੰਸ ਦੇ ਨਾਲ ਮਿਊਚੁਅਲ ਟ੍ਰੇਡ ਨੂੰ ਵਧਾਉਣ ਦੇ ਲਈ ਖਾਸ ਤੌਰ ਸਪੈਸੀਫਿਕ ਇੰਡਸਟਰੀਜ਼ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਵੱਧ ਤੋਂ ਵੱਧ ਤਾਂ ਪਿਛਲੇ ਸਾਲ ਅਤੇ ਇਸ ਹੀ ਸਾਲ ਦੇ ਵਿੱਚ ਸਾਈਨ ਕੀਤੀਆਂ ਗਈਆਂ ਹਨ ਜਦੋਂ ਤੋਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਮੁਲਕਾਂ ਦੇ ਐਕਸਪੋਰਟਸ ਟੂ ਦ US ਦੇ ਟੇਰਸ ਲਾਉਣੇ ਸ਼ੁਰੂ ਕੀਤੇ ਆ ਉਸ ਤੋਂ ਬਾਅਦ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਤਾਂ ਹੁਣ ਕਈ ਵਾਰੀ ਜਹਾਜ਼ 'ਚ ਬਹਿ ਕੇ US ਤੱਕ ਡਿਫਰੈਂਟ ਡਿਫਰੈਂਟ ਸਟੇਟਸ ਤੱਕ ਗਿਆ ਹੈ ਇਹਨਾਂ ਨੇ ਡੀਲ ਸਾਈਨ ਕੀਤੀਆਂ ਹਨ ਕੁਛ ਤਾਂ MOUs ਹੀ ਇਕੱਲੀਆਂ ਹਨ ਯਾਨੀ ਕਿ ਨਾਟ ਅ ਡੀਲ ਬਟ ਅ ਡੀਲ ਮੇਕ ਅ ਡੀਲ ਹੀ ਹੈ ਜਿਹਦਾ ਅਸਲੀ ਡਾਲਰ ਵੈਲਿਊ ਤਾਂ ਸਾਨੂੰ ਹਜੇ ਤੱਕ ਪਤਾ ਨਹੀਂ ਹੈ ਵਟ ਵਿਲ ਕਮ ਟੂ ਫਰੂਇਸ਼ਨ ਐਂਡ ਵਟ ਵਿਲ ਨਾਟ ਅਤੇ ਇਸ ਅੰਟੇਰੀਓ ਪ੍ਰੋਵਿੰਸ ਦਾ ਅਸਲ ਦੇ ਵਿੱਚ ਕਿੰਨਾ ਕੁ ਫਾਇਦਾ ਹੋਊਗਾ ਭਾਵੇਂ ਟੈਕਸ ਪੇਅਰ ਦਾ ਪੈਸਾ ਤਾਂ ਬਥੇਰਾ ਲੱਖਾਂ ਜਾਂ ਮਿਲੀਅਨ ਦੇ ਵਿੱਚ ਖਰਚਿਆ ਜਾ ਰਿਹਾ ਹੈ ਜਹਾਜ਼ ਦੇ ਝੂਟੇ ਬੈਕ ਐਂਡ ਫੋਰਥ ਲੈਣ ਦੇ ਲਈ ਅਤੇ ਖਾਣ ਪੀਣ ਦੇ ਲਈ ਪਰ ਅੱਜ ਸਭ ਤੋਂ ਨਵੀਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU ਸਾਈਨ ਕੀਤੀ ਗਈ ਹੈ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਅਤੇ ਯੂਟਾ ਗਵਰਨਰ ਸਪੈਂਸਰ ਕੌਕਸ ਦੇ ਵੱਲੋਂ ਜਿਨ੍ਹਾਂ ਨੇ ਸਾਈਡ ਬਾਏ ਸਾਈਡ ਅੱਜ ਡੀਅਰ ਵੈਲੀ ਯੂਟਾ ਦੇ ਵਿੱਚ 2 ਦਿਨਾਂ ਦੇ ਵੈਸਟਰਨ US ਸਟੇਟਸ ਦੇ ਗਵਰਨਰਸ ਅਤੇ ਐਨੂਅਲ ਮੀਟਿੰਗ ਦੇ ਵਿੱਚ ਇਹ ਅਨਾਊਂਸਮੈਂਟ ਪੇਸ਼ ਕੀਤੀ ਇਸ MOU ਦੇ ਰਾਹੀਂ ਅੰਟੇਰੀਓ ਅਤੇ ਯੂਟਾ ਨੇ ਹੁਣ ਕਮਿਟਮੈਂਟ ਕੀਤੀ ਹੈ ਇੱਕ ਦੂਜੇ ਦੇ ਨਾਲ ਕਿ ਜਿਹੜਾ ਅਸੀਂ ਹੁਣ ਹਰੇਕ ਸਾਲ ਹੀ ਲਗਭਗ 2-way ਟ੍ਰੇਡ 7 billion ਦਾ ਕਰਦੇ ਹਾਂ ਆਪਾਂ ਚੱਕ ਦੀਏ ਫੱਟੇ ਇਹਨੂੰ ਵਧਾ ਦਈਏ ਖਾਸ ਤਾਂ critical minerals, advanced manufacturing, energy, nuclear technology, life sciences, forestry, the communication technology, the information technology, the fields. We work together and billions of dollars more we can use to help each other. Then, friends, it's nothing at all. It's peanuts. It's a drop in the bucket. It's a drop in the ocean, equivalent of trade. Kyun? Kyunki in comparison to jinna assi pichle 18 mahinyan de vich US Canada trade war de vich economy ch ghata dekhya hai tariffs hon karke inna maada asar pesh hoya hai sade mulk de vich paame eh liberal sarkar ek din kehndi aa we have the best deal in the world. ਸਾਡਾ 85% ਤੋਂ ਲੈ ਕੇ 90% ਸਮਾਨ ਟ੍ਰੇਡ ਦੇ ਵਿੱਚ ਐਗਜ਼ੈਂਪਟ ਹੀ ਹੈ ਉਹ ਅਸੀਂ ਸੇਮ ਸਟੇਟਮੈਂਟ ਦੇ ਵਿੱਚ ਹੀ ਕਹਿ ਦਿੰਦੇ ਆ ਦੈਟ ਟੈਰਿਫਸ ਆਰ ਕਿਲਿੰਗ ਅਸ ਸਾਡੀ ਇੰਪਲੋਇਮੈਂਟ ਡਾਊਨ ਜਾ ਰਹੀ ਹੈ ਇਕਾਨਮੀ ਡਾਊਨ ਜਾ ਰਹੀ ਹੈ ਟੈਕਨੀਕਲ ਰਿਸੈਸ਼ਨ ਵਿੱਚ ਗਏ ਹਾਂ ਟੈਰਿਫਸ ਕਰਕੇ ਦੋਨੇ ਕੰਮ ਇਕੱਠੇ ਕਿਵੇਂ ਹੋ ਸਕਦੇ ਆ ਕਿ ਦੁਨੀਆ ਦੀ ਬੈਸਟ ਡੀਲ ਵੀ ਆ ਵੱਧ ਤੋਂ ਵੱਧ ਬਚਾਅ ਹੋ ਗਿਆ ਫਿਰ ਇੱਕੋ ਹੀ ਸਟੇਟਮੈਂਟ ਬਾਅਦ ਕਹਿ ਦਿੰਦੇ ਆ ਵੀ ਗੈਟਿੰਗ ਕਿਲਡ ਬਾਈ ਦੀਸ ਟੈਰਿਫਸ ਅਤੇ ਅਸੀਂ ਕੋਈ ਨਾ ਕੋਈ ਵਧੀਆ ਟ੍ਰੇਡ ਡੀਲ ਬਣਾਵਾਂਗੇ ਨਾ ਕਿ ਮਾੜੀ ਟ੍ਰੇਡ ਡੀਲ ਬਣਾਵਾਂਗੇ ਪਿਛਲੇ ਹਫ਼ਤੇ ਹੀ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਸਾਡੇ ਕੋਲ ਮਲਟੀਪਲ ਡੀਲਸ ਆਲਰੇਡੀ ਤਿਆਰ ਪਈਆਂ ਹਨ ਮਾੜੀਆਂ ਸਾਰੀਆਂ ਡੀਲਾਂ ਨੇ ਉਹਨਾਂ ਨੂੰ ਅਸੀਂ ਕਈ ਮਹੀਨੇ ਪਹਿਲਾਂ ਸਾਲ ਪਹਿਲਾਂ ਵੀ ਸਾਈਨ ਕਰ ਸਕਦੇ ਸੀ ਪਰ ਕੀਤਾ ਹੈ ਨਹੀਂ ਕਿਉਂਕਿ ਇਹ ਇੱਕ ਵਾਰੀ ਸਾਈਨ ਕਰਤਾ ਫਿਰ ਬਾਅਦ 'ਚੋਂ ਕੁਛ ਨਹੀਂ ਮਿਲਣਾ ਸੋ ਕਾਫੀ ਵੱਡੀਆਂ ਵੱਡੀਆਂ ਸਟੇਟਮੈਂਟਸ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਗੱਲ ਇਹ ਹੈ ਦੋਸਤੋ ਕਿ ਜਦੋਂ ਮਾਰਕ ਕਾਰਨੀ ਨਹੀਂ ਉਸ ਤੋਂ ਇਡੀਅਟ ਕਿੰਗ ਜਸਟਿਨ ਟਰੂਡੋ ਪਹਿਲਾਂ ਪਾਵਰ ਦੇ ਵਿੱਚ ਸੀ ਅਤੇ ਉਦੋਂ ਡੋਨਲਡ ਟਰੰਪ ਦੀ ਪਹਿਲੀ ਟਰਮ ਸੀ ਉਦੋਂ ਜਦੋਂ ਯੂ ਐਸ ਐਮ ਸੀ ਏ ਨੂੰ ਪਹਿਲੀ ਵਾਰੀ ਰਿਨੈਗੋਸ਼ੀਏਟ ਕੀਤਾ ਹੀ ਗਿਆ ਜਦੋਂ ਉਹਨੂੰ ਤਿਆਰ ਕੀਤਾ ਹੀ ਗਿਆ ਉਦੋਂ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੇ ਲਈ ਜਿਹੜਾ ਪੁਆਇੰਟ ਮੈਨ ਸੀ ਟਾਪ ਡੌਗ ਸੀ ਸਭ ਤੋਂ ਵੱਡਾ ਬੰਦਾ ਸੀ ਉਹ ਸੀ ਸਟੀਵ ਵਰਹੌਲ ਸਟੀਵ ਵਰਹੌਲ ਨੇ ਅੱਜ ਹੀ ਕਿਹਾ ਜਿਹੜਾ ਫੋਰਮਰ ਲੀਡ ਨੈਗੋਸ਼ੀਏਟਰ ਫੋਰ ਕੈਨੇਡਾ ਸੀ ਡਿਊਰਿੰਗ ਟਰੰਪਸ ਫਰਸਟ ਟਰਮ ਉਹਨੇ ਅੱਜ ਇੱਕ ਬਿਜ਼ਨਸ ਆਡੀਅੰਸ ਨੂੰ ਕਿਹਾ ਮੈਨੂੰ ਦੋ ਕੁ ਸਿਨੇਰੀਓ ਪੇਸ਼ ਹੋ ਰਹੇ ਨੇ ਮੇਰੇ ਮਨ ਦੇ ਵਿੱਚ ਜੋ ਕਿ ਸ਼ਾਇਦ ਇਨ ਰਿਐਲਿਟੀ ਪੇਸ਼ ਹੋਣਗੇ ਉਹਨੇ ਕਿਹਾ ਕਿ ਇੱਕ ਗੱਲ ਜੇਕਰ ਡੋਨਲਡ ਟਰੰਪ ਇਨਸਿਕਿਓਰ ਹੈ ਉਹਨੂੰ ਵਾਕਈ ਹੀ ਡਰ ਹੈ ਵਾਕਈ ਯਕੀਨ ਹੈ ਪੋਲਸ ਦੇ ਵਿੱਚ ਜੋ ਕਿ ਉਹਨੂੰ ਬਹੁਤ ਪਿੱਛੇ ਦਿਖਾਉਂਦੇ ਨੇ ਫਿਰ ਤਾਂ ਉਹ ਫਾਲ ਦੀਆਂ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਉਹਦੇ ਵਿੱਚ ਹੀ ਫੇਥ ਦਿਲਵਾਉਣ ਦੇ ਲਈ ਇੱਕ ਵੱਡੀ ਪੋਲੀਟੀਕਲ ਜਿੱਤ ਦੇ ਲਈ ਉਹ ਤੋਂ ਪਹਿਲਾਂ ਹੀ ਮਿਡ ਟਰਮ ਇਲੈਕਸ਼ਨਸ ਇਨ ਅਮੈਰੀਕਾ ਤੋਂ ਪਹਿਲਾਂ ਹੀ ਫਾਲ ਤੋਂ ਪਹਿਲਾਂ ਹੀ ਸ਼ਾਇਦ ਕੈਨੇਡਾ ਦੇ ਨਾਲ ਇੱਕ ਡੀਲ ਤਿਆਰ ਕਰ ਲਊਗਾ ਕੁਛ ਨਾ ਕੁਛ ਕੈਨੇਡਾ ਤੋਂ ਵੱਡੇ ਕਨਸੈਸ਼ਨ ਕਢਾ ਕੇ ਖਾਸ ਤੌਰ ਅਮੈਰੀਕਨ ਫਾਰਮਰਸ ਦੇ ਲਈ ਵਿਚ ਵਿਲ ਪਲੇ ਵੈਰੀ ਗੁੱਡ ਔਨ ਦ ਮੀਡੀਆ ਉਹ ਇੱਕ ਪਾਸਿਬਿਲਿਟੀ ਹੈ ਇਹਨੇ ਕਿਹਾ ਕਿ ਜੇਕਰ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਪੋਲਿੰਗ ਦੇ ਵਿੱਚ ਨੰਬਰ ਵਧਾਉਣ ਦੇ ਲਈ ਇਫ ਦੈਟ ਹੈਪਨਸ ਦੇਰ ਇਜ਼ ਅ ਪਾਸਿਬਿਲਿਟੀ ਫੋਰ ਇਟਸ ਟੂ ਕਮ ਟੁਗੈਦਰ ਬਿਫੋਰ ਦ ਮਿਡ ਟਰਮ ਇਲੈਕਸ਼ਨਸ ਸਟੀਵ ਵਰਹੌਲ ਨੇ ਕਿਹਾ ਪਰ ਉਹਨੇ ਕਿਹਾ ਕਿ ਜ਼ਿਆਦਾ ਲਾਈਕਲੀ ਜਿਹੜਾ ਸਿਨੇਰੀਓ ਹੈ ਕਿ ਇਹ ਡਿਸਕਸ਼ਨਸ ਤਾਂ ਮਿਡ ਟਰਮ ਇਲੈਕਸ਼ਨਸ ਤੋਂ ਬਾਅਦ ਹੀ ਸ਼ਾਇਦ ਸ਼ੁਰੂ ਕੀਤੇ ਜਾਣ ਅਤੇ ਅਗਲੇ ਸਾਲ ਤੱਕ ਹੀ ਸ਼ਾਇਦ ਨਿਬੇੜੇ ਜਾਣ ਪਰ ਇਹਨੂੰ ਨਹੀਂ ਲੱਗਦਾ ਹੈ ਕਿ ਇਹਨੂੰ ਅਗਲੇ 16 ਸਾਲਾਂ ਦੇ ਲਈ ਇੱਦਾਂ ਹੀ ਐਜ਼ ਇਜ਼ ਹੀ ਬਿਨਾਂ ਕੋਈ ਚੇਂਜ ਤੋਂ ਬਿਨਾਂ ਕੋਈ ਕਨਸੈਸ਼ਨ ਤੋਂ ਵਧਾਇਆ ਜਾ ਸਕਦਾ ਹੈ ਇਹਦੀ ਕੋਈ ਵੀ ਖਾਸ ਉਮੀਦ ਤਾਂ ਹੈ ਨਹੀਂ ਹੁਣ ਦੋਸਤੋ ਕੀ ਤਿੰਨ ਆਪਸ਼ਨ ਨੇ ਪਹਿਲਾਂ ਤਾਂ ਦੱਸ ਦੇਵਾਂ ਕਿ ਲੋਕ ਤਾਂ ਬੇਸਬਰੀ ਨਾਲ ਦੇਖ ਰਹੇ ਨੇ ਪੋਲੀਟੀਸ਼ੀਅਨ ਵੀ ਬਿਗ ਬਿਜ਼ਨਸਿਸ ਵੀ ਬਾਹਰਲੇ ਇਨਵੈਸਟਰ ਵੀ ਲੇਬਰ ਗਰੁੱਪ ਵੀ ਆਮ ਕੈਨੇਡੀਅਨ ਵੀ ਸਾਰਿਆਂ ਦਾ ਹੀ ਧਿਆਨ ਹੈ ਕੈਨੇਡਾ ਡੇ ਦੇ ਵੱਲ ਨਾ ਕਿ ਕੋਈ ਪਟਾਕਿਆਂ ਦੇ ਵੱਲ ਪੋਲੀਟੀਕਲ ਪਟਾਕੇ ਸ਼ਾਇਦ ਉਸ ਦਿਨ ਪਰਸੋਂ ਨੂੰ ਕੈਨੇਡਾ ਡੇ ਜੁਲਾਈ ਪਹਿਲੀ ਨੂੰ 2026 ਨੂੰ ਤਿੰਨੇ ਮੁਲਕਾਂ ਦੀ ਸਭ ਤੋਂ ਪਹਿਲੀ ਹੀ ਟ੍ਰਾਇਲ ਐਰੋ ਮੀਟਿੰਗ ਹੋਣੀ ਹੈ ਅਤੇ ਉਹਦੇ ਵੱਲ ਕਾਫੀ ਜ਼ਿਆਦਾ ਲੋਕ ਐਂਕਸ਼ੀਅਸ ਨੇ ਕਿਉਂਕਿ ਕਿਸੇ ਨੂੰ ਪੱਕਾ ਨਹੀਂ ਪਤਾ ਜੇਕਰ US ਇਸ USMCA ਨੂੰ ਕੈਂਸਲ ਹੀ ਕਰ ਦੇਣਗੇ 6 ਮਹੀਨੇ ਦੇ ਨੋਟਿਸ ਦੇ ਕੇ ਕਹੋ ਕਿ ਦੇਖੀ ਜਾਓ ਕੀ ਬਣਦਾ ਪਰ ਅਸੀਂ ਇਹਨੂੰ ਤਾਂ ਕੈਂਸਲ ਕਰ ਰਹੇ ਹਾਂ ਨਵੀਂ ਡੀਲ ਹੀ ਬਣਾਉਣੀ ਪਊਗੀ ਜਮਾਂ ਸਕ੍ਰੈਚ ਤੋਂ ਹੀ ਨੈਗੋਸ਼ੀਏਟ ਕਰਨੀ ਪਊਗੀ ਜੋ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਇੰਟਾਇਰ ਇਕਾਨਮੀ ਨੂੰ ਜੋ ਕਿ ਬੇਸਿਕਲੀ ਡੈਡੀ ਹੈ ਇਟ ਵੀ ਓਵਰ ਕਿਲ ਵਿਲ ਬੀ ਕਿਲਡ ਇਵਨ ਮੋਰ ਬੇਸਿਕਲੀ ਜਾਂ ਤਾਂ ਇਕੱਲੇ ਸਿਰਫ ਅਗਲੇ 10 ਸਾਲਾਂ ਦੇ ਲਈ rolling annual reviews kitiyan jaan gayan matlab to ye hai ki USMCA will be maintained for the next 10 years at least ਪਰ ਰੋਲਿੰਗ ਐਨੂਅਲ ਰਿਵਿਊਜ਼ ਦੇ ਨਾਲ ਤਾਂ ਹਰੇਕ ਸਾਲ ਹੀ ਆਰਓਜ਼ ਦੇ ਅਲੱਗ, ਫੋਰੈਸਟਰੀ ਦੇ ਅਲੱਗ, ਸਟੀਲ ਦੇ ਅਲੱਗ ਨੰਬਰ ਘਟਾ ਵਧਾ ਹਟਾ ਲਾ ਕਰ ਸਕਦੇ ਨੇ ਰੋਲਿੰਗ ਰਿਵਿਊਜ਼, ਜੋ ਕਿ ਕਦੇ ਮੁੱਕਣੇ ਹੀ ਨਹੀਂ ਹੈਗੇ। ਬੇਸਿਕਲੀ ਇੰਨਾ ਬੁਰਾ ਹਾਲ ਹੋਊਗਾ, ਇੰਨੀ ਇਨਸਟੇਬਿਲਿਟੀ ਹੋਊਗੀ, ਕੋਈ ਵੀ ਕੰਫੀਡੈਂਸ ਇਨ ਦੀ ਇਕਾਨਮੀ ਜਾਂ ਫਿਰ ਸੈਕਟਰ ਜਾਂ ਇਨਵੈਸਟਮੈਂਟ ਨਹੀਂ ਹੋਣੀ, ਕਿਉਂਕਿ ਕਿਸੇ ਵੀ ਟਾਈਮ 'ਤੇ ਕਿਸੇ ਵੀ 10 ਸਾਲਾਂ ਦੇ ਅੰਦਰ ਅੰਦਰ ਸੈਕਟਰ ਦੇ ਵਿੱਚ ਟੈਰਿਫ ਐਡ ਕੀਤੇ ਜਾ ਸਕਦੇ ਆ, ਹਟਾਏ ਜਾ ਸਕਦੇ, ਘਟਾਏ ਸਕਦੇ ਆ, ਵਧਾਏ ਜਾ ਸਕਦੇ ਆ, ਜਿਹਦਾ ਜ਼ਿਆਦਾ ਹੀ ਬੁਰਾ ਹਾਲ ਹੋਣਾ ਹੈ। ਇਹ ਲਾਈਕਲੀ ਸਿਨੈਰੀਓ ਹੈ, ਇਹ ਲੱਗਦਾ ਤਾਂ ਹੈ ਅਕੋਰਡਿੰਗ ਟੂ ਮੋਸਟ ਇਕਨੋਮਿਸਟ ਕਿ ਇਹੀ ਹੀ ਸਿਨੈਰੀਓ ਪੇਸ਼ ਹੋਣਾ ਹੈ। ਅਤੇ ਤੀਜਾ, ਕਿਸੇ ਚਮਤਕਾਰ ਦੇ ਨਾਲ ਹੀ ਫਿੰਗਰ ਕ੍ਰੋਸ ਕਰ ਲਓ, ਸੈਂਟਾ ਬਾਬਾ ਨੂੰ ਕਹਿ ਦਿਓ ਕਿ ਭਾਈ ਕਨੇਡਾ ਡੇ ਆ ਜਾ ਅਰਲੀ, ਚਿਮਨੀ ਦੇ ਵਿੱਚ ਸਾਨੂੰ ਗਿਫਟ ਦੇ ਦੇ ਪਹਿਲਾਂ, ਸਾਨੂੰ 25 ਦਸੰਬਰ ਨੂੰ ਕੁਛ ਨਹੀਂ ਚਾਹੀਦਾ, ਅਤੇ ਤੋਂ ਬਾਬਾ ਸੈਂਟਾ ਸਾਨੂੰ ਕਨੇਡਾ ਡੇ ਹੀ ਤੋਹਫਾ ਦੇ ਦੇ ਭਰਾਵਾ, ਸਾਨੂੰ ਕੀ ਚਾਹੀਦਾ ਹੈ। ਜਿੱਦਾਂ ਹੁਣ ਤੱਕ ਤਾਂ ਆਲਰੇਡੀ ਕੈਨੇਡਾ ਅਤੇ ਮੈਕਸੀਕੋ ਨੇ ਇਸ ਜੁਲਾਈ 1 ਦੀ ਡੈਡਲਾਈਨ ਤੋਂ ਪਹਿਲਾਂ ਪਹਿਲਾਂ ਹੀ, ਕਈ ਹਫ਼ਤੇ ਪਹਿਲਾਂ ਹੀ ਇਰਾਦਾ ਸਾਫ਼ ਪੇਸ਼ ਕੀਤਾ ਕਿ ਭਾਈ ਸਾਨੂੰ ਅਗਲੇ 16 ਸਾਲਾਂ ਦੇ ਲਈ ਹੀ ਇਹ USMCA ਐਜ਼ ਇਜ਼ ਇੱਦਾਂ ਹੀ ਬਿਨਾਂ 1% ਚੇਂਜ ਕਰਨ ਤੋਂ ਹੀ ਚਾਹੀਦੀ ਆ, ਪਰ ਅਸੀਂ ਤਿਆਰ ਹਾਂ ਸਾਈਡ ਡੀਲਸ, ਬਾਇਲੈਟਰਲ ਐਂਡ ਟ੍ਰਾਈਲੈਟਰਲ ਸਾਈਡ ਡੀਲਸ ਤਿਆਰ ਕਰਨ ਦੇ ਲਈ, ਜੇਕਰ ਕੋਈ ਚਮਤਕਾਰ ਹੋ ਜਾਵੇ ਦੋਸਤੋ, ਜੇ ਸੈਂਟਾ ਬਾਬਾ ਰੀਅਲ ਹੈ, ਉਹ ਵੀ ਸਾਨੂੰ ਕਨੇਡਾ ਡੇ ਨੂੰ 1 ਤਰੀਕ ਨੂੰ ਅਮਰੀਕਾ ਦੇ ਰਾਹੀਂ ਉਹਨਾਂ ਦੇ US ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ ਜਾਂ ਫਿਰ ਹਾਵਰਡ ਲਟਨਿਕ ਜਾਂ ਫਿਰ ਬਿਗ ਮੈਨ ਬਾਬਾ ਟਰੰਪ ਹਿਮਸੈਲਫ ਦੇ ਰਾਹੀਂ ਹੀ ਹੋਪਫੁਲੀ ਕਹਿ ਦੇਵੇ ਕਿ ਚਲੋ ਅਸੀਂ USMCA ਦੇ ਵਿੱਚ ਯਕੀਨ ਕਰਦੇ ਹਾਂ, ਪੂਰੇ 16 ਸਾਲਾਂ ਲਈ ਇਹਨੂੰ ਵਧਾਉਂਦੇ ਹਾਂ, ਤਿੰਨੇ ਮੁਲਕ ਇਕੱਠੇ ਭੰਗੜੇ ਪਾਉਂਦੇ ਹਾਂ ਅਤੇ ਸਾਈਡ ਡੀਲਾਂ ਬਣਾ ਲਵਾਂਗੇ, ਜਿਹੜੇ ਵੀ ਹੁਣ ਸੈਕਟੋਰਲ ਥੇਰਸ ਨੇ ਅਤੇ ਡਿਫਰੈਂਟ ਡਿਫਰੈਂਟ ਇਰੀਟੈਂਟਸ ਹਨ ਅਤੇ ਕੰਸੈਸ਼ਨ, ਜੋ ਵੀ ਜਿਹੜਾ ਮੁਲਕ ਢਾਉਣਾ ਚਾਹੁੰਦਾ ਹੈ ਉਹ ਸਾਈਡ 'ਤੇ ਨਾਲ ਦੀ ਨਾਲ ਹੀ ਆਊਟਸਾਈਡ ਆਫ ਦਿਸ ਫਰੇਮਵਰਕ ਹੀ ਨੈਗੋਸ਼ੀਏਟ ਕੀਤਾ ਜਾਵੇ। This would be the ideal scenario, but not the likely scenario. Likely scenario to ahi hai, only 10-year renewal with annual rolling reviews. Radio program desh pradesh se jude hain. Dosto tan dasdi hai ki jekar tuhanu ghar de vich sab to vadhiya affordable vee te fast vee te unlimited vee internet da package chahida, ਜੇ ਤੁਹਾਡੇ ਘਰ IPTV ਡੱਬਾ ਆਨ ਕਰਦੇ ਹੋ ਅਤੇ ਮਸਾਂ ਚੱਲਦਾ, ਰੁਕ ਰੁਕਦਾ, ਲੈਗ ਕਰਦਾ, ਬਫਰ ਕਰਦਾ, ਜਵਾਕ ਵੀਡੀਓ ਗੇਮ ਖੇਡਦੇ ਆ ਅਤੇ ਡਿਸਕਨੈਕਟ ਹੋ ਜਾਂਦਾ, ਫਿਰ ਚੀਕਾਂ ਮਾਰਦੇ ਜਦੋਂ ਉਹਨਾਂ ਦਾ ਕੈਰੈਕਟਰ ਡੈਡ ਹੋ ਜਾਂਦਾ, ਜਾਂ ਫਿਰ ਤੁਸੀਂ ਕੁਛ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਹੋ, ਨੈੱਟਫਲਿਕਸ ਦੇਖਣ ਦੀ ਕੋਸ਼ਿਸ਼ ਕਰਦੇ ਹੋ, ਮਸਾਂ ਇੰਟਰਨੈਟ ਚੱਲਦੀ ਆ, ਧਿਆਨ ਨਾਲ ਸੁਣੋ, ਤੁਹਾਨੂੰ ਰੋਇਲ ਡਿਜੀਟਲ ਵਾਲੇ ਸਿਰਫ ਅਤੇ ਸਿਰਫ $55 per month. That's it. No extra fee, no hidden fee, no vadu kaatu kharcha. Eh tuhanu Canada di sab to do baddiyan companies ton, ek red hai ek blue hai, donna hi baddiyan companies ton, depend karda tuhada postal code ki hai te jithe vi speed jyada hai, tuhanu Canada di top diyan companies ton sirf te sirf $55 per month ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਪੈਕੇਜ ਦੇ ਰਹੇ ਨੇ, ਜਿੰਨਾ ਮਰਜ਼ੀ ਤੁਸੀਂ ਬੈਂਡਵਿਡਥ ਯੂਜ਼ ਕਰੋ, ਕੋਈ ਰੋਕ ਟੋਕ ਹੈ ਨਹੀਂ, ਅਤੇ 1.5 GB ਸਪੀਡ ਹੈ, ਵੈਰੀ ਵੈਰੀ ਫਾਸਟ ਸਪੀਡ ਹੈ, ਸੋ 1.5 GB ਸਪੀਡ ਹੈ, $55 ਮੰਥਲੀ ਖਰਚਾ ਹੋਣਾ ਅਤੇ ਅਨਲਿਮਿਟਡ ਜਿੰਨਾ ਮਰਜ਼ੀ ਇਹਨੂੰ ਯੂਜ਼ ਕਰੋ, ਭਾਵੇਂ 5 ਕੰਪਿਊਟਰ, ਲੈਪਟਾਪ, ਫੋਨ, ਵਾਈਫਾਈ ਸਭ ਕੁਝ ਇਕੱਠਾ ਚੱਲੇ, ਕਦੇ ਵੀ ਕੋਈ ਵੀ ਲੈਗ ਜਾਂ ਕੋਈ ਵੀ ਰੋਕ ਟੋਕ ਨਹੀਂ ਹੋਣੀ ਹੈ। ਕਾਲ ਰੋਇਲ ਡਿਜੀਟਲ ਅਮਨ 647-201-1313 ਫੋਨ 'ਤੇ ਹੀ ਸਾਰਾ ਕੰਮ ਹੋ ਜਾਣਾ ਹੈ, ਪਰ ਜੇ ਤੁਸੀਂ ਇਨ ਪਰਸਨ ਜਾਣਾ ਚਾਹੁੰਦੇ ਹੋ ਏਅਰਪੋਰਟ ਐਂਡ ਕੁਈਨ, ਏਅਰਪੋਰਟ ਅਤੇ ਕੁਈਨ 'ਤੇ ਜਿਹੜਾ ਵੱਡਾ ਹੋਮ ਡੀਪੋਲਾ ਪਲਾਜ਼ਾ ਹੈ ਉੱਥੇ, AD ਮੈਰੀਟਾਈਮ ਅੰਟੇਰੀਓ ਬੁਲਵਾਰਡ, ਯੂਨ ਨੰਬਰ 58 ਦੇ ਵਿੱਚ ਰੋਇਲ ਡਿਜੀਟਲ ਹੈ, ਉੱਥੇ ਜਾ ਕੇ ਇਹਨਾਂ ਨੂੰ ਮਿਲੋ, 647-201-1313 647-201-1313 ਜੇ ਦੋਸਤੋ ਤੁਸੀਂ ਵਰਲਡ ਵਾਈਡ YYZ ਤੋਂ ਲੈ ਕੇ ਜਿੱਥੇ ਮਰਜ਼ੀ ਤੱਕ ਜਾਂ ਜਿੱਥੋਂ ਮਰਜ਼ੀ ਤੋਂ ਲੈ ਕੇ YYZ ਤੱਕ ਕਿਸੇ ਨੂੰ ਸੱਦਣਾ ਹੋਵੇ, ਫਿਰ ਦਿਓਲ ਟਰੈਵਲ ਬਹੁਤ ਲੰਬੇ ਸਮੇਂ ਤੋਂ, ਕਈ ਡੈਕੇਡਸ ਤੋਂ ਤੁਹਾਨੂੰ ਸਭ ਤੋਂ ਅਫੋਰਡਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ, ਇਹ ਇੰਡੀਆ ਪਾਕਿਸਤਾਨ ਸਪੈਸ਼ਲਿਸਟ ਨੇ, ਪਰ ਜਿੱਥੇ ਮਰਜ਼ੀ ਜਾਣਾ ਜਾਂ ਲਿਆਉਣਾ ਹੋਵੇ ਇੱਥੇ ਤੱਕ ਤੁਹਾਨੂੰ ਆਨਲਾਈਨ ਨਾਲੋਂ ਵੀ ਘੱਟ ਪ੍ਰਾਈਸ ਦੇ ਟਿਕਟ ਬੁੱਕ ਕਰਕੇ ਦੇਣਗੇ। ਦਿਓਲ ਟਰੈਵਲ ਬਰੈਂਪਟਨ 905-588-4200 ਆਹ ਨੰਬਰ ਕਮਾ ਕੇ ਤੁਹਾਡੇ ਹੰਡਰਡਸ ਆਫ ਡਾਲਰਸ ਇੱਕ ਇੱਕ ਟਿਕਟ ਦੇ ਵਿੱਚ ਬਚ ਸਕਦੇ ਨੇ। 905-588-4200 ਜਾਂ ਫਿਰ ਇਟੋਬੁਕ ਲੋਕੇਸ਼ਨ 905-588-5100 905-588-5100 ਇੱਕ ਹੋਰ ਨੰਬਰ ਦਿੰਦਾ ਜੋ ਕਿ ਤੁਸੀਂ ਕਮਾ ਕੇ ਸ਼ਾਇਦ ਸਾਲ ਦੇ 500 maybe 1000 maybe ਉਸ ਤੋਂ ਵੱਧ ਵੀ ਬਚਾ ਸਕਦੇ ਹੋ ਕਿਵੇਂ ਆਪਦੀ ਗੱਡੀ ਦੀ ਇੰਸ਼ੋਰੈਂਸ ਦੀ ਕੰਪਨੀ ਚੇਂਜ ਕਰਕੇ ਖਾਸ ਕਿਉਂਕਿ ਹੁਣ ਪਰਸੋਂ ਨੂੰ ਵੈਨਸਡੇ ਜੁਲਾਈ 1 ਨੂੰ ਅੰਟੇਰੀਓ ਗਵਰਨਮੈਂਟ ਨੇ ਕਾਫੀ ਵੱਡੇ ਚੇਂਜਸ ਪੇਸ਼ ਕਰਨੇ ਆ ਆਟੋ ਇੰਸ਼ੋਰੈਂਸ ਦੇ ਮੈਂਡਟੋਰੀ ਜਿਹੜੇ ਵੀ ਫੀਚਰ ਹੁਣ ਤੱਕ ਰਹੇ ਨੇ ਉਹ ਕੱਲ ਤੱਕ ਮੈਂਡਟੋਰੀ ਨੇ ਪਰ ਜਿਹੜਾ ਵੀ ਆਪਦੀ ਆਟੋ ਇੰਸ਼ੋਰੈਂਸ ਹੁਣ ਵੈਨਸਡੇ ਤੋਂ ਅੱਗੇ ਜੁਲਾਈ 1 ਤੋਂ ਅੱਗੇ ਰਿਨਿਊ ਕਰੂਗਾ ਉਹਨਾਂ ਨੂੰ ਉਹਨਾਂ ਦੀ ਇੰਸ਼ੋਰੈਂਸ ਕੰਪਨੀਜ਼ ਆਫਰ ਦੇਣਗੀਆਂ ਕਿ ਤੁਸੀਂ ਆਹ ਚੀਜ਼ਾਂ ਹਟਾ ਸਕਦੇ ਹੋ ਘਟਾ ਸਕਦੇ ਹੋ ਕੱਢ ਸਕਦੇ ਹੋ ਤੁਹਾਡੀ ਕਿਸ਼ਤ ਵੀ ਮਹੀਨੇ ਦੀ ਕੋਈ $100-200 ਘੱਟ ਸਕਦੀ ਆ ਪਰ ਕੁਛ ਵੀ ਕੈਂਸਲ ਕਰਨ ਤੋਂ ਪਹਿਲਾਂ ਕੁਛ ਵੀ ਕੱਢਣ ਤੋਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੜੇ ਬੈਨੀਫਿਟ ਲੂਜ਼ ਕਰ ਰਹੇ ਹੋ ਅਤੇ ਕੱਲ੍ਹ ਨੂੰ ਕੋਈ ਮੇਜਰ ਗੱਡੀ ਦਾ ਟੱਕਰ ਹੁੰਦਾ ਕਿ ਤੁਸੀਂ

ਸਾਰੀਆਂ ਕੰਪਨੀਆਂ ਡੀਲ ਕਰਦੇ ਹੋਏ ਗੇਰੰਟਿਡ ਜਿਹੜੀ ਵੀ ਕੰਪਨੀ 'ਚ ਘੱਟ ਕਿਸ਼ਤ ਹੈ ਉਹਦੇ ਨਾਲ ਚੇਂਜ ਕਰ ਦੇਣਗੇ। ਨੰਬਰ ਕਮਾਓ 289-952-9532 ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਫੈਨ ਫੈਮਿਲੀ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਕੋਈ ਵੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ 416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ। ਤੁਸੀਂ ਕੋਈ ਵੀ ਇੰਸ਼ੋਰੈਂਸ ਦੀ ਪਲੈਨਿੰਗ ਆਪਦੇ ਪਰਿਵਾਰ ਲਈ ਕੀਤੀ ਤੱਕ ਨਹੀਂ ਹੈਗੀ, ਨਾ ਕੋਈ ਲਾਈਫ ਇੰਸ਼ੋਰੈਂਸ, ਨਾ ਕੋਈ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਨਾ ਕ੍ਰਿਟੀਕਲ ਇਲਨੈਸ, ਨਾ ਡਿਸਬਿਲਿਟੀ, ਗਿਵ ਮੀ ਅ ਕਾਲ, ਤੁਹਾਨੂੰ ਅਫੋਰਡਬਲ ਅਤੇ ਸਹੀ ਪਲਾਨ ਹੀ ਦੇਵਾਂਗੇ। 416-457-3381 416-457-3381 ਇੱਥੇ ਦੁਆ ਗਿਆ ਜੀ। ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST rebates ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ।

0: ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984.
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
0: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆ ਜਾ ਪਰਦੇਸੀ ਆਵੇ ਵਾਸ ਤਾਈ ਪਿਆਰ ਦਾ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ ਸਿੱਧਵਾਂ। ਬੜੀ ਹੀ ਖੂਬਸੂਰਤ ਔਰ ਕੜਕਵੀਂ ਲਿਸ਼ਕਵੀਂ ਪੁਸ਼ਕਵੀਂ ਔਰ ਚਿਲਕਵੀਂ ਬਹੁਤ ਖੂਬਸੂਰਤ ਸ਼ਾਮ ਹੈ। ਇਸ ਖੂਬਸੂਰਤ ਸ਼ਾਮ ਨੂੰ ਤੁਸੀਂ ਅਤੇ ਅਸੀਂ ਰਲ ਕੇ ਹੋਰ ਵੀ ਖੂਬਸੂਰਤ ਬਣਾ ਸਕਦੇ ਹਾਂ ਜਦੋਂ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰਾਂਗੇ ਔਰ ਇੱਕ ਦੂਸਰੇ ਨੂੰ ਸ਼ੁਭ ਇੱਛਾਵਾਂ ਦੇਵਾਂਗੇ, ਇੱਕ ਦੂਸਰੇ ਨੂੰ ਸਤਿ ਸ਼੍ਰੀ ਅਕਾਲ ਔਰ ਸਲਾਮ ਨਮਸਕਾਰ ਆਦਾਬ ਕਹਾਂਗੇ। ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੀ ਸਾਡੀ ਸ਼ਾਮ ਆ, ਕਿਉਂਕਿ ਜਬ ਲੱਗ ਦੁਨੀਆ ਰਹੀ ਹੈ ਨਾਨਕ ਕੁਛ ਸੁਣੀਏ ਕੁਛ ਕਹੀਏ, ਕੁਛ ਸੁਣਨ ਅਤੇ ਕਹਿਣ ਦੀ ਇਹ ਸ਼ਾਮ ਆ। ਔਰ ਅੱਜ ਪੰਜਾਬੀ ਲਹਿਰਾਂ ਦਾ ਇਹ ਪ੍ਰੋਗਰਾਮ ਲੈ ਕੇ ਸਤਿੰਦਰਪਾਲ ਸਿੱਧਵਾਂ ਤੁਹਾਡੇ ਵਾਸਤੇ ਹਾਜ਼ਰ ਹੋਇਆ। ਅਤੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ 905-673-3337 ਹੁੰਦੇ ਨੇ ਔਰ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ 905-673-3337 'ਤੇ ਗੱਲਾਂ ਬਾਤਾਂ ਕਰ ਸਕੋਗੇ। ਜ਼ਿੰਦਗੀ ਜਿਹੜੀ ਆ ਨਾ, ਔਰ ਇਹ ਜ਼ਿੰਦਗੀ ਜਿਉਣ ਦਾ ਨਾਮ ਆ, ਜ਼ਿੰਦਗੀ ਰੀਂਗਣ ਦਾ ਨਾਮ ਨਹੀਂ, ਜ਼ਿੰਦਗੀ ਕਰੋਲਿੰਗ ਨਹੀਂ ਹੈ, ਜ਼ਿੰਦਗੀ ਮੜਕ ਨਾਲ ਰੜਕ ਨਾਲ ਖੜਕ ਨਾਲ ਔਰ ਗੜਕ ਨਾਲ ਜਿਉਣ ਦਾ ਹੀ ਨਾਮ ਆ। ਕਹਿੰਦੇ ਹੁੰਦੇ ਆ ਕਿ ਬੰਦੇ ਦੀ ਜਿਹੜੀ ਟੌਹਰ ਆ ਨਾ, ਉਹ ਰਫਤਾਰ ਗੁਫਤਾਰ ਦਸਤਾਰ ਇਹਨਾਂ ਚੀਜ਼ਾਂ ਤੋਂ ਪਛਾਣੀ ਜਾਂਦੀ ਹੈ। ਔਰ ਜ਼ਿੰਦਗੀ ਵਿੱਚ ਸਾਨੂੰ ਪਿਆਰ ਮੁਹੱਬਤ ਇਸ਼ਕ ਅਤੇ ਮਨੁੱਖਤਾ ਨਾਲ ਸੰਸਾਰ ਨਾਲ ਔਰ ਬਨਸਪਤੀ ਨਾਲ, ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਵੱਖ ਵੱਖ ਤਰ੍ਹਾਂ ਦੀ ਗਾਰਡਨਿੰਗ ਕਰ ਰਹੇ ਆ, ਔਰ ਤੁਹਾਨੂੰ ਅਸੀਂ ਕੁਝ ਕੈਸੀਆਂ ਗੱਲਾਂ ਬਾਤਾਂ ਦੱਸਾਂਗੇ ਜਿਹੜੀਆਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕੰਮ ਆਉਣਗੀਆਂ ਅਤੇ ਆਪਾਂ ਰਲ ਮਿਲ ਕੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਬਣਾਵਾਂਗੇ। ਅਤੇ ਤੁਸੀਂ ਸਾਡੇ ਨਾਲ 905-673-3337 'ਤੇ ਗੱਲਬਾਤ ਕਰਨੀ ਆ। ਕਹਿੰਦੇ ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ। ਜਦੋਂ ਭੁੱਖ ਲੱਗੀ ਹੁੰਦੀ ਆ ਉਦੋਂ ਦੋ ਤਿੰਨ ਦਿਨ ਦੀਆਂ ਬਹਿੰਗੀਆਂ ਰੋਟੀਆਂ ਵੀ ਕਰੀਮ ਰੋਲ ਵਰਗੀਆਂ ਅਤੇ ਬਟਰ ਚਿਕਨ ਵਰਗੀਆਂ ਲੱਗਦੀਆਂ। ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ। ਤਾਂ ਸਿਆਣੇ ਕਹਿੰਦੇ ਕਿ ਨੀਂਦ ਤਾਂ ਸੂਲੀ ਉੱਤੇ ਵੀ ਆ ਜਾਂਦੀ ਹੈ, ਨੀਂਦ ਤਾਂ ਕਈ ਵਾਰੀ ਬੰਦੇ ਨੂੰ ਮਰਨ ਤੋਂ ਪਹਿਲਾਂ ਵੀ ਆ ਜਾਂਦੀ ਹੈ, ਜਦੋਂ ਕਿ ਸਦਾ ਵਾਸਤੇ ਉਹਨੇ ਸੌਂ ਜਾਣਾ ਹੁੰਦਾ ਉਦੋਂ ਪਹਿਲਾਂ ਵੀ ਕਈ ਵਾਰੀ ਅੱਖ ਲੱਗ ਜਾਂਦੀ ਹੈ, ਕਿਉਂਕਿ ਨੀਂਦ ਬਿਸਤਰਾ ਨਹੀਂ ਭਾਲਦੀ, ਨੀਂਦ ਮਖਮਲੀ ਗਦੀਲੇ ਨਹੀਂ ਭਾਲਦੀ। ਜਦੋਂ ਨੀਂਦ ਆਉਂਦੀ ਹੈ ਤਾਂ ਕਈ ਵਾਰ ਕਹਿੰਦੇ ਆ ਕਿ ਬਾਣ ਦੇ ਮੰਜੇ 'ਤੇ ਵੀ ਬੜੀ ਨਜ਼ਾਰੇਦਾਰ ਨੀਂਦ ਆ ਜਾਂਦੀ ਹੈ। ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ, ਵਕਤ ਬੇਵਕਤ ਮੌਤ ਨਹੀਂ ਪੁੱਛਦੀ, ਮੌਤ ਨਹੀਂ ਵੇਖਦੀ ਕਿ ਕਿੰਨੀ ਉਮਰ ਹੈ, ਵੱਡਾ ਕਿ ਛੋਟਾ, ਅਮੀਰ ਹੈ ਕਿ ਗਰੀਬ ਹੈ, ਕਾਲਾ ਹੈ ਕਿ ਗੋਰਾ, ਲੰਬਾ ਕਿ ਮਧਰਾ, ਔਰ ਕਿਸੇ ਤਰ੍ਹਾਂ ਦਾ ਜ਼ਾਤ ਪਾਤ ਰੰਗ ਰੂਪ ਮੌਤ ਨਹੀਂ ਵੇਖਦੀ। ਲੱਗੀ ਭੁੱਖ ਸਵਾਦ ਨਾ ਭਾਲੇ ਨੀਂਦ ਨਾ ਭਾਲੇ ਰਾਤਾਂ, ਵਕਤ ਬੇਵਕਤ ਮੌਤ ਨਹੀਂ ਪੁੱਛਦੀ ਅਤੇ ਇਸ਼ਕ ਨਹੀਂ ਪੁੱਛਦਾ ਜ਼ਾਤਾਂ। ਇਸ਼ਕ ਜਿਹੜਾ ਉਹ ਵੀ ਨਾ ਜ਼ਾਤ ਪਾਤ ਪੁੱਛਦਾ ਨਾ ਉਮਰਾਂ ਵੇਖਦਾ, ਔਰ ਬਸ ਫਿਰ ਅੱਖਾਂ ਮੱਲੋ ਮੱਲੀ ਜ਼ੋਰੋ ਜ਼ੋਰੀ ਖੁਦ ਬਖੁਦ ਲੜ ਜਾਂਦੀਆਂ ਨੇ। ਤੋ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਇੱਕ ਕਾਲ ਲੈਂਦੇ ਹਾਂ, ਹੋ ਸਕਦਾ ਕਿ ਸਤਿ ਸ਼੍ਰੀ ਅਕਾਲ ਔਰ ਸਲਾਮ ਦੁਆ ਕਰਨ ਵਾਲੀ ਕਾਲ ਹੋਵੇ। ਜੀ ਸਤਿ ਸ਼੍ਰੀ ਅਕਾਲ, ਹੈਲੋ, ਹਾਂ ਜੀ, ਓ ਕੱਟੀ ਗਈ ਕਾਲ, ਚਲੋ ਖੈਰ ਕੋਈ ਗੱਲ ਨਹੀਂ, 905-673-3337 'ਤੇ ਦੁਬਾਰਾ ਕਾਲ ਕਰ ਲਓ ਅਤੇ ਆਪਾਂ ਕੁਛ ਗੱਲਾਂ ਬਾਤਾਂ ਕਰਾਂਗੇ। ਮੇਰੇ ਵੱਲੋਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ, ਅਤੇ ਕਾਪੀ ਟੂ ਆਲ ਹੈ। ਹੁਣ ਤੁਹਾਡੇ ਵੱਲੋਂ ਦੇਖਣਾ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ 'ਚ ਕਿਸ ਤਰੀਕੇ ਨਾਲ ਆਪਣੀ ਹਾਜ਼ਰੀ ਲਗਾਉਂਦੇ ਹੋ। ਲਓ ਪਹਿਲੀ ਕਾਲ ਜਿਹੜੀ ਹੈ ਇੱਕ ਵਾਰ ਫਿਰ ਦੁਬਾਰਾ ਲੈਂਦੇ ਹਾਂ, ਨੰਬਰ ਹੈ 5921। ਜੀ ਵੈਲਕਮ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਸਰ ਮੈਂ ਅਨਿਲ ਬੋਲ ਰਿਹਾ, ਮੈਨੂੰ ਨੰਬਰ ਚਾਹੀਦਾ ਸੀਗਾ, ਕੋਈ ਹੈ ਤੁਹਾਡੇ ਕੋਲ ਜਿਹੜੇ ਉਬਰ ਸੇਫਟੀ ਦਾ ਕੋਈ ਨੰਬਰ ਕਰਦਾ ਹੋਵੇ?
0: 905-705-799-1478।
1: ਓਕੇ, ਤੇ ਇੱਕ ਹੋਰ ਦੇ ਦੋਗੇ ਨਾਲ ਹੀ ਕਿ
0: ਜਿਹੜੇ ਕਮਰਸ਼ੀਅਲ ਇੰਸ਼ੋਰੈਂਸ ਕਰਦੇ ਹੋ? ਪਹਿਲਾਂ ਨੰਬਰ ਲੈ ਲਿਆ?
1: ਹਾਂਜੀ,
0: 905 ਬੋਲੋ ਕਿੰਨਾ?
1: ਹਾਂਜੀ, ਇੱਕ ਲੋਕ 905
0: ਇਹਨਾਂ ਨਾ ਹੋਵੇ ਕਿ ਤੁਸੀਂ ਪਹਿਲਾਂ ਭੁੱਲ ਜਾਓ ਤੇ ਮੁੜ ਕੇ ਤੁਹਾਨੂੰ ਦੂਸਰਾ ਯਾਦ ਨਾ ਆਵੇ। ਬੋਲੋ ਬੋਲੋ ਦੇਖਿਆ 905 799 1478 ਉਬਰ ਦੀ ਕਮਰਸ਼ੀਅਲ ਇੰਸ਼ੋਰੈਂਸ ਵਾਸਤੇ ਰਾਜਵੰਤ ਕੌਰ ਜੀ ਨੂੰ ਟੈਲੀਫੋਨ ਕਰੋ, ਨੰਬਰ ਹੈ 647 674 ਰੱਬ ਤੁਹਾਡਾ ਭਲਾ ਕਰੇ 4735 6474 4735 ਇੰਨੀ ਜਲਦੀ ਗੂਗਲ ਵੀ ਨੀ ਦੱਸ ਸਕਦਾ ਜਿੰਨੀ ਜਲਦੀ ਸਾਨੂੰ ਪੰਜਾਬੀ ਲਹਿਰਾਂ ਨੇ ਦੱਸਤਾ। ਤੇ ਦੂਸਰਾ ਨੰਬਰ ਜੇ 799 ਨਾ ਮਿਲਿਆ 790 ਮਿਲਾ ਕੇ ਦੇਖ ਲਿਓ, ਬਾਕੀ ਉਸ ਠੀਕ ਹੀ ਰਹੂਗਾ 1478। ਓਕੇ ਜੀ, ਰਾਇਲ ਆਟੋ ਸੈਂਟਰ ਦਾ ਨੰਬਰ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ। ਤੇ ਲਓ ਜੀ, ਇੱਕ ਵਾਰੀ ਮੇਰੇ ਸਾਹਮਣੇ ਆ ਗਿਆ, ਦੇਖਿਆ ਇਹਨੂੰ ਕਹਿੰਦੇ ਆ ਬਦਾਮ ਖਾਧੇ ਹੋਏ ਆ। 905-799-1478 ਰਾਇਲ ਆਟੋ ਸੈਂਟਰ ਦੇ ਰਾਜ ਜੀ ਦਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲੈਣਾ ਚ ਕਾਲ ਹੋਰ ਲੈਂਦੇ ਹਾਂ। 8182 ਜੀ, ਵੈਲਕਮ। 8192 ਵੈਲਕਮ। ਗ੍ਰੈਂਡ ਫਰਨੀਚਰ ਵਾਲੇ, ਚੱਕ ਦੋ ਫਟੇ ਫਿਰ ਘਰ ਘਰ ਦੇ ਵਿੱਚ ਪਹੁੰਚਾ ਦਿਓ ਫਰਨੀਚਰ। ਤੇ ਵੀਕਐਂਡ ਤੇ ਜਿਹੜੀ ਸੇਲ ਲੱਗਣ ਜਾ ਰਹੀ ਹੈ, ਔਰ ਇਹ ਕਿਹੜੇ ਸਟੋਰ ਤੇ ਲੱਗਣ ਜਾ ਰਹੀ ਹੈ, ਤੇ 6685 ਤੇ ਲੱਗਣ ਜਾ ਰਹੀ ਹੈ ਤੇ ਦੂਸਰੇ ਬਰੈਂਪਟਨ ਵਾਲੇ ਤੇ, ਇਹਦੀ ਪੂਰੀ ਜਾਣਕਾਰੀ ਲੈ ਕੇ ਸੁੱਖ ਭਾਜੀ ਸਾਡੇ ਨਾਲ ਨੇ ਜੀ।
2: ਬਿਲਕੁਲ, ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ, ਇਸ ਵੈਨਸਡੇ ਨੂੰ ਜਿਹੜੀ ਕੈਨਰਾ ਡੇਅਰੀ ਸੇਲ ਲੱਗਣ ਜਾ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀ ਆ ਫਰਨੀਚਰ ਦੇ ਉੱਪਰ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਚਾਹੀਦਾ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਇਸ ਵੈਨਸਡੇ ਨੂੰ ਕੈਨੇਡਾ ਦੇ ਵਾਲੇ ਦਿਨ ਜੁਲਾਈ 1 ਨੂੰ, ਸੋ ਕੱਲ ਦਾ ਦਿਨ ਰਹਿ ਗਿਆ, ਪਰਸੋਂ ਨੂੰ ਜਿਹੜੀ ਇਹ ਸੇਲ ਸਟਾਰਟ ਹੋ ਜਾਣੀ ਆ। ਸੋ ਵੈਨਸਡੇ ਵਾਲੇ ਦਿਨ ਕੈਨੇਡਾ ਟੇਬਲ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸਿਸ ਦੇ ਤੋਹਫੇ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣੇ ਆ। ਤੇ ਮੈਂ ਡੀਲ ਦੇ ਰਹਿਣਾ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਵਾਲੇ ਦਿਨ ਜਿੰਨੇ ਪਰਿਵਾਰ ਸਾਡੇ ਕੋਲ ਪਹੁੰਚਣਗੇ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਭਾਜੀ, ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਟੇਬਲ ਤੇ ਨਾਲ ਵੈਲਵਟ ਦੀਆਂ ਛੇਜਰਾਂ, ਸੋ ਰੀਅਲ ਮਾਰਬਲ ਦਾ ਡਾਇਨਿੰਗ ਤੇ ਨਾਲ ਛੇਜਰਾਂ ਵੈਲਵਟ ਦੀਆਂ, ਜਿਹਦੀ ਰੈਗੂਲਰ ਕੀਮਤ $1500 ਸੀ, $399 ਦਾ ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾਂ $399 ਦਾ ਲੈ ਕੇ ਜਾਣਗੇ। ਤੇ ਕੈਨੇਡਾ ਡੇ ਵਾਲੇ ਦਿਨ ਵੈਨਸਡੇ ਨੂੰ 1 ਜੁਲਾਈ ਨੂੰ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾਂ $399 ਦਾ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇ ਦਿਓ, ਨਾਲ ਏਅਰ ਫਰਾਇਰ ਬਿਲਕੁਲ ਫ੍ਰੀ। ਸੋ ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾਂ $399 ਦਾ ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕੀ ਬਾਤ ਹੈ, ਅੱਗੇ ਚੱਲ ਕੇ ਫਿਰ ਗੱਲਬਾਤ ਕਰਾਂਗੇ ਗ੍ਰੈਂਡ ਹੋਮ ਫਰਨੀਚਰ। ਔਰ ਤੁਸੀਂ 1 ਜੁਲਾਈ ਕੈਨੇਡਾ ਡੇ ਮਨਾਓ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲੈਣਾ, ਇੱਕ ਗਿੱਲ ਫਾਰਮ ਵੱਲੋਂ ਤੁਹਾਨੂੰ ਬੜਾ ਖੂਬਸੂਰਤ ਇੱਕ ਆਫਰ ਦੇ ਰਹੇ ਹਾਂ ਅਸੀਂ। ਇਹਨਾਂ ਦਿਨਾਂ 'ਚ ਕੈਨੇਡਾ ਡੇ ਆ ਰਿਹਾ, ਹੋਰ ਬਹੁਤ ਸਾਰੇ ਸਮਾਗਮ ਆ ਰਹੇ, ਗਿੱਲ ਫਾਰਮ ਵਾਲੇ ਜੋ ਸਾਡੇ ਪ੍ਰਾਊਡ ਸਪੋਂਸਰ ਨੇ, ਉਹਨਾਂ ਨੇ ਤੁਹਾਡੇ ਵਾਸਤੇ ਸਪੈਸ਼ਲ ਸਰੋਂ ਦਾ ਸਾਗ, ਪਾਲਕ, ਮੇਥੇ, ਧਨੀਆ, ਬਾਥੂ, ਚਿਲਾਈ, ਇਹ ਸਭ ਕੁਝ ਅਵੇਲੇਬਲ ਆ ਗਿੱਲ ਫਾਰਮ ਤੇ। ਗਿੱਲ ਫਾਰਮ ਡਿਕਸੀ ਤੇ ਕਿੰਗ ਦੇ ਬਿਲਕੁਲ ਨੇੜੇ ਆ, ਔਰ ਗਿੱਲ ਫਾਰਮ ਤੁਹਾਨੂੰ ਆਟਾ ਦੇਸੀ ਚੱਕੀ ਦਾ ਔਰ ਦੇਸੀ ਐਗਸ ਮਿਲ ਰਹੇ ਆ, ਔਰ ਦੁੱਧ ਮਿਲ ਰਿਹਾ ਜਿੰਨੇ ਮਰਜ਼ੀ ਪਰਸੈਂਟ ਲੈ ਲਓ, ਔਰ ਵੈਜੀਟੇਬਲਸ ਵੀ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਤੋ ਜਾਣਾ ਕਿੱਥੇ ਤੁਸੀਂ, ਗਿੱਲ ਫਾਰਮ ਤੇ, ਡਿਕਸੀ ਅਤੇ ਕਿੰਗ ਦੇ ਬਿਲਕੁਲ ਨਜ਼ਦੀਕ ਗਿੱਲ ਫਾਰਮ ਤੇ। ਤੇ ਗਿੱਲ ਫਾਰਮ ਦਾ ਨੰਬਰ ਹੈ 905-925-2300 ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਕੁਝ ਫਾਰਮ ਵਰਕਰਾਂ ਦੀ ਜੌਬ ਦਵਾ ਦਈਏ ਤੁਹਾਨੂੰ। ਇਹਨਾਂ ਦਿਨਾਂ 'ਚ ਜਿਹੜੇ ਬੰਦੇ ਨੂੰ ਜੌਬ ਲੱਗ ਜੇ ਨਾ, ਸੱਚਮੁੱਚ ਉਹਦੀ ਲਾਟਰੀ ਲੱਗੇ ਆਉਂਦੀ ਆ। ਫਾਰਮਾਂ ਵਿੱਚ ਕੰਮ ਕਰਨ ਜਾਣਾ ਤੇ ਗ੍ਰੀਨ ਹਾਊਸ 'ਚ ਕੰਮ ਕਰਨ ਜਾਣਾ, ਪਿਕਅਪ ਤੇ ਡਰੋਪ ਕੀਤਾ ਜਾਵੇਗਾ ਤੁਹਾਨੂੰ, ਔਰ ਪੈਸੇ ਚਾਰਜ ਨਹੀਂ ਕੀਤੇ ਜਾਣਗੇ। ਪਿਕਅਪ ਡਰੋਪ ਕੀਤਾ ਜਾਵੇਗਾ ਔਰ ਤੁਹਾਨੂੰ ਕੰਮ ਤੇ ਲੈ ਕੇ ਜਾਇਆ ਜਾਵੇਗਾ। ਫਾਰਮ ਵਰਕਰਸ ਦੀ ਲੋੜ ਹੈ, ਇੱਕ ਬਹੁਤ ਵੱਡੀ ਇਹ ਫਰਮ ਹੈ, ਤੁਹਾਨੂੰ ਫਾਰਮਾਂ ਵਿੱਚ ਕੰਮ ਕਰਨ ਵਾਸਤੇ ਲੈ ਕੇ ਜਾਂਦੇ ਆ, ਗ੍ਰੀਨ ਹਾਊਸ 'ਚ ਕੰਮ ਕਰਕੇ ਕਰਨ ਵਾਸਤੇ ਲੈ ਕੇ ਜਾਂਦੇ ਆ, ਤੁਹਾਨੂੰ ਘਰੋਂ ਚੱਕ ਲੈਂਦੇ ਆ, ਘਰੇ ਛੱਡ ਜਾਂਦੇ ਆ। ਨੰਬਰ ਹੈ ਗੁਰਜੋਤ ਜੀ ਦਾ 6782 5594। ਨੰਬਰ ਫੇਰ ਲੈ ਲਓ, ਤੁਸੀਂ ਕੰਮ 'ਤੇ ਜਾਣਾ ਜਾਓ, ਘਰੇ ਵਿਹਲੇ ਬੈਠਣ ਦਾ ਕੋਈ ਕੰਮ ਨਹੀਂ। 6476472785394। ਇੱਕ ਵਾਰੀ ਨੰਬਰ ਫੇਰ ਲੈ ਲਓ, 6472 5594 'ਤੇ ਕਾਲ ਕਰਕੇ ਅਤੇ ਕੰਮ 'ਤੇ ਜਾਣਾ ਸ਼ੁਰੂ ਕਰੋ। ਪ੍ਰੋਗਰਾਮ ਹੈ ਪੰਜਾਬੀ ਲਹਿਰਾ 905-673-3337। ਤੁਹਾਡੇ ਮਨਪਸੰਦ ਗੀਤ ਸੰਗੀਤ ਵੀ ਲਾਵਾਂਗੇ, ਪਰ ਹਾਲ ਦੀ ਘੜੀ ਥੋੜ੍ਹਾ ਜਿਹਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਦੇ ਹਾਂ।

ਫੀਫਾ ਕੱਪ ਦੇ ਵਿੱਚ ਕਾਫੀ ਬਹੁਤ ਕੁਝ ਹੋ ਰਿਹਾ, ਕਿੰਨੇ ਕੁ ਲੋਕ ਨੇ ਜਿਹੜੇ ਫੀਫਾ ਕੱਪ ਨੂੰ ਬੜਾ ਨੇੜਿਓਂ ਵਾਚ ਕਰਦੇ ਆ? ਅਗਰ ਤੁਸੀਂ ਵਾਚ ਕਰ ਰਹੇ ਹੋ ਤੇ ਅੱਜ ਦੱਸੋਗੇ ਬ੍ਰਾਜ਼ੀਲ ਚੰਗਾ ਸੋਹਣਾ ਖੇਡਿਆ ਕਹਿੰਦੇ, ਤੇ ਨਾਲ ਜਰਮਨ ਜਿਹੜਾ ਹੁਣ ਉਹਦਾ ਮੈਚ ਚੱਲ ਰਿਹਾ ਸੀਗਾ, ਉਹਦਾ ਕੀ ਬਣਿਆ? ਇੱਕ ਇੱਕ ਤੇ ਬਰਾਬਰੀ ਸੀ ਜਰਮਨ ਦੀ, ਤੋ ਬੜੀ ਵੱਡੀ ਟੀਮ ਹੈ ਜਰਮਨ ਦੀ। ਫੀਫਾ ਵਰਲਡ ਕੱਪ ਸਾਡੇ ਸ਼ਹਿਰ ਦੇ ਵਿੱਚ ਰੋਨਾਲਡੋ ਜੀ ਆ ਰਹੇ ਨੇ। ਜੀ ਹਾਂ, ਥਰਸਡੇ ਵਾਲੇ ਦਿਨ ਦੁਨੀਆ ਦਾ ਸਭ ਤੋਂ ਮੰਨਿਆ ਪਰਮੰਨਿਆ ਵੱਡਾ ਪਲੇਅਰ ਰੋਨਾਲਡੋ, ਟਿਕਟਾਂ ਬੜੀਆਂ ਮਹਿੰਗੀਆਂ ਕਹਿੰਦੇ ਰੋਨਾਲਡੋ ਨੂੰ ਦੇਖਣ ਦੀ, ਰਾਤ ਨਵੀਂ ਮੈਨੂੰ ਦੱਸ ਰਿਹਾ ਸੀ 3400 ਦੀ ਸਸਤੀ ਤੋਂ ਸਸਤੀ ਟਿਕਟ ਮਿਲ ਰਹੀ ਆ। ਇਹ ਹੁੰਦੀ ਆ ਗੱਲਬਾਤ ਕਰਨ ਵਾਲੀ, ਇਹ ਨਹੀਂ ਵੀ 5 ਰੁਪਏ ਜਰਾਬਾਂ ਚੱਕਦੇ ਫੜੇ ਜਾਓ ਤੇ ਮੁੜ ਕੇ ਅੰਦਰ ਤੁਰੇ ਫਿਰੋ। ਰੋਨਾਲਡੋ ਵਰਗਾ ਕੈਰੀਅਰ ਔਰ ਵਰਲਡ ਮੈਪ ਉੱਤੇ ਆਉਣਾ, ਇਹ ਬੜੀ ਵੱਡੀ ਗੱਲ ਆ। ਫੀਫਾ ਨੂੰ ਕਿੰਨੇ ਕੁ ਲੋਕ ਫੋਲੋ ਕਰ ਰਹੇ ਆ? ਅਗਰ ਤੁਸੀਂ ਇਹ ਫੀਫਾ ਕੱਪ ਦੇਖ ਰਹੇ ਹੋ ਤੇ ਲੇਟੈਸਟ ਕੋਈ ਮੈਚ ਤੁਸੀਂ ਦੇਖਿਆ, ਕੈਨੇਡਾ ਦਾ ਮੈਚ ਬੀਤੇ ਦਿਨ ਹੋਇਆ ਔਰ ਕੈਨੇਡਾ ਨੇ 1 ਗੋਲ ਨਾਲ ਜਦੋਂ ਹੀ ਗੋਲ ਕੀਤਾ ਤਾਂ ਚਾਰੇ ਪਾਸੇ ਕੈਨੇਡਾ ਦੇ ਜਿਹੜੇ ਕਹਿੰਦੇ ਨੇ ਇਉਂ ਲੱਗਿਆ ਜਿਵੇਂ ਕੈਨੇਡਾ ਡੇ ਆ ਗਿਆ, 1 ਜੁਲਾਈ ਆ ਗਈ, ਚਾਰੇ ਪਾਸੇ ਕੈਨੇਡਾ ਦੇ ਮੈਪ ਹੀ ਮੈਪ, ਕੈਨੇਡਾ ਦੇ ਝੰਡੇ ਹੀ ਝੰਡੇ ਝੂਲਣ ਲੱਗ ਪਏ। ਔਰ ਮੇਰਾ ਖਿਆਲ ਆ ਕਿ ਇਹ ਇੱਕ ਬੜੀ ਵੱਡੀ ਪ੍ਰਾਪਤੀ ਆ। 905-600-73-33-37 905-600-73-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਅਤੇ ਤੁਸੀਂ ਸਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਹੈ। 905-600-73-33-37

0: ਪ੍ਰੋਗਰਾਮ ਹੈ ਪੰਜਾਬੀ ਲੈਣਾ ਅਤੇ ਵਿਆਹ ਸ਼ਾਦੀਆਂ ਦਾ ਮੌਸਮ ਹੈ ਅਤੇ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਮਾਈਆਂ ਜਾਗੋ ਇੰਗੇਜਮੈਂਟ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੇ ਬੈਕਯਾਰਡ ਵਿੱਚ ਜਾਂ ਫਰੰਟ ਯਾਰਡ ਦੇ ਉੱਤੇ ਟੈਂਟ ਲਗਵਾਉਣਾ ਚਾਹੁੰਦੇ ਹੋ ਤਾਂ ਮੱਲੀ ਟੈਂਟ ਹਾਊਸ ਨੂੰ ਟੈਲੀਫੋਨ ਕਰ ਸਕਦੇ ਹੋ। ਮੱਲੀ ਟੈਂਟ ਹਾਊਸ ਤੁਹਾਨੂੰ ਬਿਲਕੁਲ ਬੈਂਕਟ ਹਾਲ ਵਰਗੀਆਂ ਫੈਸਿਲਿਟੀਜ਼ ਬਣਾ ਦੇਣਗੇ ਔਰ ਤੁਹਾਨੂੰ ਖੂਬਸੂਰਤ ਚੇਅਰਸ ਔਰ ਟੇਬਲ ਅਤੇ ਵਾਟਰ ਪਰੂਫ ਟੈਂਟ ਲਾ ਦੇਣਗੇ। ਮੱਲੀ ਟੈਂਟ ਸਰਵਿਸ 647-999-2569 ਟੈਲੀਫੋਨ ਨੰਬਰ ਹੈ 6479992569 ਮੱਲੀ ਟੈਂਟ ਹਾਊਸ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਇੱਕ ਨੰਬਰ ਤੁਹਾਨੂੰ ਦੇਵਾਂ TSC ਕੰਸਟਰਕਸ਼ਨ ਵਾਲਿਆਂ ਦਾ। ਬਈ ਕਿਆ ਬਾਤ ਆ ਯਾਰ, TSC ਕੰਸਟਰਕਸ਼ਨ ਇੰਨਾ ਸੋਹਣਾ ਕੰਮ ਕਰਦੇ ਆ, ਦਲੇਰੀ ਨਾਲ ਕੰਮ ਕਰਦੇ ਆ, ਖੂਬਸੂਰਤੀ ਨਾਲ ਸਫਾਈ ਨਾਲ ਕੰਮ ਕਰਦੇ ਆ ਔਰ ਬੀਬੇ ਬੰਦੇ ਆ, ਪੈਸੇ ਘੱਟ ਚਾਰਜ ਕਰਦੇ ਆ ਪਰ ਸਫਾਈ ਅਤੇ ਸੁਰੱਖਪਣਾ ਜ਼ਿਆਦਾ ਕਰਦੇ ਆ। TSC ਕੰਸਟਰਕਸ਼ਨ 416-930-4238 ਫੋਨ ਨੰਬਰ ਹੈ। ਇੱਕ ਨੰਬਰ ਲੈ ਲਓ 416-930-4238 ਅਤੇ ਇੱਕ ਨੰਬਰ ਤੁਹਾਨੂੰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਦਾ ਦੇ ਦਈਏ। ਇਹ ਟਰੱਕਾਂ ਦੇ ਟਾਇਰ ਅਤੇ ਅਲਾਈਨਮੈਂਟ ਕਰਦੇ ਆ ਈਗਲ ਟਰੱਕ ਵਾਲੇ। ਨੰਬਰ ਹੈ 647-234-6293 ਅਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ, ਤੁਹਾਡੇ ਮਨਪਸੰਦ ਗੀਤ ਸੰਗੀਤ ਸੁਣਾਵਾਂਗੇ, ਕੁਝ ਗੱਲਾਂ ਬਾਤਾਂ ਵੀ ਕਰਾਂਗੇ ਅਤੇ 905-673-33-37 'ਤੇ ਤੁਹਾਡੀ ਜਦੋਂ ਕਾਲ ਆਈ ਅਤੇ ਫਿਰ ਆਪਾਂ ਕਹਿੰਦੇ ਹਾਂ ਕਿ ਨਾਲ ਦੀ ਨਾਲ ਹੀ ਉਸ ਕਾਲ ਨੂੰ ਔਨ ਏਅਰ ਕਰਾਂਗੇ, ਬਹਿਜਾ ਕਰਵਾਵਾਂਗੇ। ਅਤੇ ਹੁਣ ਕੁਝ ਕੁ ਸੰਦੇਸ਼ ਲੈ ਲਈਏ, ਇਹਨਾਂ ਸੰਦੇਸ਼ਾਂ ਤੋਂ ਫੌਰਨ ਬਾਅਦ ਫਿਰ ਆਪਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਸ਼ੁਰੂ ਕਰਾਂਗੇ। ਬੀਤੀ ਰਾਤ ਢਿੱਲੋਂ ਵੀਡੀਓ ਦੇ ਸੈਮੀ ਢਿੱਲੋਂ ਸਾਹਿਬ ਦੇ ਨਾਲ ਕੁਝ ਖੂਬਸੂਰਤ ਸਮਾਂ ਬਿਤਾਉਣ ਦਾ ਟਾਈਮ ਮਿਲਿਆ ਔਰ ਪਾਇਆਨੀਰ ਨੇ ਢਿੱਲੋਂ ਵੀਡੀਓ ਵਾਲੇ ਆਡੀਓ ਵੀਡੀਓ ਦੀ ਦੁਨੀਆ ਵਿੱਚ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਢਿੱਲੋਂ ਵੀਡੀਓ ਦਾ ਇਹ ਬੂਟਾ ਲਾਇਆ। ਉਹਨਾਂ ਸਮਿਆਂ ਵਿੱਚ ਬੜੀ ਵੱਡੀ ਗੱਲ ਸੀ ਇਹ, ਪਾਲ ਟੂ NTSC, NTSC ਟੂ ਪਾਲ ਵੀਡੀਓ ਕਨਵਰਜਨ ਜਿਹੜੀ ਆ ਬੜੀ ਮਹਿੰਗੀ ਹੁੰਦੀ ਸੀ। ਹੁਣ ਤਾਂ ਸੁੱਖ ਨਾਲ ਆਪਣੀ ਛੋਟੀ ਜਿਹੀ ਚਿੱਪ ਦੇ ਵਿੱਚ ਹੀ ਸਭ ਕੁਝ ਆ ਜਾਂਦਾ। ਤੋ ਢਿੱਲੋਂ ਵੀਡੀਓ IPTV ਬਾਕਸ ਅਤੇ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਦੇ ਵਾਸਤੇ 905-204-1313
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 905-204-1313, 905-204-1313।
0: ਵਾਓ, ਢਿੱਲੋਂ ਵੀਡੀਓ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, 905-673-33-37 ਟੈਲੀਫੋਨ ਨੰਬਰ ਹੈ।

0: your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਪ੍ਰੋਗਰਾਮ ਹੈ ਪੰਜਾਬੀ ਲਹਿਰ 9567333337 ਸਟੂਡੀਓ ਦਾ ਫੋਨ ਨੰਬਰ ਹੈ ਔਰ ਫਾਰਮ ਵਰਕਰ ਤੁਹਾਨੂੰ ਪਿਕ ਕਰਕੇ ਲੈ ਕੇ ਜਾਣਗੇ ਡਰੌਪ ਕਰਨਗੇ ਫਾਰਮ ਵਰਕਰ ਚਾਹੀਦੇ ਆ ਔਰ ਤੁਸੀਂ ਕੰਮ ਤੇ ਜਾਣ ਲਈ ਤਿਆਰੀ ਕਰੋ ਝੋਲਾ ਬੰਨੋ ਤੇ ਤੁਸੀਂ ਫਾਰਮ ਵਰਕ ਦੀ ਵੈਨ 'ਚ ਬੈਠੋ ਤੇ ਕੰਮ ਕਰਕੇ ਆਓ ਸ਼ਾਮ ਨੂੰ ਤੁਹਾਡੇ ਘਰੇ ਤੁਹਾਨੂੰ ਛੱਡ ਜਾਣਗੇ ਪੈਸੇ ਵੀ ਚੰਗੇ ਦੇਣਗੇ ਗ੍ਰੀਨ ਹਾਊਸ ਲਈ ਤੇ ਫਾਰਮ ਵਰਕਰ ਚਾਹੀਦੇ ਆ 6472785394 5394 ਤੇ ਕਾਲ ਕਰੋ ਲਓ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਇੱਕ ਕਹਿੰਦੇ ਪਹਿਲਾਂ ਗੀਤ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ ਵਿੱਚ ਬੜਾ ਹੀ ਸਿਰ ਕੱਢ ਗਾਇਕ ਅਦਾਕਾਰ ਬੱਬੂ ਮਾਨ ਕਹਿੰਦੇ ਕਿ ਜਿੱਥੋਂ ਖੜਾ ਹੋ ਜਾਂਦਾ ਲਾਈਨ ਉੱਥੋਂ ਸ਼ੁਰੂ ਹੋ ਜਾਂਦੀ ਹੈ ਅਤੇ ਕਲਾਕਾਰਾਂ ਵਿੱਚੋਂ ਕਲਾਕਾਰ ਬੱਬੂ ਮਾਨ ਹਾਰਡ ਕੋਰ ਫੈਨ ਨੇ ਬੱਬੂ ਮਾਨ ਦੇ ਜਿੰਨੇ ਵੀ ਫੈਨ ਨੇ ਕਿਆ ਬਾਤ ਆ ਬੜੀ ਖੂਬਸੂਰਤ ਇੱਕ ਤੁਹਾਡੇ ਵਾਸਤੇ ਗੀਤ ਸੰਗੀਤ ਦੀ ਗੱਲਬਾਤ ਕਰਨ ਲੱਗੇ ਹਾਂ ਪਰ ਉਸ ਤੋਂ ਪਹਿਲਾਂ ਕੁਝ ਕਾਲਾਂ ਲੈਂਦੇ ਹਾਂ ਇੱਕ ਕਾਲ ਹੈ 4758 ਜੀ ਵੈਲਕਮ
2: ਸਤਿ ਸ਼੍ਰੀ ਅਕਾਲ ਜੀ
1: ਉਹ ਸਤਿ ਸ਼੍ਰੀ ਅਕਾਲ ਜੀ ਤਗੜੇ ਹੋ ਬੱਬੂ ਮਾਨ ਸਾਹਿਬ ਆ ਜਾਓ ਕਰਾਂ ਚੱਕ ਦਿਓ ਫਟੇ ਤੇ ਫਿਰ ਆਪਾਂ ਗੱਲਬਾਤ ਵੀ ਸ਼ੁਰੂ ਕਰੀਏ 905 673

ਸ਼ੌਕ ਬੜੇ ਅਵੱਲੇ ਆ ਤੇ ਨਾਲ ਦੀ ਨਾਲ ਜ਼ਿੰਦਗੀ ਵਿੱਚ ਸ਼ੌਕ ਜ਼ਰੂਰ ਚਾਹੀਦੇ ਆ। ਬੱਬੂ ਮਾਨ ਸਾਹਿਬ ਨੇ ਜਿਪਸੀ ਦੀ ਗੱਲ ਕੀਤੀ ਆ। ਜਿਪਸੀ ਵੈਸੇ ਕੁਝ ਕੁ ਲੋਕ ਵੀ ਨੇ ਜਿਹਨਾਂ ਨੂੰ ਬੜਾ ਕਹਿੰਦੇ ਨੇ ਅਣਖੀ ਲੋਕ ਆਖਿਆ ਜਾਂਦਾ, ਜਿਪਸੀ ਲੋਕ। ਪਰ ਨਾਲ ਦੀ ਨਾਲ ਇਹ ਜਿਪਸੀ ਇੱਕ ਵੇਲੇ ਬੜੀ ਪ੍ਰਸਿੱਧ ਹੁੰਦੀ ਸੀ, ਤੁਹਾਨੂੰ ਪਤਾ ਨਾ, ਜਿਹੜੇ ਵੀ ਸੱਜਣ ਮਿੱਤਰ ਦੱਸਣਗੇ ਇਹ ਜਿਪਸੀ ਕਿਸ ਚੀਜ਼ ਦੀ ਗੱਲ ਕੀਤੀ ਗਈ ਆ, ਤਾਂ ਫਿਰ ਤੁਹਾਨੂੰ ਕੁਛ ਤੋਹਫੇ ਵੀ ਦਿੱਤੇ ਜਾਣਗੇ। ਨਾਲ ਦੀ ਨਾਲ ਗੱਲਬਾਤ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ ਅਤੇ ਤੁਹਾਨੂੰ ਜਿਪਸੀ ਬਾਰੇ ਕੀ ਜਾਣਕਾਰੀ ਹੈ। 905-673-3337 905-673-3337 'ਤੇ ਪਹਿਲੀ ਕਾਲ ਅਟੈਂਡ ਕਰਾਂਗੇ, 905-673-3337। ਔਰ ਵੇਖਦੇ ਹਾਂ ਇਹ ਜਿਪਸੀ ਕਿਸ ਦੀ ਗੱਲਬਾਤ ਤੁਹਾਡੇ ਵਾਸਤੇ ਜਿਹੜੀ ਸਪੈਸ਼ਲ ਕੀਤੀ ਗਈ ਹੈ। ਅਤੇ ਹੁਣ ਅਰਜਨ ਢਿੱਲੋਂ ਨੇ ਵੀ ਇਸੇ ਜਿਪਸੀ ਦੀ ਇੱਕ ਵਾਰ ਫਿਰ ਗੱਲਬਾਤ ਕੀਤੀ ਹੈ। ਵੇਖਦੇ ਹਾਂ ਤੁਸੀਂ ਵੀ ਜਿਪਸੀ ਬਾਰੇ ਸਾਡੇ ਨਾਲ ਗੱਲਬਾਤਾਂ ਕਰ ਸਕਦੇ ਹੋ।

0: ਜਿਪਸੀ ਇੱਕ ਵੇਲੇ ਸੀ ਕਿ ਜਿਪਸੀ ਕਾਰ ਇੰਨੀ ਪਾਪੂਲਰ ਮੰਨੀ ਜਾਂਦੀ ਸੀ ਕਿ ਰਹੇ ਰੱਬ ਦਾ ਨਾਂ। ਉਸ ਤੋਂ ਪਹਿਲਾਂ ਮਰੂਤੀ ਵੀ ਬੜੀ ਪਾਪੂਲਰ ਸੀ। ਤੁਹਾਡੀ ਕਿਹੜੀ ਗੱਡੀ ਜਿਹੜੀ ਆ ਜ਼ਿਆਦਾ ਪਾਪੂਲਰ ਹੈ ਪੰਜਾਬ ਭਾਰਤ ਦੇ ਵਿੱਚ? ਤੁਸੀਂ ਕਿਤੇ ਰਹੇ ਹੋ ਜਾਂ ਪੰਜਾਬ ਦੇ ਵਿੱਚ ਤੁਸੀਂ ਕੋਈ ਗੱਡੀ ਚਲਾਈ ਹੈ ਤਾਂ ਵੇਖਦੇ ਹਾਂ ਕਿ ਤੁਸੀਂ ਕਿਹੜੀ ਗੱਡੀ ਨੂੰ ਜ਼ਿਆਦਾ ਫੋਲੋ ਕੀਤਾ, ਕਿਹੜੀ ਗੱਡੀ ਜ਼ਿਆਦਾ ਗਾਣਿਆਂ 'ਚ ਆਈ ਹੈ, ਔਰ ਉਹਦਾ ਗਾਣਾ ਵੀ ਦੱਸੋਗੇ ਤੁਸੀਂ। ਨਾਲ ਦੇ ਨਾਲ ਤੁਹਾਨੂੰ ਗਾਣਾ ਸੁਣਾਵਾਂਗੇ, ਨਾਲ ਦੀ ਨਾਲ ਤੁਹਾਨੂੰ ਕੁਛ ਤੋਹਫੇ ਦੇਵਾਂਗੇ। ਦੱਸਣਾ ਤੁਸੀਂ ਇਹ ਆ ਕਿ ਜੇ ਭਲਾ ਬਾਈ ਚਾਂਸ ਤੁਹਾਨੂੰ ਮੌਕਾ ਮਿਲ ਜੇ ਇੰਡੀਆ ਤੋਂ ਪੰਜਾਬ ਤੋਂ ਕੋਈ ਮਨਪਸੰਦ ਗੱਡੀ ਲੈ ਕੇ ਆਉਣ ਦਾ, ਤਾਂ ਤੁਸੀਂ ਕਿਹੜੀ ਗੱਡੀ ਇੱਥੇ ਲਿਆਉਣਾ ਚਾਹੋਗੇ ਕਿ ਇੱਥੋਂ ਦੀਆਂ ਸੜਕਾਂ ਉੱਤੇ ਕਿਹੜੀ ਗੱਡੀ ਫਰਾਟੇ ਮਾਰਦੀ ਭੱਜੀ ਜਾਊਗੀ? ਤੋ ਤੁਹਾਡੀਆਂ ਗੱਡੀਆਂ ਦੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਅੱਜ ਬਹੁਤ ਲੋਕਾਂ ਨੂੰ ਮਰੂਤੀ ਪਸੰਦ ਹੋਵੇਗੀ। ਸਹੁਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਚਮਕੀਲੇ ਦਾ ਗਾਣਾ। ਕਿਸੇ ਨੂੰ ਕਿਸੇ ਸਮੇਂ ਦੇ ਵਿੱਚ ਵੱਖਰੀਆਂ ਹੋਰ ਗੱਡੀਆਂ ਜਿਹੜੀਆਂ ਮਸ਼ਹੂਰ ਰਹੀਆਂ ਹੋਣਗੀਆਂ ਜਿਹਨਾਂ ਉੱਤੇ ਗਾਣੇ ਬਣੇ ਹੋਣਗੇ, ਤਾਂ ਤੁਸੀਂ ਸਾਡੇ ਨਾਲ ਗੱਲਬਾਤ ਗੱਡੀਆਂ ਦੀ ਕਰਨੀ ਹੈ ਅਤੇ ਉਹਨਾਂ ਨਾਲ ਬਣੇ ਹੋਏ ਗਾਣੇ ਨੂੰ ਸਾਡੇ ਨਾਲ ਸਾਂਝਾ ਕਰਨਾ, ਅਸੀਂ ਉਹੀ ਗਾਣਾ ਤੁਹਾਨੂੰ ਸੁਣਾਵਾਂਗੇ। ਅਤੇ 905-673-3337 ਸਟੂਡੀਓ ਦਾ ਫੋਨ ਨੰਬਰ ਹੈ, 905-673-3337 'ਤੇ ਤੁਸੀਂ ਕਾਲ ਕਰਨੀ ਹੈ ਅਤੇ ਵੇਖਦੇ ਹਾਂ ਤੁਹਾਡੀ ਗੱਲਬਾਤ ਨੂੰ ਅੱਗੇ ਤੋਰਨ ਵਾਸਤੇ ਕਿਹੜੀ ਮਨਪਸੰਦ ਗੱਡੀ ਜਿਹੜੀ ਤੁਹਾਨੂੰ ਇੱਕਦਮ ਤੁਹਾਡੀਆਂ ਅੱਖਾਂ 'ਚ ਚਮਕ ਲਿਆ ਦਿੰਦੀ ਹੈ, ਤੁਹਾਡੇ ਚਿਹਰੇ 'ਤੇ ਲਾਲੀ ਆ ਜਾਂਦੀ ਹੈ ਜਿਹੜੀ ਗੱਡੀ ਨੂੰ ਦੇਖ ਕੇ, ਔਰ ਤੁਹਾਡਾ ਚਿੱਤ ਕਰਦਾ ਕਿ ਐਕਸੀਲੇਟਰ ਦੱਬੀ ਜਾਈਏ ਪਰ ਵੇਖਣਾ ਕਿਤੇ ਕੋਈ ਕਿਸੇ ਕਿਸਮ ਦੀ ਸਪੀਡਿੰਗ ਟਿਕਟ ਨਾ ਮਿਲ ਜਾਵੇ। ਅਤੇ ਜੇਕਰ ਸਪੀਡਿੰਗ ਟਿਕਟ ਮਿਲ ਜਾਂਦੀ ਆ ਤਾਂ ਮਿਸਟਰ ਆਰ ਐੱਸ ਵਾਲੀਆ ਜੀ ਨੂੰ ਘੰਟੀ ਖੜਕਾਉਣੀ ਆ, 905-204-2112 905-204-2112 ਟੈਲੀਫੋਨ ਨੰਬਰ ਹੈ। ਇੱਕ ਕਾਲ ਲੈਂਦੇ ਹਾਂ, 5067 ਜੀ ਸੇਂਟ ਕੈਥਰੀਨ। ਹੈਲੋ,
1: ਸਤਿ
0: ਸ਼੍ਰੀ ਅਕਾਲ ਜੀ,
1: ਨਾਇਰਾ ਫੋਲ ਤੋਂ ਬੋਲ ਰਹੇ ਜੀ, ਹੋਰ ਠੀਕ ਠਾਕ ਜੀ?
0: ਕਿੱਥੋਂ ਬੋਲਦੇ ਹੋ?
1: ਨਾਇਗਰਾ ਫਾਲ ਤੋਂ ਬੋਲ ਰਹੇ ਜੀ।
0: ਉਹ ਬੱਲੇ ਨਾਇਗਰਾ ਫਾਲ ਵਾਲੇ, ਉਹ ਕੀ ਹਾਲ ਚਾਲ ਹੈ? ਮੈਚ ਮੂਚ ਬੜੇ ਲੱਗੇ ਅੱਜ ਕੱਲ੍ਹ, ਕਹਿੰਦੇ ਨਾਇਗਰਾ ਫਾਲ 'ਚ ਤਾਂ ਮੇਲਾ ਲੱਗਿਆ ਪੂਰਾ।
1: ਹਾਂਜੀ ਹਾਂਜੀ, ਪੂਰਾ ਮੇਲਾ ਲੱਗਾ ਜੀ, ਪੂਰਾ ਜੀ।
0: ਹਾਂ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਫੀਫਾ ਵਰਲਡ ਕੱਪ ਦੇਖਣ ਆਏ ਹੋਏ ਆ ਉਹ ਨਾਇਗਰਾ ਫਾਲ 'ਚ ਠਹਿਰੇ ਹੋਏ ਆ, ਤੇ ਨਾਇਗਰਾ ਫਾਲ ਵਾਲਿਆਂ ਨੇ ਵੱਡੀਆਂ ਵੱਡੀਆਂ ਸਕਰੀਨਾਂ ਲਾਈਆਂ ਹੋਈਆਂ।
1: ਹਾਂਜੀ ਹਾਂਜੀ, ਪੂਰੀ ਰੌਣਕ ਹੈ ਜੀ ਇੱਥੇ।
0: ਔਰ ਤੇ ਅੱਜ ਗੱਲਬਾਤ ਕਰ ਰਹੇ ਹਾਂ ਤੁਹਾਡੀ ਮਨਪਸੰਦ ਪੰਜਾਬ 'ਚ ਗੱਡੀ ਤੇ ਜਿਹੜੀ ਤੁਸੀਂ ਚਲਾਈ ਹੋਵੇ ਤੇ ਇੱਥੇ ਲਿਆਉਣਾ ਚਾਹੁੰਦੇ ਹੋ।
1: ਮੈਂ ਤਾਂ ਕਹਾਂਗਾ ਜੀ ਪੁਰਾਣੀ ਸਫਾਰੀ ਹੁੰਦੀ ਸੀ, ਉਹ ਠੀਕ ਸੀ ਜੀ।
0: ਅੱਛਾ, ਸਫਾਰੀ?
1: ਹਾਂਜੀ।
0: ਕਿਹੜੇ ਕਲਰ ਦੀ?
1: ਬਲੈਕ ਜੀ।
0: ਉਹ ਬਲੈਕ ਸਫਾਰੀ, ਕਿਆ ਬਾਤ ਹੈ! ਤੁਸੀਂ ਕਿੰਨਾ ਕੁ ਚਿਰ ਚਲਾਈ ਹੈ?
1: ਮੈਂ 2 ਸਾਲ ਚਲਾਈ ਹੈ ਜੀ, ਜ਼ਿਆਦਾ ਨਹੀਂ।
0: 2 ਚਾਰ ਸਾਲ
1: ਚਲਾਈ ਹੈ ਜੀ, ਪਹਿਲਾਂ ਮੈਂ ਡੈਡੀ ਚਲਾਉਂਦੇ ਸੀ।
0: ਅੱਛਾ, ਪਹਿਲਾਂ ਡੈਡੀ ਚਲਾਉਂਦੇ ਸੀ, ਫਿਰ ਤੁਸੀਂ ਚਲਾਈ ਤੇ ਤੁਸੀਂ ਸਫਾਰੀ ਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ ਹੋ?
1: ਹਾਂਜੀ, ਉਹ ਪੁਰਾਣਿਆਂ ਲਈ ਜੀ, ਪੁਰਾਣਾ ਮਾਡਲ।
0: ਪੁਰਾਣਾ ਮਾਡਲ
1: ਨਵਾਂ ਨਹੀਂ ਵਧੀਆ ਨਾ। ਹਾਂਜੀ,
0: ਉਹ ਪੁਰਾਣਾ ਮਾਡਲ ਥੋੜਾ ਰਫ ਟਫ ਜਿਹਾ ਸੀ ਹਨਾ?
1: ਹਾਂਜੀ ਹਾਂਜੀ, ਬੜਾ ਚੱਲਿਆ ਸੀ ਜੀ, ਬੜੇ ਗਾਣੇ ਗੁਣੇ ਬੜੇ ਆਏ ਸੀ ਹੁੰਦੇ।
0: ਤੇ ਕਿਹੜਾ ਗਾਣਾ ਤੁਸੀਂ ਸਫਾਰੀ ਦਾ ਸੁਣਨਾ ਚਾਹੁੰਦੇ ਹੋ?
1: ਇੱਕ ਮੈਨੂੰ ਯਾਦ ਨਹੀਂ, ਪੁਰਾਣਾ ਗਾਣਾ ਹੈਗਾ ਸੀ ਸਫਾਰੀ ਤੇ ਜੀ, ਪ੍ਰੋਪਰ ਯਾਦ ਨਹੀਂ ਨਾਮ।
0: ਕਿਹਦਾ
1: ਨਾਮ?
0: ਇੱਕ ਤਾਂ ਮਿਸ ਪੂਜਾ ਦਾ ਗਾਇਆ ਹੋਇਆ ਸੀ, ਇੱਕ ਸੁਰਜੀਤ ਭੁੱਲਰ ਦਾ ਸੀ, ਇੱਕ ਸਫਾਰੀ ਪੂਜਾ ਦਾ ਸੀ। ਤੇ ਫਿਰ ਪੂਜਾ ਵਾਲਾ ਆਪਾਂ ਲਾ ਕੇ ਦੇਖ ਲਿਆ। ਕੁਲਦੀਪ ਜਿਹੜਾ ਮੁੰਡਾ ਅੱਜ ਕੱਲ੍ਹ ਬੜਾ ਚਰਚਾ 'ਚ ਪਿੱਛੇ ਜਿਹੜੇ ਆਇਆ ਰਸੀਲਾ, ਉਹਦਾ ਤੇ ਮਿਸ ਪੂਜਾ ਦਾ ਗਾਇਆ ਹੋਇਆ। ਇਹੀ ਗਾਣਾ।

0: ਕਿਆ ਬਾਤ ਆ, ਬਾਣੀਆ ਕੋਲ ਮਰੂਤੀ ਰੱਖਦੇ ਜੱਟ ਸਫਾਰੀ ਆ। 4000 00 00 ਪੰਗਲ ਸਾਹਿਬ ਵੈਲਕਮ।
1: ਹਿੰਦੀ ਗਾਣਾ ਸੁਣਾ ਦਿਓ ਸਰ ਜੀ ਕੋਈ।
0: ਹਿੰਦੀ ਗਾਣਾ ਸੁਣਾ ਦਿੰਦੇ, ਕਿਹੜਾ ਸੁਣਨਾ ਹੈ?
1: ਸ਼ਮਾ ਸੇ ਕੋਈ ਕਹਿ ਦੇ।
0: ਤੁਹਾਨੂੰ ਕੀ ਗੱਲ, ਸ਼ਮਾ ਇਸ ਵੇਲੇ ਚੇਤੇ ਆ ਗਈ? ਹਜੇ ਤਾਂ ਦਿਨ ਖੜਾ।
1: ਗਾਣਾ ਵੀ ਤੁਸੀਂ ਪਸੰਦ ਕਰੋਗੇ?
0: ਮੈਂ ਗੱਲਬਾਤ ਕਰ ਰਿਹਾ, ਤੁਸੀਂ ਮੇਰੀ ਸ਼ਾਇਦ ਸੁਣੀ ਨਹੀਂ। ਮੈਂ ਗੱਡੀਆਂ ਦੀ ਗੱਲ ਕਰ ਰਿਹਾ ਕਿ ਕਿਹੜੀ ਗੱਡੀ ਤੁਹਾਨੂੰ ਪੰਜਾਬ 'ਚ ਚਲਾਈ ਹੋਵੇ, ਭਾਰਤ 'ਚ ਚਲਾਈ ਹੋਵੇ, ਇੰਡੀਆ 'ਚ, ਪਾਕਿਸਤਾਨ 'ਚ, ਅਤੇ ਤੁਸੀਂ ਚਾਹੁੰਦੇ ਹੋ ਕਿ ਯਾਰ ਉਹ ਗੱਡੀ ਕਿਤੇ ਇੱਥੇ ਹੋਵੇ ਤਾਂ ਬੜਾ ਉਹਦਾ ਵੱਖਰਾ ਜਿਹਾ ਨਜ਼ਾਰਾ ਹੋ।
1: ਭਾਜੀ ਸਕਾਰਪੀਓ ਐਨ ਇਸ ਵੇਲੇ ਸਭ ਤੋਂ ਵਧੀਆ ਗੱਡੀ ਉੱਥੇ।
0: ਸਕਾਰਪੀਓ
2: ਮੈਂ ਨਾ ਕਾਲ ਕਰ ਰਿਹਾ,
0: ਓ ਮਾਈ ਗੋਡ, ਇਹ ਕੀ ਹੋ ਗਿਆ? ਇਹ ਡਬਲ ਡਬਲ ਕਾਲਾਂ ਲੱਗ ਗਈਆਂ ਭਾਈ ਸਾਹਿਬ ਜੀ, ਏਦਾਂ ਨਹੀਂ ਕੰਮ ਚੱਲਣਾ। ਹੋਰ ਨਾ ਕਿਤੇ ਕੋਈ ਕਹਿੰਦੇ ਹੁੰਦੇ ਆ ਕਿ ਜੀ ਨੈਕਸਟ ਕਾਲ ਲੈਂਦੇ ਹਾਂ ਆਪਾਂ 7583 ਸਕਾਰਪੀਓ ਇਨ, ਇਹਦੇ ਉੱਤੇ ਗਾਣਾ ਬਣਿਆ ਕੋਈ? ਹੈਲੋ ਸਤਿ ਸ਼੍ਰੀ ਅਕਾਲ ਜੀ।
3: ਹੈਲੋ
0: 7583 ਵੈਲਕਮ।
3: ਹਾਂਜੀ ਵੀਰ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
3: ਇੱਕ ਜੀ ਉਹ ਸੁਪਾਰੀ ਦਾ ਰਾਜ ਬੱਬਾ ਰਾਜ ਬਰਾੜ ਦਾ ਗਾਣਾ ਜੀ, ਜਿਸੇ ਨੂੰ ਸੁਪਾਰੀ ਸਮਝ ਬੱਲੀ ਹੈ।
0: ਰਾਜ ਬਰਾੜ
3: ਹੋਰ ਨੂੰ ਸੁਪਾਰੀ ਸਮਝ ਬੱਲੀ ਹੈ, ਉਹ ਰਾਜ ਬਰਾੜ ਤੇ ਮੇਰਾ ਪੂਜਾ ਦਾ ਗਾਣਾ ਜੀ।
0: ਮੇਰਾ ਖਿਆਲ ਸਫਾਰੀ ਜਿਹੜਾ ਉਹ ਗੀਤ ਆ ਸੁਰਜੀਤ ਭੁੱਲਰ ਦਾ ਤੇ ਸੁਦੇਸ਼ ਕੁਮਾਰੀ ਦਾ ਗਾਇਆ ਹੋਇਆ, ਤੇ ਉਹਦਾ ਲਿਖਿਆ ਮੇਰੇ ਖਿਆਲ ਰਾਜ ਬਰਾੜ ਨੇ ਆ। ਦੇਖ ਲੈਣੇ ਆਪਾਂ, ਲਾ ਕੇ ਦੇਖ ਲੈਣੇ ਆ। ਗੱਲ ਆ ਕੋਈ ਪ੍ਰੋਗਰਾਮ ਪੰਜਾਬੀ ਲੈਣਾ, ਤੁਸੀਂ ਚਲਾਈ ਸਫਾਰੀ? ਹੈਲੋ ਬਹੁਤ ਕਾਲਸ ਦੌੜੀਆਂ ਖੜਕਣ ਲੱਗ ਪਈਆਂ, ਤੇ ਆ ਜਾਓ ਫਿਰ ਕੇ ਰਾਜ, ਆਪਾਂ ਕੋਈ ਵੀ ਗੱਡੀ ਰਹਿਣ ਨਹੀਂ ਦੇਣੀ, ਇਕੱਲੀ ਸਫਾਰੀ ਤੇ ਨਹੀਂ ਰਹਿਣਾ, ਹੋਰ ਜਿਹੜੀਆਂ ਗੱਡੀਆਂ ਪਹਿਲਾਂ ਮਰੂਤੀ, ਮਰੂਤੀ ਤੋਂ ਬਾਅਦ ਪਤਾ ਨਹੀਂ ਕਿਹੜੀ ਕਿਹੜੀ ਆਈਆਂ, ਫੀਟ ਹੁੰਦੀ ਸੀ, ਅੰਬੈਸਡਰ ਹੁੰਦੀ ਸੀ, ਤੇ ਕੋਈ ਵੀ ਤੁਹਾਨੂੰ ਯਾਦ ਹੋਵੇ ਤੁਸੀਂ ਜਿਹੜੀ ਗੱਡੀ ਚਲਾਈ ਆ, ਔਰ ਤੁਸੀਂ ਚਾਹੁੰਦੇ ਹੋ ਕਿ ਯਾਰ ਥੱਲੇ ਕਿਤੇ ਉਹ ਗੱਡੀ ਹੋਵੇ ਪੂਰੀ ਕਿਰਾਂ ਗਰੇ ਵਾਲਾਂ ਦੇ ਕਾਰ ਵਾਸ਼ ਤੋਂ ਧੋਆ ਕੇ ਲਿਆਂਦੀ ਹੋਵੇ। ਅੱਜ ਮੈਨੂੰ ਜਾਣ ਦਾ ਮੌਕਾ ਮਿਲਿਆ ਕਾਰ ਵਾਸ਼ 'ਤੇ, ਬਈ ਐਡਾ ਸੋਹਣਾ ਕਾਰ ਵਾਸ਼ ਬਣਿਆ ਬਿਲਕੁਲ ਬ੍ਰੈਂਡ ਨਿਊ ਸਿਸਟਮ ਦੇ ਨਾਲ, ਏਅਰਪੋਰਟ ਰੋਡ 'ਤੇ ਜਿੱਥੇ ਜਹਾਜ਼ ਉੱਤਰਦੇ ਆ ਬਿਲਕੁਲ ਉੱਥੇ, ਏਅਰਪੋਰਟ ਅਤੇ ਅਮੈਰੀਕਨ ਦੇ ਬਿਲਕੁਲ ਨੇੜੇ ਤੇੜੇ ਆ, ਗਰੇਵਾਲਾਂ ਦਾ ਕਾਰ ਵਾਸ਼ ਆ ਬੜਾ ਵੱਡਾ, ਔਰ ਲੇਟੈਸਟ ਇਕੁਪਮੈਂਟ ਉਹਦੇ ਵਿੱਚ ਲਾਈ ਹੋਈ ਆ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਮੈਨੂੰ ਮੈਸੇਜ ਆਇਆ ਕਿ ਜੀ ਫਾਰਮ ਵਰਕਰ ਤੁਸੀਂ ਨੰਬਰ ਦੇ ਰਹੇ ਹੋ, ਅਸੀਂ ਕੰਮ ਕਰਨ ਜਾਣਾ ਫਾਰਮਾਂ 'ਤੇ, ਤਾਂ ਫਿਰ ਨੰਬਰ ਨੋਟ ਕਰੋ 647-278-53-94, ਤੁਹਾਨੂੰ ਪਿੱਕ ਵੀ ਕਰਨਗੇ ਡਰੋਪ ਵੀ ਕਰਨਗੇ, 647-278-53-94। ਅਤੇ ਜੇ ਤੁਸੀਂ ਫਾਰਮਾਂ ਦੇ ਵਿੱਚੋਂ ਸਰ੍ਹੋਂ ਦਾ ਸਾਗ, ਮੇਥੇ, ਧਨੀਆ, ਪਾਲਕ, ਬਾਥੂ, ਨੇਮ ਐਨੀਥਿੰਗ ਲੈ ਕੇ ਆਉਣੀਆਂ, ਸਬਜ਼ੀਆਂ ਲੈ ਕੇ ਆਉਣੀਆਂ, ਹਰੀਆਂ ਤਾਜ਼ੀਆਂ, ਫਰੈਸ਼, ਔਰਗੈਨਿਕ, ਤਾਂ ਗਿੱਲ ਫਾਰਮ 'ਤੇ ਜਾਣਾ ਜਿਹੜਾ ਕਿ ਡਿਕਸੀ ਅਤੇ ਕਿੰਗ ਦੇ ਨੇੜੇ ਆ। 905-925-2300 ਟੈਲੀਫੋਨ ਨੰਬਰ ਆ ਗਿੱਲ ਫਾਰਮ ਵਾਲਿਆਂ ਦੇ, ਜ਼ਰੂਰ ਤੁਸੀਂ ਚੱਕਰ ਲਾ ਕੇ ਆਉਣਾ, ਔਰ ਉੱਥੋਂ ਦੇਸੀ ਆਂਡੇ ਵੀ ਮਿਲ ਜਾਣਗੇ ਅਤੇ ਨਾਲ ਤੁਹਾਨੂੰ ਫਰੈਸ਼ ਦੁੱਧ ਵੀ ਮਿਲ ਜੂਗਾ, ਆਟਾ ਮਿਲ ਜੂਗਾ ਦੇਸੀ ਚੱਕੀ ਦਾ। ਗਿੱਲ ਫਾਰਮ 905-925-2300 ਜੀ। 9345 ਵੈਲਕਮ। ਹਾਂਜੀ ਸਤਿ ਸ਼੍ਰੀ ਅਕਾਲ ਜੀ,
3: ਕੀ ਹਾਲ ਚਾਲ? ਪਹਿਲਾਂ ਤਾਂ ਤੁਹਾਡੀ ਆਵਾਜ਼ ਹੀ ਬਹੁਤ ਚਿਰ ਬਾਅਦ ਸੁਣਦੀ ਹੈ, ਤੁਸੀਂ ਘੱਟ ਹੀ ਆਉਂਦੇ ਆ।
0: ਮੈਂ ਫਿਰ ਤੁਹਾਨੂੰ ਪਤਾ ਮੈਂ ਹੈਗਾ ਪੰਜਾਬੀ 'ਚ ਕਹਿੰਦੇ ਹੁੰਦੇ ਆ ਪੰਜਵਾਂ ਟਾਇਰ, ਅਤੇ ਉਹ ਸਟੈਪਣੀ ਨੂੰ ਜਦੋਂ ਲੋੜ ਪੈਂਦੀ ਉਦੋਂ ਹੀ ਵਰਤੀ ਦਾ।
3: ਹਾਂਜੀ ਹਾਂਜੀ, ਪਹਿਲਾਂ ਤਾਂ ਬਈ ਤੁਸੀਂ ਜਾਣਦੇ ਆ ਲੱਖੇ ਵਾਲਾ ਪਰਿਵਾਰ ਨੀ ਅਜਮੇਰ ਧਾਲੀ ਵਾਲਾ?
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ,
3: ਉਹਦੇ ਪੋਤਾ ਹੋਇਆ ਤੇ ਸਾਡੇ ਭਾਣਜੇ ਦੇ ਮੁੰਡਾ ਹੋਇਆ।
0: ਲੈ ਵੀ ਬਹੁਤ ਬਹੁਤ ਵਧਾਈਆਂ ਲੱਖੇ ਵਾਲੇ ਪਰਿਵਾਰ ਨੂੰ, ਜੋਰਾ ਸੋਹਣਾ ਦਾ ਪਰਿਵਾਰ, ਮਹਿਤੀ ਆਣੇ ਵਾਲੇ।
3: ਹਾਂਜੀ ਹਾਂ ਬਿਲਕੁਲ ਬਿਲਕੁਲ,
0: ਹਾਂ ਗੁਰੂ ਮਹਾਰਾਜ ਦੀ ਹੋ ਗਈ ਕਿਰਪਾ ਤੇ ਪੋਤਰਾ ਹੋਇਆ, ਇਹਦੀਆਂ ਬਹੁਤ ਬਹੁਤ ਵਧਾਈਆਂ।
3: ਹਾਂਜੀ ਥੈਂਕ ਯੂ। ਤੇ ਆਪਣੇ ਨਾ ਮੈਂ ਤਾਂ ਬਈ ਆਪਣੇ ਜੀਪ ਬਣਾਈ ਸੀ, ਡੀ ਆਈ ਦਾ ਇੰਜਣ ਲਿਖਾਇਆ ਸੀ ਬੱਚੇ ਇੰਟਰਨੈਸ਼ਨਲ ਦਾ।
0: ਹਾਂ ਜੀਪ ਦੇ ਵਿੱਚ ਇੰਟਰਨੈਸ਼ਨਲ ਦਾ ਇੰਜਣ?
3: ਹਾਂਜੀ ਹਾਂਜੀ, ਕਿਆ ਬਾਤ ਹੈ, ਕਿਸੇ ਕਾਰ ਨੂੰ ਜਿਹਨੂੰ ਮਰਜ਼ੀ ਕੱਟ ਦੇ।
0: ਅੱਛਾ ਅੱਛਾ ਕਿਆ ਬਾਤ ਆ,
3: ਇੰਜਣ
0: ਬਹੁਤ ਤਗੜਾ ਸੀ। ਕਿੰਨਾ ਕਿੰਨਾ ਚਿਰ ਚਲਾਈ ਤੁਸੀਂ ਉਹ?
3: ਮੈਂ ਚਲਾਈ ਆ ਜੀ ਇੱਥੋਂ ਜਾ ਕੇ 2 ਸਾਲ ਚਲਾਈ ਆ, ਫਿਰ ਬਾਅਦ ਤਾਂ ਸਕਾਰਪੀਓ ਮੈਨੂੰ ਵਧੀਆ ਲੱਗਦੀ।
0: ਅੱਛਾ, ਉਦੋਂ ਬਾਅਦ ਨੰਬਰ ਲਾਤਾ ਸਕਾਰਪੀਓ ਦਾ। ਤੰਦਰੁਸਤੀ ਚੜ੍ਹਦੀ ਕਲਾ ਔਰ ਲੰਬਾ ਜੀਵਨ ਤੇ ਚੰਗੀ ਐਜੂਕੇਸ਼ਨ ਮਿਲੇ। ਥੈਂਕ ਯੂ। ਓਕੇ ਜੀ। ਇਸ ਤੋਂ ਪਹਿਲਾਂ ਕਿ ਤੁਹਾਨੂੰ ਅਸੀਂ ਇੱਕ ਵਾਰ ਫਿਰ ਤੁਹਾਡੀ ਮਨਪਸੰਦ ਕਾਰ, ਵੈਨ, ਟਰੱਕ ਦੀ ਗੱਲਬਾਤ ਕਰੀਏ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਤੇ, ਤੇ ਜਿੱਥੇ ਇਸ ਵੀਕਐਂਡ ਤੇ 1 ਜੁਲਾਈ ਨੂੰ ਬੜੀ ਕਮਾਲ ਦੀ ਕੜਾਕੇ ਕੰਡ ਸੇਲ ਲੱਗ ਜਾਈ ਆ ਕੈਨੇਡਾ ਡੇ ਦੇ ਉੱਪਰ। ਜੀ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ 1 ਜੁਲਾਈ ਨੂੰ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਵੱਡੇ ਵੱਡੇ ਅਪਲਾਈਂਸ ਜਿਹੜੇ ਫ੍ਰੀ ਆਫ ਕਾਸਟ ਨਾਲ ਤੁਹਾਨੂੰ ਤੋਹਫਾ ਦਿੱਤੇ ਜਾਣੇ ਆ ਕੈਨੇਡਾ ਡੇ ਦੇ ਉੱਪਰ ਵੈਨਸਡੇ ਵਾਲੇ ਦਿਨ। ਤੁਸੀਂ ਜ਼ਰੂਰ ਇੱਕ ਚੱਕਰ ਲਾਓ 1 ਜੁਲਾਈ ਨੂੰ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਸਟਮਾਈਜ਼ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਹਾਰਡ ਫੋਮ ਦੇ ਮੈਟਰ ਚਾਹੀਦੇ ਨੇ, ਤਾਂ ਜ਼ਰੂਰ ਇੱਕ ਚੱਕਰ ਲਓ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਕੈਨੇਡਾ ਡੇ ਤੇ 1 ਜੁਲਾਈ ਨੂੰ ਵੈਨਸਡੇ ਵਾਲੇ ਦਿਨ ਪਰਿਵਾਰ ਪਹੁੰਚਣ, ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸੀਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ। ਜਿਹੜੀ ਰੈਗੂਲਰ ਕੀਮਤ $2,2200 ਸੀ, $999 ਦਾ ਕੈਨੇਡਾ ਡੇ ਵਾਲੇ ਦਿਨ 1 ਜੁਲਾਈ ਨੂੰ $999 ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਤੋਹਫਾ ਕੈਨੇਡਾ ਡੇ ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਐਲਈਡੀ ਟੀਵੀ, ਟੀਵੀ ਟੈਲੀਵਿਜ਼ਨ ਬਿਲਕੁਲ ਫ੍ਰੀ ਫ੍ਰੀ ਫ੍ਰੀ। ਰਿਕਲਾਈਨਰ ਸੋਫਾ ਸੈੱਟ $999 ਦਾ ਭਾਜੀ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਮਿਲੂਗਾ ਸਿਰਫ ਕੈਨੇਡਾ ਡੇ ਵਾਲੇ ਦਿਨ 1 ਜੁਲਾਈ ਨੂੰ ਪਰਿਵਾਰਾਂ ਨੇ ਪਹੁੰਚਣਾ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਭਾਜੀ।
0: ਕੀ ਬਾਤ ਹੈ।

0: ਇਹ ਗਾਣਾ ਸੁਣਨਾ ਪਰ ਪਹਿਲਾਂ ਕਾਲ ਲੈ ਲਈਏ ਇੱਕ 4525 ਜੀ ਵੈਲਕਮ
1: ਸਤਿ ਸ੍ਰੀ ਅਕਾਲ ਜੀ 1986 ਚ ਲਈ ਸੀ ਨਵੀਂ ਫੀਅਰ ਜੀ
0: ਨਵੀਂ ਫੀਅਰ
1: ਛਿੰਦੇ ਦਾ ਅਖਾੜਾ ਹਾਂਜੀ
0: ਛਿੰਦੇ ਦਾ ਅਖਾੜਾ ਹਾਂ ਤੇਰੀ ਫੀਟ ਤੇ ਜੇਠ ਨਜ਼ਾਰੇ ਲੈਂਦਾ ਅੱਛਾ ਕਿੰਨਾ ਕੁ ਚਿਰ ਚਲਾਈ ਫੀਟ ਕਿੰਨਾ ਚਿਰ ਚਲਾਈ
1: 14 ਸਾਲ ਜੀ
0: ਬਈ ਵਾਹ ਕਿਆ ਬਾਤ ਹੈ ਦੂਰ ਦੂਰ ਸਵਾਰੀਆਂ ਵੀ ਲੈ ਕੇ ਜਾਂਦੇ ਸੀ ਕਿ ਪਰਿਵਾਰ ਦੇ
1: ਅੱਛਾ
0: ਕਿਹੜਾ ਕਲਰ ਕਲਰ ਕਿਹੜਾ ਸੀ ਬੜੀ ਜਲਦ ਇਹ ਵੀ ਗੀਤ ਲਾਉਂਦੇ ਆ ਫੀਟ ਵਾਲਾ 905 0616 ਜੀ ਵੈਲਕਮ ਸਤਿ ਸ੍ਰੀ ਅਕਾਲ ਜੀ
2: ਮੇਰਾ ਗੁਰਪ੍ਰੀਤ ਸਿੰਘ ਆ ਜੀ ਆਪਾਂ ਮਿਲੇ ਸੀ ਲੁਧਿਆਣੇ PAU ਬੁੱਕ ਉਹਦੇ
0: ਹਾਂ ਹਾਂ ਆਪਣੇ ਬੁੱਕ ਰਿਲੀਜ਼ ਤੇ
2: ਹਾਂਜੀ ਹਾਂਜੀ ਹਾਂਜੀ
0: ਹਾਂ ਹਾਂ ਹਾਂ
2: ਠੀਕ ਠਾਕ ਹੋ ਜੀ
0: ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ ਗੁਰਪ੍ਰੀਤ
2: ਹਾਂਜੀ ਹਾਂਜੀ ਮਿਲ ਲਾਉਂਗਾ ਜੀ ਕਿਸੇ ਦਿਨ ਫੋਨ ਕਰ
0: ਜ਼ਰੂਰ ਆਇਓ ਜੀ ਆਇਆਂ ਨੂੰ ਵੈਲਕਮ ਤੇ ਕਦੋਂ ਆਏ ਵਾਪਸ ਤੁਸੀਂ ਆਲਮਗੀਰ ਆ ਤੇ ਇੱਥੇ ਤੁਹਾਨੂੰ ਪਤਾ ਫਿਰ ਨੂਣ ਤੇਲ ਲੱਕੜੀਆਂ ਦਾ ਭਾਅ ਪੁੱਛਣਾ ਪੈਂਦਾ
2: ਸਾਰਾ ਕੁਛ ਦੇਖਣਾ ਪੈਂਦਾ
0: ਖੈਰ ਆਪਣਾ ਬਹੁਤ ਵਧੀਆ ਰਿਹਾ ਉੱਥੇ ਬੜਾ ਆਪਾਂ ਇੰਜੋਏ ਕੀਤਾ ਤੇ ਬਹੁਤ ਸੋਹਣਾ ਪ੍ਰੋਗਰਾਮ ਥੈਂਕ ਯੂ ਵੈਰੀ ਮਚ ਤੁਹਾਡੀ ਕੋਈ ਕਾਰ ਵੈਨ ਟਰੱਕ ਤੁਹਾਡੀ ਕੋਈ
2: ਹਾਂ 2001 ਚ ਨਾ ਅਸੀਂ ਘਰਦਿਆਂ ਨੂੰ ਨਾ ਬਾਪੂ ਨੂੰ ਕਹਿ ਕੇ ਡੈਡੀ ਨੂੰ ਵੀ ਹਾਂ ਆਪਾਂ ਹਲ ਸਫਾਰੀ ਲੈਂਦੇ ਹਾਂ ਸੋਹਣੀ ਗੱਡੀ ਆ ਇਹ ਆਪਾਂ ਲੈ ਲਈ ਉਹਨਾਂ ਨੂੰ ਆਉਂਦੀ ਨੀ ਸਾਨੂੰ ਦੋਨੇ ਭਰਾਵਾਂ ਨੂੰ ਆਉਂਦੀ ਸੀ
0: ਅੱਛਾ
2: ਉਹ ਕਹਿੰਦੇ ਤੁਸੀਂ ਮੈਨੂੰ ਸਿਖਾ ਦਿਓ ਲੈ ਉਹ ਦਿਨ ਗਿਆ ਦਿਨ ਆਇਆ ਜੀ ਸਿੱਖਣ ਤਾਂ ਦਿੱਤੀ ਵੀ ਸਾਨੂੰ ਲੈ ਕੇ ਨੀ ਜਾਇਆ ਕਰਨਗੇ
0: ਓ ਮਾਈ ਗੋਡ ਹੁਣ ਕਿਹੜੀ ਅੱਜ ਕੱਲ ਨਵੀਆਂ ਗੱਡੀਆਂ ਚੋਂ ਕਿਹੜੀ ਤੁਹਾਨੂੰ ਜ਼ਿਆਦਾ ਪਸੰਦ ਆ
2: ਨਵੀਆਂ ਜੀ ਪੁਰਾਣੀ ਵਾਲੀ ਗੱਲ ਨਹੀਂ ਰਹੀ ਸਫਾਰੀ ਆਪਣੇ ਕੋਲ 2000 ਖੜੀ ਉਹ 2001 ਦੀ ਖੜੀ ਆ 10 ਸਾਲ ਹੋ ਗਏ ਉਹਨੂੰ ਰਿਟਾਇਰ ਕੀਤੀ ਨੂੰ ਪਰ ਵੇਚੀ ਨਹੀਂ ਹਲੇ ਵੀ ਖੜੀ ਆ ਆਪਣੇ ਕੋਲੇ
0: ਅੱਛਾ ਕਿਆ ਬਾਤ ਹੈ
2: ਦਿਲ ਨਹੀਂ ਕਰਦਾ ਕਿਉਂਕਿ ਨਾ ਅੱਧੋ ਅੱਧੀ ਦਾ ਲੋਹੇ ਦਾ ਫਰਕ ਪਾ ਦਿੰਦੇ ਨੇ ਜੀ ਹੁਣ ਜਿਹੜੀ ਸਫਾਰੀ ਆਉਂਦੀ ਆ ਨਾ ਤੁਸੀਂ ਉਹ ਸਮਝ ਲਓ ਪੀਪਾ ਹੀ ਇਹਨੇ ਦਾ ਵਜ਼ਨ ਘਟਾਈ ਜਾਂਦੇ ਆ ਸਾਰਾ ਕੁਛ ਪਹਿਲੀ ਵਾਲੀਆਂ ਗੱਡੀਆਂ ਵਾਲੀ ਗੱਲਬਾਤ ਰਹੀ ਹੋਈ ਨੀ
0: ਸੋਲਿਡ ਨਹੀਂ ਰਿਹਾ ਗੱਲ ਹਨਾ
2: ਸੋਲਿਡ ਵੀ ਨਹੀਂ ਚਲਾ ਕੇ ਵੀ ਨਹੀਂ ਮਜ਼ਾ ਆਉਂਦਾ ਜੀ
0: ਤੇ ਜਿਹੜੀਆਂ ਫਾਰਚੂਨਰ ਵਗੈਰਾ ਤੇ ਦੂਸਰੀਆਂ ਨੇ
2: ਕੁਛ ਨਹੀਂ ਜੀ ਖਤਮ ਨੇ ਜੀ ਕੋਈ ਗੱਡੀ ਨਹੀਂ ਵਧੀਆ ਹੈਗੀ ਜਾਂ ਫਿਰ ਜੈਪਨੀਜ਼ ਗੱਡੀ ਇੱਕ ਆਪਣੇ ਕੋਲ ਈ ਕਲਾਸ ਹੈਗੀ ਮਰਸੀਡੀਜ਼ ਉਹ ਸੋਹਣੀ ਹੈ ਇੰਡੀਆ
0: ਅੱਛਾ ਕੀ ਬਾਤ ਹੈ ਬਹੁਤ ਬਹੁਤ ਅੱਛੇ ਤੁਸੀਂ ਉੱਥੇ ਸਾਨੂੰ ਝੂਟਾ ਦਿੱਤਾ ਹੀ ਨਹੀਂ ਈ ਕਲਾਸ 'ਚ ਯਾਰ ਯੂਨੀਵਰਸਿਟੀ ਮਿਲ ਕੇ ਚਲੇ
2: ਜਲਦੀ ਜਲਦੀ ਚਲ ਗਏ ਕੋਈ ਨਹੀਂ
0: ਓਕੇ ਠੀਕ ਹੈ ਥੈਂਕ ਯੂ ਵੈਰੀ ਮੱਚ ਗੁੱਡ ਵਿਸ਼ਸ ਤੇ ਸਫਾਰੀ ਸੁਣਦੇ ਆ ਮਿਊਜ਼ਿਕ ਵੀ ਬੜਾ ਸੋਹਣਾ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਨੇ ਬੜਾ ਖੜਕ ਕੇ ਗਾਇਆ

0: ਕਿਆ ਬਾਤ ਹੈ, 61 ਵੀ ਸਫਾਰੀ ਤੋਂ ਘੱਟ ਨਹੀਂ ਸੀ ਬਈ। 61 ਬੱਲੇ ਬੱਲੇ ਖੱਟਾ ਜਿਹਾ ਰੰਗ ਤੇ ਕਿਆ ਬਾਤਾਂ, 61 ਦਾ ਆਪਦਾ ਹੀ ਸਵਾਦ ਨਜ਼ਾਰਾ, ਆਪਦੀ ਰਾਈਡ ਬੜੀ ਵਧੀਆ ਸੀ। ਪ੍ਰੋਗਰਾਮ ਪੰਜਾਬੀ 2292 ਜੀ, ਵੈਲਕਮ ਕਿਚਨਰ। ਹਾਂਜੀ ਸਤਿ ਸ੍ਰੀ ਅਕਾਲ।
1: ਇੱਕ ਕਾਰ ਹੁੰਦੀ ਡੱਡੂ ਕਾਰ, ਉਹ ਵੀ ਇਹ ਫੀਅਟ ਵਾਲਿਆਂ ਦੀ ਹੁੰਦੀ ਸੀ, ਜਿਹੜਾ ਅੱਜ ਕੱਲ ਵੋਕਸ ਵੈਗਨ ਦੀ ਨੀ ਕਾਰ ਹੁੰਦੀ,
0: ਵੋਕਸ
1: ਉਹਨੂੰ ਡੱਡੂ ਕਾਰ ਦਿੰਦਾ। ਹਾਂਜੀ ਵੋਕਸ ਵੈਗਨ ਦੀ,
0: ਵੋਕਸ ਵੈਗਨ ਦਾ ਇੰਜਨ ਮੂਹਰੇ, ਇੰਜਨ ਮੂਹਰੇ ਹੁੰਦਾ ਸੀ ਵੋਕਸ ਵੈਗਨ ਦੇ, ਹਨਾ।
1: ਹਾਂਜੀ
0: ਡੱਡੂ
1: ਵਾਲੀ ਕਾਰ ਹੁੰਦੀ,
0: ਚਲਾਈ ਤੁਸੀਂ?
1: ਹਾਂਜੀ ਹਾਂਜੀ ਉਹ ਚਲਾਈ,
0: ਇੰਡੀਆ ਤੋਂ ਮੰਗਾਈ ਆ ਕਿ ਇੱਥੋਂ ਲਈ ਆ?
1: ਨਹੀਂ ਜੀ ਨਹੀਂ, ਇੱਥੋਂ ਲਿਤੀ ਰੂਬੀਕੌਨ ਜੀਪ ਇੱਥੋਂ ਦੀ।
0: ਅੱਛਾ ਰੂਬੀਕੌਨ ਵਾਲਿਆਂ ਦੀ ਆ, ਹੈ ਕਿਸ ਤਰ੍ਹਾਂ ਦੀ ਰਾਈਡ ਆ ਉਹਦੀ?
1: ਇਹ ਰਾਈਡ ਜਿਹੜੀ ਆਪਾਂ ਆਪਣਾ ਮੁਤਾਬਕ ਬਣਾਈ ਹੈ ਜੀ, ਉਹ ਜਿਹੜੇ ਖਰੜ ਜਿਹੜੇ ਟਾਇਰ ਲਵਾਏ ਵੱਡੇ ਵੱਡੇ।
0: ਅੱਛਾ ਆਹਾ ਕੀ ਬਾਤ ਹੈ,
1: ਉਹ ਜਿਹੜੇ ਟਾਇਰ ਲਵਾਏ ਵੱਡੇ ਵੱਡੇ ਤੇ ਬਦਲਾਣੇ ਵੀ ਪਏ ਜੀ।
0: ਆਹਾ
1: ਪੁਲਿਸ ਵਾਲੇ ਨੇ ਕਿਹਾ ਕਿ ਤੁਹਾਡੇ ਕਾਰ ਜਿਹੜੇ ਫੈਂਡਰ ਤੋਂ ਬਾਹਰ ਜਾ ਰਹੇ।
0: ਅੱਛਾ ਫੇਰ
1: ਫੇਰ ਅਸੀਂ ਦੂਸਰੇ ਲਵਾਏ ਜਿਹੜੇ ਕਿ ਚੌੜੇ ਘੱਟ ਹੁੰਦੇ।
0: ਅੱਛਾ ਤੇ ਹੁਣ ਉਹਦੀ ਰਾਈਡ
1: ਘੱਟ ਹੁੰਦੇ, ਲੇਕਿਨ ਰਾਈਡ ਬਹੁਤ ਵਧੀਆ ਜੀ। ਉਹ ਤੁਸੀਂ 401 ਤੇ ਜਾਓਗੇ ਤੇ ਸਮੂਥ ਨਹੀਂ ਹੁੰਦੀ ਇਹਦੀ ਰਾਈਡ, ਜਿੱਦਾਂ ਤੁਹਾਨੂੰ ਰਿਪਲਸ ਨਜ਼ਰ ਆਉਂਦੀਆਂ ਯਾਨੀ ਕਿ ਸੁਣਾਈ ਦਿੰਦੀਆਂ ਰਿਪਲਸ
0: ਜੀ ਜੀ ਜੀ।
1: ਪਰ ਇੱਕ ਗੱਲ ਹੈ ਕਿ ਜਿੰਨੇ ਜੀਪ ਚਲਾਉਣੀ ਫਿਰ ਉਹ ਫਿਰ
0: ਬੜੀ ਮਿਹਰਬਾਨੀ, ਗਲਤ ਹਾਂ ਗਲਤ ਨਜ਼ਾਰੇ ਲੈਣ ਦੀ ਆ, ਜੇ ਜੇ ਸ਼ੌਕ ਹੀ ਨੀ ਪੂਰੇ ਕੀਤੇ ਤਾਂ ਜ਼ਿੰਦਗੀ ਜਿਹੜੀ ਕਾਹਦੀ ਆ। ਪ੍ਰੋਗਰਾਮ ਪੰਜਾਬੀ ਲੈਣ ਲਓ, ਜੇ ਤੁਸੀਂ ਕਾਰ ਵੈਨ ਟਰੱਕ ਦੇਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੈਲਡਨ ਮਿਥਸੁਬਿਸ਼ੀ ਦਾ ਨੰਬਰ ਦਿੰਦੇ ਹਾਂ। ਇਹ ਕੈਲਡਨ ਮਿਥਸੁਬਿਸ਼ੀ ਵਾਲੇ 10 ਸਾਲ ਦੀ ਵਾਰੰਟੀ ਦਿੰਦੇ ਆ। ਬਹੁਤ ਸਾਰੀਆਂ ਗੱਡੀਆਂ 18-20 ਹਜ਼ਾਰ ਤੋਂ ਸ਼ੁਰੂ ਹੋ ਜਾਂਦੀਆਂ। ਇਹਨਾਂ ਦੀ SUV ਜਿਹੜੀ ਆ ਬੜੀ ਕਮਾਲ ਦੀ ਆ, ਤੁਸੀਂ ਜ਼ਰੂਰ ਇੱਕ ਗੇੜਾ ਲਾ ਕੇ ਆਓ। ਕੈਲਡਨ ਮਿਥਸੁਬਿਸ਼ੀ ਨੰਬਰ ਹੈ 647-678-2753। 647, ਜੀਵਨ ਬਾਈ ਨੂੰ ਕਾਲ ਕਰੋ, 647-678-2753 'ਤੇ ਕਾਲ ਕਰਨੀ ਹੈ। ਮਿਥਸੁਬਿਸ਼ੀ ਦੀ ਗੱਡੀ ਅੱਜ ਕੱਲ੍ਹ ਉੱਤਰੀ ਅਮਰੀਕਾ 'ਚ ਸਭ ਤੋਂ ਵੱਧ ਵਿਕਦੀ ਆ। ਨਜ਼ਾਰਾ ਲੈ ਕੇ ਦੇਖੋ ਇੱਕ ਵਾਰੀ ਉਹਨਾਂ ਦਾ। ਪ੍ਰੋਗਰਾਮ ਪੰਜਾਬੀ ਦੇ ਨਾਲ 0080 ਜੀ ਵੈਲਕਮ।
2: ਹਾਂਜੀ ਸਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ
2: ਸਰ। ਹਾਂਜੀ ਮੈਂ ਨਾ ਤੁਹਾਨੂੰ 1985 ਦੀ ਗੱਲ ਦੱਸਦਾ ਵੀ ਸਾਡੀ ਫੈਮਿਲੀ 'ਚ ਨਾ ਮੈਟਾਡੋਰ ਕਰਕੇ ਹੁੰਦੀ ਸੀ ਇੱਕ, ਤੇ ਮੈਟਾਡੋਰ 'ਚ ਨਾ ਅਸੀਂ ਨਾ ਪੀਅਰ ਸੋਪ, ਮੇਰੇ ਦਾਦਾ ਜੀ ਫਾਦਰ ਸਾਹਿਬ ਉਹ ਪੀਅਰ ਸੋਪ ਡਿਲੀਵਰੀਆਂ ਦਾ ਕੰਮ ਕਰਦੇ ਸੀ, 2 ਮੈਟਾਡੋਰ, ਫਿਰ ਉਹਨਾਂ ਨੇ ਲਿੱਤੀ ਸੀ ਮਰੂਤੀ ਵੈਨ। ਤੇ ਉਹਨਾਂ ਗੱਡੀਆਂ 'ਚ ਮੇਰਾ ਬਚਪਨ ਗਰੋ ਅਪ ਹੋਇਆ, ਮੈਨੂੰ ਇੰਨਾ ਪਤਾ ਮੇਰੀ ਦੋਨੋਂ ਚਾਚੀਆਂ ਦੀ ਬਰਾਤਾਂ ਮੈਟਾਡੋਰ 'ਚ ਆਈਆਂ ਸੀ।
0: ਅੱਛਾ
2: ਪਰ ਇੰਨਾ ਸੀਗਾ ਉਦੋਂ, ਬੜੀ ਚੱਲਦੀ ਸੀ ਜਦੋਂ ਕਿਸੇ ਦਾ ਵਿਆਹ ਹੋਣਾ ਨਾ, ਅਗਲੇ ਨੇ ਕਹਿ ਜਾਣਾ ਵੀ ਸੰਡੇ ਨੂੰ ਮੈਟਾਡੋਰ ਤੁਹਾਡੀ ਅਸੀਂ ਲੈ ਕੇ ਜਾਣੀ ਆ ਜਾਂ ਸਾਨੂੰ ਵਿਆਹ ਤੇ ਜਾਣਾ। ਉਦੋਂ ਬੜਾ ਸਾਡੇ ਕੋਲ ਫੋਟੋਆਂ ਪਈਆਂ ਬਚਪਨ 'ਚ ਅਸੀਂ ਵੀ ਬੈਠੇ ਹੋਏ ਹਾਂ, ਬੜਾ ਅਜੋ ਮੈਮਰੀ ਯਾਦ ਆ ਗਈ ਤੁਸੀਂ ਗੱਡੀਆਂ ਦੀ ਗੱਲ ਕੀਤੀ ਨਾ ਪੁਰਾਣੀ।
0: ਅੱਛਾ ਨਹੀਂ ਤਾਂ ਤੁਸੀਂ ਜੇ ਭਲਾ ਮੈਟਾਡੋਰ ਇੱਥੇ ਲਿਆਉਣ ਦਾ ਟਾਈਮ ਲੱਗ ਜਾ ਤੁਹਾਨੂੰ ਤੇ ਲਿਆ ਕੇ ਉਹਨੂੰ ਇੰਜੋਏ ਕਰੋਗੇ।
2: ਆਈ ਥਿੰਕ ਮੈਨੂੰ ਲੱਗਦਾ ਸਰ 1996-1995 ਤੋਂ ਬਾਅਦ ਨਾ ਡਿਸਕੰਟੀਨਿਊ ਹੀ ਹੋ ਗਈਆਂ ਸੀ, ਰਿਨਿਊ ਹੀ ਨਹੀਂ ਹੋਈਆਂ ਦੁਬਾਰਾ ਉਹਨਾਂ ਦਾ ਪੇਪਰ ਵਰਕ ਇਹ। ਬਟ ਇਹ ਆ ਵੀ ਉਹ ਬਚਪਨ ਥੋੜਾ ਜਿਹਾ ਚਲੇ ਗਿਆ। ਹਾਂ ਮੈਂ ਮਰੂਤੀ ਵੈਨ ਜ਼ਰੂਰ ਲੈ ਕੇ ਆਊਂਗਾ, ਉਹ ਇਸ ਕਰਕੇ ਲਿਆਵਾਂਗੇ ਕਿਉਂਕਿ ਸਾਰਾ ਟੱਬਰ ਬਹਿ ਜਾਊਗਾ, ਇੱਕ ਵਾਰੀ ਟੱਬਰ ਨਾਲ ਰਾਈਡ ਲੈਣ ਦਾ ਮੌਕਾ ਤਾਂ ਮਿਲੂਗਾ, ਕਿਉਂਕਿ ਟੱਬਰ ਸਾਰਾ ਵੈਨ ਦਾ ਮਰੂਤੀ ਵੈਨ।
0: ਮਰੂਤੀ ਵੈਨ ਤਾਂ ਜਦੋਂ ਆਈ ਹੈ ਨਾ ਉਦੋਂ ਮੈਂ ਵੀ ਪਹਿਲਾਂ ਮੇਰੇ ਕੋਲ ਐਂਬੈਸਡਰ ਸੀ ਤੇ ਫਿਰ ਮੈਂ ਮਰੂਤੀ ਵੈਨ ਚਲਾਈ ਹੈ। 30 ਨੰਬਰ ਹੁੰਦਾ ਸੀ ਉਹਦਾ, 30 ਨੰਬਰ ਸੀ ਔਰ PV ਸਮਥਿੰਗ ਉਹਦਾ ਨੰਬਰ ਸੀਗਾ, ਤੇ ਬਹੁਤ ਬੜੀ ਯਾਰ ਕਮਾਲ ਦੀ ਵੈਨ ਸੀ ਉਹ ਮਰੂਤੀ ਵੈਨ।
2: ਉਹਦਾ ਪਤਾ ਕੀ ਇਸ਼ੂ ਸੀਗਾ ਜੀ, ਉਹਦਾ ਨਾ ਸਾਡੀ ਫੈਮਿਲੀ ਤੋਂ ਲੇਡੀਜ਼ ਤੋਂ ਜਾਂ ਫਿਗਰ ਆਊਟ ਨੀ ਹੁੰਦਾ ਸੀ, ਉਹਦਾ ਨਾ ਅੰਦਰੋਂ ਡੋਰ ਨੀ ਲੱਗਦਾ ਸੀ। ਉਹਦਾ ਕੀ ਹੁੰਦਾ ਸੀ, ਡਰਾਈਵਰ ਨੇ ਬਾਹਰ ਨਿਕਲਣਾ, ਉਹਨੂੰ ਪਿੱਛੇ ਨੂੰ ਸਲਾਈਡ ਕਰਨਾ, ਅੱਛਾ ਉਹਦੇ ਹੈਂਡਲ ਦੇ ਉੱਤੇ ਨਾ ਇੱਕ ਰਾਊਂਡ ਜਿਹਾ ਨਾ ਬਟਨ ਲੱਗਿਆ, ਉਹਨਾਂ ਨੂੰ ਪ੍ਰੈਸ ਕਰਕੇ ਬੜੀ ਜ਼ੋਰ ਦੀ ਲੱਗਦਾ ਸੀ।
0: ਅੱਛਾ ਅੱਛਾ ਅੱਛਾ, ਇਹ ਤਾਂ ਮਤਲਬ ਉਦੋਂ ਵੀ ਹਾਈਟੈਕ ਸੀ ਉਹ ਬਹੁਤ।
2: ਹਾਂ ਉਹਦਾ ਉਹਦਾ ਡੋਰੀ ਮਰੂਤੀ ਵੈਨ ਦਾ ਇੱਦਾਂ ਦਾ ਹੁੰਦਾ ਸੀ, ਤੁਸੀਂ ਉਹਨੂੰ ਜਦੋਂ ਪ੍ਰੈਸ ਕਰੋਗੇ ਉੱਪਰੋਂ ਤਾਂ ਉਹਨੇ ਸਲਾਈਡ ਹੋਣਾ, ਫਿਰ ਬੰਦ ਕਰਨ ਦਾ ਸਲਾਈਡ ਕਰਦੇ ਨਾਲ ਡੋਰ ਬੜਾ ਫਿਗਰ ਆਊਟ ਬੜਾ ਔਖਾ ਹੁੰਦਾ ਸੀ। ਪਰ ਉਹਨਾਂ ਬੜੀਆਂ ਯਾਦਾਂ ਜਿਹੜੀ ਸਾਡੀ ਫੈਮਿਲੀ ਆ, ਉਹ ਮਰੂਤੀ ਸਾਡੇ ਕੋਲ ਬੜੀ ਦੇਰ ਰਹੀ, ਉਹ
0: 2004-5 ਹੁੰਦੀ ਸੀਗੀ, ਉਹਦੇ ਤੇ ਵੀ ਗਾਣੇ ਬਣੇ ਹੋਏ ਆ, ਤੇ ਕਿਸੇ ਨੇ ਕੰਟੈਸਾ ਰੱਖੀ ਹੋਵੇ ਤਾਂ ਵੀ ਦੱਸਿਓ, ਤੇ ਬਾਕੀ ਤੁਸੀਂ ਕਿਹੜੀ ਗੱਡੀ ਚਲਾਈ ਹੈ, ਤੇ ਤੁਸੀਂ ਚਾਹੁੰਦੇ ਹੋ ਕਿ ਯਾਰ ਉਹ ਗੱਡੀ ਦੁਬਾਰਾ ਕਿਤੇ, ਜਿਵੇਂ ਹੁਣ ਸਫਾਰੀ ਦੇ ਬਹੁਤ ਸਫਾਰੀ ਦੇ ਤਾਂ ਇੱਡੇ ਫੈਨ ਆ, ਬਈ ਲੋੜਾ ਹੀ ਲਿਆ ਤਾਂ ਇੰਨੇ ਲੋਕਾਂ ਨੇ ਕਿਹਾ ਕਿ ਜੀ ਸਫਾਰੀ ਲੈ ਕੇ ਆਉਣੀ ਹੈ, ਸਫਾਰੀ ਲੈ ਕੇ ਆਉਣੀ ਹੈ। ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ 'ਤੇ ਤੁਹਾਨੂੰ ਐਸਾ ਫੈਸ਼ਨ ਮਿਲ ਰਿਹਾ, ਅਤੇ ਪੰਜਾਬੀ ਲਹਿਰਾਂ ਦੇ ਕਰਕੇ ਤੁਹਾਨੂੰ ਬਹੁਤ ਸਾਰੀਆਂ ਕਹਿੰਦੇ ਨੇ ਕਿ ਉਹਦੇ 'ਚ ਤੁਹਾਨੂੰ ਗਿਫਟ ਵੀ ਦਿੱਤੇ ਜਾ ਰਹੇ ਆ। ਫੈਸ਼ਨ ਆਈ ਕਿਊ 905-453-2225, ਤੁਸੀਂ ਜਾਓਗੇ ਨਾ, ਸੱਚੀ ਮੁੱਚੀ ਤੁਹਾਨੂੰ ਐਂ ਲੱਗੂਗਾ ਜਿਵੇਂ ਲੁਧਿਆਣੇ ਜਾਂ ਖੰਨੇ ਜਾਂ ਪਟਿਆਲੇ ਜਾਂ ਨਵਾਂ ਸ਼ਹਿਰ ਜਾਂ ਹੁਸ਼ਿਆਰਪੁਰ ਦੇ ਕਿਸੇ ਮੌਲ 'ਚ ਆ ਗਏ ਹੋ ਤੁਸੀਂ। ਫੈਸ਼ਨ ਆਈ ਕਿਊ 'ਤੇ ਇੰਨੀ ਸਿਲੈਕਸ਼ਨ ਆ, ਇੰਨੀ ਕੁਲੈਕਸ਼ਨ ਆ, 905-453-2225। ਤੁਹਾਡਾ ਕੋਈ ਵੀ ਅਪਲਾਇੰਸ ਖਰਾਬ ਹੋ ਗਿਆ ਤਾਂ ਅਸੀਂ ਇੱਕੋ ਹੀ ਨਾਮ ਰਿਕਮੈਂਡ ਕਰਦੇ ਹਾਂ, ਮਿਸਟਰ ਪ੍ਰਦੀਪ ਦਾ। ਅੱਧੇ ਅਪਲਾਇੰਸ ਤਾਂ ਪ੍ਰਦੀਪ ਜੀ ਦੇ ਨਾਲ ਕਿਤੇ ਅਪਲਾਇੰਸ ਕੋਲ ਆ ਕੇ ਪ੍ਰਦੀਪ ਹੁਣੀ ਗੱਲਬਾਤ ਕਰ ਲੈਣ, ਤਾਂ ਉਹ ਕਹਿੰਦੇ ਵੀ ਪਹਿਲਾਂ ਹੀ ਠੀਕ ਹੋ ਜਾਓ, ਇਹ ਨਾ ਹੋਵੇ ਕਿਤੇ ਪ੍ਰਦੀਪ ਦਾ ਹੱਥ ਲੱਗ ਜੇ। ਤੋ 647-622-3203 647-622-3203 ਟੈਲੀਫੋਨ ਨੰਬਰ ਹੈ। ਅਤੇ ਲਓ ਪ੍ਰੋਗਰਾਮ ਪੰਜਾਬੀ ਲੈਣਾ 'ਚ ਕੁਝ ਸੰਦੇਸ਼ ਲੈ ਲਈਏ, ਫਿਰ ਨਾਲ ਦੀ ਨਾਲ ਤੁਸੀਂ ਕਾਲ 'ਤੇ ਕਾਲ ਕਰਦੇ ਰਹੋ। ਬੜਾ ਤੰਤਾ ਵੱਜਿਆ, ਅਤੇ ਅਗਲਾ ਗੀਤ ਤੁਹਾਨੂੰ ਸੁਣਾਵਾਂਗੇ, ਗੁਲਸ਼ਨ ਕੋਮਲ ਅਤੇ ਸੁਰਿੰਦਰ ਛਿੰਦਾ ਦੀ ਆਵਾਜ਼ ਵਿੱਚ ਹੈ, ਬੜਾ ਪ੍ਰਸਿੱਧ ਗੀਤ, ਜੇਠ ਨਜ਼ਾਰੇ ਲੈਂਦਾ, ਫੀਏਟ ਗੱਡੀ, ਉਹ ਦਾਜ 'ਚ ਜਿਹੜੀਆਂ ਗੱਡੀਆਂ ਲਈਆਂ ਹੁੰਦੀਆਂ ਸੀ ਨਾ ਦਾਜ ਦੀਆਂ, ਲਾਲ ਰਿਬਨ ਬੰਨ੍ਹ ਕੇ ਅਗਲਾ ਭੇਜਦਾ ਸੀਗਾ, ਕਈ ਵਾਰੀ ਤਾਂ ਦਾਜ 'ਚ ਗੱਡੀ ਬੰਦਾ ਲੈ ਲੈਂਦਾ ਸੀ, ਮੁੜ ਕੇ ਪੈਟਰੋਲ ਪਾਉਣਾ ਔਖਾ ਹੋ ਜਾਂਦਾ ਸੀ। ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0303।

0: ਤੁਸੀਂ ਕਿਹੜੀ ਗੱਡੀ ਚਲਾਈ ਹੈ ਮੈਨੂੰ ਦੱਸੋ ਪਹਿਲਾਂ। ਅੰਬੈਸਡਰ ਤੇ ਗਾਣਾ ਘੱਟ ਬਣਿਆ ਹਨਾ ਕੋਈ, ਮੇਰਾ ਖਿਆਲ ਕਿ ਬਣਿਆ ਕੋਈ?
1: ਨਹੀਂ ਨਹੀਂ ਗਾਣਾ ਨੀ, ਮੇਰਾ ਖਿਆਲ ਨੀ ਭਾਜੀ ਬਣਿਆ,
0: ਮੇਰਾ ਵੀ ਨਹੀਂ ਖਿਆਲ। ਅੰਬੈਸਡਰ ਤੇ ਨਹੀਂ ਗਾਣਾ ਬਣਿਆ, ਮਰੂਤੀ ਤੇ ਬਣੇ ਆ, ਕੰਟੈਸਾ ਤੇ ਬਣੇ ਆ, ਸਫਾਰੀ ਤੇ ਬਣੇ ਆ, ਜਿਪਸੀ ਤੇ ਬਣੇ ਆ, ਹੋਰ ਕਿਹੜੇ ਕਿਹੜੇ ਤੇ ਬਣੇ ਆ?
1: ਇੱਕ ਹੋਰ ਗਾਣਾ, ਇੱਕ ਹੋਰ ਗੱਡੀ ਹੈ ਪਤਾ ਨੀ ਕਿਹੜੀ ਹੈ ਜੀ, ਉਹ ਗੱਡੀ ਜਿਹੜੀ ਜੀਪ ਹੋਰ ਗਈ ਮੈਂ ਭੁੱਲ ਗਿਆ ਨਾਮ,
0: ਹਾਂ
1: ਯਾਦ ਨੀ ਆਉਂਦਾ, ਉਹ ਤੇ ਵੀ ਬਣਿਆ ਹੈਗਾ ਨਾ।
0: ਅੱਛਾ ਦੱਸਿਓ ਪਹਿਲਾਂ ਯਾਦ ਕਰਕੇ, ਜਦੋਂ ਤੁਸੀਂ ਯਾਦ ਆ ਗਈ ਨਾ ਗੱਡੀ ਤਾਂ ਫਿਰ ਉਹ ਗਾਣਾ ਦੱਸਿਓ, ਤਾਂ ਕਿ ਨਾਲ ਦੀ ਨਾਲ ਆਪਾਂ ਗਾਣੇ ਵੀ ਲਾਉਣੇ ਆ ਨਾ।
2: ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-905-799-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
0: ਰਕਮ
1: ਤੁਸੀਂ ਗੱਡੀ
0: ਹਾਂਜੀ ਹੈ
1: ਤੇ ਪੰਜੈਰੋ ਕਰਕੇ ਗੱਡੀ ਸੀ ਉਹ ਪੰਜੈਰੋ ਤੇ ਹੀ ਬਣਿਆ ਹੋਇਆ
0: ਹਾਂ ਪੰਜੈਰੋ ਪੰਜੈਰੋ ਬੜਾ ਪੰਜੈਰੋ ਤੇ
1: ਭਾਜੀ 401 ਬਲਾਕ ਹੈ ਭਾਜੀ ਥੋੜਾ ਐਕਸੀਡੈਂਟ ਹੋਇਆ ਤਾਂ ਮਿਲਟਨ ਆਪਣਾ
0: ਮਿਲਟਨ ਮਿਲਟਨ ਦੇ ਕੋਲੇ 401 ਵੈਸਟ ਕੇ 401 ਈਸਟ
1: 401 ਈਸਟ ਐਕਸੀਡੈਂਟ ਹੋਇਆ ਆ
0: ਵੈਰੀ ਸੈਡ ਯਾਰ ਬੜਾ ਔਖਾ ਹੋਣਾ ਲੋਕਾਂ ਨੂੰ ਜਿੰਨਾ ਵਿਚਾਰਿਆਂ ਨੇ ਘਰ ਨੂੰ ਆਉਣਾ
1: ਬਹੁਤ ਤਗੜਾ ਐਕਸੀਡੈਂਟ ਹੋਇਆ ਦੋ ਤਿੰਨ ਕਾਰਾਂ ਤੇ ਇੱਕ ਵੱਡਾ ਟਰੱਕ ਲੱਗਿਆ ਹੋਇਆ
0: ਖੈਰ ਤੁਸੀਂ ਸੇਫ ਹੋ
1: ਹਾਂਜੀ ਹਾਂਜੀ ਵੈਸਟ ਜਾਇਆ ਤੁਹਾਡੇ ਵਾਸਤੇ ਲੋਕੀ ਦੇਖਣ ਨੂੰ ਰੁਕ ਰਹੇ ਆ ਪਰ ਚਲੀ ਜਾਂਦਾ 401 ਵੈਸਟ
0: ਦੇਖ ਕੇ ਦੱਸ ਕੀ ਕਰਨਾ ਵਾ ਇਹ ਗੱਲ ਬਿਲਕੁਲ ਕਮਿਊਨਿਟੀ ਲੋਕ ਜਿਹੜੇ ਗੱਡੀਆਂ ਦੇਖਣ ਲੱਗ ਪੈਂਦੇ ਹੋਰ ਵੀ ਜ਼ਿਆਦਾ ਸਲੋ ਹੋ ਜਾਂਦਾ
1: ਹਾਂਜੀ
0: ਬੜੀ ਮਿਹਰਬਾਨੀ ਥੈਂਕ ਯੂ ਤੁਸੀਂ ਕੀ ਪਨ ਅਪਡੇਟ ਕਰਦਿਆ ਕਰੋ ਸਾਨੂੰ ਬਹੁਤ ਸਾਰੇ ਸੱਜਣ ਮਿੱਤਰ ਉਹਨਾਂ ਵੱਲੋਂ ਸਾਨੂੰ ਕਾਲਜ਼ ਆ ਰਹੀਆਂ ਤੁਹਾਡੀਆਂ ਕਾਲਜ਼ ਲੈਣੀਆਂ ਅੱਜ ਤੇ ਲਗਾਤਾਰ ਨਵੀਂ ਨੂੰ ਵੀ ਪਤਾ ਲੱਗੇ ਵੀ ਡੈਡੀ ਦਾ ਪ੍ਰੋਗਰਾਮ ਫੁੱਲ ਬਟਾ ਫੁੱਲ ਬਿਜ਼ੀ ਆ 905-673-3337 ਤੁਹਾਡੀ ਮਨਪਸੰਦ ਕਾਰ ਵੈਨ ਟਰੱਕ ਤੇ ਜਿਹਨੂੰ ਤੁਸੀਂ ਚਾਹੁੰਦੇ ਹੋਵੋ ਕਿ ਯਾਰ ਉਹ ਕੈਨੇਡਾ ਦੀਆਂ ਸੜਕਾਂ 'ਤੇ ਵੀ ਦੌੜੇ ਅਤੇ ਤੁਸੀਂ ਪੰਜਾਬ 'ਚ ਉਹ ਚਲਾਈ ਹੋਵੇ ਹਰਿਆਣੇ 'ਚ ਚਲਾਈ ਹੋਵੇ ਗੱਡੀ ਦਿੱਲੀ 'ਚ ਚਲਾਈ ਹੋਵੇ ਜਾਂ ਕਲਕੱਤੇ ਜਾਂ ਕਿਤੇ ਵੀ ਕਿਤੇ ਪਾਕਿਸਤਾਨ 'ਚ ਬੜੇ ਪਾਕਿਸਤਾਨੀ ਪ੍ਰੋਗਰਾਮ ਨੂੰ ਸੁਣਦੇ ਹੁੰਦੇ ਆ ਪਾਕਿਸਤਾਨ 'ਚ ਤਾਂ ਬਹੁਤ ਚਿਰ ਪਹਿਲਾਂ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਗੱਡੀਆਂ ਆਉਣ ਲੱਗ ਪਈਆਂ ਸੀ ਆਪਣੇ ਭਾਰਤ ਵਿੱਚ ਤਾਂ ਬੜਾ ਔਖਾ ਸੀ ਕਿਉਂਕਿ ਪਹਿਲਾਂ ਇਕੱਲੀ ਅੰਬੈਸਡਰ ਤੇ ਫੀਏਟ ਹੀ ਹੁੰਦੀ ਸੀ ਉਦੋਂ ਬਾਅਦ ਫਿਰ ਜਦੋਂ ਡਾਕਟਰ ਮਨਮੋਹਨ ਸਿੰਘ ਨੇ ਖੋਲ੍ਹਿਆ ਅਤੇ ਓਪਨ ਕੀਤਾ ਸਾਰਾ ਬਿਜ਼ਨਸ ਫਿਰ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਕਾਰਾਂ ਜਿਹੜੀਆਂ ਹੁਣ ਤਾਂ ਗਿਣਤੀ ਨਹੀਂ ਹੁੰਦੀ ਉੱਥੇ ਮਿਤਸੁਬਿਸ਼ੀ ਇੰਨੀ ਵਿਕ ਰਹੀ ਆ ਉੱਥੇ ਕੀਆ ਦੀ ਗੱਡੀ ਇੰਨੀ ਜ਼ਿਆਦਾ ਔਰ ਕੀਆ ਦੀ ਗੱਡੀ ਅੱਜ ਕੱਲ੍ਹ ਇੰਨੀ ਪਾਪੂਲਰ ਹੋਈ ਹੋਈ ਆ ਮੈਂ ਕਹਿੰਦਾ ਰਹੇ ਰੱਬ ਦਾ ਨਾਂ ਬਹੁਤ ਪਾਪੂਲਰ ਕੀਆ ਉੱਥੇ ਵਿਕ ਰਹੀ ਆ ਪ੍ਰੋਗਰਾਮ ਪੰਜਾਬੀ ਲੈਣਾ ਮਿਸਟਰ ਸਿੰਘ ਪੀਜ਼ਾ ਮਿਸਟਰ ਸਿੰਘ ਪੀਜ਼ਾ ਵਾਲੇ ਕਹਿੰਦੇ ਸਾਡੇ ਵੱਲੋਂ ਬਹੁਤ ਸਾਰੇ ਤੋਹਫੇ ਦੇ ਦਿਓ ਪੀਜ਼ੇ ਫਰੀ ਦੇ ਦਿਓ ਜਿੰਨੇ ਵੀ ਕਾਲ ਕਰਨਗੇ ਕਾਲਰ ਉਹਨਾਂ ਨੂੰ ਪੀਜ਼ੇ ਫਰੀ ਗਿਫਟ ਵਿੱਚ ਮਿਲਣਗੇ ਮਿਸਟਰ ਸਿੰਘ ਪੀਜ਼ਾ ਤੋਂ ਤੋ ਨੰਬਰ ਹੈ 905-500-4000 905-500-4000 ਟੈਲੀਫੋਨ ਨੰਬਰ ਹੈ ਗੁਰਕਰਮ ਢੀਂਡਸਾ ਤੁਹਾਡੀਆਂ ਕਾਰਾਂ ਵੈਨਾਂ ਟਰੱਕਾਂ ਦੀ ਇੰਸ਼ੋਰੈਂਸ ਕਰਦੇ ਆ ਗੁਰਕਰਮ ਢੀਂਡਸਾ ਤੁਹਾਡੀ ਊਬਰ ਦੀ ਇੰਸ਼ੋਰੈਂਸ ਕਰਦੇ ਆ ਕਮਰਸ਼ੀਅਲ ਗੱਡੀਆਂ ਦੀ ਇੰਸ਼ੋਰੈਂਸ ਕਰਦੇ ਆ ਗੁਰਕਰਮ ਢੀਂਡਸਾ 416-876-4605 416-876-4605 ਟੈਲੀਫੋਨ ਨੰਬਰ ਹੈ ਪ੍ਰੋਗਰਾਮ ਪੰਜਾਬੀ ਲੈਣਾ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ 4635 ਸਤਿ ਸ਼੍ਰੀ ਅਕਾਲ ਜੀ ਰਾਤ ਨੀ ਮਿਲੇ ਤੁਸੀਂ ਫੰਕਸ਼ਨ ਤੇ
3: ਆਏ ਸੀਗੇ ਬਸ ਛੇਤੀ ਚਲੇ ਗਏ
0: ਇੱਕ ਛੇਤੀ ਚਲੇ ਗਏ ਇੱਕ ਸੁਖਨਾ ਬਹੁਤ ਵੱਡਾ ਇਕੱਠ ਸੀਗਾ ਬਹੁਤ ਅੱਛੀ ਪ੍ਰਬੰਧ ਸੀ ਸਾਡੇ ਵੀਰ ਸੁਖਰਾਜ ਸਿੰਘ ਐਲ ਪੀ ਐਮ ਉਹਨਾਂ ਦੀ ਬਹੁਤ ਵੱਡੀ ਕੰਪਨੀ ਹੁੰਦੀ ਸੀ,

0: ਵੀਡੀਓ ਫੋਟੋਗ੍ਰਾਫੀ ਦੀ, ਸੁਖਰਾਜ ਸਮਰਾ ਹੈ ਜੀ, ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਬਹੁਤ ਹੀ ਕਮਾਲ ਦਾ ਇੰਤਜ਼ਾਮ ਸੀ ਇੰਬੈਸੀ ਗ੍ਰੈਂਡ ਦੇ ਵਿੱਚ। ਕੀ ਹਾਲ ਚਾਲ ਹੋਰ? ਖਿਡਾਰੀ ਬਣਾ ਰਹੇ ਆ ਤੇ ਆਪ ਵੀ ਖੁਦ ਤੁਸੀਂ ਵੀ ਬੜੇ ਤਕੜੇ ਪੰਜਾਬੀ ਚ ਕਹਿੰਦੇ ਜੁੱਸੇ ਵਾਲੇ ਯੋਧੇ ਹੋ ਤੇ ਬੜੀ ਮਿਹਨਤ ਕਰ ਰਹੇ ਹੋ।
1: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ ਆਪ ਜੀ ਦੀ, ਚੰਗਾ ਲੱਗਿਆ ਆਪ ਜੀ ਨੂੰ ਮਿਲ ਕੇ।
0: ਬਹੁਤ ਚੰਗਾ ਲੱਗਿਆ, ਮੈਨੂੰ ਵੀ ਬਹੁਤ ਚੰਗਾ ਲੱਗਿਆ ਤੇ ਤੁਹਾਡੇ ਬੱਚਿਆਂ ਨੂੰ ਵੀ ਬਹੁਤ ਬਹੁਤ ਪਿਆਰ ਤੇ ਤੁਹਾਨੂੰ ਵੀ। ਤੇ ਕੁਛ ਹੋਰ ਕਹਿਣਾ ਚਾਹੁੰਦੇ ਹੋ?
1: ਬਸ ਦੀਦਾਰ ਦਾ ਮੈਂ ਕਿਹਾ ਜੇ ਗੀਤ ਲਾਉਣਾ ਤਾਂ ਲਾ ਦਿਓ।
0: ਦੀਦਾਰ ਦਾ ਕਿਹੜਾ ਲਾਈਏ, ਕੋਈ ਕਾਰ ਵਾਲਾ ਦੱਸੋ ਕੋਈ। ਦੀਦਾਰ ਦਾ ਮੇਰੇ ਛੋਟੇ ਭਾਈ ਬੁੱਧ ਸਿੰਘ ਧਾਲੀਵਾਲ ਨੇ ਵੀ ਫਰਮਾਇਸ਼ ਕੀਤੀ ਆ, ਦੀਦਾਰ ਦਾ ਕੋਈ ਗੱਡੀ ਵਾਲਾ ਗੀਤ ਹੈ? ਗੱਲ ਹੀ ਕੋਈ ਨੀ, ਇੱਕ ਤੀਰ ਨਾਲ ਦੋ ਨਿਸ਼ਾਨੇ, ਨਾਲੇ ਬੁੱਧ ਸਿੰਘ ਧਾਲੀਵਾਲ ਖੁਸ਼ ਹੋ ਜਾਊਗਾ ਤੇ ਨਾਲੇ ਬਾਈ ਜੀ। ਜੀ ਸਤਿ ਸ੍ਰੀ ਅਕਾਲ ਜੀ, ਅੱਜ 7356 ਵੈਲਕਮ। ਫਾਟਕੋਟਕਪੂਰੇ ਦਾ ਪਹਿਲਾਂ ਮੈਂ ਉਹੀ ਕੱਢ ਕੇ ਰੱਖਿਆ ਸੀਗਾ ਪਹਿਲਾਂ ਫਿਰ ਹੁਣ ਨਹੀਂ। ਮੇਰਾ ਤਾਂ ਉਦੋਂ ਹੀ ਚਿੱਤ ਬਦਲ ਜਾਂਦਾ, ਮੈਂ ਤਾਂ ਨਾ ਕਹਿੰਦੇ ਲਾਈ ਲੱਗ ਬੰਦੇ ਵਾਂਗੂ, ਉਹ ਜਿਹੜਾ ਬੰਦਾ ਜ਼ਿਆਦਾ ਜਿਹਦੇ 'ਚ ਵੋਟਾਂ ਹੋ ਜਾਣ ਉੱਧਰ ਨੂੰ ਮੈਂ ਤਾਂ ਹੋ ਜਾਂਦਾ। ਹੈਂ ਤੇ ਲਓ ਫਿਰ ਫੀਲਡ
1: ਜਾਣਾ ਪੈਂਦਾ ਤੁਹਾਨੂੰ,
0: ਪਹਿਲਾਂ ਫੀਲਡ ਦਾ ਹੀ ਲਾ ਦਿੰਦੇ ਫਿਰ। ਲਓ ਪ੍ਰੋਗਰਾਮ ਪੰਜਾਬੀ ਦਾ।
2: ਇੱਕ ਨੌਜਵਾਨ ਵਿਆਹ ਕਰਵਾ ਕੇ ਇੰਗਲੈਂਡ ਚਲਾ ਜਾਂਦਾ ਹੈ, ਉਹਦੀ ਘਰਵਾਲੀ ਸੱਜ ਵਿਆਹੀ ਮੁਟਿਆਰ ਉਹਨੂੰ ਯਾਦ ਕਰਦੀ ਹੋਈ ਇੱਕ ਚਿੱਠੀ ਲਿਖਦੀ ਹੈ ਕਿ ਕਦੋਂ ਉਹ ਭਾਗਾ ਵਾਲਾ ਦਿਨ ਆਊਗਾ ਜਦੋਂ ਮੈਂ ਤੇਰੇ ਕੋਲ ਹੋਵਾਂਗੀ, ਤੇ ਨਾਲੇ ਲਿਖਦੀ ਹੈ ਕਿ ਦਾਜ ਵਿੱਚ ਮਿਲੀ ਹੋਈ ਬੀਐਡ

0: ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਇੱਕ ਵਾਰ ਫਿਰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਸਾਡੇ ਬਹੁਤ ਹੀ ਹਰਮਨ ਪਿਆਰੇ ਹਰਦਲ ਅਜ਼ੀਜ਼ ਸਾਡੀ ਟੀਮ ਦੇ ਮੈਂਬਰ ਦਲਬੀਰ ਕਥੂਰੀਆ ਜੀ ਦੇ ਮਾਤਾ ਜੀ ਸਰਦਾਰਨੀ ਪ੍ਰੀਤਮ ਕੌਰ ਕਥੂਰੀਆ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੀ ਸਰਦਾਰ ਇੰਦਰਜੀਤ ਸਿੰਘ ਬੱਲ ਹੋਰਾਂ ਦੀ ਦੇਖ ਰੇਖ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਕਥੂਰੀਆ ਸਾਹਿਬ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਔਰ ਮੇਰੇ ਛੋਟੇ ਵੀਰ ਸਿੰਘ ਹਰਜੀਤ ਸਾਡੇ ਤੁਹਾਨੂੰ ਪਤਾ ਕਿ ਬੜੇ ਵੱਡੇ ਪ੍ਰਮੋਟਰ ਨੇ ਅਤੇ ਨਾਲ ਦੀ ਨਾਲ ਸਾਡੇ AM 530 ਦੀ ਸ਼ਾਨ ਨੇ ਸਿੰਘ ਹਰਜੀਤ ਉਹ ਵੀ ਵਿਸ਼ੇਸ਼ ਤੌਰ 'ਤੇ ਇਸ ਦੁੱਖ ਦੇ ਵਿੱਚ ਹਰ ਪਲ ਦੇ ਉਹ ਦਲਬੀਰ ਸਿੰਘ ਕਥੂਰੀਆ ਦੇ ਨਾਲ ਰਹੇ ਔਰ ਉੱਥੇ ਵੀ ਆਏ ਹੋਏ ਜਿਹੜੇ ਸੱਜਣ ਸ਼ਰਧਾਂਜਲੀ ਭੇਟ ਕਰਨ ਆਏ ਉਹਨਾਂ ਦਾ ਮਾਣ ਪਿਆਰ ਸਤਿਕਾਰ ਕਰਨ ਲਈ ਸਿੰਘ ਹਰਜੀਤ ਮੋਰਲੀ ਕਤਾਰ ਵਿੱਚ ਸਨ। ਅਸੀਂ ਸਰਦਾਰ ਦਲਬੀਰ ਸਿੰਘ ਕਥੂਰੀਆ ਅਤੇ ਉਹਨਾਂ ਦੇ ਸਾਰੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਬਹੁਤ ਬਹੁਤ ਸਾਡੇ ਵੱਲੋਂ ਮਾਤਾ ਜੀ ਨੂੰ ਨਿੱਘੀ ਸ਼ਰਧਾਂਜਲੀ ਅਤੇ ਮੈਨੂੰ ਕੁਝ ਸਮਾਂ ਉੱਥੇ ਪਰਿਵਾਰ ਵੱਲੋਂ ਆਈ ਹੋਈ ਸੰਗਤਾਂ ਦਾ ਸਵਾਗਤ ਅਤੇ ਆਏ ਹੋਏ ਸੰਗਤਾਂ ਦਾ ਧੰਨਵਾਦ ਕਰਨ ਲਈ ਵੀ ਮੌਕਾ ਮਿਲਿਆ। ਸਵੇਰੇ 11 ਤੋਂ 12 ਤੁਸੀਂ ਸਿੰਘ ਹਰਜੀਤ ਨੂੰ ਸੁਣਦੇ ਹੋ AM 530 24 ਘੰਟੇ 7 ਦਿਨ ਮੈਂ ਕਹਿੰਦਾ ਬਹਿਜਾ ਬਹਿਜਾ ਕਰਵਾਉਣ ਵਾਲੇ ਸ਼ੋਅ ਚੱਲਦੇ ਰਹਿੰਦੇ ਆ। ਇੱਕ ਕਾਲ ਲੈਂਦੇ ਹਾਂ 3337 ਇਹ ਤਾਂ ਸਾਡੇ ਵਾਲਾ ਨੰਬਰ ਹੀ ਹੋ ਗਿਆ। ਹੈਲੋ ਜੀ
1: ਸਤਿ ਸ਼੍ਰੀ ਅਕਾਲ ਜੀ।
0: ਉਹ ਬੱਲੇ ਬੱਲੇ ਬਾਈ ਜੀ ਕੀ ਹਾਲ ਆ? ਆਪਣੀ ਘਰ ਦੀ ਗੱਲ ਆਪਾਂ ਕਿਹੜਾ ਕਹਿੰਦੇ ਹੁੰਦੇ ਸਾਂਝੇ ਸਾਂਝਾ ਹੀ ਕੰਮ।
1: ਅੱਛਾ ਮੈਂ ਤਾਂ ਗੱਡੀ ਲਾਈਕ ਕਰਦਾ ਵੀ ਕਾਲਾ ਗੋਰਾ ਤੇ ਨਾਰਾ ਜੋੜੇ ਹੋਣ, ਚੱਲੀਆਂ ਖੜਕਦੀਆਂ ਹੋਣ
0: ਸਾਡੇ
1: ਕੋਲ ਨਗੌਰ ਵਾਲੇ ਹੁੰਦੇ ਸੀ ਬਲਦ ਉੱਤੇ।
0: ਅੱਛਾ ਜੀ, ਚਲੋ ਬਲਦਾਂ ਤੇ ਕਿਸੇ ਦਿਨ ਫੇਰ ਗੱਲ ਕਰਾਂਗੇ, ਅੱਜ ਆਪਾਂ ਕਾਰਾਂ ਵੈਨਾਂ ਦੀ ਗੱਲ ਕਰ ਰਹੇ ਹਾਂ। ਪ੍ਰਸਿੱਧ ਕਰ ਰਹੇ ਹੋ 3337 ਤੇ ਖੁਸ਼ ਰਹੋ ਤੰਦਰੁਸਤ ਰਹੋ।
1: ਥੈਂਕ
0: ਯੂ। ਓਹੋ ਸ਼ੰਦਾ ਜੀ ਡਾਇਲਾਗ ਛੱਡੋ, ਉਦੋਂ ਅੱਗੇ ਚੱਲੋ।

0: ਕੋਮਲ ਦਾ ਵੀ ਬੜਾ ਖੜਕਵਾਂ ਗਲਾ ਸੀ ਤੇ ਸੁਰਿੰਦਰ ਛਿੰਦਾ ਤਾਂ ਕਹਿੰਦੇ ਯਾਰਾਂ ਦਾ ਯਾਰ ਜਦੋਂ ਵੀ ਇੱਥੇ ਆਉਂਦੇ ਸੀ ਸਾਡੇ ਮਿੱਤਰ ਗੁਰਮੇਲ ਸੱਗੂ ਸਾਹਿਬ ਵੀ ਲੰਬਾ ਸਮਾਂ ਉਹਨਾਂ ਨੂੰ ਬਣਾਉਂਦੇ ਰਹੇ ਉਦੋਂ ਪਹਿਲਾਂ ਵੀ ਅਤੇ ਬੜਾ ਪਿਆਰ ਸਾਡੇ ਨਾਲ ਸੁਰਿੰਦਰ ਛਿੰਦਾ ਸਾਹਿਬ ਦਾ ਅਤੇ ਰੱਬ ਨੂੰ ਪਿਆਰੇ ਛੇਤੀ ਹੋ ਗਏ। ਤੋ ਖੈਰ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੂਗਾ। ਫਾਰਮ ਦੇ ਵਿੱਚ ਕੰਮ ਕਰਨ ਵਾਸਤੇ ਜਾਣ ਲਈ ਨੰਬਰ ਲੈ ਲਓ, ਜਿਹੜੇ ਬੰਦੇ ਵਿਹਲੇ ਬੈਠੇ ਆ ਉਹਨਾਂ ਨੂੰ ਦੇ ਦਿਓ 647-278-5394। ਤੁਹਾਨੂੰ ਪਿੱਕ ਕਰਨਗੇ, ਤੁਹਾਨੂੰ ਛੱਡ ਕੇ ਜਾਣਗੇ ਘਰੇ, ਚੰਗੇ ਪੈਸੇ ਦੇਣਗੇ, ਖੁੱਲ੍ਹੀ ਹਵਾ 'ਚ ਕੰਮ ਮਿਲੂਗਾ, ਗ੍ਰੀਨ ਹਾਊਸ 'ਚ ਵੀ ਕੰਮ ਮਿਲ ਜੂਗਾ। 647-278-5394 ਕੰਮ 'ਤੇ ਲੱਗੋ, ਕੰਮ ਚੋਰ ਨਾ ਬਣੋ, ਕੰਮ 'ਤੇ ਜਾਓ। 647-278-5394। ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ, ਤੁਹਾਨੂੰ ਇੱਕ ਵਾਰ ਫਿਰ ਲੈ ਕੇ ਚੱਲਦੇ ਹਾਂ ਅਸੀਂ। ਗ੍ਰੈਂਡ ਹੋਮ ਫਰਨੀਚਰ ਨੇ ਬੱਲੇ ਬੱਲੇ ਕਰਵਾਈ ਪਈ ਆ ਉੱਤਰੀ ਅਮਰੀਕਾ 'ਚ, ਪੂਰਾ ਮੇਲਾ ਭਰਿਆ ਪਿਆ, ਨਿਆਗਰਾ ਫਾਲ ਤੱਕ, ਕਿੰਗਸਟਨ ਤੱਕ, ਬੈਰੀ ਤੱਕ, ਲੰਡਨ ਤੱਕ, ਵਿੰਡਜ਼ਰ ਤੱਕ ਇਹਨਾਂ ਦਾ ਫਰਨੀਚਰ ਜਾਂਦਾ ਹੈ ਜੀ। ਵੈਲਕਮ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ ਪੰਜਾਬੀ ਲਹਿਰਾਂ ਦੇ ਰਾਹੀਂ ਬਿਲਕੁਲ ਨਿਆਗਰਾ ਫਾਲ ਤੱਕ, ਲੰਡਨ ਤੱਕ, ਇੱਧਰ ਬੈਰੀ ਤੱਕ ਫਰਨੀਚਰ ਜਾਂਦਾ, ਕਿਉਂਕਿ ਪੰਜਾਬੀ ਲਹਿਰਾਂ ਦੀ ਬੱਲੇ ਬੱਲੇ ਤੇ ਨਾਲ ਦੀ ਨਾਲ ਫਿਰ ਗ੍ਰੈਂਡ ਹੋਮ ਫਰਨੀਚਰ ਦੀ ਬੱਲੇ ਬੱਲੇ ਹੋਈ ਪਈ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਇਸ ਬੁੱਧਵਾਰ ਨੂੰ, ਜੀ ਹਾਂ, ਵੈਨਸਡੇ ਵਾਲੇ ਦਿਨ, 1 ਜੁਲਾਈ ਕੈਨੇਡਾ ਡੇ ਵਾਲੇ ਦਿਨ, ਕੈਨੇਡਾ ਡੇ ਸਪੈਸ਼ਲ, ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲਣੀਆਂ ਫਰਨੀਚਰ ਦੇ ਉੱਪਰ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਈਵਨ ਕੈਨੇਡੀਅਨ ਮੇਡ ਸੋਫਾ ਸੈੱਟ ਤੇ, ਬੈਡਰੂਮ ਸੈੱਟ ਤੇ ਭਾਰੇ ਡਿਸਕਾਊਂਟ ਮਿਲਣਗੇ 1 ਜੁਲਾਈ ਵਾਲੇ ਦਿਨ। ਲੋਐਸਟ ਪ੍ਰਾਈਸ ਦੇ ਨਾਲ ਵੱਡੇ ਵੱਡੇ ਅਪਲਾਈਂਸਸ ਜਿਹੜੇ ਫ੍ਰੀ ਆਫ ਕੋਸਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਕੈਨੇਡੀਅਨ ਮੇਡ ਬੈੱਡ ਤੇ ਡੀਲ ਦਿੰਦੇ ਆ, ਕੈਨੇਡੀਅਨ ਮੇਡ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਪੇਟੀ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ 700-800 ਸੀ, ਪਰ 1 ਜੁਲਾਈ ਨੂੰ ਕੈਨੇਡਾ ਡੇ ਸਪੈਸ਼ਲ 399 ਦਾ, ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦੇ ਵਿੱਚ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ 399 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਜਾਓ। ਪਹੁੰਚਣਾ ਕਿੱਥੇ ਜੀ, ਵੈਨਸਡੇ ਵਾਲੇ ਦਿਨ 1 ਜੁਲਾਈ ਨੂੰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵ ਸੰਤਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲ ਮੈਡ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕੀ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਦੀ ਸੇਲ ਨੂੰ ਮਿਸ ਨਾ ਕਰੋ। ਪ੍ਰੋਗਰਾਮ ਪੰਜਾਬੀ ਜਿਹੜਾ ਅਗਲੀ ਕਾਲ ਲੈਂਦੇ ਆ, ਨਵੀਂ ਦੀ ਮੈਸੇਜ ਆ ਗਿਆ। ਨਵੀਂ ਕਹਿੰਦਾ, ਡੈਡੀ ਬੱਲੇ ਬੱਲੇ ਹੋਈ ਪਈ ਆ, ਬਹੁਤ ਬਿਜ਼ੀ ਆ ਸ਼ੋ। ਇਵੇਂ ਹੀ ਆ ਨਵੀਂ ਸਿਆਂ, ਅਸੀਂ ਵੀ ਹੁੰਦੇ ਸੀ ਮਾਲਕ ਪੰਜਾਬ ਦੇ, ਤੇ ਤੈਨੂੰ ਪਤਾ ਹੀ ਆ ਫਿਰ ਜਦੋਂ ਬਾਪੂ ਸਟੇਅਰਿੰਗ ਤੇ ਬਹਿ ਗਿਆ ਤੇ ਖੁਦ ਬਖੁਦ ਗੱਲਾਂ ਆਉਣ ਲੱਗ ਪੈਂਦੀਆਂ। ਇਹ ਤਾਂ ਮਾਈਕ ਕੁਛ ਕੁਦਰਤ ਦੀ ਕਿਰਪਾ ਹੁੰਦੀ ਆ। ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ, ਜਿਹੜੇ ਲੋਕ ਟਰੱਕ ਚਲਾਉਂਦੇ ਆ, ਉਹ ਭਾਵੇਂ ਜਿੰਨੇ ਮਰਜ਼ੀ ਕਈ ਵਾਰੀ ਤਾਪ ਤੂਪ ਚੜਿਆ ਹੋਵੇ, ਜਦੋਂ ਸਟੇਅਰਿੰਗ ਤੇ ਬੰਦਾ ਬਹਿ ਜਾਂਦਾ ਬਸ ਫਿਰ ਕਹਿੰਦੇ ਕੁਛ ਚੇਤੇ ਨਹੀਂ ਰਹਿੰਦਾ। ਇਸੇ ਤਰ੍ਹਾਂ ਜਿਹੜੇ ਵੀ ਕੰਮ ਕਾਜ ਤੁਸੀਂ ਪੈਸ਼ਨ ਨਾਲ ਕਰਦੇ ਹੋ, ਜਿਹੜੇ ਵੀ ਪ੍ਰੋਫੈਸ਼ਨ ਨੂੰ ਪੈਸ਼ਨ ਨਾਲ ਕਰਦੇ ਹੋ, ਕੋਈ ਵੀ ਕੰਮ ਹੋਵੇ, ਜਦੋਂ ਤੁਸੀਂ ਨਜ਼ਾਰਾ ਲੈ ਕੇ ਕਰਦੇ ਹੋ, ਖੁਸ਼ ਹੋ ਕੇ ਕਰਦੇ ਹੋ ਔਰ ਮੰਨਦੇ ਹੋ ਕਿ ਯਾਰ ਮੈਂ ਇਹਨੂੰ ਸਵਾਦ ਨਾਲ ਕਰ ਰਿਹਾ, ਬੀਬੀਆਂ ਵੀ ਤੜਕਾ ਲਾਉਂਦੀਆਂ ਨਾ, ਅਤੇ ਜੇ ਤਾਂ ਮੱਥੇ 'ਤੇ ਤਿਊੜੀਆਂ ਪਾ ਕੇ ਦਾਲ ਭਾਜੀ ਬਣਾਈ ਹੋਵੇ, ਭਿੰਡੀਆਂ ਜਿੰਨੀਆਂ ਮਰਜ਼ੀ ਵਧੀਆ ਲੈ ਆਈਏ ਸਬਜ਼ੀ ਮਾਰਕੀਟ ਤੋਂ, ਅਤੇ ਦਾਲ ਦੂਲ ਜਿੰਨੀ ਮਰਜ਼ੀ ਚਣੇ, ਪਰ ਜੇ ਕੌੜਾ ਜਿਹਾ ਮੂੰਹ ਬਣਾ ਕੇ ਬਣਾਈ ਹੋਵੇ ਦਾਲ ਸਬਜ਼ੀ, ਉਹ ਤਾਂ ਫਿਰ ਕਹਿੰਦੇ ਹੁੰਦੇ ਆ ਕਿ ਅੰਦਰ ਵੀ ਨਹੀਂ ਲੰਘਦੀ। ਪਰ ਜੇ ਹੱਸਦਿਆਂ ਖੇਡਦਿਆਂ ਹਾਸੀਆਂ ਖੇਡੀਆਂ ਕਰਦਿਆਂ ਬਣਾਈ ਹੋਵੇ ਤੇ ਫਿਰ ਤੜਕਾ ਲੱਗਿਆ ਹੋਵੇ ਤੇ ਫਿਰ ਬੰਦਾ ਹਵਾ ਪਿਆਜ਼ੀ ਜਿਹਾ ਹੋ ਕੇ ਕਹਿੰਦਾ ਯਾਰ ਅੱਜ ਨਜ਼ਾਰਾ ਆਇਆ। ਤੋ ਬਹੁਤ ਮੈਂ ਸਮਝਦਾ ਕੋਈ ਵੀ ਕੰਮ ਆ ਉਹਨੂੰ ਤੁਸੀਂ ਜਿਹੜਾ ਵੀ ਕੰਮ ਕਰੋ ਉਹਨੂੰ ਇਉਂ ਕਰੋ ਕਿ ਬਸ ਇਦੋਂ ਪਰੇ ਹੋਰ ਕੁਛ ਹੈ ਹੀ ਨਹੀਂ ਕਿਸੇ ਕੰਮ 'ਚ ਵੀ। ਤੋ 905-673-3337 ਮੈਂ ਤਾਂ ਮੱਤਾਂ ਦੇਣ ਲੱਗ ਪਿਆ ਅਤੇ ਮੱਤਾਂ ਦੇਣ ਦਾ ਟਾਈਮ ਨਹੀਂ ਸਤਿੰਦਰਪਾਲ, ਕੰਮ ਬਹੁਤ ਕਰਨ ਵਾਲਾ ਪਿਆ। ਇੱਕ ਕਾਲ ਲੈਂਦੇ ਹਾਂ, 1484 ਜੀ ਵੈਲਕਮ।
2: ਸਤਿ ਸ਼੍ਰੀ ਅਕਾਲ ਜੀ, ਸਤਿੰਦਰਪਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸੁਣਾਓ ਕੀ ਹਾਲ ਚਾਲ, ਠੀਕ ਹੋ?
2: ਚੜ੍ਹਦੀ ਕਲਾ ਜੀ ਬਾਬੇ ਦੀ ਫਲ ਕਿਰਪਾ
0: ਜੀ। ਕਿਹੜੀ ਗੱਡੀ ਤੁਹਾਨੂੰ ਪਸੰਦ ਹੈ ਤੇ ਤੁਸੀਂ ਚਲਾਈ?
2: ਮੈਂ ਬਹੁਤ ਗੱਡੀਆਂ ਚਲਾਈਆਂ ਜੀ ਇੰਡੀਆ ਚ।
0: ਤੁਸੀਂ ਦੱਸੋ ਨਾ ਕਿਹੜੀ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਆ ਜਿਹਦੇ ਤੇ ਗਾਣਾ।
2: ਮੈਂ ਮਰੂਤੀ ਵੀ ਚਲਾਈ, ਮੈਂ ਇੰਡੀਕਾ ਵੀ ਚਲਾਈ, ਮੈਂ ਇੰਡੀਗੋ ਵੀ ਚਲਾਈ, ਸਾਰੀਆਂ ਚਲਾ ਦੀਆਂ ਮੈਂ ਤਾਂ।
0: ਅੱਛਾ
2: ਹਾਂਜੀ ਹਾਂਜੀ ਹਾਂਜੀ।
0: ਤੁਹਾਨੂੰ ਕਿਹੜੀ ਚੰਗੀ ਲੱਗੀ ਆ?
2: ਮੈਨੂੰ ਇੰਡੀਗੋ ਬਹੁਤ ਵਧੀਆ ਲੱਗੀ।
0: ਅੱਛਾ ਇੰਡੀਗੋ।
2: ਹਾਂ ਇੰਡੀਗੋ ਬਹੁਤ ਵਧੀਆ ਸੀ ਗੱਡੀ।
0: ਅੱਛਾ ਕਿੰਨਾ ਕਿੱਥੇ ਚਲਾਈ ਤੁਸੀਂ? ਕਿੱਥੇ?
2: ਮੈਂ ਲੁਧਿਆਣੇ ਜੀ।
0: ਕਿੰਨੀਆਂ ਸੀਟਾਂ ਦੀ ਗੱਡੀ ਹੈ?
2: ਉਹੀ ਬਸ ਨੋਰਮਲ ਸੀਟਾਂ ਜਿਹੜੀਆਂ 5 ਹੁੰਦੀਆਂ ਨੇ।
0: ਅੱਛਾ ਇੰਡੀਗੋ, ਮੇਰਾ ਖਿਆਲ ਮੈਂ ਵੀ ਦੇਖੀ ਆ ਕਿਤੇ, ਮੈਨੂੰ ਪਰ ਮੈਨੂੰ ਯਾਦ ਨਹੀਂ ਆ ਰਹੀ।
2: ਇਹ ਟਾਟਾ ਦੀ ਹੁੰਦੀ ਸੀ।
0: ਟਾਟਾ ਵਾਲਾ ਦੀ, ਠੀਕ ਆ।
2: ਹਾਂ ਜੀ ਟਾਟਾ ਦੀ।
0: ਅੱਛਾ
2: ਹਾਂ ਜੀ,
0: ਤੇ ਬਹੁਤ ਖੁਸ਼ੀ ਦੀ ਗੱਲ ਆ। ਹੁਣ ਇੱਥੇ ਲਿਆਈਏ ਫਿਰ ਟਾਟਾ ਦੀ ਗੱਡੀ?
2: ਇੱਥੇ ਤਾਂ ਆਪਾਂ ਜਪਾਨੀ ਗੱਡੀਆਂ ਚਲਾਉਂਦੇ ਹਾਂ।
0: ਅੱਛਾ ਇੱਥੇ ਕਿਹੜੀ ਪਸੰਦ ਆ ਤੁਹਾਨੂੰ?
2: ਇੱਥੇ ਦੇਖੋ ਮੇਰੇ ਕੋਲ ਸ਼ੁਰੂ ਤੋਂ ਰਹੀ ਹੈ ਜੀ ਆਪਣੀ ਅਲਟੀਮਾ। ਅਲਟੀਮਾ ਨੇ ਕਦੀ ਮੈਨੂੰ ਧੋਖਾ ਨਹੀਂ ਦਿੱਤਾ।
0: ਅੱਛਾ ਅਲਟੀਮਾ, ਅਲਟੀਮਾ ਕਿਹੜੀ ਕਿਹੜੀ ਕੰਪਨੀ ਦੀ ਗੱਡੀ ਆ?
2: ਇਹ ਜਪਾਨੀ ਹੈ ਜੀ।
0: ਅੱਛਾ ਜਪਾਨੀ ਆ।
2: ਹਾਂਜੀ ਹਾਂਜੀ ਹਾਂਜੀ,
0: ਵੈਰੀ ਗੁੱਡ।
2: ਇਹ ਗੱਡੀ ਨੇ ਕਦੀ ਵੀ ਧੋਖਾ ਨਹੀਂ ਦਿੱਤਾ, ਕਦੀ ਵੀ ਨਹੀਂ ਕਿਤੇ ਖੜੀ, ਕਦੀ ਦੱਬੀ ਚੱਲ।
0: ਵੈਰੀ ਗੁੱਡ। ਤੇ ਕੋਈ ਗਾਣਾ ਗੁਣਾ ਬਣਿਆ ਇਸ ਕਹਿੰਦੇ ਹੁੰਦੇ ਆ? ਗਾਣੇ ਬਣੇ ਆਪਣੀਆਂ ਇੰਡੀਆ ਜਿਹੜੀਆਂ ਗੱਡੀਆਂ ਉਹਨਾਂ ਤੇ ਹੀ, ਹਨਾ?
2: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਠੀਕ ਆ। ਹੋਮਿਓਪੈਥੀ ਦੇ ਮਾਹਰ ਨੇ ਚੌਹਾਨ ਸਾਹਿਬ, ਸਾਡੇ ਮਿੱਤਰ ਨੇ, ਤੇ ਕੋਈ ਪੈਸੇ ਨੀ ਚਾਰਜ ਕਰਦੇ, ਗਿਫਟ ਵੀ ਦੇ ਦਿੰਦੇ ਆ। ਨੰਬਰ ਤੁਹਾਡਾ ਕੀ ਆ?
2: 6479931484.
0: 6479931484. Thank you very much, Anshar. So nice of you. Program Punjabi ਦੇ ਵਿੱਚ ਕੁਝ ਗੀਤ ਪਏ ਆ ਜਿਹੜੇ ਦਿਦਾਰ ਸੰਧੂ ਨੇ ਯਾਰ ਗਾਇਆ ਹੋ ਕੋਈ ਨਾ ਕੋਈ ਗਾਣਾ ਜਿਹੜਾ ਕਿਸੇ ਗੱਡੀ ਦੇ ਉੱਤੇ। ਤੇ ਖੈਰ ਦਿਦਾਰ ਦਾ ਇੱਕ ਗੀਤ ਫਾਟਕ ਕੋਟਕਪੂਰੇ ਦਾ, ਇਹਦੀ ਬੜੀ ਫਰਮਾਇਸ਼ ਆਈ ਆ ਤੇ ਇਹ ਤੁਹਾਨੂੰ ਸੁਣਾਉਂਦੇ ਹਾਂ। ਪਰ ਉਦੋਂ ਪਹਿਲਾਂ ਨਾ, ਮੈਨੂੰ ਕੰਮ ਕਰਨ ਵਾਲੇ ਬੰਦੇ ਬਹੁਤ ਪਸੰਦ ਆ। ਸਾਡੇ ਨਾ ਇੱਕ ਨੌਜਵਾਨ ਮੁੰਡਾ ਗੱਭਰੂ, ਮੇਰਾ ਖਿਆਲ 18-20 ਸਾਲ ਦਾ ਹੋਣਾ, ਉਹ ਇਹਨਾਂ ਦਿਨਾਂ 'ਚ ਉਹਨੂੰ ਛੁੱਟੀਆਂ ਨੇ ਕਿਉਂਕਿ ਸਕੂਲ ਕਾਲਜ ਬੰਦ ਨੇ, ਅਤੇ ਛੁੱਟੀਆਂ ਵਿੱਚ ਉਹ ਵਿੰਡੋ ਕਲੀਨਿੰਗ ਦਾ ਕੰਮ ਕਰਦਾ। ਅਤੇ ਮੈਨੂੰ ਕਿਉਂਕਿ ਉਹ ਗੱਭਰੂ ਕੰਮ ਕਰਨ ਵਾਲਾ ਮੁੰਡਾ, ਸਮੇਂ ਤਾਂ ਛੁੱਟੀਆਂ 'ਚ ਜਵਾਕ ਜਿਹੜੇ ਆ ਉਹ ਪਤਾ ਨਹੀਂ ਕਿੱਥੇ ਕਿੱਥੇ ਬੀਚ ਵਗੈਰਾ 'ਤੇ ਤੁਰੇ ਫਿਰਦੇ ਆ, ਪਰ ਇਹ ਬੱਚਾ ਇੰਨਾ ਆਗਿਆਕਾਰ ਲੱਗਿਆ ਮੈਨੂੰ। ਉਹਨੇ ਸਾਡੇ ਇੱਕ ਸੱਜਣਾ ਮਿੱਤਰਾਂ ਦੇ ਵਿੰਡੋ ਕਲੀਨਿੰਗ ਕੀਤੀ ਅਤੇ ਮੈਨੂੰ ਮਿਲਿਆ। ਮੈਨੂੰ ਇਹਨੂੰ ਬਹੁਤ ਪਿਆਰ ਜਿਹਾ ਆਇਆ। ਮੈਂ ਕਿਹਾ ਯਾਰ ਤੈਨੂੰ ਅਸੀਂ ਕੋਈ ਪੈਸਾ ਨਹੀਂ ਚਾਰਜ ਕਰਨਾ, ਤੈਨੂੰ ਫਰੀ ਪੰਜਾਬੀ ਲਹਿਰਾਂ 'ਤੇ ਪ੍ਰਮੋਟ ਕਰਾਂਗੇ। ਤੁਸੀਂ ਵੀ ਅਗਰ ਕੋਈ ਵਿੰਡੋ ਕਲੀਨ ਕਰਾਉਣਾ ਚਾਹੁੰਦੇ ਹੋ ਨਾ, ਇਸ ਮੁੰਡੇ ਨੂੰ ਯਾਰ ਸ਼ਾਬਾਸ਼ ਦਿਓ, ਇਹਨੂੰ ਕੰਮ ਦਿਓ। ਅਤੇ ਬੜਾ ਪਿਆਰਾ ਮੁੰਡਾ, ਬੜਾ ਸੋਹਣਾ ਕੰਮ ਕਰਦਾ, ਵਿੰਡੋ ਕਲੀਨਿੰਗ, ਡੋਰ ਕਲੀਨਿੰਗ ਕਰਦਾ ਬਾਹਰਲੇ ਪਾਸਿਓਂ। ਅਤੇ ਨੰਬਰ ਹੈ ਇਹਦਾ 6479635248। 6479635248 ਟੈਲੀਫੋਨ ਨੰਬਰ ਹੈ। 6479936-2548। ਨਾਲੇ ਬੱਚੇ ਦੀ ਪੜ੍ਹਾਈ ਵਾਸਤੇ ਗਾਂਹ ਕੰਮ ਆਊ, ਜਿਹੜੇ ਪੈਸੇ ਕਮਾਊਗਾ, ਅਤੇ ਨਾਲੇ ਨਸ਼ਿਆਂ ਪੱਤਿਆਂ ਤੋਂ ਬਚੂਗਾ। ਇਹ ਸਾਰੀਆਂ ਗੱਲਾਂ ਸੋਚ ਕੇ ਮੈਂ ਉਹਦਾ ਨੰਬਰ ਦੇ ਰਿਹਾ। ਕੋਈ ਐਡਵਰਟਾਈਜ਼ਮੈਂਟ ਨਹੀਂ ਹੈ ਇਹ, ਸਿਰਫ ਸਪੋਰਟ ਕਰ ਰਹੇ ਹਾਂ ਆਪਾਂ ਇੱਕ ਗੱਭਰੂ ਨੂੰ ਜਿਹੜਾ ਕਿ ਕੰਮ ਕਰਨ ਵਿੱਚ ਯਕੀਨ ਰੱਖਦਾ, ਹੱਥੀਂ ਦਸਾਂ ਨੂੰ ਉਹਦੀ ਕਿਰਤ ਕਰਨ 'ਚ ਯਕੀਨ ਰੱਖਦਾ। 6479362548 ਵਿੰਡੋ ਕਲੀਨਿੰਗ ਦਾ ਕੰਮ ਕਰਦਾ, ਅਤੇ ਬੜੀ ਟਿਕਾ ਕੇ ਕੰਮ ਕਰਦਾ, ਵਧੀਆ ਐਨਕਾਂ ਪੂਰਾ ਇਹਦੇ ਕੋਲ ਇਕਵਿਪਮੈਂਟ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਤੁਸੀਂ ਸੋਹਣੇ ਸੁਨੱਖੇ ਬਣਨਾ ਚਾਹੁੰਦੇ ਹੋ ਤਾਂ ਲੈਵਨਾ ਵੈਲਨੈਸ ਸੈਲੂਨ ਆ, ਬੜਾ ਚੋਟੀ ਦਾ ਸੈਲੂਨ ਆ, ਤੁਸੀਂ ਇੱਕ ਵਾਰ ਜ਼ਰੂਰ ਇਹਨਾਂ ਦੀਆਂ ਸਰਵਿਸਿਜ਼ ਲਓ। ਲੈਵਨਾ ਵੈਲਨੈਸ ਸੈਲੂਨ, ਤੁਹਾਨੂੰ ਪੰਜਾਬੀ ਲਹਿਰਾਂ ਕਰਕੇ ਸਪੈਸ਼ਲ ਡਿਸਕਾਊਂਟ ਵੀ ਮਿਲੇਗਾ। ਨੰਬਰ ਹੈ 416-881-5385 416-881-5385 ਤੁਸੀਂ ਜ਼ਰੂਰ ਜਾ ਕੇ ਲੈ ਕੇ ਆਓ, ਰੱਬ ਤੁਹਾਡਾ ਭਲਾ ਕਰੇ। ਗਿੱਲ ਫਾਰਮ ਤੋਂ ਸਰ੍ਹੋਂ ਦਾ ਸਾਗ, ਬਾਥੂ, ਪਾਲਕ, ਚਿਲਾਈ ਅਤੇ ਛੋਲਿਆਂ ਦਾ ਸਾਗ, ਨੇਮ ਐਨੀਥਿੰਗ, ਅਤੇ ਨਾਲ ਤੁਹਾਨੂੰ ਦੇਸੀ ਚੱਕੀ ਦਾ ਆਟਾ ਅਤੇ ਦੁੱਧ ਮਿਲੂਗਾ ਗਿੱਲ ਫਾਰਮ ਤੋਂ। 905-925-2300 ਦੇਸੀ ਆਂਡੇ ਮਿਲਣਗੇ। ਆਂਡੇ ਪ੍ਰੋਟੀਨ ਬੜੀ ਹੁੰਦੀ ਆ, ਖਾਇਆ ਕਰੋ ਜ਼ਰੂਰ 2-4 ਆਂਡੇ ਰੋਜ਼। ਅਤੇ ਗਿੱਲ ਫਾਰਮ ਤੋਂ ਲੈ ਕੇ ਆਓ 905-925-2300 ਅਤੇ ਨਾਲੇ ਸਾਡਾ ਨਾਂ ਨੂੰ ਲੈ ਦਿਆ ਕਰੋ ਜਿੱਥੇ ਜਾਂਦੇ ਹੁੰਦੇ ਹੋ ਪੰਜਾਬੀ ਲਹਿਰਾਂ ਦਾ, ਕਿ ਪੰਜਾਬੀ ਲਹਿਰਾਂ ਤੋਂ ਸੁਣ ਕੇ ਆਏ ਹਾਂ, ਜਿਹਦੇ ਕੋਲ ਵੀ ਜਾਊਂ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਤੁਸੀਂ ਅਗਰ ਮੂਵ ਹੋ ਰਹੇ ਹੋ ਕਿਤੇ ਉੱਤਰੀ ਅਮਰੀਕਾ 'ਚ ਕਿਤੇ ਵੀ, ਤਾਂ ਸਭ ਤੋਂ ਵਧੀਆ ਮੂਵਰਸ ਨੇ ਐਚ ਕੇ ਮੂਵਰ, ਬੜੇ ਸੋਲਿਡ ਨੇ। ਅਸੀਂ ਬੜੇ ਕੰਮ ਕਰਵਾਏ ਇਹਨਾਂ ਤੋਂ, ਮੈਂ ਬਹੁਤ ਵੱਡੇ ਵੱਡੇ ਬੰਦਿਆਂ ਦੇ ਇਹਨਾਂ ਕੋਲੋਂ ਲੱਗੇਜ ਨੂੰ ਅਤੇ ਘਰ ਦੇ ਸਮਾਨ ਨੂੰ ਮੂਵ ਕਰਵਾਇਆ। ਇਹ ਤਾਂ ਗੱਡੀਆਂ ਗੁੱਡੀਆਂ ਸਾਰੀਆਂ ਵਿੱਚ ਲੈ ਜਾਂਦੇ ਨਾਲ ਚੜ੍ਹਾ ਕੇ ਕੰਟੇਨਰਾਂ 'ਚ। ਐਚ ਕੇ ਮੂਵਰ 416-524-6704 416-524-6704 ਟੈਲੀਫੋਨ ਨੰਬਰ ਹੈ। ਆ ਜਾਓ ਜੀ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਕਿਆ ਬਾਤ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਇੱਕ ਵਾਰ ਫਿਰ ਤੁਹਾਨੂੰ ਇੱਕ ਤਾਂ ਮੈਂ ਨੰਬਰ ਦੇਵਾਂ ਤੁਹਾਨੂੰ ਬਲਜੀਤ ਫੌਜੀ ਦਾ, ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਧਰਨ ਪੈ ਗਈ, ਮੋਚ ਆ ਗਈ ਹੈ ਔਰ ਗਿੱਟਾ ਗੋਡਾ ਇੱਧਰ ਉੱਧਰੋਂ ਦੁਖਣ ਲੱਗ ਪਿਆ ਜਾਂ ਬੈਕ ਨੂੰ ਕੋਈ ਪ੍ਰੋਬਲਮ ਆ ਗਈ ਜਾਂ ਨੈੱਕ ਨੂੰ ਪ੍ਰੋਬਲਮ ਆ ਗਈ, ਬਲਜੀਤ ਫੌਜੀ ਮਸਾਜ ਸੈਂਟਰ 'ਤੇ ਜਾਓ, 9x9 ਹੋ ਕੇ ਆਓ। ਬਹੁਤ ਸਾਰੇ ਲੋਕ ਕਈ ਵਾਰੀ ਵੀਲ ਚੇਅਰ 'ਤੇ ਜਾਂਦੇ ਆ ਅਤੇ ਮੁੜਦੇ ਹੋਏ ਭੰਗੜਾ ਪਾਉਂਦੇ ਆਉਂਦੇ ਆ। ਇੰਨਾ ਫੌਜੀ ਦੇ ਹੱਥਾਂ 'ਚ ਕੁਦਰਤ ਨੇ ਸ਼ਕਤੀ ਦਿੱਤੀ ਹੋਈ ਆ। 416-786-7211 ਫੋਨ ਨੰਬਰ ਹੈ, 416-786-7211। ਫਾਰਮ ਵਿੱਚ ਕੰਮ ਕਰਨ ਵਾਸਤੇ ਵਰਕਰ ਚਾਹੀਦੇ ਆ, ਕਾਮੇ ਚਾਹੀਦੇ ਆ। ਤੁਹਾਨੂੰ ਗ੍ਰੀਨ ਹਾਊਸ 'ਚ ਅਤੇ ਫਾਰਮਾਂ 'ਚ ਕੰਮ ਕਰਨ ਵਾਸਤੇ ਲੈ ਕੇ ਜਾਂਦੇ ਆ, ਛੱਡ ਕੇ ਜਾਂਦੇ ਆ ਅਤੇ ਪੈਸੇ ਪੂਰੇ ਦਿੰਦੇ ਆ। ਨੰਬਰ ਹੈ 647-278-5394, 647-278-5394। ਅਤੇ ਇੱਕ ਨੌਜਵਾਨ ਆ, ਉਹਦੇ ਤੁਸੀਂ ਵਿੰਡੋ ਕਲੀਨਿੰਗ ਦਾ ਕੰਮ ਕਰਦਾ, ਇਹਦੀ ਹੈਲਪ ਵੀ ਹੋਜੂਗੀ, ਕੰਮ ਬਹੁਤ ਸੋਹਣਾ ਕਰਦਾ। 647-936-2548, 647-936-2548, 6479362548। ਤੁਸੀਂ ਆਪਣੇ ਵੱਡੇ ਛੋਟੇ ਘਰ ਦੀਆਂ ਵਿੰਡੋ ਕਲੀਨਿੰਗ ਕਰਾਉਣੀਆਂ, ਐਨ ਕਰਾ ਲਿਸ਼ਕਾ ਕੇ ਪੁਸ਼ਕਾ ਕੇ ਸਾਫ਼ ਸੁਥਰੀਆਂ ਕਰਕੇ, ਮੈਂ ਕਹਿੰਦਾ ਮੂੰਹ ਦਿਖਾਲਾ ਦਿੰਦਾ ਮੁੰਡਾ ਵਿੱਚ ਦੀ ਸ਼ੀਸ਼ੇ ਵਿੱਚ ਦੀ। 6479362548। ਅਤੇ ਕੁਛ ਕਾਲਾਂ ਸੀਗੀਆਂ ਔਨਲਾਈਨ, ਕਿਸੇ ਕਾਰਨ ਉਹ ਕਾਲਾਂ ਕੱਟੀਆਂ ਗਈਆਂ, ਦੁਬਾਰਾ 27-27 ਵਾਲਿਓ ਕਾਲ ਕਰ ਲਓ ਦੁਬਾਰਾ 2727, ਅਤੇ ਬੜੀ ਜਲਦ ਤੁਹਾਡੀਆਂ ਕੁਛ ਕਾਲਜ ਵੀ ਲੈਂਦੇ ਹੋਰ, ਅਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਸੁਜੋਕ ਹੋਮਿਓ ਕਲੀਨਿਕ ਦਾ ਇੱਕ ਨੰਬਰ ਦਈਏ, ਠੀਕ ਆ, ਗਾਣਾ ਬੰਦ ਕਰ ਲਈਏ। ਸੁਜੋਕ ਹੋਮਿਓ ਕਲੀਨਿਕ ਦੇ ਪਰਮਿੰਦਰ ਜੀ, ਡਾਕਟਰ ਪਰਮਿੰਦਰ ਬਲ, ਬਹੁਤ ਹੀ ਮੈਂ ਸਮਝਦਾ ਕਿ ਕਮਾਲ ਦੀ ਬਿਮਾਰੀ ਨੂੰ ਜੜੋਂ ਫੜ ਲੈਂਦੇ ਆ। ਜਿਹੜੀ ਹੋਮਿਓਪੈਥੀ ਹੈ ਨਾ, ਇਹ ਪੜਕ ਦੇ ਕਰੰਟ ਮਾਰਦੀ ਆ। ਐਵੇਂ ਲੋਕਾਂ ਨੂੰ ਹੈਗਾ ਵੀ ਸਲੋ ਆ, ਤੁਸੀਂ ਹੋਮਿਓਪੈਥੀ, ਮੈਂ ਬਹੁਤ ਯਕੀਨ ਕਰਦਾ ਹੋਮਿਓਪੈਥੀ 'ਚ, ਅਤੇ ਡਾਕਟਰ ਪਰਮਿੰਦਰ ਬਲ ਪੂਰੀ ਤਰ੍ਹਾਂ ਕੰਪਿਊਟਰ 'ਤੇ ਪੜ੍ਹ ਕੇ ਫਿਰ ਤੁਹਾਨੂੰ ਦਵਾਈ ਦਿੰਦੇ ਆ, ਔਰ ਉਹ ਦਵਾਈ ਪੰਜਾਬੀ 'ਚ ਕਹਿੰਦੇ ਤੁਹਾਨੂੰ ਘੋੜੇ ਵਰਗੀ ਕਰ ਦਿੰਦੀ ਆ। ਇੱਕ ਵਾਰੀ ਜ਼ਰੂਰ ਤੁਸੀਂ ਸੋਜੋ ਹੋਮਿਓ ਕਲੀਨਿਕ ਦੇ ਡਾਕਟਰ ਪਰਮਿੰਦਰ ਬਲ ਨਾਲ ਗੱਲ ਕਰੋ।
1: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ, 647-856-2516।
0: ਵਾਹ ਬਈ ਵਾਹ ਨਵੀਕ, ਬਹਿਜਾ ਬਹਿਜਾ ਕਰਾ ਸੀ ਐਡ ਬਣਾਉਣ ਵਾਲੀ ਤਾਂ। ਇੱਕ ਮੈਂ ਤੁਹਾਨੂੰ ਨਾਨਕ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਦੇਵਾਂ। ਇੱਕ ਤਾਂ ਇਹਨਾਂ ਨੂੰ ਕੁਛ ਵਰਕਰ ਚਾਹੀਦੇ ਆ ਕੰਮ ਕਰਨ ਵਾਲੇ। ਨਾਨਕ ਰੈਨੋਵੇਸ਼ਨ ਵਾਲੇ ਬੜੇ ਚੋਟੀ ਦਾ ਕੰਮ ਕਰਦੇ ਆ, ਬੜੇ ਚੰਗੇ ਬੰਦੇ ਆ, ਅਤੇ ਨਾਲੇ ਤੁਹਾਨੂੰ ਪੈਸੇ ਚੰਗੇ ਬਣਾ ਕੇ ਦੇ ਸਕਦੇ ਆ। ਇਹਨਾਂ ਨੂੰ ਵਰਕਰ ਚਾਹੀਦੇ ਆ ਕੰਮ ਵਾਲੇ। 416-902-9293, 416-902-9293, 416-902-9293। ਅਤੇ ਨਾਲੇ ਨਾਨਕ ਰੈਨੋਵੇਸ਼ਨ ਵਾਲੇ ਵਧੀਆ ਚੋਟੀ ਦੀ ਬੇਸਮੈਂਟ ਬਣਾ ਕੇ ਦਿੰਦੇ ਆ, ਸਿਟੀ ਤੋਂ ਪਾਸ ਕਰਾ ਕੇ ਦਿੰਦੇ ਆ, ਅਤੇ ਕੋਈ ਵਾਸ਼ਰੂਮ ਬਣਾਉਣਾ, ਕੋਈ ਕਿਸੇ ਕਿਸਮ ਦੀ ਕੌਂਕਰੀਟ ਜੋਬ ਕਰਵਾਉਣੀ ਆ, ਤਾਂ ਨਾਨਕ ਰੈਨੋਵੇਸ਼ਨ ਨੂੰ ਕਾਲ ਕਰਕੇ ਦੇਖੋ, ਤੁਹਾਨੂੰ ਆਪੇ ਪਤਾ ਲੱਗ ਜੂ ਕਿ ਯਾਰ ਇੰਨਾ ਸੋਹਣਾ ਨਾਂ ਹੈ ਨਾਨਕ ਰੈਨੋਵੇਸ਼ਨ, ਅਤੇ ਕੰਮ ਵੀ ਬੜਾ ਪ੍ਰੇਮ ਨਾਲ ਕਰਦੇ ਆ ਅਤੇ ਪੈਸੇ ਬੜੇ ਰੀਜ਼ਨੇਬਲ ਲੈਂਦੇ ਆ। 416-902-9293, ਪਰ ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਦੇ ਦਿਓ। ਇੱਕ ਸੰਦੇਸ਼ ਲੈਂਦੇ ਹਾਂ ਆਸ ਦੀ ਕਿਰਨ ਦਾ, ਦ ਰੇ ਆਫ ਹੋਪ, ਕਪੂਰਥਲੇ ਦੇ ਵਿੱਚ ਹੈ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ। ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਪ੍ਰੋਗਰਾਮ ਵਿੱਚ ਤੁਹਾਨੂੰ ਜਾਣਕਾਰੀ ਦਈਏ ਤੇ ਬਹੁਤ ਸਾਰੇ ਜਿਹੜੇ ਕੈਟਿਕ ਯਾਨੀ ਕਿ ਮੋਤੀਆ, ਕਾਲਾ ਮੋਤੀਆ, ਚਿੱਟਾ ਮੋਤੀਆ ਜਦੋਂ ਕਿਤੇ ਉੱਤਰ ਪੈਂਦਾ ਤਾਂ ਉਹਦੇ ਨਾਲ ਨਾ ਕਈ ਵਾਰ ਧੁੰਦਲਾ ਧੁੰਦਲਾ ਦਿਸਣ ਲੱਗ ਪੈਂਦਾ। ਇੱਕ ਬਹੁਤ ਛੋਟੀ ਜੀ ਲੂਮੀਆ, ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਨੂੰ ਪੰਜਾਬੀ, ਹਿੰਦੀ, ਉਜਰਤੀ, ਗੁਜਰਾਤੀ, ਉਰਦੂ ਬੋਲਦੇ ਨੇ ਅਤੇ ਬਹੁਤ ਹੀ ਪਿਆਰੀ ਕਲੀਨਿਕ ਹੈ। ਔਰ ਸਾਡੇ ਪਰਿਵਾਰ ਨੇ ਖੁਦ ਇਹਨਾਂ ਕੋਲੋਂ ਬਹੁਤ ਸਰਵਿਸਿਜ ਲਈਆਂ ਨੇ। ਉਹਨਾਂ ਦਾ ਇੱਕ ਸੰਦੇਸ਼ ਲਓ, ਪਰ ਉਸ ਤੋਂ ਪਹਿਲਾਂ ਇੱਕ ਕਾਲ ਲੈ ਲੈਂਦੇ ਹਾਂ। 7284 ਜੀ ਵੈਲਕਮ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵੀਰੇ, ਤੁਸੀਂ ਸੁਣਾਓ ਕੌਣ ਬੋਲਦੇ ਹੋ?
2: ਮੈਂ ਭਾਜੀ ਹਰਜੋਤ ਬੋਲਦਾ ਜੀ।
0: ਜੀ ਹਰਜੋਤ, ਖੁਸ਼ ਹੋ?
2: ਹਾਂਜੀ ਹਾਂਜੀ, ਵਧੀਆ ਵਧੀਆ, ਠੀਕ।
0: ਅੱਛਾ,
2: ਸੋਹਣੇ ਕੰਮ ਡਨ ਕੀਤਾ ਸੀਗਾ, ਵਾਪਸ ਜਾ ਰਹੇ ਘਰ ਨੂੰ।
0: ਘਰ ਨੂੰ ਜਾ ਰਹੇ ਸੀ, ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਕਿ ਤੁਸੀਂ ਪੰਜਾਬ 'ਚ ਕੋਈ ਗੱਡੀ ਚਲਾਈ ਹੋਵੇ, ਤੁਹਾਨੂੰ ਬਹੁਤ ਪਸੰਦ ਹੋਵੇ ਅਤੇ ਤੁਸੀਂ ਚਾਹੁੰਦੇ ਹੋ ਕਿ ਯਾਰ ਜੇ ਕਿਤੇ ਗੱਡੀ ਇੱਥੇ ਪੰਜਾਬ ਤੋਂ ਲਿਆਂਦੀ ਜਾਵੇ। ਅੱਗੇ ਇੱਥੋਂ ਲੈ ਕੇ ਜਾਂਦੇ ਸੀ ਲੋਕ ਪੁਰਾਣੀ ਪਲਾਈਮਾਊਥ, ਹੋਰ ਵੱਡੀਆਂ ਗੱਡੀਆਂ, ਅਤੇ ਹੁਣ ਕਈ ਲੋਕ ਉੱਥੋਂ ਵੀ ਲੈ ਕੇ ਆਉਂਦੇ ਆ। ਅਤੇ ਤੁਹਾਨੂੰ ਕਿਹੜੀ ਗੱਡੀ ਜਿਹੜੀ ਤੁਸੀਂ ਚਾਹੋਗੇ, ਪੁਰਾਣੀ ਜਾਂ ਨਵੀਂ? ਬੜੀ ਸੋਲਿਡ ਆ, ਗੈਸ ਘੱਟ ਖਾਂਦੀ ਆ ਤੇ ਬੜੀ, ਹਾਂ, ਵੈਰੀ ਗੁੱਡ। ਤੇ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ, ਕੋਈ ਗੀਤ ਸੁਣਾਉਣਾ ਚਾਹੁੰਦੇ ਹੋ ਜਾਂ?
2: ਹਾਂਜੀ ਭਾਈ, ਗੀਤ ਸੀਗਾ ਆਪਣਾ ਏਕੇ ਦਾ ਸੀਗਾ, ਚਾਲੀ ਇੰਟੂ ਨਸ
0: ਏਕੇ,
2: ਹਾਂਜੀ ਏਕੇ ਦਾ ਸੌਂਗ ਹੈ ਇਹ,
0: ਚਾਲੀ
2: ਇੰਟੂ ਨਸ ਸੋਰੀ ਕੈਂਪੀ ਦਾ ਗਾਣਾ ਹੈ ਇਹ, ਚਾਲੀ ਇੰਟੂ ਨਸ।
0: ਮੈਨੂੰ ਚੰਗੀ ਤਰ੍ਹਾਂ ਸਮਝਾਓ ਕਿਉਂਕਿ ਮੈਨੂੰ ਕਈ ਵਾਰੀ ਨਾ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ। ਏਕੇ ਦਾ ਸੌਂਗ, ਇੱਕ ਸੈਕਿੰਡ,
2: ਕੈਂਬੀ
0: ਕੇ ਨਾਲ ਆ ਕਿ ਸੀ ਨਾਲ ਆ?
2: ਕੇ ਨਾਲ ਆ, KAMBI, ਕੈਂਬੀ,
0: ਕੈਂਬੀ ਨਾਸਾ ਆ ਗਿਆ, ਨਾਸਾ ਸੌਂਗ। ਕੋਈ ਐਸਾ ਜਹਾਜ਼ ਬਣਾਓ ਜਿਹੜਾ ਮਲਕੀਤ ਸਿੰਘ ਦਾ ਗਾਣਾ ਸੀ ਔਰ ਉਸੇ ਤਰ੍ਹਾਂ ਦਾ ਗੀਤ ਆ ਕੈਂਬੀ ਦਾ। ਲੈ ਵੀ ਸੁਣੋ ਕੈਂਬੀ ਦਾ ਗਾਣਾ।

ਅਕਬਲੀ ਦੀ ਕਵਿਤਾ ਉਸ ਤਰੀਕੇ ਦੀ ਛੰਦ ਜਿਹੜਾ ਵੱਖਰਾ ਵੱਖਰਾ 72 ਕਲਾ ਉਹ ਉਸ ਤਰ੍ਹਾਂ ਦਾ ਗੀਤ ਇਹ ਬਣਾਇਆ ਮੁੰਡੇ ਨੇ ਸੋਹਣਾ ਬਈ।

0: ਕਿਆ ਬਾਤ ਆ, ਯੂ ਨੈਵਰ ਨੋ ਬਈ, ਜਿੰਨੀ ਹੋ ਰਹੀ ਆ ਨਾ ਆਪਣੀ ਟੈਕਨੋਲੋਜੀ ਵੱਧ ਰਹੀ ਆ। ਕਹਿੰਦੇ ਆ ਕਿ ਸੈਟੇਲਾਈਟ ਐਸੇ ਆ ਜਾਣੇ ਆ, ਇੱਧਰੋਂ ਆਪਾਂ ਬੈਠਿਆ ਕਰਾਂਗੇ, ਬਸ ਇੱਧਰੋਂ ਬਟਨ ਨੱਪਿਆ ਅਤੇ ਉੱਥੇ ਉੱਤਰ ਜਾਇਆ ਕਰਾਂਗੇ ਜਾ ਕੇ। ਅਤੇ ਮੈਂ ਕਹਿ ਰਹੀ ਕਿ ਹਾਸੇ 'ਚ ਕਹਿੰਦਾ ਹੁੰਦਾ ਸੀ ਕਿ ਜੇ ਜਿੰਨੀ ਕੁ ਦੂਰ ਜਵਾਇਕਾ ਇੱਥੋਂ ਆ, ਚਾਰ ਘੰਟੇ, ਜੇ ਕਿਤੇ ਐਡੀ ਕੁ ਦੂਰ ਪੰਜਾਬ ਹੁੰਦਾ, ਆਪਾਂ ਤਾਂ ਸੱਚੀ ਡੇਲੀ ਉੱਥੇ ਜਾਵੜਿਆ ਕਰਦੇ ਅਤੇ ਤੜਕੇ ਨੂੰ ਕੰਮ 'ਤੇ ਆ ਜਾਇਆ ਕਰਦੇ। ਤੋ ਖੈਰ, ਵਿਸ਼ ਯੂ ਨੈਵਰ ਨੋ ਕਿ ਕਦੋਂ ਕੋਈ ਐਸੀ ਜਿਹੜੀ ਹੈਗੀ ਆ। ਅੱਜ ਕੱਲ੍ਹ ਇਨਸਾਨ ਨੇ ਦੂਰੀਆਂ ਨੇੜੇ ਕਰਤੀਆਂ। ਬਾਪੂ ਪਾਰਸ ਦਾ ਜਨਮ ਦਿਨ ਹੈ, ਬਹੁਤ ਬਹੁਤ ਸ਼ੁਭ ਛਾਵਾਂ। ਅਤੇ ਇਸ ਸਮੇਂ 'ਤੇ ਕੋਈ ਸ਼੍ਰੀ ਦਰਬਾਰ ਹੋ ਰਿਹਾ ਭਾਸ਼ਾ ਵਿਭਾਗ ਪੰਜਾਬ ਵੱਲੋਂ, ਅਤੇ ਸ਼੍ਰੋਮਣੀ ਕਮਿਸ਼ਨਰ ਬਾਪੂ ਕਰਨੈਲ ਸਿੰਘ ਪਾਰਸ ਰਣਜੀਤ ਸਿੰਘ ਸਿੱਧਵਾਂ ਨੂੰ ਸਮਰਪਿਤ ਇਹ ਭਾਸ਼ਾ ਵਿਭਾਗ ਨੇ ਸਮਾਗਮ ਰੱਖਿਆ। ਪਹਿਲਾਂ ਮੈਨੂੰ ਵੀ ਉਹਨਾਂ ਨੇ ਭਾਸ਼ਾ ਵਿਭਾਗ ਵਾਲਿਆਂ ਨੇ ਸੱਦਿਆ ਸੀ ਪੰਜਾਬ ਦੇ ਵਿੱਚ। ਮੈਂ ਜਦੋਂ ਗਿਆ ਹੋਇਆ ਸੀ ਉੱਥੇ, ਬਹੁਤ ਵੱਡਾ ਉਹਨਾਂ ਨੇ ਪ੍ਰੋਗਰਾਮ ਕਰਕੇ ਬਾਬਾ ਜੀ ਸਰ ਰਣਜੀਤ ਸਿੰਘ ਸਿੱਧਵਾਂ ਨੂੰ ਸ਼ਰਧਾਂਜਲੀ ਦਿੱਤੀ। ਹੁਣ ਬਾਪੂ ਪਾਰਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਅਤੇ ਇਸ ਸਮੇਂ ਦੇ ਉੱਤੇ ਵਿਸ਼ੇਸ਼ ਤੌਰ ਉੱਤੇ ਹਰਭਜਨ ਮਾਨ, ਪ੍ਰਸਿੱਧ ਗਾਇਕ ਅਦਾਕਾਰ ਅਤੇ ਸ਼੍ਰੋਮਣੀ ਕਮਿਸ਼ਨਰ ਬਾਪੂ ਕਰਨੈਲ ਸਿੰਘ ਪਾਰਸ ਦੇ ਸ਼ਾਗਿਰਦ, ਉਹ ਉਹਨਾਂ ਨੂੰ ਸੱਦਿਆ ਗਿਆ ਅਤੇ ਉਸ ਦਿਨ ਉਹ ਵੀ ਉੱਥੇ ਪਾਰਸ ਸਾਹਿਬ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਨਗੇ। ਅਤੇ ਭਾਸ਼ਾ ਵਿਭਾਗ ਦਾ ਇਹ ਪ੍ਰੋਗਰਾਮ ਜਿਹੜਾ ਡੀ ਡੀ ਪੰਜਾਬੀ ਨਹੀਂ ਯੂਟਿਊਬ ਉੱਤੇ ਉਹ ਪਾਉਂਦੇ ਹੁੰਦੇ ਆ, ਅਤੇ ਤੁਸੀਂ ਭਾਸ਼ਾ ਵਿਭਾਗ ਪੰਜਾਬ ਪਾ ਕੇ ਯੂਟਿਊਬ 'ਤੇ ਦੇਖ ਸਕਦੇ ਹੋ ਚੈਨਲ। ਅਤੇ ਸਰਦਾਰ ਜਸਵੰਤ ਸਿੰਘ ਜ਼ਫਰ ਉਹਦੇ ਉੱਥੇ ਡਾਇਰੈਕਟਰ ਨੇ। ਤੋ ਮੈਂ ਗੱਲ ਕਰ ਰਿਹਾ ਸੀ ਕਿ ਕਵਿਸ਼ਰੀ 'ਚ ਬਾਪੂ ਪਾਰਸ ਨੇ ਟਰੱਕਾਂ ਅਤੇ ਬੱਸਾਂ 'ਤੇ ਇੱਕ ਵਾਰੀ ਲਿਖਿਆ ਸੀ, ਉਹ ਕਹਿੰਦੇ ਦਿੱਲੀ ਦੂਰ ਸੁਣੀ ਦੀ ਇੰਨਾ ਖਿੱਚ ਕੇ ਕੀਤੀ ਨੇੜੇ ਟਰੱਕਾਂ ਵਾਲਿਆਂ ਨੇ, ਬੱਸਾਂ ਵਾਲਿਆਂ ਨੇ, ਦਿੱਲੀ ਦੂਰ ਸੁਣੀ ਦੀ ਇੰਨਾ ਖਿੱਚ ਕੇ ਕੀਤੀ ਨੇੜੇ, ਸੁੱਤਿਆਂ ਸੁੱਤਿਆਂ ਲਾ ਆਉਂਦੇ ਨੇ ਰਾਣੀ ਗੰਜ ਦੇ ਗੇੜੇ, ਜੇਠ ਹਾੜ ਦੀਆਂ ਝੱਲ ਗਰਮੀਆਂ, ਪੋਹ ਮਾਘ ਦੇ ਪਾਲੇ, ਯੁੱਗ ਯੁੱਗ ਜਿਉਂਦੇ ਰਹਿਣ ਮੋਟਰ ਅਤੇ ਟਰੱਕਾਂ ਵਾਲੇ। 1542 ਵਾਲੀ ਕਾਲ ਨੂੰ ਅਸੀਂ ਥੋੜ੍ਹਾ ਜਿਹਾ ਤੁਹਾਨੂੰ ਹੋਲਡ ਕਰਨਾ ਪੈਣਾ। ਉਦੋਂ ਪਹਿਲਾਂ ਸਾਡੇ ਨਾਲ ਦਵਿੰਦਰ ਪਵਾਰ ਜੀ ਨੇ, ਔਰ ਦਵਿੰਦਰ ਪਵਾਰ ਸਾਹਿਬ ਅਕਾਲ ਮੌਟਗੇਜਸ ਦੇ ਨਾਲ ਨੇ ਅਤੇ ਤੁਹਾਨੂੰ ਹਰ ਤਰ੍ਹਾਂ ਦੀ ਮੌਟਗੇਜ ਦੀ ਗੁੱਥੀ ਨੂੰ ਸੁਲਝਾ ਦਿੰਦੇ ਨੇ ਦਵਿੰਦਰ ਪਵਾਰ। 400 16 9 647 9 88 87 31 ਜੀ ਪਵਾਰ ਸਾਹਿਬ,
1: ਬਹੁਤ ਬਹੁਤ ਧੰਨਵਾਦ ਭਾਅ ਜੀ ਤੇ ਪੰਜਾਬੀ ਲਹਿਰਾਂ ਨਾਲ ਜੁੜੇ ਮੇਰੇ ਸਾਰੇ ਭੈਣਾਂ ਭਰਾ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ
0: ਜੀ।
1: ਤੇ ਬਿਲਕੁਲ ਜੀ, ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਕਿਸੇ ਵੀ ਤਰ੍ਹਾਂ ਤੁਹਾਡੀ ਪਰਚੇਜ਼ ਆ, ਰੀਫਨਾਂਸ ਆ ਜਾਂ ਰਿਨਿਊਲ ਆ ਰਹੀ ਹੈ ਤੇ ਕਾਲ ਕਰ ਲਓ। ਜਿਹੜਾ ਰੇਟ ਅੱਜ ਦਾ ਹੋਲਡ ਕਰਾਂਗੇ 120 ਦੇ ਲਈ ਵੈਲਿਡ ਰਹੂਗਾ, ਰੇਟ ਘੱਟ ਗਿਆ ਤੁਹਾਨੂੰ ਘਟਾ ਕੇ ਦੇਵਾਂਗੇ, ਅਗਰ ਰੇਟ ਵੱਧ ਗਿਆ ਤੇ ਤੁਹਾਨੂੰ ਹੋਲਡ ਕੀਤਾ ਰੇਟ ਮਿਲੂਗਾ। ਹੁਣੇ ਅਸੀਂ ਪਿਛਲੇ ਵੀਕ ਡੀਲ ਕਲੋਜ਼ ਕੀਤੀ ਹੈ ਜਿਹਨਾਂ ਦਾ ਰੇਟ ਆਪਾਂ 3.65 ਲੈ ਕੇ ਦਿੱਤਾ ਹੈ ਉਹਨਾਂ ਨੂੰ ਜੀ, ਤੇ ਇੰਸ਼ੋਰਡ ਡੀਲ ਸੀਗੀ। ਅਗਰ ਕੋਈ ਵੀ ਭੈਣ ਭਰਾ ਇੰਸ਼ੋਰਡ ਪ੍ਰੋਪਰਟੀ ਖਰੀਦਣੀ ਚਾਹੁੰਦਾ, 5 ਤੋਂ ਲੈ ਕੇ 15% ਡਾਊਨ ਪੇਮੈਂਟ ਨਾਲ, ਤੇ ਕਾਲ ਕਰ ਲਓ, ਸਾਡੇ ਕੋਲ ਬਹੁਤ ਵਧੀਆ ਰੇਟ ਹੈਗੇ ਆ ਇਸ ਵੇਲੇ। ਤੇ ਕਾਲ ਕਰਨ ਲਈ ਨੰਬਰ ਹੈ 6479888731। ਤੇ ਇਸ ਤੋਂ ਇਲਾਵਾ ਜਿਹੜੇ ਭੈਣ ਭਰਾ, ਕਈ ਦਫ਼ਾ ਹੁੰਦਾ ਕਿ ਮੌਰਗੇਜ ਸਾਡੀ ਲੋਕ ਹੈ, ਅਸੀਂ ਤੋੜਨੀ ਨਹੀਂ ਹੈਗੀ, ਪਰ ਪੈਸੇ ਧੇਲੇ ਦੀ ਲੋੜ ਪੈ ਗਈ ਆ, ਕਿਉਂਕਿ ਪੈਸੇ ਧੇਲੇ ਦੀ ਲੋੜ ਹਰ ਇੱਕ ਨੂੰ ਰਹਿੰਦੀ ਆ। ਆਪਾਂ ਕਿਸੇ ਕੋਲ ਪੈਸਾ ਮੰਗਣ ਦੀ ਬਜਾਏ ਤੁਹਾਡੇ ਕੋਲ ਆਪਣਾ ਪੈਸਾ ਪਿਆ ਆ, ਉਹਨੂੰ ਜਦੋਂ ਤੇ ਜਿੰਨਾ ਯੂਜ਼ ਕਰੋਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰੋਗੇ। ਜਾਣੀ ਕਿ ਮੈਂ ਗੱਲ ਕਰ ਰਿਹਾ ਕਿ ਲਾਈਨ ਆਫ ਕ੍ਰੈਡਿਟ ਘਰ ਦੇ ਲੈ ਜ਼ਰੂਰ ਲੈ ਕੇ ਰੱਖੋ, ਜਿਹਨੂੰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਕਹਿੰਦੇ ਹਾਂ, ਹੀ ਲੋਕ ਕਹਿੰਦੇ ਹਾਂ, ਉਹ ਲੈ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡੈਟ ਕੰਸੋਲੀਡੇਟ ਕਰ ਸਕਦੇ ਹਾਂ। ਸਪੋਜ਼ ਕਰੋ ਜੇ ਕਿਸੇ ਭੈਣ ਭਰਾ ਤੇ 40,000 ਦਾ ਡੈਟ ਆ, ਉਹਦੀ ਮੰਥਲੀ ਤਕਰੀਬਨ 1,200 ਮਹੀਨਾ ਬਣਦੀ ਆ। ਅਗਰ ਆਪਾਂ ਉਹਨੂੰ ਹੋਮ ਇਕਵਿਟੀ ਲਾਈਨ ਨਾਲ ਕੰਸੋਲੀਡੇਟ ਕਰਦੇ ਹਾਂ ਤੇ ਉਹੀ ਕਿਸ਼ਤ ਘੱਟ ਕੇ ਜਿਹੜੀ $400-450 ਰਹਿ ਜਾਂਦੀ ਆ, $800 ਤੋਂ ਲੈ ਕੇ $850 ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਇਹਦੇ ਵਾਸਤੇ ਮੈਨੂੰ ਤੁਹਾਡੀ ਚੱਲਦੀ ਹੋਈ ਮੌਰਗੇਜ ਵੀ ਤੋੜਨ ਦੀ ਲੋੜ ਨਹੀਂ ਪੈਂਦੀ, ਉਹਨੂੰ ਐਜ ਇਜ਼ ਰੱਖ ਕੇ ਸੈਕੰਡ ਪੋਜੀਸ਼ਨ ਤੇ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇਵਾਂਗੇ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ 6479888731 6479 9 88 87 31 ਤੇ ਹਮੇਸ਼ਾ ਇਹ ਗੱਲ ਕਹੀ ਦੀ ਹੈ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦਾ ਜੀ।
0: ਥੈਂਕ ਯੂ ਸਰ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਨਾਲ 905-673-3337 ਟੈਲੀਫੋਨ ਨੰਬਰ, 1542 ਕਾਫੀ ਦੇਰ ਤੋਂ ਹੋਲਡ ਕਰ ਰਹੇ ਨੇ ਜੀ।
2: ਹੈਲੋ,
0: ਹਾਂ ਸਤਿ ਸ੍ਰੀ ਅਕਾਲ ਜੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਸੋਹਣਾ ਭਾਜੀ ਪ੍ਰੋਗਰਾਮ, ਮੈਂ ਇਸ ਵੇਲੇ ਸੁਣਦਾ ਨਾ, ਇਸ ਵੇਲੇ ਮੈਂ ਕੰਮ ਤੋਂ ਘਰ ਨੂੰ ਜਾਂਦਾ ਤੇ ਗੱਡੀ ਡਰਾਈਵ ਦੇ ਪੰਜਾਬੀ ਲਹਿਰਾਂ ਅੰਬੇਰ ਦੀ ਨਵੀਂ ਸਿੱਧੂ ਨਾਲ ਸੁਣਦੀਆਂ ਫਿਰ।
0: ਵੈਰੀ ਗੁੱਡ, ਵੈਰੀ ਗੁੱਡ। ਕੌਣ ਬੋਲਦੇ ਹੋ ਤੁਸੀਂ?
2: ਜਿਹਦਾ ਤੇ ਬੇਨਤੀ ਵੀ ਮੈਂ ਉਹਨਾਂ ਨੂੰ ਵੀ। ਹਾਂਜੀ,
0: ਤੁਹਾਡਾ ਨਾਂ ਕੀ ਆ?
2: ਮੇਰਾ ਨਾਂ ਸੁਰਿੰਦਰ ਜੀ।
0: ਉਹ ਬੱਲੇ ਸੁਰਿੰਦਰ ਜੀ ਤੇ ਸੁਰਿੰਦਰ ਸਿੰਘ, ਤੇ ਕੀ ਕਹਿਣਾ ਚਾਹੁੰਦੇ ਹੋ?
2: ਹਾਂਜੀ ਹਾਂਜੀ, ਮੈਂ ਕਹਿਣਾ ਜੀ, ਮੈਂ ਨਵੀਂ ਜੀ ਨੂੰ ਵੀ 2-3 ਵਾਰੀ ਆਖਿਆ ਵੀ ਨਿਰਮਲ ਸਿੰਘ ਚੋਲਾ ਦੀ ਕਵੀ ਜੀ ਸੁਣਾਓ ਜੀ।
0: ਨਿਰਮਲ ਸਿੰਘ ਚੋਲਾ,
2: ਭਾਈ ਨਿਰਮਲ ਸਿੰਘ ਚੋਲਾ ਤੁਹਾਨੂੰ ਪਤਾ ਨਾ, ਬਹੁਤ
0: ਬਹੁਤ
2: ਕਮਿਸ਼ਨ ਹੋਇਆ ਉਹਨਾਂ ਦੀ,
0: ਚੁੱਟੀ ਦਾ ਕਮਿਸ਼ਨ ਸੀ ਤੇ ਨਾਲ ਦੀ ਨਾਲ ਜੋਗਾ ਸਿੰਘ ਜੋਗੀ ਦਾ ਸਾਥੀ ਸੀ, ਤੇ ਬਹੁਤ ਪਿਆਰਾ ਬੰਦਾ ਸੀਗਾ ਨਿਰਮਲ ਸਿੰਘ ਚੋਲਾ। ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਦੀ ਰਿਕਾਰਡਿੰਗ ਜੇ ਲੱਭ ਗਈ ਤਾਂ ਜ਼ਰੂਰ ਸੁਣਾਵਾਂਗੇ ਜੀ। ਥੈਂਕ ਯੂ।
2: ਨੈਟ ਤੇ ਪਤਾ ਜ਼ਰੂਰ ਜੀ,
0: ਕਈ ਵਾਰੀ ਉਹ ਲੱਭਦੀਆਂ ਚੀਜ਼ਾਂ ਮੁਸ਼ਕਲ ਨੇ ਇਹ। 4176 ਜੀ ਵੈਲਕਮ। ਹੈਲੋ, 4176 ਹੈਲੋ ਹੈਲੋ 4176 ਨਹੀਂ, ਮੇਰਾ ਖਿਆਲ 4176 ਦੀ ਗੱਲ ਨਹੀਂ ਹੋਈ। 7555 ਜੀ ਵੈਲਕਮ।
3: ਹਾਂਜੀ, ਹਰਜਿੰਦਰ ਸਿੰਘ ਬੋਲ ਰਿਹਾ ਜੀ।
0: ਜੀ ਹਰਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ। ਹਾਂਜੀ, ਉਹ ਪ੍ਰੀ ਪਲੈਨਿੰਗ ਬਾਰੇ ਗੱਲ ਕਰਨੀ ਸੀ ਬ੍ਰੈਂਪਟਨ ਕ੍ਰੇਮਟੋਰੀਅਮ ਤੋਂ।
0: ਜੀ ਵੈਲਕਮ ਸਰ, ਬ੍ਰੈਂਪਟਨ ਕ੍ਰੇਮਟੋਰੀਅਮ ਬਹੁਤ ਕਮਾਲ ਦੀਆਂ ਸਰਵਿਸਿਜ਼ ਤੁਸੀਂ ਦਿੰਦੇ ਹੋ, ਤੇ ਨਾਲ ਦੀ ਨਾਲ ਅੱਜ ਵੀ ਸਰਦਾਰ ਇੰਦਰਜੀਤ ਸਿੰਘ ਬੱਲ ਹੋਰਾਂ ਦੀ ਅਗਵਾਈ ਦੇ ਹੇਠ ਸਾਡੇ ਮਿੱਤਰ ਸਰਦਾਰ ਦਲਬੀਰ ਸਿੰਘ ਕਥੂਰੀਆ ਹੋਰਾਂ ਦੇ ਮਾਤਾ ਜੀ ਦਾ ਅੰਤਿਮ ਸੰਸਕਾਰ ਹੋਇਆ, ਤੇ ਮੈਂ ਸਮਝਦਾ ਕਿ ਜਿਹੜੀ ਬ੍ਰੈਂਪਟਨ ਕ੍ਰੇਮਟੋਰੀਅਮ ਵੱਲੋਂ ਇਹ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਕਿ ਪ੍ਰੀ ਤੁਸੀਂ ਪਲੈਨਿੰਗ ਕਰ ਸਕਦੇ ਹੋ ਆਪਣੇ ਫਿਊਨਰਲ ਦੀ, ਇਹ ਬਹੁਤ ਇੱਕ ਲਾਹੇਵੰਦ ਤੇ ਨਾਲ ਦੀ ਨਾਲ ਤੁਹਾਡੇ ਪਰਿਵਾਰ ਨੂੰ ਸਕੂਨ ਦੇਣ ਵਾਲੀ ਗੱਲ ਹੈ। ਤੇ ਉਹ ਸਾਡੇ ਨਾਲ ਗੱਲਬਾਤ ਦਾ ਇਹ ਸਿਲਸਿਲਾ ਥੋੜ੍ਹੀ ਦੇਰ ਵਾਸਤੇ ਅਸੀਂ ਇਸ ਨੂੰ ਜ਼ਰੂਰ ਮਾਣੀਏ। ਜੀ ਵੈਲਕਮ ਸਰ, ਕੀ ਕਹਿਣਾ ਚਾਹੁੰਦੇ ਹੋ?
3: ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਕੰਪਲੀਮੈਂਟਸ ਦਿੱਤੇ ਨੇ ਸਾਡੀਆਂ ਸੇਵਾਵਾਂ ਨੂੰ, ਪਰ ਇਹ ਸਾਰਾ ਇੱਕ ਜਿਹੜਾ ਸੇਵਾ ਦਾ ਢੰਗ ਹੈ ਉਹ ਇੱਕ ਪਰਿਵਾਰ ਦੀ ਤਰ੍ਹਾਂ ਇੱਥੇ ਕੀਤਾ ਜਾਂਦਾ ਹੈ। ਅਸੀਂ ਏਜੈਕਸ ਤੋਂ ਵੀ ਓਪਰੇਟ ਕਰ ਰਹੇ ਹਾਂ ਬ੍ਰੈਂਪਟਨ ਤੋਂ, ਔਰ ਬਰਲਿੰਗਟਨ ਵਿੱਚ ਵੀ ਅਸੀਂ ਛੇਤੀ ਆ ਰਹੇ ਹਾਂ 2027 ਦੇ ਆਰੰਭ ਵਿੱਚ।
0: ਤੇ
3: ਪ੍ਰੀ ਪਲੈਨਿੰਗ ਬਾਰੇ ਮੈਂ ਆਪ ਜੀ ਦੇ ਦਰਸ਼ਕਾਂ ਨਾਲ, ਉਹਨਾਂ ਨੂੰ ਮੈਂ ਪਹਿਲਾਂ ਇੱਕ ਵਾਰੀ ਸਤਿ ਸ੍ਰੀ ਅਕਾਲ ਬੁਲਾ ਲਾਂ ਆਪ ਜੀ ਦੇ ਸਾਰੇ ਲਿਸਨਰਸ ਨੂੰ। ਬੜੀ ਇੱਕ ਪ੍ਰੀ ਪਲੈਨਿੰਗ ਇੱਕ ਸਮਝਦਾਰੀ ਵਾਲਾ ਫੈਸਲਾ ਹੈ, ਮੈਂ ਇਹ ਰਿਕੁਐਸਟ ਕਰਾਂਗਾ ਕਿ ਇਹਦੇ ਵਿੱਚ ਅੱਜ ਦੇ ਪ੍ਰਾਈਜ਼ ਜੋ ਵੀ ਫਿਊਨਰਲ ਐਕਸਪੈਂਸਿਸ ਹਨ, ਮੇਜਰ ਕੋਸਟ ਹੁੰਦੀਆਂ ਜੀ ਵਿਜ਼ਿਟੇਸ਼ਨ ਦੀ ਔਰ ਕੈਸਕੇਟ ਦੀ, ਜਿਹੜੀਆਂ ਅੱਜ ਦੀ 2026 ਦੀ ਪ੍ਰਾਈਜ਼ ਲੌਕ ਹੋ ਜਾਣੀਆਂ। ਅਸੀਂ ਵਿਸ਼ ਕਰਦੇ ਹਾਂ ਕਿ ਸਾਡੇ ਸ਼ਰੋਤਾ ਲੰਬੀ ਉਮਰ ਇਸ ਸੰਸਾਰ ਵਿੱਚ ਮਾਣਨ ਤੇ ਚੰਗੇ ਚੰਗੇ ਕੰਮ ਕਰਦੇ ਰਹਿਣ ਤੇ ਸੰਸਾਰ ਨੂੰ ਹੋਰ ਸੁਹਾਵਣਾ ਬਣਾਉਂਦੇ ਰਹਿਣ। ਪਰ ਜੇ ਕਿਸੇ ਨੂੰ 2056 ਵਿੱਚ ਵੀ ਲੋੜ ਪੈਂਦੀ ਹੈ, ਅੱਜ ਤੋਂ 30 ਸਾਲ ਬਾਅਦ ਵੀ ਪ੍ਰਾਈਜ਼ ਨਹੀਂ ਚੇਂਜ ਹੋਣਗੇ
0: ਜੀ।
3: ਪ੍ਰੀ ਪਲੈਨਿੰਗ ਐਗਰੀਮੈਂਟ ਜਿਹੜਾ ਹੈ ਕੰਟਰੈਕਟ ਲੀਗਲ ਵਿਦ ਕ੍ਰੇਮਟੋਰੀਅਮ, ਔਰ ਖੂਬਸੂਰਤ ਗੱਲ ਇਹ ਵੇ ਕਿ ਇਹ ਪੈਸਾ ਕ੍ਰੇਮਟੋਰੀਅਮ ਕੋਲ ਜਮ੍ਹਾਂ ਨਹੀਂ ਹੁੰਦਾ ਐਸ ਪਰ ਬ੍ਰੀਮੈਂਟ ਅਥਾਰਿਟੀ ਆਫ ਓਨਟਾਰੀਓ। ਪ੍ਰੀ ਪਲੈਨਿੰਗ ਦਾ ਪੈਸਾ ਇੱਕ ਗੌਰਮੈਂਟ ਰੈਗੂਲੇਟਡ ਟਰਸਟ ਜਾਂ ਇੰਸ਼ੋਰੈਂਸ ਕੰਪਨੀ ਦੇ ਵਿੱਚ ਜਮ੍ਹਾਂ ਹੁੰਦਾ ਜਿੱਥੇ ਗਰੋ ਕਰਦਾ ਰਹਿੰਦਾ ਹੈ, ਤੇ ਲੋੜ ਪੈਣ ਤੇ ਕ੍ਰੇਮਟੋਰੀਅਮ ਨੂੰ ਮਿਲ ਜਾਂਦਾ ਹੈ। ਉਸ ਟਾਈਮ ਪਰਿਵਾਰ ਨੂੰ ਫਾਈਨੈਂਸ਼ੀਅਲ ਬਰਡਨ ਨਹੀਂ ਹੁੰਦਾ ਔਰ ਉਹ ਆਰਾਮ ਨਾਲ ਲਾਈਫ ਨੂੰ ਆਪਣੇ ਲਵਡ ਵਨ ਦੀ ਸੈਲੀਬ੍ਰੇਟ ਕਰ ਸਕਦੇ ਹਨ। ਸੋ ਇਹ ਟਾਈਮਲੀ ਡਿਸੀਜਨ ਅਗਰ ਲੈ ਲਿਆ ਜਾਏ ਤਾਂ ਡਾਊਨ ਦੀ ਲਾਈਨ, ਦੇਖੋ ਪਿਛਲੇ 10 ਸਾਲ ਦੀ ਹਿਸਟਰੀ ਦੱਸਦੀ ਹੈ ਕਿ ਪ੍ਰਾਈਜ਼ ਹੈਵ ਆਲਮੋਸਟ ਡਬਲ, ਦੂਣੇ ਹੋ ਗਏ ਪ੍ਰਾਈਜ਼। ਤੇ ਅਗਲੇ 10-20-30 ਸਾਲ ਦਾ ਕੋਈ ਵੀ ਸਿਆਣਾ ਬੰਦਾ ਪ੍ਰੀਡਿਕਟ ਕਰ ਸਕਦਾ ਕਿ ਡੈਫੀਨੇਟਲੀ ਦੀਸ ਪ੍ਰਾਈਜ਼ ਵਿਲ ਗੋ ਅਪ, ਵਧਣਗੇ ਪ੍ਰਾਈਜ਼। ਤੇ ਅੱਜ ਦੇ ਉਸ ਪ੍ਰਾਈਜ਼ ਨੂੰ ਲੌਕ ਕਰ ਲਿਆ ਜਾਏ ਤੇ ਉਹ ਫੈਸਲਾ ਲੈ ਲਿਆ ਜਾਏ ਤਾਂ ਉਹਦੇ ਨਾਲ ਜਿਹੜਾ ਫਾਈਨੈਂਸ਼ੀਅਲ ਬਰਡਨ ਉਸ ਟਾਈਮ ਤੇ ਇਮੋਸ਼ਨਲ ਬਰਡਨ ਦੇ ਨਾਲ ਫਾਈਨੈਂਸ਼ੀਅਲ ਬਰਡਨ ਤੋਂ ਬਚਿਆ ਜਾ ਸਕਦਾ, ਔਰ ਇਸ ਪਲਾਨ ਬਾਰੇ ਮਿਲ ਕੇ ਬੈਠ ਕੇ ਗੱਲਬਾਤ ਹੋ ਸਕਦੀ ਹੈ। ਔਰ ਇਹ ਇੱਕ ਮੁਸ਼ਤ ਨਹੀਂ ਦੇਣਾ, ਕਿਸ਼ਤਾਂ ਚ ਵੀ 12 ਕਿਸ਼ਤਾਂ ਚ ਆਰਾਮ ਨਾਲ ਦਿੱਤਾ ਜਾ ਸਕਦਾ ਵਿਦਆਊਟ ਇੰਟਰਸਟ, ਈਵਨ ਲੌਂਗਰ ਪੀਰੀਅਡ 5 ਸਾਲ ਚ ਦਿੱਤਾ ਜਾ ਸਕਦਾ। ਔਰ ਇਹਦੇ ਨਾਲ ਨਾਲ ਇੱਕ ਇੰਸ਼ੋਰੈਂਸ ਪਲਾਨ ਵੀ ਮੋਰਟੈਲਿਟੀ ਬੈਨੀਫਿਟ ਦੀ ਅਵੇਲੇਬਲ ਹੈ ਡਿਪੈਂਡਿੰਗ ਅਪੋਨ ਦੀ ਏਜ ਐਂਡ ਸਮ ਹੈਲਥ ਕੁਐਸਚਨ, ਨੋ ਮੈਡੀਕਲ ਚੈੱਕਅਪ। ਪਰ ਇਹਦੇ ਨਾਲ ਇੱਕ ਬੜੀ ਹੋਰ ਵੀ ਪਲਾਨ ਹੈਗੀ ਹੈ, ਦੈਟ ਇਜ਼ ਜਰਨੀ ਬੈਕ ਹੋਮ। ਉਹ ਇੱਕ $595 ਦੀ ਵਨ ਟਾਈਮ ਪੇਮੈਂਟ ਦੀ ਪਲਾਨ ਹੈ, ਜਿਹੜਾ ਅਸੀਂ ਟਰੈਵਲ ਕਰਦੇ ਹਾਂ, ਵੈਕੇਸ਼ਨ ਤੇ ਜਾਂਦੇ ਹਾਂ, ਇੰਡੀਆ ਆਪਣੇ ਬੈਕ ਹੋਮ ਜਾਂਦੇ ਹਾਂ, ਤੇ ਮਾਲਕ ਨਾ ਕਰੇ ਕਿਸੇ ਨਾਲ ਕੋਈ ਭਾਣਾ ਵਰਤ ਜਾਏ, ਤਾਂ ਉੱਥੋਂ ਅੱਜ ਦੀ ਡੇਟ ਵਿੱਚ ਬਾਡੀ ਨੂੰ ਸਤਿਕਾਰ ਨਾਲ ਲਿਆਉਣ ਦਾ ਖਰਚਾ ਜਿਹੜਾ ਦੈਟ ਇਜ਼ ਅਰਾਊਂਡ $8,000-$10,000। ਤੇ ਉਹ ਸਿਰਫ $595 ਨਾਲ ਅਸੀਂ ਸਕੂਨ ਨਾਲ ਕਿਧਰੇ ਵੀ ਆਲ ਓਵਰ ਦਾ ਗਲੋਬ, ਸਾਰੇ ਸੰਸਾਰ ਚ ਕਿਧਰੇ ਵੀ ਘੁੰਮ ਰਹੇ ਹੋਈਏ, ਉੱਥੋਂ ਲਿਆਉਣੇ ਦੀ ਸਾਰੀ ਰਿਸਪੋਂਸਿਬਿਲਿਟੀ ਵਿਦ ਆਲ ਪੇਪਰ ਵਰਕ, ਵਿਦਆਊਟ ਐਨੀ ਹੈਸਲ, ਲੈਂਗੁਏਜ ਬੈਰੀਅਰਸ ਨੂੰ ਵੀ ਕ੍ਰੋਸ ਕਰਦੇ ਹੋਏ, ਹਰ ਇੱਕ ਤਰ੍ਹਾਂ ਦਾ ਜਿਹੜਾ ਸਹਿਯੋਗ ਹੈ ਉਹ ਸਾਡੇ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਹੈ। ਇਸ 595 ਇੰਸ਼ੋਰੈਂਸ ਜਿਹੜਾ ਬੈਕ ਹੋਮ ਜਰਨੀ ਹੈ, ਤੇ ਇਹ ਵੀ ਪ੍ਰੀ ਪਲੈਨਿੰਗ ਦੇ ਨਾਲ ਅਗਰ ਜੋੜ ਲਈ ਜਾਏ ਤਾਂ ਕਿਸ਼ਤਾਂ ਚ ਹੋ ਜਾਂਦੀ ਹੈ। ਇਸ ਬਾਰੇ ਮਿਲ ਬੈਠ ਕੇ ਕਿਸੇ ਵੇਲੇ ਵੀ ਕਿਧਰੇ ਵੀ, ਜ਼ਰੂਰੀ ਨਹੀਂ ਕ੍ਰੇਮੇਟੋਰੀਅਮ ਵਿੱਚ, ਆਊਟਸਾਈਡ ਵੀ ਅਸੀਂ ਮਿਲ ਸਕਦੇ ਹਾਂ, ਕਿਸੇ ਕਾਫੀ ਸ਼ਾਪ ਤੇ ਜਾਂ ਕਨਵੀਨੀਅੰਟ ਪਲੇਸ ਤੇ ਸਾਨੂੰ ਕਾਲ ਕਰ ਸਕਦੇ ਹੋ 905-458-2222। ਮੇਰਾ ਪਰਸਨਲ ਨੰਬਰ ਹੈ 4376732222। ਆਈ ਐਮ ਏ ਲਾਇਸੈਂਸ ਪ੍ਰੀ ਪਲੈਨਰ, ਤੇ ਇਸ ਸੇਵਾਵਾਂ ਵਾਸਤੇ ਅਸੀਂ ਹਾਜ਼ਰ ਹਾਂ, ਵੈਲਕਮ ਹੈ। ਸਾਨੂੰ ਇਸ ਬਾਰੇ ਕੋਈ ਵੀ ਕੁਐਸਚਨ ਪੁੱਛ ਸਕਦੇ ਫੋਨ ਕਰਕੇ, ਔਰ ਪੂਰੀ ਜਾਣਕਾਰੀ ਹੋਰ ਵੀ ਲੈ ਸਕਦੇ। 905-458-2222 905-458-2222 ਮੇਰਾ ਪਰਸਨਲ ਨੰਬਰ, 437-673-7555
0: ਜੀ ਹਾਂ, ਤੁਸੀਂ ਆਪਣੇ ਬਜ਼ੁਰਗਾਂ ਨਾਲ ਗੱਲਬਾਤ ਕਰੋ ਇਸ ਬਾਰੇ, ਤੇ 437-673-7555
3: ਬਿਲਕੁਲ।
0: ਬਹੁਤ ਮਿਹਰਬਾਨੀ ਸਰ, ਥੈਂਕ ਯੂ। ਆਉਣ ਵਾਲੇ ਦਿਨਾਂ 'ਚ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ, ਔਰ ਇਟਸ ਏ ਪਲੇਅਰ ਟੂ ਟਾਕ, ਕਿਉਂਕਿ ਪ੍ਰੀ ਪਲੈਨਿੰਗ ਕਰਨੀ ਜਿਹੜੀ ਆ ਹਰ ਕੰਮ ਵਿੱਚ ਬਹੁਤ ਜ਼ਰੂਰੀ ਆ, ਔਰ ਸਭਨਾਂ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ, ਮੌਤ ਤੋਂ ਡਰਨ ਦੀ ਕੋਈ ਲੋੜ ਨਹੀਂ, ਇਹ ਇੱਕ ਪਲੈਨਿੰਗ ਆ, ਔਰ ਅਸੀਂ ਲੋਕ ਪਲੈਨਿੰਗ ਕਰਨ ਵਿੱਚ ਕਈ ਵਾਰੀ ਪਿੱਛੇ ਰਹਿ ਜਾਂਦੇ ਹਾਂ, ਔਰ ਹਰ ਕੰਮ ਦੀ ਪਲੈਨਿੰਗ ਜਿਹੜੀ ਆ, ਕਿਉਂਕਿ ਆਪਾਂ ਐਸੇ ਮੁਲਕ ਦੇ ਵਿੱਚ ਹਾਂ ਜਿਸ ਮੁਲਕ ਵਿੱਚ ਸਾਨੂੰ ਪਲੈਨਿੰਗ ਲਾਜ਼ਮੀ ਕਰਨੀ ਚਾਹੀਦੀ ਹੈ, ਔਰ ਸਾਡੇ ਕੋਈ ਜਿਹੜਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਹ ਕੋਈ ਥੋਪਿਆ ਵੀ ਨਹੀਂ ਜਾਂਦਾ ਤੁਹਾਡੇ 'ਤੇ, ਪਰ ਤੁਸੀਂ ਬਹਿ ਕੇ ਗੱਲਬਾਤ ਕਰੋਗੇ ਤਾਂ ਯੂ ਵਿਲ ਲਰਨ ਸੋ ਮੈਨੀ ਥਿੰਗਸ। ਥੈਂਕ ਯੂ,
3: ਥੈਂਕ ਯੂ ਜੀ।
0: ਖਾਲਸਾ ਕਾਲਜ ਗੁਰੂਸਰ ਸੁਧਾਰ ਹਰ ਸਾਲ ਇੱਕ ਸਾਲਾਨਾ ਪਿਕਨਿਕ ਬੜੇ ਚੋਟੀ ਦੀ ਮਨਾ ਰਹੇ ਆ, ਔਰ ਇਹ 5 ਜੁਲਾਈ ਨੂੰ ਐਤਵਾਰ ਵਾਲੇ ਦਿਨ ਖਾਲਸਾ ਕਾਲਜ ਗੁਰੂਸਰ ਸੁਧਾਰ ਪਿਕਨਿਕ ਹੋ ਰਹੀ ਹੈ, 1081 ਓਲਡ ਡੈਰੀ ਰੋਡ, ਮਿਸੀਸਾਗਾ ਏਰੀਆ ਸੀ। ਹਰ ਉਮਰ ਦੇ ਬੱਚੇ, ਬਜ਼ੁਰਗ, ਵੱਡੇ ਛੋਟੇ, ਬੱਚਿਆਂ ਨੂੰ ਦਸਤਾਰਾਂ ਸਜਾਈਆਂ ਜਾਣਗੀਆਂ, ਖਾਣ ਪੀਣ ਚੱਲੂਗਾ, ਮਿਊਜ਼ੀਕਲ ਚੇਅਰ ਅਤੇ ਹੋਰ ਬਹੁਤ ਗੀਤ ਸੰਗੀਤ ਹੋਏਗਾ, ਮੁੰਡਿਆਂ ਦਾ ਭੰਗੜਾ, ਲੜਕੀਆਂ ਦਾ ਗਿੱਧਾ। ਟੀਚਰਸ, ਇੰਪਲੋਈਜ਼, ਸਟੂਡੈਂਟ ਸਭ ਨੂੰ ਖੁੱਲ੍ਹਾ ਸੱਦਾ ਪੱਤਰ ਦਿੱਤਾ ਜਾ ਰਿਹਾ। ਜਾਣਕਾਰੀ ਵਾਸਤੇ ਮਰਗਿੰਦਰ ਸਿੰਘ ਨੱਤ ਜਾਂ ਕੇਵਲ ਸਿੰਘ ਹੇਰਾ ਨਾਲ 647-470-2570 'ਤੇ ਕਾਲ ਕਰੋ, 647-470-2570 ਅਤੇ ਖਾਲਸਾ ਕਾਲਜ ਵਾਲਿਓ, ਗੁਰੂਸਰ ਸੁਧਾਰ ਵਾਲਿਓ, ਆ ਜਾਓ ਫਿਰ 5 ਜੁਲਾਈ ਨੂੰ, ਅਤੇ ਮੈਂ ਵੀ ਕੋਸ਼ਿਸ਼ ਕਰੂੰਗਾ। ਹਰ ਸਾਲ ਮੈਂ ਮਰਗਿੰਦਰ ਨੂੰ ਕਹਿ ਦਿੰਦਾ ਮੈਂ ਬਾਈ ਜੀ ਆਊਂਗਾ, ਅਤੇ ਕਈ ਵਾਰੀ ਯਾਰ ਕੋਈ ਨਾ ਕੋਈ ਹੋਰ ਕਿਸੇ ਫੰਕਸ਼ਨ 'ਚ ਬਿਜ਼ੀ ਹੋ ਜਾਈਦਾ। ਇਸ ਵਾਰ ਕੋਸ਼ਿਸ਼ ਕਰਾਂਗੇ ਕਿ ਸੱਜਣਾ ਮਿੱਤਰਾਂ ਨੂੰ ਉੱਥੇ ਮਿਲਿਆ ਜਾਵੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫੈਂਸ ਲਗਾਉਣਾ ਚਾਹੁੰਦੇ ਹੋ, ਡੈੱਕ ਬਣਵਾਉਣਾ ਚਾਹੁੰਦੇ ਹੋ, ਤਾਂ ਰਿਹਾਈਨੋ ਫੈਂਸ ਐਂਡ ਡੈੱਕ ਵਾਲਿਆਂ ਦਾ ਨੰਬਰ ਲਓ, 647-804-3240 647-804-3220 ਇੱਕ ਨੰਬਰ ਤੁਹਾਨੂੰ ਮੈਂ ਦੇਣਾ ਚਾਹੁੰਦਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ, ਬੈਸਟ ਵੈਲਿਊ ਬਿਲਡਿੰਗ ਸਪਲਾਈ। ਇਹ ਕੰਟਰੈਕਟਰ ਵੀਰਾਂ ਵਾਸਤੇ ਸਪੈਸ਼ਲ ਪੰਜਾਬੀ ਲਹਿਰਾਂ ਡਿਸਕਾਊਂਟ ਮਿਲ ਰਿਹਾ, ਜ਼ਰੂਰ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਾਲ ਗੱਲਬਾਤ ਕਰੋ, 647-961 0585 ਬਹੁਤ ਵੱਡਾ ਸ਼ੋਰੂਮ ਹੈ ਇਹਨਾਂ ਦਾ ਹਰ ਚੀਜ਼ ਕਹਿੰਦੇ ਹੁੰਦੇ ਨਾ ਸੂਈ ਤੋਂ ਲੈ ਕੇ ਜਹਾਜ਼ ਤੱਕ ਮਿਲਜੂ ਤੁਹਾਨੂੰ ਉੱਥੋਂ ਇੰਨਾ ਵੱਡਾ ਉਹਨਾਂ ਕੋਲ ਬਿਲਡਿੰਗ ਮਟੀਰੀਅਲ ਆ ਵੈਲਿਊ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 6479610585 ਮੱਲੀ ਟੈਂਟ ਹਾਊਸ ਸਰਵਿਸ ਮੱਲੀ ਟੈਂਟ ਸਰਵਿਸ 6479995269 6479992569 ਟੈਲੀਫੋਨ ਨੰਬਰ ਹੈ ਤੋ ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਤੁਸੀਂ ਮੇਰੇ ਨਾਲ ਕਾਫੀ ਬਿਜ਼ੀ ਰੱਖਿਆ ਮੈਨੂੰ ਆਪਣੀ ਆਪਣੀ ਕਾਰ ਵੈਨ ਟਰੱਕ ਦੀ ਸਵਾਰੀ ਤੁਹਾਡੀ ਅਤੇ ਇੱਕ ਫਰਮਾਇਸ਼ ਆਈ ਸੀ ਪਜੈਰੋ ਗੱਡੀ ਇੱਕ ਵਾਰੀ ਤਾਂ ਇੰਨੀ ਪਾਪੂਲਰ ਹੋ ਗਈ ਸੀ ਇਹ ਅਤੇ ਜਦੋਂ ਪ੍ਰੀਤ ਬਰਾੜ ਦਾ ਅਤੇ ਮਿਸ ਪੂਜਾ ਦਾ ਗੀਤ ਆਇਆ ਵਿੱਚ ਪਜੈਰੋ ਦੇ ਰੱਖ ਲਈ ਪਤਾ ਨਹੀਂ ਕਿਹੜੀ ਗੰਨ ਅਤੇ ਬਹੁਤ ਇਹ ਟਰੈਕਟਰਾਂ 'ਤੇ ਵੱਜਦਾ ਸੀ ਸਪੀਕਰਾਂ 'ਤੇ ਵੱਜਦਾ ਸੀ ਬਹੁਤ ਹੀ ਕਮਾਲ ਦਾ ਤੋ ਉਹ ਗੀਤ ਦੀ ਫਰਮਾਇਸ਼ ਆਈ ਸੀਗੀ ਕਾਫੀ ਦੇਰ ਪਹਿਲਾਂ ਅਤੇ ਜਿਹੜੇ ਸੱਜਣਾਂ ਨੇ ਫਰਮਾਇਸ਼ ਕੀਤੀ ਸੀ ਜ਼ਰੂਰ ਸੁਣਦੇ ਹੋਣਗੇ ਅਤੇ ਬੜਾ ਇੰਟਰਸਟਿੰਗ ਸ਼ੋਅ ਤੁਸੀਂ ਅੱਜ ਸਾਡੇ ਨਾਲ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਢਿੱਲੋਂ ਵੀਡੀਓ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਢਿੱਲੋਂ ਵੀਡੀਓ ਸੈਮੀ ਢਿੱਲੋਂ ਸਾਹਿਬ ਤੁਹਾਨੂੰ ਪੂਰੇ ਆਪਣੀ ਟੀਮ ਨਾਲ ਮੁਸਕਰਾਉਂਦੇ ਮਿਲਣਗੇ ਜੇਕਰ ਤੁਸੀਂ ਉਹਨਾਂ ਦਾ ਕਰੋ ਸਟ੍ਰੀਮ ਐਪ ਡਾਊਨਲੋਡ ਕਰੋ ਤਾਂ ਸਾਰੇ ਕ੍ਰਿਕਟ ਮੈਚ ਉਹ 'ਤੇ ਦੇ ਸਕਦੇ ਹੋ ਅਤੇ ਜੇ ਤੁਸੀਂ ਕੋਠੇ 'ਤੇ ਸਪੀਕਰ ਖੜਕੇ ਰੇਡੀਓ ਲਓ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੂਰਾ ਪਾਠ ਕੀਰਤਨ ਸਿੱਧਵਾਂ ਕਾਲਜ ਵਾਲਿਆਂ ਦੀਆਂ ਢਾਡੀ ਵਾਰਾਂ ਅਤੇ ਨਾਲ ਤੁਹਾਨੂੰ ਵੱਖ ਵੱਖ ਕਲਾਕਾਰਾਂ ਦੇ ਗੀਤ ਸੰਗੀਤ ਵੀ ਮਿਲਣਗੇ ਅਤੇ ਨਾਲ ਤੁਹਾਨੂੰ 20 ਘੰਟੇ ਦੀ ਬੈਟਰੀ ਮਿਲੂ ਉਹਦੀ ਅਤੇ ਆਈ ਪੀ ਟੀ ਵੀ ਬੋਕਸ ਤਾਂ ਕੋਈ ਮੁਕਾਬਲਾ ਹੀ ਨਹੀਂ ਉਹਨਾਂ ਦਾ ਆਈ ਪੀ ਟੀ ਵੀ ਬੋਕਸ 4K ਟੋਪ ਆਫ ਦਾ ਲਾਈਨ ਆਈ ਪੀ ਟੀ ਵੀ ਬੋਕਸ ਆ ਅਤੇ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ 905-204-1313 ਜੇ ਤੁਹਾਡੇ ਕੋਲ ਬੋਕਸ ਹੈਗਾ ਵੀ ਆ ਤਾਂ ਢਿੱਲੋਂ ਵਾਲਿਆਂ ਨਾਲ ਹੁੱਕਅਪ ਕਰ ਲਓ ਕਦੇ ਤੁਹਾਨੂੰ ਕਹਿੰਦੇ ਹੁੰਦੇ ਆ ਕਿ ਸਕਰੀਨ ਤੋਂ ਇੱਧਰ ਉੱਧਰ ਝਲਕਾਰਾ ਨਹੀਂ ਪਊਗਾ ਸਿੱਧੀਆਂ ਤੁਹਾਨੂੰ ਦਿਸਣਗੀਆਂ ਸਾਰੀਆਂ ਫੋਟੋਆਂ ਤੋ ਲਓ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲੀਏ ਅਸੀਂ ਗ੍ਰੈਂਡ ਗ੍ਰੈਂਡ ਗ੍ਰੈਮ ਹੋਮ ਫਰਨੀਚਰ 'ਤੇ ਜਿੱਥੇ ਕਿ 1 July ਨੂੰ ਕੈਨੇਡਾ ਡੇ ਮਨਾਇਆ ਜਾ ਰਿਹਾ ਤਾਂ ਮੈਂ ਕਹਿੰਦਾ ਕਿ ਘਰ ਘਰ ਦੇ ਵਿੱਚ ਫਰਨੀਚਰ ਪੂਰੇ ਉੱਤਰੀ ਅਮਰੀਕਾ 'ਚ ਪਹੁੰਚਾ ਦਿੱਤਾ ਜਾਵੇਗਾ ਜੀ ਸੁੱਖ ਭਾਜੀ
4: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਜੀ ਬਿਲਕੁਲ 1 July ਕੈਨੇਡਾ ਡੇ ਦੇ ਉੱਪਰ ਪਰਿਵਾਰਾਂ ਨੇ ਯਾਦ ਰੱਖਣਾ ਫਰਨੀਚਰ ਦੀ ਕੋਈ ਵੀ ਬਾਈ ਕਰਨੀ ਆ ਤੇ 1 July ਨੂੰ ਵੈਨਸਡੇ ਵਾਲੇ ਦਿਨ ਕੈਨੇਡਾ ਡੇ ਦੇ ਉੱਪਰ ਸਾਲ ਦੀਆਂ ਸਭ ਤੋਂ ਘੱਟ ਘੱਟ ਘੱਟ ਘੱਟ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਮਿਲਣਾ ਤੇ ਨਾਲ ਵੱਡੇ ਵੱਡੇ ਅਪਲਾਈਂਸ ਜਿਹੜੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਹੋ ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਪਾਵਰ ਰਿਕਲਾਈਨਰ ਚਾਹੀਦੇ ਨੇ ਟਰਕੀ ਦੇ ਸੋਫਾਸੈਟ ਚਾਹੀਦੇ ਨੇ ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ ਬੈਡਰੂਮ ਸੂਈਟ ਲੈਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਪਰਿਵਾਰ ਤੇ ਨਾਲ ਦੀ ਨਾਲ ਕੈਨੇਡਾ ਡੇ ਵਾਲੇ ਦਿਨ 1 July ਨੂੰ ਵੈਨਸਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਹਾਰਡ ਫੋਮ ਦਾ ਮੈਟਰਸ ਹਾਰਡ ਫੋਮ ਦਾ ਮੈਟਰਸ $500-600 ਵਾਲਾ ਸਿਰਫ $199 ਦਾ $199 ਦੇ ਵਿੱਚ ਮਿਲੂਗਾ ਤੇ ਨਾਲ ਤੋਹਫਾ 1 July ਨੂੰ ਜਿਹੜੇ ਪਰਿਵਾਰ ਪਹੁੰਚਣਗੇ ਏਅਰ ਫਰਾਇਰ ਫ੍ਰੀ ਹਾਰਡ ਫੋਮ ਦਾ ਮੈਟਰਸ $199 ਦਾ ਤੇ ਨਾਲ ਏਅਰ ਫਰਾਇਰ ਫ੍ਰੀ ਪਰ 1 July ਵੈਨਸਡੇ ਵਾਲੇ ਦਿਨ ਪਰਿਵਾਰ ਪਹੁੰਚਣ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ
0: ਵੈਰੀ ਗੁੱਡ ਇੱਕ ਵਾਰੀ ਫਿਰ ਬਹੁਤ ਵੱਡੀ ਸੇਲ ਹੈ ਤੇ ਨਾਲੇ ਇੱਕ ਗੱਲ ਪੱਕੀ ਰੱਖੋ ਸੁੱਖ ਭਾਜੀ ਜਿੰਨੇ ਵੀ ਪੰਜਾਬੀ ਲਹਿਰਾਂ ਦੇ ਲਿਸਨਰ ਆਉਣੇ ਨੇ ਉਹਨਾਂ ਸਾਰਿਆਂ ਨੂੰ ਤੋਹਫਾ ਦਿੱਤੇ ਤੋਂ ਬਿਨਾਂ ਨਹੀਂ ਜਾਣ ਦੇਣਾ
4: ਬਿਲਕੁਲ ਬਿਲਕੁਲ ਭਾਜੀ ਇੱਕ ਤੋਹਫਾ ਗ੍ਰੈਂਡ ਫਰਨੀਚਰ ਵੱਲੋਂ ਇੱਕ ਤੋਹਫਾ ਪੰਜਾਬੀ ਲਹਿਰਾਂ ਵੱਲੋਂ ਹਮੇਸ਼ਾ ਮਿਲੂਗਾ ਬਾਏ ਤੁਸੀਂ ਇੱਕ ਚੀਜ਼ ਕਰਨੀ ਹੈ ਤੇ ਦੋ ਤੋਹਫੇ ਤੁਸੀਂ ਦੋ ਆਪਣੇ ਘਰ ਲੈ ਕੇ ਜਾਣੇ ਆ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ
0: ਵੈਰੀ ਗੁੱਡ ਸਰ 294 ਵਾਕਰ ਡਰਾਈਵ ਤੇ ਜ਼ਰੂਰ ਤੁਸੀਂ ਪਹੁੰਚਣਾ 1 July ਕੈਨੇਡਾ ਡੇ ਮਨਾਉਣਾ ਤੁਸੀਂ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਸੋ ਰਾਈਸ ਆਫ ਯੂ ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਤੁਹਾਡੇ ਲਈ ਬੜਾ ਕਾਫੀ ਦੇਰ ਤੋਂ ਪਜੈਰੋ ਗੀਤ ਦੀ ਉਡੀਕ ਹੋ ਰਹੀ ਹੈ ਇਹ ਪਜੈਰੋ ਪਜੈਰੋ ਹੁਣ ਗਾਇਬ ਹੀ ਹੋ ਗਈਆਂ ਪਤਾ ਨਹੀਂ ਕਿੱਧਰ ਚੱਲੀ ਗਈਆਂ ਅਤੇ ਹੋ ਸਕਦਾ ਕਿਸੇ ਸੱਜਣ ਮਿੱਤਰ ਕੋਲ ਪੁਰਾਣੀ ਖੜੀ ਹੋਵੇ ਅਤੇ ਓਲਡ ਇਜ਼ ਗੋਲਡ ਕਹਿੰਦੇ ਹੁੰਦੇ ਆ ਕਿ ਜੇਕਰ ਮੈਂ ਤੁਹਾਨੂੰ ਸੱਚੀ ਮੁੱਚੀ ਦੱਸਾਂ, ਕਈ ਨਾ ਲੋਕਾਂ ਕੋਲ ਐਂਟੀਕ ਗੱਡੀਆਂ ਖੜੀਆਂ ਤੇ ਉਹ ਗੱਡੀਆਂ ਇੰਨੇ ਮਹਿੰਗੇ ਮੁੱਲ 'ਚ ਵਿਕ ਰਹੀਆਂ, ਕਿਉਂਕਿ ਐਂਟੀਕ ਜਿਹੜੀ ਚੀਜ਼, ਇੱਥੇ ਵੀ ਐਂਟੀਕ ਆਈਟਮਸ ਮਿਲ ਜਾਂਦੀਆਂ, ਕਿਤੇ ਐਂਟੀਕ ਚੀਜ਼ਾਂ ਦੀ ਸੇਲ ਲੱਗੀ ਹੁੰਦੀ ਆ, ਇੱਥੇ ਐਂਟੀਕ ਬਹੁਤ ਸਾਰੀਆਂ ਗੱਡੀਆਂ, ਕਈ ਵਾਰ ਬਹੁਤ ਜਦੋਂ ਗੱਡੀਆਂ ਬਣੀਆਂ ਹੋਈਆਂ ਉਦੋਂ ਦੀਆਂ ਕੁਛ ਲੋਕ ਗੱਡੀਆਂ ਲਈ ਫਿਰਦੇ ਹੁੰਦੇ ਆ, ਪਰ ਉਹਨਾਂ ਨੂੰ ਬਿਲਕੁਲ ਐਨਕਾਂ ਟਿਪ ਟੋਪ ਕਰਵਾ ਕੇ ਨਵੀਆਂ ਨਕੋਰ ਬਣਾ ਲੈਂਦੇ ਆ। ਸੋ ਤੁਸੀਂ ਵੀ ਪਜੈਰੋ ਕਿਸੇ ਕੋਲ ਰੱਖੀ ਹੋਵੇ ਤਾਂ ਦੱਸਿਓ। ਪ੍ਰੋਗਰਾਮ ਪੰਜਾਬੀ ਲਹਿਰਾਂ, ਦੁਆਬਾ ਟਰੈਵਲ, 905-796-7800।